0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca.
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस ते ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।

ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ? ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਲਹਿਰਾਂ ਬਹਿਰਾਂ, ਇੰਜੋਇਮੈਂਟ, ਐਕਸਾਈਟਮੈਂਟ, ਬੱਲੇ ਬੱਲੇ ਰੌਣਕ ਮੇਲਾ, ਫੁੱਲ ਐਨਰਜੀ ਦੇ ਨਾਲ ਫਿਰ ਅਸੀਂ ਜੁੜ ਚੁੱਕੇ ਹਾਂ ਤੁਹਾਡੇ ਨਾਲ। ਹੈਪੀ ਫਰਾਈਡੇ।

ਬਾਤ ਹੈ, ਫਰਾਈਡੇ ਦੀ ਸ਼ਾਮ, ਧੁੱਪ ਨਿਕਲੀ ਹੋਈ ਹੈ ਤੇ ਵਧੀਆ ਖੂਬਸੂਰਤ, ਦੇਖੋ ਖੂਬਸੂਰਤ ਦਿਨ ਹੈ ਤਾਂ ਖੂਬਸੂਰਤ, ਯਾਨੀ ਕਿ ਮੌਸਮ ਹੈ ਤਾਂ ਖੂਬਸੂਰਤ ਦਿਨ ਹੈ, ਤੇ ਬਾਕੀ ਸਾਰੀ ਗੱਲ ਟਿੱਕੀ ਹੋਈ ਹੈ ਆਪਣੀ ਸੋਚ ਤੇ। ਸੋਚ ਵਧੀਆ ਰੱਖੋਗੇ, ਸੋਚ ਪੋਜ਼ਿਟਿਵ ਰੱਖੋਗੇ, ਸੋਚ ਬੜੀ ਆਪਟੀਮਿਸਟਿਕ ਰੱਖੋਗੇ, ਫਿਰ ਤਾਂ ਬੱਲੇ ਬੱਲੇ ਹੈ ਯਾਰ। ਉਹਨਾਂ ਲੋਕਾਂ ਨੂੰ ਦੇਖੋ ਜਿਹੜੇ ਲੋਕ ਬਸ 24 ਘੰਟੇ ਠੰਡ 'ਚ ਹੀ ਰਹਿੰਦੇ ਆ, 24 ਘੰਟੇ ਸਨੋਅ 'ਚ ਹੀ ਰਹਿੰਦੇ ਆ, ਕਈ ਤਾਂ ਉਹ ਨਹੀਂ ਕੰਪਲੇਨ ਕਰਦੇ ਜਿੰਨੀ ਆਪਾਂ ਕਰਦੇ ਹਾਂ। ਸੋ ਹਰ ਇੱਕ ਮੋਮੈਂਟ, ਇੱਕ ਇੱਕ ਪਲ ਤੁਸੀਂ ਇੰਜੋਏ ਕਰਿਆ ਕਰੋ, ਨਹੀਂ ਤਾਂ ਆਉਣ ਨੂੰ ਤਾਂ ਬੜਾ ਕੁਛ ਹੋਈ ਜਾਂਦਾ। ਰੈੱਡ ਲਾਈਟ ਆਪਾਂ ਨੂੰ ਇੱਕ ਮਿਲ ਗਈ ਤਾਂ ਗਾਲਾਂ ਕੱਢੀ ਜਾਂਦੇ ਹਾਂ, ਮਾੜੀ ਜਿਹੀ ਟ੍ਰੈਫਿਕ ਹੋ ਗਈ ਤਾਂ ਗਾਲਾਂ ਕੱਢੀ ਜਾਂਦੇ ਹਾਂ, ਮਾੜੇ ਆ ਕਿਸੇ ਨੇ ਆਪਾਂ ਨੂੰ ਕੁਛ ਮੰਦਾ ਚੰਗਾ ਬੋਲਤਾ ਤਾਂ ਗਾਲਾਂ ਕੱਢੀ ਜਾਂਦੇ। ਕੋਈ ਗੱਲ ਨਹੀਂ, ਜਿਹੜੇ ਗਾਲਾਂ ਗੁਲਾਂ ਵੀ ਕੱਢਦੇ ਉਹ ਵੀ ਵਿਚਾਰੇ ਆਪਣੇ ਨੇ, ਤੇ ਉਹ ਵੀ ਐਵੇਂ ਬਿਨਾਂ ਕਿਸੇ ਗੱਲੋਂ ਟੈਨਸ਼ਨ 'ਚ ਨੇ। ਸੋ ਖੁਸ਼ ਰਹੋ, ਇੰਜੋਏ ਕਰਦੇ ਰਹੋ, ਨਾਲ ਦੀ ਨਾਲ ਇੰਜੋਏ ਕਰਵਾਉਂਦੇ ਵੀ ਰਹੋ। ਸੋ ਖਾਓ ਪੀਓ, ਐਸ਼ ਕਰੋ ਮਿੱਤਰੋ, ਦਿਲ ਭਰ ਕੇ ਇੱਜ਼ਤ ਦਿਖਾਇਓ ਨਾ, ਤੇ ਦਾਰੂ ਪੀ ਕੇ ਗੱਡੀ ਚਲਾਇਓ ਨਾ। ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਤੇ ਪ੍ਰੋਗਰਾਮ

0: ਗੱਲਾਂ ਬਾਤਾਂ ਕਰਦੇ ਤੁਹਾਡੇ ਨਾਲ। ਅੱਜ ਰੌਣਕ ਮੇਲਾ ਪੂਰੇ ਦਾ ਪੂਰਾ ਲੱਗ ਰਿਹਾ ਤੇ ਅੱਜ ਅਸੀਂ ਲਾਈਵ ਪ੍ਰੋਗਰਾਮ ਵੀ ਕਰ ਰਹੇ ਹਾਂ ਤੇ ਲਾਈਵ ਪ੍ਰੋਗਰਾਮ ਸਾਡਾ ਅੱਜ ਹੋ ਰਿਹਾ ਤੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਉਹਦੇ ਲਈ ਤਿਆਰ ਰਹੋ। ਬਟ ਅੱਜ ਬੜੀ ਆ ਦੇਖੋ ਇੱਕ ਇੰਟਰਟੇਨਿੰਗ ਸ਼ਾਮ ਹੈ, ਅੱਜ ਇੱਕ ਯਾਦਗਾਰ ਸ਼ਾਮ ਬਣ ਸਕਦੀ ਹੈ ਹੁਣ ਤੁਹਾਡੇ ਤੇ ਆ। ਪਹਿਲੀ ਗੱਲ ਤਾਂ ਜੇ ਵਿਹਲੇ ਹੋ ਜੇ ਬਸ ਘਰੇ ਜਾ ਕੇ ਸੋਫੇ ਤੇ ਹੀ ਬਹਿਣਾ ਤਾਂ ਮੈਂ ਤੁਹਾਨੂੰ ਕੰਮ ਦੱਸਦਾ, ਤੁਸੀਂ ਸੋਫੇ ਤੇ ਨਾ ਬੈਠੋ, ਵਿਹਲੇ ਨਾ ਬੈਠੋ, ਤੁਸੀਂ ਮਾਸਟਰ ਸਲੀਮ ਸਾਹਿਬ ਨੂੰ ਦੇਖਣ ਜਾਓ। ਸ਼ੋਅ ਸ਼ੁਰੂ ਹੋ ਜਾਣਾ, ਡੋਰ ਖੁੱਲਣਗੇ 7 ਵਜੇ ਬਟ ਸਲੀਮ ਸਾਹਿਬ ਆਉਣਗੇ 8:30 ਵਜੇ। ਸੋ ਤੁਹਾਡੇ ਕੋਲ ਬੜਾ ਟਾਈਮ ਹੈ, 2 ਘੰਟੇ ਪਏ ਆ, ਘਰੇ ਜਾਓ, ਤਿਆਰ ਤੁਰ ਹੋਵੋ। ਜਿਹੜੇ ਸਾਡੇ ਵੀਰ ਸੁਣ ਰਹੇ ਪ੍ਰੋਗਰਾਮ ਨੂੰ ਨਾ, ਤੁਸੀਂ ਘਰੇ ਜਾ ਰਹੇ ਹੋ, ਘਰੇ ਜਾ ਕੇ ਆਪਣੀ ਘਰ ਵਾਲੀ ਨੂੰ ਕਹਿ ਦਿਓ ਕਿ ਡਾਰਲਿੰਗ ਹੋ ਰੈਡੀ, ਪਾ ਵਧੀਆ ਜਿਹਾ ਸੂਟ, ਮੇਕਅਪ ਮੁਕਅਪ ਕਰ ਲਾ, ਆਪਾਂ ਚੱਲਦੇ ਹਾਂ ਸ਼ੋਅ ਤੇ। ਸੋ ਤੁਹਾਨੂੰ ਆਈ ਨਹੀਂ ਕਿ ਅਸੀਂ ਫੁੱਲ ਪ੍ਰਾਈਸ ਪੇ ਕਰਵਾਵਾਂਗੇ, ਤੁਹਾਨੂੰ ਡੀਲ ਦਿਵਾਉਂਦੇ ਹਾਂ। ਸਾਡੇ ਨਾਲ ਪ੍ਰਭ ਵੀ ਜੁੜਿਆ, ਪ੍ਰਭ ਹੁਣੇ ਲਾਈਵ ਮਿਸੀਸਾਗਾ ਕਨਵੈਨਸ਼ਨ ਸੈਂਟਰ ਪਹੁੰਚੇ ਹੋਏ ਆ। ਮੈਂ ਹੁਣੇ ਪ੍ਰਭ ਨੂੰ ਕਾਲ ਕੀਤੀ, ਮੈਂ ਕਿਹਾ ਪ੍ਰਭ ਜਿੰਨੀਆਂ ਕੁ ਥੋੜ੍ਹੀਆਂ ਬਹੁਤੀਆਂ ਟਿਕਟਾਂ ਹੈਗੀਆਂ ਉਹ ਆਪਾਂ ਕੱਢ ਦਈਏ ਤੇ ਪੰਜਾਬੀ ਲਹਿਰਾਂ ਦੇ ਲਿਸਨਰਸ ਨੇ, ਆਪਾਂ ਉਹਨਾਂ ਨੂੰ ਵਧੀਆ ਕੋਈ ਡੀਲ ਦਈਏ। ਤੇ ਅਗਲੇ ਕਿ ਬੱਲੇ ਯਾਰ, ਅਸੀਂ ਇੰਨਾ ਕੁ ਤਾਂ ਕਾਫੀ ਤੇ ਖਰਚਾ ਕਰਨਾ ਸੀਗਾ, ਜਾ ਕੇ ਸ਼ੋਅ ਦੇਖਦੇ ਹਾਂ। ਪ੍ਰਭ ਵੈਲਕਮ,
1: ਥੈਂਕ ਯੂ ਸੋ ਮਚ ਨਵੀ ਵੀਰੇ। ਔਰ ਜਿੱਦਾਂ ਤੁਸੀਂ ਦੱਸਿਆ ਕਿ ਅੱਜ ਦਾ ਬਹੁਤ ਬਾ ਕਮਾਲ ਦਾ ਵੈਨਿਊ ਰੈਡੀ ਹੈ ਇੱਥੇ, ਔਰ ਜਿਸ ਤਰ੍ਹਾਂ ਇੱਕ ਲਗਜ਼ਰੀ ਇਵੈਂਟ ਹੋਣ ਜਾ ਰਿਹਾ ਆ, ਸੋ ਅੱਜ ਤਾਂ ਇਵੈਂਟ ਕੋਈ, ਮੈਨੂੰ ਲੱਗਦਾ ਕੋਈ ਅਨਲੱਕੀ ਬੰਦਾ ਹੋਊ ਜਿਹੜਾ ਮਿਸ ਕਰੂਗਾ। ਸੋ ਬਹੁਤ ਅਮੇਜ਼ਿੰਗ ਵਾਈਬ ਆ ਅੱਜ, ਜਿੱਦਾਂ ਤੁਸੀਂ ਕਿਹਾ ਕਿ ਪੰਜਾਬੀ ਲੈਣਾ ਕੁਛ ਕੁ ਵੈਰੀ ਲਿਮਿਟਡ, ਸੋ ਮੈਂ ਸੋਚ ਰਿਹਾ ਸੀ ਕਿ ਬਹੁਤ ਸਾਰੀਆਂ ਟਿਕਟਾਂ ਅਸੀਂ ਗਿਵ ਅਵੇ ਕਰਾਂਗੇ, ਪਰ ਬਹੁਤ ਲਿਮਿਟਡ। ਜਿੱਦਾਂ ਹੁਣ ਮੈਂ ਟਿਕਟਾਂ ਚੈੱਕ ਕੀਤੀਆਂ, ਸਾਡੇ ਕੋਲੇ 20 ਕੁ ਹੋਰ ਟਿਕਟਾਂ ਬਚੀਆਂ ਨੇ। ਜੇ ਕੋਈ ਫੈਮਿਲੀ ਪੰਜਾਬੀ ਲਹਿਰਾਂ ਦਾ ਆ ਕੇ ਸਾਨੂੰ ਨਾਮ ਦਿੰਦੀ ਆ, ਜੇ ਮੈਨੂੰ ਕਾਲ ਕਰ ਲੈਣ ਡਾਇਰੈਕਟ, ਕਿਉਂਕਿ ਰੋਹਨ ਅੱਜ ਵੈਰੀ ਬਿਜ਼ੀ ਆ, ਉਹਦੇ ਤੋਂ ਕਾਲ ਆਂਸਰ ਨਹੀਂ ਹੋਣੀ, ਮੇਰੇ ਨੰਬਰ ਤੇ ਤੁਸੀਂ ਡੀਐਮ ਕਰ ਦਿਓ। ਅਸੀਂ ਪੰਜਾਬੀ ਲਹਿਰਾਂ ਦੇ ਰੈਫਰੈਂਸ ਤੇ ਪਹਿਲਾਂ $60 ਦੀ ਇੱਕ ਟਿਕਟ ਸੀ, ਹੁਣ $50 ਦੀਆਂ 2 ਟਿਕਟਸ ਦੇ ਰਹੇ ਹਾਂ, ਪਰ ਪਹਿਲੇ ਜਿਹਨੇ ਪਹਿਲਾਂ ਕਾਲ ਕਰ ਲਈ ਉਹ ਆ ਗਿਆ ਅੱਜ ਦੇ ਇਸ ਖੂਬਸੂਰਤ ਵੈਨਿਊ ਨੂੰ, ਕੋਈ ਵੀ ਬੰਦਾ ਮਿਸ ਨਹੀਂ ਕਰਨਾ ਚਾਹੂਗਾ। ਬਹੁਤ ਅਮੇਜ਼ਿੰਗ, ਮੈਂ ਤੁਹਾਨੂੰ ਪਿਕਚਰ ਭੇਜ ਦਿੰਦਾ ਨਾ ਵੀਰੇ, ਤੁਸੀਂ ਕਹੋਗੇ ਕਿ ਰੀਲੀ ਵਾਓ।
0: ਨਹੀਂ, ਬਹੁਤ ਹੀ ਕੋਈ ਨਿੱਕਾ ਮੋਟਾ ਸੈਟਅਪ ਨਹੀਂ, ਬੜੀ ਵੱਡੀ ਪ੍ਰੋਡਕਸ਼ਨ ਹੈ, ਬਹੁਤ ਹੀ ਕਮਾਲ ਦਾ ਸਟੇਜ ਹੈ, ਬਹੁਤ ਹੀ ਕਮਾਲ ਦੇ ਡਿਜੀਟਲ LED ਪੈਨਲਸ ਲੱਗੇ ਨੇ। ਹਰ ਇੱਕ ਟਿਕਟ ਦੇ ਨਾਲ ਤੁਹਾਨੂੰ ਸੌਫਟ ਡਰਿੰਕਸ ਅਨਲਿਮਿਟਡ ਮਿਲਣਗੇ, ਉਹ ਵੀ $25 ਚ। ਸੋ 2 ਟਿਕਟਾਂ $50 ਦੇ ਵਿੱਚ, ਸੋ ਕੋਈ 2 ਦੋਸਤ ਨੇ, 2 ਟਿਕਟਾਂ 50 ਚ, ਯਾਨੀ ਕਿ $25 ਦੀ ਸਿਰਫ ਇੱਕ ਟਿਕਟ ਹੈ। ਰੈਗੂਲਰ ਪ੍ਰਾਈਸ $60 ਹੈ ਇਸ ਟਿਕਟ ਦੀ, 60 ਨਹੀਂ, ਤੁਸੀਂ ਸਿਰਫ 25 ਪੇ ਕਰਨਾ। ਸੋ 2 ਟਿਕਟਾਂ $50 ਦੇ ਵਿੱਚ ਸਿਰਫ ਪਹਿਲੇ ਜਿਹੜੇ ਸਾਡੇ 10-15 ਪਰਿਵਾਰ ਹੋਣਗੇ ਉਹਨਾਂ ਨੂੰ ਹੀ ਮਿਲਣੀ ਹੈ, ਕਿਉਂਕਿ ਲਿਮਿਟਡ ਟਿਕਟਾਂ ਨੇ। ਸੋ ਅੱਜ ਮਾਸਟਰ ਸਲੀਮ ਜੀ ਦਾ ਸ਼ੋਅ ਹੈ, ਕਵਾਲੀਆਂ, ਸੂਫੀ ਗਾਇਕੀ, ਸਲੋ ਸੌਂਗ, ਦੁੱਖ ਦੇਣੀ ਨਹੀਂ, ਕਿਹੜਾ ਦੁੱਖ ਦੇਣ ਆਈ ਹੈ, ਤੂੰ ਬਦਲੀ 100 ਵਾਰ, ਅਸੀਂ ਇੱਕ ਵਾਰ ਨਹੀਂ ਬਦਲੇ, ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ। ਤੇ ਬਾਕੀ ਫਿਰ ਕਵਾਲੀਆਂ ਤਾਂ ਨੁਸਰਤ ਸਾਹਿਬ ਦੀਆਂ ਤੇ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਦੀਆਂ ਤਾਂ ਹੋਣਗੀਆਂ ਹੀ ਹੋਣਗੀਆਂ। ਸੋ 2 ਟਿਕਟਾਂ $50 ਚ, ਯਾਨੀ ਕਿ $25 ਦੀ ਇੱਕ ਟਿਕਟ ਸਿਰਫ ਪਹਿਲੇ 10-15 ਪਰਿਵਾਰਾਂ ਨੂੰ, ਨਹੀਂ ਤਾਂ ਇੱਕ ਟਿਕਟ 60 ਦੀ ਹੈ, ਤੁਹਾਨੂੰ 2 ਮਿਲ ਰਹੀਆਂ 50 ਚ। ਤੇ ਤੁਸੀਂ ਪ੍ਰਭ ਹੋਣਾ ਨੂੰ ਤੁਸੀਂ ਇੱਕ ਵਾਰ ਜਾਂ ਤਾਂ ਟੈਕਸਟ ਕਰ ਲਓ ਜਾਂ ਕਾਲ ਕਰ ਲਓ ਤੇ ਆਪਣੀ ਟਿਕਟ ਤੁਸੀਂ ਹੋਲਡ ਕਰਾ ਲਓ। ਮਿਸੀਸਾਗਾ ਕਨਵੈਨਸ਼ਨ ਸੈਂਟਰ ਡੇਰੀ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ ਤੇ ਹੈ, ਡੇਰੀ ਐਂਡ ਹਰਨਟੇਰੀਓ ਤੇ ਮਿਸੀਸਾਗਾ ਕਨਵੈਨਸ਼ਨ ਸੈਂਟਰ। ਐਂਡ ਪ੍ਰਭ ਦਾ ਨੰਬਰ ਹੈ 4378700001, ਇਹੀ ਹੈ ਨਾ ਨੰਬਰ ਪ੍ਰਭ?
1: ਬਿਲਕੁਲ ਜੀ।
0: ਸੋ ਤੁਸੀਂ ਕਾਲ ਕਰ ਲਓ ਜਾਂ ਟੈਕਸਟ ਕਰ ਦਿਓ ਕੋ ਪ੍ਰਭ, ਸਾਡੀਆਂ 2 ਟਿਕਟਾਂ ਰੱਖ ਲਓ, 4378700001, 437-870-0001, 4378700001। 2 ਟਿਕਟਾਂ ਅੱਜ ਮਾਸਟਰ ਸਲੀਮ ਸਾਹਿਬ ਦੇ ਸ਼ੋਅ ਦੀਆਂ ਸਿਰਫ $50 ਦੇ ਵਿੱਚ, 2 ਟਿਕਟਾਂ ਮਿਸੀਸਾਗਾ ਕਨਵੈਨਸ਼ਨ ਸੈਂਟਰ। ਹਜੇ ਡੋਰ ਖੁੱਲਣਗੇ 7 ਵਜੇ, ਫਿਰ ਓਪਨਿੰਗ ਐਕਟ ਹੈ, ਮਾਸਟਰ ਸਲੀਮ ਜੀ ਜਾ ਕੇ 8:30-8 ਵਜੇ ਸਟੇਜ ਤੇ ਹੋਣਗੇ, 9 ਵਜੇ ਵੀ ਹੋ ਸਕਦਾ। 4378700001, ਸੌਫਟ ਡਰਿੰਕ ਸਾਰਿਆਂ ਲਈ ਫ੍ਰੀ ਨੇ, ਸੌਫਟ ਡਰਿੰਕ ਵੀ ਫ੍ਰੀ ਨੇ ਤੇ ਨਾਲ ਮਾਸਟਰ ਸਲੀਮ ਸਾਹਿਬ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ। 4378700001, 4378700001। ਕਿਆ ਬਾਤ ਹੈ, ਮੈਨੂੰ ਪ੍ਰਭ ਨੇ ਹੁਣੇ ਪਿਕਚਰਾਂ ਭੇਜੀਆਂ, ਕਿਆ ਯਾਰ ਵੈਨਿਊ ਸਜਿਆ ਹੋਇਆ। ਬੱਲੇ ਪ੍ਰਭ ਯਾਰ, ਏਡੇ ਵੱਡੇ ਵੱਡੇ ਸਪੀਕਰ ਤਾਂ ਮੈਂ ਸਕੋਸ਼ੀਆ ਬੈਂਕ ਅਰੀਨਾ ਚ ਨਹੀਂ ਦੇਖੇ ਜਿਹੜੇ ਇੱਥੇ ਦੇਖ ਰਹੇ ਹਾਂ।
1: ਵੀਰੇ ਮੈਂ ਕਹਿਣਾ ਕਿ ਅੱਜ ਦੀ ਜਿਹੜੀ ਸ਼ਾਮ ਹੋਊਗੀ ਸਰ ਮਿਸ ਜੇ ਕਰਤੀ ਤੇ ਬਾਅਦ ਵਿੱਚ ਵੀਡੀਓ ਵੇਖ ਵੇਖ ਲੋਕਾਂ ਨੇ ਕਹਿਣਾ ਯਾਰ ਅਸੀਂ ਕਾਸ਼ ਅਸੀਂ ਚਲੇ ਜਾਂਦੇ। ਸੋ ਬਹੁਤ ਘੈਂਟ ਸ਼ਾਮ ਹੋਣ ਵਾਲੀ ਹੈ, ਇੱਕ ਸੁਰਮਈ ਸ਼ਾਮ ਹੋਣ ਵਾਲੀ ਆ। ਤੁਸੀਂ ਆਪਣੇ ਆਪ ਨਾਲ ਕੁਆਲਿਟੀ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਅੱਜ ਡੋਰ ਖੁੱਲ ਜਾਣੇ ਆ 7 PM ਤੇ, ਟਿਕਟਾਂ ਵੈਰੀ ਲਿਮਿਟਡ ਆ। ਮੈਨੂੰ ਰਾਈਟ ਨਾਓ DM ਕਰ ਲਓ, ਕਾਲਸ ਮੈਨੂੰ ਆ ਰਹੀਆਂ ਆ, ਤੁਸੀਂ ਰਾਈਟ ਨਾਓ ਮੈਨੂੰ ਕਾਲ ਵੀ ਕਰ ਲਓ, DM ਕਰ ਲਓ, ਪਰ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਪੈਣਾ ਜੇ ਤੁਸੀਂ 2 tickets $50 ਦੇ ਵਿੱਚ ਲੈਣੀਆਂ। ਸੋ ਇਹ ਖੂਬਸੂਰਤ ਮੌਕਾ ਦੁਬਾਰਾ ਨਹੀਂ ਆਉਣਾ। ਸੋ ਨਵੀਂ ਵੀਰੇ ਥੈਂਕ ਯੂ ਸੋ ਮਚ। ਸੋ 437-0001 ਤੇ ਮੈਨੂੰ DM ਜਾਂ ਤੁਸੀਂ ਕਾਲ ਕਰ ਸਕਦੇ ਹੋ।
0: ਪ੍ਰਭ ਤੁਸੀਂ ਦੇਖੋ ਮੈਂ ਨਾ ਕੱਲ ਪਰਸੋਂ ਕਿਤੇ ਚਲੋ ਲੇਟ ਸੀਗੇ, ਮੈਂ ਮੈਕਡੋਨਲਡ ਮੰਗਾ ਲਿਆ
1: ਜੀ।
0: ਮੇਰਾ ਮੈਕਡੋਨਲਡ ਦਾ ਬਿੱਲ ਸਾਡਾ 2 ਜਣੇ ਦਾ ਘੱਟੋ ਘੱਟ $60-65 ਲੱਗ ਗਏ। ਇੱਥੇ $50 ਦੇ ਵਿੱਚ ਨਾਲੇ ਤਾਂ ਮਾਸਟਰ ਸਲੀਮ ਤੁਸੀਂ 2 ਜਣੇ ਦੇਖੋ, ਨਾਲੇ ਸੌਫਟ ਡਰਿੰਕਾਂ ਇੰਜੋਏ ਕਰੋ। ਸੋ ਬਹੁਤ ਹੀ ਮੈਂ ਕਹਿੰਦਾ ਕਿ ਸੁਨਹਿਰੀ ਮੌਕਾ, ਡੋਂਟ ਮਿਸ ਆਊਟ, ਜਾਓ ਸ਼ੋ ਦੇਖੋ। ਪ੍ਰਭ ਦਾ ਨੰਬਰ ਹੈ 4378 7 0 ਤੇ 0001 ਤੇ ਟੈਕਸਟ ਜਾਂ ਕਾਲ ਕਰ ਲਓ 437-870-0001। ਪ੍ਰਭ ਗੁੱਡ ਲੱਕ, ਥੈਂਕ ਯੂ,
1: ਥੈਂਕ ਯੂ ਸੋ ਮਚ।
0: ਚੱਕਦੇ ਹੋ ਫੱਟੇ ਪ੍ਰੋਗਰਾਮ ਪੰਜਾਬੀ ਲਹਿਰਾ 9181। ਹਾਂਜੀ ਬਾਈ ਜੀ, ਕਿੱਦਾਂ? ਬਹਿਰਾ ਬਹਿਰਾ, ਬਸ ਬੱਲੇ ਬੱਲੇ, ਫਰਾਈਡੇ ਹੈ ਹੁਣ, ਬਸ ਕਮਾਲ ਹੀ ਹੈ। ਤੁਸੀਂ ਦੱਸੋ ਕਿਵੇਂ ਹੋ? ਟਰਕੀ? ਅੱਛਾ, ਨਹੀਂ ਮੈਂ ਤੁਹਾਨੂੰ ਕਿੱਥੋਂ ਭੇਜਿਆ? ਮੇਰੀ ਵੀ ਕੋਈ ਚੋਰੀ ਕਰਕੇ ਲੈ ਗਿਆ ਜਿਹੜੀਆਂ ਲਾਈਟਾਂ ਲਾਈਆਂ? ਕਿੱਥੇ ਲਾਈਟਾਂ? ਡੈਕ ਤੇ ਲਾਈਆਂ ਜਿਹੜੀਆਂ?
2: ਮੈਂ ਬ੍ਰੈਂਪਟਨ ਲਾਈਆਂ ਸੀ ਬਾਹਰ, ਜਿਹੜੀਆਂ ਡਰਾਈਵਿੰਗ ਨਾਲ ਲਾਈ ਦੀਆਂ ਹੁੰਦੀਆਂ।
0: ਅੱਛਾ, ਲਾਈਟਾਂ ਕਿਸੇ ਦੀਆਂ ਚੱਕ ਕੇ ਲੈ ਗਏ?
2: ਹਾਂ,
0: ਚਲੋ ਲਾਈਟਾਂ ਨੂੰ ਜਿੰਦੇ ਜੁੰਦੇ ਲਾ ਲੋ। ਹੋਰ ਸੁਣਾਓ, ਕਿਹੜਾ ਗਾਣਾ ਸੁਣਨਾ ਅੱਜ?
2: ਮੈਂ ਕਿਹਾ ਲਾ ਦੋ ਸੁਰਿੰਦਰ ਕੌਰ।
0: ਕਿਹੜਾ?
2: ਉਹ ਕਹਿੰਦੇ ਆ ਠੰਡੀਆਂ ਤਰੇਲੀਆਂ, ਚੰਨ ਨੂੰ ਠੰਡੀਆਂ ਤਰੇਲੀਆਂ ਆਈਆਂ, ਜਦੋਂ ਅੱਗ ਲਾਈ ਪਾਣੀਆਂ ਰਾਤ ਨੂੰ,
0: ਅੱਗ ਪਾਣੀਆਂ ਚਹਾਣੀਆਂ ਮੈਂ ਲਾਈ ਰਾਤ ਨੂੰ ਉਹੀ।
2: ਹਾਂਜੀ, ਬਸ ਬਸ ਉਹੀ
0: ਲਾ। ਬੜਾ ਪਿਆਰਾ ਗੀਤ ਹੈ ਸੁਰਿੰਦਰ ਕੌਰ ਜੀ ਦਾ।
2: ਹਾਂਜੀ,
0: ਸੁਰਿੰਦਰ ਕੌਰ ਜੀ ਦੀ ਆਵਾਜ਼, ਵੈਸੇ ਏਦਾਂ ਦੀ ਆਵਾਜ਼ ਨੀ ਕਦੇ ਆਈ।
2: ਉਹਨੂੰ ਸਜੀ ਹੁੰਦੇ ਛੋਟੇ ਸੀ, ਦਾਦਾ ਸਾਡੇ ਕੋਲ ਰੇਡੀਓ ਹੁੰਦਾ ਸੀ, ਉਹ ਕਹਿੰਦਾ ਕੋਇਲ ਆ, ਕੋਇਲ
0: ਕਹਿੰਦੇ ਤਾਂ ਹੀ ਇਹਨਾਂ ਨੂੰ, ਬਾਕੀ ਪੰਜਾਬ ਦੀ ਕੋਇਲ ਬਾਕੀ ਤਾਂ ਹੀ ਕਹਿੰਦੇ ਨੇ। ਕਿਆ ਬਾਤ ਹੈ, ਲਾਉਂਦੇ ਜ਼ਰੂਰ। ਸੋ ਵੇ ਅੱਗ ਪਾਣੀਆਂ ਚਹਾਣੀਆਂ ਮੈਂ ਲਾਈ ਰਾਤ ਨੂੰ ਤੇ ਚੱਕ ਦਿੰਦੇ ਆ ਫੱਟੇ। ਪ੍ਰੋਗਰਾਮ ਪੰਜਾਬੀ ਦਾ ਪਹਿਲਾਂ ਤੁਹਾਨੂੰ ਲੈ ਕੇ ਚੱਲੀਏ ਵੀ ਗ੍ਰੈਂਡ ਹੋਮ ਫਰਨੀਚਰ ਟੈਂਟ ਸੇਲ, ਤੰਬੂ ਟੈਂਟ ਸੇਲ ਲੱਗ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੇ। ਅੱਜ 294 ਵਾਕਰ ਡਰਾਈਵ, ਏਅਰਪੋਰਟ ਰੋਡ, ਕੁਈਨ ਦੇ ਨੇੜੇ, ਤੇ ਸਾਡੇ ਨਾਲ ਸਰਬਜੀਤ ਜੁੜ ਚੁੱਕੇ ਆ। ਤੇ ਸਰਬਜੀਤ ਕਿੱਦਾਂ ਫਿਰ? ਸਰਬਜੀਤ ਤੁਸੀਂ ਮਿਊਟ ਤੇ ਹੋ, ਅਨਮਿਊਟ ਕਰ ਲਓ ਸਾਨੂੰ।
3: ਜੀ ਬਾਈ, ਬਹੁਤ ਸ਼ੁਕਰੀਆ ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ ਤੇ ਸ਼ਾਨਦਾਰ ਸ਼ਾਮ ਦੇ ਵਿੱਚ ਸਾਰਿਆਂ ਦਾ ਅਸੀਂ ਵੈਲਕਮ ਕਰ ਰਹੇ ਹਾਂ ਅੱਜ ਲਾਈਵ ਔਨ ਲੋਕੇਸ਼ਨ ਟੈਂਟ ਸੇਲ ਗ੍ਰੈਂਡ ਹੋਮ ਫਰਨੀਚਰ ਤੇ। ਜੀ ਬਾਈ,
0: ਕੀ ਬਾਤ ਹੈ, ਤੇ ਟੈਂਟ ਸੇਲ ਦਾ ਅਸੀਂ ਹੌਕਾ ਦੇ ਰਹੇ ਹਾਂ। ਐਂਡ ਟੈਂਟ ਸੇਲ ਤੇ ਯਾਰ ਜਦੋਂ ਡੀਲਾਂ ਲੱਗਦੀਆਂ ਨੇ, ਇਹ ਕੋਈ ਆਮ ਡੀਲਾਂ ਨਹੀਂ, ਇੱਕ ਕਲੀਅਰੈਂਸ ਇਵੈਂਟ ਹੁੰਦਾ ਵੀ ਡਿਸਕਾਊਂਟ ਤੇ ਸਮਾਨ ਵੇਚਣਾ, ਕਿਉਂਕਿ ਬਹੁਤ ਓਵਰ ਸਟਾਕ ਹੋ ਜਾਂਦੀ ਹੈ ਹੁਣ ਗ੍ਰੈਂਡ ਹੋਮ ਫਰਨੀਚਰ ਤੇ, ਟ੍ਰੇਲਰ ਦੇ ਟ੍ਰੇਲਰ ਭਰ ਕੇ ਆਉਂਦੇ ਆ ਫਰਨੀਚਰ ਦੇ। ਸੋ ਇਹਨਾਂ ਨੇ ਹੁਣ ਇਹ ਜਿਹੜਾ ਸਟਾਕ ਹੈ ਕਲੀਅਰ ਆਊਟ ਕਰਕੇ ਫਿਰ ਨਵਾਂ ਸਟਾਕ ਰੱਖਣਾ। ਤੇ ਫਿਰ ਸਰਵਜੀਤ, ਮੈਂ ਹੱਸ ਰਿਹਾ ਸੀ, ਮੈਂ ਕਿਹਾ ਟੈਂਟ ਸੇਲ ਕਹਿਣ ਚ ਉਹਨਾਂ ਮਜ਼ਾ ਨਹੀਂ ਆਉਂਦਾ, ਜਦੋਂ ਆਪਾਂ ਕਹਿੰਦੇ ਨਾ ਵੀ ਤੰਬੂ ਤੰਬੂ ਟੈਂਟ ਸੇਲ, ਜਿਵੇਂ ਸੁੱਖ ਭਾਜੀ ਕਹਿੰਦੇ ਆ, ਫਿਰ ਪਤਾ ਲੱਗਦਾ ਵੀ ਸੇਲ ਲੱਗੀ ਹੈ।
3: ਤੰਬੂ ਵਾਲਾ ਕਹਿਣ ਦਾ ਸਵਾਦ ਹੀ ਵੱਖਰਾ ਜੇ, ਖਾਸ ਕਰਕੇ ਜੇ ਡੀਲਾਂ ਵੀ ਸ਼ਾਨਦਾਰ ਹੋਣ। ਮੈਂ ਆਇਆ, ਮੈਂ ਕਿਹਾ ਬਾਈ ਜੀ ਕਿਆ ਬਾਤ ਹੈ, ਬੜਾ ਸ਼ਾਨਦਾਰ ਸਟੋਰ, ਹਰ ਇੱਕ ਚੀਜ਼ ਲੇਟੈਸਟ ਪਈ ਹੈ। ਤੇ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਯਾਰ ਆਹ ਵਾਲਾ ਸੋਫਾ ਬੜਾ ਸ਼ਾਨਦਾਰ ਹੈ ਯਾਰ, ਇਹ ਸੈਕਸ਼ਨਲ ਐਲ ਸ਼ੇਪ ਬਣਿਆ, ਸਾਈਡਾਂ ਤੇ ਪਾਵਰ ਰਿਕਲਾਈਨਰ ਵਾਲਾ ਕੰਮ ਹੈ। ਮੈਂ ਕਿਹਾ ਯਾਰ ਇਹ ਰੇਟ ਬਾਈ ਜੀ ਕਿੰਨੇ ਦਾ ਹੋਣਾ? ਮੈਂ ਚੈੱਕ ਕੀਤਾ, ਪ੍ਰਾਈਸ ਲੱਗਾ ਸੀ 2499 ਵਾਲਾ, ਤੇ ਮੈਂ ਹੋਰ ਦੇਖਿਆ, ਮੈਂ ਕਿਹਾ ਬਾਈ ਜੀ ਯਾਰ ਇਹਨਾਂ ਤੇ ਲੱਗਦਾ ਨੀ। ਕਹਿੰਦੇ ਕੋਈ ਚੱਕਰ ਨੀ ਬਾਈ ਜੀ, ਅਸੀਂ ਹੋਰ ਘਟਾ ਦਿੰਦੇ ਹਾਂ, ਗੱਲਬਾਤ ਕਰਦੇ ਹਾਂ ਸੁੱਖ ਬਾਈ ਨਾਲ। ਸੁੱਖ ਬਾਈ ਵੇਟ ਕਰ ਰਹੇ ਆ ਸਾਰੇ, ਕਹਿੰਦੇ ਖੜਕਾ ਦੋ ਡੀਲਾਂ ਜਿੰਨੀਆਂ ਹੋ ਸਕਦੀਆਂ। ਕਿਹੜੀ?
4: ਬਿਲਕੁਲ ਬਾਈ ਜੀ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਤੇ ਕੱਲ ਸੀ ਤੇ ਮੈਂ ਕਾਲ ਪਰਿਵਾਰਾਂ ਨੂੰ ਕਿਹਾ ਸੀ ਵੀ ਕਾਲ ਕਰ ਲਓ, ਕਿੰਗ ਸਾਈਜ਼ ਦਾ ਮੈਟਰਸ $20 ਦਾ ਮਿਲੂਗਾ, $20 ਦਾ, ਪਰ ਇੱਕੋ ਹੀ ਪਰਿਵਾਰ ਨੂੰ। ਭੈਣ ਜੀ ਸਾਡੇ ਕੋਲ ਅੱਜ ਸਵੇਰੇ ਹੀ ਆ ਗਏ ਸੀ ਜਦੋਂ ਅਸੀਂ ਓਪਨਿੰਗ ਕੀਤੀ 11 ਵਜੇ। ਸੋ ਰਮਨਦੀਪ ਉਹਨਾਂ ਦਾ ਨਾਮ ਆ, 0092 ਲਾਸਟ ਨੰਬਰ, ਕਿੰਗ ਸਾਈਜ਼ ਦਾ ਮੈਟਰਸ $20 $20 ਦਾ ਆਪਣੇ ਘਰ ਲੈ ਕੇ ਆਏ ਨੇ। ਸੋ ਗ੍ਰੈਂਡ ਹੋਮ ਫਰਨੀਚਰ ਜੋ ਵੀ ਕਹੂਗਾ ਤੁਹਾਨੂੰ ਡਿਲੀਵਰ ਹੋਊਗਾ। ਸੋ ਕੱਲ ਅਸੀਂ $20 ਦਾ ਕਿੰਗ ਸਾਈਜ਼ ਦਾ ਮੈਟਰਸ ਲਾਇਆ ਸੀ, ਬਿਲਕੁਲ ਔਨ ਏਅਰ ਤੁਹਾਨੂੰ ਕਹਿਤਾ ਸੀ ਇੱਕ ਹੀ ਮੈਟਰਸ ਤੇ ਇੱਕ ਹੀ ਪਰਿਵਾਰ ਨੂੰ ਮਿਲਣਾ, ਬਿਲਕੁਲ ਰਮਨ ਦੀ ਭੈਣ ਜੀ ਲੈ ਕੇ ਗਏ ਨੇ 0092 ਉਹਨਾਂ ਦਾ ਲਾਸਟ ਨੰਬਰ। ਤੇ ਬਾਈ ਜੀ ਹੁਣ ਇੱਥੇ ਡੀਲ ਦਿੰਦੇ ਆ, ਗ੍ਰੇ ਕਲਰ ਦਾ ਐਲ ਸ਼ੇਪ ਦਾ ਸੈਕਸ਼ਨਲ, ਗ੍ਰੇ ਕਲਰ ਦਾ ਐਲ ਸ਼ੇਪ ਦਾ ਸੈਕਸ਼ਨਲ, ਦੋਨੋਂ ਸਾਈਡ ਰਿਕਲਾਈਨਰ, ਇਧਰਲੀ ਸਾਈਡ ਵੀ ਰਿਕਲਾਈਨਰ, ਉਧਰਲੀ ਸਾਈਡ ਵੀ ਰਿਕਲਾਈਨਰ ਬਾਈ ਜੀ, ਕੱਪ ਹੋਲਡਰਾਂ ਦੇ ਨਾਲ। ਇਹ ਵੀ ਤੰਬੂ ਟੈਂਟ ਸੇਲ ਵਿੱਚ ਇੱਕ ਹੀ ਪੀਸ ਆ, ਗ੍ਰੇ ਕਲਰ ਦਾ ਫੈਬਰਿਕ ਦਾ ਰਿਕਲਾਈਨਰ ਸੈਕਸ਼ਨਲ, ਕੱਪ ਹੋਲਡਰਾਂ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੈਕਸ਼ਨਲ। ਸੋ ਦੋ ਰਿਕਲਾਈਨਰ ਨੇ, ਐਲ ਸ਼ੇਪ ਦਾ ਸੈਕਸ਼ਨਲ ਫੈਬਰਿਕ ਨਾਲ, ਕੱਪ ਹੋਲਡਰ, ਡ੍ਰੌਪ ਡਾਊਨ ਸਟੋਰੇਜ ਫੁੱਲੀ ਲੋਡਡ। ਸੋ ਐਲ ਸ਼ੇਪ ਦਾ ਸੈਕਸ਼ਨਲ ਰਿਕਲਾਈਨਰ ਜਿਹਦੀ ਰੈਗੂਲਰ ਕੀਮਤ ਬਾਈ ਜੀ $2500 ਸੀ।
3: ਕੀ ਬਾਤ ਹੈ ਬਾਈ ਜੀ, ਮੈਂ ਇੱਕ ਚੀਜ਼ ਮੈਂਸ਼ਨ ਕਰਦਾ, ਜਿਹੜੇ ਸਾਡੇ ਸੈਕਸ਼ਨਲ ਹੁੰਦੇ ਹੈ ਨਾ, ਕਾਰਨਰ ਦੇ ਵਿੱਚ ਬਹਿਣ ਨੂੰ ਸੀਟ ਹੁੰਦੀ ਨਹੀਂ, ਤੇ ਇਹਦੀ ਐਡੀ ਕੁ ਸ਼ਾਨਦਾਰ ਸੀਟ ਹੈ, ਬੰਦਾ ਕਾਰਨਰ ਤੇ ਵੀ ਬਹਿ ਸਕਦਾ, ਬੜੇ ਬਾਖੂਬੀ ਤਰੀਕੇ ਨਾਲ ਬਣਾਇਆ। ਤੇ ਬਾਈ ਜੀ ਤੁਸੀਂ ਕਿੰਨਾ ਕਿਹਾ ਰੇਟ ਦਾ?
4: ਬਿਲਕੁਲ ਇਹਦੀ ਬਾਈ ਜੀ ਰੈਗੂਲਰ ਕੀਮਤ ਜਿਹੜੀ $2499 ਸੀ, ਇੱਕੋ ਹੀ ਪਰਿਵਾਰ ਨੂੰ ਮਿਲਣਾ ਵੀ ਤੰਬੂ ਟੈਂਟ ਸੇਲ ਵਿੱਚ, ਕਿਉਂਕਿ ਇਹ ਜਿੰਨੇ ਵੀ ਇਨਵੈਂਟਰੀ ਬਾਈ ਜੀ ਤੰਬੂ ਟੈਂਟ ਸੇਲ ਦੇ ਵਿੱਚ ਉਹਦੇ ਲਾਲ ਲਾਸਟ ਪੀਸ ਹੁੰਦੇ ਆ। ਹੁਣ ਇਹ ਜਿਹੜਾ ਪਰਿਵਾਰ ਰਾਈਟ ਵੀ ਆਜੂਗਾ, ਐਲ ਸ਼ੇਪ ਦਾ ਸੈਕਸ਼ਨਲ ਰਿਕਲਾਈਨਰ ਕੱਪ ਹੋਲਡਰ ਦੇ ਨਾਲ $2500 ਵਾਲਾ ਸਿਰਫ $699 ਦਾ, ਹੁਣੇ ਹੀ ਆ ਜਾਓ ਰਾਈਟ ਵਿੱਚ, ਚੱਕ ਕੇ ਲੈ ਜਾਓ ਦੋ ਰਿਕਲਾਈਨਰ ਐਲ ਸ਼ੇਪ ਦਾ ਸੈਕਸ਼ਨਲ ਫੈਬਰਿਕ ਦੇ ਨਾਲ $699 ਦੇ ਵਿੱਚ ਦੇ ਨਾਲ ਦੀ ਨਾਲ ਬਾਈ ਜੀ ਆਹ ਬੈਡਰੂਮ ਸੈੱਟ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਨਾਲ, ਡਰੈਸਰ ਮਿਰਰ ਨਾਲ ਸਾਈਡ ਟੇਬਲ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ, ਕਿੰਗ ਬੈੱਡ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਰੈਗੂਲਰ ਪ੍ਰਾਈਸ $3500 ਸੀ, ਘਟਾ ਕੇ ਟੈਂਟ ਸੇਲ ਦੇ ਵਿੱਚ $2499 ਦੇ ਲਾਇਆ ਸੀ। ਜਿਹੜਾ ਪਰਿਵਾਰ ਰਾਈਟ ਵਿਨ ਸਟੋਰ ਆਜੂਗਾ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਨਾਲ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਇੱਕੋ ਹੀ ਪਰਿਵਾਰ ਨੂੰ ਮਿਲਣਾ ਬਾਈ ਜੀ ਤੰਬੂ ਟੈਂਟ ਸੇਲ ਦੇ ਵਿੱਚੋਂ। ਲੈ ਜਾਓ ਪੂਰਾ ਬੈਡਰੂਮ ਸੈੱਟ $1299 ਇਹਨੂੰ ਕਹਿੰਦੇ ਆ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ। ਤੇ 6 ਫੁੱਟ ਉੱਚੀ ਘੱਟੋ ਘੱਟ ਹੈਡਬੋਰਡ ਬਾਈ ਜੀ, ਐਲਈਡੀ ਲਾਈਟਾਂ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ। ਸੋ ਕਿੰਗ ਸਾਈਜ਼ ਦਾ ਬੈੱਡ, ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਨਾਲ, ਸਾਈਡ ਟੇਬਲ, ਗੋਲਡਨ ਹੈਂਡਲ, ਸੋਲਿਡ ਵੁੱਡ ਦਾ ਬੈਡਰੂਮ ਸੈੱਟ। ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚੋਂ $1299 ਦਾ, ਇੱਕੋ ਹੀ ਪਰਿਵਾਰ ਨੂੰ ਮਿਲਣਾ। ਸੋ ਘੁਮਾ ਲਓ ਗੱਡੀਆਂ, 294 ਵੋਕਲ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਕੁਈਨ ਐਟ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਲ ਡਰਾਈਵ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ।
0: ਵਾਹ ਬਈ ਵਾਹ, ਸੋ ਕੀ ਬਾਤ ਹੈ ਸੁੱਖ ਭਾਜੀ, ਮੈਂ ਕਹਿੰਦਾ ਕਿ ਐਨਰਜੀ ਪੂਰੀ ਐਨ ਚੱਕ ਕੇ ਰੱਖਦੇ ਹੋ। ਸੋ ਸਰਬਜੀਤ, ਇੱਕ ਮੈਨੂੰ ਕਿਸੇ ਨੇ ਕਿਹਾ ਕਿ ਗਾਣਾ ਲਾਓ ਕਿ ਅੱਗ ਪਾਣੀਆਂ ਚ ਹਾਣੀ ਹੈ, ਮੈਂ ਲਾਈ ਰਾਜ ਨੂੰ, ਮੈਂ ਕਿਹਾ ਅੱਗ ਤਾਂ ਪਾਣੀਆਂ ਚ ਸੁੱਖ ਭਾਜੀ ਲਾ ਰਹੇ ਆ ਡੀਲਾਂ ਨਾਲ, ਹੈ
3: ਬਿਲਕੁਲ ਜੀ, ਅੱਗ ਤੰਬੂ ਚ ਲਾ ਕਰੀ ਹੈ।
0: ਹਾਂ ਜੀ, ਤੰਬੂ ਚ ਨਾ ਲਾਇਓ ਅੱਗ, ਤੰਬੂ ਚ ਫਰਨੀਚਰ ਬਹੁਤ ਮਹਿੰਗਾ ਮਹਿੰਗਾ ਪਿਆ। ਚਲੋ ਥੈਂਕ ਯੂ, ਜੁੜਦੇ ਹਾਂ ਜਲਦੀ ਪ੍ਰੋਗਰਾਮ ਪੰਜਾਬੀ ਦੇ ਨਾਲ। 5433 ਹੈਲੋ,
5: ਹਾਂਜੀ ਸਤਿ ਸ੍ਰੀ ਅਕਾਲ ਜੀ ਨਵੀ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
5: ਮੈਂ ਵਧੀਆ ਵਧੀਆ, ਤੁਸੀਂ ਸੁਣਾਓ ਕਿੱਦਾਂ?
0: ਬਹਿ ਜਾ ਬਹਿ ਜਾ, ਬੱਲੇ ਬੱਲੇ ਆ,
5: ਬਹਿ ਜਾ ਬਹਿ ਜਾ, ਚਾਹੀਦੀ ਹੈ ਜੀ, ਬੈਠੀ ਜਾਂ ਚਾਹੀਦੀ ਆ। ਮੈਂ ਇੱਕ ਗਾਣੇ ਦੀ ਫਰਮਾਇਸ਼ ਕਰਨੀ ਸੀਗੀ।
0: ਕਿਹੜਾ ਸਰ?
5: ਤੇਰੇ ਪੱਗ ਦੀ ਝਾਲਰ ਬਣ ਜਾ ਮਾਂ, ਦਿਲ ਕਰਦਾ ਪੁਲਸੀਆ ਯਾਰ।
0: ਇਹ ਕਿਹਦਾ ਗਾਣਾ?
5: ਇਹ ਅੰਮ੍ਰਿਤਾ ਵਿਰਕ ਦਾ।
0: ਅੰਮ੍ਰਿਤਾ ਵਿਰਕ, ਮੈਂ ਨਾ, ਮੈਨੂੰ ਕਈ ਵਾਰ ਮਹੀਨੇ ਦੋ ਮਹੀਨੇ ਬਾਅਦ ਆਉਂਦੀ ਹੁੰਦੀ ਹੈ ਅੰਮ੍ਰਿਤਾ ਵਿਰਕ, ਉਹਨਾਂ ਦੇ ਗੀਤ ਦੀ ਕੋਈ ਰਿਕੁਐਸਟ, ਬਟ ਮੈਂ ਇਹਨਾਂ ਬਾਰੇ ਬੜਾ ਜਾਣਦਾ ਨਹੀਂ, ਨਾ ਮੈਂ ਇਹਨਾਂ ਦਾ ਕੋਈ ਬੜਾ ਗਾਣਾ ਸੁਣਿਆ, ਬੜੇ ਚੱਲੇ ਆ। ਹਨਾ, ਉਹੀ ਮੈਂ ਗੱਲ ਕਰਦਾ ਵੀ ਇਹਨਾਂ ਦਾ ਵੀ ਇੱਕ ਦੌਰ ਬੜਾ ਆਇਆ, ਇਹੀ ਨੇ ਜਿਨ੍ਹਾਂ ਦੇ ਗੀਤ ਰਾਜ ਬਰਾੜ ਨਾਲ ਸ਼ਾਇਦ ਆਏ। ਸਿੰਗਲ ਹੀ ਲੱਗ ਰਿਹਾ ਮੈਨੂੰ, ਫਿਰ ਕੌਣ ਸੀ ਜਿਹਨਾਂ ਦੇ ਗਾਣੇ ਰਾਜ ਬਰਾੜ ਹੋਰਾਂ ਨਾਲ ਇੱਕ ਦੋ ਆਏ ਆ ਤੇ ਚੱਲੇ ਵੀ ਬਹੁਤ ਹੈ। ਸੋ ਖੈਰ ਕੋਈ ਨਾ ਉਹ ਵੀ ਲੱਭ ਲੈਂਦੇ ਆ। ਸੋ ਪ੍ਰੋਗਰਾਮ ਹੈ ਪੰਜਾਬੀ ਰਾ ਤੇ ਨੰਬਰ ਆਪਣਾ 905-673-7333। ਉਹ ਸੀ ਅਨੀਤਾ ਸਮਾਣਾ, ਉਹ ਹੋਰ ਸੀ। ਸੋ ਅੱਜ ਫਿਰ ਲਬਰੋਨ ਜੇਮਸ ਦਾ ਕੀ ਬਣਿਆ ਤੁਸੀਂ ਸਾਰਿਆਂ ਨੇ ਸੁਣ ਲਿਆ, ਲਬਰੋਨ ਜੇਮ ਜਾ ਰਿਹਾ ਬਈ ਫਿਲਡੈਲਫੀਆ ਨਾਲ ਖੇਡਣ ਹੁਣ, ਤੇ ਮੈਂ ਵੀਡੀਓ ਦੋ ਚਾਰ ਪਾਈਆਂ ਤੇ ਮੈਨੂੰ ਲੱਗਦਾ ਕਿ ਹੁਣ ਲਬਰੋਨ ਜੇਮ ਚੈਂਪੀਅਨਸ਼ਿਪ ਜਿੱਤੂਗਾ ਫਿਲਡੈਲਫੀਆ ਦੇ ਵਿੱਚ। ਵੈਸੇ ਦੇਖਦੇ ਆ ਕੀ ਬਣਦਾ, ਕੁਛ ਵੀ ਹੋ ਸਕਦਾ ਹੈ, ਬਟ ਦੁਨੀਆ ਦੀ ਕੀ ਸਪੋਰਟਸ ਦੀ ਅੱਜ ਦੀ ਸਭ ਤੋਂ ਵੱਡੀ ਨਿਊਜ਼ ਇਹ ਹੈ ਕਿ ਲਬਰੋਨ ਜੇਮ ਜਾ ਰਿਹਾ ਤੇ ਖੇਡਣ ਫਿਲਡੈਲਫੀਆ 76ers ਦੀ ਟੀਮ ਦੇ ਨਾਲ। ਇੱਕ ਨਾ ਯੂਨਿਟ ਹੈ ਰੈਂਟ ਤੇ ਅਵੇਲੇਬਲ, ਬ੍ਰਿਟੈਨੀਆ ਅਤੇ ਏਰਨ ਮਿਲਸ ਮਿਸੀ ਸਾਗਾ ਦੇ ਵਿੱਚ ਹੈ, ਬਹੁਤ ਹੀ ਪ੍ਰਾਈਮ ਬੜੀ ਪ੍ਰੀਮੀਅਮ ਲੋਕੇਸ਼ਨ। ਬ੍ਰਿਟੈਨੀਆ ਐਂਡ ਏਰਨ ਮਿਲਸ ਪਾਰਕਵੇ ਤੇ ਇਹ ਯੂਨਿਟ ਹੈ। ਇੱਥੇ ਤੁਸੀਂ ਹੇਅਰ ਸਲੋਨ ਖੋਲ੍ਹ ਲਓ, ਨੇਲ ਸਲੋਨ ਖੋਲ੍ਹ ਲਓ, ਸੈੱਲਫੋਨ ਸਟੋਰ ਖੋਲ੍ਹ ਲਓ, ਕਿਸੇ ਵੀ ਤਰੀਕੇ ਦਾ ਦਫ਼ਤਰ ਖੋਲ੍ਹ ਲਓ, ਕੋਈ ਵੀ ਦੁਕਾਨ ਖੋਲ੍ਹਣੀ ਹੈ ਖੋਲ੍ਹ ਲਓ, ਇੱਥੇ ਬਹੁਤ ਯੂਸਿਸ ਨੇ, ਜੋ ਵੀ ਖੋਲ੍ਹਣਾ ਖੋਲ੍ਹ ਲਓ। ਰੈਂਟ ਲਈ ਬ੍ਰਿਟੈਨੀਆ ਤੇ ਏਰਨ ਮਿਲਸ ਮਿਸੀ ਸਾਗਾ ਚ ਇਹ ਯੂਨਿਟ ਹੈ। ਤੁਸੀਂ ਨੰਬਰ ਇੱਕ ਨੋਟ ਕਰਨਾ, ਪਰਮਜੀਤ ਭਾਜੀ ਨੂੰ ਫੋਨ ਕਰ ਲਓ 416-993-1564 416-993-1564 416-993-1564 ਤੇ ਯੂਨਿਟ ਅਵੇਲੇਬਲ ਹੈ ਇਹ ਰੈਂਟ ਤੇ। ਬ੍ਰਿਟੈਨੀਆ ਏਰੀਅਨ ਮਿਲਸ ਬੜੀ ਪ੍ਰਾਈਮ ਲੋਕੇਸ਼ਨ ਤੇ ਤੁਸੀਂ ਇਹ ਯੂਨਿਟ ਲੈ ਸਕਦੇ ਹੋ। ਸੋ ਕਰੀਏ ਕੰਮ ਥੋੜ੍ਹਾ ਜਿਹਾ ਗਰਮਾ ਗਰਮਾ, ਅੱਗ ਪਾਣੀ ਚ ਰੀਮਿਕਸ ਜੀ ਲਾਈਏ, ਨਾਲੇ ਥੋੜ੍ਹਾ ਜਿਹਾ ਨਵਾਂ ਫਲੇਵਰ ਵੀ ਆਜੂਗਾ। ਬਟ ਰੀਮਿਕਸ ਇਹ ਹੈ ਕਿ ਵਧੀਆ ਹੋਣੀ ਚਾਹੀਦੀ ਹੈ। ਦੇਖਦੇ ਆ, ਸੁਣੋ ਦੋ ਬੋਲ ਤੇ ਫਿਰ ਵੀ ਵਿਲ ਬੀ ਰਾਈਟ ਬੈਕ। ਹਾਂ ਹਾਂ, ਚਲੋ ਚਲੋ ਆ ਜਾਓ।

0: ਵੀਵਾ ਨਹੀਂ ਰੀਸਾਂ ਬਹਿ ਜਾ ਪ੍ਰੋਗਰਾਮ ਪੰਜਾਬੀ ਦਾ ਕਿਵੇਂ ਹੋ ਸਾਰੇ ਠੀਕ ਠਾਕ ਬੱਲੇ ਚੜ੍ਹਦੀ ਕਲਾ ਸੋ ਪ੍ਰੋਗਰਾਮ ਤੁਹਾਡੇ ਲਈ ਫਰਾਈਡੇ ਸਪੈਸ਼ਲ ਅੱਜ ਪੇਸ਼ ਕਰ ਰਹੇ ਹਾਂ ਜੇ ਥੋੜ੍ਹਾ ਜਿਹਾ ਕੰਮ ਅਪਬੀਟ ਤੇ ਪੂਰਾ ਕਹਿੰਦੇ ਨਹੀਂ ਹੁੰਦੇ ਚੱਕ ਕੇ ਰੱਖਾਂਗੇ ਸੋ 905-673-3337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਦੱਸੀ ਚੱਲੋ ਅੱਜ ਕੀ ਸੁਣਨ ਦੇ ਮੋੜ ਚੋਂ ਤੁਹਾਡੇ ਲਈ ਲਾਈਏ ਤੇ ਸ਼ਾਮ ਨੂੰ ਪੂਰਾ ਐਨ ਬਸ ਬ੍ਰੇਕ ਨਹੀਂ ਲੈਣੀ ਆਪਾਂ ਅੱਜ ਯਾਦ ਰੱਖੋ ਜ਼ਰੂਰ ਰੋਇਲ ਪਰਫਿਊਮ ਵਾਲਿਆਂ ਨੂੰ ਰੋਇਲ ਪਰਫਿਊਮ ਜਿਹੜੇ ਮਾਰਕੀਟ ਦੇ ਵਿੱਚ ਤੁਹਾਨੂੰ ਪਰਫਿਊਮ ਮਿਲ ਰਹੇ ਨੇ $500 ਦੇ ਉਹੀ ਫਰੈਗਰੈਂਸ ਉਸ ਹੀ ਸਮੈਲ ਦੇ ਪਰਫਿਊਮ ਸਿਰਫ $50 ਚ ਬਣਾ ਰਹੇ ਆ ਇਹ ਕਿਉਂਕਿ ਖੁਦ ਬਣਾਉਂਦੇ ਨੇ ਇਹ ਆਪਣੇ ਓਇਲ ਉੱਥੋਂ ਮੰਗਾਉਂਦੇ ਆ ਜਿੱਥੋਂ ਵੱਡੇ ਵੱਡੇ ਬ੍ਰਾਂਡ ਡੀਓਰ ਸ਼ਨੈਲ ਵਰਗੇ ਮੰਗਾਉਂਦੇ ਆ ਤੁਸੀਂ ਅਗਲੇ ਦਿਨ ਵੀ ਕੱਪੜਿਆਂ ਨੂੰ ਦੇਖੋਗੇ ਕਹੋਗੇ ਯਾਰ ਇਹੀ ਪਾ ਲੈਂਦੇ ਆ ਸ਼ਰਟ ਹਜੇ ਵੀ ਇਹ ਚੋਂ ਕਿੰਨੀ ਸੋਹਣੀ ਖੁਸ਼ਬੂ ਆਉਂਦੀ ਆ ਮੇਰਾ ਨਾਂ ਲੈ ਦਿਓ ਦੋ ਪਰਫਿਊਮ ਖਰੀਦੋ ਤੇ ਤੀਜਾ ਫ੍ਰੀ ਰੋਇਲ ਪਰਫਿਊਮਸ ਡੋਟ ਕੋ ਤੇ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਨੇ 1 ਰੀਗਨ ਰੋਡ ਯੂਨਿਟ 9 ਇਨ ਬ੍ਰੈਂਪਟਨ ਨੰਬਰ ਹੈ 4373150701 4373150701 437-315-701 ਹੈਲੋ
1: ਸਤਿ ਸ੍ਰੀ ਅਕਾਲ
0: ਜੀ ਕਿਵੇਂ ਹੋ
1: ਜੀ ਰਣਜੀਤ ਗੱਲ ਕਰਦਾ ਬ੍ਰੈਂਪਟਨ ਤੋਂ
0: ਰਣਜੀਤ ਜੀ ਕੀ ਬਣਦਾ
1: ਅੰਮ੍ਰਿਤਾ ਵਿਰਕ 1994-95-96 ਸੁਪਰ ਸਟਾਰ ਸੀ ਉਹਦੇ ਹੰਝੂਆਂ ਨਾਲ ਭਾਬੀ ਮੇਰੀ ਚੁੰਨੀ ਭਿੱਜ ਗਈ ਆਪਾਂ ਦੋਵੇਂ ਰਸ ਬੈਠੇ ਤਾਂ ਮਨਾਊ ਕੌਣ ਵੇ ਜਿਹੜੇ ਇੰਨੇ ਸੁਪਰ ਪਰਹੇਜ਼ ਗੀਤ ਆਏ ਸੀ ਕੱਲੀ ਨੇ ਗਾਇਆ ਕਿਸੇ ਦੇ ਨਾਲ ਡਿਊਟ ਨਹੀਂ ਡਿਊਟ ਅਨੀਤਾ ਸਮਾਣਾ ਨੇ ਗਾਏ ਸੀ ਰਾਜ ਬਰਾੜ ਨਾਲ ਲੱਗ ਕੇ ਮਜਾਜਣ ਜਾਂਦੀ ਦਾ ਗ੍ਰਿਪ ਪਰ ਇਹਦੇ ਗੀਤ ਅੰਮ੍ਰਿਤਾ ਵਿਰਕ ਦੇ ਤਾਂ ਬਹੁਤ ਨੇ ਜੀ ਮਤਲਬ ਕਿਆ ਹੀ ਬਾਤਾਂ ਸੀ ਉਸ ਵੇਲੇ
0: ਸਭ ਤੋਂ ਜ਼ਿਆਦਾ ਭਾਜੀ ਇਹਨਾਂ ਦਾ ਕਿਹੜਾ ਚੱਲਿਆ
1: ਉਹਦੇ ਹੰਝੂਆਂ ਨਾਲ ਭਾਬੀ ਮੇਰੀ ਚੁੰਨੀ ਭਿੱਜ ਗਈ ਭੁੱਬਾ ਮਾਰ ਮਾਰ ਇੰਨਾ ਰੋਇਆ ਚੰਦਰ ਰਾਣੀ ਉਹਦੇ ਹੰਝੂਆਂ ਨਾਲ ਭਾਬੀ ਮੇਰੀ ਚੁੰਨੀ ਭਿੱਜ ਗਈ
0: ਅੱਛਾ ਹੰਝੂਆਂ ਨਾਲ ਚੁੰਨੀ ਭਿੱਜ ਗਈ ਠੀਕ ਹੈ
1: ਹਾਂਜੀ
0: ਕੀ ਬਾਤ ਹੈ ਚਲੋ ਲਾਉਣੇ ਕਿੱਦਾਂ ਹੋਰ ਸੁਣਾਓ ਕਿਵੇਂ ਮਨਾ ਰਹੇ ਹੋ ਅੱਜ ਦੀ ਸ਼ਾਮ
1: ਲਾਓ ਸਰ ਜੀ ਆਹੀ ਲਾ ਲਿਓ ਭੁੱਬਾ ਮਾਰ ਮਾਰ ਇੰਨਾ ਰੋਇਆ ਚੰਦਰ ਉਹਦੇ ਹੰਝੂਆਂ ਨਾਲ ਭਾਬੀ ਮੇਰੀ ਚੁੰਨੀ ਭਿੱਜ ਗਈ
0: ਹਾਂ ਬੱਲੇ
1: ਸੋਹਣਾ ਗੀਤ
0: ਹੋਰ ਸੁਣਾਓ ਕਿਵੇਂ ਮਨਾ ਰਹੇ ਹੋ ਤੁਸੀਂ ਫਰਾਈਡੇ ਦੀ ਸ਼ਾਮ ਨੂੰ
1: ਬਾਜੀ ਫੈਕਟਰੀਓਂ ਛੁੱਟੀ ਹੋਈ ਸੀ ਘਰ ਨੂੰ ਜਾਂਦੇ ਪਏ ਸੀ ਹੁਣ ਫੇ ਨਹਾ ਨੂ ਕੇ ਪੱਕ ਪੁੱਕ ਜੀ ਬੰਨ ਕੇ ਫੇਰ ਨਿਕਲਾਂਗੇ ਬਾਹਰ ਨੂੰ ਦੇਖਦੇ ਆ ਕੀ ਬਣਦਾ
0: ਕਿੱਧਰ ਜਾ ਰਹੇ ਹੋ ਅੱਜ
1: ਅੱਜ ਹੈਗੇ ਤਾਂ ਬ੍ਰਹਮਟਨ ਦੇ ਵਿੱਚ ਹੀ ਆ ਪਏ ਯਾਰਾਂ ਦੋਸਤਾਂ ਨੂੰ ਹੁਣ ਕਾਲਾਂ ਕਰਦੇ ਆ ਉਦੋਂ ਮੈਂ ਐਂਕਰਿੰਗ ਦਾ ਕੰਮ ਕਰਦਾ ਸਟੇਟ ਸੈਕਟਰੀ ਦਾ
0: ਚਲੋ ਤੁਸੀਂ ਮਾਸਟਰ ਸਲੀਮ ਨੂੰ ਦੇਖਿਆ ਹੋ
1: ਹਾਂਜੀ ਉਹ ਵੀ ਦੇਖਣ ਜਾਣਾ ਜੀ ਬਾਕੀ ਉਹ ਸਾਡੀਆਂ ਸ਼ਨੀਵਾਰ ਐਤਵਾਰ ਜਾਗੋ ਜੁਗੋ ਨਿਕਲਾਉਂਦੀਆਂ ਕਾਫੀ ਮੁਖਤਿਆਰ ਢੋਲੀ
0: ਨਹੀਂ ਉਹ ਤਾਂ ਚਲੋ ਠੀਕ ਹੈ ਜਾਗੋ ਵੀ ਨਿਕਲੂਗੀ ਮੈਂ ਤਾਂ ਅੱਜ ਦੀ ਗੱਲ ਕਰਦਾ ਚਲੋ ਥੈਂਕ ਯੂ ਮੈਂ ਤਾਂ ਕਹਿ ਰਿਹਾ ਮਾਸਟਰ ਸਲੀਮ ਦੀਆਂ ਦੋ ਟਿਕਟਾਂ ਅਸੀਂ ਦੇ ਰਹੇ ਹਾਂ $50 ਦੋ ਟਿਕਟਾਂ 5730 ਹੈਲੋ
2: ਹਾਂਜੀ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
2: ਹਾਂਜੀ
0: ਠੀਕ ਹੈ ਮੈਨੂੰ ਨੰਬਰ ਚਾਹੀਦਾ ਸਰ ਰਵੀ ਇੱਕ
2: ਕੈਬਨਿਟ
0: ਮਿਲਣੇ ਆਪਣੇ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਕੋਈ ਰੈਡੀ ਕਰਵਾਉਣਾ ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰ ਲਓ 416-859-1920

0: ਲੰਬਾ ਤਾਂ ਥੋੜਾ ਹੋ ਰਹੀ ਨੇ ਤੇ ਸਾਡੇ ਨਾਲ ਟੌਪ ਟੌਪ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਵਨ ਐਂਡ ਓਨਲੀ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ। ਹਰਪ੍ਰੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ?
1: ਕੁਛ ਨਹੀਂ ਬਣਦਾ।
0: ਆਏ ਨਾ ਕਰੇ ਕਰੋ, ਕੁਛ ਨਹੀਂ ਬਣਦਾ, ਕੁਛ ਨਾ ਕੁਛ ਤਾਂ ਬਣਦਾ ਹੀ ਹੋਊਗਾ, ਫਰਾਈਡੇ ਆ।
1: ਸਮਟਾਈਮ ਕੁਛ ਨਾ ਬਣਨਾ ਵੀ ਠੀਕ ਹੁੰਦਾ।
0: ਜੇ ਤੁਹਾਡੇ ਨਹੀਂ ਕੁਛ ਬਣਦਾ ਫਿਰ ਸਾਡੇ ਤਾਂ ਅਸੀਂ ਵੀ ਬਸ ਭੁੱਖੇ ਹੀ ਹੋਵਾਂਗੇ ਅੱਜ। ਹੈ ਨਹੀਂ, ਗੱਲ ਠੀਕ ਹੈ ਤੁਹਾਡੀ। ਕਦੇ ਕਦੇ ਨਾ ਹੁਣ ਪਤਾ ਕੀ ਹੈ, ਇੰਨੀ ਬਿਜ਼ੀ ਸਮਰ ਹੈ, ਮੈਨੂੰ ਵੀ ਅੱਜ ਮਸਾ ਟਾਈਮ ਮਿਲੂਗਾ ਵੀ ਬਸ ਕਿਤੇ ਨਹੀਂ ਜਾਣਾ, ਕੁਛ ਨਹੀਂ ਕਰਨਾ, ਬਸ ਬੈਠਾਂਗੇ ਘਰੇ ਤੇ ਰਿਲੈਕਸ ਕਰਾਂਗੇ।
1: ਕਾਫੀ ਸਾਰੀਆਂ ਵੈਡਿੰਗਸ ਅਟੈਂਡ ਕਰ ਰਹੇ ਆ, ਸੋ ਜਿਨ੍ਹਾਂ ਦੇ ਰਿਲੇਟਿਵਸ ਬਾਹਰੋਂ ਆ ਰਹੇ ਆ ਵੈਡਿੰਗਸ ਦੇ ਉੱਪਰ ਜਾਂ ਵੈਸੇ ਘੁੰਮਣ ਫਿਰਨ, ਉਹਨਾਂ ਦੇ ਲਈ ਆਪਾਂ ਹਮੇਸ਼ਾ ਇਹ ਗੱਲ ਕਰਦੇ ਹੁੰਦੇ ਆ ਕਿ ਆਪਣੀ ਜਿਹੜੇ ਵੀ ਰਿਲੇਟਿਵਸ ਆ ਰਹੇ ਆ ਉਹਨਾਂ ਨੂੰ ਜਿੱਥੇ ਤੁਸੀਂ ਸਪੋਂਸਰ ਕਰਕੇ ਬੁਲਾ ਰਹੇ ਆ, ਮੇਕ ਸ਼ੋਰ ਉਹਨਾਂ ਦੀ ਵਿਜ਼ਿਟਰ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਰੱਖੋ, ਕਿਉਂਕਿ ਕੱਲ ਨੂੰ ਇਨਕੇਸ ਕੋਈ ਵੀ ਮੈਡੀਕਲ ਐਮਰਜੈਂਸੀ ਆਉਂਦੀ ਹੈਗੀ ਆ, ਤੁਹਾਡੀ ਰਿਸਪੋਂਸੀਬਿਲਟੀ ਬਣਦੀ ਆ ਹੋਸਪਿਟਲ ਦੇ ਬਿਲਸ ਕਵਰ ਕਰਨੇ ਵੀ। ਸੋ ਇਸ ਕਰਕੇ ਬੈਟਰ ਆ ਆਪਾਂ ਹੁਣ ਕੁਛ ਥੋੜੇ ਜਿਹੇ ਡਾਲਰ ਦੇ ਕੇ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਕਰਵਾ ਲਈਏ। ਇਸ ਤੋਂ ਇਲਾਵਾ ਅਗਰ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਡਿਸਕਸ਼ਨ ਕਰਨਾ ਚਾਹੁੰਦੇ ਆ, ਆਪਣੇ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ, ਆਪਣੀਆਂ ਪੁਰਾਣੀਆਂ ਪਾਲਿਸੀਜ਼ ਨੂੰ ਰਿਵਿਊ ਕਰਨ ਦੇ ਲਈ, ਤੁਸੀਂ ਜ਼ਰੂਰ ਵੀਕਐਂਡ ਦੇ ਉੱਪਰ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ, ਜਿਹੜਾ ਕਿ ਮੈਕਵੀਨ ਤੇ ਮੇਫੀਲਡ ਡਰਾਈਵ ਦੇ ਉੱਪਰ ਹੈਗਾ ਆ। ਸੋ 11675 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਹੈਗਾ ਜੀ 4168176500। ਲਾਸਟਲੀ ਕਿਸੇ ਨੇ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਹੈਗਾ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਲਾਇਸੈਂਸ ਲਿਆ ਹੋਇਆ ਆ, ਸਾਨੂੰ ਟ੍ਰੇਨਿੰਗ ਦੇ ਇਸ਼ੂ ਆ ਰਹੇ ਆ, ਸਾਨੂੰ ਪ੍ਰੋਪਰ ਸਟਰਕਚਰ ਨਹੀਂ ਮਿਲ ਰਿਹਾ, ਜ਼ਰੂਰ ਤੁਸੀਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ। ਤੁਸੀਂ ਆ ਕੇ ਸਾਡੇ ਕੋਲੋਂ ਫੁੱਲ ਡਿਟੇਲ ਲੈ ਸਕਦੇ ਆ, ਕਿਹੜੀਆਂ ਕਿਹੜੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ ਅਤੇ ਤੁਹਾਨੂੰ ਕਿੱਦਾਂ ਗਾਈਡ ਕਰ ਸਕਦੇ ਹਾਂ। ਸੋ ਉਹਦੇ ਰਿਗਾਰਡਿੰਗ ਵੀ ਅਗਰ ਸਾਰੀ ਇਨਫੋਰਮੇਸ਼ਨ ਲੈਣੀ ਹੋਵੇ, ਨੰਬਰ ਹੈਗਾ ਜੀ 4168176500 416 8176500।
0: ਥੈਂਕ ਯੂ ਹਰਪ੍ਰੀਤ, ਥੈਂਕ ਯੂ। 7286 ਹੈਲੋ।
2: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਸਲੀਮ
0: ਜੀ ਦਾ ਸ਼ੋਅ ਦੇਖਣ?
2: ਬਿਲਕੁਲ ਬਿਲਕੁਲ।
0: ਕੀ ਬਾਤ ਹੈ, ਟਿਕਟਾਂ ਲੈ ਲਈਆਂ?
2: ਟਿਕਟਾਂ ਲੈ ਲਈਆਂ ਸਰ ਜੀ, ਹੁਣ ਤਾਂ ਲੈ ਲਈਆਂ, ਹੁਣ ਤਾਂ ਚਲੋ ਪਾਸ ਇਟ ਆਨ,
0: ਕੋਈ ਗੱਲ ਨਹੀਂ, ਦੈਟਸ ਓਕੇ, ਵਧੀਆ ਗੱਲ ਹੈ
2: ਜੀ ਜੀ ਜੀ।
0: ਹੋਰ ਸੁਣਾਓ?
2: ਥੈਂਕ ਯੂ ਜੀ।
0: ਤੁਸੀਂ ਨਾ ਵੀ ਯਾਰ ਬੜੇ ਕਹਿ ਲੋ ਕਿ ਪੁਰਾਣੇ ਪੁਰਾਣੇ ਦੱਸ ਰਹੇ ਹੋ। ਹੈ
3: ਆਵਾਜ਼
0: ਜਵਾਕ ਵਾਲੀ, ਤੁਹਾਡੀ ਉਮਰ ਕਿੰਨੀ ਹੈ? ਫਿਰ ਤਾਂ ਜਵਾਕ ਹੀ ਹੋ, ਤੁਸੀਂ ਐਂ ਕਰਦੇ ਬੁੜੇ ਹੋ ਗਏ। ਹਾਂ ਪੁਰਾਣੇ ਵਧੀਆ ਗੱਲ ਹੈ, ਪਤਾ ਕੀ ਆ, ਅੱਜ ਕੱਲ ਦੇ ਮੁੰਡੇ ਬਹੁਤ ਘੱਟ ਨੇ ਜਿਹੜੇ ਪੁਰਾਣੇ ਗਾਣੇ ਸੁਣਦੇ ਆ। ਅੱਜ ਕੱਲ ਤਾਂ ਬਸ ਤੁਹਾਨੂੰ ਪਤਾ ਹੀ ਆ, ਨਵਿਆਂ ਦੁਆਲੇ ਹੋਏ ਹੋਏ ਆ ਸਾਰੇ।
3: ਨਹੀਂ
0: ਪਤਾ ਕੀ ਹੈ, ਪੁਰਾਣੇ ਗਾਣਿਆਂ ਚ ਮੈਂ ਕੱਲ ਵੀ ਗੱਲ ਕਰ ਰਹੀ ਸੀ ਕਿ ਜੀ ਕਰਦੇ ਵੀ ਗਾਣਾ ਸੁਣੀ ਚੱਲੋ ਭਾਵੇਂ ਰਿਪੀਟ ਤੇ ਸੁਣ ਲਓ। ਹੁਣ ਨਵੇਂ ਹੈ ਵਧੀਆ, ਬਟ ਉਹ ਰਿਪੀਟ ਵਾਲੀ ਵੈਲਿਊ ਜੀ ਹੈ ਨੀ ਉਨੀ। ਸਹੀ ਗੱਲ ਹੈ ਤੁਹਾਡੀ, ਬਿਲਕੁਲ ਬਿਲਕੁਲ। ਚਲੋ ਲਾਉਣੇ ਤੁਹਾਡੇ ਲਈ, ਨੋ ਪ੍ਰੋਬਲਮ,
3: ਠੀਕ ਹੈ,
0: ਇੰਜੋਏ ਕਰੋ। ਸੋ ਪ੍ਰੋਗਰਾਮ ਪੰਜਾਬੀ ਦਾ 905-673 33 ਸੈਂਤੀ ਵਾਹ ਬਈ ਵਾਹ, ਜਿਸ ਤਰ੍ਹਾਂ ਸਾਰੇ ਇੰਜੋਏ ਕਰ ਰਹੇ। ਮੇਰੇ ਇੱਕ ਮਿੱਤਰ ਨੇ ਟਕੀ

0: ਟਕੀਲੇ ਦੀ ਬੋਤਲ ਦੀ ਫੋਟੋ ਭੇਜੀ ਆ ਕਿ ਬਹੁਤ ਸੋਹਣੀ ਟਕੀਲਾ ਟਕੀਲਾ ਪੀ ਰਿਹਾ, ਕੋਈ ਵੋਡਕਾ ਦੀਆਂ ਸ਼ੋਟਾਂ ਲਾ ਰਿਹਾ, ਸ਼ੋਟਾਂ ਨਾਲ ਬੜੀਆਂ ਲਾਓ, ਸ਼ੋਟਾਂ ਨਾਲ ਹੀ ਬੰਦਾ ਖਰਾਬ ਹੁੰਦਾ। ਸੋ ਖੈਰ ਹੈਵ ਅ ਗੁੱਡ ਟਾਈਮ। ਪ੍ਰੋਗਰਾਮ ਪੰਜਾਬੀ ਲੈਣਾ 905-673-3337। ਅੱਜ ਦਾਰੂ ਪੀ ਗੱਡੀ ਨਹੀਂ ਚਲਾਉਣੀ, ਇੰਜੋਏ ਕਰਨਾ ਕਰੋ, ਖੁੱਲ੍ਹ ਕੇ ਭੰਗੜੇ ਪਾਓ, ਬਟ ਦਾਰੂ ਪੀ ਗੱਡੀ ਨਾ ਚਲਾਓ ਮਿੱਤਰੋ, ਨੋਟ ਈਵਨ ਥੋੜ੍ਹੀ ਥੋੜ੍ਹੀ। ਅਸੀਂ ਨਾ ਮੰਡੇ ਨੂੰ, ਮੰਡੇ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਇੱਕ ਕਰ ਰਹੇ ਹਾਂ ਮਸਤਾਨੇ ਰੈਸਟੋਰੈਂਟ ਐਂਡ ਕੈਫੇ ਤੇ, ਕੁਈਨ ਤੇ ਕੈਨੇਡੀ ਦਾ ਕੋਰਨਰ, 2 ਕੈਨੇਡੀ ਰੋਡ ਸਾਊਥ। $1 ਦੇ ਵਿੱਚ ਚਨਾ ਟਿੱਕੀ, $1 ਦੇ ਵਿੱਚ ਚਾਟ ਪਾਪੜੀ, $1 ਦੇ ਵਿੱਚ ਚਨਾ ਸਮੋਸਾ, ਪਕੌੜੇ ਫਰੀ ਤੇ ਚਾਹ ਵੀ ਫਰੀ ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਤੇ, ਠੀਕ ਹੈ। ਮੰਡੇ ਨੂੰ ਸ਼ਾਮ ਨੂੰ 6 ਵਜੇ ਆ ਜਾਓ, ਕੈਨੇਡੀ ਐਂਡ ਕੁਈਨ ਸਾਡੀ ਟੀਮ ਨੂੰ ਮਿਲੋ, ਅਸੀਂ ਤੁਹਾਨੂੰ ਤੋਹਫੇ ਬੜੇ ਦੇਵਾਂਗੇ। 2 ਕੈਨੇਡੀ ਰੋਡ ਸਾਊਥ, 2 ਕੈਨੇਡੀ ਰੋਡ ਸਾਊਥ। ਜੀ 6839, ਹੈਲੋ
1: ਜੀ, ਸਤਿ ਸ੍ਰੀ ਅਕਾਲ ਨਵੀ।
0: ਸਤਿ ਸ੍ਰੀ ਅਕਾਲ ਜੀ,
1: ਮੈਂ ਤੇਰੇ ਡੈਡੀ ਦਾ ਫਰੈਂਡ ਬੋਲਦਾ। ਸੁਣ
0: ਜੀ ਸਰ,
1: ਇੱਕ ਪੁਰਾਣਾ ਗਾਣਾ ਮੇਰਾ ਵੀ ਲਾ ਦੇ ਫਿਰ।
0: ਕਿਹੜਾ ਜੀ?
1: ਜਗਜੀਤ ਸਿੰਘ ਚਿਤਰਾ ਸਿੰਘ ਦਾ ਹੈਗਾ, ਕੁੜਤੀ ਮਲਮਲ ਦੀ।
0: ਕੁੜਤੀ ਮਲਮਲ ਦੀ, ਕਿਆ ਬਾਤ ਹੈ। ਮੈਂ ਨਾ ਕੱਲ ਪਰਸੋਂ ਜਗਜੀਤ ਜੀ ਦਾ ਲਾਇਆ ਸੀ, ਨਾ ਚਿੱਠੀ ਨਾ ਕੋਈ ਸੰਦੇਸ਼, ਤੇ ਮੈਨੂੰ ਪਤਾ ਨਹੀਂ ਸੀ ਕਿ ਜਗਜੀਤ ਸਿੰਘ ਜੀ ਦੇ ਨਾ ਬੇਟੇ ਦੀ ਡੈਥ ਬੜੀ ਯੰਗ ਹੋ ਗਈ ਸੀਗੀ।
1: ਹਾਂਜੀ, ਮੈਨੂੰ ਸਾਰੇ, ਮੈਂ ਸਾਰੀ ਫੈਮਿਲੀ ਨੂੰ ਜਾਣਦਾ ਚੰਗੀ ਤਰ੍ਹਾਂ।
0: ਅੱਛਾ ਅੱਛਾ, ਨਹੀਂ ਮੈਨੂੰ ਬਾਅਦ ਚੋਂ ਪਤਾ ਲੱਗਿਆ, ਫਿਰ ਮੈਂ ਗੱਲ ਸੁਣੀ ਵੀ ਉਸ ਗੀਤ ਦੇ ਵਿੱਚ ਵੀ ਕੁਝ ਐਸੇ ਬੋਲ ਨੇ ਜੋ ਉਹਨਾਂ ਦੇ ਐਕਸੀਡੈਂਟ ਦੇ ਨਾਲ ਰਿਲੇਟਡ ਨੇ।
1: ਹਾਂਜੀ, ਸਾਰਾ ਕੁਛ ਉਹਨਾਂ ਦਾ, ਉਹਦੀ ਵੀ ਡੈਥ ਜਿੱਦਾਂ ਸਾਰਾ ਕੁਛ ਬਹੁਤ ਹੈ, ਉਹਨਾਂ ਦੀ ਬੇਟੀ ਦੀ ਵੀ ਡੈਥ ਹੋਈ ਸੀ।
0: ਹਾਂਜੀ, ਬੇਟੀ ਦੀ ਵੀ ਹੋ ਗਈ ਸੀਗੀ ਬਾਅਦ ਚੋਂ, ਬਿਲਕੁਲ। ਬੜੇ ਕਮਾਲ ਦੇ ਆਰਟਿਸਟ ਸੀਗੇ ਜਗਜੀਤ ਸਿੰਘ ਜੀ। ਜ਼ਰੂਰ ਲਾ ਦਿੰਦੇ ਹਾਂ, ਜ਼ਰੂਰ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਸੁਣ ਰਹੇ ਹੋ ਤੁਸੀਂ, ਤੇ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਹਾਜ਼ਰ ਨੇ। ਜੀ ਟੀ ਏ ਕ੍ਰੈਡਿਟ ਨੂੰ ਤੁਸੀਂ ਯਾਦ ਰੱਖੋ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਟੈਨਸ਼ਨ ਚੋਂ, ਪਿਛਲੇ ਤਕਰੀਬਨ 20-25 ਸਾਲ ਤੋਂ ਕਰਜ਼ਾ ਮਾਫ ਕਰਵਾ ਰਹੇ ਨੇ ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ। ਨੰਬਰ ਹੈ 416-650-1100, 4883, ਹੈਲੋ।
2: ਹਾਂਜੀ ਨਵੀਂ ਭਾਜੀ, ਕੀ ਹਾਲ ਹੈ ਜੀ?
0: ਉਹ ਵਧੀਆ ਜੀ, ਕਿੱਦਾਂ?
2: ਵਧੀਆ ਸਰ, ਵਧੀਆ ਜੀ। ਨਵੀਂ ਜੀ ਭਾਜੀ, ਇੱਕ ਨੰਬਰ ਚਾਹੀਦਾ ਤੁਹਾਡੇ ਕੋਲ ਅੱਜ।
0: ਕਿਹੜਾ ਵੀਰੇ?
2: ਉਹ ਤੁਸੀਂ ਅੱਗੇ ਦਿੰਦੇ ਸੀ ਨਾ ਮਸਾਜ ਸੈਂਟਰ ਵਾਲਿਆਂ ਦਾ, ਨਵੀਂ ਭਾਜੀ
0: ਮਸਾਜ ਵਾਲਿਆਂ ਦਾ, ਲਵਾਨਾ ਵੈਲਨੈਸ ਪਾ ਦਾ। ਹਾਂਜੀ
2: ਲਵਾਨਾ, ਹਾਂਜੀ ਦਊਂਗੇ ਭਾਜੀ।
0: 416
2: ਨੋਟ ਕਰੀ ਲਵਾਨਾ, ਹਾਂਜੀ ਹਾਂਜੀ ਨਵੀਂ ਭਾਜੀ, 416-881
0: ਪੰਜਾਬੀ ਲਹਿਰਾਂ ਤੋਂ ਨਵੀਂ ਹੋਣਾ ਤੋਂ ਨੰਬਰ ਮਿਲਿਆ
2: ਜੀ। ਜੀ ਬਰੈਂਪਟਨ ਜੀ, ਨਵੀਂ ਭਾਜੀ ਹੈ ਨਾ ਇਹ?
0: ਹਾਂਜੀ, ਏਅਰਪੋਰਟ ਤੇ ਸਟੀਲ ਤੇ।
2: ਓ ਵੈਰੀ ਗੁੱਡ, ਚਲੋ ਤਾਂ ਬਹੁਤ ਸਹੀ ਹੈਗਾ ਜੀ, ਏਅਰਪੋਰਟ ਸਟੀਲ ਤੇ।
0: ਹਾਂ, ਹੋਰ ਸੁਣਾਓ, ਕਿਵੇਂ ਮਨਾ ਰਹੇ ਹੋ ਅੱਜ ਦੀ ਸ਼ਾਮ ਨੂੰ?
2: ਕੇਕ
0: ਵਗੈਰਾ ਮੰਗਾਉਂਦੇ ਆ ਕਾਫੀ?
2: ਹਾਂਜੀ ਹਾਂਜੀ, ਆਹ ਲਿਖਿਆ ਹੋਇਆ ਤੇ ਕੁਨਾਫਾ ਐਂਡ
0: ਉਹ ਕੁਨਾਫਾ, ਹਾਂ ਇਹ ਕੁਨਾਫਾ ਹੈਗਾ ਪੋਪੂਲਰ, ਮੈਂ ਸਮਝ ਗਿਆ।
2: ਹਾਂਜੀ ਹਾਂਜੀ
0: ਮੰਡੇ ਨੂੰ ਫਿਰ ਆਯੋ ਇੱਥੇ ਮਸਤਾਨੇ, ਇੱਕ ਰੈਸਟੋਰੈਂਟ ਹੈ, ਅਸੀਂ ਉੱਥੇ ਲਾਈਵ ਪ੍ਰੋਗਰਾਮ ਮੰਡੇ ਨੂੰ ਕੁਈਨ ਤੇ ਕੈਨੇਡੀ ਤੇ ਕਰ ਰਹੇ ਹਾਂ ਪ੍ਰੋਗਰਾਮ ਮੰਡੇ ਨੂੰ,
2: ਬਿਲਕੁਲ ਹੈਗਾ ਮਸਤਾਨੇ। ਹਾਂਜੀ ਹੈਗਾ ਜੀ,
0: ਉੱਥੇ ਆਯੋ, ਉੱਥੇ $1 ਨੂੰ ਅਸੀਂ ਖਾਣਾ ਖਵਾਵਾਂਗੇ ਤੁਹਾਨੂੰ, ਠੀਕ ਹੈ?
2: ਓਕੇ ਨਵੀਂ ਭਾਜੀ, ਨਹੀਂ ਬਾਈ ਤੁਸੀਂ ਮਿਲ ਲਓ ਸਾਡੇ ਤਾਂ ਦੋ ਵਾਰ ਦਰਸ਼ਨ ਆ
0: ਤੁਹਾਡੇ ਆਇਓ ਤੇ
2: ਸਾਡੇ ਦੱਸੋ ਕਿੰਨੇ ਵਜੇ ਦੱਸੋ
0: ਨਹੀਂ ਨਹੀਂ ਮੰਡੇ ਸ਼ਾਮ ਨੂੰ 6 ਵਜੇ ਉਹੀ ਆਪਣੇ ਸ਼ੋਅ ਦੀ ਟਾਈਮਿੰਗ ਠੀਕ ਹੈ ਪੈਸ਼ਨ ਰੂਫਿੰਗ ਜੇ ਤੁਹਾਡੀ ਛੱਤ ਤੁਹਾਡੀ ਰੂਫ ਪੁਰਾਣੀ ਹੈ ਤੇ ਜੇ ਤੁਸੀਂ ਟਾਈਮ ਸਿਰ ਚੇਂਜ ਨਹੀਂ ਕਰਾਈ ਨਾ ਤੁਸੀਂ ਆਪਣੇ ਘਰ ਦੇ ਸਟਰਕਚਰ ਨੂੰ ਡੈਮੇਜ ਕਰ ਰਹੇ ਹੋ ਆਪਣੀ ਛੱਤ ਤਾਂ ਆਪਣੀ ਯਾਰ ਸ਼ੀਲਡ ਹੈ ਸੋ ਰੂਫ ਚੇਂਜ ਕਰਾਉਣ ਵਾਲੀ ਹੈ ਰੂਫ ਦੀ ਰਿਪੇਅਰ ਹੋਣ ਵਾਲੀ ਹੈ ਮੈਂ ਤੁਹਾਨੂੰ ਬੜੇ ਇਮਾਨਦਾਰ ਬੰਦਿਆਂ ਦਾ ਨੰਬਰ ਦੇ ਰਿਹਾ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਇਹਨਾਂ ਨੂੰ ਫੋਨ ਕਰੋ 6479194139 6479194139 6479194139 ਤੇ ਕਾਲ ਕਰੋ 0058 ਹੈਲੋ
3: ਹਾਂਜੀ ਬਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਵੀਰੇ
3: ਬਾਈ ਤੁਸੀਂ ਨਾ ਇੱਕ ਦਿਨ ਮੈਨੂੰ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਇੱਕ ਟ੍ਰੇਡਿੰਗ ਵਾਲੇ ਬੰਦਿਆਂ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਸ਼ਾਇਦ ਮਿਸੀ ਸਾਗਾ ਚ ਜਾਂ ਕਿਤੇ ਆ ਤੁਸੀਂ ਮਾੜਾ ਜਿਹਾ
0: ਨੌਲੇਜ ਦਿੱਤਾ ਕਿਸ ਚੀਜ਼ ਲਈ ਸੀਗਾ ਹੈਗੇ
3: ਟ੍ਰੇਡਿੰਗ ਟ੍ਰੇਡਿੰਗ ਨਹੀਂ ਕਰਾਉਂਦੇ ਵੀ ਟ੍ਰੇਡਿੰਗ ਦਾ ਕੁਝ ਕਨਸੈਪਟ ਸੈਚ ਹੁੰਦੇ ਆ ਤਾਂ ਜਾਂ ਕੁਝ ਸਿਸਟਮ ਸੀਗਾ
0: ਟ੍ਰੇਡਿੰਗ ਮਤਲਬ ਜਿਵੇਂ ਇਨਵੈਸਟਿੰਗ ਸੌਰਵ ਰਤਨ ਹੋਣਗੇ ਬੜੇ ਐਜੂਕੇਟਿਡ ਬੜੇ ਨੌਲੇਜ ਵਾਲੇ ਬੰਦੇ ਆ ਇਹਨਾਂ ਨੂੰ ਮਿਲੋ ਇਹਨਾਂ ਨਾਲ ਬੈਠੋ ਤੇ ਇਹ ਤੁਹਾਨੂੰ ਦੱਸਣਗੇ ਕਿ ਕੀ ਕਰਨਾ ਚਾਹੀਦਾ ਕੀ ਨਹੀਂ
3: ਓਕੇ ਲਾਈਕ ਮੈਂ ਉਦਾਂ ਦਾ ਮਤਲਬ ਜਿੱਦਾਂ ਕੋਰਸ ਲਏ ਹੋਏ ਇੰਡੀਆ ਤੋਂ ਕਾਫੀ ਟਾਈਮ ਹੋਇਆ ਦੇ ਦਿਨੋਂ
0: ਤੁਸੀਂ ਨਾ ਇਹਨਾਂ ਨੂੰ ਫੋਨ ਕਰੋ ਇਹ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਂਦੇ ਤੁਹਾਨੂੰ ਤੁਸੀਂ ਇੱਕ ਵਾਰ ਮਿਲੋ ਇਹਨਾਂ ਨੂੰ ਤੁਹਾਨੂੰ ਸਾਰੀ ਐਜੂਕੇਸ਼ਨ ਦੇਣਗੇ ਚੰਗੀ ਤਰ੍ਹਾਂ
3: ਮੈਂ ਕਿਹੜਾ ਰਿਪੀਟ ਕਰਦੇ ਮੇਰਾ ਨੰਬਰ 4638338533
0: ਹਾਂਜੀ ਬਿਲਕੁਲ
3: ਨਾਮ ਕੀ ਜਨਾਬ
0: ਸੌਰਵ ਰਤਨ
3: ਸੌਰਵ ਰਤਨ ਓਕੇ ਓਕੇ ਸਰ
0: ਠੀਕ ਹੈ ਵੀਰੇ
3: ਓਕੇ
0: ਓਕੇ ਜੀ ਥੈਂਕ ਯੂ ਸੋ ਮਚ ਸੋ 5220 ਹੈਲੋ ਸਰਵਜੀਤ ਇਹਨਾਂ ਨੇ ਗਾਣਾ ਸੁਣਨਾ ਚਾਹੀਦੀ ਸੋ ਲੈ ਕੇ ਚੱਲਦੇ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਟੈਂਟ ਸੇਲ ਹੈ ਇਹ ਡੀਲਾਂ ਜਿਹੜੀਆਂ ਮਿਲ ਰਹੀਆਂ ਨੇ ਮਸਟ ਗੋ ਵਾਲਾ ਕੰਮ ਹੈ ਸੋ 294 ਵਾਕਰ ਡਰਾਈਵ ਏਅਰਪੋਰਟ ਕੁਵੀਨ ਦੇ ਬਿਲਕੁਲ ਨਾਲ ਗ੍ਰੈਂਡ ਹੋਮ ਫਰਨੀਚਰ ਜੀ ਸਰਵਜੀਤ
4: ਜੀ ਬਾਈ ਜੀ ਬਹੁਤ ਸ਼ੁਕਰੀਆ ਤੇ ਬੜੀ ਸ਼ਾਨਦਾਰ ਡੀਲ ਜੇ ਬਾਈ ਜੀ ਜਾਮ ਚ ਫਸੇ ਆ ਕਿ ਛੇਤੀ ਨਿਕਲ ਕੇ ਬਸ ਪਹੁੰਚ ਜਾਓ ਤੁਸੀਂ ਗ੍ਰੈਂਡ ਹੋਮ ਫਰਨੀਚਰ ਤੇ ਜਿਹੜੀਆਂ ਡੀਲਾਂ ਅਨਾਉਂਸ ਕਰਨ ਲੱਗੇ ਆ ਬਾਈ ਜੀ ਮੈਂ ਤਾਂ ਯਾਰ ਆਪ ਹੈਰਾਨ ਆ ਮੈਂ ਬਾਈ ਨੂੰ ਵਾਰ ਵਾਰ ਪੁੱਛਦਾ ਦੂਸਰੀ ਵਾਰ ਕਨਫਰਮ ਕਰਕੇ ਮੈਂ ਕਿਹਾ ਆਹ ਰੇਟ ਇੰਨਾ ਹੀ ਕਹਿੰਦੇ ਹਾਂ ਵਾਕਈ ਚੀਜ਼ ਦਿਖਾ ਕੇ ਆਹ ਚੀਜ਼ ਇੰਨੇ ਦੀ ਤੇ ਸੁੱਖ ਬਾਈ $4,000 ਸੀ ਤੰਬੂ ਟੈਂਟ ਸੇਲ ਦੇ ਵਿੱਚ ਇੱਕੋ ਹੀ ਸੈੱਟ ਆ ਵਨ ਐਂਡ ਓਨਲੀ ਇੱਕੋ ਹੀ ਪ੍ਰਭਾਵ ਮਿਲਣਾ
5: ਜਿਹੜਾ ਰਾਈਟ ਵੇ ਆ ਕੇ ਤੁਸੀਂ ਪਿਕਅਪ ਕਰ ਸਕਦੇ ਹੋ, ਸੋਫਾ ਐਂਡ ਲਫਜ਼ਡ ਚਾਰ ਰਿਕਲਾਈਨਰ ਦੇ ਨਾਲ, ਪਾਵਰ ਪਾਵਰ ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ ਐਲਈਡੀ ਲਾਈਟਰ ਦੇ ਨਾਲ ਸਿਰਫ 999 ਦਾ। ਜੀ ਹਾਂ, ਪਾਵਰ ਰਿਕਲਾਈਨਰ ਸੋਫਾ ਸੈੱਟ ਲੈ ਜਾਓ, ਚੱਕ ਕੇ 999 ਡਾਲਰ ਦਾ। ਜੀ
4: ਬਾਈ ਜੀ, ਕੱਲਾ ਲਵ ਸੀਟ ਦਾ ਰੇਟ ਨੀ ਮੈਂ ਕਹਿ ਰਿਹਾ, ਸੋਫਾ ਤੇ ਲਵ ਸੀਟ,
5: ਸੋਫਾ ਐਂਡ ਲਫਜ਼ਡ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, 999 ਦਾ ਬਾਈ ਜੀ। ਤੰਬੂ ਟੈਂਟ, ਤੰਬੂ ਟੈਂਟ ਇਹਨੂੰ ਕਹਿੰਦੇ, ਤੰਬੂ ਟੈਂਟ ਸੇਲ ਬਾਈ ਜੀ।
4: ਮੈਂ ਕਹਿੰਦਾ ਯਾਰ, ਜੇ ਸਿੰਗਲ ਸੋਫਾ ਲੈਣਾ ਹੋਵੇ 14-15 ਸੌ ਦਾ ਤਾਂ ਉਹੀ ਆ ਜਾਂਦਾ, ਤੁਸੀਂ ਕਹਿ ਰਹੇ ਹੋ ਸੋਫਾ ਤੇ ਲਵ ਸੀਟ 999।
5: ਬਿਲਕੁਲ, ਸੋਫਾ ਐਂਡ ਲਵ ਸੀਟ ਬੇਜ ਕਲਰ ਦਾ, ਲੈਦਰ ਦਾ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਵਾਇਰਲੈਸ ਚਾਰਜਰ, ਯੂਐਸਬੀ ਚਾਰਜਰ, ਫੁੱਲੀ ਲੋਡਡ, ਸੋਫਾ ਐਂਡ ਲਵ ਸੀਟ ਸਿਰਫ 999 ਦਾ। ਇੱਕੋ ਹੀ ਪੀਸ ਹੈ, ਰਾਈਟ ਵੇ ਆ ਕੇ ਚੈੱਕ ਕੇ ਲੈ ਜਾਓ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਵਿੱਚ। ਸੋ ਬਹੁਤ ਸਾਰੀ ਇਨਵੈਂਟਰੀ ਹੋਰ ਵੀ ਤੁਹਾਡਾ ਇੰਤਜ਼ਾਰ ਕਰ ਰਹੀ ਆ, ਤੁਸੀਂ ਡਾਇਨਿੰਗ ਟੇਬਲ ਲੈਣਾ, ਸੋਫਾ ਸੈੱਟ ਲੈਣਾ, ਕੈਨੇਡੀਅਨ ਬੈੱਡ ਲੈਣਾ, ਈਵਨ ਹਾਈਡ੍ਰੋਲਿਕ ਬੈਡਰੂਮ ਸੈੱਟ ਵੀ ਜਿਹੜੇ ਤੰਬੂ ਟੈਂਟ ਸੇਲ ਦੇ ਵਿੱਚ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294
0: ਵਾਕਰ ਡਰਾਈਵ। ਚਲੋ ਜੀ ਸਾਰੇ ਪਹੁੰਚੋ, ਪਹੁੰਚੋ, ਪਹੁੰਚੋ,
5: ਸੈਕਸ਼ਨ ਕੋਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ।
0: ਬਿਲਕੁਲ, ਸੋ ਗ੍ਰੈਂਡ ਹੋਮ ਫਰਨੀਚਰ ਏਅਰਪੋਰਟ ਕੁਈਨ ਤੇ ਹੈ, ਸੋ ਤੁਸੀਂ 294 ਵਾਕਰ ਡਰਾਈਵ ਪਾ ਲਓ, ਪਹੁੰਚੋ। ਸੋ ਨਾਲ ਦੀ ਨਾਲ ਲਾਉਣੇ ਗੀਤ ਬਾਈ ਜੀ ਹੁਣੇ, ਜਿਹੜੇ ਜਾਮ ਚ ਫਸੇ ਤੁਹਾਡੇ ਲਈ। ਇੱਕ ਨਾ ਅੱਜ ਮਾਸਟਰ ਸਲੀਮ ਜੀ ਦਾ ਸ਼ੋਅ ਹੈ, ਹਜੇ ਟਾਈਮ ਪਿਆ, ਸਲੀਮ ਸਾਹਿਬ ਨੇ ਸਟੇਜ ਤੇ ਜਾਣਾ ਜਾ ਕੇ 8:30 ਵਜੇ, 8:30 ਤੋਂ ਵੀ ਬਾਅਦ। ਸੋ ਤੁਸੀਂ ਇੱਕ ਕੰਮ ਕਰਨਾ, ਤੁਸੀਂ ਜੇ ਜਾਣਾ ਚਾਹੁੰਦੇ ਹੋ ਸ਼ੋਅ ਤੇ, ਮੈਨੂੰ ਤੁਸੀਂ ਕਾਲ ਕਰ ਲਓ, ਜਾਂ ਸੋਰੀ ਤੁਸੀਂ ਨਾ ਟੈਕਸਟ ਮੈਸੇਜ ਕਰੋ, ਮੈਂ ਤੁਹਾਨੂੰ ਇੱਕ ਨੰਬਰ ਦਿੰਦਾ, ਮੈਨੂੰ ਛੱਡੋ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਇੱਕ ਨੰਬਰ ਦਿੰਦਾ, ਜਾਂ ਤਾਂ ਫੋਨ ਕਰ ਲਓ ਜਾਂ ਟੈਕਸਟ ਮੈਸੇਜ ਕਰ ਲਓ। ਬਹੁਤ ਹੀ ਘੱਟ ਲਿਮਿਟਡ ਜੀਆਂ ਸੀਟਾਂ ਨੇ, ਆਮ ਤਾਂ ਆਮ ਇੱਕ ਟਿਕਟ $60 ਦੀ ਹੈ। ਮੈਂ ਤੁਹਾਨੂੰ ਅੱਜ ਹੁਣੇ ਜੇ ਜਾਣਾ, ਤੁਹਾਡੇ ਕੋਲ ਘੰਟਾ ਡੇਢ ਘੰਟਾ ਹੈਗਾ, ਤਿਆਰ ਤੁਰ ਹੋ ਕੇ ਪਹੁੰਚ ਜਾਓ, 2 ਟਿਕਟਾਂ $50 ਚ, ਯਾਨੀ ਕਿ 1 ਟਿਕਟ 25 ਚ, 2 ਟਿਕਟਾਂ, ਦੋਨੋਂ ਟਿਕਟਾਂ ਸਿਰਫ $50 ਚ। ਮਾਸਟਰ ਸਲੀਮ ਨੂੰ ਦੇਖੋ, ਮਿਸੀ ਸਾਗਾ ਕਨਵੈਨਸ਼ਨ ਸੈਂਟਰ ਚ ਸ਼ੋਅ ਹੈ, ਡੇਰੀ ਹਰਨਟੇਰੀਓ ਸ਼ੋਅ। ਅੱਜ ਸਲੀਮ ਸਾਹਿਬ ਨੇ 8-9 ਵਜੇ ਸਟੇਜ ਤੇ ਜਾਣਾ, ਤੇ ਹਰੇਕ ਟਿਕਟ ਨਾਲ ਤੁਹਾਨੂੰ ਸੋਫਟ ਡਰਿੰਕ ਨਾਲ ਫ੍ਰੀ ਹੈ, ਠੀਕ ਹੈ। ਤੁਸੀਂ ਹੁਣੇ ਇੱਕ ਨੰਬਰ ਨੋਟ ਕਰੋ, 4378700001, ਹੁਣੇ ਤੁਸੀਂ ਕਾਲ ਕਰ ਲਓ ਜਾਂ ਟੈਕਸਟ ਮੈਸੇਜ ਕਰੋ, ਕੋ ਵੀ ਅਸੀਂ ਪੰਜਾਬੀ ਦਰ ਤੇ ਸੁਣਿਆ, 4378700001, 4378700001, 4378700001, ਤੇ ਮਾਸਟਰ ਸਲੀਮ 2 ਟਿਕਟਾਂ $50 ਚ, 4378700001 ਜਾ ਕੇ

0: ਵਾਹ ਯਾਰ ਕੀ ਬਾਤ ਹੈ 4540 ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਬੇਟਾ ਕੀ ਹਾਲ
0: ਆ ਬਹੁਤ ਵਧੀਆ ਜੀ ਕਿਵੇਂ
1: ਕੋਈ ਜੂਲਰ ਦਾ ਨੰਬਰ ਤਾਂ ਦਿਓ ਜੂਲਰ ਦਾ ਨੰਬਰ ਤਾਂ ਦਿਓ ਜੀ
0: ਵਾਹ ਵੀ
1: ਬਾਰੋਂ ਕਹਿੰਦਾ ਖਰੀਦੀ ਜਾਵੇ
0: ਜੂਲਰ ਜੂਲਰ ਤੁਹਾਡੇ ਘਰੇ ਭੇਜ ਦਿੰਦੇ ਆ
1: ਥੈਂਕ ਯੂ ਵੈਰੀ ਮਚ
0: ਨੰਬਰ ਹੈ ਜੀ 905-906-5424 905-906-5424 ਮੈਨੂੰ ਲੱਗਦਾ ਬਾਈ ਜੀ ਨੇ ਗਲਤ ਲਿਖ ਲਿਆ ਸੋ ਮਾਸਟਰ ਜੂਲਰ ਵਾਲੇ ਨੇ ਇਹਨਾਂ ਨੇ ਨਵੀਂ ਲੋਕੇਸ਼ਨ ਆਪਣੀ ਖੋਲੀ ਹੈ ਏਅਰਪੋਰਟ ਰੋਡ ਤੇ ਮੇਫੀਲਡ 6231 ਮੇਫੀਲਡ ਰੋਡ ਏਅਰਪੋਰਟ ਰੋਡ ਇਨ ਮੇਫੀਲਡ ਤੇ ਨੰਬਰ ਹੈ 905-906-5424 ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ ਤੁਸੀਂ ਗੋਲਡ ਬਾਰ ਲੈਣੇ ਤੁਸੀਂ ਗੋਲਡ ਡਾਇਮੰਡ ਪਲੈਟਨਮ ਕੋਈ ਜੈਮ ਸਟੋਨ ਲੈਣੇ ਰਾਣੀ ਹਾਰ ਕੋਈ ਵੀ ਸੋਨੇ ਦੀ ਖਰੀਦਦਾਰੀ ਕਰਨੀ ਹੈ ਤਾਂ ਇੱਥੋਂ ਕਰੋ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਹਾਜ਼ਰ ਹੈ ਸੋ ਪ੍ਰੋਗਰਾਮ ਪੰਜਾਬੀ ਦਾ ਨਾ ਤੇ ਵਾਹ ਵੀ ਵਾਹ ਰੌਣਕਾਂ ਲੱਗੀਆਂ ਵਧੀਆ ਸ਼ਾਮ ਹੈ ਆਈ ਹੋਪ ਕਿ ਤੁਸੀਂ ਆਪਣੀ ਸ਼ਾਮ ਨੂੰ ਇੰਜੋਏ ਕਰ ਰਹੇ ਹੋ ਸੀ ਤੁਹਾਡੇ ਨਾਲ ਆ ਤੇ ਬਸ ਮੈਨੂੰ ਦਿਓ ਇੱਕ ਅੱਧਾ ਮਿੰਟ ਤੇ ਕੰਮ ਏਦਾਂ ਹੀ ਬਿਜ਼ੀ ਤੇ ਚੱਕ ਕੇ ਰੱਖਦੇ ਸਾਡੇ ਨਾਲ ਮਨਜੀਤ ਜੁੜੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਕਿਵੇਂ ਹੋ ਜੀ
2: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ
3: ਪੰਜਾਬੀ
4: ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ।
1: This is AM 530, CHLO AM, serving Brampton, Mississauga, Toronto, the GTA, and the world at AM530.ca.

0: disgusting in the house.
1: ਉਹ ਕਾ ਗੱਲ ਹੋਈ ਨੂੰ ਹੁਣ ਤਾਂ ਪਾਰਟੀ ਕਰਦੇ ਯਾਰ।
2: ਉਹ ਪਾਰਟੀ ਆ ਤੇ ਜਮੀ ਪੱਕੀ ਆ।
1: ਉਹ ਬੱਲੇ ਟਿੱਕਾ ਸਿਆ ਪਾਰਟੀ ਪੱਕੀ ਹੋ ਗਈ।
3: ਕਿੱਥੇ ਕਰਨੀ ਹੈ?
2: ਜਿੱਥੇ ਤੂੰ ਚਾਹਣਾ ਕਰ ਦੇਣੀ ਉੱਥੇ।
4: ਹਾਈ ਕਲਵਿੰਦਰ।
2: ਹਾਈ।
4: ਗੈਸ ਵਾਟ? ਆਈ ਹੈਵ ਸਰਪ੍ਰਾਈਜ਼ ਫॉर ਯੂ।
2: ਕਿਹੜਾ ਸਰਪ੍ਰਾਈਜ਼?
4: ਮੈਂ ਪੁਲਿਸ ਦਾ ਐਗਜ਼ਾਮ ਪਾਸ ਕਰ ਗਈ।
2: ਯੈਸ ਵੈਰੀ ਗੁੱਡ ਵੈਰੀ ਗੁੱਡ। ਪੁਲਿਸ
4: ਤੇ ਮੇਰੇ ਬੈਸਟ ਫਰੈਂਡ ਦਾ ਵੀ ਕਲੀਅਰ ਹੋ ਗਿਆ।
2: ਕਿਹੜਾ ਫਰੈਂਡ?
5: ਆ ਵੀ ਮੁੰਡੇ ਆ ਕਰਨੀ ਫਿਰ ਪਾਰਟੀ।
2: ਮੈਨੂੰ ਕੰਮ ਹੈ ਮੈਨੂੰ ਹੁਣੇ।

ਸਤਿ ਸ਼੍ਰੀ ਅਕਾਲ ਜੀ, ਮੈਂ ਬਿਰਲਾ। ਲੋ ਜੀ, ਦੱਸੋ ਫਿਰ ਤੁਹਾਨੂੰ ਕਿੱਦਾਂ ਲੱਗਿਆ ਆਪਣਾ ਨਵਾਂ ਕਰਾਂ ਲਾਈਟ ਵੇਟ? ਜੇ ਵਧੀਆ ਲੱਗਿਆ ਤਾਂ ਸ਼ੇਅਰ ਵੀ ਜ਼ਰੂਰ ਕਰੋ ਅਤੇ ਸਪੀਡ ਰੈਕਰ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਲਵ ਯੂ ਆਲ।

0: के समझी थी ना, तो आना तो था ही।
1: तो उस दिन कुछ कहना चाहता था।
0: छोड़,

Welcome back, friends. I hope you all are enjoying Dogri Radio with me, Dogri Diti, Neha. So, ਤੁਸੀਂ ਸਾਰੇ ਅੱਜ ਸੁਣੇ ਆ ਸ਼ਰੋਤਾ ਹੈ ਕਿ ਕੀ ਆ ਮੇਰੇ ਡੁੱਗਰ ਪ੍ਰਦੇਸ਼ ਦਾ ਨਾਂ ਪਿਆ ਜੰਮੂ ਅਤੇ ਕਿੰਨੇ ਕੁ ਮਿੱਠੇ ਅਤੇ ਕਿੰਨੇ ਕੁ ਮਿਲਨਸਾਰ ਲੋਕ ਹਨ ਇੱਥੇ ਅਤੇ ਬਾਕੀ ਇੱਥੇ ਬੜੀ ਬੜੀ ਚਮਤਕਾਰੀ ਜਗ੍ਹਾਵਾਂ ਵੀ ਹਨ ਅਤੇ ਬੜੇ ਬੜੇ ਮਸ਼ਹੂਰ ਮੰਦਰ ਵੀ ਹਨ ਅਤੇ ਤੁਸੀਂ ਜ਼ਰੂਰ ਇੱਕ ਵਾਰ ਚੱਕਰ ਲਾਇਓ ਮੇਰੇ ਡੁੱਗਰ ਪ੍ਰਦੇਸ਼ ਅਤੇ ਆਪੋ ਫੀਲ ਕਰਿਓ ਉਹ ਚੀਜ਼ ਜੋ ਮੈਂ ਤੁਸੀਂ ਦੱਸਣਾ ਚਾਹੁੰਦੀ ਹਾਂ ਹੁਣ ਮੀਂਹ ਦਿਓ ਇਜਾਜ਼ਤ ਮਨ ਤਾਂ ਨਹੀਂ ਕਰਾਂ ਤਾਂ ਜਾਣੇ ਦਾ ਪਰ ਅੱਜ ਜਾਣਾ ਵੀ ਜ਼ਰੂਰੀ ਹੈ ਵੀ ਪਰਤੀ ਇੱਕ ਨਵੀਂ ਮਲਾਟੀ ਲਈ ਹੈ ਆਉਣਾ ਵੀ ਮੇਰਾ ਜ਼ਰੂਰੀ ਹੈ ਤੋ ਫਿਰ ਅਸ ਮਿਲ ਗਏ ਦੁਬਾਰਾ ਟਿਲ ਦੈਨ ਬਾਏ ਬਾਏ

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-893-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: 7998877 sofastudio.ca. Thank you ji.
1: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨਿਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
2: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
3: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
3: 416-717-2929
1: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਟੀਟੋਬੀਕੋ
4: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
5: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
4: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
6: 647-706-6840
7: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील्स एवेन्यू ईस्ट ब्रैम्पटन 905-790-0560 6 Marconi Court, Bolton 905-951-9394 Stephen Furniture ki dhamakedar festival season se
8: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
9: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
10: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
11: ਇੱਥੇ ਟੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
9: ਕਾਲ ਕਰੋ ਜੇਐਨ ਗੈਰੀ ਨੂੰ
11: 905-459-5533
9: 905-459-5533 ਤੇ
11: PNJ ਸਪ੍ਰਿੰਗ ਵੀਲ ਅਲਾਈਨਮੈਂਟ
12: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
13: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
12: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
13: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172
14: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-335-5294-6478-335-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਕਹਿੰਦਾ ਤੁਰਦੇ ਰਹੋ ਤਾਂ ਰਾਹਾਂ ਮਿਲਣਗੀਆਂ, ਖੜ ਗਏ ਤਾਂ ਸਲਾਹਾਂ ਮਿਲਣਗੀਆਂ, ਦੇ ਕੇ ਤਾਂ ਦੇਖੋ ਕਿਸੇ ਚਿਹਰੇ ਨੂੰ ਖੁਸ਼ੀ ਜਨਾਬ ਹੈ, ਦੇ ਕੇ ਤਾਂ ਦੇਖੋ ਕਿਸੇ ਚਿਹਰੇ ਨੂੰ ਖੁਸ਼ੀ ਜਨਾਬ, ਤੁਹਾਨੂੰ ਹੀਰਿਆਂ ਤੋਂ ਮਹਿੰਗੀਆਂ ਦੁਆਵਾਂ ਮਿਲਣਗੀਆਂ। ਬਿਨ ਮੰਗੇ ਜਿਹਨੂੰ ਸਭ ਕੁਝ ਮਿਲ ਜਾਵੇ ਉਹ ਕੀ ਜਾਣੇ ਕਦਰ ਕਿਹਨੂੰ ਕਹਿੰਦੇ ਨੇ। ਬਿਨ ਮੰਗੇ ਜਿਹਨੂੰ ਸਭ ਕੁਝ ਮਿਲ ਜਾਵੇ ਉਹ ਕੀ ਜਾਣੇ ਕਦਰ ਕਿਹਨੂੰ ਕਹਿੰਦੇ ਨੇ। ਨੱਕ ਰਗੜ ਕੇ ਮੰਗਦੇ ਨੇ ਜੋ ਨਿੱਤ ਰੱਬ ਕੋਲੋਂ, ਉਹਨਾਂ ਨੂੰ ਪੁੱਛੋ ਸਬਰ ਕਿਹਨੂੰ ਕਹਿੰਦੇ ਨੇ। ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ 27 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਤੁਸੀਂ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਦੇ ਉੱਤੇ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਇਹ ਪਸੰਦ ਆਵੇ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਵੇਰੇ ਸਵੇਰੇ ਸੋਮਵਾਰ ਦੀ ਸਵੇਰ 4 ਵਜੇ ਸਵੇਰੇ ਉੱਠ ਕੇ ਪ੍ਰੋਗਰਾਮ ਨਾਲ ਜੁੜਦੇ ਆ ਅਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਦੇ ਨੇ, ਹੈ ਨਾ, ਸਾਡਾ ਹੌਸਲਾ ਵਧਾਉਂਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਰੇ ਹੀ ਸਰੋਤੇ ਜਿਹੜੇ ਸਾਡੇ ਨਾਲ ਜੁੜ ਗਏ ਨੇ ਜਾਂ ਹਜੇ ਜੁੜਨ ਵਾਲੇ ਨੇ, ਉਹਨਾਂ ਦੀ ਸਿਹਤ ਦੀ, ਚੰਗੀ ਸਿਹਤ ਦੀ ਲਈ ਅਸੀਂ ਕਾਮਨਾ ਕਰਦੇ ਹਾਂ, ਰੱਬ ਅੱਗੇ ਅਰਦਾਸ ਕਰਦੇ ਹਾਂ। ਤਾਂ ਹੀ ਕਹਿੰਦੇ ਵੀ ਅਰਦਾਸ ਕਰੀ ਜਾਓ ਅਤੇ ਹੈ ਨਾ ਜੋ ਮੰਗਣਾ ਉਹਨੂੰ ਅਰਦਾਸ ਦੇ ਰੂਪ ਵਿੱਚ ਪਰਮਾਤਮਾ ਕੋਲੋਂ ਮੰਗੋ, ਪਰ ਸਬਰ ਰੱਖੋ, ਇੱਕ ਦਿਨ ਪਰਮਾਤਮਾ ਜ਼ਰੂਰ ਤੁਹਾਡੀ ਜਿਹੜੀ ਹੈ ਅਰਦਾਸ ਸੁਣੇਗਾ। ਅੱਜ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਇਸ ਵੇਲੇ ਮਿਸੀਸਾਗਾ ਦੇ ਵਿੱਚ ਏਅਰਪੋਰਟ, ਪੀਅਰਸਨ ਏਅਰਪੋਰਟ ਦੇ ਬਿਲਕੁਲ ਨੇੜੇ ਜਿਹੜਾ ਟੈਂਪਰੇਚਰ ਹੈ ਉਹ 20 ਡਿਗਰੀ ਟੈਂਪਰੇਚਰ ਦਿਖਾ ਰਿਹਾ, ਫੀਲ ਲਾਈਕ 22। ਦੁਪਹਿਰ ਨੂੰ ਟੈਂਪਰੇਚਰ 30 ਹੋ ਜਾਣਾ ਅਤੇ ਫੀਲ ਲਾਈਕ 38 ਤੱਕ ਪਹੁੰਚ ਜਾਣਾ। ਈਵਨਿੰਗ ਦੇ ਵਿੱਚ 24-19 ਟੈਂਪਰੇਚਰ ਸ਼ਾਮ ਨੂੰ ਹੋ ਜਾਣਾ ਹੈ। ਮੀਂਹ ਜਿਹੜਾ ਹੈ ਕਹਿੰਦੇ 3 ਵਜੇ ਤੋਂ ਬਾਅਦ ਲਗਾਤਾਰ ਸਾਰੀ ਰਾਤ ਪੈਂਦਾ ਰਹੇਗਾ, ਸੋ ਕਿਨਮਿਟ ਹੁੰਦੀ ਰਹਿਣੀ ਹੈ। ਅਤੇ ਤੁਸੀਂ ਜੇ ਰੋਡ 'ਤੇ ਹੋਵੋਗੇ ਤਾਂ ਬਹੁਤ ਧਿਆਨ ਨਾਲ ਗੱਡੀ ਚਲਾਉਣੀ ਹੈ, ਕਿਉਂਕਿ ਦੇਖਿਆ ਵੀ ਕੈਨੇਡਾ ਦੀਆਂ ਸੜਕਾਂ, ਪਤਾ ਨਹੀਂ ਸੜਕਾਂ ਨੂੰ ਕੁਛ ਹੋ ਜਾਂਦਾ ਜਾਂ ਫਿਰ ਡਰਾਈਵਰ ਨੂੰ ਕੁਛ ਹੋ ਜਾਂਦਾ, ਥੋੜ੍ਹਾ ਜਿਹਾ ਮੀਂਹ ਪੈਂਦਾ ਅਤੇ ਬਹੁਤ ਸਾਰੇ ਐਕਸੀਡੈਂਟ ਜਿਹੜੇ ਨੇ ਹੋ ਜਾਂਦੇ ਨੇ। ਸੋ ਜੇ ਤੁਸੀਂ ਸ਼ਾਮ ਨੂੰ ਕੰਮ ਤੋਂ ਘਰੋਂ ਵਾਪਸ ਆਓਗੇ ਤਾਂ ਵਧੀਆ ਤਰ੍ਹਾਂ ਗੱਡੀ ਧਿਆਨ ਨਾਲ ਚਲਾਉਣੀ ਹੈ, ਆਪ ਵੀ ਬਚ ਕੇ ਅਤੇ ਬਾਕੀਆਂ ਤੋਂ ਵੀ ਬਚ ਕੇ। ਸੂਰਜ ਦੇਵਤਾ ਜੀ ਸਾਨੂੰ 6:02 'ਤੇ ਸਵੇਰੇ ਦਰਸ਼ਨ ਦੇਣਗੇ ਅਤੇ ਸ਼ਾਮ ਨੂੰ 8:47 'ਤੇ ਜਿਹੜੇ ਹੈ ਅਲੋਪ ਹੋ ਜਾਣਗੇ। ਦਿਨ ਹੁਣ ਹੌਲੀ ਹੌਲੀ ਛੋਟੇ ਹੁੰਦੇ ਜਾ ਰਹੇ ਨੇ, ਗਰਮੀਆਂ ਜਿਹੜੀਆਂ ਚੱਲ ਰਹੀਆਂ ਨੇ, ਗਰਮੀਆਂ ਦੀਆਂ ਛੁੱਟੀਆਂ ਬੱਚਿਆਂ ਨੂੰ ਚੱਲ ਰਹੀਆਂ ਨੇ, ਅਗਸਤ ਮਹੀਨਾ ਸ਼ੁਰੂ ਹੋਣ ਦੀ ਕਗਾਰ 'ਤੇ ਹੈ। ਸੋ ਦੇਖਦੇ ਹਾਂ ਕਿੱਧਰ ਨੂੰ ਜਾਂਦਾ, ਮੌਸਮ ਦਾ ਤਾਂ ਪਤਾ ਨਹੀਂ ਲੱਗਦਾ ਗਰਮੀਆਂ ਆਈਆਂ ਜਾਂ ਨਹੀਂ ਆਈਆਂ, ਥੋੜ੍ਹਾ ਜਿਹਾ ਇੰਨਾ ਜ਼ਿਆਦਾ ਮਜ਼ਾ ਜਿਹਾ ਨਹੀਂ ਆਇਆ ਕਿ ਗਰਮੀਆਂ ਦਾ। ਸੋ ਹੋਪਫੁਲੀ ਵਧੀਆ ਵੈਦਰ ਰਹੇ ਅਤੇ ਸਾਰੇ ਜਣੇ ਸਮਰ ਜਿਹੜੀ ਹੈਗੀ ਉਹ ਇੰਜੋਏ ਕਰੋ। ਸਟੂਡੀਓ ਵਿੱਚ ਜੇ ਤੁਸੀਂ ਗੱਲਬਾਤ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ 905-673-33-37 905-673-33-37 ਦੇ ਉੱਤੇ ਤੁਸੀਂ ਸਟੂਡੀਓ 'ਤੇ ਕਾਲ ਕਰਕੇ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ। ਕੋਈ ਵੀ ਤੁਸੀਂ ਰੋਡ ਦੇ ਉੱਤੇ ਟ੍ਰੈਫਿਕ 'ਚ ਵਿਘਨ ਦੇਖਦੇ ਹੋ ਤਾਂ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਸਾਨੂੰ ਬਾਕੀ ਸਰੋਤਿਆਂ ਨੂੰ ਜਾਣਕਾਰੀ ਦੇ ਸਕਦੇ ਹੋ। ਜੇ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਤਾਂ ਮੇਰਾ ਨੰਬਰ ਹੈਗਾ 6472373123। ਉੱਦਾਂ ਤਾਂ ਅਸੀਂ ਕਹਿੰਦੇ ਹਾਂ ਵੀ ਚਲੋ ਕਈ ਬੰਦੇ ਕਾਲ ਕਰਦੇ ਨੇ, ਮੱਚ ਐਪਰੀਸ਼ੀਏਟਡ, ਅਤੇ ਪਲੱਸ ਜਿਹੜੇ ਨਹੀਂ ਕਰਦੇ ਉਹ ਕਾਲ ਕਰਿਆ ਕਰੋ 905-673-33-37। ਪਰ ਫਿਰ ਵੀ ਜੇ ਤੁਸੀਂ ਕੀ ਹੈ ਨਾ ਸੰਗ ਸ਼ਰਮ ਮੈਨੂੰ ਆਉਂਦੀ ਹੈ ਵੇ ਮੈਨੂੰ ਕਾਲ ਨਹੀਂ ਲੱਗਦੀ, ਅਤੇ ਤੁਸੀਂ ਮੈਨੂੰ ਮੈਸੇਜ ਡਰੋਪ ਕਰ ਸਕਦੇ ਹਾਂ ਟੈਕਸਟ ਮੈਸੇਜ ਜਾਂ ਵਟਸਐਪ ਦੇ ਉੱਤੇ 6472373-33 ਦੇ ਉੱਤੇ ਤੁਸੀਂ ਜਿਹੜੀ ਹੈ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਫੋਨ 'ਤੇ ਸੁਣਨਾ ਤਾਂ 416-477-2040। ਸੋ ਲਾਈਵ ਲਿਸਨ ਕਰਨ ਦੇ ਲਈ ਲਿਸਨ ਫੋਨ 416-477-2040। ਸਾਂਝਾ ਵਿਰਸਾ ਰੇਡੀਓ ਦੀ ਰੇਡੀਓ ਜਾਂ ਟੀ ਵੀ ਦੇ ਪ੍ਰੋਗਰਾਮਾਂ ਦੇ ਉੱਤੇ ਕੋਈ ਵੀ ਐਡਵਰਟਾਈਜ਼ਮੈਂਟ ਲੈਣੀ ਹੈ ਤਾਂ ਹਰਜੀਤ ਸਿੰਘ ਜੰਜੂਆ ਹੋਣਾ ਨਾਲ ਤੁਸੀਂ 647-835-5494 ਦੇ ਉੱਤੇ ਜਿਹੜਾ ਹੈਗਾ ਸੰਪਰਕ ਕੀਤਾ ਜਾ ਸਕਦਾ ਹੈ। ਪਨੇਸਰ ਸਾਹਿਬ ਸਤਿ ਸ਼੍ਰੀ ਅਕਾਲ, ਲੰਘੇ ਹੋ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ,
0: ਗੁੱਡ ਮਾਰਨਿੰਗ ਜੀ।
1: ਸਤਿ ਸ਼੍ਰੀ ਅਕਾਲ ਜੀ, ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ,
0: ਵੈਰੀ ਗੁੱਡ।
1: ਪਤਾ ਕੀ ਆ, ਇੰਨਾ ਚਿਰ ਕੋਈ ਕਾਲ ਨਾ ਕਰੇ ਉਨਾ ਚਿਰ ਕੋਈ ਵੀ ਹੋਵੇ ਨਾ ਉਹਨੂੰ ਐ ਹੁੰਦਾ ਵੀ ਯਾਰ ਮੈਂ ਕੱਲਾ ਹੀ ਬੋਲੀ ਜਾਂਦਾ।
0: ਆਹੋ ਨਾਲੇ ਬਾਹਰ ਓਦਾਂ ਹਨੇਰਾ, ਅੱਗੇ ਤਾਂ ਸੂਰਜ ਦੇਵਤਾ ਜੀ ਦਰਸ਼ਨ ਦੇ ਦਿੰਦੇ ਸੀ ਜਲਦੀ, ਮਾੜਾ ਮਾੜਾ ਮਾੜੀ ਮਾੜੀ ਬਾ ਅੱਜ ਹੁਣ ਹੁਣ ਕੀ ਉਹਨੇ ਕਹਿੰਦੇ ਉਹਦੇ ਬਾਹਰ ਖਿੜਕੀ ਚੋਂ ਬਾਹਰ ਹਨੇਰਾ ਦੀਦਾ, ਜਹਾਜ਼ ਵੀ ਕੋਈ ਨੀ ਦੀਦਾ ਉੱਡਦਾ, ਤੇ ਫਿਰ ਬੰਦੇ ਨੂੰ ਲੱਗਦਾ ਮੈਂ ਕੱਲਾ ਜਿਹਾ ਹੀ ਆ, ਦੁਬਾਰਾ ਦੇਖੀ ਜਾਂਦਾ।
1: ਹੁਣ ਮੇਰੇ ਵਰਗੇ ਨੂੰ ਇਹ ਤਾਂ ਆਦਤ ਨੀ, ਤੁਹਾਡਾ ਰੇਡੀਓ ਪ੍ਰੋਗਰਾਮ ਸ਼ੁਰੂ ਹੋਣੇ ਹੋਇਆ ਹਲੇ 5 ਮਿੰਟ ਬਹੁਤ ਸੋਹਣਾ ਕਰਦੇ ਹੋ ਜੀ, ਹਲੇ 5 ਮਿੰਟ ਹੋਏ ਨੇ ਸ਼ੁਰੂ
0: ਸੌਣ ਤੱਕ ਨੀ ਪਤਾ ਹੁੰਦਾ ਵੀ ਕਹਿੰਦੇ ਆਣਾ।
1: ਤੇਈ ਅਗਸਤ
0: ਨੂੰ ਜਿਹੜੀ ਸਾਂਝਾ ਵਿਰਸਾ ਦੀ ਪਿਕਨਿਕ ਹੁੰਦੀ ਹੈ, ਐਨੂਅਲ ਪਿਕਨਿਕ, ਪਿਛਲੇ ਸਾਲ ਤੋਂ ਸ਼ੁਰੂ ਕੀਤਾ ਸੀ ਸਿਲਸਿਲਾ, ਸੋ ਬੱਲੇ ਬੱਲੇ ਫਾਰਮ ਦੇ ਵਿੱਚ 23 ਅਗਸਤ ਨੂੰ ਐਤਕੀ ਵੀ ਕਰਤੀ ਆ ਜੀ ਅਨਾਊਂਸ, ਉਹਦਾ ਪੋਸਟਰ ਅੱਜ
1: ਸਾਰਿਆਂ ਨੂੰ ਦੱਸੀ ਜਾਓ ਵੀ ਇੱਧਰ ਦੀ ਜਾਣਾ।
0: ਪਰਮਿੰਦਰ ਜੀ ਦੀ ਵੇਟ ਸ਼ੁਰੂ ਤੇ ਕਰਨ ਲੱਪਾਂਦੇ, ਕੋਈ ਗੱਲ ਨੀ ਜੋੜਦੇ ਆ ਉਹਨਾਂ ਨੂੰ, ਪਰਮਿੰਦਰ ਜੀ ਤਿਆਰ ਬਾਰ ਤਿਆਰ ਨੇ ਆ ਜਾਂਦਾ, ਮੈਨੂੰ ਕਾਲ ਉਹਨਾਂ ਦੀ ਪਹਿਲਾਂ ਆ ਜਾਂਦੀ 3:45 ਦੇ ਉੱਤੇ, ਕਹਿੰਦੇ ਜੀ ਜੋੜ ਲਓ ਭਾਵਾਂ ਮੈਨੂੰ ਹੁਣ, ਪਰ ਚਲੋ ਅਗਲੀ ਕਾਲ ਤੇ ਚੱਲਦੇ ਆ। ਮੁਲਤਾਨੀ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ।
2: ਓ ਗੁੱਡ ਮਾਰਨਿੰਗ ਸਰ ਜੀ,
0: ਕੀ ਹਾਲ ਚਾਲ ਜੀ?
2: ਮੈਨੂੰ
0: ਕਾਲ ਕਰਨ ਦਾ ਗੁੱਸਾ ਨੀ ਕਰਦੇ, ਉਹ ਕਹਿੰਦੇ ਨੇ ਉਹਨਾਂ ਨੂੰ ਕਾਲ ਨੀ ਕਰਦੇ, ਉਹਦਾ ਗੁੱਸਾ ਕਰਦੇ ਆ।
2: ਚੜ੍ਹਦੀ ਕਲਾ ਚਲੋ ਵਧੀਆ ਪ੍ਰੋਗਰਾਮ ਕਰਦੇ ਤੁਸੀਂ, ਤੁਹਾਡਾ ਨਾ ਹੁਣ ਹੋਲਡ ਹੋ ਗਿਆ ਪੂਰਾ।
0: ਥੈਂਕ ਯੂ ਜੀ, ਹੋਲਡ ਬਣੀ ਜਾਂਦਾ, ਸਿੱਖੀ ਜਾਂਦੇ ਆ।
2: ਨਹੀਂ ਨਹੀਂ ਬਿਲਕੁਲ, ਸਿੱਖਣਾ ਬਹੁਤ, ਐਵਰੀ ਡੇ ਬੰਦਾ ਸਿੱਖਦਾ, ਭਾਵੇਂ ਜੋ ਮਰਜ਼ੀ ਹੋ ਜਾਏ, ਵਧੀਆ ਗੱਲ ਹੈ ਭਾਜੀ।
0: ਜੀ ਜੀ ਥੈਂਕ ਯੂ,
2: ਚੜ੍ਹਦੀ ਕਲਾ ਚ ਨਾ ਮੇਰਾ ਵੀਰ।
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ,
2: ਸਤਿ ਸ਼੍ਰੀ ਅਕਾਲ
0: ਜੀ। ਹਾਂ, ਸੋ ਚਲੋ ਜੀ, ਜਦੋਂ ਵੀਕੈਂਡ ਲੰਘਿਆ, ਵੀਕੈਂਡ ਦੇ ਉੱਤੇ ਕਿੱਥੇ ਕਿੱਥੇ ਗਏ? ਮੈਨੂੰ ਤਾਂ ਜਦੋਂ ਵੀਕੈਂਡ ਆਉਂਦਾ ਤਾਂ ਘਰ ਦੇ ਕਹਿਣ ਆਪਾਂ ਨੇ ਘੁੰਮਣ ਜਾਣਾ, ਬਾਹਰ ਚੱਲੀਏ ਕਿਤੇ, ਅਤੇ ਪ੍ਰੋਗਰਾਮ ਬਣਾਈਏ, ਪਰ ਫਿਰ ਪਤਾ ਨਹੀਂ ਲੱਗਦਾ ਵੀ ਕਿੱਥੇ ਲੈ ਕੇ ਜਾਈਏ ਕੋਈ, ਕਿਉਂਕਿ ਜਦ ਤੁਸੀਂ ਜਾਂਦੇ ਹੁੰਦੇ ਆ ਵੀਕੈਂਡ ਦੇ ਉੱਤੇ, ਜੇ ਬਾਹਰ ਕਿਤੇ ਪਾਰਕ ਦੇ ਵਿੱਚ ਕੋਈ ਨਵੀਂ ਜਗ੍ਹਾ ਦੇ ਵਿੱਚ, ਤਾਂ ਜ਼ਰੂਰ ਸ਼ੇਅਰ ਕਰ ਦਿਆ ਕਰੋ, ਤਾਂ ਕਿ ਹੈ ਨਾ ਪਤਾ ਰਹੇ ਸਾਨੂੰ ਵੀ ਅਸੀਂ ਵੀ ਇੱਥੇ ਅਗਲੀ ਵਾਰੀ ਲੈ ਜਾਈਏ ਕੋਈ ਵਧੀਆ ਜਗ੍ਹਾ, ਇੱਕ ਦੂਜੇ ਨਾਲ ਸਾਂਝੀ ਕਰੋ ਤਾਂ ਜਾਣਾ ਬਣਦਾ। ਮੈਂ ਇੱਕ ਵਾਰੀ ਗਿਆ ਸੀ ਪੈਨਾਟਾਈਨ ਗੁਸ਼ੀਨ, ਉਹਦਾ ਨਾਂ ਹੀ ਬੜਾ ਔਖਾ ਜਿਹਾ ਲੈਣਾ ਨਾ ਆਵੇ ਪਹਿਲਾਂ, ਫਿਰ ਉੱਥੇ ਗਏ, ਉੱਥੇ ਬੋਟ ਦੇ ਵਿੱਚ ਉਹਨਾਂ ਨੇ ਚੰਗਾ ਅੰਦਰ ਲੇਕ 'ਚ ਘੁਮਾਇਆ, ਅਤੇ ਵਧੀਆ ਵਧੀਆ ਜਗ੍ਹਾ ਹੈਗੀ ਆ। ਨੌਰਥ ਵੱਲ ਨੂੰ ਜਾਓ, ਕਈ ਵਾਰੀ ਅਸੀਂ ਨਿਆਗਰਾ ਫਾਲ ਤੱਕ ਹੀ ਜਾ ਕੇ ਰਹਿ ਜਾਂਦੇ ਵੀ ਚਲੋ ਚਲੀਏ ਨਿਆਗਰਾ ਫਾਲ, ਕਿੱਥੇ ਜਾਣਾ, ਪਰ ਨੌਰਥ ਦੇ ਵਿੱਚ ਬਹੁਤ ਵਧੀਆ ਜਗ੍ਹਾਵਾਂ ਨੇ ਜਿੱਥੇ ਕੀ ਉਹਨੂੰ ਕਹਿੰਦੇ ਜਾਇਆ ਜਾ ਸਕਦਾ। ਸੋ ਬਿਲਕੁਲ ਜੀ, ਪਨੇਸਾ ਸਾਹਿਬ ਨੇ ਪਹਿਲਾਂ ਹੀ ਅਨਾਊਂਸ ਕਰਤਾ ਮੇਰੇ ਅਨਾਊਂਸ ਤੋਂ ਪਹਿਲਾਂ ਕਿ ਆਪਣੀ ਸਾਂਝਾ ਵਿਰਸਾ ਦੀ ਜਿਹੜੀ ਪਿਕਨਿਕ ਹੈ ਉਹ ਅਸੀਂ 23 ਅਗਸਤ ਨੂੰ, 23 ਅਗਸਤ ਐਤਵਾਰ ਦਾ ਦਿਨ ਪੈਂਦਾ, ਅਤੇ ਬੱਲੇ ਬੱਲੇ ਫਾਰਮ ਦੇ ਵਿੱਚ ਜਿਹੜੀ ਹੈ ਉਹ ਮਨਾਉਣ ਜਾ ਰਹੇ ਹਾਂ। ਸੋ ਸਾਰੇ ਸਰੋਤਿਆਂ ਨੇ ਉੱਥੇ ਜ਼ਰੂਰ ਪਹੁੰਚਣਾ, ਹੁਣੀ ਤੋਂ ਆਪਣੇ ਕੈਲੰਡਰ ਦੇ ਵਿੱਚ ਜਾਂ ਕਿਤੇ ਪੇਪਰ ਪੈਨ 'ਤੇ ਲਿਖ ਲਓ ਕਿ 23 ਅਗਸਤ ਨੂੰ ਸਾਂਝਾ ਵਿਰਸਾ ਮੀਡੀਆ ਵੱਲੋਂ ਪਿਕਨਿਕ ਬੱਲੇ ਬੱਲੇ ਫਾਰਮ ਦੇ ਵਿੱਚ ਕਰਾਉਣ ਅਸੀਂ ਜਾ ਰਹੇ ਹਾਂ। ਐਤਕੀ ਨਾਲੋਂ ਪਿਛਲੇ ਵਾਲੋਂ ਵਾਰ ਨਾਲੋਂ ਉਮੀਦ ਹੈ ਕਿ ਵਧੀਆ ਉਹਦੇ ਇੱਥੇ ਪ੍ਰਬੰਧ ਕਰਾਂਗੇ, ਅਤੇ ਵਧੀਆ ਅਗਲੇ ਨਾਲੋਂ ਵੀ ਪ੍ਰੋਗਰਾਮ ਜਿਹੜਾ ਹੋਊਗਾ। ਪਿਛਲੀ ਵਾਰ ਜਿਹੜੇ ਵੀ ਫੈਮਲੀਆਂ ਆਈਆਂ ਉਹਨਾਂ ਨੇ ਦੇਖਿਆ ਵੀ ਕਿਵੇਂ ਗਿੱਧਾ ਭੰਗੜਾ ਜਾਂ ਗਾਣੇ ਅਸੀਂ ਜਾਂ ਸਭ ਕੁਝ ਵਧੀਆ ਉੱਥੇ ਤਰੀਕੇ ਨਾਲ ਆਰਗੇਨਾਈਜ਼ ਹੋਇਆ। ਸੋ ਸਾਰੇ ਜਿਹੜੇ ਸਰੋਤੇ ਉੱਥੇ ਪਹੁੰਚੇ ਨੇ ਸੀਗੇ ਪਿਛਲੇ ਸਾਲ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਐਤਕੀ ਵੀ ਅਸੀਂ ਇਵੇਂ ਹੁੰਮ ਹੁਮਾ ਕੇ ਪਹੁੰਚਣਾ, ਸਵੇਰੇ 10-11 ਵਜੇ ਤੋਂ ਲੈ ਕੇ 10 ਵਜੇ ਦਾ ਟਾਈਮ ਦਿੰਦੇ ਹਾਂ ਅਸੀਂ, ਹੈ ਨਾ, ਕਿਉਂਕਿ ਤਾਂ ਕਿ ਚਲੋ 11 ਵਜੇ ਤੋਂ ਪਹਿਲਾਂ ਸ਼ੁਰੂ ਕਰ ਸਕੀਏ, ਕਿਉਂਕਿ ਜਦੋਂ ਉੱਥੇ ਬਹੁਤ ਸਾਰੇ ਸਿੰਗਰ ਵੀ ਆ ਰਹੇ ਨੇ ਜਿਨ੍ਹਾਂ ਨੇ ਪਰਫੋਰਮ ਕਰਨਾ। ਤੁਸੀਂ ਵੀ ਜੇ ਕੋਈ ਕੁਛ ਪਰਫੋਰਮ ਕਰਨਾ, ਮੰਨ ਲਓ ਕੋਈ ਗਾਣਾ ਗਾਉਣ ਦਾ ਸ਼ੌਕੀਨ ਆ, ਕੋਈ ਕਵਿਤਾ ਦਾ ਸ਼ੌਕੀਨ ਆ, ਕੋਈ ਚੁਟਕਲੇ ਸੁਣਾਉਣ ਦਾ ਸ਼ੌਕੀਨ ਆ, ਅਤੇ ਉਹ ਆਪਣਾ ਜ਼ਰੂਰ ਸਾਨੂੰ ਆਪਣਾ ਨਾਮ ਲਿਖਾ ਦੇਵੇ ਤਾਂ ਕਿ ਅਸੀਂ ਸਕੈਜੂਲ ਦੇ ਵਿੱਚ ਪਾ ਦਈਏ, ਕਿਉਂਕਿ ਐਟ ਏ ਟਾਈਮ ਕੀ ਹੁੰਦਾ ਉਦੋਂ ਨਾ ਫਿਰ ਬਹੁਤ ਚੀਜ਼ਾਂ ਹੁੰਦੀਆਂ, ਟਾਈਮ ਵੀ ਸੀਮਤ ਹੀ ਹੁੰਦਾ, ਕਿਉਂਕਿ 5 ਵਜੇ ਉਹਨਾਂ ਨੇ ਕਹਿਣਾ ਸਾਨੂੰ ਸਮੇਟ ਦਿਓ, ਅਤੇ ਫਿਰ ਜਦੋਂ ਸਮੇਟਣ 'ਤੇ ਆ ਗਿਆ ਤਾਂ ਫਿਰ ਕਈ ਵੀਰ ਭਰਾ ਉਦੋਂ ਵੀ ਕਹਿੰਦੇ ਨੇ ਵੀ ਅਸੀਂ ਕਰ ਲਈਏ, ਥੋੜ੍ਹਾ ਜਿਹਾ ਪਹਿਲਾਂ ਸਕੈਜੂਲ ਹੋਈ ਹੋਵੇ ਚੀਜ਼ ਤਾਂ ਸੋਹਣੀ ਲੱਗਦੀ ਹੈ। ਸੋ ਜੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਜਾਂ ਕਿਸੇ ਵੀ ਤਰ੍ਹਾਂ ਪਾਰਟੀਸਪੇਸ਼ਨ ਆਪਣੀ ਇਸ ਪਿਕਨਿਕ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹਰਜੀਤ ਭਾਅ ਜੀ ਨਾਲ 647-8-35-5494 ਦੇ ਉੱਤੇ ਗੱਲਬਾਤ ਕਰ ਲਿਓ ਜਾਂ ਮੈਸੇਜ ਕਰ ਲਿਓ, ਉਹ ਤੁਹਾਨੂੰ ਸੰਪਰਕ ਕਰਨਗੇ, ਜਾਂ ਫਿਰ ਮੈਨੂੰ ਵੀ ਜਾਣੀ ਕਿ ਰਮਨਦੀਪ ਸੈਣੀ ਨੂੰ ਤੁਸੀਂ ਮੈਸੇਜ ਕਾਲ ਕੁਛ ਵੀ ਕਰ ਸਕਦੇ 647-237-3131 ਦੇ ਉੱਤੇ ਜਿਹੜਾ ਹੈਗਾ ਮੈਨੂੰ ਵੀ ਰੀਚ ਆਊਟ ਕੀਤਾ ਜਾ ਸਕਦਾ। ਸਟੂਡੀਓ ਦਾ ਨੰਬਰ 905-673-3337। ਅਤੇ ਅਸੀਂ ਕੁਝ ਕੈਨੇਡਾ ਦੀਆਂ ਖਬਰਾਂ ਵੀ ਸਾਂਝੀਆਂ ਕਰਨੀਆਂ ਨੇ, ਅਤੇ ਪੰਜਾਬ ਤੋਂ ਪਰਮਿੰਦਰ ਜੀ ਉਹਨਾਂ ਨੂੰ ਜੋੜ ਕੇ ਪੰਜਾਬ ਦੀਆਂ ਭਾਰਤ ਦੀਆਂ ਪੂਰੀਆਂ ਖਬਰਾਂ ਵੀ ਜਿਹੜੀਆਂ ਅਸੀਂ ਉਹਨਾਂ ਤੋਂ ਜਾਣਕਾਰੀ ਲਵਾਂਗੇ। ਤੋ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਅਤੇ ਨਾਲ ਦੇ ਨਾਲ ਹੀ ਪਰਮਿੰਦਰ ਜੀ ਨੂੰ ਵੀ ਜੋੜਦੇ ਹਾਂ।
3: ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ।

0: ਜੀ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
1: ਪਿਆਰੇ ਰਮਨ ਜੀ, ਹਰਮਿੰਦਰ ਜੀ, ਸੂਝਵਾਨ ਦੋਸਤੋ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ,
0: ਵੈਰੀ ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ?
1: ਰਮਨ ਜੀ, ਸਭ ਤੋਂ ਪਹਿਲਾਂ ਤਾਂ ਕੱਲ ਦਾ ਤੁਹਾਨੂੰ ਪ੍ਰੋਗਰਾਮ ਦੱਸਾਂ।
0: ਹਾਂਜੀ,
1: ਵੀ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਦੀ ਬਹੁਤ ਵਧੀਆ ਰੈਲੀ ਹੋਈ ਹੈ ਕਾਰਗਿਲ ਦੇ ਉੱਤੇ, ਬ੍ਰਿਗੇਡੀਅਰ ਨਵਾਜ਼ ਸਿੰਘ ਦੀ ਰਹਿਨਮਾਈ ਹੇਠ।
0: ਠੀਕ ਹੈ ਜੀ,
1: ਸ਼ਹੀਦਾਂ ਨੂੰ ਪ੍ਰਣਾਮ ਕਰਿਆ ਤੇ ਸਭ ਤੋਂ ਵੱਧ ਜਿਹੜਾ ਉੱਥੇ ਨਾਂ ਲਿਆ ਗਿਆ ਹੈ, ਜਨਰਲ ਆਤਮਾ ਸਿੰਘ, ਜਨਰਲ ਬਿਕਰਮ ਸਿੰਘ, ਜਨਰਲ ਹਰਬਖਸ਼ ਸਿੰਘ ਦੇ ਨਾਂ ਲਏ ਗਏ, ਜਿਹਨਾਂ ਨੇ ਸਭ ਤੋਂ ਵੱਧ ਪਾਰਟ ਪਲੇ ਕਰਿਆ ਤਾ ਸ੍ਰੀਨਗਰ ਅਤੇ ਜੰਮੂ ਕਸ਼ਮੀਰ ਨੂੰ ਆਜ਼ਾਦ ਕਰਾਉਣ ਚ
0: ਜੀ।
1: ਉਹਨਾਂ ਦੇ ਰਾਜ ਬੁੱਤ ਵੀ ਲੱਗੇ, ਲੋਕ ਅੱਜ ਵੀ ਉਹਨਾਂ ਨੂੰ ਨਕਸ ਕਰ ਕਰਕੇ ਸਲੂਟ ਮਾਰ ਕੇ ਤਾਂ ਅੱਗੇ ਲੰਘ ਰਹੇ ਹੈ।
0: ਬਿਲਕੁਲ ਜੀ,
1: ਇਹ ਸ਼ਹੀਦਾਂ ਨੇ ਬਹੁਤ ਬੜੀਆਂ ਕੁਰਬਾਨੀਆਂ, ਇਹਨਾਂ ਕਰਕੇ ਅਸੀਂ ਇੱਥੇ ਬੈਠੇ ਹਾਂ, ਇਹਨਾਂ ਕਰਕੇ ਪੰਜਾਬ ਜਿਉਂਦਾ, ਇਹਨਾਂ ਕਰਕੇ ਹਿੰਦੁਸਤਾਨ ਜਿਉਂਦਾ।
0: ਬਿਲਕੁਲ ਬਿਲਕੁਲ ਜੀ, ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਕਿਉਂਕਿ ਐਡੀ ਵੱਡੀ ਲੜਾਈ ਕਾਰਗਿਲ ਦੀ, ਜਿਹਦੇ ਵਿੱਚ ਇਹਨੇ ਸ਼ਹੀਦੀਆਂ ਦੇ ਕੇ ਉਹਨਾਂ ਨੇ ਆਪਣੇ ਜਿਹੜੇ ਦੇਸ਼ ਦੀ ਸੁਰੱਖਿਆ ਕੀਤੀ, ਸੋ ਬਿਲਕੁਲ ਜੀ, ਉਹਨਾਂ ਨੂੰ ਬਣਦਾ ਪ੍ਰਣਾਮ।
1: ਰਮਨ ਜੀ, ਜਿਹੜਾ ਜਨਰਲ ਬਿਕਰਮ ਸਿੰਘ ਦਾ ਨਾ, ਇਹ ਆਪਣੇ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ, ਇਹ 6 ਫੁੱਟ ਕੁਛ ਇੰਚ ਲੰਬਾ ਤਾ, ਇੰਨੇ ਲੰਬਾ ਉਹ ਸੀਗਾ ਹਰਬਖਸ਼
0: ਜੀ।
1: ਜਨਰਲ ਬਿਕਰਮ ਸਿੰਘ ਦੋਵਾਂ ਜਬ ਨਾ ਹੱਥਾਂ ਚ ਪ੍ਰਸਤਾਵ ਲੈ ਕੇ ਨਾ ਪਹਾੜੀ ਦੇ ਉੱਪਰ ਸੱਦੇ ਪਰ ਚੜ ਕੇ ਫੌਜ ਨੂੰ ਕਹਿੰਦਾ, ਆਪਣੇ ਸਿਪਾਹੀਆਂ ਨੂੰ ਕਹਿੰਦਾ, ਅੱਗੇ ਵਧੋ, ਜੇ ਅੱਗੇ ਨੀ ਗੋਲੀ ਖਾਣੀ ਤੇ ਪਿੱਛੋਂ ਮੈਂ ਮਾਰਨੀ। ਆਏ ਆਪਣੇ ਆਪਣੇ ਬੱਚਿਆਂ ਵਾਂਗੂ ਜਿਹੜੇ ਸ਼ਹੀਦ ਜਵਾਨ ਸੀਗੇ ਉਹਨਾਂ ਨੂੰ ਰਹਿਨੁਮਾਈ ਕਰ ਰਿਹਾ ਸੀਗਾ।
0: ਬਿਲਕੁਲ,
1: ਗੱਲਾਂ ਮਾਰਨ ਵਾਲੇ ਬਹੁਤ, ਲੜਾਈ ਲੜੀ ਫਲਾਣਾ, ਲੜਾਈ ਲੜਨੀ ਬੜੀ ਔਖੀ ਹੈ, ਛਾਤੀ ਪਰ ਗੋਲੀਆਂ ਖਾਣੀਆਂ ਪੈਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਗੱਲਾਂ ਭਾਈ ਬਹੁਤ ਕਿਆ ਹੁਣ ਤੁਹਾਨੂੰ ਦੱਸੀਏ, ਇਹਨਾਂ ਸ਼ਹੀਦਾਂ ਕਰਕੇ ਅਸੀਂ ਬੈਠੇ ਹਾਂ, ਬਹੁਤ ਕੁਰਬਾਨੀਆਂ ਹੋਈਆਂ, ਚੋਰ ਚੱਲਦਾ ਰਹਿੰਦਾ। ਬਾਕੀ ਹੁਣ ਰਮਿੰਦਰ ਜੀ ਨੂੰ, ਆਪਣਾ ਪਰਮਿੰਦਰ ਜੀ ਨੂੰ ਪੁੱਛੋ ਭਾਈ, ਪੰਜਾਬ ਦਾ ਤੇ ਇੰਡੀਆ ਦਾ ਕਿਆ ਹਾਲ ਹੈ?
0: ਬਿਲਕੁਲ ਜੀ, ਪਰਮਿੰਦਰ ਜੀ ਨੂੰ ਅਸੀਂ ਜੋੜ ਲੈਣਾ ਹੁਣ ਨਾਲ ਦੇ ਨਾਲ।
1: ਹਾਂ ਜੀ, ਥੈਂਕ ਯੂ, ਬਹੁਤ ਵਧੀਆ ਪ੍ਰੋਗਰਾਮ ਹੈ, ਚੜ੍ਹਦੀ ਕਲਾ ਰਹੋ। ਨੰਬਰ ਥੋੜੇ 90 ਬਣ ਗਏ, ਹੁਣ 10 ਰਹਿ ਗਏ।
0: ਬਿਲਕੁਲ ਬਿਲਕੁਲ, ਪਿਕਨਿਕ ਤੱਕ ਪੂਰੇ ਕਰ ਲੈਣੇ ਬਾਸੀ ਸਾਹਿਬ, ਪਿਕਨਿਕ ਤੇ ਪਹੁੰਚਣਾ ਐਤਕੀ ਵੀ ਟਾਈਮ ਤੇ।
1: ਮੈਂ ਕਿਹਾ 100 ਬਟਾ 100 ਲੈਣਾ ਹੈ।
0: ਬਿਲਕੁਲ ਜੀ ਬਿਲਕੁਲ, ਮੈਂ ਕਿਹਾ
1: ਦੂਜੀ ਗੱਲ ਤੁਹਾਨੂੰ ਹੋਰ ਦੱਸ ਦਵਾਂ, ਬੱਲੇ ਬੱਲੇ ਫਾਰਮ ਦੀ ਪਿਕਨਿਕ ਦੀ, ਸਭ ਤੋਂ ਪਹਿਲਾਂ ਕੱਲ ਮੈਂ ਲੋਕਾਂ ਨੂੰ ਇਨਵੀਟੇਸ਼ਨ ਭੇਜੇ ਹੈ।
0: ਅੱਛਾ ਜੀ,
1: ਜਿਹੜੇ ਬਹੁਤ ਖਾਸ ਬੰਦੇ ਹੈ, ਬੜੇ ਬੜੇ ਰੇਡੀਓ ਹੋਸਟ ਹੈ, ਉੱਥੇ ਨਾਲ ਮੈਂ ਅਨਾਊਂਸ ਕਰਿਆ ਵੀ ਅੱਗੇ ਮੰਗੋ 13 ਘੜੀਆਂ ਵੀ ਦੇਣੀਆਂ ਹੈ
0: ਤੇ
1: ਆਪਣਾ ਹਰਜੀਤ ਜੰਜੂ ਨੂੰ ਸਨਮਾਨ ਵੀ ਕਰਨਾ ਹੈ, ਵੱਡਾ ਹਾਰ ਪਾ ਕੇ।
0: ਕਿਆ ਬਾਤਾਂ ਹਰਜੀਤ ਭਾਜੀ, ਕਹਿੰਦੇ ਪਰ ਹਾਰ ਫੁੱਲਾਂ ਦਾ ਨੀ ਭਾਜੀ ਖੁਸ਼ ਹੁੰਦੇ, ਕਹਿੰਦੇ ਪੈਸਿਆਂ ਵਾਲਾ ਹਾਰ ਚਾਹੀਦਾ, ਜਿੱਦਾਂ ਜਦੋਂ ਲਾੜੇ ਤੇ ਨੀ ਪੈਂਦਾ ਹੁੰਦਾ ਸੀ, ਇੰਡੀਆ ਚ ਲਾੜੇ
1: ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲਣਾ ਤੀ,
0: ਤਾਂ ਹੀ ਤਾਂ ਮੈਂ ਮੰਗਦਾ ਉਹਨਾਂ ਦੇ
1: ਲਈ। ਬਣਿਆ ਤਾਂ ਸਭ
0: ਬਿਲਕੁਲ
1: ਮਿਲੂਗੀ, ਤਨ ਮਨ ਧਨ ਨਾਲ ਸੇਵਾ ਵੀ ਹੋਊਗੀ।
0: ਬਿਲਕੁਲ ਜੀ ਬਿਲਕੁਲ, ਧੰਨਵਾਦ,
1: ਚੰਦੀ ਕਲਾ ਜਿਹੜਾ ਇਹ ਜੇ ਕੰਮ ਕਰਦੇ ਰਹੋ, ਦੁਨੀਆ ਤੁਹਾਨੂੰ ਯਾਦ ਰੱਖੂਗੀ।
0: ਥੈਂਕ ਯੂ ਬਾਸੀ ਸਾਹਿਬ, ਸ਼ੁਕਰੀਆ ਤੁਹਾਡਾ ਬਹੁਤ,
1: ਗੁੱਡ ਮਾਰਨਿੰਗ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਿਛਲੀ ਵਾਰੀ ਵੀ 13 ਘੜੀਆਂ ਜਿਹੜੀਆਂ ਸੀਗੀਆਂ, ਜਿਹੜੇ ਆਪਣੇ ਆਏ ਸੀਗੇ ਪਿਕਨਿਕ ਤੇ, ਹਨਾ, ਸਰੋਤੇ ਆਉਂਦੇ ਨੇ, ਪਹੁੰਚਦੇ, ਉਹਨਾਂ ਨੇ ਫੈਮਿਲੀ ਮੈਂਬਰ ਉਹਨਾਂ ਨੂੰ ਦਿੱਤੀਆਂ ਸੀ ਬਾਸੀ ਸਾਹਿਬ ਨੇ, ਸੋ ਇਸ ਵਾਰੀ ਵੀ ਅਨਾਊਂਸ ਕਰਤਾ, ਜਿੰਨੇ ਵੀ ਉੱਥੇ ਸਪੋਂਸਰ ਹੋਣਗੇ, ਜੇ ਕੋਈ ਸਾਡਾ ਵੀਰ ਭਰਾ ਸੁਣ ਵੀ ਰਿਹਾ ਤੇ ਸਪੋਂਸਰ ਬਣਨਾ ਚਾਹੁੰਦਾ, ਤਾਂ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਅਜੀਤ ਭਾਈ ਦਾ ਨੰਬਰ 6478375294, ਜਾਂ ਫਿਰ ਮੇਰੇ ਨਾਲ 6472371323 ਦੇ ਉੱਤੇ ਤੁਸੀਂ ਜਿਹੜਾ ਸੰਪਰਕ ਕਰ ਲਿਓ। ਸੋ ਸਪੋਂਸਰ ਜੇ ਤੁਸੀਂ ਉੱਥੇ ਬਣਨਾ ਜਾਂ ਕਿਸੇ ਵੀ ਤਰ੍ਹਾਂ ਦੀ ਹੈਲਪ ਪਿਕਨਿਕ ਦੇ ਵਿੱਚ ਕਰਾ ਸਕਦੇ ਹੋ, ਤਾਂ ਜ਼ਰੂਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਜਿੰਨੇ ਵੀ ਸਪੋਂਸਰ ਹੋਣਗੇ ਉਹਨਾਂ ਵੱਲੋਂ ਆਪਣੇ ਸਟਾਲ ਦੇ ਉੱਤੇ ਗਿਫਟ ਕੱਢੇ ਜਾਣਗੇ, ਲਾਸਟ ਟਾਈਮ ਤੁਸੀਂ ਉਹ ਵੀ ਦੇਖਿਆ ਸੀਗਾ, ਤਾਂ ਸੋ ਸਵੇਰੇ 11 ਵਜੇ ਤੋਂ ਲੈ ਕੇ ਅਤੇ ਸ਼ਾਮ ਨੂੰ ਅਸੀਂ 5 ਵਜੇ ਤੱਕ, ਜਿੰਨੀ ਦੇਰ ਵੀ ਹੈ ਨਾ ਪ੍ਰੋਗਰਾਮ ਵਧੀਆ ਤਰ੍ਹਾਂ ਚੱਲੇ, ਜਿੰਨੇ ਦੇਰ ਸਰੋਤੇ ਸਨ ਉੱਥੇ ਰਹਿਣਗੇ, ਅਤੇ ਉੱਨੀ ਦੇਰ ਵਧੀਆ ਅਸੀਂ ਪਿਕਨਿਕ ਮਨਾਵਾਂਗੇ, ਗਿੱਧਾ ਭੰਗੜਾ ਪਾਵਾਂਗੇ। ਅਤੇ ਤੁਸੀਂ ਜੇ ਕੋਈ ਆਪਣੀ ਗਾਣਾ ਗਾਉਣ ਦਾ ਸ਼ੌਕੀਨ ਆ, ਜਿਵੇਂ ਮੈਂ ਪਹਿਲਾਂ ਕਿਹਾ, ਜਾਂ ਕੋਈ ਸਕਿੱਟ ਕਰਨ ਦਾ, ਕੋਈ ਚੁਟਕਲਿਆਂ ਦਾ, ਕੋਈ ਸ਼ਾਇਰੀ ਦਾ ਸ਼ੌਕੀਨ ਆ, ਤਾਂ ਜ਼ਰੂਰ ਸਾਨੂੰ ਮੈਸੇਜ ਕਰ ਦਿਓ, ਤਾਂ ਕਿ ਅਸੀਂ ਤੁਹਾਡਾ ਨਾਮ ਉਹਦੇ ਵਿੱਚ ਸਕੈਡਿਊਲ ਕਰ ਸਕੀਏ। ਇੱਥੇ ਦੀ ਕੈਨੇਡਾ ਦੀ ਇੱਕ ਖਬਰ ਆ ਰਹੀ ਹੈ, ਕਹਿੰਦੇ ਮਾਰਕ ਕਾਰਨੀ ਉਹਨਾਂ ਨੇ August 31 ਨੂੰ ਬਾਈ ਇਲੈਕਸ਼ਨ ਅਨਾਊਂਸ ਕਰਤੀਆਂ, 3 ਸੀਟਾਂ, ਜਿਨ੍ਹਾਂ ਵਿੱਚੋਂ ਇੱਕ ਓਨਟੈਰੀਓ, ਇੱਕ ਕਿਊਬੈਕ ਅਤੇ ਇੱਕ BC ਦੀ ਸੀਟ ਹੈਗੀ ਆ। ਓਨਟੈਰੀਓ ਦੇ ਵਿੱਚ ਈਸਟ ਯੂਰਕ ਦੀ ਸੀਟ ਅਤੇ ਕਿਊਬੈਕ ਦੇ ਵਿੱਚ ਚਿੰਚੋਟੀਮੀ ਦੀ ਸੀਟ ਅਤੇ ਨੌਰਥ ਵੈਨਕੂਵਰ ਦੀ ਸੀਟ ਜਿਹੜੀ ਉਹ ਖਾਲੀ ਹੈ। ਸੋ 31 ਅਗਸਤ ਨੂੰ ਉਹਨਾਂ ਨੇ ਬਾਈ ਇਲੈਕਸ਼ਨ ਜਿਹੜੀ ਹੈ ਅਨਾਊਂਸ ਕਰਤੀ ਹੈ। ਨਾਲ ਦੇ ਨਾਲ ਕਾਰਨੀ ਸਾਹਿਬ ਕਹਿੰਦੇ ਵੀ ਅਸੀਂ ਪਾਕਿਸਤਾਨ ਨੂੰ $47 million ਦੀ ਜਿਹੜੀ ਹੈ ਹੈਲਪ ਦੇਣੀ ਹੈ। ਕਹਿੰਦੇ ਪਾਕਿਸਤਾਨ ਦੇ ਵਿੱਚ ਫੈਮਿਲੀ ਪਲੈਨਿੰਗ ਜਾਂ ਵਾਤਾਵਰਨ ਨੂੰ ਸ਼ੁੱਧ ਬਣਾਉਣ ਜੀ ਦੇ ਲਈ ਜਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਸਿੱਖਿਆ ਦੇ ਵਿਕਾਸ ਲਈ $47 million ਕਹਿੰਦੇ ਅਸੀਂ ਦੇਣਾ। ਅਤੇ ਚੜ ਚੱਕੀ ਜਾਓ ਫੱਟੇ ਕਾਰਨੀ ਸਾਹਿਬ, ਦੇਈ ਜਾਓ ਹੈਲਪ ਯੂਕਰੇਨ ਨੂੰ ਅਤੇ ਪਾਕਿਸਤਾਨ ਨੂੰ, ਕਿਉਂਕਿ ਕਹਿੰਦੇ ਆਪਣੀ ਵਾਰੀ ਤਾਂ ਇੱਥੇ ਕਹਿ ਦਿੰਦੇ ਨੇ ਵੀ ਅੱਗ ਬਹੁਤ ਲੱਗ ਗਈ ਅਤੇ ਪੈਸੇ ਹੈ ਨਹੀਂ ਜੀ ਅੱਗ ਬੁਝਾਉਣ ਦੇ ਲਈ ਪ੍ਰੋਵਿੰਸ ਗੌਰਮੈਂਟ ਦੇ ਕੋਲ, ਅਤੇ ਤਾਂ ਕਰਕੇ ਵਧੀ ਜਾਂਦੀ ਹੈ। ਇਸੀ ਚੱਕਰ 'ਚ ਟਰੰਪ ਸਾਹਿਬ ਨੇ ਟੈਰਿਫ ਠੋਕਤਾ। ਸੋ ਆਪਣਾ ਕੋਈ ਨਹੀਂ, ਆਪਣੇ ਦੇਸ਼ ਦਾ ਪਾਕਿਸਤਾਨ ਪਹਿਲਾਂ ਉੱਥੇ ਠੀਕ ਹੋਣਾ ਚਾਹੀਦਾ ਸਾਰਾ ਮਾਹੌਲ। ਅਤੇ ਚਲੋ ਕੋਈ ਗੱਲ ਨਹੀਂ, ਇਹ ਪੋਲੀਟਿਕਸ ਆ, ਇੱਦਾਂ ਹੀ ਚੱਲਦੀ ਰਹਿਣੀ ਹੈ, ਤਾਂ ਅਸੀਂ ਕੀ ਉਹਨੂੰ ਕਹਿੰਦੇ ਤੋੜ ਨਹੀਂ ਪਾ ਸਕਦੇ ਵੀ ਕਿਉਂ ਐਵੇਂ ਦੀਆਂ ਚੀਜ਼ਾਂ ਕਰਦੇ ਨੇ। ਆਮ ਬੰਦਾ ਜਿਹੜਾ ਉਹ ਪਿਸਦਾ ਰਹਿੰਦਾ ਅਤੇ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ, ਬੋਲਦੇ ਰਹਿੰਦੇ ਹਾਂ, ਬਟ ਸਰਕਾਰਾਂ ਨੇ ਜਿਹੜਾ ਆਪਣਾ ਕੰਮ ਕਰੀ ਜਾਣਾ। ਅਤੇ ਪਰ ਸਾਨੂੰ ਸਭ ਆਪਣਾ ਸਭ ਤੋਂ ਪਿਆਰਾ ਪਰਿਵਾਰ, ਪਰਿਵਾਰ ਤੋਂ ਪਿਆਰਾ ਆਪਣਾ ਪੰਜਾਬ, ਅਤੇ ਪੰਜਾਬ ਤੋਂ ਅਸੀਂ ਪਰਮਿੰਦਰ ਜੀ ਨੂੰ ਨਾਲ ਜੋੜ ਲਿਆ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਲੰਘਿਆ ਕੀ ਹਾਲ ਚਾਲ?
1: ਰਮਨ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾ ਨੂੰ ਪਿਆਰ ਸਤਿਕਾਰ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਚੱਲਦਾ ਇੰਡੀਆ? ਠੀਕ ਠਾਕ ਸਭ ਵਧੀਆ?
1: ਕਿਵੇਂ ਤਸੱਲੀ ਮਚੀ ਪਈ ਆ, ਹੇਠਲੀ ਉੱਤੇ ਆਈ ਪਈ ਆ। ਸੋ ਪੂਰੇ ਇਸ ਟਾਈਮ ਭੜਮਸ ਪਿਆ ਹੋਇਆ ਜੀ।
0: ਬਿਲਕੁਲ ਬਿਲਕੁਲ, ਕਹਿੰਦੇ ਐਜੂਕੇਸ਼ਨ ਮਿਨਿਸਟਰ ਆਪਣੇ ਧਰਮਿੰਦਰ ਪ੍ਰਧਾਨ ਜੀ ਹੋਣਾ ਨੇ ਤਾਂ ਅਸਤੀਫਾ ਦਿੱਤਾ, ਪਰ ਹਜੇ ਵੀ ਮੋਦੀ ਸਰਕਾਰ ਦਾ ਛੁਟਕਾਰਾ ਨਹੀਂ ਹੋ ਰਿਹਾ।
1: ਬਿਲਕੁਲ, 12 ਸਾਲ ਦੇ ਪ੍ਰਧਾਨ ਮੰਤਰੀ ਮੋਦੀ ਦੇ ਰਾਜ ਦੌਰਾਨ ਜਾਂ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਗੁਜਰਾਤ ਦਾ ਜਿਹੜਾ ਉਹਨਾਂ ਦੇ ਮੁੱਖ ਮੰਤਰੀ ਵਜੋਂ ਉਹਨਾਂ ਦਾ ਰਾਜ ਸਰਕਾਰ ਚੱਲੀ ਆ, ਉਸ ਦਰਮਿਆਨ ਕਰੀਬ 25 ਕੁ ਸਾਲ ਦਾ ਉਹਨਾਂ ਦਾ ਰਾਜ ਬਣ ਗਿਆ ਰਮਨ ਜੀ। 25 ਸਾਲਾਂ ਦੇ ਵਿੱਚ ਪਹਿਲੀ ਵਾਰ ਕਿਸੇ ਮਿਨਿਸਟਰ ਨੇ ਅਸਤੀਫਾ ਦਿੱਤਾ। ਵੈਸੇ ਤਾਂ ਉਹਨਾਂ ਨੇ ਬਹੁਤ ਸਾਰੇ ਮਿਨਿਸਟਰ ਆਪਣੇ ਆਪ ਹਟਾਏ ਨੇ, ਕੋਈ ਇੱਧਰ ਉੱਧਰ ਕਰਤਾ, ਇੱਧਰ ਉੱਧਰ ਕਰਤਾ, ਪਰ ਦਬਾਅ ਦੇ ਵਿੱਚ ਆ ਕੇ ਮਤਲਬ ਲੋਕਾਂ ਦਾ ਵਿਰੋਧ ਦੇ ਵਿੱਚ ਜਿਹੜੀ ਹੈ ਪਹਿਲੀ ਮਿਨਿਸਟਰੀ ਗਈ ਆ। ਸੋ ਇਹ ਪਹਿਲੀ ਵਿਕਟ ਨਹੀਂ ਡਿੱਗੀ, ਸੋ ਹੋਰ ਵਿਕਟਾਂ ਵੀ ਡਿੱਗ ਸਕਦੀਆਂ ਨੇ, ਕਿਉਂਕਿ ਨਾਲ ਦੀ ਨਾਲ ਦਾ ਖੇਡ ਲਿਆ ਜੀ ਰਾਹੁਲ ਗਾਂਧੀ ਨੇ। ਰਾਹੁਲ ਗਾਂਧੀ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇੱਕ ਚਿੱਠੀ ਲਿਖੀ ਆ, ਅੱਜ ਦੇ ਸੈਸ਼ਨ ਜਿਹੜਾ ਸੋਮਵਾਰ ਨੂੰ ਸੈਸ਼ਨ ਸ਼ੁਰੂ ਹੋਣਾ, ਉਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਉਹ ਕੀ ਚਿੱਠੀ ਆ। ਉਹ ਚਿੱਠੀ ਆ ਕਿ ਇੱਕ ਪਾਸੇ ਮੋਦੀ ਸਰਕਾਰ ਕਹਿ ਰਹੀ ਆ ਕਿ ਅਸੀਂ ਵਿਦਿਆਰਥੀਆਂ ਲਈ ਆਹ ਕਰਾਂਗੇ, ਵਿਦਿਆਰਥੀਆਂ ਤੇ ਅਸੀਂ ਪਿਆਰ ਕਰਦੇ ਹਾਂ, ਸਾਡੇ ਹੀ ਬੱਚੇ ਆ, ਕੋਈ ਇਹਨਾਂ ਤੇ FIR ਨਹੀਂ ਹੋਊਗੀ, ਜਿਹਨਾਂ ਨੇ ਜਿਹੜੇ ਪੁਲਿਸ ਵਾਲਿਆਂ ਨੇ ਕੋਈ ਧੱਕਾ ਵੀ ਕੀਤਾ ਉਹਨਾਂ ਤੇ ਵੀ ਕਾਰਵਾਈ। ਪਰ ਹੋ ਕੀ ਰਿਹਾ, ਹੋ ਇਹ ਰਿਹਾ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ 20 ਜੁਲਾਈ ਨੂੰ ਜਿਹੜਾ ਪੁਲਿਸੀਆ ਜ਼ਬਰ ਹੋਇਆ ਉਹਦੇ ਵਿੱਚ ਪਾਇਲਟ ਗੰਨ ਵਰਤੀ ਗਈ ਆ ਰਮਨ ਜੀ। ਪਾਇਲਟ ਗੰਨ ਜੰਮੂ ਕਸ਼ਮੀਰ ਚ ਵਰਤੀ ਜਾਂਦੀ ਆ, ਜਿੱਥੇ ਬਹੁਤ ਜ਼ਿਆਦਾ ਐਜੀਟੇਸ਼ਨ ਹੁੰਦੀ ਆ ਜਾਂ ਅੱਤਵਾਦੀ ਜਿਹੜੇ ਕਾਬੂ ਨੇ ਆਉਂਦੇ। ਇਹ ਬੜੀ ਖਤਰਨਾਕ ਕਿਸਮ ਦੀ ਗੰਨ ਆ ਜਿਹੜੀ ਦਿੱਲੀ ਦੇ ਵਿੱਚ ਵਰਤੀ ਗਈ ਆ। ਔਰਤਾਂ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਲੜਕੀਆਂ ਨੂੰ ਜਿਸ ਤਰੀਕੇ ਨਾਲ, ਮੈਂ ਸ਼ਬਦ ਨਹੀਂ ਬਿਆਨ ਕਰ ਸਕਦਾ ਜਿਸ ਤਰੀਕੇ ਨਾਲ ਉਹਨਾਂ ਤੇ ਜ਼ੁਲਮ ਹੋਇਆ, ਔਰ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਨਾਜੁਕ ਅੰਗ ਹੁੰਦੇ ਨੇ, ਮੈਂ ਕਹਿ ਦੇਵਾਂ ਸੌਖੀ ਭਾਸ਼ਾ ਦੇ ਵਿੱਚ, ਕਿ ਉਹਨਾਂ ਨੂੰ ਕਿਵੇਂ ਮਤਲਬ ਅੱਤ ਦਾ ਘਿਨੌਣੀ ਕਿਸਮ ਦਾ ਜਿਹੜਾ ਅੱਤਿਆਚਾਰ ਹੋਇਆ। ਇੰਨਾ ਹੀ ਨਹੀਂ, ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਪਟਨਾ ਦੇ ਵਿੱਚ AK-47 ਨਾਲ ਫਾਇਰਿੰਗ ਹੋਈ ਆ ਵਿਦਿਆਰਥੀਆਂ ਤੇ, ਤੜਾ ਤੜ ਗ੍ਰਿਫਤਾਰੀਆਂ ਹੋ ਰਹੀਆਂ ਨੇ। ਸੋ ਕਹਿੰਦਾ ਮਤਲਬ ਲੋਕ ਸਭਾ ਤੇ ਰਾਜ ਸਭਾ ਚਾਹੇ ਮੋਦੀ ਸਰਕਾਰ ਬਹੁਤ ਸਾਫ਼ ਸੁਥਰੀ ਬਣਦੀ ਨਜ਼ਰ ਆਵੇ, ਸਾਡੇ ਮੋਦੀ ਸਾਹਿਬ ਅੱਧੀ ਬਰਾਤ ਨੂੰ ਉੱਠ ਕੇ ਵੀਡੀਓ ਪਾ ਦਿੰਦੇ ਆ, ਇਹ ਬੱਚੇ ਆ ਸਾਡੇ ਆ, ਅਸੀਂ ਨਾਲ ਗੱਲ ਕਰਾਂਗੇ, ਪਰ ਹੋ ਕੀ ਰਿਹਾ ਅਸਲ ਦੇ ਵਿੱਚ। ਸੋ ਇਸ ਗੱਲ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਚ ਜਿਹੜਾ ਅੱਜ ਹੰਗਾਮਾ, ਔਰ ਵਿਰੋਧੀ ਤਾਂ ਰਲ ਗਈ ਆ ਕਿ ਹਾਲੇ ਪਹਿਲੀ ਵਿਕਟ ਨਹੀਂ ਡਿੱਗੀ, ਜਿਵੇਂ ਕਿ ਉਹ ਕਹਿੰਦੇ ਅਮਿਤ ਸ਼ਾਹ ਦੱਸੇ ਕਿ ਦਿੱਲੀ ਪੁਲਿਸ ਜਿਹੜੀ ਸਿੱਧੀ ਅਮਿਤ ਸ਼ਾਹ ਦੇ ਅੰਡਰ ਆਉਂਦੀ ਆ, ਕੇਂਦਰੀ ਗ੍ਰਹਿ ਮੰਤਰੀ ਦੇ, ਦਿੱਲੀ ਪੁਲਿਸ ਨੂੰ ਕਿਸਨੇ ਆਰਡਰ ਦਿੱਤਾ ਸੀ? ਉਹਨਾਂ ਨੇ ਆਰਡਰ ਦਿੱਤਾ ਸੀ ਤਾਂ ਉਹਦੀ ਜ਼ਿੰਮੇਵਾਰੀ ਲੈਣ, ਜੇ ਉਹਨਾਂ ਨੇ ਨਹੀਂ ਆਰਡਰ ਦਿੱਤਾ ਸੀ ਤਾਂ ਦੱਸਣ ਕਿ ਇਹ ਕਿਹਦੇ ਆਰਡਰ ਦੇ ਉੱਪਰ ਦਿੱਲੀ ਪੁਲਿਸ ਨੇ ਅਜਿਹਾ ਜਿਹੜਾ ਅੱਤਿਆਚਾਰ ਕੀਤਾ ਜਿਹਨੇ ਜਨਰਲ ਡਾਇਰ ਨੂੰ ਵੀ ਪਿੱਛੇ ਪਾ ਦਿੱਤਾ। ਸੋ
2: ਮੈਨੂੰ ਲੱਗਦਾ ਕਿ ਫਸ ਗਈ ਆ ਮੋਦੀ ਸਰਕਾਰ, ਕਿਉਂਕਿ ਰਮਨ ਜੀ ਤੁਸੀਂ ਦੇਖਿਆ ਹੋਣਾ ਕਿ ਉਹ ਜਿਹੜੇ ਵਰਚੁਅਲ ਮੀਮਸ ਆ ਰਹੇ ਨੇ ਜਾਂ ਇੰਟਰਨੈਟ ਤੇ ਜਿਸ ਤਰੀਕੇ ਦੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਤੇ ਹੜ ਆਇਆ ਹੋਇਆ, ਉਹ ਜਿਹੜਾ ਡਰ ਦਾ ਮਾਹੌਲ ਸੀ ਇਹ ਸਰਕਾਰ ਦੇ ਖਿਲਾਫ ਨਾ ਬੋਲੋ, ਸਾਡੇ ਤੇ ਈਡੀ ਆ ਜਾਓ, ਸਾਡੇ ਤੇ ਕੋਈ ਹੋਰ ਪਰਚੇ ਦਰਜ ਹੋਣ ਅੰਦਰ ਸੁੱਟ ਦੇਣਗੇ, ਇਸ ਤਰੀਕੇ ਨਾਲ ਬੱਚਿਆਂ ਨੇ ਡਰ ਚੱਕਿਆ। ਮੈਨੂੰ ਲੱਗਦਾ ਖੁੱਲ ਕੇ ਲੋਕ ਬੋਲਣ ਲੱਗ ਪਏ ਨੇ, ਹੁਣ ਸੰਕਟ ਚ ਆ ਮੋਦੀ ਸਰਕਾਰ, ਦੇਖਦੇ ਹਾਂ ਕਿ ਮੋਦੀ ਸਰਕਾਰ ਹੁਣ ਆਪਣੇ ਆਪ ਨੂੰ ਕਿੰਨਾ ਕੁ ਬਚਾ ਪਾਉਂਦੀ ਹੈ।
0: ਜੀ ਸਟੂਡੀਓ ਦੀਆਂ ਸਾਰੀਆਂ ਲਾਈਨਸ ਫਲੈਸ਼ ਕਰ ਰਹੀਆਂ ਨੇ, ਸੋ 905-673-3337। ਦਲਵੀਰ ਭਾਈ ਸਤਿ ਸ੍ਰੀ ਅਕਾਲ। ਹਾਂਜੀ ਕਮਲਜੀਤ ਭਾਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
3: ਹਾਂ ਦੇਖੋ ਇੰਡੀਆ ਦੇ ਵਿੱਚ ਜੋ ਕੁਛ ਮਤਲਬ ਹੋਇਆ ਹੈਗਾ ਨਾ, ਇਹਦੇ ਵਿੱਚ ਤਾਂ ਹੁਣ ਦੋ ਰਾਲਾਂ ਹੀ ਰਹੀਆਂ ਨਾ, ਵੀ ਜਿਹੜੀ ਤਾਨਾਸ਼ਾਹ ਸਰਕਾਰ ਸੀਗੀ ਇਹਦਾ ਅੰਤ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ ਪਹਿਲਾਂ ਵੀ ਹੋਣਾ ਸੀਗਾ, ਪਰ ਲੋਕੀ ਬਹੁਤ ਇਹਨਾਂ ਨੇ ਤੰਗ ਕੀਤਾ। ਹੁਣ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਦੇਖੋ ਕਿੰਨੀ ਕਿੰਨੀ ਦੇਰ ਇਹਨਾਂ ਨੇ ਅੰਦਰ ਰੱਖਿਆ, ਔਰ ਇੱਕ ਦਿਨ ਕੀ ਮਤਲਬ ਚਲਾਨ ਸ਼ੀੜੀ ਨੀ ਪੇਸ਼ ਹੋ ਸਕੀ ਇਹਨਾਂ ਬੰਦਿਆਂ ਦੇ ਕੋਲੋਂ, ਕਦੇ ਕਿਸੇ ਨੂੰ ਚੱਕ ਕੇ ਅੰਦਰ ਕਰਤਾ, ਕਦੇ ਕਿਸੇ ਨੂੰ ਕਰ ਦਿੱਤਾ ਇੱਕ ਬੰਦੇ ਦੇ ਕਹਿਣ ਦੇ ਏਦਾਂ ਦੀ ਹਾਲਤਾਂ, ਤੇ ਇਹ ਕੰਮ ਹੋਣੇ ਸੀ। ਔਰ ਦੇਖੋ ਬਾਕੀ ਜਿਸ ਤਰ੍ਹਾਂ ਦਿੱਲੀ ਰਾਜਨੀਤੀ ਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਜਾਂ ਸਰਕਾਰ ਬਣਨੀ ਹੁੰਦੀ ਇੰਡੀਆ ਦੀ, ਯੂਪੀ ਤੇ ਬਿਹਾਰ ਜਿਹੜਾ ਆ ਇਹ ਇੱਕ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਆ, ਔਰ ਬਿਹਾਰ ਦੇ ਕੰਮ ਵਿੱਚ ਕੰਮ ਸ਼ੁਰੂ ਹੋ ਜਾਂਦਾ ਆ। ਔਰ ਬਿਲਕੁਲ ਦੇਖੋ ਜਿਸ ਤਰ੍ਹਾਂ ਪੁਲਿਸ ਵਾਲੇ, ਇੱਕ ਤਾਂ ਪੁਲਿਸ ਹੁੰਦੀ ਆ, ਨੇਮ ਪਲੇਟ ਹੁੰਦੀ ਆ, ਸਾਰਾ ਕੁਛ ਹੁੰਦਾ, ਔਰ ਉਹਨਾਂ ਦੇ ਮੂੰਹ ਢੱਕੇ ਗਏ ਸੀ, ਕੋਈ ਨੇਮ ਪਲੇਟ ਨਹੀਂ ਸੀ, ਉਹਦੇ ਵਿੱਚ ਡੰਡੇ ਦੇ ਵਿੱਚ ਕਿੱਲਾ ਮਾਰ ਮਾਰ ਕੇ ਉਹਨਾਂ ਬੱਚਿਆਂ ਨੂੰ ਮਾਰਿਆ ਗਿਆ। ਮੰਗ ਕੀ ਰਹੀ ਸੀ ਉਹ, ਇੱਕ ਅਸਤੀਫਾ, ਕਿਉਂਕਿ ਉਹ ਤਾਂ ਉਹਨਾਂ ਦਾ ਹੱਕ ਸੀਗਾ। ਔਰ 22 ਲੱਖ ਸਟੂਡੈਂਟ ਜਿਹੜਾ IIT ਦਾ ਸੀਗਾ, ਜਿਹੜੇ ਕਿ ਬੱਚੇ ਸਾਡੇ ਅੱਜ ਦੇ ਬੱਚੇ ਸਾਡੇ ਕੱਲ ਦੇ ਦੇਸ਼ ਦਾ, ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਆ, ਔਰ ਉਹਨਾਂ ਦੇ ਉੱਤੇ ਇਸ ਤਰ੍ਹਾਂ ਮਤਲਬ ਇਹ ਜਾਣ ਬੁੱਝ ਕੇ ਦੂਜਾ ਕਰਨਾ, ਔਰ ਬਿਲਕੁਲ ਇਹ ਅਮਿਤ ਸ਼ਾਹ ਨਿਤਿਨ ਗਡਕਰੀ ਜਿਹੜਾ ਉਹ ਵੀ ਗੱਡਾ ਕਰੀ ਐਕਚੁਅਲੀ, ਕਿਉਂਕਿ ਸਭ ਤੋਂ ਜ਼ਿਆਦਾ ਸੜਕਾਂ ਦੇਖੋ ਟ੍ਰਿਪਲ ਇੰਜਨ ਦੀ ਸਰਕਾਰ ਬਿਹਾਰ ਦੇ ਵਿੱਚ ਸਭ ਤੋਂ ਲੰਬੀ ਟਾਈਮ ਦੀ ਚੱਲ ਰਹੀ ਆ, ਯੂਪੀ ਦੇ ਵਿੱਚ ਚੱਲ ਰਹੀ ਆ, ਉੱਥੇ ਪੁਲਾਂ ਦੇ ਪੁਲ ਬਹਿ ਗਏ ਨੇ, ਹਾਈਵੇ ਟੁੱਟ ਗਏ ਨੇ, ਔਰ ਨਿਤਿਨ ਗਡਕਰੀ ਦਾ ਨੰਬਰ ਉੱਤੋਂ E20 ਉਹ ਜਿਹੜਾ ਇੱਥੋਂ ਪੈਟਰੋਲ ਜਿਹੜਾ ਦਿੱਤਾ ਉਹਦੇ ਵਿੱਚ ਬਹੁਤ ਸਾਰੇ ਘੁਟਾਲੇ ਆ ਜੀ। ਇਹ ਇੰਡੀਆ ਦੀ ਮਤਲਬ ਪਹਿਲੀ ਗੌਰਮੈਂਟ ਹੋਏਗੀ ਜਦੋਂ ਟੁੱਟੇਗੀ, ਦੇਖੋ ਨਥਿੰਗ ਫੋਰਐਵਰ, ਔਰ ਇਹ ਸਾਰੀ ਸਾਰੀ ਬਾਜ਼ਾਰ ਜਿਹੜੀ ਆ ਇਹ ਜੇਲ ਜਾਏਗੀ। ਪਾਰਟੀ ਟਾਈਮ ਇਜ਼ ਓਵਰ ਫੋਰ ਦਾ BJP ਐਂਡ ਕੰਪੇਅਰ ਫੇਕੂ ਜੀ ਮਹਾਰਾਜ। ਥੈਂਕ ਯੂ ਸਰ, ਮਿਹਰਬਾਨੀ
0: ਜੀ। ਬਿਲਕੁਲ, ਕਹਿੰਦੇ ਜ਼ਿਆਦਾ ਅੱਤ ਕਰਾਓ ਤਾਂ ਕੀ ਕਹਿੰਦੇ ਹੁੰਦੇ ਆ, ਅੱਤ ਦਾ ਅੰਤ ਹੋ ਹੀ ਜਾਂਦਾ, ਸੋ ਇੱਕ ਟਿੱਪੀ ਦਾ ਹੀ ਫਰਕ ਹੁੰਦਾ, ਘੁੰਮ ਜਾਂਦਾ ਕਈ ਵਾਰੀ ਸਾਡਾ, ਤੇ ਚਲੋ ਦੇਖਦੇ ਆ। ਹਾਂਜੀ ਪ੍ਰਿੰਸਾ ਸਾਹਿਬ ਆਗੇ ਦੁਬਾਰਾ। ਹਾਂਜੀ ਭਾਜੀ
4: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
4: ਕਿਸੇ ਸਰਕਾਰ ਕੋਈ ਘੱਟ ਨਹੀਂ ਜੀ, ਹੁਣ ਬਰਨਾਲੇ ਦੇਖ ਲੋ ਕੀ ਹੋਇਆ। ਅੱਛਾ ਪਰਮਿੰਦਰ ਜੀ ਇੱਕ ਦੱਸਿਓ, ਇੱਕ ਕਹਿੰਦਾ ਬੀਬੀ ਨੂੰ ਆਪਣੀ ਮਾਤਾ ਜੀ ਨੂੰ ਸਰਕਾਰ ਯੋਜਨਾ ਚ ਬੜੇ ਪੈਸੇ ਮਿਲੇ ਆ, ਇਹ ਕਿਹੜੀ ਬੀਬੀ ਆ ਦੱਸੋਗੇ? ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵੀ ਬੋਲੇ ਆ, ਕੋਈ ਪੰਮਾ ਹੈ ਉਹਨੇ ਕੁੱਟਿਆ ਬੀਬੀ ਨੂੰ, ਦੱਸੋਗੇ ਸਰ ਜੇ ਪਤਾ ਹੈ ਤੁਹਾਨੂੰ ਕੋਈ ਖ਼ਬਰ ਹੈਗੀ? ਜਥੇਦਾਰ ਸਾਹਿਬ ਵੀ ਬਹੁਤ ਬੋਲੇ ਆ ਜੀ, ਪੁੱਛੇ ਪਲੀਜ਼ ਦੱਸੋ ਸਰ, ਮੈਂ ਆਫ ਕੇਅਰ ਤੁਹਾਨੂੰ। ਥੈਂਕ ਯੂ।
0: ਪਰਮਿੰਦਰ ਜੀ ਹੈ ਕੋਈ ਖ਼ਬਰ ਇਹੋ ਜੀ?
2: ਮੈਨੂੰ ਪਰਮੇਸ਼ਰ ਸਾਹਿਬ ਦੀ ਆਵਾਜ਼ ਆ ਨਹੀਂ ਸਕੀ। ਉਹਨਾਂ ਦਾ ਬਰਨਾਲਾ ਦੇ ਵਿੱਚ ਜਿਹੜਾ ਪੁਲਿਸ ਲਾਠੀ ਚਾਰਜ ਹੋਇਆ ਉਹਦੇ ਬਾਬਤ ਹੀ ਗੱਲ ਮੈਨੂੰ ਸੁਣਾਈ ਦਿੱਤੀ ਹੈ। ਮਾਤਾ ਜੀ ਦੀ ਕੋਈ ਗੱਲ ਕਰ ਰਹੇ ਸੀ, ਮਾਤਾ ਜੀ ਸ਼ਾਇਦ ਕੋਈ
0: ਕਹਿੰਦੇ ਸਤਿਕਾਰ ਯੋਜਨਾ ਇੱਕ ਬੀਬੀ ਨੂੰ ਬਹੁਤ ਮਿਲੀ, ਜਥੇਦਾਰ ਸਾਹਿਬ ਨੇ ਵੀ ਕਿਹਾ ਕਿਉਂਕਿ ਕਿਸੇ ਨੇ ਕੁੱਟਮਾਰ ਕੀਤੀ ਹੋਣੀ ਹੈ।
2: ਬਰਨਾਲਾ ਦੇ ਵਿੱਚ ਜਿਹੜਾ ਪੁਲਿਸ ਲਾਠੀ ਚਾਰਜ ਹੋਇਆ ਸੀ ਸਫਾਈ ਕਰਮਚਾਰੀਆਂ ਦੇ, ਉਹਦਾ ਇੰਪੈਕਟ ਅੱਜ ਪੂਰੇ ਪੰਜਾਬ ਦੇ ਵਿੱਚ ਦਿਖ ਰਿਹਾ, ਕਿਉਂਕਿ ਸਫਾਈ ਕਰਮਚਾਰੀਆਂ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਮੋਰਚਾ ਖੋਲਤਾ ਸੀ। ਅੱਜ ਦੀ ਬੰਦ ਦੀ ਬੰਦ ਦਾ ਸੱਦਾ ਦਿੱਤਾ ਗਿਆ, ਔਰ ਅੱਜ ਦੇ ਬੰਦ ਦੇ ਸੱਦੇ ਤੋਂ ਬਾਅਦ ਸੂਬੇ ਭਰ ਦੇ ਬਹੁਤੇ ਹਿੱਸਿਆਂ ਦੇ ਵਿੱਚੋਂ ਜਿਹੜੀ ਖ਼ਬਰ ਆ ਰਹੀ ਆ ਕਿ ਸਕੂਲ ਕਾਲਜ ਯੂਨੀਵਰਸਿਟੀਆਂ ਸਾਰੀਆਂ ਬੰਦ ਨੇ, ਸੜਕਾਂ ਵੀ ਲਗਭਗ ਅੱਧ ਪਛੱਤੀਆਂ ਸੁਣੀਆਂ ਨੇ, ਹਾਲਾਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਬਾਜ਼ਾਰ ਖੁੱਲੇ ਵੀ ਨਜ਼ਰ ਆ ਰਹੇ ਨੇ, ਪਰ ਅੰਸ਼ਕ ਰੂਪ ਦੇ ਵਿੱਚ ਕਿਹਾ ਜਾ ਸਕੇ ਸਕਦਾ ਕਿ ਇਹ ਬਰਨਾਲਾ ਦੇ ਵਿੱਚ ਜਾਂ ਜਿਹੜੇ ਖੰਨਾ ਦੇ ਵਿੱਚ ਇੱਕ ਜਿਹੜਾ ਪੁਲਿਸ ਲਾਠੀ ਚਾਰਜ ਹੋਇਆ ਸੀ ਉਹਦਾ ਵਿਰੋਧ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਅੱਜ ਸੂਬਾ ਪੱਧਰ ਤੇ ਝੱਲਣਾ ਪੈ ਰਿਹਾ।
0: ਜੀ ਬਿਲਕੁਲ। ਚੁੱਪ ਕਰ ਗਏ ਜਾਂ ਆਵਾਜ਼ ਆਉਣੀ ਬੰਦ ਹੋ ਗਈ?
2: ਜੀ ਬਿਲਕੁਲ।
5: ਭਾਰਤ ਵਿਚ ਨਾ ਕਦੀ ਇਨਕਲਾਬ ਆਇਆ ਤੇ ਨਾ ਕਦੀ ਆਉਣਾ, ਕਦੀ ਨੀ ਆਉਣਾ, ਇਹਦਾ ਵੀ ਕੁਛ ਨੀ ਬਣਨਾ ਧਰਨੇ ਧੁਰਨੇ ਦਾ, ਉੱਥੇ ਲੋਕ ਦੋ ਦੋ ਸਾਲ ਬੈਠੇ ਰਹਿੰਦੇ ਨੇ ਪੈਸੇ ਲੈ ਕੇ ਉੱਠ ਖੜਦੇ ਨੇ ਫਿਰ।
0: ਦੇਖੋ ਐਜੂਕੇਸ਼ਨ ਮਿਨਿਸਟਰ ਦਾ ਅਸਤੀਫਾ ਦਾ ਕਰਵਾਤਾ ਉਹਨਾਂ ਨੇ, ਹੁਣ ਬਣਨਾ ਜਾਂ ਨਹੀਂ ਬਣਨਾ ਜਾਂ ਅੱਗੇ ਕੀ ਬਣਦਾ
5: ਹੋਰ ਆ ਜਾਏਗਾ ਅਸਤੀਫੇ ਨਾਲ ਕੀ ਹੋਇਆ, ਉਹਨੂੰ ਕੋਈ ਫਾਂਸੀ ਹੋ ਗਈ ਅਸਤੀਫੇ ਨਾਲ, ਇਹ ਤਾਂ ਕੱਖ ਗੱਲ ਵੀ ਹੈ ਨੀ।
0: ਚਲੋ ਦੇਖਦੇ ਆ ਕੀ ਬਣਦਾ। ਕਈ ਦੇਖੋ ਕਈ ਏਦਾਂ ਵੀ ਕਹਿੰਦੇ ਨੇ ਵੀ ਬੀਜੇਪੀ ਦੀ, ਬੀਜੇਪੀ ਨੇ ਵੀ ਖੜੀ ਕੀਤੀ ਆ ਸੀਜੇਪੀ, ਕੋਈ ਕਹਿੰਦਾ ਆਮ ਪਾਰਟੀ ਨੇ ਖੜੀ ਕੀਤੀ ਆ।
5: ਬਸ ਆਹੀ ਇਹੀ ਚੀਜ਼ਾਂ ਹੁੰਦੀਆਂ, ਉਹ ਟੀਕਾ ਲਾ ਕੇ ਦੇਖਦੇ ਹੁੰਦੇ ਕਿੰਨਾ ਕੁ ਲੋਕ ਰੋਹ ਕਰਦੇ ਆ, ਫਿਰ ਉੱਥੋਂ ਲੀਡਰ ਕੱਢਣਾ ਹੁੰਦਾ, ਉਹਨੂੰ ਕੱਢਿਆ।

0: ਸਟੇਟ ਹੈ ਜਿੱਥੇ ਪੁਲਿਸ ਹੈ ਲੋਕਾਂ ਨੂੰ ਆਮ ਲੋਕਾਂ ਨੂੰ ਨਹੀਂ ਕੁੱਟਦੀ ਕੋਈ ਇੱਕ ਸਟੇਟ।
1: ਕਹਿੰਦੇ ਪੰਜਾਬ ਚ ਤਾਂ ਜਿੱਥੇ
0: ਰੋਜ਼ ਪੈਂਦੀਆਂ ਰੋਜ਼ ਡੰਡੇ ਪੈਂਦੇ ਕੋਈ ਤੀਵੀਆਂ ਹੋਣ ਬੰਦੇ ਹੋਣ ਸਭ ਛਿੱਤਰ ਖਾਂਦੇ ਆ। ਪੰਜਾਬ ਵੀ ਉਹਨਾਂ ਚੋਂ ਬਾਹਰ ਨਹੀਂ ਹੈਗਾ। ਪੰਜਾਬ ਕਿਹੜਾ ਕਿਤੇ ਉੱਥੇ ਕਿਤੇ ਅਸਮਾਨ ਤੇ ਚੰਦ ਤੇ ਰਹਿੰਦਾ। ਪੰਜਾਬ ਚ ਤਾਂ ਰੋਜ਼ ਜੁੱਤੀ ਫਿਰਦੀ ਹੈ ਥਾਣਿਆਂ ਚ।
1: ਹਾਂਜੀ ਹਾਂਜੀ, ਪਰ ਹੁਣ ਜੇ ਰੋਜ਼ ਫਿਰਦੀ ਤਾਂ ਅਸੀਂ ਹੁਣ ਫਿਰ ਦਿੱਲੀ ਵਾਲੀ ਘਟਨਾ ਨੂੰ ਜਸਟੀਫਾਈ ਵੀ ਨਹੀਂ ਕਰ ਸਕਦੇ ਵੀ ਹਾਂ ਕੋਈ ਗੱਲ ਨੀ ਸਾਰੇ ਕਿਤੇ ਫਿਰਦੀ ਵੀ
0: ਮਤਲਬ ਨਿੰਦਿਆ ਹੋਈ ਜਾਣੀ ਹੈ ਬਣਨਾ ਕੱਖ ਨੀ ਜੀਰੋ ਜੀਰੋ ਰਿਜ਼ਲਟ ਹੋਣਾ
1: ਦਾ ਇਹ ਤਾਂ ਇੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ। ਸੋ ਚਲੋ ਹੁਣ ਮੋਦੀ ਸਰਕਾਰ ਦੇ ਖਿਲਾਫ਼ ਰੋਸ ਹੈਗਾ ਉਹ ਸਾਰੇ ਯੂਥ ਨੇ
0: ਯੂਥ ਨੇ
1: ਕੱਢਿਆ। ਸੋ ਦੇਖਦੇ ਹਾਂ ਸਰਕਾਰ ਦੀ ਕੋਸ਼ਿਸ਼ ਹੋਣੀ ਆ ਵੀ ਰੋਸ ਹਟ ਜਾਵੇ ਤੇ ਵਿਰੋਧੀ ਧਿਰ ਦੀ ਕੋਸ਼ਿਸ਼ ਹੋਣੀ ਆ ਵੀ ਨਹੀਂ ਅਸੀਂ ਆਈਏ ਵੀ ਜਦੋਂ ਉਹ ਆ ਗਏ ਉਦੋਂ ਵੀ ਇਹੀ ਕੋਸ਼ਿਸ਼ ਚੱਲੀ ਜਾਣਾ। ਸੋ ਇਹ ਤਾਂ ਜੀ ਪੋਲੀਟਿਕਸ ਦਾ ਹਿੱਸਾ ਆ, ਸਾਨੂੰ ਖ਼ਬਰਾਂ ਮਿਲ ਜਾਣੀਆਂ ਅਸੀਂ ਕਰੀ ਜਾਣੀਆਂ।
0: ਲੋਕਾਂ ਦੀ ਜਿਹੜੀ ਮਾਨਸਿਕਤਾ ਖੱਸੀ ਆ।
1: ਜੀ ਜੀ ਜੀ, ਚਲੋ ਦੇਖਦੇ ਹਾਂ। ਥੈਂਕ ਯੂ ਭਾਜੀ, ਥੈਂਕ ਯੂ ਤੁਹਾਡਾ ਕਾਲ ਦੇ ਲਈ। ਤੇ ਜੀ ਪੰਜਾਬੀ ਵਿਰਸਾ 2026 ਜਿਹੜਾ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਗਤਾਰ ਭਰਾਵਾਂ ਵੱਲੋਂ 25 ਜੁਲਾਈ ਨੂੰ ਹੋਣਾ ਸੀ ਤੇ ਬਟ ਉਹ ਹੋ ਨਹੀਂ ਸਕਿਆ, ਪੋਸਟਪੋਨ ਕਰਤਾ। ਤਾਂ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰੋਂਟੋ ਦੇ ਵਿੱਚ ਇਹ ਸ਼ੋਅ ਸੀਗਾ 25 ਜੁਲਾਈ ਨੂੰ, ਪਰ ਉੱਥੇ ਦੇ ਕਾਮਿਆਂ ਦੀ ਸਟ੍ਰਾਈਕ ਜਿਹੜੀ ਕਰਕੇ ਇਹ ਟੀਮ 4 ਇੰਟਰਟੇਨਮੈਂਟ ਵਾਲਿਆਂ ਨੂੰ ਐਨ ਮੌਕੇ 'ਤੇ ਰਾਤ ਨੂੰ ਉਹਨਾਂ ਨੇ 12 ਵਜੇ ਪੋਸਟ ਪਾਈ ਹੈ। ਕਮਲ ਹੀਰ ਅਤੇ ਮਨਮੋਹਨ ਵਾਰਿਸ ਭਾਜੀ ਉਹਨਾਂ ਨੇ ਵੀ ਪੋਸਟ ਆਪਣੇ ਆਪਣੇ ਇੰਸਟਾਗ੍ਰਾਮ ਚੈਨਲ ਤੋਂ ਸ਼ੇਅਰ ਕੀਤੀ ਸੀ ਵੀ ਅਸੀਂ ਕਿਉਂਕਿ ਜਿਹੜੇ ਸਰੋਤਿਆਂ ਦੀ ਖੱਜਲ ਖੁਆਰੀ ਨਹੀਂ ਚਾਹੁੰਦੇ ਵੀ ਜੇ ਅਸੀਂ ਸ਼ੋਅ ਕਰਾ ਲਿਆ, ਕਿਉਂਕਿ ਸਟ੍ਰਾਈਕ ਆ ਅਤੇ ਉੱਥੇ ਬਹੁਤ ਟਾਈਮ ਲੱਗ ਜਾਣਾ ਸੀ ਥੀਏਟਰ ਦੇ ਅੰਦਰ ਜਾਂਦਿਆਂ ਨੂੰ, ਅਤੇ ਮੇ ਬੀ ਸ਼ੋਅ ਲੇਟ ਸ਼ੁਰੂ ਹੁੰਦਾ ਜਾਂ ਉਸ ਖੱਜਲ ਖੁਆਰੀ ਤੋਂ ਬਚਣ ਦੇ ਲਈ ਹੁਣ ਜਿਹੜੀ ਨੂੰ ਰੀਸਕੈਜੂਅਲ ਕਰਕੇ 9 ਅਗਸਤ ਨੂੰ ਕੀ ਕਰਤਾ। ਸੋ ਜਿਹਨਾਂ ਨੇ ਵੀ ਟਿਕਟਾਂ ਲਈਆਂ ਉਹਨਾਂ ਨੂੰ ਆਟੋਮੈਟਿਕ ਟਿਕਟ ਮਾਸਟਰ ਦੇ ਉੱਤੋਂ ਆ ਜਾਣਾ ਕਿ ਤੁਹਾਡੀ ਰੀਸਕੈਜੂਅਲ ਹੋ ਗਈ 9 ਅਗਸਤ ਦੀ, ਅਤੇ ਜੇ ਕੋਈ ਉਦੋਂ ਬਿਜ਼ੀ ਹੋਊਗਾ ਤਾਂ ਉਹਨੂੰ ਕੈਂਸਲ ਕਰਕੇ ਫਿਰ ਉਹ ਆਪਣੇ ਪੈਸੇ ਵਾਪਸ ਲੈ ਸਕਦਾ। ਅਤੇ ਜੇ ਕਿਸੇ ਹੋਰ ਨਵੇਂ ਵੀਰ ਭਰਾ ਨੇ 25 ਜੁਲਾਈ ਨੂੰ ਬਿਜ਼ੀ ਸੀਗੇ ਅਤੇ ਅਗਾਂਹ ਆਉਣ ਵਾਲੇ 9 ਅਗਸਤ ਨੂੰ ਉਹ ਫਰੀ ਨੇ, ਤਾਂ ਫਿਰ ਤੁਸੀਂ ਜ਼ਰੂਰ ਕੀ ਉਹਦੇ ਬਾਬਤ ਹਰਜਿੰਦਰ ਗਿੱਲ ਭਾਅ ਜੀ ਨਾਲ ਸੰਪਰਕ ਕਰ ਲਿਆ। 647-468-62 ਉਹਨਾਂ ਦਾ ਨੰਬਰ ਹੈ। ਟੀਮ 4 ਇੰਟਰਟੇਨਮੈਂਟ ਤੁਸੀਂ ਗੂਗਲ 'ਤੇ ਵੀ ਸਰਚ ਕਰ ਸਕਦੇ ਹੋ ਜਾਂ ਫੇਸਬੁੱਕ ਇੰਸਟਾਗ੍ਰਾਮ ਪੇਜ ਦੇ ਉੱਤੇ ਤੁਸੀਂ ਜਿਹੜਾ ਇਹਨੂੰ ਸਰਚ ਕੀਤਾ ਜਾ ਸਕਦਾ। ਸੋ ਪੰਜਾਬੀ ਵਿਰਸਾ 2026 ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ, ਹੁਣ ਇਹ ਰੀਸਕੈਜੂਅਲ 9 ਅਗਸਤ ਨੂੰ ਹੋ ਗਿਆ ਜੀ। ਸੋ ਜਿਹੜੇ ਜਿਹੜੇ ਵੀ ਇਹਨਾਂ ਨੂੰ ਪਿਆਰ ਕਰਨ ਵਾਲੇ ਨੇ ਜ਼ਰੂਰ 9 ਅਗਸਤ ਇਹ ਜਿਹੜੀ ਨੋਟ ਕਰ ਲਓ।

0: ਹਾਕ ਮਾਰ ਲਈ ਸਾਨੂੰ ਕਿੱਦਾਂ ਸਾਹਿਬ ਨੇ ਵਿੱਚ ਹਾਕ ਮਾਰ ਲਈ ਆ ਤੇ ਸਾਡੀ ਆਵਾਜ਼ ਖੋਲ ਲਈ ਆ, ਕਿੱਦਾਂ ਸਾਹਿਬ ਕੀ ਹਾਲ ਚਾਲ ਨੰਗੇ ਹੋ ਕਿਵੇਂ?
1: ਸਤਿ ਸ੍ਰੀ ਅਕਾਲ ਭਾਜੀ ਤੇ ਬਾਕੀ ਸਾਰੇ ਭੈਣ ਭਰਾਵਾਂ, ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ।
1: ਮੈਂ ਇਹ ਕਹਿੰਦਾ ਉਹਨਾਂ ਜੀ ਛੋਟੇ ਹੁੰਦੇ ਦੇਖਦੇ ਆਏ ਆ ਦੁਨੀਆਂ ਦੀ ਸਾਰਾ ਤੋਂ ਗੰਦੀ ਪੋਲੀਟੀਸ਼ਨ ਇੰਡੀਆ ਚ ਆ। ਮੇਰੀ ਸੋਚਣੀ ਇਹ ਆ
0: ਜੀ,
1: ਇਹ ਲੋਕਾਂ ਨੂੰ ਸਮਝਣਾ ਬਹੁਤ ਮੁਸ਼ਕਲ ਆ। ਡਰਾਮੇ ਬਾਜ਼ੀਆਂ ਬਸ ਉਹਨਾਂ ਨੂੰ ਠੰਡੇ ਕਰਦੇ ਮਾਰੇ, ਸਟੂਡੈਂਟਾਂ ਨੂੰ ਅਸੀਫਾ ਲੈ ਲਿਆ, ਇਹ ਸਭ ਇੱਕੋ ਹੀ ਆ। ਉਨੀ ਪਾਵਰ ਚੱਲਦੀ ਆ, ਸਾਰਾ ਕੁਛ ਉਹੀ ਹੁੰਦਾ ਰਹਿੰਦਾ ਭਾਜੀ। ਉਹ ਜਿਹੜਾ ਉਹ ਥਾਣੇਦਾਰ ਨੂੰ ਇੱਕ SSP ਤੋਂ ਅਸਤੀਫਾ ਲਿਆ ਭਗਵੰਤ ਮਾਨ ਨੇ, ਉਹ ਵੀ ਇਹੀ ਕੁਛ ਹੋਣਾ। ਜਾਂ ਤਾਂ ਜਿਹੜਾ ਬੰਦਾ ਕੋਈ ਵੀ ਜ਼ੁਲਮ ਕਰਦਾ ਉਹਨੂੰ ਨੌਕਰੀ ਤੋਂ ਕੱਢੋ, ਚੱਲ ਭਾਈ ਘਰ ਬਹਿ ਜਾ, ਹੁਣ ਤੂੰ ਆਰਾਮ ਨਾ, ਹੁਣ ਤੂੰ ਆਪਣਾ ਹੀ ਕੰਮ ਲੱਭ ਕੋਈ
0: ਜੀ।
1: ਮਤਲਬ ਆਪਣੇ ਮੁਲਕ ਦਾ ਕੁਛ ਨੀ ਹੋ ਸਕਦਾ, ਆਪਾਂ ਵੀ ਛੋਟੇ ਹੁੰਦਿਆਂ ਤੋਂ ਦੇਖਦੇ ਆਏ ਆ, ਕੰਮ ਵਿਗੜਿਆ ਹੀ ਆ, ਉੱਥੇ ਸੁਧਾਰ ਕੁਛ ਨੀ ਹੈਗਾ। ਆਮ ਬੰਦਿਆਂ ਨੂੰ ਕੁੱਟ ਭੱਜੀ ਜਾਂਦੀ ਆ, ਕੋਈ ਨੀ ਪੁੱਛਦਾ ਕਿਸੇ ਨੂੰ, ਕਿਸੇ ਦੀ ਪੁੱਛਗਿੱਛ ਹੈ ਨੀ। ਮੰਤਰੀ ਆਪਣੇ ਨਜ਼ਾਰੇ ਲਈ ਜਾਂਦੇ ਆ, ਪੈਸਾ ਇਕੱਠਾ ਕਰੀ ਜਾਂਦੇ ਆ, ਬਸ ਇਹ ਇਹ ਦੁਨੀਆਦਾਰੀ ਜੰਮੀ ਜਾਂਦੀ ਆ, ਦੁਨੀਆਂ ਮਰੀ ਜਾਣੀ ਆ, ਇਹ ਇੱਥੇ ਇਹੀ ਹਾਲ ਰਹਿਣਾ
0: ਜੀ ਜੀ ਬਿਲਕੁਲ।
1: ਮੇਰੇ ਹਿਸਾਬ ਨਾਲ ਨੀ ਉੱਥੇ

0: ਆਪਣੇ ਮੁਲਕ ਦਾ ਜੋ ਕਿਉਂਕਿ ਮੈਂ ਉਹੀ ਤੁਹਾਨੂੰ ਦੱਸਿਆ ਜੀ ਦੁਬਾਰਾ ਫਿਰ ਆਹ ਦੇਖਦੇ ਹੀ ਆਏ ਆ ਵੀ ਜਾਣੀ ਕਿ ਵਿਗੜਿਆ ਹੀ ਆ ਕੰਮ, ਕੋਈ ਸੁਧਾਰ ਤਾਂ ਕੋਈ ਹੋਇਆ ਹੀ ਨਹੀਂ ਉੱਥੇ, ਲੋਕਾਂ ਬਾਰੇ ਕੌਣ ਸੋਚਦਾ? ਕੁਛ ਨੀ, ਕੋਈ ਨੀ ਸੋਚਦਾ,
1: ਕੋਈ ਨੀ ਸੋਚਦਾ, ਪੋਲੀਟਿਕਸ ਵਾਲੇ ਕਹਿੰਦੇ ਆਪਣੀਆਂ ਜੇਬਾਂ ਭਰ ਲਈਆਂ।
0: ਮੈਂ ਤਾਂ ਇੱਕੋ ਸੌਦੀ ਗੱਲ ਦੇਖੀ ਵੀ ਹਜ਼ਾਰ ਕੰਜਰ ਮਾਰਦਾ ਇੱਕ ਪੋਲੀਟੀਸ਼ੀਅਨ ਜੰਮਦਾ।
1: ਦੇਖਿਓ ਇੱਥੇ ਵੀ
0: ਪੈਸੇ ਲਈ ਲੋਕ ਹੁੰਦੇ ਆ ਜਿਹੜੇ ਆਪਣੇ ਜ਼ਿਆਦਾ ਬੁਰਾ ਹਾਲ ਹੈ ਜੀ, ਜਾਣੀ ਕਿ ਮੈਂ
1: ਕਿਹਾ ਲੋਕਲ ਵੀ ਚੋਣਾਂ ਆਪਣੇ,
0: ਰੇਡੀਓ ਦਾ ਕੋਈ ਲੈਣਾ ਦੇਣਾ ਨਹੀਂ ਇਹਦਾ, ਤੇ ਮਤਲਬ ਦੇਖਿਆ ਹੀ ਆ ਜਾਣੀ ਕਿ ਇਹ ਲੋਕਾਂ ਨੂੰ ਨਾ ਸ਼ਰਮ ਹੁੰਦੀ ਆ ਨਾ ਇਹਨਾਂ ਦੀ ਬੇਇੱਜ਼ਤੀ ਹੁੰਦੀ ਆ, ਝੂਠ ਇਹਨਾਂ ਨੇ ਬੋਲਣਾ, ਬੇਵਕੂਫ ਬਣਾਈ ਜਾਣਾ, ਉੱਦਾਂ ਵਿਰੁੱਧ ਹੁੰਦੇ ਰਹਿੰਦੇ ਆ। ਹੁਣ ਆਹ ਰਾਜਾ ਬੜਿੰਗ ਵੀ ਉੱਥੇ ਉਹ ਜਿਹੜੇ ਮਾ ਬਾਈਕਾਨੇ ਵਾਲੇ ਕੁੱਟੇ ਆ ਉਹਨਾਂ ਨੂੰ ਲੱਖ ਰੁਪਈਆ ਦੇ ਦਿੱਤਾ, ਉਹਨਾਂ ਨੂੰ ਜਾ ਕੇ ਉਹਦਾ ਰੌਲਾ ਪਈ ਜਾਂਦਾ, ਉਹ ਕੱਪੜੇ ਸੀਣੇ ਵਾਲੇ ਦੇ ਪੈਸੇ ਨੀ ਦਿੱਤੇ, ਉਹ ਲੱਖ ਰੁਪਈਆ ਉਹਦੇ ਜਾ ਕੇ ਦੇਣ ਲੱਗਿਆ। ਇਹ ਸਭ ਲੋਕ ਮੌਕਾ ਪ੍ਰਸਤ ਆ।
1: ਬਿਲਕੁਲ ਬਿਲਕੁਲ, ਮੈਂ ਕਿਹਾ ਥੋੜਾ ਧਿਆਨ ਨਾਲ ਚੱਲੀਏ, ਸਹਿੰਦਾ ਸਹਿੰਦਾ ਰੱਖੀਏ, ਕਿਉਂਕਿ ਲੋਕਲ ਮਿਊਂਸੀਪਲ ਇਲੈਕਸ਼ਨਾਂ ਵੀ ਆ ਰਹੀਆਂ, ਉੱਥੇ ਵੀ ਸਾਡੇ ਕਈ ਵੀਰ ਭਰਾ ਖੜੇ ਆ, ਉਹਨਾਂ ਨੇ ਕਹਿਣਾ ਸਿੱਧਾ ਹੀ ਤੁਸੀਂ ਸਾਨੂੰ ਜੋੜੀ ਜਾਂਦੇ ਹੋ। ਮਿਊਨਸੀਪਲ ਇਲੈਕਸ਼ਨ ਵੀ ਇੱਥੇ ਆ ਰਹੀ ਆ, ਮਿਊਨਸੀਪਲ ਇਲੈਕਸ਼ਨ ਦੇ ਵਿੱਚ ਕਹਿੰਦੇ ਸਾਈਨ ਲਾਉਣ ਦੇ ਨਵੇਂ ਉਹਨਾਂ ਨੇ ਰੂਲ ਬਣਾ ਦਿੱਤੇ ਵੀ ਇੱਕ ਘਰ ਦੇ ਵਿੱਚ ਇੱਕ ਕੈਂਡੀਡੇਟ ਦਾ ਇੱਕੋ ਹੀ ਸਾਈਨ ਲੱਗੂਗਾ, ਨਹੀਂ ਤਾਂ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਉੱਥੇ ਸਾਈਨ ਲਾ ਦਿੰਦੇ ਨੇ। ਦੇਖੋ ਮੈਂ ਨਾ ਇੰਸ਼ੋਰੈਂਸ ਦਾ ਆਪਣਾ ਸਾਈਨ ਆਪਣੇ ਘਰ ਦੇ ਮੋਹਰੇ, ਮਤਲਬ ਫਰੰਟ ਯਾਰਡ 'ਚ ਵੀ ਨਹੀਂ ਕਹਿ ਸਕਦੇ, ਡੋਰ ਦੇ ਨਾਲ ਇੱਕ ਵੀ ਨਿੱਕਾ ਜਿਹਾ ਸਾਈਨ ਬਣਾ ਕੇ ਉਹ ਲਾਇਆ ਮੈਨੂੰ ਸਿਟੀ ਵਾਲਾ ਉਹਦੇ 'ਤੇ ਆ ਗਿਆ, ਕਹਿੰਦਾ ਇਹਨੂੰ ਚੱਕੋ ਜੀ, ਇਹ ਤੁਸੀਂ ਨਾ ਟ੍ਰੈਫਿਕ ਨੂੰ ਡਿਸਟਰਬਟ ਕਰਦੇ ਹੋ ਇੱਥੇ ਗਲਾ ਕੇ ਸਾਈਨ। ਮੈਂ ਕਿਹਾ ਚਲੋ ਚੱਕ ਦਿੰਦੇ ਹਾਂ ਵੀ, ਪਰ ਹੁਣ ਜਿਹੜੇ ਸਾਈਨ ਹੁਣ ਲੱਗਣੇ ਨੇ, ਦੇਖੋ ਗੱਡੀਆਂ 'ਤੇ ਵੀ ਸਾਈਨ ਪੂਰੇ ਲਾਉਣੇ ਨੇ ਇਹਨਾਂ ਨੇ, ਅਤੇ ਉਹਦੇ ਲਈ ਵੀ ਨਵਾਂ ਰੂਲ ਕਹਿੰਦੇ ਬਣਾ ਲਿਆ ਵੀ ਗੱਡੀਆਂ ਦੇ ਉੱਤੇ ਸਾਈਨ ਤਾਂ ਡੇਵੇਂ ਦੇ ਨਹੀਂ ਹੋਣੇ ਚਾਹੀਦੇ, ਕਿ ਤੁਸੀਂ ਡਰਾਈਵਰ ਨੂੰ ਡਿਸਟਰੈਕਟ ਕਰੋ। ਸੋ ਸਾਈਨ ਤਾਂ ਸਾਈਨ ਆ, ਉਹਦਾ ਜਦੋਂ ਪੜ੍ਹਨ ਲੱਗ ਪਿਆ ਬੰਦਾ ਤਾਂ ਡਿਸਟਰੈਕਟ ਤਾਂ ਹੋ ਹੀ ਜਾਣਾ, ਪਰ ਚਲੋ ਇਹਨਾਂ ਲਈ ਪੋਲੀਟੀਸ਼ੀਅਨਸ ਲਈ ਰੂਲ ਥੋੜ੍ਹੇ ਜਿਹੇ ਨੋਰਮਲ ਹੀ ਹੁੰਦੇ ਨੇ, ਹੁਣ ਉਹਨਾਂ ਦੀ ਇਲੈਕਸ਼ਨ ਆ ਤਾਂ ਸਾਈਨ ਨਾਲ ਪੂਰਾ ਸ਼ਹਿਰ ਪੂਰਾ ਅਪੀਲ ਰੀਜ਼ਨ ਭਰ ਜਾਣਾ। ਅਤੇ ਕਮਲਜੀਤ ਭਾਅ ਜੀ, ਹਾਂਜੀ ਭਾਅ ਜੀ,
2: ਹਾਂਜੀ ਸਰ, ਦੇਖੋ ਜਿਹੜੀ ਤੁਸੀਂ ਇੱਥੇ ਦੀ ਗੱਲ ਕਰਦੇ ਹੋ ਨਾ ਆਪਣੇ ਬ੍ਰੈਂਪਟਨ ਦੀ ਇਲੈਕਸ਼ਨ ਦੀ, ਹੁਣ ਇਹਦੇ ਵਿੱਚ ਵੀ ਦੇਖ ਲੈ ਵੀ ਤਾਨਾਸ਼ਾਹੀ ਹੈ ਨਾ, ਮਤਲਬ ਇਹਨਾਂ ਨੇ ਕਈ ਰੂਲ ਚੇਂਜ ਕੀਤੇ ਆ, ਇੱਕ ਤੇ ਪ੍ਰੋਗਰਾਮ ਹੀ ਬੰਦ ਕਰਵਾ ਦਿੱਤਾ, ਇਹ ਤੁਹਾਡੇ ਸਾਹਮਣੇ ਉਹ ਬਿਲਡਿੰਗ ਦਾ ਰੌਲਾ ਪੈ ਰਿਹਾ ਆ,
1: ਬਿਲਕੁਲ
2: ਇਹ ਕੰਸਟਰਕਸ਼ਨ ਦਾ ਤੁਸੀਂ ਦੇਖ ਲਓ, ਉਹ ਤੋਂ ਬਾਅਦ ਸ੍ਰੀ ਦੇ ਜੋਬਾਂ ਦਾ ਰੌਲਾ ਆ, ਉਹਨਾਂ ਸਾਈਨਾਂ ਦਾ ਵੀ ਇਹਨਾਂ ਨੇ ਕਰ ਦਿੱਤਾ। ਵੈਸੇ ਗੱਲ ਇੱਕ ਆ, ਇਹ ਜਿਹੜੇ ਨਵੇਂ ਕੈਂਡੀਡੇਟ ਖੜੇ ਨੇ ਆਪਣੇ ਐਪੀ ਧਾਰੀਵਾਲ ਆ ਤੇ ਜਾਂ ਆਪਣਾ ਰਾਘਵ ਧੀਰ ਹੋਣੀ ਆ, ਤੇ ਉਹ ਤੋਂ ਬਾਅਦ ਪ੍ਰੇਮ ਗਿੱਲ ਹੋਣੀ ਆ, ਤੇ ਸੋਢੀ ਸਾਹਿਬ ਨੇ ਆਪਣੇ, ਤੇ ਉਹ ਸਾਰੇ ਬੰਦੇ ਜਿਹੜੇ ਆ ਇਹ ਤਿਆਰ ਨੇ, ਅਗਰ ਇਹਨਾਂ ਨੇ ਕੰਮ ਕੀਤੇ ਆ ਜਿਹੜੀ ਪਹਿਲੀ ਸਲੇਟ ਆ, ਮਿਸਟਰ ਪੈਟ੍ਰਿਕ ਬਰਾਊਨ ਸਾਡੇ ਜਿਹੜੇ ਮਾਨਯ ਮੇਅਰ ਨੇ ਬ੍ਰੈਂਪਟਨ ਦੇ, ਇਹ ਟੀਵੀ ਦੇ ਉੱਤੇ ਡਿਬੇਟ ਲਈ ਆਣ, ਦੋਸ ਪੀਪਲ ਆਰ ਰੈਡੀ, ਉਹ ਕਹਿੰਦੇ ਤੁਸੀਂ ਆਪਣੇ ਕੰਮ ਦੱਸੋ, ਤੁਸੀਂ ਲੋਕਾਂ ਦੇ ਵਿੱਚ ਅਗਰ ਤੁਸੀਂ ਕੁਛ ਕੀਤਾ ਤਾਂ ਸਾਨੂੰ ਦੱਸੋ, ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਵੀ ਤੁਸੀਂ ਕੀ ਨਹੀਂ ਕੀਤਾ ਹੈਗਾ,
1: ਬਿਲਕੁਲ
2: ਤੇ ਗੈਟ ਰੈਡੀ ਫੋਰ ਗੱਲ। ਬਾਕੀ ਗੁਰਬਾਣੀ ਚ ਲਿਖਿਆ ਜੀ, ਜੀਵੇ ਆਸਾ ਤੇ ਮਰੇ ਨਿਰਾਸ਼ਾ, ਆਪਾਂ ਹੱਥ ਤੇ ਹੱਥ ਧਰ ਕੇ ਨੀ ਬਹਿ ਸਕਦੇ, ਸੰਭਾੜੀ ਹੈਵ ਟੂ ਸਪੀਕ ਆਊਟ, ਕਿਉਂਕਿ ਦੁਨੀਆ ਏਦਾਂ ਹੀ ਚੱਲਦੀ ਹੈ, ਨੇਕੀ ਤੇ ਬਦੀ ਦੀ ਲੜਾਈ ਗੁਰੂਆਂ ਪੀਰਾਂ ਦੇ ਟਾਈਮ ਤੋਂ ਚੱਲਦੀ ਆ ਰਹੀ, ਅੱਗੇ ਵੀ ਚੱਲੇਗੀ,
1: ਬ੍ਰੈਂਪਟਨ ਦੇ ਵਿੱਚ। ਪਰ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਇੱਕ ਡਰਾਈਵੇ ਵਾਲਾ ਘਰ ਅਪਰੂਵ ਕਰਦੇ ਆ, ਉਹ ਵੀ ਸਿਟੀ ਨੇ ਕੀਤਾ, ਜਿਹੜੀਆਂ ਸੜਕਾਂ ਜਿਹੜੀਆਂ ਸੀ ਉਹਦੀ ਚੌੜਾਈ ਘੱਟ ਕਰਤੀ, ਹਨਾ, ਦੋ ਗੱਡੀਆਂ ਮਸੀ ਲੰਘਦੀਆਂ ਨੇ ਇੱਕ ਸਾਈਡ 'ਤੇ ਖੜੀ ਹੋਵੇ, ਤੇ ਉਹਦਾ ਸਿਟੀ ਨੇ ਅਪਰੂਵ ਕੀਤਾ, ਸਿਟੀ ਨੇ ਅਪਰੂਵ ਕਰਕੇ ਉਹ ਘਰ ਵੀ ਛੋਟੇ ਛੋਟੇ ਡਰਾਈਵਿਆਂ ਵਾਲੇ ਦੇ, ਛੋਟੀ ਛੋਟੀ ਸੜਕਾਂ ਵਾਲੀ, ਹੁਣ ਤੁਸੀਂ ਅਪਰੂਵ ਕਰਕੇ ਉਹ 'ਚ ਜਦੋਂ ਲੋਕ ਰਹਿਣ ਲੱਗ ਪਏ, ਤੇ ਲੋਕਾਂ ਨੇ ਆਪਣੀਆਂ ਗੱਡੀਆਂ ਵੀ ਲਾਉਣੀਆਂ, ਉਹਨਾਂ ਦੇ ਘਰ ਰਿਸ਼ਤੇਦਾਰ ਵੀ ਆਉਣੇ ਨੇ, ਪਰ ਇਹਦਾ ਮਤਲਬ ਵੀ ਤੁਹਾਡੇ ਘਰ ਕੋਈ ਆਵੇ ਨਾ, ਅਤੇ ਜੇ ਆਵੇ ਤਾਂ ਘੰਟਾ ਕੁ ਮਿਲ ਕੇ ਤੁਹਾਨੂੰ ਚੱਲ ਜਾਵੇ, ਕੋਈ ਫੰਕਸ਼ਨ ਕਰਨਾ ਹੋਵੇ ਤਾਂ ਗੱਡੀਆਂ ਦੀ ਪ੍ਰੋਬਲਮ ਆ। ਸੋ ਤੁਸੀਂ ਕੀ ਉਹਨੂੰ ਕਹਿੰਦੇ ਨੇ ਆਪ ਹੀ ਸਿਟੀ ਨੇ ਉਹ ਉਹਨੂੰ ਉਹਨਾਂ ਦੀ ਨਹੀਂ ਕੋਈ ਉਹਨਾਂ ਦੇ ਰੂਲ ਬਣਦਾ ਵੀ ਹਾਂਜੀ ਇਹ ਅਪਰੂਵ ਕਹਿੰਦੇ ਕਰਦੀ ਇਹ ਬਿਲਡਰ ਦੇ ਨਕਸ਼ੇ ਜਾਂ ਬਿਲਡਰ ਨੂੰ, ਇੰਨੀਆਂ ਛੋਟੀਆਂ ਸੜਕਾਂ ਪਹਿਲਾਂ ਦੇ ਮੁਕਾਬਲੇ ਅਸੀਂ ਦੇਖਦੇ ਹਾਂ ਕਿੰਨੀਆਂ ਘੱਟ ਹੁੰਦੀਆਂ ਸੀ। ਸੋ ਯਾਰ ਜਿੱਦਾਂ ਭਾਈ ਨੇ ਕਿਹਾ ਵੀ ਜ਼ਰੂਰ ਸਾਨੂੰ ਕੁਐਸਚਨ ਜਿਹੜੇ ਉਹ ਕਰਨੇ ਪੈਣੇ ਨੇ, ਸੋ ਦੇਖਦੇ ਹਾਂ ਕੀ ਹੁੰਦਾ ਅੱਜ, ਕੀ ਕਹਿੰਦੇ ਸਪੋਂਸਰਾਂ ਦਾ ਸੰਦੇਸ਼ ਕੋਈ ਨਹੀਂ ਲਾਇਆ ਹੋਇਆ, ਸੋ 450 ਹੋ ਗਏ ਨੇ। ਸੋ ਸਭ ਤੋਂ ਪਹਿਲਾਂ ਹਰਜੀਤ ਸਿੰਘ ਜੰਜੂਆ ਭਾਅ ਜੀ ਲਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ, ਕਿਸੇ ਪ੍ਰਕਾਰ ਦੀ ਵੀ ਤੁਸੀਂ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਬਾਬਤ ਗੱਲਬਾਤ ਕਰਨੀ ਹੈ ਤਾਂ ਹਰਜੀਤ ਸਿੰਘ ਜੰਜੂਆ ਨਾਲ 647 835 52 ਜਾਂ 94 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਜਾਂ ਫਿਰ ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਜਾਂ ਲਾਇਸੈਂਸ ਲਿਆ ਹੋਇਆ ਤਾਂ ਤੁਸੀਂ ਹੈ ਨਾ ਕਿਸੇ ਚੰਗੀ ਬ੍ਰੋਕਰੇਜ ਦੀ ਭਾਲ ਦੇ ਵਿੱਚ ਹੋ, ਕੰਮ ਨਹੀਂ ਚੱਲ ਰਿਹਾ ਬਿਲਕੁਲ ਠੱਪ ਪਿਆ, ਤਾਂ ਜ਼ਰੂਰ ਮੈਨੂੰ ਇੱਕ ਵਾਰੀ ਕੰਟੈਕਟ ਕਰ ਲਿਓ, ਤੁਸੀਂ ਸਾਡੇ ਆਫਿਸ ਆ ਕੇ ਸਾਨੂੰ ਮਿਲ ਵੀ ਸਕਦੇ ਹੋ। ਸਾਡਾ ਆਫਿਸ ਸਟੀਲ ਐਂਡ ਡਿਕਸੀ ਦੇ ਏਰੀਏ ਦੇ ਵਿੱਚ ਹੈਗਾ, 200 ਬਿਲਕਿਨਸਨ, ਅਤੇ ਮੇਰਾ ਫੋਨ ਨੰਬਰ 647-237-3123। ਜਿਹੜੇ ਭਰਾ ਲੇਟ ਜੁੜੇ ਹੋਣਗੇ, ਅਤੇ ਹਰਜੀਤ ਜੰਜੂਆ ਭਾਅ ਜੀ ਅੱਜ ਛੁੱਟੀ 'ਤੇ ਨੇ, ਅਤੇ ਮੈਂ ਰਮਨਦੀਪ ਸੈਣੀ ਤੁਹਾਡੇ ਨਾਲ ਅੱਜ ਪ੍ਰੋਗਰਾਮ ਦੀ ਸਾਂਝ ਪਾ ਰਿਹਾ। ਜਗਤਾਰ ਰੋਕੇ ਜੀ ਪਲੰਬਿੰਗ ਦਾ ਕੋਈ ਵੀ ਕੰਮ ਆ, ਡਰੇਨ ਬੰਦ ਦਾ, ਤਾਂ ਜਗਤਾਰ ਭਾਅ ਜੀ ਹੁਣਾਂ ਨੂੰ ਤੁਸੀਂ ਸੰਪਰਕ ਕਰ ਲਿਓ, 416-820-9346 ਦੇ ਉੱਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਹੁਣੀ ਕਹਿੰਦੇ ਪ੍ਰੀ ਵੈਡਿੰਗ ਐਨੀਵਰਸਰੀ ਬਰਥਡੇ ਵੈਡਿੰਗ ਦੀ ਈ ਸ਼ੂਟ ਕਰਾਉਣ ਲਈ ਵੀਡੀਓ ਫੋਟੋਗ੍ਰਾਫੀ ਅਤੇ ਡੀ ਜੇ ਦੀਆਂ ਸੇਵਾਵਾਂ ਦਿੰਦੇ ਨੇ। ਜਗਦੀਸ਼ ਸਿੰਘ ਦੇਸੀ ਸਿਨੇ ਫਿਲਮ ਤੋਂ 416-930-1251 'ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਸਟੀਫਨ ਫਰਨੀਚਰ ਤੋਂ ਜਸਵੀਰ ਭਾਅ ਜੀ ਹੁਣੀ 2575 ਸਟੀਲਜ਼ ਐਵੀਨਿਊ ਉੱਤੇ ਜਿਹੜੇ ਇਹਨਾਂ ਦਾ ਸ਼ੋਰੂਮ ਹੈਗਾ, ਸੋ ਤੁਸੀਂ ਸਟੀਫਨ ਫਰਨੀਚਰ ਬਹੁਤ ਲੰਬੇ ਸਮੇਂ ਤੋਂ ਕਮਿਊਨਿਟੀ ਦੀ ਸੇਵਾ 'ਚ ਹਾਜ਼ਰ ਨੇ। 905-790-0560 ਘਰ ਦਾ ਕੋਈ ਵੀ ਫਰਨੀਚਰ ਲੈਣਾ ਤੁਸੀਂ, ਬੈੱਡ, ਸੋਫਾ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਸੰਬੰਧੀ ਲੋਨ ਦੇ ਵਿੱਚ ਤੁਸੀਂ ਸਟੀਫਨ ਫਰਨੀਚਰ ਦਾ ਨਾਮ ਜ਼ਰੂਰ ਯਾਦ ਰੱਖਣਾ। ਤੰਦੂਰੀ ਬੋਆਇਜ਼ ਦਾ ਨੰਬਰ ਹੈਗਾ ਜੀ 905-956-2111। ਤੰਦੂਰੀ ਬੋਆਇਜ਼ 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, ਸੋ ਜਦੋਂ ਤੁਸੀਂ ਗੂਗਲ ਦੇ ਉੱਤੇ ਤੰਦੂਰੀ ਬੋਆਇਜ਼ ਸਰਚ ਕਰੋ ਅਤੇ ਆਪਣੀ ਨੇੜਲੀ ਲੋਕੇਸ਼ਨ 'ਤੇ ਜਾ ਕੇ ਇਹਨਾਂ ਦੇ ਵਧੀਆ ਫੂਡ ਦਾ ਟੇਕ ਆਊਟ ਜਾਂ ਫਿਰ ਕੇਟਰਿੰਗ ਸੰਬੰਧੀ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ 905-956-2111 ਦੇ ਉੱਤੇ। PNJ ਸਪਰਿੰਗ ਵਾਲੇ ਕਹਿੰਦੇ ਬੁਸ਼ਿੰਗ ਅਲਾਈਨਮੈਂਟ ਕਿਨਪਿੰਗ ਗ੍ਰੈਵਲ ਦਾ ਕੋਈ ਕੰਮ ਹੋਵੇ ਟਰੱਕ ਰਿਲੇਟਡ ਤਾਂ ਤੁਸੀਂ ਜੇ ਅਤੇ ਗੈਰੀ ਭਾਅ ਜੀ ਨੂੰ ਸੰਪਰਕ ਕਰ ਲਿਓ 905-459-5533 ਦੇ ਉੱਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਡਿਕਸੀ ਅਤੇ ਮੈਥੇਸਨ ਦੇ ਏਰੀਏ ਦੇ ਵਿੱਚ ਇਹਨਾਂ ਦੀ ਵਰਕਸ਼ਾਪ ਆ, 5330 ਬ੍ਰੈਡਕੋ ਓਲੇਵਾਰਡ ਮਿਸੀਸਾ ਦਾ ਏਰੀਆ ਬਣਦਾ। ਅਤੇ ਜਾਂ ਫਿਰ ਕੋਈ ਆਪਣਾ ਟਰੱਕ ਡਰਾਈਵਰ ਵੀਰ ਜੇ ਹੁਣ ਸੁਣ ਰਿਹਾ ਅਤੇ ਆਪਣੀ ਜਾਂ ਕੋਈ ਆਪਣੇ ਜਾਂ ਹੋਰ ਕਿਸੇ ਮਿੱਤਰ ਸੱਜਣ ਦੇ ਲਈ ਟਰੱਕ ਦੀ ਜੋਬ ਲੱਭ ਰਿਹਾ ਤਾਂ ਕੁਆਲਿਟੀ ਲੋਜਿਸਟਿਕ ਇੰਕ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਡੈਡੀਕੇਟਡ ਰਨ ਟੂ ਮੋਂਟਰੀਅਲ ਕਹਿੰਦੇ ਨੇ, ਅਤੇ ਜਾਂ ਲੋਕਲ ਵੀ ਕੁਛ ਇਹਨਾਂ ਤੋਂ ਰਨ ਹੈਗੇ ਨੇ ਜਿਹਦੀ ਗੱਲਬਾਤ ਕੀਤੀ ਜਾ ਸਕਦੀ ਹੈ। ਜਸਵੀਰ ਭਾਅ ਜੀ ਹੁਣਾਂ ਨੂੰ ਤੁਸੀਂ 416-717-2929 ਜਾਂ ਫਿਰ ਜਗਤਾਰ ਭਾਅ ਜੀ ਨਾਲ 416-455-9311 ਦੇ ਉੱਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ ਹੈ। ਕਿਸੇ ਵੀ ਸਪੋਂਸਰ ਦਾ ਜਾਂ ਕਿਸੇ ਤੁਸੀਂ ਨੰਬਰ ਲੈਣਾ ਹੋਵੇ ਤਾਂ ਪ੍ਰੋਗਰਾਮ ਤੋਂ ਬਾਅਦ ਵੀ ਤੁਸੀਂ ਮੈਨੂੰ 647-237-3123 ਜਾਂ ਫਿਰ ਹਰਜੀਤ ਭਾਅ ਜੀ ਨੂੰ 647-835-5294 ਦੇ ਉੱਤੇ ਸੰਪਰਕ ਕਰਕੇ ਕਿਸੇ ਵੀ ਸਪੋਂਸਰ ਦਾ ਤੁਸੀਂ ਨੰਬਰ ਜਿਹੜਾ ਹੈ ਲੈ ਸਕਦੇ ਹੋ। ਅਤੇ ਪਰਮਿੰਦਰ ਜੀ ਨੂੰ ਦੁਬਾਰਾ ਜੋੜ ਲਿਆ। ਪਰਮਿੰਦਰ ਜੀ, ਬਿਜਲੀ ਮੁਲਾਜ਼ਮਾਂ ਦੇ ਰੋਸ ਅੱਗੇ ਭਗਵੰਤ ਮਾਨ ਸਰਕਾਰ ਵੀ ਝੁੱਕ ਗਈ?
2: ਬਿਲਕੁਲ ਜੀ, ਪੰਜਾਬ ਦੇ ਵਿੱਚ 21 ਜੁਲਾਈ ਤੋਂ ਲੈ ਕੇ ਲਗਾਤਾਰ ਜਿਹੜਾ ਬਿਜਲੀ ਮੁਲਾਜ਼ਮਾਂ ਦੇ ਹੜਤਾਲ ਚੱਲ ਰਹੀ ਸੀ, ਸੋ ਇਹਦੇ ਕਾਰਨ ਬਹੁਤ ਸਾਰੇ ਜਿਹੜੇ ਹੋਰ ਵੀ ਮਸਲੇ ਜੁੜੇ ਹੋਏ ਸੀ ਉਹ ਜ਼ਿਆਦਾ ਗੰਭੀਰ ਹੋ ਗਏ ਸੀ, ਔਰ ਈਵਨ ਕਿ ਪੰਜਾਬ ਦੇ ਵਿੱਚ ਬਲੈਕਆਊਟ ਤੱਕ ਦਾ ਖਤਰਾ ਸੀ, ਔਰ ਉਸ ਵੇਲੇ ਬਲੈਕਆਊਟ ਹੋਣ ਦਾ ਖਤਰਾ ਸੀ ਜਦੋਂ ਅੱਤ ਦੀ ਗਰਮੀ ਪੈ ਰਹੀ ਆ, ਮਾਨਸੂਨ ਪੂਰੇ ਆਪਣੇ ਜਲੌ ਦੇ ਵਿੱਚ ਵਰਿਆ ਨਹੀਂ, ਇੱਕਾ ਦੁੱਕਾ ਮੀਂਹ ਪੈ ਰਹੇ ਨੇ, ਔਰ ਨਾਲ ਦੀ ਨਾਲ ਝੋਨਾ ਜਿਹੜਾ ਇਸ ਵੇਲੇ ਝੋਨੇ ਦੀ ਸਿੰਚਾਈ ਵਾਲਾ ਮਾਮਲਾ ਉਹ ਵੀ ਸਿਰ ਤੇ ਆ, ਸੋ ਉਸ ਵੇਲੇ ਜਦੋਂ ਜਿਹੜੇ ਮੀਟਰ ਰੀਡਰ ਦਾ ਪਹਿਲਾਂ ਹੀ ਜਿਹੜੇ ਕਾਫੀ ਦੇਰ ਤੋਂ ਜਿਹੜਾ ਆਪਣਾ ਕੰਮ ਕਾਰ ਛੱਡ ਚੁੱਕੇ ਨੇ, ਪਿਛਲੇ 4 ਮਹੀਨੇ ਤੋਂ ਪੰਜਾਬ ਦੇ ਵਿੱਚ ਕਿਸੇ ਘਰ ਦੇ ਵਿੱਚ ਬਿੱਲ ਨਹੀਂ ਗਿਆ, 4 ਮਹੀਨਿਆਂ ਦਾ ਬਿੱਲ ਜਮ੍ਹਾਂ ਹੋ ਗਿਆ, ਸੋ ਉਹ ਹੁਣ 600 ਯੂਨਿਟ ਵਾਲਾ ਬੈਨੀਫਿਟ ਮਿਲਣਾ ਕਿ ਨਹੀਂ ਮਿਲਣਾ, ਲੋਕਾਂ ਨੂੰ ਇਹ ਧੜਕੂ ਲੱਗਿਆ ਹੋਇਆ। 21 ਜੁਲਾਈ ਤੋਂ ਬਿਜਲੀ ਮਤਲਬ ਵੈਸੇ ਹੀ ਛੱਡ ਗਿਆ ਜੀ ਸਾਰਾ ਕੰਮ, ਪਰ ਇੱਕ ਮੀਟਿੰਗ ਹੋਈ ਆ ਜਿਹੜੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਚ ਪੂਰੇ 5 ਘੰਟੇ ਚੱਲੀ ਆ, ਪੂਰੀ ਮੈਰਾਥਨ ਮੀਟਿੰਗ ਤੋਂ ਬਾਅਦ ਜਿਹੜੀ ਭਗਵੰਤ ਮਾਨ ਸਰਕਾਰ ਝੁੱਕ ਗਈ ਆ, ਕਿਉਂਕਿ ਉਹਨਾਂ ਨੂੰ ਪਤਾ ਜੇ ਭਾਈ ਹੁਣ ਨਾ ਇਹਨਾਂ ਨਾਲ ਮਸਲਾ ਹੱਲ ਕੀਤਾ ਤਾਂ ਜਿਹੜਾ ਕੰਮ ਖਰਾਬ ਹੋ ਸਕਦਾ, ਸੋ ਹੜਤਾਲ ਖਤਮ ਹੋ ਗਈ ਆ ਜੀ, ਕੰਮਾਂ ਤੇ ਪਰਤ ਆਏ ਨੇ ਪਾਵਰਕੌਮ ਬਿਜਲੀ ਵਿਭਾਗ ਦੇ ਮੁਲਾਜ਼ਮ, ਹੁਣ ਭਰੋਸੇ ਤਾਂ ਬਹੁਤ ਦਿੱਤੇ ਗਏ ਨੇ ਪਰ ਇਹ ਕੀ ਭਰੋਸੇ ਹੁਣ ਅਸਲ ਦੇ ਵਿੱਚ ਜਿਹੜੇ ਫਾਈਲਾਂ ਜਿਹੜੀਆਂ ਰੁਕੀਆਂ ਹੋਈਆਂ ਨੇ, ਚਾਹੇ ਉਹ ਤਰੱਕੀਆਂ ਦੀਆਂ ਫਾਈਲਾਂ ਹੋਣ, ਬਦਲੀਆਂ ਦੀਆਂ ਫਾਈਲਾਂ ਹੋਣ, ਜਾਂ ਜਿਹੜੇ ਕੱਚੇ ਕੰਮ ਹੈ ਉਹਨਾਂ ਨੂੰ ਪੱਕੇ ਕਰਨ ਵਾਲੀਆਂ ਫਾਈਲਾਂ ਹੋਣ, ਇਹ ਫਾਈਲਾਂ ਨੂੰ ਹੁਣ ਟਾਇਰ ਵੀ ਲੱਗਣਗੇ ਕਿ ਫਾਈਲਾਂ ਹੁਣ ਥੋੜੀ ਦੇਰ ਅੱਗੇ ਸਰਕ ਕੇ ਰੁਕ ਜਾਣਗੀਆਂ, ਇਹ ਬਹੁਤ ਵੱਡਾ ਮਸਲਾ। ਹਾਲ ਦੀ ਘੜੀ ਬਲੈਕਆਊਟ ਦਾ ਖਤਰਾ ਟਲ ਗਿਆ ਜੀ, ਔਰ ਪਾਵਰਕੌਮ ਦੇ ਮੁਲਾਜ਼ਮ ਜਿਹੜੇ ਨੇ ਕੰਮਾਂ ਤੇ ਪਰਤ ਗਏ ਨੇ ਜੀ।
1: ਜੀ ਬਿਲਕੁਲ, ਤੇ ਇੱਕ ਵਾਰੀ ਅਸੀਂ ਜਿਹੜੀ ਸਾਂਝੀ ਵਿਰਸਾ ਮੀਡੀਆ ਵੱਲੋਂ ਪਿਕਨਿਕ ਹੋਣ ਜਾ ਰਹੀ ਹੈ, ਜੇ ਕੋਈ ਹੁਣ ਸਾਡਾ ਸਰੋਤਾ ਜੁੜਿਆ ਤਾਂ 23 ਅਗਸਤ ਨੂੰ ਐਤਵਾਰ ਦਾ ਦਿਨ ਪੈਂਦਾ, ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ ਸਾਂਝਾ ਵਿਰਸਾ ਮੀਡੀਆ ਵੱਲੋਂ ਸੈਕਿੰਡ ਪਿਕਨਿਕ, ਕਿਉਂਕਿ ਪਿਛਲੇ ਸਾਲ ਅਸੀਂ ਇਹਦਾ ਅਜੀਤ ਸਿੰਘ ਭਾਅ ਜੀ ਨੇ ਇਹਦੀ ਸ਼ੁਰੂਆਤ ਕੀਤੀ ਸੀ, ਹੁਣ ਸੈਕਿੰਡ ਪਿਕਨਿਕ ਹੈ ਉੱਥੇ ਜਿਹੜੀ ਹੈ ਹੋਊ ਜਾਣ ਰਹੀ ਹੈ 23 ਅਗਸਤ ਸੰਡੇ ਦਾ ਦਿਨ, ਨੋਟ ਕਰ ਲਿਓ ਤੁਸੀਂ ਆਪਣੇ ਪਰਿਵਾਰ ਦੇ ਨਾਲ ਉੱਥੇ ਆਉਣਾ ਅਤੇ ਉੱਥੇ ਵਧੀਆ ਉਹਨੂੰ ਕਹਿੰਦੇ ਨੇ ਗੀਤ ਸੰਗੀਤ ਦਾ, ਗਿੱਧੇ ਭੰਗੜੇ ਦਾ, ਮਹਿੰਦੀ ਦਾ, ਹੋਰ ਬਹੁਤ ਸਾਰਾ ਕੀ ਉਹਨੂੰ ਪ੍ਰਬੰਧ ਕੀਤਾ ਹੋਇਆ ਸੀ ਉੱਥੇ ਆਨੰਦ ਮਾਣਨਾ ਪੂਰਾ ਦਿਨ, ਸਵੇਰੇ 10-11 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 5 ਵਜੇ ਤੱਕ 6 ਵਜੇ ਤੱਕ ਜਿਵੇਂ ਵੀ ਪ੍ਰੋਗਰਾਮ ਚੱਲਿਆ ਸੀ ਉੱਥੇ ਵਧੀਆ ਆਨੰਦ ਮਾਣਾਂਗੇ। ਸੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹਦੇ ਬਾਰੇ ਜਾਣਕਾਰੀ ਲੈਣੀ ਤਾਂ ਤੁਸੀਂ ਹਰਜੀਤ ਭਾਅ ਜੀ ਨੂੰ 416 ਦੇਖਿਓ ਭਾਅ ਜੀ ਨੰਬਰ ਮੇਰਾ ਭੁੱਲਦੇ ਹੁੰਦੇ ਅੱਜ ਮੈਂ ਭੁੱਲ ਗਿਆ 647 ਹਰਜੀਤ ਭਾਅ ਜੀ ਨੂੰ 647-835-5294 ਦੇ ਉੱਤੇ ਸੰਪਰਕ ਕਰ ਲਿਓ, ਜਾਂ ਫਿਰ ਤੁਸੀਂ ਕੋਈ ਵੀ ਆਪਣੇ ਆਪ ਕੋਈ ਪਰਫੋਰਮੈਂਸ ਕਰਨੀ ਆ, ਕਹਿੰਦੇ ਹੁਣ ਗਾਣੇ ਦਾ ਸ਼ੌਂਕ ਆ ਮੈਨੂੰ ਜੀ, ਗੀਤ ਸੰਗੀਤ ਦਾ ਸ਼ੌਂਕ ਆ ਜਾਂ ਕਵਿਤਾ ਦਾ ਸ਼ੌਂਕ ਆ ਜਾਂ ਕੋਈ ਵੀ ਕਿਸੇ ਪ੍ਰਕਾਰ ਦੀ ਤੁਸੀਂ ਉੱਥੇ ਪਾਰਟੀਸਪੇਸ਼ਨ ਕਰਨਾ ਚਾਹੁੰਦੇ ਹੋ ਜਾਂ ਹਰਜੀਤ ਭਾਅ ਜੀ ਨੂੰ ਉਵੇਂ ਕਿਸੇ ਤਰ੍ਹਾਂ ਦੀ ਕੀ ਉਹਨੂੰ ਕਹਿੰਦੇ ਸਹਿਯੋਗ ਵਲੰਟਰੀ ਤੌਰ 'ਤੇ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ 647-835-5294 'ਤੇ ਸੰਪਰਕ ਕੀਤਾ ਜਾ ਸਕਦਾ। ਇੱਕ ਸਿੱਖ ਗੇਮਸ ਦਾ ਅਸੀਂ ਸੰਦੇਸ਼ ਅੱਗੇ ਵੀ ਦਿੱਤਾ ਸੀ ਵੀ ਸਿੱਖ ਗੇਮਸ ਹੋਣ ਜਾ ਰਹੀਆਂ, 5 ਦਿਨ ਰਹਿ ਗਏ ਕਹਿੰਦੇ ਉਹਨਾਂ ਦੇ, 1 ਅਗਸਤ ਤੋਂ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸੋ ਤੁਸੀਂ ਬਰੈਂਪਟਨ ਸੋਕਰ ਸੈਂਟਰ ਪਹੁੰਚਣਾ। ਸੋ ਸਿੱਖ ਗੇਮਸ ਉਹ ਬਹੁਤ ਸਾਰੀਆਂ ਗੇਮਾਂ ਉੱਥੇ ਜਿਵੇਂ ਬਾਸਕਿਟਬਾਲ, ਸੋਕਰ ਹੋ ਗਿਆ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਗੇਮਸ ਉੱਥੇ ਕਰਾਉਣ ਜਾ ਰਹੀਆਂ। ਬਹੁਤ ਹੀ ਵਧੀਆ ਉਪਰਾਲਾ ਹੈਗਾ ਜਿਹਦੇ ਬਾਬਤ ਤੁਸੀਂ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਹੋਣਾ ਨਾਲ 647-847-0007 ਜਾਂ ਹਰਜੀਤ ਸੋਹਤਾ ਭਾਈ ਨਾਲ 416-897-9625 ਦੇ ਉੱਤੇ ਸੰਪਰਕ ਜਿਹੜਾ ਤੁਸੀਂ ਕਰ ਸਕਦੇ ਹੋ। ਫ੍ਰੀ ਫੂਡ ਹੋਏਗਾ, ਫ੍ਰੀ ਪਾਰਕਿੰਗ, ਫ੍ਰੀ ਐਂਟਰੀ ਕਹਿੰਦੇ ਬਰੈਂਪਟਨ ਸੋਕਰ ਸੈਂਟਰ ਦੇ ਵਿੱਚ ਤੁਸੀਂ ਕਰ ਸਕਦੇ ਹੋ। 1 ਅਗਸਤ ਤੋਂ 5 ਦਿਨ ਦੇ ਲਈ ਇਹ ਜਿਹੜਾ ਹੈਗਾ ਸਿੱਖ ਗੇਮਸ ਕੈਨੇਡਾ ਕਰਾਉਣ ਜਾ ਰਹੀਆਂ। ਸੋ ਪਰਮਿੰਦਰ ਜੀ ਹੈਡਲਾਈਨਸ ਲੈ ਲਈਏ
2: ਜੀ,
1: ਆਣ ਦਿਓ।
2: ਰਾਜਪੁਰਾ ਚ ਜੱਗੋ ਤੇਰਵੀਂ ਚੱਲਣ ਤੋਂ ਆ ਰਹੀ ਬਜ਼ੁਰਗ ਔਰਤ ਦਾ ਕੇਅਰ ਟੇਕਰ ਨੇ ਹੀ ਕਰਤਾ ਕਤਲ, ਵਾਰਦਾਤ ਸੀਸੀਟੀਵੀ ਫੁਟੇਜ ਚ ਕੈਦ, ਮੁਲਜ਼ਮ ਔਰਤ ਗ੍ਰਿਫਤਾਰ। ਜਲੰਧਰ ਚ ਵਿਸਫੋਟਕ ਪਦਾਰਥਾਂ ਸਣੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਕਾਰਕੁਨ ਕਾਬੂ, ਗ੍ਰਿਫਤਾਰ ਮੁਲਜ਼ਮ ਵੀ ਜਲੰਧਰ ਦੇ ਆਦਮਪੁਰ ਨੇੜਲੇ ਪਿੰਡ ਵਜੋਂ ਸਤਵੀਰ ਸਿੰਘ ਵਜੋਂ ਹੋਈ ਪਛਾਣ, 1.3 ਕਿਲੋ IED ਅਤੇ ਪਲਟੀਨਾ ਮੋਟਰਸਾਈਕਲ ਬਰਾਮਦ। ਪੰਜਾਬ ਚ ਖੁੱਲਣਗੀਆਂ 2 ਡਿਜੀਟਲ ਯੂਨੀਵਰਸਿਟੀਆਂ, ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਦਾਅਵਾ, ਯੂਨੀਵਰਸਿਟੀਆਂ ਖੋਲਣ ਲਈ ਕਿਸੇ ਵਿਧਾਨ ਸਭਾ ਸੈਸ਼ਨ ਚ ਲਿਆਵਾਂਗੇ ਬਿੱਲ, ਕੀਤਾ ਸਪਸ਼ਟ, ਪੰਜਾਬ ਚ ਨਹੀਂ ਹੋਇਆ ਕੋਈ ਵੀ ਪੇਪਰ ਲੀਕ।
1: ਜੀ ਬਿਲਕੁਲ,
2: ਕਾਮਨਵੈਲਥ ਗੇਮ ਜਿਸ ਤੋਂ ਛੱਬੀ ਭਾਰਤ ਨੂੰ ਮਿਲਿਆ ਪਹਿਲਾ ਸੋਨ ਤਗਮਾ, ਮੀਰਾਬਾਈ ਚਾਨੂ ਨੇ ਮਹਿਲਾਵਾਂ ਦੇ 48 ਕਿਲੋ ਭਾਰ ਵਰਗ ਚ ਰਚਿਆ ਇਤਿਹਾਸ।
1: ਜੀ ਬਿਲਕੁਲ, ਥੈਂਕ ਯੂ ਪਰਮਿੰਦਰ ਜੀ, ਬਹੁਤ ਬਹੁਤ ਧੰਨਵਾਦ, ਕੱਲ ਦੇ ਪ੍ਰੋਗਰਾਮ ਚ ਜੁੜਦੇ ਹਾਂ ਦੁਬਾਰਾ। ਥੈਂਕ ਯੂ ਜੀ। ਓਕੇ, ਰਜਿੰਦਰ ਗੁਰਾਇਆ ਜੀ, ਉਹਨਾਂ ਨੂੰ ਨੈੱਕ ਪੇਨ, ਬੈਕ ਪੇਨ, ਸ਼ੋਲਡਰ ਪੇਨ ਸੰਬੰਧੀ ਕੋਈ ਵੀ ਤੁਹਾਨੂੰ ਤਕਲੀਫ ਹੈ ਤਾਂ ਰਜਿੰਦਰ ਗੁਰਾਇਆ ਡਾਕਟਰ ਸਾਹਿਬ ਨੂੰ 416-884-5486 'ਤੇ ਸੰਪਰਕ ਕਰ ਲਿਓ। ਸੰਧੂ ਹੀਟਿੰਗ ਤੋਂ ਜਤਿੰਦਰ ਸੰਧੂ, ਏ ਸੀ ਫਰਨਸ ਟੈਂਕਲੈਸ ਹੀਟਰ ਦਾ ਕੋਈ ਕੰਮ ਕਰਾਉਣਾ ਤਾਂ 647-706-6640, ਅਤੇ ਜੇ ਤੁਸੀਂ ਡਾਇਨਿੰਗ ਟੇਕਆਊਟ ਕਰਨਾ ਜਾਂ ਗਰਮੀਆਂ ਦੇ ਵਿੱਚ ਕੋਈ ਤੁਹਾਡਾ ਫੰਕਸ਼ਨ ਆ ਰਿਹਾ ਅਤੇ ਤੁਸੀਂ ਕੇਟਰਿੰਗ ਕਰਾਉਣੀ ਹੈ ਤਾਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਨੂੰ 905-678-3000 ਦੇ ਉੱਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ। ਮੋਰਗੇਜ ਸਪੈਸ਼ਲਿਸਟ ਗਿਰੀਸ਼ ਸ਼ਰਮਾ ਜੀ ਹੋਣੀ ਕਹਿੰਦੇ ਨੇ, ਮੋਰਗੇਜ ਦੀ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਲਿਓ, 647-606-8110, ਅਤੇ ਜਾਂ ਫਿਰ ਕਾਰਾਂ ਦੀ, ਘਰਾਂ ਦੀ ਇੰਸ਼ੋਰੈਂਸ ਵੱਧ ਕੇ ਆਈ ਹੈ ਤਾਂ ਤੁਸੀਂ ਅਮਨਦੀਪ ਕੌਰ ਉਹਨਾਂ ਨਾਲ 416-618-2761 ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਇੰਪੀਰੀਅਲ ਕ੍ਰੀਏਸ਼ਨ ਤੋਂ ਤੁਸੀਂ ਡਰਾਈ ਕਲੀਨ ਦਾ ਕੋਈ ਕੰਮ ਕਰਨਾ ਤਾਂ 437-235-2527 ਦੇ ਉੱਤੇ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਹੈ। ਗਰਾਜ ਡੋਰ ਰਿਪੇਅਰ ਲਈ ਸਨੀ ਬਾਈ 647-470-1245। ਸੋ ਇਸੇ ਨਾਲ ਬੁਲਾਉਂਦੇ ਹਾਂ ਅਸੀਂ ਫਤਿਹ, ਅਤੇ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ ਸਾਂਝਾ ਵਿਰਸਾ ਰੇਡੀਓ ਜਾਂ 530 ਦਾ ਸਹਿਮਤ ਅਸਹਿਮਤ ਹੋਣਾ ਜ਼ਰੂਰੀ ਨਹੀਂ। ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ,
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ,
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ,
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਹੀ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਨ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
5: ਓਏ ਸਾਵਣ ਚੜਿਆ ਤੀ
4: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
5: ਦੁਨੀਆ ਮੇਲੇ ਜਾਂਦੀ
4: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ

for entertainment. 647-400-6862 416-303-4444. ये तो सी एस चोरों मिस करना चाहोगे? ਇੰਟੀਰੀਅਰ ਗੁਰਦੁਆਰਾ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ ਜੁਲਾਈ 31 ਤੋਂ 3 ਅਗਸਤ ਤੱਕ ਓਪਨਿੰਗ ਸੈਰੇਮਨੀ ਸੈਟਰਡੇ ਅਗਸਤ 1 ਸਵੇਰੇ 9 ਵਜੇ ਬ੍ਰੈਂਪਟਨ ਸੌਕਰ ਸੈਂਟਰ ਵਿਖੇ ਸੌਕਰ ਕਬੱਡੀ ਫੀਲਡ ਹਾਕੀ ਵਾਲੀਬਾਲ ਬਾਸਕਟਬਾਲ ਵੇਟ ਲਿਫਟਿੰਗ ਗੱਤਕਾ ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 647-807-0007 ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।

0: Du bist ein Job, Assas, du Assas, Hebises, Nadet, Hose, Bises, Bole, Sony Hall, Sassier Karl.
1: ਕਾਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਹਫ਼ਤੇ ਦੀ ਸ਼ੁਰੂਆਤ ਹੈ, ਹੈਪੀ ਮੰਡੇ ਤੁਹਾਨੂੰ ਸਾਰਿਆਂ ਨੂੰ। ਅੱਜ ਜਿਹੜਾ ਇਸ ਹਫ਼ਤੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਹਫ਼ਤਾ ਤੁਹਾਡੇ ਕਾਰੋਬਾਰਾਂ ਦੇ ਵਿੱਚ ਹੋਰ ਇਜ਼ਾਫਾ ਕਰੇ ਅਤੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਇਸੇ ਤਰ੍ਹਾਂ ਬਰਕਰਾਰ ਰਹਿਣ। 26 ਜੁਲਾਈ ਦਾ ਕੱਲ੍ਹ ਦਿਨ ਸੀਗਾ, ਸੋ 26 ਜੁਲਾਈ ਐਤਵਾਰ ਵਾਲੇ ਦਿਨ ਹੈ ਜਿਹੜਾ, ਉਹ ਵੀ ਕਾਫ਼ੀ ਕੁਛ ਹੈ ਕਈ ਇਤਿਹਾਸ ਦੇ ਵਿੱਚ। ਕੋਈ ਇਹੋ ਜਿਹੇ ਦਿਨ ਹੁੰਦੇ ਨੇ ਆਪਣੇ ਆਪ ਦੇ ਵਿੱਚ ਬਹੁਤ ਇਤਿਹਾਸ ਪੱਖੋਂ ਇਤਿਹਾਸਿਕ ਘਟਨਾਵਾਂ ਆਪਣੀ ਬੁੱਕਲ ਦੇ ਵਿੱਚ ਲੁਕੋ ਕੇ ਰੱਖਦੇ ਨੇ। ਸੋ 26 ਜੁਲਾਈ ਨੂੰ ਇੱਕ ਤਾਂ ਇਹ ਸੀਗਾ ਵੀ ਅੰਮ੍ਰਿਤਸਰ ਵਿੱਚ ਹੋਏ ਵਰਲਡ ਸਿੱਖ ਕਨਵੈਨਸ਼ਨ ਦੌਰਾਨ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦਾ ਜਿਹੜਾ ਮਤਾ ਪਾਸ ਕੀਤਾ ਗਿਆ ਸੀ, ਅਤੇ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਯੁੱਧ ਵਿੱਚ ਜਿੱਤ ਹਾਸਿਲ ਕੀਤੀ ਅਤੇ ਇਸ ਦਿਨ ਨੂੰ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਵੀ ਮਨਾਇਆ ਜਾਂਦਾ। ਅਤੇ 26 ਜੁਲਾਈ ਨੂੰ ਹੀ ਦੋਸਤੋ ਇੱਕ ਘਟਨਾ ਕਿਊਬਾ ਦੇ ਵਿੱਚ ਵਾਪਰੀ ਸੀਗੀ, ਅਤੇ ਉਸ ਘਟਨਾ ਨੇ ਕਿਊਬਨ ਕ੍ਰਾਂਤੀ ਦੀ ਸ਼ੁਰੂਆਤ ਹੈ ਜਿਹੜੀ, ਇੱਕ ਕਹਿ ਲਓ ਵੀ ਉਸ ਨੂੰ ਹੈ ਜਿਹੜਾ ਮੰਨਿਆ ਗਿਆ ਸੀ। ਉਹ ਘਟਨਾ ਇਹ ਸੀ ਵੀ ਫਿਡੈਲ ਕਾਸਟਰੋ ਨੇ ਕਿਊਬਾ ਦੇ ਮੋਕਾਂਡਾ ਬੈਰਕਾ 'ਤੇ ਹਮਲਾ ਕੀਤਾ ਸੀ, ਅਤੇ 26 ਜੁਲਾਈ 1876 ਨੂੰ ਸੁਰਿੰਦਰ ਨਾਥ ਬੈਨਰਜੀ ਅਤੇ ਆਨੰਦ ਮੋਹਨ ਬੋਸ ਨੇ ਕੋਲਕਾਤਾ ਦੇ ਵਿੱਚ ਪਹਿਲੀ ਰਾਜਨੀਤਿਕ ਸੰਸਥਾ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ। ਆਓ ਸੋਹਣੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਜਦ ਤੁਹਾਡੀਆਂ ਚਲਾਕੀਆਂ ਕਾਮਯਾਬ ਹੋਣ ਲੱਗ ਜਾਣ ਤਾਂ ਸਮਝ ਲੈਣਾ ਕਿ ਰੱਬ ਨੇ ਤੁਹਾਡੀ ਮੱਤ ਮਾਰ ਦਿੱਤੀ। ਦੁਨੀਆ ਨੇ ਵਿਗੜਨ ਵਿੱਚ ਜਾਂ ਵਿਗਾੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਮੇਰੇ ਪਰਮਾਤਮਾ ਨੇ ਸਵਾਰਨ ਦੇ ਵਿੱਚ ਕੋਈ ਕਮੀ ਨਹੀਂ ਛੱਡੀ। ਕਈ ਵਾਰ ਪਾਪ ਦੀ ਪੀੜ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਪਹੁੰਚਾ ਦਿੰਦੀ ਅਤੇ ਬਹੁਤੀ ਵਾਰ ਪੁੰਨ ਦਾ ਹੰਕਾਰ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦਾ। ਪੈਸੇ ਦਾ ਹੰਕਾਰ ਕਦੇ ਨਾ ਕਰਿਓ, ਕਫਨ ਦੀਆਂ ਜੇਬਾਂ ਨਹੀਂ ਹੁੰਦੀਆਂ, ਨਾਲ ਸਿਰਫ ਚੰਗੇ ਕਰਮ ਹੀ ਜਾਣੇ ਨੇ, ਬਾਕੀ ਸਭ ਇੱਥੇ ਹੀ ਰਹਿ ਜਾਣਾ। ਕਿਸੇ ਹੋਰ ਨੂੰ ਕੀ ਸੁਣਾਵਾਂ ਦਿਲ ਦੀਆਂ ਗੱਲਾਂ, ਮੇਰਾ ਰੱਬ ਤਾਂ ਮੇਰੀ ਖਾਮੋਸ਼ੀ ਵੀ ਸਮਝ ਲੈਂਦਾ। ਦੁੱਖ ਨੂੰ ਕਦੇ ਵੱਡਾ ਨਾ ਸਮਝੋ, ਸਗੋਂ ਦੁੱਖ ਨੂੰ ਇਹ ਦੱਸੋ ਕਿ ਮੇਰਾ ਪਰਮਾਤਮਾ, ਮੇਰਾ ਮੁਰਸ਼ਦ ਕਿੰਨਾ ਵੱਡਾ ਹੈ। ਸਭ ਨੂੰ ਭੇਤ ਨਾ ਦਿਆ ਕਰੋ, ਨਾਲ ਖਾਣ ਵਾਲੇ ਕਦੋਂ ਖਾਰ ਖਾਣ ਲੱਗ ਜਾਣ ਕੁਝ ਪਤਾ ਨਹੀਂ ਲੱਗਦਾ। ਸਹੀ ਸਮੇਂ ਦਾ ਇੰਤਜ਼ਾਰ ਦੋਸਤੋ, ਇਹ ਇੱਕ ਛੋਟਾ ਜਿਹਾ ਕਿੱਸਾ ਆ, ਇਹ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਪ੍ਰੇਰਿਤ ਕਰਦਾ, ਮੋਟੀਵੇਟ ਕਰਦਾ, ਇੰਸਪਾਇਰ ਕਰਦਾ ਅਤੇ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਬਕ ਹੈ ਜਿਹੜਾ ਉਹ ਦਿੰਦਾ। ਕਈ ਵਾਰ ਇਹੋ ਜਿਹੇ ਕਿੱਸੇ ਹੁੰਦੇ ਨੇ ਜਦੋਂ ਮੈਨੂੰ ਕਈ ਵਾਰ ਆਫਟਰ ਦਾ ਪ੍ਰੋਗਰਾਮ ਵੀ ਕਾਲਸ ਆਉਂਦੀਆਂ ਨੇ, ਭਾਅ ਜੀ ਉਹ ਗੱਲ ਸੁਣੀ ਸੀ, ਉਹਨੇ ਮੇਰੀ ਜ਼ਿੰਦਗੀ ਦੇ ਵਿੱਚ ਕੂਣੀ ਮੋੜ ਲਿਆ ਦਿੱਤਾ। ਬੜੀ ਮਨ ਨੂੰ, ਤਨ ਨੂੰ, ਰੂਹ ਨੂੰ ਖੁਸ਼ੀ ਮਿਲਦੀ ਹੈ ਜਦੋਂ ਇਹੋ ਜਿਹੀਆਂ ਕਾਲਸ ਆਉਂਦੀਆਂ ਵੀ ਪ੍ਰੋਗਰਾਮ ਦੇ ਕੁਛ ਕੁ ਵਿਚਾਰਾਂ ਦੇ ਨਾਲ ਹੈ ਜਿਹੜਾ ਤੁਹਾਡਾ ਜ਼ਿੰਦਗੀ ਜਿਉਂ ਦਾ ਨਜ਼ਰੀਆ ਜਿਹੜਾ ਆ ਉਹ ਚੇਂਜ ਹੋ ਗਿਆ। ਸੋ ਆਹ ਸਮੇਂ, ਸਹੀ ਸਮੇਂ ਦਾ ਇੰਤਜ਼ਾਰ। ਇੱਕ ਸ਼ਿਸ਼ ਨੇ ਜਿਹੜਾ ਗੁਰੂ ਤੋਂ ਪੁੱਛਿਆ, ਗੁਰੂ ਦੇਵ ਸਫਲਤਾ ਦਾ ਸਹੀ ਸਮਾਂ ਜਿਹੜਾ ਉਹ ਕਦੋਂ ਆਉਂਦਾ। ਸ਼ਿਸ਼ ਨੇ ਆਪਣੇ ਗੁਰੂ ਨੂੰ ਪੁੱਛਿਆ ਵੀ ਸਫਲਤਾ ਦਾ ਸਹੀ ਸਮਾਂ ਜਿਹੜਾ ਆ ਉਹ ਕਦੋਂ ਆਉਂਦਾ ਹੈ। ਤਾਂ ਗੁਰੂ ਹੈ ਜਿਹੜਾ ਅੱਗੇ ਉਹ ਮੁਸਕਰਾਏ ਅਤੇ ਬੋਲੇ, ਜਦੋਂ ਤੁਸੀਂ ਇੰਤਜ਼ਾਰ ਕਰਨਾ ਛੱਡ ਦਿੰਦੇ ਹੋ। ਸ਼ਿਸ਼ ਨੇ ਫਿਰ ਪੁੱਛਿਆ, ਜੀ ਇਹ ਕਿਵੇਂ। ਗੁਰੂ ਬੋਲੇ, ਜੇਕਰ ਕਿਸਾਨ ਸਿਰਫ ਬਾਰਿਸ਼ ਦਾ, ਵਰਖਾ ਦਾ ਇੰਤਜ਼ਾਰ ਹੀ ਕਰਦਾ ਰਹੇ ਅਤੇ ਖੇਤ ਨਾ ਵਾਹੇ ਤਾਂ ਫਸਲ ਆ ਜਿਹੜੇ ਕਦੇ ਨਹੀਂ ਉੱਗੇਗੀ। ਜੇਕਰ ਮਲਾਹ ਲਹਿਰਾਂ ਸ਼ਾਂਤ ਹੋਣ ਦਾ ਇੰਤਜ਼ਾਰ ਕਰੇ ਤਾਂ ਉਹ ਕਦੇ ਸਮੁੰਦਰ ਭਵ ਸਾਗਰ ਪਾਰ ਨਹੀਂ ਕਰ ਸਕੇਗਾ। ਅਤੇ ਜੋ ਇਨਸਾਨ ਸਾਰੀਆਂ ਪਰੇਸ਼ਾਨੀਆਂ ਖਤਮ ਹੋਣ ਦਾ ਇੰਤਜ਼ਾਰ ਕਰਦਾ ਹੈ ਉਹ ਜੀਵਨ ਜੀਣਾ ਹੀ ਭੁੱਲ ਜਾਂਦਾ ਹੈ। ਅਤੇ ਇਸੇ ਕਰਕੇ ਯਾਦ ਰੱਖੋ, ਜੀਵਨ ਦੇ ਵਿੱਚ ਕਦੇ ਵੀ ਸਭ ਕੁਝ ਪੂਰੀ ਤਰ੍ਹਾਂ ਅਨੁਕੂਲ ਨਹੀਂ ਹੁੰਦਾ। ਜੋ ਅੱਜ ਮੌਜੂਦ ਹੈ, ਜੋ ਅੱਜ ਤੁਹਾਡੇ ਕੋਲ ਹੈ, ਜੋ ਅੱਜ ਉਪਲਬਧ ਹੈ, ਉਸੇ ਤੋਂ ਸ਼ੁਰੂਆਤ ਕਰੋ, ਕਿਉਂਕਿ ਸਹੀ ਸਮਾਂ ਕਦੇ ਆਉਂਦਾ ਨਹੀਂ। ਸਹੀ ਸਮਾਂ ਬਣਾਇਆ ਜਾਂਦਾ, ਸਹੀ ਸਮਾਂ ਖਿੱਚ ਕੇ ਲਿਆਉਣਾ ਪੈਂਦਾ ਹੈ। ਸੋ ਦੋਸਤੋ, ਬਹੁਤ ਹੀ ਖੂਬਸੂਰਤ ਹੈ ਜਿਹੜਾ ਇਹ ਕਿੱਸਾ ਮੈਂ ਤੁਹਾਡੀ ਨਜ਼ਰੀ ਕੀਤਾ। ਅਤੇ ਨਾਲ ਹੀ ਹੈ ਜਿਹੜਾ, ਕਹਿੰਦੇ ਜ਼ਿੰਦਗੀ ਇੱਕ ਸਫ਼ਰ ਹੈ, ਕਦੇ ਹਾਸੇ ਅਤੇ ਕਦੇ ਗਮ ਨੇ, ਜੋ ਮਿਲਿਆ ਕਬੂਲ ਕਰ ਲਿਆ, ਜੋ ਨਹੀਂ ਮਿਲਿਆ ਉਸ ਨੂੰ ਭੁੱਲ ਗਿਆ। ਡਿੱਗੇ ਵੀ ਹਾਂ, ਸੰਭਲੇ ਵੀ ਹਾਂ, ਤਜਰਬਿਆਂ ਨੇ ਬਹੁਤ ਕੁਝ ਸਿਖਾਇਆ, ਜ਼ਿੰਦਗੀ ਨੇ ਸਿਖਾਇਆ ਹੈ ਮੈਨੂੰ, ਆਪਣੇ ਦਮ 'ਤੇ ਜੀਣਾ ਹੀ ਅਸਲੀ ਜਿੱਤ ਹੈ। ਸੋ ਆਓ ਅੱਗੇ ਸ਼ੁਰੂਆਤ ਕਰਦੇ ਹਾਂ। ਬਾਕੀ ਕੁਝ ਕੁ ਹੈਡਲਾਈਨਸ ਅੱਜ ਹੈ ਜਿਹੜਾ ਪ੍ਰੋਗਰਾਮ ਦੇ ਵਿੱਚ ਇੱਕ ਸਟੋਰੀ ਇਹੋ ਜਿਹੀ ਕਵਰੇਜ ਕਰਾਂਗਾ ਜਿਸ ਦਾ ਜਿਹੜਾ ਟਾਈਟਲ ਇਹ ਸੀਗਾ ਵੀ ਕੈਚਅਪ ਚੋਰੀ। ਕੈਚਅਪ ਚੋਰੀ, ਇੱਦਾਂ ਦੀਆਂ ਖਬਰਾਂ ਵੀ ਹੈ ਜਿਹੜੀਆਂ ਮੈਨੂੰ ਦੇਣੀਆਂ ਪੈਣਗੀਆਂ। ਮੈਂ ਜਦੋਂ ਇਹ ਖਬਰ ਪੜਿਆ ਮੈਨੂੰ ਆਪ ਹੀ ਹਾਸਾ ਆ ਗਿਆ ਵੀ ਦੱਸ ਕਿੱਥੇ ਆ ਜਿਹੜਾ ਇਨਸਾਨ ਹੈ ਜਿਹੜਾ ਕਿੰਨਾ ਥੱਲੇ ਆ ਜਿਹੜਾ ਗਰਕਦਾ ਜਾ ਰਿਹਾ। ਬੜੀ ਹੀ ਇੰਟਰਸਟਿੰਗ ਹੈ ਜਿਹੜਾ ਇਹ ਨਿਊਜ਼ ਹੈ ਕਿਸ ਤਰ੍ਹਾਂ ਅੱਜ ਕੱਲ੍ਹ ਲੋਕ ਹੈ ਜਿਹੜਾ ਕੀ ਕੁਝ ਕਰ ਰਹੇ ਨੇ। ਸੋ ਇਹ ਵੀ ਹੈ ਜਿਹੜਾ ਕੈਚਅਪ ਸਟੋਰੀ ਹੈ ਜਿਹੜਾ, ਜਾਂ ਕੈਚਅਪ ਸਟੋਰੀ ਕਹਿ ਲਓ ਜਾਂ ਕੈਚਅਪ ਥੈਫਟ ਸਟੋਰੀ ਕਹਿ ਲਓ, ਇਹ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝ ਪਾਵਾਂਗਾ। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਤਾਪਮਾਨ ਹੈ ਜਿਹੜਾ 20 ਡਿਗਰੀ ਸੈਲਸੀਅਸ ਹੈ। ਸਮਾਨ ਵੱਲ ਝਾਤੀ ਮਾਰ ਦਿਓ, ਕਿਤੇ ਕਿਤੇ ਹਲਕੇ ਬੱਦਲ ਹੈ, ਪਰ ਅੱਜ ਬਾਅਦ ਦੁਪਹਿਰ ਹੈ ਜਿਹੜਾ ਤਾਪਮਾਨ 28 ਡਿਗਰੀ ਤੇ ਫੀਲ ਲਾਈਕ 35 ਡਿਗਰੀ ਹੋਵੇਗਾ ਸ਼ਾਮਾਂ ਨੂੰ। ਤੇ ਅੱਜ ਰਾਤ ਨੂੰ ਹੈ ਜਿਹੜਾ ਜਿਹੜੀ ਆਉਣ ਵਾਲੀ ਰਾਤ ਹੈ ਉਹ ਭਵਿੱਖਬਾਣੀ ਕੀਤੀ ਗਈ ਹੈ ਵੀ ਚੰਗੀ ਤਰ੍ਹਾਂ ਮੁਹੱਲੇਦਾਰ ਹੈ ਜਿਹੜਾ ਮੀਂਹ ਪਵੇਗਾ, ਵਰਖਾ ਪਵੇਗੀ। ਸੋ 25 ਮਿਲੀਮੀਟਰ ਹੈ ਜਿਹੜਾ ਰਾਤ, ਅੱਜ ਜਿਹੜੀ ਆਉਣ ਵਾਲੀ ਰਾਤ ਹੈ ਉਦੋਂ ਵਰਖਾ ਦੀ ਭਵਿੱਖਬਾਣੀ ਹੈ ਜਿਹੜੀ ਕੀਤੀ ਗਈ ਹੈ। ਸ਼ਾਮਾਂ ਨੂੰ ਵੀ ਹੈ ਜਿਹੜਾ ਕਿਹਾ ਗਿਆ ਵੀ ਮੀਂਹ ਪਵੇਗਾ। ਸੋ ਇਹ ਮੌਸਮ ਦਾ ਕੁਝ ਕੁ ਹਾਲ ਚਾਲ ਹੈ ਜਿਹੜਾ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ। ਤੇ ਅੱਜ ਜਿੱਦਾਂ ਸੋਮਵਾਰ ਹੈ, ਸੋਮਵਾਰ ਨੂੰ ਹੈ ਜਿਹੜਾ ਅਸੀਂ ਇੱਕ ਸੈਗਮੈਂਟ ਹੈ ਜਿਹੜਾ ਸ਼ੁਰੂ ਕੀਤਾ, ਤੇ ਤੁਸੀਂ ਉਸ ਸੈਗਮੈਂਟ ਨੂੰ ਹੈ ਜਿਹੜਾ ਬੜਾ ਪਿਆਰ ਕਰ ਰਹੇ ਹੋ, ਬਹੁਤ ਸਲਾਹ ਰਹੇ ਹੋ, ਬਹੁਤ ਵੱਧ ਚੜ੍ਹ ਕੇ ਆਪਣੇ ਤੁਸੀਂ ਉਸ ਸੈਗਮੈਂਟ ਤੇ ਇਨਪੁੱਟ ਪਾਉਂਦੇ ਹੋ, ਵਿਚਾਰ ਪੇਸ਼ ਕਰਦੇ ਹੋ, ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਆਓ ਕੁਛ ਕੁ ਜਿਹੜੀਆਂ ਹੈਡਲਾਈਨਸ ਹੈ ਉਹਨਾਂ ਵੱਲ ਥੋੜਾ ਜਿਹਾ ਰੁੱਖ ਕਰਦੇ ਹਾਂ, ਉਸ ਤੋਂ ਬਾਅਦ ਫਿਰ ਅੱਜ ਦਾ ਜਿਹੜਾ ਸੈਗਮੈਂਟ ਆ ਉਹਦੇ ਵੱਲ ਵੀ ਚੱਲਾਂਗੇ। ਮੇਰੀ ਕੋਸ਼ਿਸ਼ ਹੁੰਦੀ ਹੈ ਜਲਦੀ ਜਲਦੀ ਜਿਹੜੀਆਂ ਖਬਰਾਂ ਜਿਹੜੀਆਂ ਤੁਹਾਡੇ ਤੱਕ ਸਾਂਝੀਆਂ ਕਰ ਦੇਵਾਂ। ਬ੍ਰੈਂਪਟਨ ਦੇ ਡਾਊਨਟਾਊਨ ਇਲਾਕੇ ਦੇ ਵਿੱਚ ਐਤਵਾਰ ਸਵੇਰੇ ਇੱਕ ਵਿਅਕਤੀ ਦੀ ਕਹਿੰਦੇ ਲਾਸ਼ ਮਿਲੀ ਤੋਂ ਬਾਅਦ ਪੀ ਰੀਜਨਲ ਪੁਲਿਸ ਨੇ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ। ਇਹ ਡਾਊਨਟਾਊਨ ਜਿਹੜਾ ਬ੍ਰੈਂਪਟਨ ਹੈ, ਕੁਈਨ ਸਟਰੀਟ ਈਸਟ ਤੇ ਥੀਏਟਰ ਲੇਨ ਦੇ ਨੇੜੇ ਰੇਲਵੇ ਟਰੈਕਾਂ ਦੇ ਕੋਲ ਹੈ ਜਿਹੜਾ ਇੱਕ ਪੱਬ ਦੇ ਪਿੱਛੇ ਹੈ ਇਹ ਇਸ ਵਿਅਕਤੀ ਦੀ ਹੈ ਜਿਹੜੀ ਲਾਸ਼ ਮਿਲੀ ਹੈ। ਪੁਲਿਸ ਨੇ ਹਾਲੇ ਤੱਕ ਮ੍ਰਿਤਕ ਦੀ ਕੋਈ ਉਮਰ ਜਾਂ ਲਿੰਗ ਬਾਰੇ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀਆਂ ਦਾ ਕਹਿਣਾ ਕਿ ਮੌਤ ਦੇ ਹਾਲਾਤ ਅਜੇ ਸਪਸ਼ਟ ਨਹੀਂ ਹਨ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੱਕ ਇਸ ਮੌਤ ਨੂੰ ਹੈ ਜਿਹੜਾ ਹਜੇ ਸ਼ੱਕੀ ਮੰਨ ਕੇ ਹੈ ਜਿਹੜੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਪੁਲਿਸ ਦੀ ਭਾਰੀ ਮੌਜੂਦਗੀ ਰਹੀ ਤੇ ਜਾਂਚ ਟੀਮ ਨੇ ਕਈ ਸਬੂਤ ਵੀ ਇਕੱਠੇ ਕਰਨ ਦਾ ਕੰਮ ਕੀਤਾ। ਫਿਲਹਾਲ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕਿਸੇ ਅਪਰਾਧ ਦਾ ਸ਼ੱਕ ਹੈ ਜਾਂ ਨਹੀਂ। ਜਾਂਚ ਹਜੇ ਜਾਰੀ ਹੈ। ਜਾਣਕਾਰੀ ਹੋਰ ਜਾਣਕਾਰੀ ਹੈ ਜਿਹੜੀ ਪੋਸਟਮਾਰਟਮ ਅਤੇ ਜਾਂਚ ਦੇ ਅਗਲੇ ਪੜਾਅ ਤੋਂ ਬਾਅਦ ਹੀ ਸਾਹਮਣੇ ਆਉਣ ਦੀ ਉਮੀਦ ਹੈ। ਟੋਰੋਂਟੋ ਦੇ ਬਿਸ਼ਪ ਏਅਰਪੋਰਟ ਦੇ ਵਿਸਥਾਰ ਅਤੇ ਜੈੱਟ ਜਹਾਜ਼ਾਂ ਦੀ ਆਗਿਆ ਦੇਣ ਦੀ ਯੋਜਨਾ ਨੂੰ ਫੈਡਰਲ ਸਰਕਾਰ ਵੱਲੋਂ ਅੱਗੇ ਨਾ ਵਧਾਉਣ ਦੇ ਫੈਸਲੇ ਤੋਂ ਬਾਅਦ ਐਤਵਾਰ ਨੂੰ ਇੱਕ ਵੱਡੀ ਸੇਵ ਆਵਰ ਵਾਟਰਫਰੰਟ ਜਸ਼ਨ ਰੈਲੀ ਹੈ ਜਿਹੜੀ ਉਸਦਾ ਆਯੋਜਿਤ ਕੀਤਾ ਗਿਆ। ਹਜ਼ਾਰਾਂ ਲੋਕ ਆ ਜਿਹੜੇ ਹਾਰਬਰ ਸਕੇਅਰ ਪਾਰਕ ਵਿੱਚ ਇਕੱਠੇ ਹੋਏ ਤੇ ਉੱਥੋਂ ਕੁਈਨਜ਼ਵੇ ਰਾਹੀਂ HTO ਪਾਰਕ ਤੱਕ ਉਹਨਾਂ ਨੇ ਮਾਰਚ ਕੀਤਾ। ਇਸ ਦੌਰਾਨ ਦਿਲਚਸਪ ਗੱਲ ਇਹ ਰਹੀ, ਝੀਲ ਦੇ ਵਿੱਚ ਵੀ ਕਈ ਲੋਕ ਆਪਣੀਆਂ ਕਿਸ਼ਤੀਆਂ ਲੈ ਕੇ ਜਾਂ ਕਿਸ਼ਤੀਆਂ ਦਾ ਜਥਾ ਵੀ ਹੈ ਜਿਹੜਾ ਇੱਕ ਤਰ੍ਹਾਂ ਸ਼ਾਮਲ ਸੀਗਾ। ਕੇਂਦਰੀ ਟਰਾਂਸਪੋਰਟ ਮੰਤਰੀ ਹੈ ਜਿਹੜੇ ਸਟੀਵਨ ਮੈਕੇਨਨ ਨੇ ਕਿਹਾ ਕਿ ਫਿਲਹਾਲ ਸਰਕਾਰ ਦਾ ਧਿਆਨ ਸਿਰਫ ਪਹਿਲਾਂ ਤੋਂ ਮਨਜ਼ੂਰ ਕੀਤੇ ਸੁਰੱਖਿਆ ਸੁਧਾਰਾਂ ਤੇ ਅਤੇ ਜੈੱਟ ਜਹਾਜ਼ਾਂ ਲਈ ਏਅਰਪੋਰਟ ਦੇ ਵਿਸਥਾਰ ਨੂੰ ਹੈ ਜਿਹੜਾ ਅੱਗੇ ਨਹੀਂ ਵਧਾਇਆ ਜਾਵੇਗਾ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਦੋਸਤੋ 87,000 ਤੋਂ ਵੱਧ ਜਨਤਕ ਸੁਝਾਵਾਂ ਤੋਂ ਬਾਅਦ ਹੈ ਜਿਹੜਾ ਇਹ ਫੈਸਲਾ ਲਿਆ ਗਿਆ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਨੇ ਜੈੱਟਾਂ ਦੇ ਵਿਰੋਧ ਦੇ ਵਿੱਚ ਰਾਏ ਦਿੱਤੀ ਸੀਗੀ ਵੀ ਭਾਈ ਬਿਸ਼ਪ ਏਅਰਪੋਰਟ ਤੇ ਹੈ ਜਿਹੜੇ ਵੱਡੇ ਜਹਾਜ਼ ਹੈ ਜਿਹੜੇ ਨਹੀਂ ਉਤਰਨੇ ਚਾਹੀਦੇ। ਹਾਲਾਂਕਿ ਭਵਿੱਖ ਦੇ ਵਿੱਚ ਇਸ ਮਸਲੇ ਤੇ ਆ ਜਿਹੜਾ ਮੁੜ ਵਿਚਾਰ ਕਰਨ ਦੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਫੈਡਰਲ ਸਰਕਾਰ ਨੇ ਨਕਾਰਿਆ ਨਹੀਂ ਹੈ। ਦੂਜੇ ਪਾਸੇ ਓਨਟਾਰੀਓ ਸਰਕਾਰ ਦਾ ਕਹਿਣਾ ਵੀ ਉਹ ਬਿੱਲੀ ਬਿਸ਼ਪ ਏਅਰਪੋਰਟ ਦੇ ਵਿਸਥਾਰ ਲਈ ਆਪਣੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਰੱਖੇਗੀ। ਸੂਬੇ ਦਾ ਦਾਅਵਾ ਹੈ ਕਿ ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ, ਆਰਥਿਕ ਵਿਕਾਸ ਹੋਵੇਗਾ ਅਤੇ ਭਵਿੱਖ ਦੇ ਵਿੱਚ ਏਅਰਪੋਰਟ ਸਾਲਾਨਾ ਲਗਭਗ 1 ਕਰੋੜ ਯਾਤਰੀਆਂ ਦੀ ਸੇਵਾ ਕਰ ਸਕੇਗਾ। ਜਿਹੜੀ ਓਨਟਾਰੀਓ ਸਰਕਾਰ ਹੈ ਉਹਨੇ ਇਹ ਵੀ ਹੈ ਜਿਹੜਾ ਤਰਕ ਦਿੱਤਾ ਸੀ ਵੀ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਜਿਹੜਾ ਕਾਫ਼ੀ ਜਿਹੜਾ ਟ੍ਰੈਫਿਕ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਜਾਵੇਗਾ, ਤੋ ਹੈਂਡਲ ਕਰਨਾ ਔਖਾ ਹੋ ਜਾਏਗਾ। ਇਸ ਕਰਕੇ ਬਿੱਲੀ ਬਿਸ਼ਪ ਏਅਰਪੋਰਟ ਹੈ ਜਿਹੜਾ ਟੋਰੋਂਟੋ ਦਾ, ਉਸਨੂੰ ਵਿਸਥਾਰ ਕਰਨ ਦਾ ਜਿਹੜਾ ਉਹਨਾਂ ਵੱਲੋਂ ਯੋਜਨਾ ਬਣਾਈ ਗਈ ਸੀਗੀ, ਇਸ ਤਰਕ ਦੇ ਆਧਾਰ 'ਤੇ ਵੀ ਬਣਾਈ ਸੀ। ਜਰਮਨ ਦੀ ਰਾਜਧਾਨੀ ਬਰਲਿਨ ਦੇ ਵਿੱਚ ਪ੍ਰਾਈਡ ਪਰੇਡ ਕਹਿ ਲਓ, ਸਮਾਗਮ ਕਹਿ ਲਓ, ਇੱਕ ਦੌਰਾਨ ਇੱਕ ਵੈਨ ਭੀੜ ਦੇ ਵਿੱਚ ਦਾਖਲ ਹੋ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ ਘੱਟ 16 ਲੋਕ ਜਿਹੜੇ ਜ਼ਖਮੀ ਹੋ ਗਏ। ਕੁਝ ਜ਼ਖਮੀਆਂ ਦੀ ਕਹਿੰਦੇ ਹਾਲਤ ਗੰਭੀਰ ਦੱਸੀ ਗਈ ਹੈ। ਪੁਲਿਸ ਨੇ ਇਸ ਨੂੰ ਜਾਣ ਬੁੱਝ ਕੇ ਕੀਤਾ ਗਿਆ ਹਮਲਾ ਮੰਨਦਿਆਂ ਸ਼ੱਕੀ ਦੀ ਭਾਲ ਲਈ ਵੱਡਾ ਆਪਰੇਸ਼ਨ ਸ਼ੁਰੂ ਕੀਤਾ ਸੀਗਾ। ਲੋਕਾਂ ਨੂੰ ਅਪੀਲ ਕੀਤੀ ਗਈ ਸੀ ਜੇ ਕਿਸੇ ਕੋਲ ਘਟਨਾ ਨਾਲ ਸੰਬੰਧਿਤ ਕੋਈ ਵੀਡੀਓ ਜਾਂ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕਰਨ। ਇਸ ਘਟਨਾ ਤੋਂ ਬਾਅਦ ਪ੍ਰਾਈਡ ਸਮਾਗਮਾਂ ਦੇ ਬਾਕੀ ਜਿਹੜੇ ਪ੍ਰੋਗਰਾਮ ਉਹ ਰੱਦ ਕਰ ਦਿੱਤੇ ਗਏ ਸੀ ਅਤੇ ਸੁਰੱਖਿਆ ਹੋਰ ਕੜੀ ਹੈ ਜਿਹੜੀ ਕਰ ਦਿੱਤੀ ਗਈ ਸੀਗੀ। ਬਾਅਦ ਵਿੱਚ ਜਰਮਨ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਸ਼ੱਕੀ ਦੀ ਪੁਲਿਸ ਨਾਲ ਮੁਕਾਬਲੇ ਦੌਰਾਨ ਮੌਤ ਹੋ ਗਈ ਅਤੇ ਇਸ ਹਮਲੇ ਦੇ ਵਿੱਚ ਜ਼ਖਮੀਆਂ ਦੀ ਗਿਣਤੀ ਪਹਿਲਾਂ ਦੱਸੇ ਗਏ ਅੰਕੜਿਆਂ ਨਾਲੋਂ ਵੱਧ ਹੋਣ ਦੀ ਵੀ ਹੈ ਜਿਹੜੀ ਦੋਸਤੋ ਪੁਸ਼ਟੀ ਹੈ ਜਿਹੜੀ ਕੀਤੀ ਗਈ ਸੀਗੀ। ਇੱਕ ਹਵਾ ਦਾ ਬੁੱਲਾ ਇਹ ਆਇਆ ਵੀ ਅਮਰੀਕਾ ਅਤੇ ਇਰਾਨ ਵੱਲੋਂ ਮਿਡਲ ਈਸਟ ਖੇਤਰ ਦੇ ਵਿੱਚ ਲਗਾਤਾਰ ਦੂਜੇ ਦਿਨ ਵੀ ਇੱਕ ਦੂਜੇ 'ਤੇ ਹਮਲਾ ਨਾ ਕਰਨ ਕਾਰਨ ਵਿਸ਼ਵ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ। ਪਿਛਲੇ ਹਫ਼ਤੇ ਮਿਡਲ ਈਸਟ ਦੇ ਵਿੱਚ ਵਧੇ ਤਣਾਅ ਕਾਰਨ ਜਿਹੜਾ ਕਰਿਊਡ ਆਇਲ ਹੈ ਉਹਦੀ ਕੀਮਤ ਹੈ 2 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਗਈ ਸੀ, ਪਰ ਹੁਣ ਹਾਲਾਤ ਕੁਝ ਸ਼ਾਂਤ ਹੋਣ ਨਾਲ ਕੀਮਤਾਂ ਕਹਿੰਦੇ ਵਾਪਸ ਹੇਠਾਂ ਆ ਗਈਆਂ ਨੇ। ਇਸ ਸਾਲ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਸਟ੍ਰੇਟ ਆਫ ਹਾਰਮੂਜ਼ ਰਾਹੀਂ ਤੇਲ ਦੀ ਸਪਲਾਈ ਦੇ ਵਿੱਚ ਰੁਕਾਵਟ ਦਾ ਡਰ ਰਿਹਾ। ਦੁਨੀਆ ਦੇ ਲਗਭਗ 20% ਤੇਲ ਦੀ ਆਵਾਜਾਈ ਹੈ ਜਿਹੜੀ ਇਸੇ ਰਸਤੇ ਰਾਹੀਂ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਜੇਕਰ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਘਟਦਾ ਹੈ ਅਤੇ ਕੂਟਨੀਤਿਕ ਡਿਪਲੋਮੈਟਿਕ ਗੱਲਬਾਤ ਅੱਗੇ ਵੱਧਦੀ ਹੈ ਤਾਂ ਤੇਲ ਦੀਆਂ ਕੀਮਤਾਂ ਹੋਰ ਸਥਿਰ ਹੈ ਜਿਹੜੀਆਂ ਹੋ ਸਕਦੀਆਂ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਐਨੀ ਨੇ ਦੇਸ਼ ਦੀਆਂ 3 ਫੈਡਰਲ ਰਾਈਡਿੰਗਸ ਵਿੱਚ ਹੋਣ ਵਾਲੀਆਂ ਬਾਈ ਇਲੈਕਸ਼ਨ ਦਾ ਇਸ ਲੰਘੇ ਵੀਕਐਂਡ ਐਲਾਨ ਕਰ ਦਿੱਤਾ। 31 ਅਗਸਤ 2026 ਨੂੰ ਕਰਵਾਈਆਂ ਜਾਣਗੀਆਂ। ਇਹ 3 ਰਾਈਡਾਂ ਦੇ ਵਿੱਚ ਵੋਟਿੰਗ ਹੋਵੇਗੀ। ਉਹਨਾਂ ਦੇ ਵਿੱਚ ਇੱਕ ਓਨਟਾਰੀਓ ਦੀ, ਕਿਊਬੈਕ ਦੀ ਅਤੇ ਇੱਕ ਬ੍ਰਿਟਿਸ਼ ਕੋਲੰਬੀਆ ਦੀ ਹੈ। ਇਹਨਾਂ ਸੀਟਾਂ ਦੇ ਖਾਲੀ ਹੋਣ ਤੋਂ ਬਾਅਦ ਜਿਹੜੇ ਨਵੇਂ MP ਚੁਣਨ ਲਈ ਇਹ ਉਪ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਚੋਣ ਮੁਹਿੰਮ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਤੇਜ਼ ਹੋਵੇਗੀ ਅਤੇ ਸਾਰੀਆਂ ਹੀ ਜਿਹੜੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਇਹਨਾਂ ਸੀਟਾਂ 'ਤੇ ਆਪਣੀ ਜਿੱਤ ਲਈ ਪੂਰਾ ਜ਼ੋਰ ਲਗਾਉਣਗੀਆਂ ਅਤੇ ਖਾਸ ਕਰਕੇ ਕਾਰਨੀ ਸਾਹਿਬ ਦੇ ਉੱਤੇ ਜਾਂ ਉਹਨਾਂ ਦੀ ਪਾਰਟੀ ਦੇ ਉੱਤੇ ਖਾਸ ਦਬਾਅ ਰਹੇਗਾ, ਕਿਉਂਕਿ ਇੱਕ ਤਰ੍ਹਾਂ ਜਿਹੜੇ ਇਹ ਬਾਈ ਇਲੈਕਸ਼ਨਸ ਹੁੰਦੇ ਨੇ ਸਰਕਾਰ ਦੀਆਂ ਨੀਤੀਆਂ ਉੱਤੇ ਲੋਕਾਂ ਦੀ ਮੋਹਰ ਵਜੋਂ ਵੀ ਦੇਖਿਆ ਜਾਂਦਾ। ਕੈਨੇਡਾ ਦੀ ਕੰਜ਼ਰਵੇਟ ਪਾਰਟੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਖਿਲਾਫ਼ ਦਿੱਤੀਆਂ ਜਾ ਰਹੀਆਂ ਨਵੀਆਂ ਵਪਾਰਕ ਧਮਕੀਆਂ ਅਤੇ ਟੈਰਿਫਾਂ ਦੇ ਮੱਦੇਨਜ਼ਰ ਹਾਊਸ ਆਫ ਕਾਮਨਸ ਦੇ ਵਿੱਚ ਅੰਤਰਰਾਸ਼ਟਰੀ ਵਪਾਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡੀਅਨਸ ਨੂੰ ਸਪਸ਼ਟ ਤੌਰ 'ਤੇ ਦੱਸਣ ਕਿ ਟਰੰਪ ਦੀਆਂ ਨਵੀਆਂ ਧਮਕੀਆਂ ਅਤੇ ਸੰਭਾਵਿਤ ਟੈਰਿਫਾਂ ਦਾ ਮੁਕਾਬਲਾ ਕਰਨ ਲਈ ਸਰਕਾਰ ਦੀ ਕੀ ਯੋਜਨਾ ਹੈ। ਵਿਰੋਧੀ ਧਿਰ ਦਾ ਦਾਅਵਾ ਇਸ ਮਾਮਲੇ 'ਤੇ ਟਰਾਂਸਪੇਰੈਂਸੀ, ਪਾਰਦਰਸ਼ਤਾ ਅਤੇ ਸੰਸਦ ਦੇ ਵਿੱਚ ਚਰਚਾ ਹੋਣੀ ਬਹੁਤ ਜ਼ਰੂਰੀ ਹੈ। ਇਸੇ ਦੌਰਾਨ ਕਾਰਨੀ ਸਰਕਾਰ ਦਾ ਕਹਿਣਾ ਉਹ ਅਮਰੀਕਾ ਨਾਲ ਗੱਲਬਾਤ ਜਾਰੀ ਰੱਖ ਰਹੀ ਹੈ ਅਤੇ ਜੇਕਰ ਕੈਨੇਡਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਟੈਰਿਫ ਲਾਗੂ ਕੀਤੇ ਜਾਂਦੇ ਤਾਂ ਕੈਨੇਡਾ ਆਪਣੇ ਹਿੱਤਾਂ ਦੀ ਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਲਈ ਤਿਆਰ ਹੈ। ਦੋਸਤੋ, ਅੱਜ ਗੋਲਡੀ ਹਾਊ ਬ੍ਰਿਜ ਹੈ ਜਿਹੜਾ ਉਹ ਕਹਿੰਦੇ ਦੁਪਹਿਰੇ 12 ਵਜੇ ਤੋਂ ਬਾਅਦ ਪਬਲਿਕ ਲਈ ਆਮ ਜਨਤਾ ਵਾਸਤੇ ਖੁੱਲ੍ਹ ਜਾਵੇਗਾ, ਪਰ ਹਜੇ ਵੀ ਉਹਦੇ 'ਤੇ ਕਾਲੇ ਬੱਦਲ ਆ ਜਿਹੜੇ ਉਹ ਛਾਏ ਹੋਏ ਨੇ। ਕਹਿੰਦੇ ਕੋਈ ਪਤਾ ਨਹੀਂ ਵੀ US ਵੱਲੋਂ ਆ ਜਿਹੜਾ ਐਨ ਅਖੀਰਲੇ ਮੌਕੇ 'ਤੇ ਆ ਜਿਹੜਾ ਇਸ ਨੂੰ ਨਾ ਖੋਲ੍ਹਣ ਦੀ ਆ ਜਿਹੜੀ ਐਲਾਨ ਕਰ ਦਿੱਤਾ ਜਾਵੇ, ਕਿਉਂਕਿ ਪਿਛਲੇ ਹਫ਼ਤੇ ਜਿਹੜੀਆਂ ਸੈਰੇਮੋਨੀਜ਼ ਹੋਈਆਂ ਉਹਦੇ ਵਿੱਚ ਜਿਹੜਾ US ਹੈ ਜਿਹੜਾ ਇਨਵਾਈਟ ਨਹੀਂ ਸੀ ਕੀਤਾ ਗਿਆ। ਇਸ ਕਰਕੇ ਕਿਉਂਕਿ ਕਾਰਨੀ ਸਾਹਿਬ ਨੇ ਕਿਹਾ ਸੀਗਾ ਵੀ ਜੋ USA ਵੱਲੋਂ ਆ ਜਿਹੜਾ ਕੈਨੇਡਾ 'ਤੇ ਨਵੇਂ ਟੈਰਿਫ ਲਾਏ ਗਏ, ਸੋ ਇਸ ਆਧਾਰ 'ਤੇ ਆ ਜਿਹੜਾ ਦੋਨਾਂ ਜਿਹੜੇ ਦੇਸ਼ਾਂ ਵੱਲੋਂ ਆ ਜਿਹੜਾ ਇਸ ਬ੍ਰਿਜ ਦੇ ਖੋਲ੍ਹਣ 'ਤੇ ਜਸ਼ਨ ਮਨਾਉਣਾ ਇੱਕ ਸਹੀ ਕਦਮ ਹੈ ਜਿਹੜਾ ਉਹ ਨਹੀਂ ਹੋਵੇਗਾ। ਸੋ ਇਸ ਕਰਕੇ ਜਿਹੜੇ ਕਾਲੇ ਬੱਦਲ ਹੈ ਛਾਏ ਹੋਏ ਆ, ਪਰ ਕਈ ਆ ਜਿਹੜੇ ਆਪਟੀਮਿਸਟਿਕ ਵੀ ਨੇ, ਆਸ਼ਾਵਾਦੀ ਵੀ ਨੇ ਵੀ ਜਿਹੜਾ ਅੱਜ ਜਿਹੜਾ ਬ੍ਰਿਜ ਖੋਲ੍ਹਣਾ ਆ, ਜਿਹਦਾ ਕਹਿ ਲਓ ਵੀ ਰੀਬਨ ਕਟਿੰਗ ਸੈਰੇਮਨੀ ਪਿਛਲੇ ਹਫ਼ਤੇ ਕੀਤੀ ਗਈ ਸੀਗੀ, ਅਤੇ ਸ਼ਾਇਦ ਉਹ ਖੁੱਲ੍ਹ ਜਾਵੇਗਾ। ਫਰਾਂਸ ਦੇ ਦੱਖਣ ਪੱਛਮੀ ਹਿੱਸੇ ਦੇ ਵਿੱਚ ਲੱਗੀਆਂ ਭਿਆਨਕ ਜੰਗਲੀ ਅੱਗਾਂ ਕਾਰਨ तकरीबन 2.5 लाख लोग है जिहड़े अपने घर खाली करने पै गए ने। अग हुण मशहूर वाइन उत्पादक जिहड़ा शहर है ब्रोडो दे नेड़े तक पहुंच गई है, जिस नाल लोकां विच चिंता वध गई है। अग ने हुण तक करीब 42,000 हैक्टेयर जमीन है जिहड़ी साड़ दित्ती है। सैकड़े जिहड़े घर नुकसाने होए ने। अग की तीव्रता कारण हजारां ही फायर फाइटर जहाज अते फौजी दस्ते बचाव कार्यां दे विच जुटे होए हन। ते कई फायर फाइटर इस अग बुझाऊ कारवाई दे विच जख्मी भी होए ने। सो दो तीन खबरां होर ने ते उस तो बाद फिर आपां जिहड़ा आ अज दे विषय दे वल रुख करांगे, क्योंकि वह सैगमेंट है जिहड़ा तुहानू भी बड़ा प्यारा लगता, मैनू भी। पर मेरी कोशिश हुंदी है भी जो अज कुछ साडे आले दुआले वापर रहा, जो कुछ हो रहा, वह मुद्दे ते मसलियां ते भी है जिहड़ी तुहानू अपडेट दित्ती जावे। गोसल साहब वेलकम जी, एन गुड मॉर्निंग सर।
1: ਬ੍ਰਿਜ ਤੇ ਥੋੜੇ ਵਿਚਾਰ ਦੇਣਾ ਚਾਹੁੰਦਾ, ਜਿਹੜਾ ਖੁੱਲੇ ਡਿਟਰੋਇਟ ਵਾਲਿਆਂ ਨੇ ਨਾ ਹੁਣ ਟੋਲ ਘਟਾ ਤੇ ਆ। ਮੇਰੇ 2 ਟ੍ਰਿਪ ਹੁਣ ਇਧਰੋਂ ਕੰਪਨੀ ਨੇ ਸਾਡੇ ਰੂਟ ਚੇਂਜ ਕਰਤਾ ਨਾ। ਅਸੀਂ ਪਿਛਲੇ 2 ਸਾਲ ਸਾਰਨੀਆਂ ਬਾਰਡਰ ਕ੍ਰੋਸ ਕੀਤਾ ਨਾ, ਉੱਥੇ ਵੇਟਿੰਗ ਟਾਈਮ ਪਤਾ ਕਿੰਨਾ ਸੀ ਭਾਜੀ? 1 ਘੰਟੇ ਤੋਂ ਲੈ ਕੇ 7 ਘੰਟੇ ਤੱਕ,
0: ਬੱਲੇ ਬੱਲੇ।
1: ਜਾਣ ਨੂੰ 4 ਘੰਟੇ, 5 ਘੰਟੇ, 6 ਘੰਟੇ, 7 ਘੰਟੇ ਵੀ ਖੜੇ ਆ ਹਨਾ। ਆਉਂਦੀ ਵਾਰ 3-3 ਘੰਟੇ, 4-4 ਘੰਟੇ ਹਨਾ। ਸਾਡੀ ELD ਬੁੱਕ ਲੱਗੀ ਹੋਆ ਹਨਾ, ਉਹ ਸਾਰੀ ਖਰਾਬ ਹੋ ਜਾਂਦੀ ਸੀ। ਉੱਥੇ ਟਿਕਟਾਂ ਬਹੁਤ ਦਿੰਦੇ ਸੀ OBP ਵਾਲੇ, ਕੈਨੇਡਾ ਵਾਲੇ ਪਾਸੇ ਨਾ, ਉਧਰੋਂ ਮਿਸ਼ੀਗਨ ਵਾਲੇ ਦਿੰਦੇ ਸੀ। ਹੁਣ ਬੰਦੇ ਦੀ ਬੁੱਕ ਖਤਮ ਹੋ ਗਈ ਆ ਬ੍ਰਿਜ ਤੇ ਖੜੇ ਦੀ, ਬੰਦਾ ਕਿੱਥੇ, ਕਿਉਂਕਿ ਅਸੀਂ ਜਦੋਂ ਘਰ ਵਾਪਸ ਆਈਦਾ ਸਾਡੇ ਕੋਲ 4-4.5 ਘੰਟੇ ਬੁੱਕ ਹੁੰਦੀ ਹੈ ਨਾ। ਅਸੀਂ ਬਾਰਡਰ ਕ੍ਰੋਸ ਕਰਕੇ 2 ਘੰਟੇ ਸਾਨੂੰ ਕੈਨੇਡਾ ਵਾਲੇ ਪਾਸੇ ਮਿਲ ਜਾਂਦੇ, ਅਸੀਂ ਆਰਾਮ ਨਾਲ ਘਰ ਆ ਜਾਈਦਾ ਨਾ।
0: ਅੱਛਾ ਭਾਜੀ, ਇੱਕ ਗੋਸਲ ਸਾਹਿਬ, ਇੱਕ ਮੇਰਾ ਇਹ ਸਵਾਲ ਹੈ ਵੀ ਜਿੱਦਾਂ ਹੁਣ ਤੁਸੀਂ ਕਿਹਾ ਵੀ ਉੱਥੇ ਬਾਰਡਰ ਤੇ ਕਈ ਵਾਰ ਖੱਜਲ ਖੁਆਰੀ ਬਹੁਤ ਹੁੰਦੀ ਹੈ
1: ਹਨਾ,
0: ਕੀ ਕੰਪਨੀਆਂ ਜਿਹੜੀਆਂ ਉਹ ਜਿਹੜਾ ਉੱਥੇ ਇੰਨਾ ਵੇਟਿੰਗ ਪੀਰੀਅਡ ਹੁੰਦਾ ਉਹ ਪੇ ਕਰਦੀਆਂ ਜਾਂ ਨਹੀਂ? ਉਹ ਬਿਲਕੁਲ ਨਹੀਂ
1: ਭਾਜੀ, ਕੁਛ ਕੁ ਕੰਪਨੀਆਂ ਕਰਦੀਆਂ, ਆਪਣੇ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਹਨਾ, ਨਹੀਂ ਕਰਦੀਆਂ। ਬਹੁਤ ਜ਼ਿਆਦਾ ਕੰਪਨੀਆਂ ਨਹੀਂ ਪੇ ਕਰਦੀਆਂ, ਜਿਹੜੀਆਂ ਗੋਰਿਆਂ ਦੀਆਂ ਉਹ ਵੀ ਥੋੜੇ $30 ਹੀ ਦਿੰਦੀਆਂ, 25 ਹਨਾ, ਉਹ ਵੀ 2 ਘੰਟੇ ਤੋਂ ਬਾਅਦ ਹੀ ਕਈ ਸਟਾਰਟ ਕਰਦੇ ਆ ਹਨਾ।
0: ਜੀ ਜੀ ਜੀ,
1: ਤੇ ਇਹ ਚੱਕਰ ਆ, ਸਾਨੂੰ ਇਹਦਾ ਬਿੱਲ ਕੰਮ ਕਰਨਾ ਚਾਹੀਦਾ ਭਾਜੀ। ਨਾ ਤਾਂ ਕਿਸੇ ਰੇਡੀਓ ਵਾਲੇ ਨੇ ਬ੍ਰਿਜ ਕ੍ਰੋਸ ਕਰਨਾ, ਨਾ ਕਿਸੇ ਕਾਲਰ ਨੇ ਕਰਨਾ। ਇੱਥੇ ਮੈਂ ਬਹੁਤ ਕਾਲਰ ਸੁਣਦਾ ਅਲੱਗ ਅਲੱਗ ਰੇਡੀਓ ਦੇ ਨਾ, ਉਹ ਇੱਥੇ ਸਿਟੀ ਚ ਟਰੱਕ ਚਲਾਉਂਦੇ, ਅੱਧੇ ਤਾਂ ਟਰੱਕ ਵੀ ਨੀ ਚਲਾਉਂਦੇ ਹਨਾ। ਉਹ ਕਹੀ ਜਾਂਦੇ ਆ ਜੀ ਕਰਨੀ ਸਾਹਿਬ ਨੇ ਗਲਤ ਫੈਸਲਾ ਬਾਈ, ਜਿਹੜਾ 2 ਸਾਲ ਸਾਨੂੰ ਪਤਾ ਅਸੀਂ ਕੱਢੇ ਆ ਹਨਾ, ਹੁਣ ਮੈਂ ਗਿਆ ਬਾਰਡਰ ਤੇ ਪਿਛਲੀ ਵਾਰ, ਇੱਥੇ ਡਿਟਰੋਇਟ ਵਾਲੇ ਨੇ 5 ਮਿੰਟ ਕ੍ਰੋਸ ਕੀਤਾ, ਵਾਪਸ ਵਿੰਡਸਰ ਨੂੰ ਆਇਆ 5 ਮਿੰਟ ਲੱਗੇ, ਐਤਕੀ ਤਾਂ ਲੱਗੇ 2 ਮਿੰਟ ਸਾਰੇ। ਮੈਂ ਫਾਸਟ ਗਾਰਡ ਫੜਾਇਆ, ਉਹਨੇ ਨਾਲ ਹੀ ਕਹਿਤਾ ਓਕੇ ਹਨਾ। ਤੇ ਉਹ ਭਾਜੀ ਦੇਖੋ, ਅਸੀਂ ਸਾਡੀਆਂ ਵੀ ਫੈਮਿਲੀਆਂ ਘਰਾਂ ਚ, ਅਸੀਂ ਵੀ ਘਰ ਟਾਈਮ ਕਿ 3-3, 4-4 ਘੰਟੇ ਅਸੀਂ ਰਾਹਾਂ ਚ, ਥੋੜੋ ਖਰਚਾ ਖਰਾਬ ਹੋਣਾ।
0: ਬਿਲਕੁਲ ਬਿਲਕੁਲ, ਨਹੀਂ ਨਹੀਂ ਭਾਜੀ, ਜਿਹੜੇ ਬ੍ਰਿਜ ਹੈ
1: ਜੇ ਗੌਰਮੈਂਟ ਨੇ ਭਾਜੀ, ਜੇ ਗੌਰਮੈਂਟ ਨੇ ਕੋਈ ਫੈਸਲਾ ਲਿਆ, ਜੇ ਉਹ ਪੈਸੇ ਪੂਰੇ ਕਰਨ ਦਾ ਮਸਲਾ ਆ ਭਾਜੀ, ਉਹ 6-5 ਸਾਲ ਅਟਕੇ ਹੋ ਜੂਗੇ। ਗੌਰਮੈਂਟ 47 ਮਿਲੀਅਨ ਪਾਕਿਸਤਾਨ ਨੂੰ ਦੇ ਆਈ ਆ, ਇਹਨਾਂ ਕੋਲ ਬਥੇਰਾ ਪੈਸਾ, ਗੌਰਮੈਂਟਾਂ ਕੋਲ ਭਾਜੀ ਪੈਸੇ ਦੀ ਕਮੀ ਨੀ ਹੈਗੀ। ਜਿਹੜੀ ਲੋਕਾਂ ਦੀ, ਡਰਾਈਵਰਾਂ ਦੀ ਖੱਜਲ ਖਰਾਬੀ ਹੁੰਦੀ ਜਿਹਨੇ USA ਜਾਣਾ ਸੀ ਹਨਾ, ਉਹ ਸਾਨੂੰ ਬਿੱਲ ਕੰਮ ਕਰਨਾ ਚਾਹੀਦਾ। ਕਰਨੀ ਸਭ ਨੂੰ ਵਧਾਈਆਂ, ਚੰਗਾ ਡਿਸੀਜਨ ਆ ਜੀ ਇਹ।
0: ਨਹੀਂ ਓਪਨ ਤਾਂ ਭਾਜੀ ਕਾਫੀ, ਦੇਖੋ ਕਾਫੀ ਦੇਰ ਤੋਂ ਪਹਿਲਾਂ ਵੀ ਓਪਨ ਹੋਣਾ ਸੀਗਾ, ਫੇਰ ਰੁਕ ਗਿਆ ਹਨਾ। ਇਹ ਇਕਨੋਮੀ ਦੇ ਵਿੱਚ ਵਾਅਦੇ ਕਰਦੇ ਨੇ ਭਾਜੀ। ਇਹ ਜਿਹੜੇ ਤੁਸੀਂ ਗੱਲ ਸਹੀ ਕਹੀ, ਜਿਹੜੇ ਬਾਰਡਰ ਕ੍ਰੋਸ ਕਰਦੇ ਆ ਉਹਨਾਂ ਨੂੰ ਪਤਾ ਵੀ ਇਸ ਦੀ ਅਹਿਮੀਅਤ ਕਿੰਨੀ ਹੈ ਹਨਾ ਜੀ। ਸੋ ਕਿੰਨਾ ਵਪਾਰ ਹੋਣਾ ਜੀ,
1: ਡੀਲ ਪਹਿਲਾਂ ਸਿਰੇ ਚੜ ਗਏ ਸੀ, 10% ਦੇ ਸੈਨ ਲੱਗੇ ਸੀ, ਹੁਣ ਡੱਗ ਫੁੱਟ ਨੇ 75 ਮਿਲੀਅਨ ਦੀ ਐਡ ਚਲਾਤੀ ਹਨਾ। ਹੁਣ ਕਰਨੀ ਸਾਹਿਬ ਡੀਲ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਡੱਗ ਫੁੱਟ ਅਮਰੀਕਾ ਚ ਜਾ ਕੇ ਬਿਆਨਬਾਜ਼ੀ ਕਰ ਰਿਹਾ ਕਿ ਇਹਨਾਂ ਤੇ ਟੈਰਿਫ ਲਾਓ 50%, ਅਸੀਂ ਇਹ ਕਰ ਦਵਾਂਗੇ। ਇਹਨੇ ਬਿਜਲੀ ਤੇ ਲਾਇਆ ਸੀ, ਉਹਨਾਂ ਨੇ ਇਹਨੇ 25 ਲਾਇਆ, ਉਹਨਾਂ ਨੇ 50 ਲਾਤਾ, ਇਹਨੇ ਵਾਪਸ ਲੈ ਲਿਆ ਨਾ ਭਾਜੀ। ਉਹ ਤਗੜਾ ਬੰਦਾ ਆ, ਉਹਦੇ ਨਾਲ ਪੰਗੇ ਲੈਣ ਦੀ ਲੋੜ ਨਹੀਂ, ਉਹ ਜਿੱਦਾਂ ਕਹਿੰਦਾ ਇਹਨਾਂ ਨੂੰ ਚੱਲਣਾ ਪੈਣਾ ਆ। ਜੇ ਉਹ ਕਹਿੰਦਾ ਡਰੱਗ ਖਤਮ ਕਰੋ, ਇਹਨਾਂ ਨੂੰ ਕਰਨੀ ਪੈਣੀ, ਬੰਦੇ ਚੱਕ ਕੇ ਦੇਣੇ ਹੀ ਪੈਣੇ ਆ ਹਨਾ, ਕਿਉਂਕਿ ਉਹ ਤਾਂ ਦੁਨੀਆਂ ਦੇ ਰਾਜ ਕਰਦਾ ਸਾਰੀ ਦੇ ਹਨਾ। ਜੇ ਅਮਰੀਕਨ ਡਾਲਰ ਨਾ ਹੋਵੇ ਤਾਂ ਇੱਥੇ ਤਾਂ ਦੁਨੀਆਂ ਦੇ ਹਫੜਾ ਦਫੜੀ ਮੱਚ ਜਾਊਗੀ ਹਨਾ। ਸਾਰਾ ਸਿਸਟਮ ਉਹ ਕੰਟਰੋਲ ਕਰ ਰਹੇ ਆ, ਤੇਲ ਸਾਰਾ ਹਨਾ।
0: 2 ਸਾਲ ਤਾਂ ਹਜੇ ਝੇਲਣਾ ਪੈਣਾ ਉਹਨੂੰ, ਜਿੱਦਾਂ ਵੀ ਹੈ, ਭਾਵੇਂ ਅਬਿਊਸਿਵ ਬਿਹੇਵੀਅਰ ਆ ਉਹਦਾ, ਕਸਮ ਨਾ ਪੈਣਾ।
1: ਕੱਲ ਮੈਂ ਫੋਕਸ ਨਿਊਜ਼ ਤੇ ਇੱਥੇ ਸੁਣਦਾ ਸੀ ਟਰੱਕ ਸਟਾਪ ਦੇ ਅਮਰੀਕਾ ਚ, ਉਹਨੇ ਕਿਹਾ ਕਿ ਮੈਂ 28 ਚ ਫਿਰ ਵਾਪਸ ਆ ਰਿਹਾ ਆਪਣੇ, ਤੁਸੀਂ ਸੁਣੀ ਵੀਡੀਓ?
0: ਹਾਂਜੀ ਹਾਂਜੀ ਬਿਲਕੁਲ,
1: ਹਾਂਜੀ ਉਹ ਕਹਿੰਦਾ ਮੈਂ 28 ਚ, ਮੈਂ ਇੱਕ ਮਿਸ਼ੀਗਨ ਦਾ ਪ੍ਰੋਫੈਸਰ ਆ, ਮੈਂ ਉਹਨੂੰ ਚਾਓ ਕੀ ਉਹਦਾ ਨਾਮ ਲਾਸਟ ਗੋ ਦਾ ਉਹਨੂੰ ਸੁਣਦਾ ਹੁੰਦਾ ਹਨਾ, ਉਹ ਚੈਨੀ ਸਿਆ, ਤੇ ਉਹਨੇ ਵੀ ਕਿਹਾ ਕਹਿੰਦਾ ਇਹ 28 ਚ ਵਾਪਸ ਆ ਰਿਹਾ, ਕਹਿੰਦਾ ਮਜ਼ਾਕ ਨੀ ਕਰ ਰਿਹਾ, ਸੀਰੀਅਸ ਕਹਿ ਰਿਹਾ ਇਹ, ਕਹਿੰਦਾ ਇਹ ਕੁਛ ਵੀ ਕਰ ਸਕਦਾ ਬੰਦਾ ਹਨਾ, ਇਸ ਕਰਕੇ ਸਾਨੂੰ ਇਹਦੇ ਨਾਲ ਪਿਆਰ ਨਾਲ ਹੈਂਡਲ ਹੋਣਾ ਕਰਨਾ ਚਾਹੀਦਾ, ਜੋ ਕਰਨੀ ਸਭ ਕਰ ਰਹੇ ਆ, ਇਸ ਵੇਲੇ ਬਹੁਤ ਵਧੀਆ ਹੋ ਰਿਹਾ, ਚੰਗਾ ਹੋ ਰਿਹਾ, ਆ ਬ੍ਰਿਜ ਖੁੱਲਾ ਭਾਜੀ, ਦੇਖੋ ਕਿੱਥੇ $110 ਟੂਲ ਸੀ, ਕਿੱਥੇ ਹੁਣ $30 ਟੂਲ ਆ, ਕਿੰਨਾ ਫਰਕ ਪੈ ਗਿਆ ਨਾ
0: ਜੀ, ਜੀ ਬਿਲਕੁਲ,
1: ਕਾਫੀ ਕੰਪਨੀਆਂ, ਥੈਂਕ ਯੂ ਭਾਜੀ, ਹਾਂ
0: ਜੀ, ਥੈਂਕ ਯੂ ਜੀ, ਥੈਂਕ ਯੂ ਗੋਸਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਆ ਜਿਹੜੇ ਇਸ ਖਬਰ ਦੇ ਉੱਤੇ ਆਪਣੇ ਵਿਚਾਰ ਦਿੱਤੇ, ਦੇਖੋ ਕੋਈ ਵੀ ਆ ਜਿਹੜੇ ਦੋਨੋਂ ਜਿਹੜੇ ਖਾਸ ਤੌਰ 'ਤੇ ਜਿਹੜੇ ਗਵਾਂਢੀ ਦੇਸ਼ ਹੈ ਉਹਨਾਂ ਦੇ ਵਿੱਚ ਘਰ ਆ ਜਿਹੜਾ ਇੱਕ ਵਧੀਆ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ, ਨੋ ਡਾਊਟ ਕੁਛ ਕਹਿ ਰਹੇ ਆ ਵੀ ਟਰੰਪ ਸਾਹਿਬ ਦਾ ਅਬਿਊਸਿਵ ਬਿਹੇਵੀਅਰ ਹੈ ਕੈਨੇਡਾ ਦੇ ਨਾਲ, ਖਾਸ ਤੌਰ 'ਤੇ ਇੱਦਾਂ ਦਾ ਮੈਕਸੀਕੋ ਦੇ ਨਾਲ ਨਹੀਂ ਜਿਸ ਤਰ੍ਹਾਂ ਉਹ ਕੈਨੇਡਾ, ਕਿਉਂਕਿ ਕੈਨੇਡਾ ਛੇਤੀ ਝੁੱਕ ਜਾਂਦਾ, ਝੁੱਕਣਾ ਵੀ ਚਾਹੀਦਾ ਜੇ ਸਿਆਣਾ ਬੰਦਾ ਹੈ ਨਾ ਜਿਹੜਾ, ਜਿਹਨੂੰ ਪਤਾ ਆ ਵੀ ਚਲੋ ਆਪਾਂ ਝੁੱਕ ਕੇ ਹੀ ਜੇ ਕੰਮ ਸਰਦਾ ਪਿਆ ਤਾਂ ਸਾਰਨਾ ਚਾਹੀਦਾ ਆ, ਹਾਂਜੀ। ਸੋ ਅਮਰੀਕ ਭਾਜੀ ਵੈਲਕਮ ਜੀ ਆਈ ਨੂੰ, ਗੁੱਡ ਮਾਰਨਿੰਗ ਭਾਜੀ, ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਜਮੀ ਸਾਹਿਬ, ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਲੈ ਕੇ ਆਏ, ਤੇ ਬਾਕੀ ਕੋਈ ਗੱਲ ਤਾਂ ਨਹੀਂ ਰਹਿ ਗਈ, ਬਾਕੀ ਗੋਸਲ ਸਾਹਿਬ ਉਹਨਾਂ ਨੇ ਗੱਲ ਤਾਂ ਭਾਜੀ ਗੱਲ ਸਹੀ ਕੀਤੀ ਹੈ ਜੋ ਵੀ ਨਾ ਟਰੈਕਿੰਗ ਦੀ,
0: ਜੀ ਜੀ,
2: ਕਿਉਂਕਿ ਸਾਨੂੰ ਜੇ ਆਪਾਂ ਗੁਆਂਢੀਆਂ ਦੇ ਨਾਲ ਹੈ ਨਾ ਵਿਗਾੜ ਲਈਏ ਭਾਜੀ, ਤੇ ਮੁਸ਼ਕਲ ਬਹੁਤ ਜ਼ਿਆਦਾ ਹੋ ਜਾਣਾ,
0: ਬਿਲਕੁਲ,
2: ਕਿਉਂਕਿ ਹਾਂਜੀ, ਕਿਉਂਕਿ ਜਿਹੜਾ ਭਾਜੀ ਟਰੈਕਿੰਗ ਦਾ ਬਿਜ਼ਨਸ ਹੈ, ਜੋ ਵੀ ਸਾਰਾ ਕੁਝ ਆਉਂਦਾ ਹੈ ਨਾ, ਉਹ ਪ੍ਰੋਡਿਊਸ ਜੋ ਵੀ ਰੀਪਰ ਸਾਰਾ ਸਮਾਨ ਤਾਂ ਕੈਲੀਫੋਰਨੀਆ ਅਮੈਰੀਕਾ ਤੋਂ
0: ਆਉਂਦਾ,
2: ਇੱਥੇ ਹੁਣ 4 ਮਹੀਨੇ ਗਰਮੀ ਪੈਣੀ, 6 ਮਹੀਨੇ ਤਾਂ ਮੈਨੂੰ ਲੱਗਦਾ 6 ਮਹੀਨੇ ਲੰਘ ਜਾਂਦੇ ਆਪਣੇ ਆਲਮੋਸਟ ਸਨੋਅ 'ਚ ਹੈ ਨਾ, ਤੇ ਪੱਲੇ ਸਾਡੇ ਹੈ ਕੀ ਆ, ਚਾਈਨਾ ਤੋਂ ਅਸੀਂ ਕੀ ਲੈ ਕੇ ਆਉਣਾ, ਜੇ ਭਾਜੀ ਰੋਡ ਤੇ ਸਾਰੀ ਟਰੈਕਿੰਗ ਹੀ ਖੜ ਗਈ ਨਾ, ਫਿਰ ਕੰਮ ਹੀ ਸਾਰਾ ਖਰਾਬ ਹੈ ਭਾਜੀ,
0: ਬਿਲਕੁਲ ਬਿਲਕੁਲ ਸਹੀ ਗੱਲ,
2: ਹੁਣ ਜਿਹੜੇ ਬੰਦੇ ਸਾਡੇ ਯਾਰ ਦੋਸਤ ਜਿੰਨੇ ਮੁੰਡੇ ਆਪਣੇ ਅਮੈਰੀਕਾ ਦੇ ਭਾਜੀ ਜਾਂਦੇ ਨਾ, ਪੁੱਛ ਕੇ ਦੇਖੋ ਕਰੋਨਾ ਵੇਲੇ ਨਾ ਸਾਡੇ ਬੰਦੇ ਨੇ ਕਿੰਨਾ ਸਾਥ ਦਿੱਤਾ,
0: ਬਿਲਕੁਲ,
2: ਕਦੋਂ ਸਾਡੀ ਭਾਜੀ ਕੋਡੀ ਦੀ ਨੀ ਭਾਈ, ਤੇ ਜਿਹੜਾ ਨੇ ਵਿਚਾਰਿਆਂ ਨੇ ਬੰਦਿਆਂ ਨੇ ਪੈਸੇ ਸਹੀ ਲੈਣੇ ਸੀ ਉਹਨਾਂ ਨੂੰ ਮਿਲੇ ਨੀ, ਗਲਤ ਚੱਕ ਕੇ ਆਪਣੇ ਜਿਹੜੇ ਕਾਰਪੋਰੇਸ਼ਨ ਦੇ ਲੋਕਾਂ ਨੇ ਪੈਸੇ ਚੱਕ ਕੇ ਖਾ ਲਏ, ਤੇ ਮੁੜ ਕੇ ਜੀ ਆਪਣੀ ਟਰੂਟੋ ਜੀ ਫਲਾਨਾ ਜੀ ਧੈਮਕੜਾ, ਜਦੋਂ ਦਾ ਪੈਸੇ ਟਰੂਟੋ ਦਿੰਦਾ ਉਦੋਂ ਤਾਂ ਗੁਰਦੁਆਰੇ ਜਾ ਕੇ ਕਹਿੰਦੇ ਸੀ ਹਾਂਜੀ 40,000 ਮਿਲ ਗਿਆ, 60,000 ਮਿਲ ਗਿਆ, 80,000, ਉਦੋਂ ਟਰੂਟੋ ਚੰਗਾ ਸੀ, ਅਸੀਂ ਖਾਣ ਵੇਲੇ ਦਾ ਭਾਜੀ ਮਤਲਬ ਐਨ ਭੰਡਾਰ ਖੋਲ ਲੈਂਦੇ ਹਾਂ, ਜਦੋਂ ਦੇਣੇ ਪੈਂਦੇ ਫਿਰ ਅੱਖਾਂ ਮੀ ਲੈਂਦੇ ਸੂ ਰੰਗੂ, ਦੇਖੋ ਸਾਡਾ ਭਾਜੀ ਅਮੈਰੀਕਾ ਤੋਂ ਬਿਨਾਂ ਨਹੀਂ ਸਰਨਾ, ਜਿਹੜੇ ਮਾੜੇ ਮੋਟੇ ਕਾਸ ਕੁਆਰ ਕੇ ਸਟੋਰ ਟੁੱਟੇ ਵੀ ਚੱਕ ਚੁੱਕ ਗਿਆ, ਤੇ ਕਨੇਡਾ ਨਿਕਲਣ ਡੰਡੇ ਵਜਾਉਣ ਲੱਗ ਪਏ, ਬਹੁਤ ਧੰਨਵਾਦ ਭਾਜੀ
0: ਜੀ, ਧੰਨਵਾਦ ਧੰਨਵਾਦ ਅਮਰੀਕ ਭਾਜੀ, ਬਹੁਤ ਬਹੁਤ ਧੰਨਵਾਦ। ਸੋ ਦੇਖੋ ਇਹ ਜਿਹੜੀਆਂ ਇਸ ਟਾਈਮ ਕਈ ਜਿਹੜੀਆਂ ਪਾਬੰਦੀਆਂ ਜਾਂ ਫਿਰ ਹੁਣ ਜਿਹੜਾ ਟੈਰਿਫ ਫੇਰ ਆ ਜਿਹੜਾ ਹੋਰ ਕਈ 60 ਦੇਸ਼ਾਂ ਦੇ ਉੱਤੇ 10-12% ਲਾ ਦਿੱਤਾ ਹੈ ਨਾ, ਇਹ ਚੀਜ਼ਾਂ ਚੱਲ ਰਹੀਆਂ, ਪਰ ਹੁਣ ਇੱਕ ਜਿਹੜੀ ਰਾਹਤ ਦੀ ਖਬਰ ਇਹ ਆਈ ਹੈ ਵੀ ਤੇਲ ਦੀਆਂ ਕੀਮਤਾਂ ਜਿਹੜੀਆਂ ਸ਼ਾਇਦ ਇਸ ਹਫ਼ਤੇ ਆ ਜਿਹੜੇ ਥੱਲੇ ਹੋਣਗੀਆਂ ਘਟਣਗੀਆਂ, ਕਿਉਂਕਿ ਇਰਾਨ ਅਤੇ ਯੂ ਐੱਸ ਦੇ ਵਿਚਕਾਰ ਆ ਜਿਹੜੇ ਇੱਕ ਕੂਟਨੀਤਿਕ ਜਿਹੜੀ ਗੱਲਬਾਤ ਹੈ ਸ਼ੁਰੂ ਚੱਲਦੀ ਪਈ ਹੈ, ਇਸ ਕਰਕੇ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਹਮਲਾ ਜਿਹੜਾ ਨਹੀਂ ਕੀਤਾ। ਲਖਵਿੰਦਰ ਭਾਅ ਜੀ ਹੁਣਾਂ ਦੀ ਤੁਸੀਂ ਆ ਜਿਹੜਾ ਮੇਰੇ ਕੋਲ ਬਹੁਤ ਸਾਰੇ ਜਿਹੜੇ ਸਾਡੇ ਲਿਸਨਰਸ ਹੈ ਉਹਨਾਂ ਨੇ ਜੋ ਇਹਨਾਂ ਨੇ ਮੈਨੂੰ ਭੇਜਿਆ ਸੀਗਾ ਰੂਟੀਨ ਖਾਣ ਪੀਣ ਦਾ ਉਹ ਤੁਸੀਂ ਮੰਗਵਾਇਆ, ਅਤੇ ਤੁਸੀਂ ਮੈਂ ਤਾਂ ਆਪ ਜਿਹੜਾ ਦੇਖ ਕੇ ਹੈਰਾਨ ਹੋ ਗਿਆ ਵੀ ਬਈ ਡਾਇਟ ਹੋਣੀ ਚਾਹੀਦੀ ਤਾਂ ਇੱਦਾਂ ਦੀ ਹੋਣੀ ਚਾਹੀਦੀ ਹੈ। ਮੈਂ ਵੀ ਆਪਣੀ ਡਾਇਟ ਦੇ ਵਿੱਚ ਜਿਹੜੀਆਂ ਉਹ ਚੇਂਜਸ ਹੈ ਜਿਹੜੀਆਂ ਆ ਲੰਘੇ ਵੀਕਐਂਡ ਜਿਹੜੀਆਂ ਕੀਤੀਆਂ, ਅਤੇ ਮੈਂ ਵੀ ਆ ਜਿਹੜਾ ਦੇਖਿਆ ਵੀ ਵੱਧ ਤੋਂ ਵੱਧ ਜਿਹੜਾ ਸੈਲਡ ਹੋ ਗਿਆ, ਹਾਂਜੀ ਓਟ ਮੀਟ ਹੋ ਗਿਆ, ਮੀਲ ਹੋ ਗਿਆ, ਉਸਨੂੰ ਆ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਆ ਜਿਹੜਾ ਮੈਂ ਵੀ ਹੁਣ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ, ਅਤੇ ਥੈਂਕਸ ਟੂ ਲਖਵਿੰਦਰ ਭਾਅ ਜੀ ਅਤੇ ਜਿਨ੍ਹਾਂ ਨੇ ਉਹ ਸਾਰੀ ਜਿਹੜੀ ਆ ਜੋ ਇਹਨਾਂ ਦਾ ਮਤਲਬ ਖਾਣ ਪੀਣ ਹੈ ਜਿਸ ਬਾਬਤ ਇਹਨਾਂ ਨੇ ਫੋਟੋਆਂ ਭੇਜੀਆਂ, ਮੈਂ ਆਸ਼ਾ ਸ਼ਿਕਾਰ ਉੱਠਿਆ। ਲਖਵਿੰਦਰ ਭਾਅ ਜੀ ਵੈਲਕਮ ਜੀ ਆਈ ਨੂੰ, ਗੁੱਡ ਮਾਰਨਿੰਗ ਜੀ,
2: ਭਾਅ ਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਲਖਵਿੰਦਰ ਭਾਅ ਜੀ,
2: ਹਾਂਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸਵੇਰੇ ਸਵੇਰੇ ਵੇਖੋ ਮੁੰਡਿਆਂ ਨੇ ਕਿੰਨੇ ਕਿੰਨੇ ਵਧੀਆ ਵਿਚਾਰ ਦੇ ਕੇ ਗਏ ਨੇ, ਗੁਰਜੀਤ ਗੋਸਲ ਆਪਣੇ ਅਮਰੀਕ ਭਾਜੀ ਬਿਲਕੁਲ ਸਹੀ ਗੱਲ ਕਰਕੇ ਗਏ ਆ,
0: ਤੁਹਾਡੀ ਵੀ ਭਾਜੀ ਬੱਲੇ ਬੱਲੇ ਹੋਈ ਵੀ ਹੈ ਪੂਰੇ GTA ਦੇ ਵਿੱਚ,
2: ਬਸ ਭਾਜੀ ਆਪਾਂ ਸ਼ੇਅਰ ਕਰਦੇ ਰਹਿੰਦੇ ਆ ਵੀ ਚੱਲ ਕਿਸੇ ਦਾ ਆਪਾਂ ਨੂੰ ਕੋਈ ਚੰਗੀ ਕੋਈ ਖੁਰਾਕ ਖਾ ਲੇਗਾ ਵਧੀਆ ਰਹੇਗਾ ਹਨਾ,
0: ਜੀ ਜੀ ਬਿਲਕੁਲ ਬਿਲਕੁਲ,
2: ਕਿਸੇ ਦਾ ਭਲਾ ਹੋਣਾ ਚਾਹੀਦਾ। ਭਾਜੀ ਮੈਂ ਤੁਹਾਨੂੰ ਨਾ ਇੱਕ ਪਿਕਚਰ ਭੇਜੀ ਸੀ, ਨੱਥ ਭੇਜੇ ਸੀ ਤੁਹਾਨੂੰ ਕਾਫੀ
0: ਜੀ,
2: ਜਿਹੜੇ ਨਰਸ ਆ ਨਾ ਉਹਨਾਂ ਦੇ ਵਿੱਚ ਜਿਹੜੇ ਉਹ ਜਿਹੜੇ ਨਰਸ ਆ ਨਾ ਵਿੱਚ ਜਿਹੜੇ ਬੜਾ ਜੀਲ ਦੇ ਨਰਸ ਆ ਉਹਨਾਂ ਦੇ ਵਿੱਚ
0: ਹਾਂਜੀ
2: ਕਾਫੀ ਆ, ਤੁਸੀਂ ਉਹਨਾਂ ਨੂੰ ਕਲੋਜ਼ ਕਰਕੇ ਉਹਦੀ ਪਿਕਚਰ ਦੇਖਿਓ ਜੀ।
0: ਅੱਛਾ ਜੀ,
2: ਇਹ ਜਿਹੜੇ ਨਰਸ ਜਿਵੇਂ ਮੈਂ ਹੁਣ ਭੇਜਿਆ ਤੁਹਾਨੂੰ, ਇਹ ਸਿਰਫ ਤੁਸੀਂ ਤੁਹਾਨੂੰ ਜ਼ਿਆਦਾ ਨਰਸ ਲੈਣ ਦੀ ਲੋੜ ਨਹੀਂ ਹੈ, ਜਿਵੇਂ ਇੱਕ ਇੱਕ ਦੋ ਦੋ ਪੀਸ ਹੀ ਲੈਣੇ ਇਹਨਾਂ ਦੇ।
0: ਅੱਛਾ ਜੀ,
1: ਉਹ ਰਾਤ ਨੂੰ ਤੁਸੀਂ ਇੱਕ ਇੱਕ ਦੋ ਦੋ ਪੀਸ ਪੈਦਾ, ਕਈ ਕਹਿੰਦੇ ਨਾ ਸਾਨੂੰ ਗਰਮੀ ਹੋ ਜਾਂਦੀ ਹੈ ਨਾ,
0: ਹਾਂਜੀ ਹਾਂਜੀ,
1: ਉਹ ਜਿਹੜੀ ਗਰਮੀ ਹੋ ਜਾਂਦੀ ਉਹ ਸ਼ਾਮ ਨੂੰ ਤੁਸੀਂ ਪਾਣੀ ਚ ਭੇਜ ਦਿਓ, ਇੱਕ ਇੱਕ ਦੋ ਦੋ ਹੀ ਭੇਜੋ, ਜਿਹਨਾਂ ਨੂੰ ਸੂਟ ਕਰਦੇ ਆ ਉਹ ਖਾਣ ਜਰੂਰ, ਤੇ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਸੂਟ ਕਰਦੇ ਨਾ ਉਹ ਮਤਲਬ ਕਿ ਜਿਵੇਂ ਹਫ਼ਤੇ ਦੇ ਵਿੱਚ ਦੋ ਕੁ ਦਿਨ ਖਾ ਲੈਣ, ਤੇ ਜਿਹਨੂੰ ਜਿਹਨੂੰ ਸੂਟ ਕਰਦੇ ਉਹ ਤਿੰਨ ਚਾਰ ਦਿਨ ਖਾ ਸਕਦਾ, ਸਾਰੇ ਦਿਨ ਨਾ ਖਾਵੇ, ਸਾਰੇ ਦਿਨ ਨਾ ਖਾਵੇ, ਠੀਕ ਹੈ ਨਾ। ਤੇ ਇਹ ਤਾਂ ਮੈਂ ਤੁਹਾਨੂੰ ਭੇਜੇ ਜੀ, ਸਿਰਫ ਇਹੀ ਨਰਸ, ਮੈਂ ਫਿਰ ਤੁਹਾਨੂੰ ਨਾ ਇੱਕ ਉਹ ਦੂਸਰੇ ਨਰਸ ਭੇਜਾਂਗਾ ਜਿਹੜੇ ਜਿਵੇਂ ਚੀਆ ਸੀਡ ਦੇ, ਉਹਨੇ ਪਿਕਚਰਾਂ ਭੇਜਾਂਗਾ, ਸਨਫਲਾਵਰ ਸੀਡ ਦੀ ਹੋ ਗਈ, ਫਲੈਕਸ ਸੀਡ ਹੋ ਗਏ, ਜਿਹੜੇ ਏਦਾਂ ਦੇ ਹੈਂਪਸ ਹੋ ਗਏ, ਤੇ ਇਹ ਇਹ ਜਿਹੜੇ ਸੀਡ ਹੈ ਨਾ ਭਾਜੀ, ਇਹਨਾਂ ਨੂੰ ਆਪਾਂ ਨਾ ਇਹ ਜਿਹੜੇ ਇਕੱਠੇ ਕਰਕੇ ਸਾਰਿਆਂ ਨੂੰ ਮਾੜੇ ਮਾੜੇ ਰੋਸਟ ਜਿਹੇ ਕਰਕੇ ਤਵੇ ਦੇ ਉੱਤੇ, ਤੇ ਇਹਨਾਂ ਦਾ ਪਾਊਡਰ ਬਣਾ ਲੈਣਾ, ਜਿਵੇਂ ਪਾਊਡਰ ਬਣ ਜਾਣਾ ਸਾਰਿਆਂ
0: ਦਾ,
1: ਉਹ ਜੇ ਤੁਸੀਂ ਰਾਤ ਨੂੰ ਸੌਣ ਲੱਗਣਾ ਚਾਹੇ ਗਰਮ ਪਾਣੀ ਲੈ ਲਓ ਤੇ ਚਾਹੇ ਲੈ ਲਓ ਦੁੱਧ,
0: ਉਹਦੇ ਚ ਮਿਲਾ ਕੇ ਪੀਓ,
1: ਅੱਧਾ ਚਮਚਾ ਤੁਸੀਂ ਮਿਲਾ ਕੇ ਇਹ ਪੀ ਲਓ, ਦੇਖੋ ਨਾਲੇ ਤੁਹਾਨੂੰ ਨੀਂਦ ਕਿੱਡੀ ਟੌਪ ਦੀ ਆਉਂਦੀ,
0: ਕਿਆ ਬਾਤ ਹੈ ਜੀ, ਕਿਆ ਬਾਤ,
1: ਠੀਕ ਹੈ ਨਾ। ਤੇ ਬਾਕੀ ਭਾਜੀ ਮੈਂ ਸਾਰੇ ਸਰੋਤਿਆਂ ਨੂੰ ਇਹੀ ਗੱਲ ਕਹਾਂਗਾ ਵੀ ਸਿਹਤ ਦਾ ਜ਼ਰੂਰ ਧਿਆਨ ਰੱਖਿਆ ਕਰੋ, ਕੰਮ ਵੇਖੋ ਆਪਾਂ ਸਵੇਰੇ ਉੱਠ ਪੈਂਦੇ ਹਾਂ ਕਰਨ ਵਾਸਤੇ, ਤੇ ਸਿਹਤ ਨੂੰ ਜ਼ਰੂਰ ਟਾਈਮ ਦਿਆ ਕਰੋ, ਭਾਵੇਂ 10 ਜਾਂ 15 ਮਿੰਟ। ਆ ਜਿਹੜੇ ਮੇਰੇ ਵੀਰੇ ਟਰੱਕਾਂ 'ਚ ਤੇਲ ਪਵਾਉਂਦੇ ਆ ਨਾ, ਘੱਟੋ ਘੱਟ ਵੀ ਭਾਜੀ 10 ਮਿੰਟ ਲੱਗ ਜਾਂਦੇ ਤੇਲ ਪਵਾਉਣ ਨੂੰ, ਜੇ ਉਹ 10 ਮਿੰਟ ਉਹ ਨਿਊਜ਼ਲ ਜੀ ਦੇ ਉਦੋਂ ਲਾ ਕੇ ਉੱਥੇ ਖੜੇ ਚ ਰਹਿੰਦੇ, ਜੇ ਉਹੀ ਟਾਈਮ ਤੇ ਉਹ ਲੱਤ ਪੈਰਾਂ ਹਿਲਾ ਸਕਦੇ ਆਪਣੀਆਂ ਨਾ,
0: ਬਿਲਕੁਲ ਬਿਲਕੁਲ,
1: ਮੈਂ ਕਿੰਨੀਆਂ ਮੈਂ ਕਹਿੰਦਾ 15-20 ਕੈਲਰੀਆਂ ਫੂਕ ਸਕਦੇ ਆ ਉਹ ਤੋਂ, ਤੇ ਠੀਕ ਹੈ। ਸਾਰੇ ਸਰੋਤੇ ਹੁਣ ਮੇਰੇ ਵੀਰਾਂ ਨੂੰ ਨਾ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਰੋਤੇ ਸਿਹਤ ਦਾ ਧਿਆਨ ਰੱਖੋ ਭਾਜੀ, ਚੜ੍ਹਦੀ ਕਲਾ ਚ ਰਹੋ ਮੇਰਾ ਵੀਰ, ਆਪਾਂ ਚਾਹੀ ਇਸੇ ਕਰਕੇ ਸ਼ੇਅਰ ਕਰੀਦਾ ਵੀ ਕਿਸੇ ਦਾ ਭਲਾ ਹੋ
0: ਜਾਵੇ,
1: ਖੁਰਾਕ ਚੰਗੀ ਖਾ ਕੇ ਆਪਾਂ ਤੇ ਵਧੀਆ ਤੰਦਰੁਸਤ ਰਹਿ ਸਕੀਏ,
0: ਸਹੀ ਗੱਲ,
1: ਤੇ ਚੜ੍ਹਦੀ ਕਲਾ ਚ ਰਹੋ ਮੇਰਾ ਵੀਰ, ਤੇ ਸਾਰੇ ਸਰੋਤੇ ਵੀ ਚੜ੍ਹਦੀ ਕਲਾ ਚ ਰਹਿਣ
0: ਜੀ। ਥੈਂਕ ਯੂ ਜੀ, ਥੈਂਕ ਯੂ ਲਖਵਿੰਦਰ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦੋਸਤੋ, ਕੁਝ ਕੁ ਜਿਹੜੇ ਬ੍ਰਾਜ਼ੀਲੀਅਨ ਨਟਸ ਹੈ, ਜੇ ਤੁਹਾਡੇ ਕੋਲੈਸਟ੍ਰੋਲ ਹੈ ਜਿਹੜਾ ਕਹਿੰਦੇ, ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜੇ ਇੱਦਾਂ ਦੇ ਨਟਸ ਹੈ ਜਿਹੜੇ ਉਹ ਬੜੇ ਫਾਇਦੇ ਮੰਦ ਨੇ, ਜਿੱਦਾਂ ਫਲੈਕਸੀਡ ਦੀ ਗੱਲ ਕੀਤੀ ਹੈ, ਇਹ ਜਿਹੜਾ ਇਹਨਾਂ 'ਚ ਫਾਈਬਰ ਬੜਾ ਆ, ਸੋ ਇਹਨਾਂ ਦੇ ਸੇਵਨ ਕਰਨ ਦੇ ਨਾਲ ਜਿਹੜਾ ਸਰੀਰ ਹੈ ਜਿਹੜਾ ਉਸਨੂੰ ਬਹੁਤ ਫਾਇਦੇ ਹੁੰਦੇ ਆ। ਸੋ ਬਹੁਤ ਇਹੋ ਜਿਹੀਆਂ ਚੀਜ਼ਾਂ ਲਖਵਿੰਦਰ ਭਾਜੀ ਹੋਣਾਂ ਨੇ ਭੇਜੀਆਂ, ਕੁਛ ਕੁ ਚਲੋ ਮੈਂ ਉਹਨਾਂ ਦਾ ਪਹਿਲਾਂ ਸੇਵਨ ਕਰਦਾ, ਪਰ ਕੁਛ ਕੁ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੈਂ ਵੀ ਥੋੜ੍ਹੀ ਜਿਹੀ ਤਬਦੀਲੀ ਹੈ ਜਿਹੜੀ ਆਪਣੀ ਡਾਇਟ ਦੇ ਵਿੱਚ ਕੀਤੀ ਹੈ, ਅਤੇ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਇਹ ਸਾਨੂੰ ਆਪ ਪਤਾ ਹੈ ਇਸ ਟਾਈਮ ਆ ਜਿਹੜਾ ਵੱਖ ਵੱਖ ਜਿਹੜੇ ਸਿਹਤ ਮਾਹਿਰ ਹੈ, ਡਾਕਟਰ ਹੈ, ਵਿਗਿਆਨੀ ਹੈ, ਉਹ ਬਾਰ ਬਾਰ ਕਹਿ ਰਹੇ ਨੇ ਵੀ ਭਾਈ ਸਿਹਤ ਦਾ ਜਿਹੜਾ ਆ ਖਾਸ ਧਿਆਨ ਰੱਖੋ, ਜਿਹੜੇ ਇਨਸਾਨ ਦੀ ਉਮਰ ਹੈ ਜਿਹੜੀ ਉਹ ਲਗਾਤਾਰ ਘੱਟਦੀ ਜਾ ਰਹੀ ਹੈ। ਸੋ ਇਹਦੇ ਨਾਲ ਹੀ ਚਲੋ ਮੈਂ ਰਿਲੇਟਡ ਹੈ ਜਿਹੜਾ ਇਹ ਵੀ ਕਰ ਦਿੰਦਾ, ਤੁਸੀਂ ਆ ਜਿਹੜਾ ਲਾਈਫ ਇੰਸ਼ੋਰੈਂਸ ਜਾਂ ਫਿਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ ਜਿਹੜੀ ਨਹੀਂ ਲਈ, ਮੈਂ ਕ੍ਰਿਟੀਕਲ ਇਲਨੈਸ CI ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਦੇ ਉੱਤੇ ਜ਼ਿਆਦਾ ਜ਼ੋਰ ਦਿੰਦਾ, ਕਿਉਂਕਿ ਇਹ ਲਿਵਿੰਗ ਬੈਨੀਫਿਟ ਹੈ, ਤੁਹਾਡੇ ਜੀਂਦੇ ਜੀ ਹੈ ਜਿਹੜਾ ਤੁਹਾਨੂੰ ਇਸ ਦਾ ਫਾਇਦਾ ਹੁੰਦਾ। ਇੱਕ ਤਾਂ ਇਹ ਪਲੱਸ, ਜੇ ਤੁਸੀਂ ਇਹਦੀ ਪਰਮਾਨੈਂਟ ਪੋਲਿਸੀ ਲੈਂਦੇ ਹੋ, ਇੱਕ ਤਾਂ ਇਹ ਹੈ ਵੀ ਇੱਕ ਤੁਹਾਨੂੰ ਕਵਰੇਜ ਮਿਲ ਜਾਂਦੀ ਹੈ, ਜਿੰਨੀ ਵੀ ਤੁਸੀਂ ਲੈਣਾ ਚਾਹੁੰਦੇ ਹੋ, 50,000, 75,000, 1,00,000 ਉਹ ਤੁਹਾਡੇ ਬਜਟ 'ਤੇ ਹੈ, ਪਲੱਸ ਜੇ ਤੁਹਾਨੂੰ ਲੱਗਦਾ ਵੀ ਅਸੀਂ ਕੋਈ ਕਲੇਮ ਨਹੀਂ ਲਿੱਤਾ ਲਖਵਿੰਦਰ ਭਾਜੀ ਵਾਂਗੂ, ਆ ਜਿਹੜਾ ਤੁਸੀਂ ਡਾਇਟ ਕੰਟਰੋਲ ਰੱਖੀ ਪੂਰਾ

ਦਿੰਦਾ ਆ, ਨੌਲੇਜ ਵੱਧ ਤੋਂ ਵੱਧ ਦਿੰਦਾ ਆ, ਉਸ ਦੇ ਨਾਲ ਜਿਹੜੀ ਮੈਨੂੰ ਆਪ ਸੰਤੁਸ਼ਟੀ ਹੁੰਦੀ ਹੈ ਨਾ, ਉਹ ਰੂਹ ਇੱਕ ਖੁਸ਼ ਹੋ ਜਾਂਦੀ ਹੈ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਆ ਜਿਹੜਾ ਜਾਂ ਤੁਹਾਡੇ ਕੋਲ ਪਹਿਲਾਂ ਹੀ ਪੋਲਿਸੀਜ਼ ਚੱਲਦੀਆਂ ਪਈਆਂ ਨੇ, ਇੱਕ ਮੇਰੇ ਕੋਲ ਕਾਲ ਇੱਦਾਂ ਦੀ ਆ ਜਾਂਦੀ ਹੈ ਕਿ ਭਾਅ ਜੀ ਸਾਡੇ ਕੋਲ ਪੋਲਿਸੀ ਸੀਗੀ ਪਰ ਉਹ ਆ ਜਿਹੜੀ ਪੋਲਿਸੀ ਸਾਨੂੰ ਪਤਾ ਨਹੀਂ ਲੱਗਿਆ ਪਰ ਅਸੀਂ ਲੈ ਲਈ, ਪਰ ਉਹ ਪੋਲਿਸੀ ਕੀ ਬਾਕੀ ਆ ਜਿਹੜਾ ਤੁਹਾਨੂੰ ਰਿਕੁਆਇਰਮੈਂਟਸ ਆ ਜਿਹੜੀਆਂ ਪੂਰੀਆਂ ਕਰਦੀਆਂ, ਪਰ ਅਸਲ ਜਿਹੜੀ ਚੀਜ਼ ਆ ਜਿਹਦੇ ਵਾਸਤੇ ਆਪਾਂ ਪੋਲਿਸੀ ਖਰੀਦਦੇ ਹਾਂ, ਜਿਹਦੇ ਵਾਸਤੇ ਆਪਾਂ ਪੈਸੇ ਭਰਦੇ ਹਾਂ, ਜੇ ਉਹੀ ਚੀਜ਼ ਆ ਜਿਹੜੀ ਪੈਸੇ ਭਰਨ ਨੇ, ਜੇ ਤੁਹਾਨੂੰ ਮੌਕੇ ਸਿਰ ਕੰਮ ਨਾ ਆਵੇ ਤਾਂ ਉਹ ਪੈਸੇ ਤੁਹਾਡੇ ਵੇਸਟ ਨੇ। ਸੋ ਇਸ ਕਰਕੇ ਜਿਹੜਾ ਵੀ ਤੁਸੀਂ ਇੱਕ ਇੱਕ ਡਾਲਰ ਆ, ਮੈਂ ਕਹਿੰਦਾ ਵੀ ਹਾਰਡ ਅੰਡ ਹੈ ਸਾਡੀ ਹੱਡ ਭਿੰਨ ਵੀ ਮਿਹਨਤ ਦਾ ਉਹ ਡਾਲਰ ਹੁੰਦਾ, ਉਸ ਨੂੰ ਆ ਜਿਹੜਾ ਜੇ ਅਸੀਂ ਲਾਉਣਾ ਤੇ ਇੱਕ ਚੰਗੀ ਜਗ੍ਹਾ ਲਾਈਏ, ਇੱਕ ਚੰਗੀ ਤਰ੍ਹਾਂ ਪਰਖ ਕੇ ਲਾਈਏ। ਸੋ ਮੇਰੇ ਨਾਲ ਤੁਸੀਂ ਆ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੈਗਰੇਟਡ ਫੰਡਸ। ਦੋਸਤੋ ਤੁਸੀਂ ਸਟਾਕਸ ਦੀ ਜਾਣਕਾਰੀ ਰੱਖਦੇ ਹੋ ਜਾਂ ਨਹੀਂ ਰੱਖਦੇ, ਕੈਨੇਡੀਅਨ ਬੋਂਡਸ, ਸਰਕਾਰੀ ਬੋਂਡਸ ਦੀ ਜਾਣਕਾਰੀ ਰੱਖਦੇ ਹੋ, ਨਹੀਂ ਰੱਖਦੇ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮਿਲੀਅਨਸ ਆਫ ਡਾਲਰਸ ਹੈ ਜਿਹੜੇ ਉਹ ਅਸੀਂ ਆ ਜਿਹੜੇ ਕਹਿ ਲਓ ਵੀ ਮੈਨੇਜ ਕਰਦੇ ਹਾਂ, ਤੁਹਾਨੂੰ ਰਿਟਰਨ ਆ ਜਿਹੜੀ ਆ ਜਿਹੜੀ ਦਵਾ ਕੇ ਤੁਹਾਨੂੰ ਪੂਰਾ ਅਸੀਂ ਮੈਪ ਚਾਰਟ ਜਾਂ ਫਿਰ ਜਿਹੜੀਆਂ ਆਲਰੇਡੀ ਅਸੀਂ ਕਹਿ ਲਓ ਵੀ ਮੈਨੇਜ ਕਰ ਰਹੇ ਹਾਂ ਪੋਰਟਫੋਲੀਓ, ਉਹ ਐਗਜ਼ਾਮਪਲ ਦੇ ਤੌਰ 'ਤੇ ਆ ਜਿਹੜਾ ਤੁਹਾਨੂੰ ਆ ਸਕਰੀਨਸ਼ੋਟ ਦਿਖਾਉਂਦੇ ਹਾਂ ਵੀ ਆਹ ਦੇਖੋ ਵੀ ਇੰਨਾ ਰਿਟਰਨ ਆ ਜਿਹੜਾ ਸਾਡੇ ਜਿਹੜੇ ਹੋਰ ਪਰਿਵਾਰ ਸਾਡੇ ਨਾਲ ਜੁੜਿਆ ਉਹਨਾਂ ਨੂੰ ਦਿੱਤਾ ਆ। ਸੋ ਇਹ ਜਿਹੜੇ ਫੰਡਸ ਇੱਦਾਂ ਦੇ ਹੁੰਦੇ ਆ ਜਿਹਦੇ ਵਿੱਚ ਤੁਹਾਡਾ ਪ੍ਰਿੰਸੀਪਲ ਆ ਜਿਹੜਾ ਸਿਕਿਓਰ ਹੁੰਦਾ, ਬਾਈ ਚਾਂਸ ਜੇ ਮਾਰਕੀਟ ਉਥਲ ਪੁਥਲ ਹੋ ਜਾਵੇ ਇਹਦੇ ਵਿੱਚ ਪ੍ਰਿੰਸੀਪਲ ਆ ਜਿਹੜਾ ਤੁਹਾਡਾ ਜਿਹੜਾ ਉਹ ਸਿਕਿਓਰ ਹੁੰਦਾ। ਬਾਕੀ ਜਿਹੜੀ ਗਰੋਥ ਹੈ, ਇੱਕ ਲੈਵਲ 'ਤੇ ਜਾ ਕੇ ਤੁਸੀਂ ਉਸ ਗਰੋਥ ਨੂੰ ਰੀਸੈਟ ਵੀ ਕਰ ਸਕਦੇ ਹੋ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਆਪਸ਼ਨਸ ਆ, ਹਮੇਸ਼ਾ ਆਪਣਾ ਪੋਰਟਫੋਲੀਓ ਜਿਹੜਾ ਡਾਇਵਰਸੀਫਾਈ ਕਰਕੇ ਰੱਖੋ। ਸੋ ਇੰਸ਼ੋਰੈਂਸ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਹੈ ਜਿਹੜੇ ਉਹਨਾਂ ਨੇ ਆਉਣਾ ਆ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ 'ਤੇ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-917-7763, 416-917-7763 'ਤੇ ਤੁਸੀਂ ਦੋਸਤੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸੋ ਆਓ ਫਿਰ ਸੈਗਮੈਂਟ ਵੀ ਸ਼ੁਰੂ ਕਰਦੇ ਹਾਂ। ਸਮਾਂ ਜਿਹੜਾ ਆ ਬੜੀ ਰਫ਼ਤਾਰ ਦੇ ਨਾਲ ਚੱਲਦਾ ਜਾ ਰਿਹਾ, ਮੈਂ ਨਹੀਂ ਚਾਹੁੰਦਾ ਵੀ ਇਸ ਸੈਗਮੈਂਟ ਦਾ ਜਿਹੜਾ ਕੁਛ ਕੁ ਪੋਰਸ਼ਨ ਆ ਜਿਹੜਾ ਉਹ ਮਿਸ ਵੀ ਹੋ ਜਾਵੇ। ਮੈਂ ਇੱਕ ਸਵਾਲ ਦੇ ਨਾਲ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗਾ ਅਤੇ ਤੁਸੀਂ ਆ ਜਿਹੜਾ ਜਵਾਬ ਦਿਓ ਵੀ ਆ ਜਿਹੜਾ ਇਸ ਦਾ ਜਿਹੜਾ ਸਹੀ ਜਵਾਬ ਹੈ ਜਿਹੜਾ ਉਹ ਕੀ ਹੋ ਸਕਦਾ। ਦੋਸਤੋ ਝੀਲਾਂ ਦਾ ਸ਼ਹਿਰ, ਹਾਂਜੀ ਉਹਨੂੰ ਐਨਰਜੀ ਕੈਪੀਟਲ ਆਫ ਪੰਜਾਬ ਵੀ ਕਿਹਾ ਜਾਂਦਾ। ਸੋ ਝੀਲਾਂ ਦਾ ਸ਼ਹਿਰ ਆ ਜਿਹੜਾ ਪੰਜਾਬ ਦੇ ਕਿਸ ਸ਼ਹਿਰ ਨੂੰ ਆ ਜਿਹੜਾ ਕਿਹਾ ਜਾਂਦਾ? ਸੋ ਤੁਸੀਂ ਇਹ ਦੱਸਿਓ ਝੀਲਾਂ ਦਾ ਸ਼ਹਿਰ ਪੰਜਾਬ ਦੇ ਕਿਸ ਸ਼ਹਿਰ ਨੂੰ ਕਿਹਾ ਜਾਂਦਾ? ਉੱਥੇ ਆ ਜਿਹੜੀ ਉੱਥੇ ਤੁਸੀਂ ਕਹਿ ਲਓ ਵੀ ਇੰਡੀਆ ਦੀਆਂ ਸਭ ਤੋਂ ਵੱਡੀਆਂ ਰਿਫਾਇਨਰੀਆਂ ਦੇ ਵਿੱਚੋਂ ਇੱਕ ਰਿਫਾਇਨਰੀ ਵੀ ਹੈ ਜਿਹੜੀ ਉਸ ਸ਼ਹਿਰ ਦੇ ਨਾਲ ਬਿਲੋਂਗ ਕਰਦੀ ਹੈ, ਅਤੇ ਹੋਰ ਬਹੁਤ ਸਾਰਾ ਜਿਹੜਾ ਇਤਿਹਾਸ ਹੈ ਜਿਹੜਾ ਉਹ ਸ਼ਹਿਰ ਆਪਣੇ ਆਪ ਦੇ ਵਿੱਚ ਸਮੋ ਕੇ ਬੈਠਾ। ਸੋ ਉਹਦੀ ਹੈ ਜਿਹੜੀ ਅੱਗੇ ਜਾ ਕੇ ਗੱਲ ਕਰਾਂਗੇ। ਪਹਿਲਾਂ ਤੁਸੀਂ ਇਹ ਦੱਸਿਓ ਵੀ ਅੱਜ ਆਪਾਂ ਕਿਸ ਸ਼ਹਿਰ ਦੀ ਹੈ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ? ਪੰਜਾਬ ਦਾ ਇਹ ਸ਼ਹਿਰ ਤੁਸੀਂ ਕਹਿ ਲਓ ਵੀ ਜੇ ਮੇਰੇ ਕੁਛ ਹੋਰ ਨਿਕਲ ਗਿਆ ਫਿਰ ਤੁਹਾਨੂੰ ਤਾਂ ਪੂਰਾ ਹਿੰਟ ਹੀ ਮਿਲ ਜਾਣਾ, ਇਸ ਕਰਕੇ ਮੈਂ ਘੱਟ ਹੀ ਬੋਲਾਂਗਾ। ਪਰ ਦੱਸਿਓ, ਮੈਂ ਤੁਹਾਨੂੰ ਆ ਜਿਹੜਾ ਬਸ ਇੱਕ ਹਿੰਟ ਹੀ ਦੇ ਦਿੱਤਾ ਵੀ ਇਹ ਦੱਸਿਓ ਵੀ ਐਨਰਜੀ ਕੈਪੀਟਲ ਆਫ ਪੰਜਾਬ ਜਾਂ ਫਿਰ ਝੀਲਾਂ ਦਾ ਸ਼ਹਿਰ ਕਿਸ ਪੰਜਾਬ ਦੇ ਸ਼ਹਿਰ ਨੂੰ ਕਿਹਾ ਜਾਂਦਾ ਅਤੇ ਕਿਸ ਸ਼ਹਿਰ ਬਾਰੇ ਆ ਜਿਹੜੀ ਮੈਂ ਹੁਣ ਗੱਲ ਕਰਨ ਜਾ ਰਿਹਾ। ਸੋ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਆ ਜਿਹੜਾ ਤੁਸੀਂ ਆ ਜਿਹੜਾ ਸਟੂਡੀਓ ਦੇ ਵਿੱਚ ਸਾਂਝ ਪਾ ਕੇ ਦੱਸ ਸਕਦੇ ਹੋ ਐਨਰਜੀ ਕੈਪੀਟਲ ਹੈ ਜਿਹੜਾ ਪੰਜਾਬ ਦੇ ਕਿਸ ਸ਼ਹਿਰ ਨੂੰ ਕਿਹਾ ਜਾਂਦਾ। ਹਾਂਜੀ ਉੱਥੇ ਆ ਜਿਹੜਾ ਉਸ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇਤਿਹਾਸਿਕ ਕਿਲ੍ਹਾ ਵੀ ਮੌਜੂਦ ਹੈ ਐਂਡ ਪੰਜਾਬ ਉਸ ਸ਼ਹਿਰ ਦੇ ਵਿਚਕਾਰ, ਪੰਜਾਬ ਦੇ ਇਸ ਸ਼ਹਿਰ ਦੇ ਵਿਚਕਾਰ। ਸੋ 905-673-3337 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। ਲਾਈਨਸ ਆ ਜਿਹੜੀਆਂ ਫਲੈਸ਼ ਹੋਣੀਆਂ ਸ਼ੁਰੂ ਹੋ ਚੁੱਕੀਆਂ ਅਤੇ ਮੈਂ ਤੁਹਾਡੀਆਂ ਜਿਹੜੀਆਂ ਕਾਲ ਸ਼ੇਅਰ 'ਤੇ ਕਰਦਾ। ਉਸ ਤੋਂ ਪਹਿਲਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਐਨੂਅਲ ਸੇਫਟੀ ਕਰਾਉਣੀ ਹੈ, ਅਮਿਸ਼ਨ ਟੈਸਟ, ਆਇਲ ਚੇਂਜ, ਜਾਂ ਫਿਰ ਤੁਸੀਂ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, DPF ਸਿਸਟਮ ਰਿਪੇਅਰ ਕਰਾਉਣਾ ਅਤੇ ਪ੍ਰੋਵਨ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਤੁਸੀਂ ਇਹ ਜਿਹੜਾ ਸੰਪਰਕ ਕਰ ਸਕਦੇ ਹੋ। ਨੰਬਰ 519-400-90-CARD 519-400-9061 ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਦੇ ਵਿੱਚ ਵਾਕਿਆ ਨੇ, ਤੁਸੀਂ ਉੱਥੇ ਵਿਜ਼ਿਟ ਵੀ ਕਰ ਸਕਦੇ ਹੋ। ਪ੍ਰੋਗਰਾਮ ਦਾ
ਹਵਾਲਾ ਦੇ ਦਿਓ। ਪੀ ਐਮ ਇੰਸਪੈਕਸ਼ਨ ਹੈ ਜਿਹੜੀ ਫਰੀ ਆਫ ਕੋਸਟ ਹੈ ਜਿਹੜੀ ਉਹ ਕੀਤੀ ਜਾਵੇਗੀ। ਅੱਛਾ, ਇਸ ਸ਼ਹਿਰ ਦੇ ਨਾਲ ਬਹੁਤ ਸਾਰੇ ਗੀਤ ਵੀ ਹੈ ਜਿਹੜੇ ਮੌਜੂਦ

0: ਤੇ ਸੋ ਉਹ ਵੀ ਹੈ ਜਿਹੜੇ ਗੀਤ ਹੈ ਜਿਹੜਾ ਮੈਂ ਸ਼ਾਮਿਲ ਕਰਾਂਗਾ। ਆਓ ਫਿਰ ਵਨ ਬਾਈ ਵਨ ਕਰਕੇ ਤੁਹਾਡੀਆਂ ਜਿਹੜੀਆਂ ਕਾਲ ਸਾਈਡ ਤੇ ਕਰਦੇ ਆ। 5463 ਜੀ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ, ਬਠਿੰਡਾ ਜੀ ਇਹਦਾ ਨਾਂ ਸ਼ਹਿਰ ਦਾ।
0: ਹਾਂ ਹਾਂ, ਸ਼ਹਿਰ ਦਾ ਨਾਂ ਬਠਿੰਡਾ। ਤੇ ਬਠਿੰਡੇ ਬਾਬਤ ਕੋਈ ਹੋਰ ਜਾਣਕਾਰੀ ਹੈਗੀ ਤਾਂ ਉਹ ਵੀ ਦੱਸ ਦਿਓ।
1: ਹਾਂਜੀ,
0: ਬਠਿੰਡੇ ਬਾਬਤ ਮੈਂ ਕਿਹਾ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਵੀ ਦੱਸ ਦਿਓ।
1: ਬਠਿੰਡੇ ਬਾਰੇ ਜੀ, ਥਰਮਲ ਪਲਾਂਟ ਉੱਥੇ ਬਹੁਤ ਵੱਡਾ ਲੱਗਿਆ ਸੀ ਜੀ, ਉਹ ਜਿਹੜਾ ਇਹਨਾਂ ਨੇ ਹੁਣ ਵੇਚ ਬੂਝ ਦਿੱਤਾ। ਬਾਕੀ ਝੀਲਾਂ ਹਾਂ ਜੀ, ਉੱਥੇ ਕੋਈ ਕਿਲਾ ਵੀ ਇੱਕ ਬਹੁਤ ਵੱਡਾ ਹੈ, ਉਹ ਇੱਕ ਇੰਡੀਆ ਦੀ ਮਿਲਟਰੀ ਦੀ ਛਾਉਣੀ ਵੀ ਹੈ, ਰੇਲਵੇ ਸਟੇਸ਼ਨ ਵੀ ਬਹੁਤ ਵੱਡਾ ਉੱਥੋਂ ਦਾ,
0: ਬਹੁਤ ਵੱਡਾ ਜੰਕਸ਼ਨ ਹੈ। ਸਹੀ ਗੱਲ ਹੈ ਜੀ, ਸਹੀ ਗੱਲ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਭਾਜੀ, ਬਹੁਤ ਵੱਡਾ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਅਗਲੀ ਕਾਲ ਤੇ ਚੱਲਦਾ, ਗੁਰਪ੍ਰੀਤ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਭਾਜੀ, ਵਧੀਆ ਜੀ, ਵਧੀਆ, ਤੁਸੀਂ ਸੁਣਾਓ ਜੀ।
2: ਹਾਂਜੀ ਬਹੁਤ ਵਧੀਆ। ਹਾਂਜੀ ਭਾਜੀ, ਬਠਿੰਡਾ ਜੀ, ਬਠਿੰਡੇ ਇੱਕ ਰਿਫਾਇਨਰੀ ਆ, ਥਰਮਲ ਪਲਾਂਟ ਆ ਦੋ
0: ਜੀ।
2: ਹਾਂਜੀ, ਇੱਕ ਕਿਲਾ ਮੁਬਾਰਕ ਆ ਜਿਹੜਾ ਤੁਸੀਂ ਇਤਿਹਾਸਕ ਕਹਿੰਦੇ ਸੀ ਨਾ।
0: ਕਿਆ ਬਾਤ ਹੈ, ਹਾਂਜੀ ਹਾਂਜੀ
2: ਹਾਂਜੀ ਹਾਂਜੀ,
0: ਸਹੀ ਗੱਲ ਹੈ ਜੀ। ਅੱਛਾ, ਤੁਸੀਂ ਆ ਜਿਹੜੇ ਬਠਿੰਡੇ ਦੇ ਆਸ ਪਾਸ ਰਹਿਣ ਵਾਲੇ ਹੋ ਜਾਂ ਉਦਾਂ ਤੁਹਾਨੂੰ ਜਾਣਕਾਰੀ ਹੈ ਬਠਿੰਡੇ ਸ਼ਹਿਰ ਬਾਰੇ?
2: ਨਹੀਂ, ਮੇਰਾ ਜ਼ਿਲ੍ਹਾ ਵੀ ਬਠਿੰਡਾ, ਬਟ ਮੈਂ ਪੜ੍ਹਦਾ
0: ਰਿਹਾ। ਅੱਛਾ ਜੀ, ਮੈਨ ਮੇਡ ਝੀਲਾਂ ਨੇ ਹਨਾ ਭਾਜੀ ਜ਼ਿਆਦਾਤਰ ਜਿਹੜੀਆਂ ਉੱਥੇ ਹੈ।
2: ਹਾਂਜੀ, ਮੇਰੇ ਖਿਆਲ ਚ ਪੁਰਾਣੇ ਸਮੇਂ ਚ ਮੇਰੇ ਉਹ ਥਰਮਲ ਦਾ ਕਰਕੇ ਸ਼ਾਇਦ ਬਣਾ ਆਵਾਂਗਾ।
0: ਜੀ ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ, ਸਹੀ ਗੱਲ ਹੈ ਜੀ, ਸਹੀ ਗੱਲ ਜੀ। ਥੈਂਕ ਯੂ ਜੀ, ਥੈਂਕ ਯੂ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅੱਛਾ, ਇਹਦੇ ਨਾਲ ਹੀ ਆ ਜਿਹੜੀ ਮੈਂ ਹੋਰ ਜਿਹੜੇ ਬਠਿੰਡਾ ਦੇ ਰਹਿਣ ਵਾਲੇ ਆ ਉਹਨਾਂ ਤੋਂ ਵੀ ਆ ਜਿਹੜੀਆਂ ਕੁਛ ਕੁ ਗੱਲਾਂ ਜਿਹੜੀਆਂ ਪੁੱਛਣਾ ਚਾਹੁੰਦਾ ਵੀ ਉੱਥੇ ਆ ਜਿਹੜਾ ਕੁਝ ਕੁ ਹੋਰ ਮਸ਼ਹੂਰ ਜਗ੍ਹਾ ਵੀ ਹੈਗੀਆਂ ਨੇ ਜਾਂ ਫਿਰ ਕਹਿ ਲਓ ਬਾਜ਼ਾਰ ਵੀ ਹੈਗੇ ਨੇ ਕੁਛ ਕੁ ਮਸ਼ਹੂਰ ਉੱਥੇ ਦੇ ਜਿੱਥੇ ਖਾਸ ਸਮਾਨ ਮਿਲਦਾ। ਅੱਛਾ, ਬਠਿੰਡੇ ਨੂੰ ਆ ਜਿਹੜਾ ਨਾ ਇੱਕ ਹੋਰ ਚੀਜ਼ ਕਰਕੇ ਵੀ ਜਾਣਿਆ ਜਾਂਦਾ, ਉਹ ਦੱਸਿਓ ਕਿਹੜੀ ਚੀਜ਼ ਕਰਕੇ ਬਠਿੰਡੇ ਨੂੰ ਆ ਜਿਹੜਾ ਖਾਸ ਤੌਰ ਤੇ ਮਾਲਵਾ ਦੇ ਸ਼ਹਿਰ ਨੂੰ ਕਿਸੇ ਹੋਰ ਚੀਜ਼ ਕਰਕੇ ਵੀ ਆ ਜਿਹੜਾ ਜਾਣਿਆ ਜਾਂਦਾ, ਉਹ ਹਜੇ ਕਿਸੇ ਨੇ ਨਹੀਂ ਕਿਹਾ। ਸੋ ਦੇਖਦੇ ਹਾਂ ਵੀ ਹੋਰ ਕਿਸ ਚੀਜ਼ ਵਾਸਤੇ ਜਿਹੜਾ ਬਠਿੰਡੇ ਸ਼ਹਿਰ ਆ ਜਿਹੜਾ ਬਹੁਤ ਮਸ਼ਹੂਰ ਆ। ਕਈ ਜਿਹੜੀਆਂ ਵੱਡੀਆਂ ਪਰਸਨੈਲਿਟੀਜ਼ ਆ ਜਿਹੜੀਆਂ ਉਹ ਵੀ ਆ ਜਿਹੜਾ ਬਠਿੰਡੇ ਸ਼ਹਿਰ ਤੋਂ ਨੇ। ਹਾਂਜੀ, ਸੋ ਜੇ ਕੋਈ ਪਰਸਨੈਲਿਟੀ ਦਾ ਨਾਮ ਪਤਾ ਹੈ ਤਾਂ ਉਹ ਵੀ ਜ਼ਰੂਰ ਦੱਸਿਓ। ਸੋ ਬਹੁਤ ਕੁਛ ਹੈ, ਹਰ ਇੱਕ ਸ਼ਹਿਰ ਆ ਜਿਹੜਾ ਆਪਣੇ ਆਪ ਦੇ ਵਿੱਚ ਜਿੱਦਾਂ ਮੈਂ ਕਿਹਾ ਇੱਕ ਇਤਿਹਾਸ ਹੈ ਜਿਹੜਾ ਸਮੋਈ ਬੈਠਾ। ਤੇ ਬਠਿੰਡੇ ਦਾ ਪਹਿਲਾਂ ਜਿਹੜਾ ਨਾਮ ਕੀ ਹੁੰਦਾ ਸੀਗਾ ਤੇ ਬਠਿੰਡਾ ਜਿਹੜਾ ਨਾਂ ਆ ਇਹ ਕਿੱਦਾਂ ਪਿਆ, ਦੇਖ ਲਓ ਆਪਾਂ ਨਾਂ ਲੈਂਦੇ ਹਾਂ ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਉਹ ਸ਼ਹਿਰ ਜਿਹੜਾ ਨਾਂ ਪਿਆ ਆ ਉਹਦੇ ਪਿੱਛੇ ਵੀ ਇੱਕ ਇਤਿਹਾਸ ਹੈਗਾ ਆ। ਹਾਂਜੀ, ਸੋ ਬਠਿੰਡੇ ਦਾ ਜਿਹੜਾ ਪਹਿਲਾਂ ਨਾਮ ਕੀ ਹੁੰਦਾ ਸੀਗਾ ਤੇ ਇਹਦਾ ਨਾਮ ਜਿਹੜਾ ਬਠਿੰਡਾ ਇਹ ਕਿਸ ਤਰ੍ਹਾਂ ਪਿਆ, ਤੇ ਜਿਹੜੇ ਬਠਿੰਡੇ ਵੱਲ ਜਾਂ ਬਠਿੰਡੇ ਦੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਸ਼ਾਇਦ ਆ ਜਿਹੜਾ ਇਸ ਬਾਬਤ ਜਾਣਕਾਰੀ ਹੋਵੇ, ਸ਼ਾਇਦ ਬਹੁਤਿਆਂ ਲਈ ਵੀ ਆ ਜਿਹੜੀ ਇਹ ਜਾਣਕਾਰੀ ਜਿਹੜੀ ਨਵੀਂ ਹੋ ਸਕਦੀ ਹੈ। ਲੈਟਸ ਸੀ, ਬਠਿੰਡਾ ਜਿਹੜਾ ਆ ਸ਼ਹਿਰ ਦਾ ਨਾਮ ਹੈ ਜਿਹੜਾ ਕਿਸ ਤਰ੍ਹਾਂ ਪਿਆ, ਕਿਹਨਾਂ 'ਤੇ ਪਿਆ। ਸਟੂਡੀਓ ਨੰਬਰ 905-673-3337, 905-673-3337 'ਤੇ ਕਾਲ ਕਰਕੇ ਆ ਜਿਹੜਾ ਤੁਸੀਂ ਦੱਸ ਸਕਦੇ ਹੋ। ਬਾਕੀ ਆ ਜਿਹੜਾ ਤੁਸੀਂ ਆਪਣੇ ਦੰਦਾਂ ਦੀ ਓਰਲ ਹੈਲਥ ਬਾਬਤ ਹੈ ਜਿਹੜੀ ਕੋਈ ਗੱਲਬਾਤ ਕਰਨੀ ਹੈ ਤੇ ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਬਲਬੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਇਹ ਦੋਸਤੋ ਸੰਪਰਕ ਕਰ ਸਕਦੇ ਹੋ। ਤੁਸੀਂ ਸਿਰਫ ਇਹਨਾਂ ਨੂੰ ਇੱਕ ਕਾਲ ਕਰਨੀ ਹੈ ਤੇ ਇਹਨਾਂ ਨੇ ਆਪਣਾ ਡੈਂਟਲ ਟਰੱਕ ਹੈ ਜਿਹੜਾ ਤੁਹਾਡੇ ਵਿਹੜੇ ਦੇ ਵਿੱਚ ਲੈ ਆਉਣਾ ਜਾਂ ਫਿਰ ਜਿੱਥੇ ਵੀ ਤੁਹਾਨੂੰ ਲੋੜ ਹੈ ਉੱਥੇ ਇਹਨਾਂ ਨੇ ਲੈ ਆਉਣਾ ਤੇ ਫਿਰ ਤੁਸੀਂ ਇਹ ਜਿਹੜੇ ਆਪਣੀ ਦੰਦਾਂ ਦੀ ਮਸੂੜਿਆਂ ਦੀ ਹੈ ਜਿਹੜੀ ਸਾਂਭ ਸੰਭਾਲ ਹੈ ਜਿਹੜੀ ਉਹ ਰੱਖ ਸਕਦੇ ਹੋ। ਛੋਟੇ ਛੋਟੇ ਟਿਪਸ ਦੋਸਤੋ ਜੋ ਤੁਹਾਡੇ ਦੰਦਾਂ ਤੇ ਮਸੂੜਿਆਂ ਦੀ ਸਿਹਤ ਸੰਭਾਲ ਤੋਂ ਸ਼ੁਰੂ ਹੁੰਦੇ ਨੇ ਤੇ ਤੁਹਾਡੀ ਸਿਹਤ ਤੇ ਬਹੁਤ ਵੱਡਾ ਅਸਰ ਰੱਖਦੇ ਨੇ। ਸੋ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 6479690008, 6479690008 ਤੇ ਸੰਪਰਕ ਕੀਤਾ ਜਾ ਸਕਦਾ ਆ। ਤੇ ਬਾਕੀ ਤੁਸੀਂ ਆ ਜਿਹੜਾ ਕੋਈ ਅਪਲਾਇੰਸਸ ਆ ਜਿਹੜਾ ਬਾਏ ਕਰਨਾ ਚਾਹੁੰਦੇ ਹੋ, ਕਈ ਵਾਰ ਕੋਈ ਅਪਲਾਇੰਸ ਖਰਾਬ ਹੋ ਜਾਂਦਾ ਜਾਂ ਫਿਰ ਤੁਸੀਂ ਕਿਚਨ ਰੀਮੋਡਲ ਕਰਾਈ ਹੈ ਜਾਂ ਫਿਰ ਬੇਸਮੈਂਟ ਨਵੀਂ ਬਣਾਈ ਹੈ, ਬੰਡਲ ਪੈਕੇਜ ਲੈਣਾ ਚਾਹੁੰਦੇ ਹੋ ਜਾਂ ਸਿੰਗਲ ਅਪਲਾਇੰਸਸ, ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਹੈ ਜਿਹੜੀ ਬੱਚਤ ਕਰਾ ਦੇਣਗੇ। ਡਰੀਮ ਹੋਮ ਅਪਲਾਇੰਸਸ ਕੋਈ ਵੀ ਡੀਲ ਹੈ ਤੁਸੀਂ ਆ ਜਿਹੜਾ ਕਿਸੇ ਦੇ ਨਾਲ ਜਿੰਨੀ ਮਰਜ਼ੀ ਆ ਜਿਹੜੀ ਤੁਸੀਂ ਨੈਗੋਸ਼ੀਏਸ਼ਨ ਕਰਕੇ ਡੀਲ ਲੈ ਲਓ, ਫਿਰ ਉਹ ਡੀਲ ਆ ਜਿਹੜੀ ਤੁਸੀਂ ਆ ਜਿਹੜਾ ਡਰੀਮ ਹੋਮ ਅਪਲਾਇੰਸਸ 'ਤੇ ਲੈ ਜਿਓ, ਡੀ ਐੱਚ ਏ 'ਤੇ ਲੈ ਜਿਓ, ਇਹ ਕਹਿੰਦੇ ਵੀ ਅਸੀਂ ਮੈਚ ਨਹੀਂ, ਅਸੀਂ ਉਸ ਤੋਂ ਵੀ ਆ ਜਿਹੜਾ ਬੀਟ ਕਰਾਂਗੇ। ਪ੍ਰੋਗਰਾਮ ਦਾ ਹਵਾਲਾ ਜ਼ਰੂਰ ਦੇ ਦਿਓ। ਸੋ ਡਰੀਮ ਹੋਮ ਅਪਲਾਇੰਸਸ 'ਤੇ ਵਿਜ਼ਿਟ ਕਰਨ ਵਾਸਤੇ ਦੋਸਤੋ ਤੁਸੀਂ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਮਿਸਿਸਾਗਾ ਵਿਖੇ ਵਾਕਿਆ ਨੇ। ਸੋ 2915 ਅਰਜਨਟੀਆ ਰੋਡ 'ਤੇ, ਬਾਕੀ ਕਾਲ ਕਰ ਸਕਦੇ ਹੋ 905-805-3000 905-805-3000 ਸੇਮ ਮਾਡਲ ਨੰਬਰ 'ਤੇ। ਇੱਦਾਂ ਨਹੀਂ ਹੈ ਕਈ ਵਾਰ ਕਹਿ ਦਿੱਤਾ ਜਾਂਦਾ ਵੀ ਹਾਂਜੀ ਅੱਛਾ ਉਹੀ ਕੰਪਨੀ ਦਾ ਦੇਣੇ, ਪਰ ਸੇਮ ਮਾਡਲ ਨੰਬਰ ਦੇ ਨਾਲ ਹੈ ਜਿਹੜਾ ਤੁਹਾਨੂੰ ਕੰਪੈਰੀਜ਼ਨ ਕਰਕੇ ਦੱਸਦੇ ਨੇ, ਤਾਂ ਹੀ ਇਹਨਾਂ ਦਾ ਨਾਮ ਹੈ ਜਿਹੜਾ ਡਰੀਮ ਹੋਮ ਅਪਲਾਇੰਸਸ ਹੈ। ਅਗਲੀ ਕਾਲ 'ਤੇ ਚੱਲਦੇ 5005 ਮਨਜਿੰਦਰ ਆਂਟੀ, ਸਤਿ ਸ਼੍ਰੀ ਅਕਾਲ ਜੀ।
1: ਉਹਦੇ ਵਿੱਚ ਵੀ ਉਹਨਾਂ ਨੇ ਸ਼ੋਅ ਕਰਿਆ ਕਿ ਬਠਿੰਡੇ ਤੋਂ ਕੈਂਸਰ ਦੇ ਮਰੀਜ਼ ਬੜੇ ਆਈ ਥਿੰਕ ਕਿੱਥੇ ਕਿੱਥੇ ਜਾਂਦੇ ਆ ਇਲਾਜ ਕਰਾਉਣ
0: ਵਾਸਤੇ।
1: ਬੜੀ ਡਿਸਟਰਬਿੰਗ ਆ, ਜਿੱਦਾਂ ਉਹ ਬੜਾ ਦੇਖਣਾ ਵੀ ਬੜਾ ਇੰਨਾ ਲਾਈਕ ਦੇਖ ਕੇ ਵੀ ਲਾਈਕ ਤੁਸੀਂ ਕੋਲ
0: ਜੇ ਮੈਂ ਰੋਂਗ ਨਾ ਹੋਵਾਂ ਮੈਨੂੰ ਲੱਗਦਾ ਸ਼ਾਇਦ ਕਹਿੰਦੇ ਬੀਕਾਨੇਰ ਰੇਲ ਜਾਂ ਕੈਂਸਰ ਟ੍ਰੇਨ ਹੈ ਜਿਹੜਾ ਉਸ ਨੂੰ ਕਿਹਾ ਜਾਂਦਾ ਜਿਹੜੀ ਉਧਰ ਜਾਂਦੀ ਹੈ, ਹਨਾ ਜੀ।
1: ਹਾਂਜੀ ਸਮਥਿੰਗ ਲਾਈਕ
0: ਦੈਟ। ਜੀ ਜੀ ਜੀ
1: ਮੂਵੀ ਦੇ ਵਿੱਚ ਸ਼ੋਅ ਕਰਿਆ ਉਹਨਾਂ ਨੇ।
0: ਹਾਂਜੀ ਹਾਂਜੀ ਹਾਂਜੀ
1: ਸਟੋਰੀ ਮੂਵੀ ਨਵੀਂ ਆਈ ਹੈ। ਤੇ ਉਹਨਾਂ ਨੇ ਦੱਸਿਆ ਕਿ ਪੈਸਟੀਸਾਈਡਸ ਜਿਹੜੇ ਆਪਾਂ ਯੂਜ਼ ਕਰਦੇ ਫੂਡ ਦੇ ਵਿੱਚ ਉਹਨਾਂ ਦੇ ਨਾਲ ਬੜਾ ਉਹਨਾਂ ਨੇ ਟਰਾਈ ਕਰਨ ਲਈ ਸ਼ੋਅ ਕਰੀ ਵੀ ਜਿਹੜੇ ਆਪਣੇ ਪੈਸਟੀਸਾਈਡਸ ਆਪਾਂ ਯੂਜ਼ ਕਰਦੇ ਆ ਹਨਾ
0: ਜੀ ਜੀ
1: ਆਪਾਂ ਫੂਡ ਉਗਾਉਣ ਵਾਸਤੇ ਗਰੋ ਕਰਨ ਵਾਸਤੇ ਕਿੰਨੇ ਸਾਈਡ ਇਫੈਕਟਸ ਹੁੰਦੇ ਆਪਣੀ ਬਾਡੀ ਦੇ ਉੱਪਰ।
0: ਬਿਲਕੁਲ, ਜ਼ਮੀਨ ਦੋਜ਼ ਪਾਣੀ ਅੰਡਰਗਰਾਊਂਡ ਵਾਟਰ ਹੈ ਜਿਹੜਾ ਉਸ ਨੂੰ ਕਿਸ ਤਰ੍ਹਾਂ ਜਿਹੜਾ ਆ ਉਹ ਖਰਾਬ ਕਰ ਰਹੇ ਨੇ ਇਹਦੇ ਬਾਬਤ ਹੈ ਜਿਹੜੀ ਜਾਣਕਾਰੀ ਦਿੱਤੀ ਗਈ ਹੈ। ਸਹੀ ਗੱਲ ਹੈ ਜੀ, ਸਹੀ ਗੱਲ।
1: ਕੈਮੀਕਲ ਵੀ ਕਿੰਨੇ ਆਪਾਂ ਯੂਜ਼ ਕਰਦੇ
0: ਆ। ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ।
1: ਕੀੜੇ ਕੂੜੇ ਵਗੈਰਾ ਸਬਜ਼ੀਆਂ ਦੀ ਮਾਰਨ ਵਾਸਤੇ
0: ਜੀ ਜੀ ਜੀ
1: ਥੈਂਕ ਯੂ ਜੀ।
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅੱਛਾ ਦੱਸਿਓ ਵੀ ਬਠਿੰਡੇ ਦਾ ਪਹਿਲਾ ਨਾਮ ਕੀ ਸੀਗਾ, ਜੇ ਉਹ ਨਹੀਂ ਪਤਾ ਤੇ ਇਹ ਦੱਸਿਓ ਵੀ ਬਠਿੰਡੇ ਸ਼ਹਿਰ ਦਾ ਨਾਮ ਬਠਿੰਡਾ ਇਹ ਕਿਸ ਤਰ੍ਹਾਂ ਪਿਆ। 7603 ਸਤਿ ਸ਼੍ਰੀ ਅਕਾਲ ਭਾਜੀ ਜੀ, ਵਾਹ ਵਾਹ ਵਾਹ ਜੀ ਵਾਹ, ਆਓ ਬਠਿੰਡੇ ਵਾਲਿਓ। ਅੱਛਾ ਜੀ, ਤਖ਼ਤ ਵੀ ਹੈ, ਤਖ਼ਤ ਵੀ ਹੈ ਜੀ ਆਪਣੇ ਬਠਿੰਡੇ ਚ ਆ ਜਾਂਦੇ ਆ ਇੱਕ ਤਖ਼ਤ।
1: ਹਾਂਜੀ ਹਾਂਜੀ
0: ਹਾਂਜੀ ਹਾਂਜੀ ਬਿਲਕੁਲ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ। ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਜੀ ਬਿਲਕੁਲ
1: ਬਿਲਕੁਲ
0: ਜੀ ਜੀ ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਦੱਸਿਓ ਦੋਸਤੋ ਬਠਿੰਡੇ ਦਾ ਨਾਮ ਬਠਿੰਡਾ ਕਿਵੇਂ ਪਿਆ, ਮੈਨੂੰ ਲੱਗਦਾ ਪਤਾ ਹੀ ਨਹੀਂ ਹੈਗਾ ਕਿਸੇ ਨੂੰ, ਪਤਾ ਹੀ ਨਹੀਂ ਹੈਗਾ ਕਿਸੇ ਨੂੰ। ਅੱਛਾ, ਇੱਕ ਬਠਿੰਡਾ ਜਿਹੜਾ ਆ ਇੱਕ ਹੋਰ ਨਾਂ ਤੋਂ ਵੀ ਆ ਜਿਹੜਾ ਮਸ਼ਹੂਰ ਹੈ, ਜਾਂ ਫਿਰ ਜਿਹੜਾ ਕਹਿ ਦਿੱਤਾ ਜਾਂਦਾ ਵੀ ਇਹ ਆ ਜਿਹੜਾ ਇਸ ਕਰਕੇ ਵੀ ਆ ਜਿਹੜਾ ਬਠਿੰਡਾ ਜਿਹੜਾ ਆ ਜ਼ਿਲ੍ਹਾ ਕਹਿ ਲਓ ਜਾਂ ਬਠਿੰਡਾ ਸ਼ਹਿਰ ਹੈ ਜਿਹੜਾ ਉਹ ਮਸ਼ਹੂਰ ਹੈ। ਸੋ ਕਿਹਦੇ ਕਰਕੇ ਮਸ਼ਹੂਰ ਹੈ ਜਿਹੜਾ ਦੱਸਿਓ ਮੈਨੂੰ। ਸੋ ਕਿਲ੍ਹਾ ਮੁਬਾਰਕ ਦੀ ਆ ਜਿਹੜੀ ਗੱਲਬਾਤ ਹੋਈ ਹੈ, ਅਤੇ ਉੱਦਾਂ ਤਾਂ ਜਿਹੜਾ ਇਤਿਹਾਸ ਹੈ ਬਠਿੰਡੇ ਦਾ 1700 ਤੋਂ 2000 ਸਾਲ ਪੁਰਾਣਾ ਮੰਨਿਆ ਜਾਂਦਾ। ਹਾਂਜੀ, ਸੋ ਮੈਂ ਹਜੇ ਨਹੀਂ ਦੱਸਦਾ ਵੀ ਇਹਦਾ ਨਾਂ ਜਿਹੜਾ ਕਿੱਦਾਂ ਪਿਆ, ਪਰ ਤੁਹਾਡੇ ਲਈ ਆ ਜਿਹੜਾ ਮੈਂ ਹਜੇ ਲਾਈਨਸ ਓਪਨ ਰੱਖਦਾ ਵੀ ਤੁਸੀਂ ਦੱਸ ਦਿਓ ਬਠਿੰਡੇ ਬਾਬਤ ਕੋਈ ਹੋਰ ਜਾਣਕਾਰੀ ਦੇਣੀ ਹੈ। ਅੱਛਾ, ਇੱਕ ਗੱਲ ਇਹ ਵੀ ਹੈ ਵੀ ਜਿਹੜਾ ਕਿਲ੍ਹਾ ਮੁਬਾਰਕ ਹੈ, ਕਿਹਾ ਜਾਂਦਾ ਵੀ ਰਜ਼ੀਆ ਸੁਲਤਾਨ ਜੋ ਦਿੱਲੀ ਸਲਤਨਤ ਦੀ ਪਹਿਲੀ ਅਤੇ ਇਕੱਲੀ ਮਹਿਲਾ ਸੁਲਤਾਨ ਸੀ, ਉਹਨੂੰ ਕੁਝ ਸਮੇਂ ਲਈ ਇਸ ਕਿਲ੍ਹੇ ਦੇ ਵਿੱਚ ਜਿਹੜਾ ਕੈਦ ਰੱਖਿਆ ਗਿਆ। ਅੱਜ ਵੀ ਇਹ ਕਿਲ੍ਹਾ ਇਤਿਹਾਸ ਪ੍ਰੇਮੀਆਂ ਲਈ ਖਾਸ ਆਕਰਸ਼ਣ ਹੈ। ਅਤੇ ਜਿੱਦਾਂ ਮੈਂ ਗੱਲ ਕੀਤੀ ਹੈ, ਜ਼ਿਲ੍ਹੇ ਦੇ ਵਿੱਚ ਹੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਿੱਖ ਧਰਮ ਦੇ 5 ਤਖ਼ਤਾਂ ਦੇ ਵਿੱਚੋਂ ਇੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਹੈ। ਹਾਂਜੀ, ਸੋ ਇੱਥੇ ਹੀ ਭਾਈ ਮਨੀ ਸਿੰਘ ਜੀ ਦੀ ਸਹਾਇਤਾ ਨਾਲ ਆਦਿ ਗ੍ਰੰਥ ਦੀ ਸੰਪੂਰਨ ਸੰਪਾਦਨਾ ਵੀ ਹੈ ਜਿਹੜੀ ਕੀਤੀ ਗਈ ਸੀ, ਇਸੇ ਕਰਕੇ ਇਸ ਨੂੰ ਗੁਰੂ ਕੀ ਕਾਸ਼ੀ ਵੀ ਹੈ ਜਿਹੜਾ ਦੋਸਤੋ ਕਿਹਾ ਜਾਂਦਾ। ਤੇ ਉੱਥੇ ਜਿਹੜਾ ਇੱਕ ਮੰਦਰ ਵੀ ਹੈਗਾ ਆ ਬਠਿੰਡੇ ਦੇ ਵਿੱਚ, ਬਹੁਤ ਮਸ਼ਹੂਰ ਮੰਦਰ ਹੈ, ਦੱਸਿਓ ਜਿਹੜਾ ਉਸ ਮੰਦਰ ਦਾ ਜਿਹੜਾ ਨਾਮ ਕੀ ਹੈ। ਤੇ ਹਰ ਸਾਲ ਆ ਜਿਹੜਾ ਕਹਿੰਦੇ ਉੱਥੇ ਵੱਡਾ ਜਿਹੜਾ ਆ ਮੇਲਾ ਵੀ ਲੱਗਦਾ। ਬਠਿੰਡੇ ਨੂੰ ਜਿਹੜਾ ਪੰਜਾਬ ਦਾ ਇੱਕ ਖੇਤੀਬਾੜੀ ਅਤੇ ਉਦਯੋਗਿਕ ਕੇਂਦਰ ਦੇ ਤੌਰ ਤੇ ਵੀ ਆ ਜਿਹੜਾ ਮੰਨਿਆ ਜਾਂਦਾ ਹੈ, ਮਨਾਇਆ ਜਾਂਦਾ ਜਾਂ ਕਹਿ ਲਓ। ਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਜਿਹੜੀ ਮੈਂ ਗੱਲਬਾਤ ਕੀਤੀ ਸੀਗੀ, ਹਾਂਜੀ, ਦੇਸ਼ ਦੀਆਂ ਵੱਡੀਆਂ ਤੇਲ ਰਿਫਾਇਨਰੀਆਂ ਦੇ ਵਿੱਚੋਂ ਇਹ ਇੱਕ ਹੈਗੀ ਹੈ। ਥਰਮਲ ਪਾਵਰ ਪਲਾਂਟ ਦੀ ਆਪਾਂ ਗੱਲ ਕਰ ਚੁੱਕੇ ਹਾਂ, ਫਰਟੀਲਾਈਜ਼ਰ ਉਦਯੋਗ ਹੈਗਾ। ਅੱਛਾ, ਜਿਹੜੀ ਇੱਕ ਗੱਲ ਤੁਸੀਂ ਨਹੀਂ ਕੀਤੀ ਮੈਂ ਦੱਸ ਦੇਣਾ, ਕਾਟਨ ਹੈ ਜਿਹੜਾ, ਉਹਨੂੰ ਕਾਟਨ ਬੈਲਟ ਵੀ ਹੈ ਜਿਹੜਾ ਕਿਹਾ ਦਿੱਤਾ ਜਾਂਦਾ। ਉਸ ਦੀ ਜਿਹੜੀ ਖੇਤੀ ਹੈ ਅਤੇ ਟ੍ਰੇਡਿੰਗ ਜਿਹੜੀ ਹੈ ਉਹ ਵੀ ਬਹੁਤ ਕੀਤੀ ਜਾਂਦੀ ਹੈ। ਰੇਲਵੇ ਜੰਕਸ਼ਨ ਦੀ ਤੁਸੀਂ ਗੱਲ ਕੀਤੀ ਹੈ, ਇਹ ਉੱਤਰੀ ਭਾਰਤ ਦਾ ਜਾਂ ਨੌਰਥ ਇੰਡੀਆ ਦਾ ਇੱਕ ਮਹੱਤਵਪੂਰਨ ਆਵਾਜਾਈ ਜਿਹੜਾ ਕੇਂਦਰ ਹੈ। ਉੱਥੇ ਘੁੰਮਣ ਵਾਲੀਆਂ ਜਿਹੜੀਆਂ ਜਗ੍ਹਾ ਨੇ ਬਠਿੰਡੇ ਸ਼ਹਿਰ ਦੇ ਆਲੇ ਦੁਆਲੇ, ਸੋ ਉਹ ਵੀ ਦੱਸਿਓ। ਉਸ ਤੋਂ ਪਹਿਲਾਂ ਇੱਕ ਖੂਬਸੂਰਤ ਗੀਤ, ਉਹ ਟਾਈਮ ਦਾ ਪਤਾ ਹੀ ਨਹੀਂ ਚੱਲਿਆ ਅੱਜ, ਓ ਮਾਈ ਗੋਡ। ਸੋ ਦੋਸਤੋ, ਇਸ ਤੋਂ ਪਹਿਲਾਂ ਵੀ ਮੈਂ ਜਿਹੜਾ ਰੈਪ ਅਪ ਕਰਾਂ, ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਹਾਡੀ ਰਿਨਿਊਲ ਆ ਗਈ ਹੈ ਤਾਂ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੋਮ ਆਟੋ ਇੰਸ਼ੋਰੈਂਸ ਬਾਬਤ। ਤੁਸੀਂ ਸ਼ੋਪ ਰਾਊਂਡ ਕਰ ਲਿਓ, ਫਿਰ ਇੱਕ ਵਾਰ ਮਨਵੀਰ ਸਿੰਘ ਹੋਣਾ ਨੂੰ ਵੀ ਕਾਲ ਕਰ ਲਿਓ, ਫਿਰ ਦੇਖ ਲਿਓ ਇਹਨਾਂ ਦਾ ਕਮਾਲ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ 647-2198-70 6472198-70 ਤੇ ਹੋਮ ਆਟੋ ਇੰਸ਼ੋਰੈਂਸ ਬਾਬਤ ਹੈ ਜਿਹੜਾ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਮੋਰਗੇਜ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ 647-539-4499 647-539-4499 ਤੇ ਸੰਪਰਕ ਹੈ ਜਿਹੜਾ ਉਹ ਕੀਤਾ ਜਾ ਸਕਦਾ। ਘਰ ਦੇ ਵਿੱਚ ਰੁਦਰਾ ਆਈ ਪੀ ਟੀ ਵੀ ਬਾਕਸ ਲਵਾਉਣਾ ਚਾਹੁੰਦੇ ਹੋ, ਆਲਰੇਡੀ ਬਾਕਸ ਲੱਗਾ ਪਰ ਤੁਸੀਂ ਉਸ ਸਰਵਿਸਿਸ ਤੋਂ ਹੈਪੀ ਨਹੀਂ ਹੋ, ਖੁਸ਼ ਨਹੀਂ ਹੋ, ਤਾਂ ਸਿਰਫ ਮਹਿਜ਼ $75 ਦੇ ਵਿੱਚ ਹੈ ਜਿਹੜੀ ਤੁਸੀਂ ਸਰਵਿਸ ਹੈ ਜਿਹੜੀ ਸਵਿੱਚ ਕਰ ਸਕਦੇ ਹੋ। ਸਿਰਫ $75 ਹੈ ਜਿਹੜੇ ਤੁਸੀਂ ਜਿਹੜੇ ਦੇਣੇ ਹੈ। ਸੋ ਤੁਸੀਂ ਰੁਦਰਾ ਆਈ ਪੀ ਟੀ ਵੀ ਬਾਕਸ ਵਾਲਿਆਂ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ 437-236-4700 437-236-4700 ਤੇ ਰੁਦਰਾ ਆਈ ਪੀ ਟੀ ਵੀ ਬਾਕਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਬਾਕੀ ਹੈ ਜਿਹੜਾ ਬੱਚਿਆਂ ਨੂੰ ਆਪ ਭੰਗੜੇ ਗਿੱਧੇ ਦੇ ਵਿੱਚ ਇਨਰੋਲ ਕਰਨਾ ਚਾਹੁੰਦੇ ਹੋ ਤਾਂ ਭੰਗੜਾ ਅਕੈਡਮੀ ਵਿਲੀਅਮ ਤੇ ਏਅਰਪੋਰਟ ਤੇ ਤੁਸੀਂ ਉੱਥੇ ਸੰਪਰਕ ਕੀਤਾ ਜਾ ਸਕਦਾ। ਪ੍ਰੋਗਰਾਮ ਦਾ ਹਵਾਲਾ ਤੁਸੀਂ ਦੇ ਦਿਓ, ਤੁਹਾਨੂੰ ਆ ਜਿਹੜਾ ਡਿਸਕਾਊਂਟਡ ਜਿਹੜਾ ਰੇਟ ਦਿੱਤਾ ਜਾਵੇਗਾ। ਹਰਜੋਤ ਹੁਣਾਂ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ 647-507-7672 647-507-7672 ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਬਾਕੀ ਜਿਹੜਾ ਬਠਿੰਡਾ ਦਾ ਜਿਹੜਾ ਨਾਮ ਹੈ ਜਿਹੜੀ ਮੈਂ ਗੱਲ ਕੀਤੀ ਹੈ, ਕਹਿੰਦੇ ਵੀ ਉੱਥੇ ਆ ਜਿਹੜੇ ਰਾਜਪੂਤ ਜਿਹੜੇ ਹੋਏ ਨੇ ਉਹਨਾਂ ਦੇ ਵੰਸ਼ ਤੋਂ ਹੀ ਆ ਜਿਹੜਾ ਇਹ ਬਠਿੰਡੇ ਦਾ ਜਿਹੜਾ ਨਾਮ ਹੈ ਜਿਹੜਾ ਇਹ ਆਇਆ। ਸੋ ਇੱਥੇ ਲੈਂਦੇ ਹਾਂ ਹੁਣ ਇਜਾਜ਼ਤ, ਫਿਰ ਕੱਲ੍ਹ ਨੂੰ ਗੱਲਾਂ ਕਰਾਂਗੇ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਰੀਅਲ ਸਟੇਟ ਬਾਬਤ, ਕੋਈ ਫਸਟ ਟਾਈਮ ਹੋਮ ਬਾਇਰ ਹੋ ਤੇ ਨੰਬਰ ਮੇਰਾ 416-917-7763-416-917-7763 ਇੱਥੇ ਦੇ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸੋਮਵਾਰ ਦਾ ਦਿਨ ਆ, ਜੁਲਾਈ ਮਹੀਨੇ ਦੀ 27 ਤਰੀਕ ਹੋ ਗਈ ਹੈ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਸਾਡੇ ਵਿਰਾਸਤ ਟੀਵੀ ਚੈਨਲ 'ਤੇ, ਅਤੇ ਵਿਰਾਸਤ ਰੇਡੀਓ ਤੁਸੀਂ ਮੰਡੇ ਟੂ ਫਰਾਈਡੇ ਸੁਣਦੇ ਹੋ CHLO 530 AM ਡਾਇਲ 'ਤੇ। ਮੇਰੇ ਤੋਂ ਪਹਿਲਾਂ ਸ਼ਮੀ ਭੱਠਲ ਜੀ ਪ੍ਰੋਗਰਾਮ ਕਰਕੇ ਗਏ, ਅਤੇ ਜੰਜੂਆ ਸਾਹਿਬ ਹੁਣ ਸਾਡੀ ਵਾਰੀ ਆ ਗਈ ਆ। 6 ਵਜੇ ਤੋਂ ਲੈ ਕੇ 7 ਵਜੇ ਤੱਕ ਮੰਡੇ ਟੂ ਫਰਾਈਡੇ ਹੋਈਦਾ। ਨੰਬਰ ਸਟੂਡੀਓ ਦਾ 416-837-1515, 416-837-1515 ਸਟੂਡੀਓ ਦਾ ਨੰਬਰ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਇੱਕ ਹੋਰ ਸੋਮਵਾਰ ਸ਼ੁਰੂ ਹੋ ਗਿਆ ਅਤੇ ਕਾਫੀ ਸਾਰੀਆਂ ਖਬਰਾਂ ਕੀ ਹੋਇਆ ਵੀਕਐਂਡ ਦੇ ਉੱਪਰ, ਕਬੱਡੀ ਦੇ ਮੈਚ, ਸ਼ੋਅ ਜਿਹੜਾ ਹੋਣਾ ਸੀਗਾ ਉਹ ਅਗਸਤ ਨੂੰ ਹੋਣ ਜਾ ਰਿਹਾ ਹੈਗਾ ਮਨਮੋਹਨ ਵਾਰਿਸ ਬਾਈ ਭਾਜੀ ਹੋਣਾਂ ਦਾ, ਉਹਦੀ ਵੀ ਜਾਣਕਾਰੀ ਲੈ ਕੇ ਆਵਾਂਗੇ। ਸਿੱਖ ਮੋਟਰਸਾਈਕਲ ਕਲੱਬ ਵਾਲੇ ਰਾਈਡ ਫੋਰ ਅ ਕੌਜ਼, ਉਹਨਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਡਾਇਬਿਟੀਜ਼ ਵਾਲਿਆਂ ਨੂੰ। ਸੋ ਕਾਫੀ ਸਾਰੇ ਫੰਕਸ਼ਨ ਹੁੰਦੇ ਆ ਕਮਿਊਨਿਟੀ ਦੇ, ਕਈਆਂ ਦੇ ਪਹੁੰਚ ਜਾਈਦਾ, ਕਈਆਂ ਦੇ ਪਹੁੰਚਣ ਦਾ ਮੌਕਾ ਮਿਲ ਜਾਂਦਾ ਹੈਗਾ ਆ। ਬੜੀ ਜਲਦੀ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਅਤੇ ਲਾਈਨ ਜਦੋਂ ਆ ਗਈ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਲਾਈਨ ਐਕਚੁਲੀ ਲੱਗ ਵੀ ਗਈ ਹੈ, ਦੋ ਲਾਈਨਾਂ ਬਿਜ਼ੀ ਹੋ ਗਈਆਂ ਹਨ। ਪਹਿਲਾਂ ਮੈਂ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰ ਲਵਾਂ, ਫਿਰ ਤੁਹਾਡੇ ਫੋਨ ਕਾਲ ਮੈਂ ਜ਼ਰੂਰ ਲਵਾਂਗਾ। 416-837-1515 ਸਟੂਡੀਓ ਨੰਬਰ ਹੁੰਦੇ ਆ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰੇ। ਤੁਹਾਡੇ ਸਹਿਯੋਗ ਨਾਲ, ਤੁਹਾਡੇ ਪਿਆਰ ਦੇ ਨਾਲ ਇਹ ਪ੍ਰੋਗਰਾਮ ਚੱਲਦੇ ਹਨ। ਵੀਕਐਂਡ ਦੇ ਉੱਪਰ ਤੁਸੀਂ ਮਿਲਦੇ ਹੋ, ਧੰਨਵਾਦ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਯਾਰ, ਤੁਸੀਂ ਬੜੀ ਨੌਲੇਜ ਰੱਖਦੇ ਹੋ। ਕਈ ਕਹਿੰਦੇ ਖਿੱਚ ਕੇ ਰੱਖਿਆ ਕਰ, ਮੈਂ ਕੀ ਖਿੱਚਾਂ, ਕਿਉਂਕਿ ਜੋ ਹੈਗਾ ਉਹੀ ਬੋਲਣ ਦੀ ਕੋਸ਼ਿਸ਼ ਕਰੀਦੀ ਆ। ਤੁਸੀਂ ਪਸੰਦ ਕਰਦੇ ਹੋ ਵੀ ਆਪਾਂ ਖਬਰਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੇਸ਼ ਕਰ ਦਈਦਾ, ਤੁਹਾਡੇ ਸਾਹਮਣੇ ਲੈ ਕੇ ਆਈ ਦੀ ਉਹ ਖਬਰਾਂ। ਲਓ ਜੀ, ਪਹਿਲਾਂ ਬਾਰੀਆ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਆ। ਅੱਜ ਦਾ ਮੌਸਮ 28 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਵੇਗਾ, ਬਿਜਲੀ ਵੀ ਲੱਸ ਗਈ, ਮੀਂਹ ਵੀ ਪਏਗਾ, ਬੱਦਲ ਵੀ ਛਾਏ ਰਹੇ, ਧੁੱਪ ਵੀ ਨਿਕਲ ਗਈ, ਇਹ ਠੰਡੂ ਰਾਮ ਵਾਲਾ ਵੈਦਰ ਹੈਗਾ। ਪਤਾ ਜੇ ਪੰਜਾਬ ਵਿੱਚ ਸੁਣਦੇ ਹੁੰਦੇ ਸੀਗੇ ਸਭ ਤੋਂ ਸੇਫ ਜੋਬ ਹੈਗੀ ਆ, ਕਹਿੰਦੇ ਸਭ ਕੁਝ ਦੱਸ ਦੇਵੋ, ਬਾਅਦ 'ਚ ਕਹਿ ਦੇਵੋ ਇੱਥੇ ਕਿ ਪੈਣਾ ਸੀ, ਉੱਥੇ ਨਹੀਂ ਪਿਆ, ਤੁਹਾਡੇ ਪੈਣਾ ਸਾ ਨਹੀਂ ਪਿਆ, ਆਪਾਂ ਹੀ ਕਰੀਏ। ਪਰ ਹਾਂ, ਅੱਜ ਕੱਲ੍ਹ ਮੌਸਮ ਜਿਹੜਾ ਹੈਗਾ ਪਰ ਮੀਟਰ ਹੀ ਦੱਸ ਦਿੰਦੇ ਨੇ ਵੀ ਇੱਥੇ ਕੁ ਬੱਦਲ ਛਾਏ ਹੋਣੇ ਆ ਅਤੇ ਇੱਥੇ ਕੁ ਮੀਂਹ ਪੈਣਾ। ਤੁਹਾਨੂੰ ਡਿਜੀਟਲ ਡਿਵਾਈਸ ਦੇ ਵਿੱਚ ਕਾਫੀ ਕੁਛ ਮਿਲ ਜਾਂਦਾ ਹੈਗਾ। ਗੁਰਮੁਖ ਸਿੰਘ ਬਾਰੀਆ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਅੰਮ੍ਰਿਤ ਸਾਹਿਬ, ਮੇਰੀ 10 ਮਿੰਟ ਦੀ ਹਾਜ਼ਰੀ ਜਿਹੜੀ ਆ ਪ੍ਰਵਾਨ ਕਰਿਓ ਜੀ।
0: ਆਓ ਜੀ, ਤੁਹਾਡੀ
1: ਮੇਰਾ ਨਾਮ ਦਾ ਸੀ ਬਿਲਕੁਲ, ਤੇ ਮੈਂ ਕੁਝ ਨਾਨ ਮੈਡੀਕਲ ਗੱਲਾਂ ਸਾਂਝੀਆਂ ਕਰਨੀਆਂ ਨੇ ਕਿ ਖਬਰਾਂ ਤੋਂ ਥੋੜਾ ਜਿਹਾ ਹਟ ਕੇ, ਕਿ ਮੇਰਾ ਇਰਾਦਾ ਹੈਗਾ ਕਿ ਕਿਉਂਕਿ ਜਦੋਂ ਆਪਾਂ ਕੁਝ ਪੋਲੀਟੀਕਲ ਪਾਰਟੀਆਂ ਦੀ ਗੱਲ ਕਰਦੇ ਹਾਂ ਤੇ ਆਪਣੇ ਕਈ ਸੱਜਣਾ ਮਿੱਤਰਾਂ ਦੇ ਮਨ ਚ ਹੋ ਜਾਂਦਾ ਕਿ ਸ਼ਾਇਦ ਪਤਾ ਨੀ ਆਪਾਂ ਆਪਣਾ ਮਕਸਦ ਕੀ ਆ, ਤੇ ਮੇਰਾ ਹੁਣ ਆਉਣ ਵਾਲੇ ਦਿਨਾਂ ਚ ਜਿਹੜੇ 5-7 ਦਿਨ ਮੈਂ ਇੱਥੇ ਹੈਗਾ ਵਾ, ਉਹ ਕੋਸ਼ਿਸ਼ ਹੋਊਗੀ ਕਿ ਕੁਝ ਏਦਾਂ ਦੀਆਂ ਗੱਲਾਂ ਟੱਚ ਕੀਤੀਆਂ ਜਾਣ ਜਿਹੜੀਆਂ ਸਰੋਤਿਆਂ ਨੇ ਨਾ ਸੁਣੀਆਂ ਹੋਣ ਪਹਿਲਾਂ, ਜਾਂ ਫਿਰ ਉਹਨਾਂ ਨਵੀਆਂ ਕੋਈ ਗੱਲਾਂ ਹੋਣੀਆਂ ਹੋਣ ਪੰਜਾਬ ਬਾਰੇ। ਤੇ ਮੈਂ ਜੋ ਕੁਝ ਮਹਿਸੂਸ ਕੀਤਾ ਪੰਜਾਬ ਦੀ ਸਮਾਜਿਕ ਜਿਹੜੀ ਬਣਤਰ ਹੈਗੀ ਆ ਜੀ, ਜਾਂ ਜਿਹੜੀ ਡੈਮੋਗ੍ਰਾਫੀ ਬਾਰੇ ਜੋ ਮੈਂ ਗੱਲਾਂ ਦੇਖੀਆਂ, ਉਹ ਮੈਂ 2 ਮਿੰਟ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਬਾਅਦ ਚ ਸਰੋਤੇ ਕੀ ਵਿਚਾਰ ਦਿੰਦੇ ਆ। ਦਰਅਸਲ ਪੰਜਾਬ ਸਾਡੀ ਧਰਤੀ ਹੈ ਜੀ, ਗੁਰੂਆਂ ਪੀਰਾਂ ਦੀ ਧਰਤੀ ਆ, ਤੇ ਜਦੋਂ ਅਸੀਂ ਆਉਂਦੇ ਹਾਂ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨੀ ਕਿ ਸਾਨੂੰ ਬੜਾ ਸਕੂਨ ਮਿਲਦਾ ਆ, ਕੋਈ ਵੀ ਵੈਦਰ ਹੋਵੇ ਅਸੀਂ ਇੰਜੋਏ ਕਰਦੇ ਹੈਗੇ ਆ। ਗਰਮੀਆਂ ਸਰਦੀਆਂ ਦੀਆਂ ਗੱਲਾਂ ਭਾਵੇਂ ਹੋਣ, ਪਰ 2-4 ਦਿਨ ਜਦੋਂ ਰਹਿੰਦੇ ਹਾਂ ਤੇ ਫਿਰ ਬੋਡੀ ਉਹਨੂੰ ਅਡੋਪਟ ਕਰਦੀ ਆ, ਜਿਹੜੇ ਬੰਦੇ ਇੱਥੇ ਜੰਮੇ ਪਲੇ ਪੈਦਾ ਹੋਏ ਆ, ਠੀਕ ਹੈ ਜੀ। ਸੋ ਬਿਲਕੁਲ, ਇੱਥੋਂ ਜਦੋਂ ਮੈਂ ਬਾਹਰ ਗਿਆ ਆ, ਕੁਛ ਮੈਂ ਬੱਸਾਂ ਸਫ਼ਰ ਕੀਤਾ ਜੀ, ਮੈਂ 2 ਵਹੀਕਲ ਵੀ ਇੰਜੋਏ ਕੀਤਾ ਹੈਗਾ, ਜਿਹੜਾ ਆਪਣਾ ਜ਼ਿਆਦਾਤਰ ਲੋਕ ਘੱਟ ਕਰਦੇ ਆ ਪਰ ਹਾਲੇ ਵੀ ਬਹੁਤ ਜ਼ਿਆਦਾ ਆ। ਤੇ ਜੋ ਮੈਂ ਦੇਖਿਆ ਤੰਬਰ ਸਾਹਿਬ, ਕੁਛ ਗੱਲਾਂ, ਇਹ ਗੱਲ ਹੈਗੀ ਪੰਜਾਬ ਦੇ ਫਸਲੀ ਜਿਹੜਾ ਵਿਕੇਂਦਰੀਕਰਨ ਦੀ ਗੱਲਬਾਤ ਜਿਹੜੀ ਚਰਚਾ ਚ ਰਹਿੰਦੀ ਆ, ਹਾਲੇ ਵੀ ਉਤੋਂ ਕੋਹਾਂ ਦੂਰ ਹੈਗਾ। ਜਦੋਂ ਆਪਾਂ ਬੱਸ ਦੇ ਵਿੱਚ ਸਫ਼ਰ ਕਰਦੇ ਹਾਂ ਜਾਂ ਕਾਰ ਸਫ਼ਰ ਕਰਦੇ ਹਾਂ ਰੋਡ ਦੇ ਉੱਪਰ, ਤਾਂ ਝੋਨਾ ਹੀ ਝੋਨਾ ਜਦੋਂ ਕਿਤੇ ਤੁਸੀਂ ਸਿਆਲ ਚ ਆਉਂਦੇ, ਕਣਕ ਹੀ ਕਣਕ, ਇਹਦਾ ਮਤਲਬ ਆ ਵੀ ਪੰਜਾਬ ਦੇ ਵਿੱਚ ਜਿਹੜੀ ਗੱਲ ਦੀ ਵੱਡੀ ਲੋੜ ਹੈਗੀ ਆ ਕਿ ਨੀਡਡ ਬੇਸ ਐਗਰੋ ਜਿਹੜੀ ਨੀਤੀ ਹੈਗੀ ਆ, ਕਿਤੇ ਨਾ ਕਿਤੇ ਹਾਲੇ ਉਤੋਂ ਪੰਜਾਬ ਕੋਹਾਂ ਦੂਰ ਹੈਗਾ। ਤੇ ਜੇ ਇੱਕ ਹੀ ਫਸਲ ਜਿਹੜੀ ਆ ਆਪਾਂ ਨੂੰ ਲਗਾਤਾਰ ਮੀਲਾਂ ਮੀਲ ਕਈ ਕਿਲੋਮੀਟਰ ਚੱਲ ਕੇ ਵੀ ਦਿਖਾਈ ਦੇ ਰਹੀ ਆ ਆਸੇ ਪਾਸੇ, ਤਾਂ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਇਹਦੇ ਬੇਸ ਦੇ ਉੱਪਰ ਛੋਟੀ ਇੰਡਸਟਰੀ ਲੱਗ ਸਕਦੀ ਆ, ਉਹਦੀ ਵੀ ਹਾਲੇ ਦੂਰ ਦੀ ਗੱਲ ਹੈਗੀ ਆ। ਲੇਕਿਨ ਮੈਂ ਇਹ ਮਹਿਸੂਸ ਕੀਤਾ ਕਿ ਇਹਦੇ ਨਾਲ ਜਿਹੜਾ ਦੁੱਧ ਵੀ ਹੈਗਾ ਆ, ਪਸ਼ੂਆਂ ਦੀ ਜਿਹੜੀ ਰੂਟੀਨ ਸੀਗੀ ਹਰ ਘਰ ਦੇ ਵਿੱਚ, ਪਹਿਲਾਂ ਜਦੋਂ ਆਪਾਂ ਜੰਮੇ ਪਲੇ ਹੈਗੇ, ਸ਼ਾਇਦ ਤੁਸੀਂ ਤਾਂ ਛੋਟੀ ਉਮਰ ਚ ਇੱਥੋਂ ਗਏ, ਲੇਕਿਨ ਮੈਂ ਕਾਫੀ ਹਿੱਸਾ ਇੱਥੇ ਕੱਢਿਆ, ਤੇ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਪਸ਼ੂ ਸੀਗੇ ਹਰੇਕ ਘਰ ਦੇ ਵਿੱਚ ਹੁੰਦੇ ਸੀ, ਚਾਹੇ ਮਜ਼ਦੂਰ ਵਰਗ ਵੀ ਹੁੰਦਾ ਸੀ, ਉਹਨਾਂ ਕੋਲ ਪਸ਼ੂ ਹੁੰਦੇ ਸੀ, ਥੋੜਾ ਬਹੁਤਾ ਉਹ ਇੱਧਰੋਂ ਉੱਧਰੋਂ ਕਰਕੇ ਉਹਨਾਂ ਨੇ ਚਾਰਾ ਇਕੱਠਾ ਕਰਦੇ ਸੀ ਤੇ ਦੁੱਧ ਹਰ ਘਰ ਚ ਹੁੰਦਾ ਸੀ। ਹੁਣ ਰੁਝਾਨ ਇਹ ਵਧਿਆ ਹੈਗਾ ਕਿ ਦੁੱਧ ਮੁੱਲ ਖਰੀਦਣ ਦਾ, ਡੇਅਰੀਆਂ ਤੋਂ ਡੇਅਰੀਆਂ ਦਾ ਰੁਝਾਨ ਜ਼ਿਆਦਾ ਵਧਿਆ, ਤੇ ਲੋਕਾਂ ਦੇ ਘਰ ਚ ਪਸ਼ੂ ਜਿਹੜੇ ਆ ਘੱਟ ਦਿਖਾਈ ਦਿੰਦੇ ਆ। ਈਵਨ ਪਿੰਡਾਂ ਦੇ ਵਿੱਚ ਵੀ ਜਿਹੜਾ ਰੁਝਾਨ ਹੈ ਉਹ ਕਾਫੀ ਹੱਦ ਤੱਕ ਘਟਿਆ ਜੀ, ਉਹਦਾ ਕਾਰਨ ਕੀ ਹੈਗਾ, ਲੇਕਿਨ ਇਹਦੇ ਨਾਲ ਜਿਹੜੀ ਖੇਤੀ ਵੀ ਹੈਗੀ ਆ ਉਹ ਦੋ ਚਾਰ ਦਿਨਾਂ ਦੀ ਖੇਤੀ ਜਿਹੜੀ ਸੀਜ਼ਨੇਬਲ ਰਹਿ ਗਈ ਹੈਗੀ ਆ, ਜੇ ਝੋਨਾ ਤਾਂ ਉਹ ਵੀ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ, ਟਰੈਕਟਰਾਂ ਦੇ ਨਾਲ ਲਾਉਣਾ। ਜਿਹੜੀ ਇੱਕ ਗੱਲ ਪੋਜ਼ਿਟਿਵ ਹੈਗੀ ਆ ਕਿ ਲਾਈਟ ਹੁਣ ਘੱਟ ਬੰਦ ਹੁੰਦੀ ਆ, ਸਿੰਗਲ ਫੇਸ ਜਿਹੜੀ ਬੱਤੀ ਆ ਆਉਂਦੀ ਰਹਿੰਦੀ ਆ, ਆਰਾਮਦਾਇਕ ਜ਼ਿੰਦਗੀ ਜਿਹੜੀ ਆ ਪਿੰਡਾਂ ਦੇ ਵਿੱਚ ਕੁਛ ਹੈਗੀ ਆ। ਵੈਸੇ ਫੁੱਲ ਫੇਸ ਬੱਤੀ ਵੀ ਜਿਹੜੀ ਆ ਉਹਦੀ ਰੂਟੀਨ ਦੇ ਨਾਲ ਆ ਰਹੀ ਹੈਗੀ ਆ, ਇਹ ਇੱਕ ਪੋਜ਼ਿਟਿਵ ਆਪਾਂ ਗੱਲ ਕਹਿ ਸਕਦੇ ਹੈਗੇ ਆ ਪੰਜਾਬ ਦੇ ਵਿੱਚ ਇਸ ਵਕਤ ਦੀ ਜਿਹੜੀ ਗੱਲ ਹੈਗੀ ਆ। ਲੇਕਿਨ ਇਹਦੇ ਨਾਲ ਜਿਹੜੀ ਜੁੜੀ ਹੋਈ ਗੱਲ ਹੈਗੀ ਆ ਕਿ ਜਿਹੜੀ ਲੇਬਰ ਹੈ ਪਿੰਡਾਂ ਦੇ ਵਿੱਚ, ਪੰਜਾਬੀ ਲੇਬਰ, ਉਹਦੀ ਬਹੁਤ ਵੱਡੀ ਘਾਟ ਆ ਜੀ। ਬਹੁਤ ਸਾਰਾ ਲੇਬਰ ਦਾ ਹਿੱਸਾ ਅੰਬਰ ਸਾਹਿਬ ਜਿਹੜਾ ਆ ਪ੍ਰਵਾਸੀ ਮਜ਼ਦੂਰਾਂ ਨੇ ਸੰਭਾਲਿਆ, ਜਿਹੜੀਆਂ ਛੋਟੀਆਂ ਰੇਹੜੀਆਂ ਫਲਾਂ ਦੀਆਂ ਹੈਗੀਆਂ ਨੇ ਜਾਂ ਛੋਟੇ ਮੋਟੇ ਕਾਰੋਬਾਰ ਹੈਗੇ ਆ ਉਹਦੇ ਵਿੱਚ ਸਾਡੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਦਾ ਹੁਣ ਵੱਡਾ ਹਿੱਸਾ ਹੈਗਾ। ਪੰਜਾਬ ਦੇ ਵਿੱਚ ਜਿੰਨੀ ਜਿਹੜਾ ਝੋਨਾ ਹੈਗਾ ਆ ਉਹਨੀ ਜਿਹੜੀ ਲਵਾਈ ਹੋਈ ਹੈ ਉਹ ਵੀ ਜ਼ਿਆਦਾਤਰ ਮੈਂ ਪ੍ਰਵਾਸੀ ਮਜ਼ਦੂਰ ਹੀ ਵੇਖੇ ਹੋਏ ਆ ਲਾਉਂਦੇ ਹੋਏ। ਜਿਹੜੇ ਆਪਣੇ ਪੰਜਾਬੀ ਲੇਬਰ ਹੈ ਉਹ ਸ਼ਹਿਰਾਂ ਦੇ ਵਿਹੜੇ ਨਿੱਕੇ ਮੋਟੇ ਦੂਜੇ ਕੰਮ ਉਹਨਾਂ ਵਿੱਚ ਚਲੇ ਗਈ ਜਾਂ ਫਿਰ ਉਹਨਾਂ ਦੀ ਕੀ ਨੀਤੀ ਹੈਗੀ ਆ ਉਹਨਾਂ ਦੀ ਜਿਹੜੀ ਆ ਗਿਣਤੀ ਘੱਟ ਦਿਖਾਈ ਦਿੰਦੀ ਆ। ਜਿਹੜੇ ਆਮ ਮੁੰਡੇ ਹੈਗੇ ਘਰਾਂ ਦੇ ਉਹ ਵੀ ਪਸ਼ੂਆਂ ਦੇ ਵਿੱਚ ਰੱਖਣ ਦੇ ਵਿੱਚ ਜਿਹੜਾ ਵਿਸ਼ਵਾਸ ਆ ਘਰ ਪ੍ਰਤੀ ਉਹ ਘਟਿਆ ਹੈਗਾ ਆ। ਮਜ਼ਦੂਰੀ ਦੀ ਜਿਹੜੀ ਘਾਟ ਹੈਗੀ ਆ ਇਹਦੇ ਨਾਲ ਹੀ ਜਿਹੜੀ ਅਵਾਰਾ ਪਸ਼ੂਆਂ ਦੀ ਜਿਹੜੀ ਮੈਂ ਦੇਖੀ ਹੈਗੀ ਆ ਸੜਕ
0: ਜੀ ਲੱਗਦਾ ਆਵਾਜ਼ ਬੰਦ ਹੋ ਗਈ, ਦੁਬਾਰਾ ਫਿਰ ਕਨੈਕਟ ਕਰਨ ਦੀ ਕੋਸ਼ਿਸ਼ ਕਰਨਗੇ। ਮੈਂ 10 ਸਕਿੰਟ ਵੇਟ ਕਰ ਲੈਂਦਾ, ਫਿਰ ਕਹਿੰਦੇ ਜੀ ਬਾਹਰੋਂ ਆ ਗਏ ਆ, ਬਾਹਰੋਂ ਲੇਬਰ ਨੇ ਆਉਣਾ ਹੀ ਆ, ਜੇ ਅਸੀਂ ਕੰਮ ਨਹੀਂ ਕਰਨਾ, ਘਰ ਵਿੱਚ ਆਪਾਂ ਪਸ਼ੂ ਰੱਖੇ ਨਹੀਂ ਹੈਗੇ ਕਿਉਂਕਿ ਸਾਨੂੰ ਦੁੱਧ ਸੌਖੇ ਤਰੀਕੇ ਨਾਲ ਬਾਹਰੋਂ ਮਿਲ ਜਾਂਦਾ ਹੈਗਾ ਆ, ਲੇਬਰ ਸਸਤੀ ਮਿਲ ਜਾਂਦੀ, ਜੇ ਆਪਾਂ ਕੱਲ੍ਹ ਆਪਣੇ ਹੱਡ ਤੋੜੀਏ ਕਹਿੰਦੇ ਆਪਾਂ ਬਾਹਰੋਂ ਬੰਦੇ ਰੱਖ ਲੈਂਦੇ ਹਾਂ। ਸੋ ਜਿਹੜੇ ਕਹਿੰਦੇ ਨੇ ਬਾਹਰੋਂ ਕੱਲ੍ਹ ਲੋਕ ਆਏ, ਅਸੀਂ ਵੀ ਬਾਹਰੋਂ ਆਏ ਹਾਂ, ਕੈਨੇਡਾ ਵਿੱਚ ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ, ਆਪਣੇ ਰੈਸਟੋਰੈਂਟ ਵਿੱਚ ਦੇਖ ਲਓ ਜਿੰਨੇ ਵੀ ਮੈਕਡੋਨਲਡਸ ਆ, ਬਾਕੀ ਹੋਰ ਫਾਸਟ ਚੇਨ ਜਿਹੜੇ ਸਟੋਰ ਹਨ ਉਹਦੇ ਵਿੱਚ ਆਪਣੇ ਹੀ ਬੱਚੇ ਕੰਮ ਕਰਦੇ, ਇੱਥੇ ਵਾਲੇ ਬੋਰਨ ਬੱਚੇ ਬਹੁਤ ਘੱਟ ਕੰਮ ਕਰਦੇ ਆ, ਇਹਨਾਂ ਵਾਸਤੇ ਲੇਬਰ ਇਹ ਛੋਟੀ ਲੱਗਦੀ ਆ, ਪਰ ਇਹ ਵੀ ਸਿਖਾਲਣੀ ਬੜੀ ਜ਼ਰੂਰੀ ਹੁੰਦੀ ਆ। ਬਾਜੀ ਸਾਹਿਬ ਸ਼ਾਇਦ ਦੁਬਾਰਾ ਡਾਇਲ ਕਰ ਲੈਣ, ਉਹਨਾਂ ਦੀ ਲਾਈਨ ਜਿਹੜੀ ਹੈਗੀ ਆ ਦੁਬਾਰਾ ਆ ਕੇ ਮੈਂ ਉਹਨਾਂ ਨੂੰ ਜੋੜ ਲਵਾਂਗਾ ਲਾਈਨ ਦੇ ਨਾਲ। ਸੋ ਬਹੁਤ ਵਾਰੀ ਤੁਹਾਡੀ ਆਈ ਆ ਵੀ ਬਾਹਰੋਂ ਮੈਂ ਅੱਖਰ ਨਹੀਂ ਵਰਤ ਜਾਂਦਾ ਵੀ ਇਹ ਲੋਕ ਆ ਗਏ ਆ, ਲੋਕਾਂ ਨੇ ਤਾਂ ਕੰਮ ਲੱਭਣਾ। ਇੱਥੇ ਵੀ ਇੱਦਾਂ ਹੁੰਦੀ ਜਦੋਂ ਸਾਨੂੰ ਇੱਕ ਸ਼ਹਿਰ ਵਿੱਚ ਕੰਮ ਨਹੀਂ ਮਿਲਦਾ ਆਪਾਂ ਦੂਸਰੇ ਸ਼ਹਿਰ ਵਿੱਚ ਚਲ ਜਾਈਦਾ ਝੋਲੀ ਚੱਕ ਕੇ, ਇਹੀ ਕੰਮ ਹੁੰਦਾ ਨਾ। ਸੋ ਇਹੀ ਉਹਨਾਂ ਦਾ ਹੈਗਾ ਆ, ਉਹਨਾਂ ਨੂੰ ਆਪਣੇ ਪ੍ਰੋਵਿੰਸ ਵਿੱਚ ਲੇਬਰ ਨਹੀਂ ਮਿਲਦੀ, ਉਹਨੇ ਪੰਜਾਬ ਵਿੱਚ ਆ ਕੇ ਲੇਬਰ ਕਰ ਲੈਣੀ ਆ। 8222 ਜੀ ਆ ਜਾਓ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਜੀ ਮੈਂ ਨਾਲ ਹੀ ਹਾਂ ਜੀ, ਮੈਂ ਤੁਹਾਨੂੰ 2 ਮਿੰਟ ਹੋਰ ਕੰਟੀਨਿਊ ਕਰਨਾ ਚਾਹੁੰਦਾ ਸੀ। ਅੰਬਰ ਸਾਹਿਬ
0: ਜੀ ਗੋ ਹੈਡ, ਤੁਹਾਡੀ ਆਵਾਜ਼ ਜਿਹੜੀ ਬੰਦ ਹੋ ਗਈ ਸੀਗੀ, ਦੁਬਾਰਾ ਸ਼ੁਰੂ ਕਰ। ਮੈਂ ਉਹੀ ਗੱਲ ਕੀਤੀ ਸੀਗੀ ਜੇ ਅਸੀਂ ਨਹੀਂ ਕੰਮ ਕਰਾਂਗੇ ਤਾਂ ਬਾਹਰੋਂ ਲੇਬਰ ਨੇ ਤਾਂ ਆਉਣਾ ਹੀ ਆਉਣਾ ਹੈਗਾ, ਪਸ਼ੂ ਨਹੀਂ ਰੱਖਾਂਗੇ ਤੇ ਨਿਆਣੇ ਵਾਸਤੇ ਹੋਰ ਕੋਈ ਜੋਬ ਕ੍ਰੀਏਟ ਕਰਨੀ ਪੈਣੀ, ਨਹੀਂ ਤਾਂ ਉਹਨਾਂ ਨੇ ਅਵਾਰਾ ਹੀ ਘੁੰਮਣਾ, ਜਿਹੜਾ ਅਵਾਰਾ ਉਹ ਘੁੰਮਦੇ ਅਵਾਰਾ ਇਹਨਾਂ ਨੇ ਘੁੰਮਣਾ ਹੈਗਾ। ਸੋ ਕੰਮ ਕ੍ਰੀਏਟ ਕਰਨਾ ਪੈਂਦਾ, ਵਧਾਉਣਾ ਪੈਂਦਾ ਆ, ਜਿੱਥੇ ਸੌਖਾ ਹੋ ਗਿਆ ਕੰਮ ਚੋਂ ਦੁੱਧ ਖਰੀਦ ਲੈਂਦੇ ਆ, ਉਹ ਤੇ ਖਰੀਦਦੇ ਆ, ਦੁੱਧ ਕਿੰਨਾ ਕੁ ਵਧੀਆ ਹੈਗਾ ਉਹ ਸਾਰੇ ਜਾਣਦੇ ਹਨ ਜੀ।
1: ਇਹਦੇ ਨਾਲ ਹੀ ਜਿਹੜੀ ਫਲ ਸਬਜ਼ੀਆਂ ਦੀ ਗੱਲ ਜੁੜੀ ਹੋਈ ਆਪਾਂ ਕਰ ਲਈਏ ਆਪਣਾ ਅੰਮ੍ਰਿਤ ਸਾਹਿਬ ਕੇ, ਜਿਹੜੀਆਂ ਫਲ ਤੇ ਸਬਜ਼ੀਆਂ ਨੇ ਉਹ ਵੀ ਜ਼ਿਆਦਾਤਰ ਹੁਣ ਮੈਂ ਸ਼ਹਿਰ 'ਚ ਰਹਿ ਰਿਹਾ ਤੇ ਇੱਥੇ ਜਿੰਨੇ ਬੜੇ ਆਂਢੀ ਗੁਆਂਢੀ ਹੈਗੇ ਆ, ਪਟਾਲਾ ਸ਼ਹਿਰ ਪਿੰਡ ਵਰਗਾ ਸ਼ਹਿਰ ਹੈਗਾ ਜੀ, ਕਿਸੇ ਦੇ ਘਰ ਦੇ ਵਿੱਚ ਹੀ ਆਸੇ ਪਾਸੇ ਮੈਂ ਪਿੱਛੇ ਜਾਂ ਅੱਗੇ ਜਗ੍ਹਾ ਸਬਜ਼ੀਆਂ ਜਾਂ ਥੋੜਾ ਬਹੁਤਾ ਬੂਟੇ ਉਸ ਹਿਸਾਬ ਦੇ ਨਾਲ ਨਹੀਂ ਦੇਖੇ। ਪਿੰਡਾਂ ਦੇ ਵਿੱਚ ਵੀ ਜਿਹੜੀਆਂ ਪਿੰਡਾਂ ਦੇ ਲੋਕ ਹੁਣ ਸਬਜ਼ੀਆਂ ਜਿਹੜੀਆਂ ਨੇ ਉਹ ਟਮਾਟਰ ਜਾਂ ਪਿਆਜ਼ ਜਾਂ ਕੁਛ ਏਦਾਂ ਦੇ ਬੇਸਿਕ ਜਿਹੜੇ ਸਬਜ਼ੀਆਂ ਸੀ ਜਿਹੜੀ ਆਪਾਂ ਲਾਉਂਦੇ ਸੀ ਉਹ ਖਰੀਦਦੇ ਹੈਗੇ ਆ ਜੀ। ਤਾਂ ਅੱਜ ਮੈਂ ਇੱਕ ਫਲਾਂ ਦੀ ਦੁਕਾਨ ਤੇ ਗਿਆ ਸੀ ਤਾਂ ਉੱਥੇ ਕਈ ਤਰ੍ਹਾਂ ਦੇ ਫਲ ਸੀਗੇ, ਅੰਬ ਸੀਗੇ, ਲੀਚੇ, ਆੜੂ, ਜਾਂ ਆਪਾਂ ਕਰ ਸਕਦੇ ਹਾਂ ਕੱਬੂ ਗੋਸ਼ੇ ਵਗੈਰਾ, ਏਦਾਂ ਦੇ ਕਈ ਤਰ੍ਹਾਂ ਦੇ ਫਲ ਸੀਗੇ। ਮੈਂ ਅੰਬਾਂ ਦਾ ਰੇਟ ਪੁੱਛਿਆ 250 ਰੁਪਏ ਨੂੰ ਅੰਬ ਸੀਗਾ ਜੀ, 150 ਤੋਂ 200 ਰੁਪਏ, ਤੇ ਉਹਨੂੰ ਮੈਂ ਪੁੱਛਿਆ ਸੀਗਾ ਕਿ ਇਹਦੇ ਚ ਇਹ ਅੰਬ ਕੋਈ ਫਰੂਟ ਉਹ ਦੱਸ ਮੇਰੇ ਬ੍ਰਦਰ ਦੀ ਜਿਹੜਾ ਪੰਜਾਬ ਚ ਪੈਦਾ ਹੁੰਦਾ ਹੋਵੇ। ਠੀਕ ਹੈ ਜੀ, 7-8 ਤਰ੍ਹਾਂ ਦੇ ਫਰੂਟ ਸੀਗੇ। ਉਹਦਾ ਕਹਿਣਾ ਸੀਗਾ ਕਿ ਜਾਂ ਜੰਮੂ ਯੂਪੀ, ਇਹਨਾਂ ਤੋਂ ਜ਼ਿਆਦਾਤਰ ਹਰਿਆਣਾ ਜੰਮੂ, ਕੁਝ ਹਿਮਾਚਲ ਤੋਂ ਉਹਨੇ ਦੱਸਿਆ ਕਿ ਉੱਥੋਂ ਫਰੂਟ ਸਾਰਾ ਆਉਂਦਾ ਹੈਗਾ, ਜ਼ਿਆਦਾਤਰ ਕਸ਼ਮੀਰ ਜੰਮੂ ਤੋਂ ਜਿਹੜਾ ਉਹ ਫਰੂਟ ਆਉਂਦਾ ਹੈਗਾ। ਇਹਦਾ ਮਤਲਬ ਸਾਡੇ ਪੰਜਾਬ ਦੇ ਵਿੱਚ ਜਿਹੜਾ ਫਲ ਫਰੂਟ ਹੈ ਉਹਦੇ ਵਿੱਚ ਵੀ ਪੈਦਾਵਾਰ ਪੱਖੋਂ ਹੱਲ ਆ। ਜੇ ਹਿਸਾਬ ਨਾਲ ਮੈਂ ਉੱਥੇ ਅਸੈਸਮੈਂਟ ਕੀਤੀ, ਜੇ ਹੁੰਦਾ ਫਰੂਟ ਤੇ ਫਿਰ ਉੱਥੇ ਮੈਂ 5-7 ਰੇੜੀਆਂ ਤੇ ਮੈਂ ਪੁੱਛਿਆ ਤੂੰ ਦਿਖਾਈ ਦਿੰਦਾ। ਸੋ ਇਹਦਾ ਮਤਲਬ ਕੁੱਲ ਮਿਲਾ ਕੇ ਹੈਗਾ ਕਿ ਕੁਛ ਗੱਲਾਂ ਮੈਂ ਜਿਹੜੀਆਂ ਨੋਟ ਕੀਤੀਆਂ ਵਹੀਕਲ ਪੱਖੋਂ, ਡਰਾਈਵਿੰਗ ਪੱਖੋਂ, ਲੋਕੀ ਆਪਣੀ ਤਰ੍ਹਾਂ ਦੀ ਜਿਹੜੀ ਇੱਥੇ ਡਰਾਈਵਿੰਗ ਹੈਗੀ ਆ ਉਹਨੂੰ ਮੈਂ ਮੈਚ ਨਹੀਂ ਕਰਦਾ ਕੈਨੇਡਾ ਦੇ ਨਾਲ, ਕਿਉਂਕਿ ਉਹਨੂੰ ਕਰਨਾ ਵੀ ਗਲਤ ਹੈਗਾ। ਲੇਕਿਨ ਰੁਝਾਨ ਇਹ ਹੈਗਾ 2-ਪਹੀਆ ਵਹੀਕਲ ਹਾਲੇ ਵੀ ਇੱਥੇ ਲੋਕ ਬਹੁਤ ਇੰਜੋਏ ਕਰਦੇ ਆ ਜੀ, ਸਸਤਾ ਵਹੀਕਲ ਹੈਗਾ ਆ। ਸਾਈਕਲ ਵੀ ਕੁਛ ਗਿਣਤੀ ਜਿਵੇਂ ਜਿਹੜਾ ਮਜ਼ਦੂਰ ਵਰਗ ਹੈਗਾ, ਲੇਕਿਨ ਕਾਰਾਂ ਦੀ ਗਿਣਤੀ ਵੱਡੀ ਗਿਣਤੀ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਸਿੰਗਲ ਬੰਦਾ ਵੀ ਕਾਰਾਂ ਜਾ ਰਿਹਾ ਹੈਗਾ ਜਿਹੜਾ ਇੱਥੇ 2 ਵਹੀਕਲ ਤੇ ਜਾ ਸਕਦਾ ਆ। ਸੋ 2 ਵਹੀਕਲ ਜਿਹੜਾ ਇੱਥੇ ਇੱਥੋਂ ਦੀ ਜ਼ਿੰਦਗੀ ਵਾਸਤੇ ਬੜਾ ਵਰਦਾਨ ਜਿਹੜਾ ਵਹੀਕਲ ਸੀਗਾ, ਕਿ ਉਹ ਘੱਟ ਤੇਲ ਖਾਂਦਾ ਹੈ, ਟ੍ਰੈਫਿਕ ਪੱਖੋਂ ਪਾਰ ਕਰਨਾ, ਧਰਾਤਲ ਪੱਖੋਂ, ਵਾਤਾਵਰਨ ਪੱਖੋਂ ਵੀ ਇੱਥੇ ਵਾਰਾ ਖਾਂਦਾ। ਤੇ ਅੱਜ ਮੈਂ ਕੁਛ ਸਮਾਂ ਸਾਈਕਲ ਤੇ ਵੀ ਕਵਰ ਕੀਤਾ, ਤੇ ਸਾਈਕਲ ਦੇ ਉੱਤੇ ਜਿਹੜਾ ਮਿਡਿਆਪਰ ਬੰਦਾ ਆ ਉਹ ਮੈਂ ਕੋਈ ਨੀ ਦੇਖਿਆ। ਜ਼ਿਆਦਾਤਰ ਮਜ਼ਦੂਰ ਬੰਦੇ ਸ਼ਾਮ ਨੂੰ ਜਿਹੜੇ ਆ ਥੋੜੇ ਬਹੁਤੇ ਸਾਈਕਲਾਂ ਤੇ ਜਿਹੜੇ ਆ ਜਾਂਦੇ ਹੈਗੇ ਆ। ਸੋ ਕੁੱਲ ਮਿਲਾ ਕੇ ਮੈਂ ਕੁਛ ਕੁ ਮਿੰਟ ਜਿਹੜੇ ਸੀਗੇ ਲਾਉਣੇ ਸੀਗੇ ਕਿ ਇਹਦੇ ਤੇ ਆਪਣੇ ਸਰੋਤੇ ਚੋਂ ਕੋਈ ਸੋਚਦੇ ਹੁਣ ਗੱਲਬਾਤ ਕਰ ਸਕਦੇ ਆ। ਮੈਂ ਉਹਨਾਂ ਨੂੰ ਸਮੇਂ ਚ ਕੁਛ ਇੱਕ ਸਪੈਸਿਫਿਕ ਜਿਹੜੇ ਇਸ਼ੂ ਹੈਗੇ ਆ ਬਿਨਾਂ ਕਿਸੇ ਰਾਜਨੀਤੀ ਤੋਂ ਆਪਾਂ ਆਪਣੇ ਪ੍ਰੋਗਰਾਮ ਤੇ ਜ਼ਰੂਰ ਸਾਂਝੇ ਕਰਾਂਗੇ।
0: ਜਿਸ ਤਰ੍ਹਾਂ ਇੰਡੀਆ ਪੰਜਾਬ ਵਿੱਚ ਐਡਵਾਂਸ ਹੋਈ, ਇਸ ਤਰ੍ਹਾਂ ਇੱਥੇ ਐਡਵਾਂਸ ਹੋ ਰਿਹਾ। ਘਰ ਰੋਟੀ ਕੌਣ ਬਣਾਉਂਦਾ? ਬਹੁਤ ਘੱਟ ਬਣਦੀ ਆ, ਜੇ ਜੀ ਕਰਦਾ ਬਾਹਰੋਂ ਖਾ ਲਈ ਹੈਗੀ ਆ, ਤੋ ਆਟਾ ਵੀ ਗੁੰਨਣਾ ਔਖਾ ਹੋ ਗਿਆ ਹੈਗਾ ਆ। ਇੰਡੀਆ ਬਾਜ਼ਾਰ ਵਾਲੇ ਹਨ ਤੁਹਾਡੇ ਵਾਸਤੇ ਸਬਜ਼ੀਆਂ ਫਲ ਫਰੂਟ ਸਵੇਰੇ ਸਵੇਰੇ ਲੈ ਕੇ ਆਉਂਦੇ ਹਨ ਮਾਰਕੀਟ ਤੋਂ, ਤੇ ਆਪਣੇ ਦੋ ਦੁਕਾਨਾਂ ਤੇ ਵੇਚਦੇ ਨੇ, ਇੱਕ ਹੈਗਾ ਰੈਕਸਟਿਲ ਦੇ ਵਿੱਚ ਤੇ ਇੱਕ ਹੈਗਾ ਇੱਥੇ ਬ੍ਰੈਂਪਟਨ ਦੇ ਵਿੱਚ। ਇੰਡੀਆ ਬਾਜ਼ਾਰ ਚੈਨ ਸਿੰਘ ਬੋਲਾ ਦੀ ਟੀਮ ਨੇ ਇਹ ਜਿਹੜੀ ਸ਼ੁਰੂਆਤ ਕੀਤੀ ਸੀ, ਚੌੜਾ ਬਾਜ਼ਾਰ ਦੇ ਵਿੱਚ ਗਰੋਸਰੀ ਦਾ ਸਟੋਰ ਕਰਦੇ ਕਰਦੇ ਹੁਣ ਇੱਕ ਵੱਡੀ ਚੇਨ ਹੋ ਗਈ ਹੈ। ਅਤੇ ਕੈਂਡੀ ਰੋਡ 'ਤੇ ਕਾਫੀ ਵੱਡਾ ਸਟੋਰ ਹੈਗਾ, ਉੱਥੇ ਤੁਸੀਂ ਟਿਫਨ ਸਰਵਿਸ ਵੀ ਲੈ ਸਕਦੇ ਹੋ, ਮੀਟ ਦੀਆਂ ਸੇਵਾਵਾਂ, ਵੱਖਰਾ ਰੈਸਟੋਰੈਂਟ ਹੈਗਾ ਨਾਲ ਦੀ ਨਾਲ। ਗਰੋਸਰੀ ਕਰਨੀ ਹੋਵੇ ਤਾਂ ਇੰਡੀਆ ਬਾਜ਼ਾਰ 'ਤੇ ਪਹੁੰਚੋ, ਰੈਕਸਡੇਲ ਜਾਂ ਬ੍ਰੈਂਪਟਨ ਦੇ ਵਿੱਚ। ਅਵੀ ਧਾਲੀਵਾਲ ਜੀ ਫ੍ਰੀਵੇ ਗਰੁੱਪ ਨਾਲ ਕੰਮ ਕਰਦੇ, ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ, ਬਹੁਤ ਸਾਰੇ ਲੋਕ ਮੂਵ ਹੋ ਰਹੇ ਹਨ, ਅਤੇ ਅਵੀ ਧਾਲੀਵਾਲ ਜੀ ਨਾਲ 416-882-1200 'ਤੇ ਗੱਲਬਾਤ ਕਰ ਲੈਣੀ ਹੈ। ਨਵ ਏਅਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
2: ਆਪਣੀ ਜੀ ਪੰਜਾਬੀ ਕੌਮ ਆ ਬਹੁਤ ਮਿਹਨਤ ਨੂੰ ਮੰਨੀ ਜਾਂਦੀ ਸੀ, ਪਰ ਮੇਰੇ ਖਿਆਲ ਦਾ ਮੈਨੂੰ ਵੀ ਬਹੁਤ ਫਿਰਖਿਆ ਕਿ ਅਸੀਂ ਮਿਹਨਤ ਛੱਡ ਕੇ ਨਾ ਥੋੜਾ ਸ਼ਕੀਨੀ ਚ ਪੈ ਗਏ ਹਾਂ, ਪਰ ਜਿਹੜੀਆਂ ਕੌਮਾਂ ਮਿਹਨਤ ਨਹੀਂ ਕਰਦੀਆਂ ਉਹ ਪਛੜ ਜਾਂਦੀਆਂ ਨੇ। ਤੇ ਮੈਨੂੰ ਲੱਗਦਾ ਕਿ ਅਸੀਂ ਵੀ ਪੰਜਾਬੀ ਬਹੁਤ ਪਲੜ ਗਏ, ਪਛੜ ਗਏ। ਪੰਜਾਬ ਚ ਮਾਸੀ ਮਜ਼ਦੂਰ ਆ, ਉਹਨਾਂ ਨੇ ਆ ਕੇ ਪੰਜਾਬ ਚ ਬਹੁਤ ਸਾਰਾ ਤੁਹਾਡੇ ਆਮ ਜਿੱਦਾਂ ਪਲੰਬਿੰਗ ਕਹਿ ਲਓ, ਸੈਂਟਰੀ ਦੇ ਕੰਮ ਨੇ ਜਾਂ ਫਰੂਟ ਦੇ ਰੇਹੜੀਆਂ ਨੇ, ਉਹ ਆਪਣਾ ਬਹੁਤ ਸੌਖਾ ਟੱਬਰ ਪਾਲਦੇ ਆ, ਪਰ ਆਪਾਂ ਪੰਜਾਬੀ ਸ਼ਰਮ ਕਰਦੇ ਮਿਹਨਤੋਂ, ਜਿਹੜੀ ਕਿ ਮੈਨੂੰ ਲੱਗਦਾ ਬਹੁਤ ਹੀ ਚੰਗੀ ਆ।
0: ਜੀ ਧੰਨਵਾਦ ਤੁਹਾਡਾ ਨਾ ਭਾਜੀ। ਜਿਹੜੇ ਮੈਂ ਕੱਲ੍ਹ ਤੁਹਾਨੂੰ ਥਰਮਲ ਸਟਾਰਟ ਦਾ ਪੁੱਛਿਆ, ਤੁਸੀਂ ਕਹਿੰਦੇ ਜੀ ਕਿਸੇ ਥਰਮਲ ਸਟਾਰਟ ਲੈਣਾ ਹੋਵੇ ਨਾ ਡਿਜੀਟਲ, ਤੁਸੀਂ ਕਹਿੰਦੇ ਹੋਮ ਡਿਪੂ ਜਾ ਕੇ ਇੱਕ ਫੋਰਮ ਕਰੋ, ਤੁਹਾਡੇ ਪੈਸੇ ਹੀ ਵੱਧ ਜਾਂਦੇ, ਥਰਮਲ ਸਟਾਰਟ ਮਿਲ ਜਾਣਾ। ਕਈ ਵਾਰੀ ਆਪਾਂ ਸੇਵਾਵਾਂ ਵਰਤਦੇ ਨਹੀਂ ਹੈਗੇ ਤਾਂ ਵਰਤ ਸਕਦੇ ਹੋ, ਆਪਣੀ ਬਿਜ਼ਨਸ ਬਾਰੇ ਦੱਸ ਦਿਓ ਜਿੱਥੇ ਏਅਰ ਕੰਡੀਸ਼ਨ ਲਗਾ ਕੇ।
2: ਮੈਂ ਇਹੀ ਕਹਿਣਾ ਕਿ ਬਹੁਤ ਸਾਰੀਆਂ ਗ੍ਰਾਂਟਸ ਪ੍ਰੋਗਰਾਮ ਨੇ, ਬਾਕੀ ਮੇਰਾ ਹੀਟਿੰਗ ਐਂਡ ਕੂਲਿੰਗ ਦਾ ਕੰਮ ਆ, ਕੋਈ ਵੀ ਤੁਹਾਡਾ ਏਸੀ ਦਾ ਇਸ਼ੂ ਆ, ਹੁਣ ਚਲੋ ਮਹੀਨਾ 2 ਕੁ ਰਹਿ ਗਏ ਆ ਆਪਣੇ ਗਰਮੀ ਦੇ, ਅੱਗੇ ਤੁਹਾਡੀ ਫਰਨੀਚਰ ਕੋਲ ਕਿਉਂ ਨਾ ਪਾ, ਜਾਂ ਤੁਹਾਡੇ ਕੋਲ ਏਸੀ ਨੂੰ ਪ੍ਰੋਬਲਮ, ਕੋਈ ਗੈਸ ਲੈਣਾ, ਬਾਰਬੀਕਿਆ, ਕੋਈ ਵੀ ਇਹਨੂੰ ਕਾਲ ਕਰ ਸਕਦਾ, ਮੈਂ ਹਮੇਸ਼ਾ ਅਵੇਲੇਬਲ ਹੁੰਦਾ। ਅੱਜ ਵੀ ਆਊਟ ਹੋਣ ਜਾ ਰਹੇ ਹਾਂ ਇੱਕ ਜੋਬ ਲਈ, ਤੇ 647-6667 ਮੈਨੂੰ ਕਾਲ ਕਰ ਸਕਦੇ ਆ। ਅਮਰ ਸਾਹਿਬ ਬਹੁਤ ਸੋਹਣਾ ਤੁਸੀਂ ਪ੍ਰੋਗਰਾਮ ਕਰਦੇ ਹੋ, ਤੁਹਾਡਾ ਦਿਲੋਂ ਸਲੂਟ ਆਈ, ਥੈਂਕ ਯੂ।
0: ਬਹੁਤ ਬਹੁਤ ਧੰਨਵਾਦ, ਕੀਪ ਅਪ ਦਾ ਗੁਰਵਰਕ, ਹੱਥੀ ਮਿਹਨਤ ਬੜੀ ਜ਼ਰੂਰੀ ਹੁੰਦੀ ਆ। ਬਹੁਤ ਸਾਰੇ ਕਹਿੰਦੇ ਹਨ ਵੀ ਜੇ ਤੁਹਾਡੇ ਕੋਲ ਜਗ੍ਹਾ ਹੈਗੀ ਆ ਬੈਕਯਾਰਡ ਦੇ ਵਿੱਚ, ਥੋੜ੍ਹਾ ਬਹੁਤ ਸਬਜ਼ੀਆਂ ਲਾਉਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਹਨ। ਫਰੈਸ਼ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਜਦੋਂ ਫਰੈਸ਼ ਛਕਦੇ ਹੋ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਕੈਨੇਡਾ ਵਿੱਚ ਹੀ ਬਣਦਾ, ਕੈਨੇਡਾ ਦੀ ਕਣਕ ਆ। ਤੇ ਕੈਨੇਡਾ ਦੇ ਇੰਪਲਾਈ ਆ, ਸਾਫ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ ਤੇ ਦਿਨਾਂ ਦੇ ਵਿੱਚ ਪਹੁੰਚ ਜਾਂਦਾ ਤੁਹਾਡੇ ਘਰਾਂ ਦੇ ਵਿੱਚ। ਫਰੈਸ਼ ਛਕਣਾ ਚਾਹੁੰਦੇ ਹੋ ਤਾਂ ਸ਼ੇਰ ਆਟਾ ਮੇਡ ਇਨ ਕੈਨੇਡਾ, ਦੇਸੀ ਸਟਾਈਲ ਆਟਾ ਤੇ ਇਹਨਾਂ ਦਾ ਮਲਟੀਗ੍ਰੇਨ ਆਟਾ ਤੁਸੀਂ ਬੜਾ ਪਸੰਦ ਕੀਤਾ, ਹੁਣ ਦੇਗ ਆਟਾ ਪ੍ਰਸ਼ਾਦ ਆਟਾ ਵੀ ਵੱਖ ਵੱਖ ਸਟੋਰਾਂ ਵਿੱਚ ਪਹੁੰਚ ਗਿਆ ਹੈਗਾ। ਨਿਊ ਬੈਸਟ ਟਾਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਡਸਨ ਬੁਲਵਾਰਡ ਤੇ ਅੰਮ੍ਰਿਤਸਰ ਦੇ ਵਿੱਚ, ਡਰਾਈਵ ਥਰੂ ਆਇਲ ਚੇਂਜ ਆ, ਬ੍ਰੇਕ ਰਿਪੇਅਰ ਐਂਡ ਸਰਵਿਸ, ਏ ਸੀ ਰਿਪੇਅਰ ਕਰਕੇ ਦਿੰਦੇ ਹਨ, ਮੇਜਰ ਤੇ ਮਾਈਨਰ ਰਿਪੇਅਰ ਕਰਦੇ ਹਨ, ਟਾਇਰ ਇੰਜਨ ਐਗਜ਼ੌਸਟ ਤੇ ਡਾਇਮੰਡ ਟਰੱਕ ਪਾਰਟਸ ਵੀ ਇੱਥੋਂ ਮਿਲਦੇ ਹਨ, ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ੌਸਟ ਪਾਈਪਸ ਤੇ ਫਰੰਟ ਗੇਲ ਗ੍ਰਿਲ, ਲੈਂਡਿੰਗ ਗੀਅਰ, ਰੇਡੀਏਟਰ, ਸਟੈਕ ਕਿੱਟ, ਸਟੇਨਲੈਸ ਸਟੀਲ ਬੰਪਰਸ, ਏਅਰ ਟੈਂਕ ਤੇ ਏਅਰ ਬੈਗਸ, ਡੀ ਪੀ ਐਫ ਕਿੱਟ। ਬਲਰਾਜ ਜਾਂ ਸੁਰਜੀਤ ਨਾਲ ਗੱਲਬਾਤ ਕਰ ਲੈਣੀ ਹੈ 905-212-9900 ਤੇ 905-212-9900 ਤੇ ਸੰਪਰਕ ਕਰ ਸਕਦੇ ਹੋ। ਜਸ ਭੁੱਲਰ ਸਾਹਿਬ ਦਾ ਨੰਬਰ ਮੈਂ ਦੇਣ ਦਾ 416-732-2611। ਮੋਰਗੇਜ ਦੀਆਂ ਸੇਵਾਵਾਂ ਲੈਣੀਆਂ ਹਨ, ਫਸਟ ਸੈਕਿੰਡ ਥਰਡ ਮੋਰਗੇਜ, ਤਾਂ ਤੁਸੀਂ ਪਹਿਲੇ ਆਪਣੇ ਆਪ ਨੂੰ ਪ੍ਰੀ ਅਪਰੂਵ ਕਰਵਾ ਲਵੋ ਤੇ ਮੋਰਗੇਜ ਕਰਕੇ ਦਿੰਦੇ ਹਨ, ਪੈਸੇ ਧੇਲੇ ਦਾ ਕੰਮ ਕਰਦੇ ਹਨ। 416-732-2611 ਤੇ ਗੱਲਬਾਤ ਕਰ ਲਿਓ। ਕਬੱਡੀ ਦਾ ਟੂਰਨਾਮੈਂਟ ਹੋਇਆ ਸਾ, ਬਹੁਤ ਵਧੀਆ ਅਰੇਂਜ ਕੀਤਾ, ਦੇਖੋ ਜੀ ਟੈਂਟ ਲਗਾ ਕੇ, ਫੈਂਸ ਲਗਾ ਕੇ, ਵੱਖਰੇ ਵੱਖਰੇ ਏਰੀਏ ਕਰਕੇ। ਕੋਈ ਨਹੀਂ ਚਾਹੁੰਦਾ ਕਿਸੇ ਨੂੰ ਵੱਖਰਾ ਕੀਤਾ ਜਾਵੇ, ਪਰ ਕੋਈ ਵੱਧ ਪੈਸੇ ਦਿੰਦਾ, ਕੋਈ ਘੱਟ ਦਿੰਦਾ, ਉਹਨਾਂ ਵਾਸਤੇ ਸਾਰੇ ਬਰਾਬਰ ਹੁੰਦੇ ਹਨ, ਪਰ ਫਿਰ ਵੀ ਏਰੀਏ ਵੱਖਰੇ ਰੱਖੇ ਜਾਂਦੇ ਹਨ, ਕਿਉਂਕਿ ਜਿਹੜੇ ਪੈਸੇ ਦਿੰਦੇ ਹਨ ਇਸ ਟੂਰਨਾਮੈਂਟ ਨੂੰ, ਇਹਨਾਂ ਪਲੇਅਰਾਂ ਨੂੰ ਚਲਾਉਣ ਵਾਸਤੇ, ਉਹਨਾਂ ਵਾਸਤੇ VIP VVIP ਸੈਕਸ਼ਨ ਰੱਖੇ ਜਾਂਦੇ ਹਨ, ਪਾਣੀ ਦੀ ਸੇਵਾ ਕੀਤੀ ਜਾਂਦੀ ਹੈ, ਚਾਹ, ਲੰਗਰ, ਜਲ ਛਕਾਇਆ ਜਾਂਦਾ ਹੈਗਾ। ਇਸੇ ਤਰ੍ਹਾਂ ਤੁਸੀਂ ਟਿਕਟਾਂ ਲਾ ਕੇ ਪਹੁੰਚੋ, ਬਹੁਤ ਬਹੁਤ ਧੰਨਵਾਦ। ਇੱਕ ਹੱਥ ਜੋੜ ਕੇ ਬੇਨਤੀ ਹੈ, ਦੁੱਖ ਲੱਗਦਾ ਉਦੋਂ ਜਦੋਂ ਵਾਰ ਵਾਰ ਟੀਮ ਨੂੰ ਸੱਦਣਾ ਪੈਂਦਾ ਆ ਵੀ ਆ ਜਾਓ ਗਰਾਊਂਡ ਵਿੱਚ, ਆ ਜਾਓ ਗਰਾਊਂਡ ਵਿੱਚ, ਘੰਟਾ ਘੰਟਾ ਗਰਾਊਂਡ ਵਿੱਚ ਨਹੀਂ ਆਉਂਦੇ ਨਾ, ਫਿਰ ਦੁੱਖ ਲੱਗਦਾ। ਸੋ ਜੇ ਕਿਸੇ ਵੀ ਔਰਗਨਾਈਜੇਸ਼ਨ ਨੇ ਸਟਰੋਂਗ ਹੋਣਾ ਨਾ, ਦੇਖੋ ਜੀ ਸੁੱਖਾ ਮਾਂ ਨੇ ਔਰਗਨਾਈਜੇਸ਼ਨ ਖੜੀ ਕਰ ਦਿੱਤੀ ਹੈਗੀ ਆ, ਬਹੁਤ ਵਧੀਆ ਚੱਲਦੀ ਆ, ਮੈਚ ਵੀ ਵਧੀਆ ਹੋ ਰਹੇ ਹਨ, ਪਰ ਹੁਣ ਥੋੜ੍ਹਾ ਜੇ ਟਫ ਐਕਸ਼ਨ ਲੈਣ ਲੱਗ ਪਏ ਫਿਰ ਕਹਿਣਾ ਵੀ ਕਾਹਦੇ ਲੈਂਦੇ ਆ। ਟਫ ਐਕਸ਼ਨ ਲੈਣੀ ਹੀ ਪੈਣੀ ਹੈਗੀ ਆ ਅਤੇ ਉਹ ਰੂਲਸ ਰੈਗੂਲੇਸ਼ਨ ਵਰਤਣੇ ਹੀ ਪੈਣੇ ਆ। ਜੇ ਕੋਈ ਵੀ ਟੀਮ 10 ਮਿੰਟ ਲੇਟ ਹੁੰਦੀ ਆ, 50,000-60,000 ਦਾ ਫਾਈਨ ਹੋਣਾ ਹੀ ਚਾਹੀਦਾ ਹੋਊਗਾ। ਅੱਜ ਭੱਜ ਜਾਣਗੇ ਮੁੜ ਕੇ ਫਿਰ ਇੱਥੇ ਹੀ ਆਉਣਾ ਇਹਨਾਂ ਨੇ, ਸੋ ਇਹੀ ਹੈਗਾ ਆ। ਸੋ ਕਬੱਡੀ ਦੇ ਮੈਚ ਬਹੁਤ ਵਧੀਆ ਹੋਏ, ਥੋੜ੍ਹੇ ਲੇਟ ਹੋ ਗਏ ਸੀਗੇ, ਪਰ ਲੋਕਾਂ ਨੇ ਇਹਨਾਂ ਮੈਚਾਂ ਦਾ ਆਨੰਦ ਮਾਣਿਆ। ਰੈਫਰੀ ਦੀ ਡਿਸੀਜਨ ਫਾਈਨਲ ਹੁੰਦੀ ਆ, ਮਨ ਲਿਆ ਕਰੋ, ਰੈਫਰੀ ਸਭ ਕੁਝ ਨਹੀਂ ਦੇਖ ਸਕਦਾ, ਕੈਮਰੇ ਸਭ ਕੁਝ ਨਹੀਂ ਕੈਪਚਰ ਕਰ ਸਕਦੇ, ਕਿਉਂਕਿ ਜਿੱਡੀ ਕਬੱਡੀ ਔਰਗਨਾਈਜੇਸ਼ਨ ਹੈਗੀ, ਕੋਸ਼ਿਸ਼ ਕਰਦੇ ਆ ਵੀ ਹਰ ਇੱਕ ਐਂਗਲ ਤੋਂ ਹਰ ਇੱਕ ਜਿਹੜਾ ਪੁਆਇੰਟ ਹੈਗਾ ਸਹੀ ਦਿੱਤਾ ਜਾਵੇ। ਕੋਈ ਨਹੀਂ ਚਾਹੁੰਦਾ ਵੀ ਕਿਸੇ ਟੀਮ ਦੀ ਜਿੱਤ ਪ੍ਰਾਪਤ ਹੋਵੇ ਜਾਂ ਕਿਸੇ ਟੀਮ ਵਾਸਤੇ ਆਪਾਂ ਕਿਸੇ ਦੀ ਮਦਦ ਕਰਦੇ ਲੋ, ਇੱਦਾਂ ਨਹੀਂ ਹੁੰਦਾ। ਰੈਫਰੀ ਸਿਰਫ ਨਿਊਟਰਲ ਹੁੰਦੇ ਹਨ, ਸੋ ਰੈਫਰੀ ਦਾ ਕਹਿਣਾ ਮੰਨ ਲਿਆ ਕਰੋ ਅਤੇ ਕਬੱਡੀ ਦੇ ਮੈਚ ਇੰਜੋਏ ਕਰੋ। ਹੁਣ 2-3 ਹਫ਼ਤੇ ਹੋੜਦੇ ਹਨ, ਕਿਉਂਕਿ ਮੈਚ ਹੁਣ ਕੈਲਗਰੀ ਉੱਧਰ ਵੈਂਕੂਵਰ ਵਾਲਾ ਚੱਲ ਗਏ ਅਤੇ ਮੁੜ ਕੇ ਫਿਰ ਅਗਸਤ ਦੀ 15 ਤਰੀਕ ਤੋਂ ਸ਼ੁਰੂ ਹੋ ਜਾਣੇ ਹਨ। ਸੋ ਕਬੱਡੀ ਦੇ ਟੂਰਨਾਮੈਂਟ ਦਾ ਆਨੰਦ ਮਾਣਿਆ, ਬਹੁਤ ਬਹੁਤ ਧੰਨਵਾਦ। ਤੁਸੀਂ ਪਹੁੰਚੇ, ਹੁਮ ਹੁਮਾ ਕੇ ਪਹੁੰਚੇ ਅਤੇ ਰਿਸਪੋਂਸ ਦੇ ਰਹੇ ਹੋ, ਧੰਨਵਾਦ ਤੁਹਾਡਾ। ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬਹੁਤ ਸਾਰੀਆਂ ਖ਼ਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ।
3: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਕ ਤਾਂ ਬਣਦਾ ਹੀ ਹੈ।
4: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ,
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ,
5: ਚੱਲ ਕੇ ਰਹੇ ਆਪਰ
3: ਉਹ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
6: ਡਾਮ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ, 905-204-1313 ਜਾਂ ਢਿੱਲੋਂ ਵੀਡੀਓ.com। ਹੋਰ ਕੋਈ ਸੇਵਾ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड टोबीको। वधेरे जानकारी ले कॉल करो 416-213-1165।
1: ओहो सर्दी च हीट नहीं चलदी ते गर्मी च एसी।
2: ले आपा हुणे करदे आ संतू साहब दा गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल
3: 647-706-6640-647-706-6840।
4: रोकी तू अपनी इंश्योरेंस किस तो करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो मोना मेंगी फ्रॉम इंश्योरेंस फॉर यू
5: 416-509-1509
6: और विजिट insuranceforyou.ca।
7: ਸੀ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: दुनिया विच किते भी घूमण फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनिया सेवावां प्रदान करते ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन।
9: Stargate Logistics North America di one of the fastest growing company hire kar rahe ne AZ drivers jekar tuhanu vi hai kam di pal ta aaj hi sampark karo Stargate Logistics de naal work locally ya cross border serve karde ne GTA Midwest Montreal te North America de vich Stargate Logistics aaj hi call karo 905-564-9292 905-564-9292।
10: ओ जी हुण तुसी भी देर ना लगाओ ग्रीन वैली सुपरमार्केट आओ सुपर डील्स दे नाल ग्रोसरी ते डॉलर बचाओ। वेजिटेबल फ्रेश फ्रूट्स मीट चिल्ड बियर डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन ਮੇਫੀਲਡ ਦੇ ਨੌਕਰ ਤੇ।
11: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਟੂਡੀਓ ਦੇ ਨੰਬਰ ਹੁੰਦੇ ਆ 416-837-1515 ਟੈਕਸਟ ਮੈਸੇਜ ਭੇਜਣ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਰਾਜੀ ਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਮੈਨੂੰ ਆਫਲਾਈਨ ਬਿਜ਼ੀ ਕਰ ਦਿੰਦੇ ਹੋ ਤੇ ਧੰਨਵਾਦ ਤੁਹਾਡਾ। ਤੇ ਬਲਦੇਵ ਸਿੰਘ ਦਾ ਮੈਸੇਜ ਆਇਆ ਹੋਇਆ ਬੂਟਾ ਧਾਲੀਵਾਲ ਸਟਾਰਗੇਟ ਦੀ ਸ਼ਾਨ ਉਹਨਾਂ ਦਾ ਮੈਸੇਜ ਆਇਆ ਹੋਇਆ ਹੈਗਾ ਪ੍ਰੋਗਰਾਮ ਨੂੰ ਸੁਣਦੇ ਹਨ। ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲਿਆਂ ਦਾ ਪਿਛਲੇ ਵੀਕ ਦੇ ਮੈਟਰੋ ਕਬੱਡੀ ਕੱਪ ਵਾਲਿਆਂ ਦਾ ਟੂਰਨਾਮੈਂਟ ਸੀਗਾ 25 ਜੁਲਾਈ ਨੂੰ ਸੀਗਾ ਇਹ ਟੂਰਨਾਮੈਂਟ। ਤੁਸੀਂ ਭਰਮਾ ਹੰਗਾਰਾ ਦਿੱਤਾ ਮੌਸਮ ਵੀ ਬਹੁਤ ਵਧੀਆ ਸੀਗਾ ਅਤੇ ਨਵੇਂ ਤੋਂ ਨਵੇਂ ਪਲੇਅਰ ਪਹੁੰਚ ਰਹੇ ਹਨ ਜਿੱਥੇ ਬੜੇ ਵਧੀਆ ਕਬੱਡੀ ਦੇ ਮੈਚ ਹੁੰਦੇ ਹਨ CA ਸੈਂਟਰ ਦੇ ਗਰਾਊਂਡ ਵਿੱਚ। ਹੁਣ ਅਗਸਤ ਦੀ 15 ਤਰੀਕ ਨੂੰ ਗਾਹਾਂ ਮੈਚ ਹੋਣਗੇ ਅਤੇ ਤੁਸੀਂ ਪਹੁੰਚੇ ਤੁਹਾਡਾ ਧੰਨਵਾਦ। ਇਸ ਦੇ ਨਾਲ ਨਾਲ ਜੁਲਾਈ ਦੀ 31 ਤਰੀਕ ਨੂੰ ਸਿੱਖ ਗੇਮਸ ਕੈਨੇਡਾ ਹੋਣ ਜਾ ਰਹੀਆਂ ਹਨ ਬਰੈਂਪਟਨ ਦੇ ਵਿੱਚ ਬਰੈਂਪਟਨ ਸੌਕਰ ਸੈਂਟਰ ਉੱਥੇ ਗੇਮਾਂ ਹੋਣੀਆਂ ਕੇਸੀ ਕੈਂਬਲ ਕਮਿਊਨਿਟੀ ਸੈਂਟਰ ਉੱਥੇ ਗੇਮਾਂ ਹੋਣੀਆਂ। ਇਹਦੇ ਵਿੱਚ ਕਬੱਡੀ ਫੀਲਡ ਹਾਕੀ ਬਾਸਕਟਬਾਲ ਸੌਕਰ ਵਾਲੀਬਾਲ ਗੱਤਕਾ ਵੇਟ ਲਿਫਟਿੰਗ ਤੁਹਾਡੇ ਬੱਚੇ ਘਰ ਵਿਹਲੇ ਬੈਠੇ ਹਨ ਜਾਂ ਕੋਈ ਜੌਬ ਲੱਭਦੇ ਹਨ ਜਾਂ ਵੋਲੰਟੀਅਰ। ਦੇਖੋ ਜੀ ਕਈ ਵਾਰੀ ਪੈਸੇ ਦੇ ਨਾਲ ਜੌਬ ਨਹੀਂ ਮਿਲਦੀ ਜੇ ਵਿਹਲੇ ਬੈਠੇ ਕੁਝ ਸਿੱਖਣ ਦੀ ਕੋਸ਼ਿਸ਼ ਵੀ ਕਰ ਸਕਦੇ ਹੋ। ਕਈ ਵਾਰੀ ਮਿੱਤਰ ਦੋਸਤ ਦੀ ਸ਼ੋਪ ਹੁੰਦੀ ਆ ਮਿੱਤਰ ਦੋਸਤ ਦਾ ਰੈਸਟੋਰੈਂਟ ਹੁੰਦਾ ਆ ਤੁਸੀਂ ਆਪ ਖੁਦ ਕਹਿ ਸਕਦੇ ਮੈਂ ਸਿੱਖਣਾ ਚਾਹੁੰਦਾ ਡਜ਼ਨਟ ਮੈਟਰ ਤੁਹਾਡਾ ਫੀਲਡ ਹੈਗਾ ਕਿ ਨਹੀਂ ਹੈਗਾ, ਤੁਹਾਡੇ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਏਦਾਂ ਕੰਮ ਹੁੰਦੇ ਹਨ, ਦੁਨੀਆਦਾਰੀ ਦਾ ਪਤਾ ਲੱਗ ਜਾਂਦਾ ਕਿਹੜੇ ਕੰਮ ਕਿੱਦਾਂ ਹੁੰਦੇ, ਕਿੰਨੀ ਮਿਹਨਤ ਨਾਲ ਪੈਸੇ ਕਮਾਏ ਜਾਂਦੇ। ਵਿਹਲੇ ਹੈਗੇ ਆ, ਆਪਣੇ ਮਿੱਤਰ ਦੋਸਤ ਦੀ ਮਦਦ ਕਰ ਦੇਵੋ, ਨੋ ਡਾਊਟ ਥੋੜ੍ਹੇ ਬਹੁਤ ਪੈਸੇ ਵੀ ਦੇਵੇਗਾ, ਖਾਣ ਪੀਣ ਨੂੰ ਦੇਵੇਗਾ ਜੇ ਰੈਸਟੋਰੈਂਟ ਹੈਗਾ, ਪਰ ਹਾਂ ਸਿੱਖ ਵੀ ਸਕਦੇ ਹੋ ਇਸੇ ਹੀ ਤਰ੍ਹਾਂ। ਜੇ ਤੁਸੀਂ ਬੱਚੇ ਘਰ ਵਿਹਲੇ ਬੈਠੇ ਆ, ਸਿੱਖ ਗੇਮ ਦੇ ਵਿੱਚ ਵਾਲੰਟੀਅਰ ਤੌਰ 'ਤੇ ਕੰਮ ਵੀ ਕਰ ਸਕਦੇ ਹਨ, ਸੇਵਾ ਕਰ ਸਕਦੇ ਹਨ। ਅੰਮ੍ਰਿਤਪਾਲ ਸ਼ੇਰਗਿੱਲ ਨੰਬਰ 6478070007, ਹਰਜੀਤ ਸਹੋਤਾ 416-897-9625 'ਤੇ ਇਹਨਾਂ ਨਾਲ ਗੱਲਬਾਤ ਕਰ ਲਿਓ। ਮੈਂ ਦੋ ਕੁ ਲਾਈਨਾਂ ਨਾਲੇ ਟੈਸਟ ਕਰ ਲਏ, ਨਾਲੇ ਏਅਰ 'ਤੇ ਲੈ ਕੇ ਆਉਂਦੇ ਹਨ, ਅਤੇ ਖਬਰਾਂ ਮੇਰੇ ਕੋਲ ਬਹੁਤ ਸਾਰੀਆਂ ਉਹਨਾਂ ਦੀ, ਉਹਦੀ ਮੈਂ ਖਬਰਾਂ ਲੈ ਕੇ ਆਉਂਦਾ। 7603 ਤੁਸੀਂ ਏਅਰ 'ਤੇ ਹੋ ਜੀ।
3: ਵਾਹਿਗੁਰੂ
11: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਇੱਕ ਨੂੰ ਰੱਬ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਡਮੈਂਸ਼ਾ ਬਹੁਤ ਵੱਧ ਰਿਹਾ ਹੈਗਾ, ਉਹਦੀ ਮੈਂ ਜਾਣਕਾਰੀ ਲੈ ਕੇ ਆਵਾਂਗਾ ਜ਼ਰੂਰ। ਪਹਿਲਾਂ ਜਸਵੀਰ ਸਿੰਘ ਦੀ ਗੱਲ ਬਸ ਹੋਲੇ। ਜਸਵੀਰ ਸਿੰਘ ਸਤਿ ਸ੍ਰੀ ਅਕਾਲ।
3: ਅੰਬਰ ਸਾਹਿਬ ਦੋ ਕੁ ਘਰ ਛੱਡ ਕੇ ਸਾਡੇ ਬਿੱਲੀਆਂ ਲੜ ਪਈਆਂ ਦੋ, ਜਿੱਦਾਂ ਇੱਕ ਪੀਸੀ ਪਾਰਟੀ ਦੀ ਬਿੱਲੀ ਸੀ, ਇੱਕ ਲਿਬਰਲ ਦੀ ਸੀਗੀ
11: ਜੀ।
3: ਲਿਬਰਲ ਦੀ ਪਾਰਟੀ ਬਿੱਲੀ ਨੇ ਕੈਂਚੀ ਮਾਰ ਲਈ ਪੀਸੀ ਵਾਲੀ ਨੂੰ, ਉਹ ਕਹਿੰਦੀ ਕਾਹਤੇ ਮਾਰੀ ਆ, ਉਹ ਕਹਿੰਦੀ ਤੂੰ ਸਾਡਾ ਫੰਡ ਬਹੁਤ ਖਾ ਗਈ ਆ। ਸੋ ਕਹਿੰਦਾ ਮਤਲਬ ਇਹ ਆ, ਉਹਦੇ ਵਿਚਾਲੇ ਆ ਕੇ ਇੱਕ ਗੁੱਠੇ ਆ ਕੀ ਪੂਛੇ ਹੁੰਦੀ ਆ ਡੋਗੀ ਨੂੰ, ਪਤਾ ਨੀ ਕੀ ਕਹਿੰਦੇ ਆ, ਉਹ ਵਿਚਾਲੇ ਆ ਕੇ ਡੈ ਪਿਆ। ਉਹ ਕਹਿੰਦਾ ਤੁਸੀਂ ਛੱਡੋ ਘੱਟ, ਅਸੀਂ ਵੀ ਨੀ ਕੀਤੀ। ਧੰਨਵਾਦ ਆ ਤੁਹਾਡਾ।
11: ਧੰਨਵਾਦ ਤੁਹਾਡਾ, ਦੋਨਾਂ ਨੂੰ ਜੱਫੀ ਵਾਲੀ ਹੋਣੀ ਆ। ਚਲੋ ਕਹਿੰਦੇ ਨਾਲ ਮਿਲ ਕੇ ਖਾਈਏ, ਸੱਚੀ ਗੱਲ ਹੈਗੀ ਆ। ਅਮਰੀਕ ਸਿੰਘ ਲਾਈਨ ਆਪਣੀ ਹੋਰ ਤੇ ਰੱਖੋ। ਪੰਜਾਬੀ ਵਿਰਸਾ 2026 ਹੁਣ ਸੰਡੇ ਅਗਸਤ ਦੀ 9 ਤਰੀਕ ਨੂੰ ਹੋਣਾ, ਇੱਕ ਘੰਟਾ ਪ੍ਰੋਗਰਾਮ ਪਹਿਲਾਂ ਸ਼ੁਰੂ ਹੋ ਜਾਣਾ ਹੈਗਾ, ਜੇ 8 ਵਜੇ ਸੀਗਾ 7 ਵਜੇ ਸ਼ੁਰੂ ਹੋ ਜਾਵੇਗਾ। ਤੋ ਤੁਸੀਂ ਪਹੁੰਚਣਾ ਜ਼ਰੂਰ, ਪਹੁੰਚ ਰਹੇ ਹੋ। ਟਿਕਟਾਂ ਕਿਉਂਕਿ ਸਕੈਜੂਅਲ ਚੇਂਜ ਹੋਣ ਕਾਰਨ, ਉੱਥੇ ਸਟ੍ਰਾਈਕ ਚੱਲਦੀ ਸੀਗੀ ਤਾਂ ਸ਼ੋਅ ਜਿਹੜਾ ਚੇਂਜ ਕੀਤਾ ਗਿਆ, ਹੁਣ ਐਤਵਾਰ ਦੀ 9 ਅਗਸਤ ਨੂੰ ਹੋਣਾ ਸੀ। ticketmaster.ca ਤੋਂ ਰਿਸਪੈਕਟ ਹੈਗੀ ਹੈ, ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਦੇ ਪੈਸੇ ਮੋੜ ਦਿੱਤੇ ਗਏ, ਅਤੇ ਥੋੜ੍ਹੀਆਂ ਟਿਕਟਾਂ ਜਿਹੜੀਆਂ ਬਚਦੀਆਂ ਉਹ ਵਿਕ ਜਾਣਗੀਆਂ। ਅਤੇ 6474006862 'ਤੇ ਗੱਲਬਾਤ ਕਰ ਲੈਣੀ ਆ। ਪੰਜਾਬੀ ਵਿਰਸਾ 2026 ਸੰਡੇ ਅਗਸਤ ਦੀ 9 ਤਰੀਕ ਨੂੰ ਹੋਣ ਜਾ ਰਿਹਾ ਹੈਗਾ, ਸੇਮ ਪਲੇਸ ਰੈਕਸਡੇਲ ਦੇ ਵਿੱਚ, 647-468-62 'ਤੇ ਗੱਲਬਾਤ ਕਰ ਲੈਣੀ ਆ। ਅਮਰੀਕ ਸਿੰਘ ਜੀ ਤੁਸੀਂ ਆ ਜਾਓ, ਫਿਰ ਮੈਂ ਖਬਰਾਂ ਵੱਲ ਵੀ ਜਾਣਾ।
3: ਖੋਣੋ ਸਾਹਿਬ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਜੀ
11: ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
3: ਖੋਣੋ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਡਿਮੈਂਸ਼ੀਆ ਹੋਇਆ ਨਾ,
11: ਮੈਂ ਉਸ ਚੈਨਲ ਤੇ ਹੈਗਾ, ਹੁਣ ਮੈਂ 530 ਤੇ ਹੈਗਾ, ਬਲਜਿੰਦਰ ਤੰਬੜ ਬੋਲ ਰਿਹਾ। ਖਮਾਣੀ ਸਾਹਿਬ ਹੋਰ ਪਾਸੇ ਆਉਂਦੇ ਆ।
3: ਖਮਾਣੋ ਸਾਹਿਬ ਵੀ ਬੰਦੇ ਆਪਣੇ, ਤੁਸੀਂ ਵੀ ਆਪਣੇ ਟੰਬਰ ਸਾਹਿਬ ਏਦਾਂ ਜੋ ਕਹਿੰਦੇ ਤੁਸੀਂ ਮਹਾਰਾਜ, ਤੁਸੀਂ ਕਿਹੜੇ ਮਹਾਰਾਜ ਤੋਂ ਘੱਟ ਹੋ?
11: ਸਾਰੇ ਹੀ ਆਪਣੇ ਹਨ। ਹੁਣ ਨਾ ਕਿਹੜੇ ਉਹਦਾ ਨਾਂ ਲੈ ਕੇ ਉਹ ਐਸੀ ਗੱਲ ਕਹੀ ਹੈ ਵਿਚਾਰੇ, ਉਹਨੂੰ ਚਿੱਠੀ ਜਾਈ ਜਾਵੇ, ਮੈਨੂੰ ਚਿੱਠੀ ਅੱਗੇ ਉਹ ਆਉਂਦੀ।
3: ਨਹੀਂ, ਚਿੱਠੀਆਂ ਨੀ ਸਾਨੂੰ ਪਾਉਂਦੇ, ਅਸੀਂ ਡਿਮੈਂਸ਼ੀਆ ਮੰਗਾਉਣਾ, ਜਿਹਨਾਂ ਨੂੰ ਡਿਮੈਂਸ਼ੀਆ ਵਾਲਾ ਜੜਿਆ ਨਾ ਆਪਣੇ ਖਮਾਣੋ ਸਾਹਿਬ
11: ਜੀ,
3: ਤੰਬਰ ਸਾਹਿਬ ਜਿਹੜਾ, ਸੋਰੀ ਆਪਣੇ ਖਮਾਣੋ ਸਾਹਿਬ ਕਿਹਾ, ਤੰਬਰ ਸਾਹਿਬ ਜਿਹਨਾਂ ਨੂੰ ਨਾ ਡਿਮੈਂਸ਼ੀਆ ਵਾਲਾ ਹੋਇਆ, ਇੱਕ ਬੇਨਤੀ ਆ ਸਾਡੀ, ਜੇ ਮੰਨ ਲਓਗੇ ਤਾਂ ਤੇ ਬੰਦੇ ਆਪਣੇ ਵੀ ਕਾਫੀ ਨਾਲ ਆ, ਹੈਲਥ ਵੀ ਕਰਾਂਗੇ, ਸਾਰਾ ਕੁਝ ਕਰਾਂਗੇ, ਤੇ ਖੁਸਰੇ ਦਾ ਸ਼ੋਅ ਕਰਾਓ ਇੱਕ,
11: ਉਹ ਵੀ ਆਪਣੇ ਉਹਨਾਂ ਦਾ ਸ਼ੋਅ ਕਰਾਉਂਦੇ ਆ। ਧੰਨਵਾਦ ਤੁਸੀਂ
3: ਗੱਲ ਤਾਂ ਸੁਣਿਓ, ਗੱਲ ਕੱਟਿਓ ਨਾ, ਕਿਉਂਕਿ ਜੇ ਤੁਸੀਂ ਸ਼ੋਅ ਕਰਾਉਂਗੇ ਬੰਦੇ ਦੀ ਜਿਹੜੀ ਨਾ ਸਹਿਣਸ਼ੀਲਤਾ ਥੋੜੀ ਬਹੁਤ ਟੱਪ ਕੇ ਤਾਂ ਆਊਗੀ, ਕਿਉਂਕਿ ਇੱਥੇ ਬੰਦੇ ਏਦਾਂ ਦੇ ਵੀ ਆ, ਮੋਟਰਸਾਈਕਲ 413 ਦੇ ਹਜੇ ਤੱਕ ਚੜਾਇਆ, ਕੈਸਾਂ ਦੇ ਥੱਕ ਗਿਆ
11: ਜੀ,
3: ਹਜੇ ਤੱਕ ਵਾਪਸ ਨੀ ਮੋੜਿਆ, ਜਾਂ ਤੁਸੀਂ ਕੈਸਾਂ ਦੇ ਦੋ ਜਾਂ ਮੇਰਾ ਮੋਟਰਸਾਈਕਲ ਮੋੜ ਦਿਓ।
11: ਠੀਕ ਆ, ਮੈਂ ਕਹਿੰਦਾ ਮੋਟਰਸਾਈਕਲ ਮੋੜ ਦਿਓ, ਸਾਰੇ ਹੀ ਆਪਣੇ ਹਾਂ, ਵੱਖ ਵੱਖ ਕਮਿਊਨਿਟੀ ਦੇ ਬੰਦੇ ਹਨ, ਰੱਬ ਦੇ ਇਨਸਾਨ ਹਨ, ਰੱਬ ਨੇ ਬਣਾਏ ਆ ਵੱਖਰੇ ਵੱਖਰੇ। ਡਿਮੈਂਸ਼ੀਆ ਦੀ ਗੱਲ ਹੋਈ, ਡਿਮੈਂਸ਼ੀਆ ਵਿੱਚ ਬੰਦਾ ਭੁੱਲਦਾ ਬਹੁਤ ਆ, ਜਦੋਂ ਕਿ ਡਿਮੈਂਸ਼ੀਆ ਹੋ ਜਾਵੇ ਉਹਨੂੰ ਭੁੱਲ ਜਾਂਦੇ ਹਨ, ਅਤੇ ਇਹ ਬਿਮਾਰੀ ਜਿਹੜੀ ਹੈਗੀ ਆ ਵੱਧ ਰਹੀ ਹੈਗੀ ਆ। ਸਾਡੇ ਕਿਆ ਕਹਿੰਦੇ ਆ, ਡੈਡੀ ਨੂੰ ਸੀਗਾ ਡਿਮੈਂਸ਼ੀਆ, ਤੋ ਡਿਮੈਂਸ਼ੀਆ ਇੱਕ ਐਸੀ ਬਿਮਾਰੀ ਹੈਗੀ ਆ, ਟੇਕ ਕੇਅਰ ਕਰਨੀ ਬੜੀ ਔਖੀ ਹੋ ਜਾਂਦੀ ਆ। ਮੇਰੀ ਮਾਤਾ ਨੂੰ ਸੀਗਾ ਡਿਮੈਂਸ਼ੀਆ, ਟੇਕ ਕੇਅਰ ਕਰਨਾ ਬੜਾ ਔਖਾ ਹੋ ਜਾਂਦਾ ਹੈਗਾ। ਮੈਂ ਵਾਰ ਵਾਰ ਕਿਹਾ ਸੀਗਾ ਵੀ ਜਿਹੜੇ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਜਿਹੜੇ ਨਾ ਬੰਦੇ ਜਿਹੜੇ ਮਾਂ ਪਿਓ ਦੀ ਸੇਵਾ ਘਰ ਵਿੱਚ ਕਰਦੇ ਆ, ਫਿਊਚਰ ਵਿੱਚ ਅੱਜ ਨਹੀਂ ਕੱਲ੍ਹ ਨੂੰ ਐਸਾ ਲਾਅ ਪੇਸ਼ ਕਰੋ ਵੀ ਉਹ ਜੋਬ ਛੱਡ ਕੇ ਜੇ ਜੋਬ ਛੱਡਣੀ ਪੈਂਦੀ ਆ ਉਹਨਾਂ ਨੂੰ ਮਿਨੀਮਮ ਵੇਜ ਦੇ ਹਿਸਾਬ ਨਾਲ ਤਨਖਾਹ ਘਰ ਬੈਠਿਆਂ ਦੇ ਦੇਵੋ ਵੀ ਆਪਣੇ ਮਾਂ ਪਿਓ ਨੂੰ ਸਾਂਭ ਲੈਣ। ਹੌਸਪੀਟਲ ਦਾ ਖਰਚਾ ਬਹੁਤ ਬਚੇਗਾ, ਹੌਸਪੀਟਲ ਵਿੱਚ ਆਈ ਸਪੇਸ ਬਚ ਜਾਵੇਗਾ, ਤੁਸੀਂ ਕਰੋੜਾਂ ਦਾ ਪੈਸਾ ਕਮਾ ਲੈਣਾ ਕੋਈ ਚੰਗਾ ਪ੍ਰੋਗਰਾਮ ਲੈ ਕੇ ਆਉਂਗੇ। ਪਰ ਇਹ ਸੁਣਦੇ ਨਹੀਂ ਹੈਗੇ, ਜੇ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਉਣ ਤਾਂ ਲੋਕ ਘਰ ਬੈਠੇ ਮਾਂ ਪਿਓ ਦੀ ਸੇਵਾ ਕਰ ਲੈ, ਕਿਉਂਕਿ ਘਰ ਚਲਾਉਣੇ ਬੜੇ ਔਖੇ ਹੋ ਗਏ ਹਨ, ਕਿਸ਼ਤਾਂ ਦੇਣੀਆਂ ਬੜੀਆਂ ਔਖੀਆਂ ਹੋ ਗਈਆਂ ਅਤੇ ਮਾਪੇ ਸਾਹਮਣੇ ਹੋਰ ਔਖੇ ਹੋ ਗਏ ਹਨ। ਪਰ ਹਾਂ, ਜੇ ਗੌਰਮੈਂਟ ਕਹੇ ਸਾਡਾ ਇੱਧਰੋਂ ਪੈਸਾ ਬਚਦਾ ਉਹੀ ਪੈਸਾ ਜੇ ਕੋਈ ਮਾਂ ਪਿਓ ਨੂੰ ਸਾਂਭ ਲੈਂਦਾ ਉਹਨਾਂ ਨੂੰ ਦਿੱਤਾ ਜਾਵੇ ਤਾਂ ਵਿਨ ਵਿਨ ਸਿਚੁਏਸ਼ਨ ਹੋ ਜਾਂਦੀ ਹੈਗੀ ਆ। ਪੁੱਲਮੈਨ ਆਟੋ ਵਾਲੇ ਪੁਰਾਣ ਸੁਣਦੇ ਹਾਂ, ਰਾਜੂ ਬਾਈ ਜੀ ਬਹੁਤ ਬਹੁਤ ਧੰਨਵਾਦ। ਹੈਪੀ ਸਹੋਤਰ ਨਾਲ ਸੰਪਰਕ ਕਰਨਾ, ਇਹਨਾਂ ਨੂੰ ਮਕੈਨਿਕ ਚਾਹੀਦੇ ਹਨ ਜਿਹੜਾ ਇੰਜਨ ਡਾਇਗਨੋਸ ਕਰ ਸਕੇ, DPF ਸਿਸਟਮ ਜਿਹੜਾ ਹੁੰਦਾ ਆ ਉਹ ਡਾਇਗਨੋਸ ਕਰ ਸਕੇ, ਇਲੈਕਟ੍ਰੀਕਲ ਮਕੈਨਿਕ ਚਾਹੀਦਾ। ਇਹਨਾਂ ਨੂੰ ਗ੍ਰੇਟ ਪਲੇਸ ਟੂ ਵਰਕ, ਗ੍ਰੇਟ ਪੇ ਹੈਗੀ ਆ। ਕਈਆਂ ਨੇ ਮਕੈਨਿਕ ਦਾ ਲਾਈਸੈਂਸ ਵੀ ਲੈਣਾ ਹੁੰਦਾ ਪਰ ਲਾਈਸੈਂਸ ਵੀ ਲੈ ਕੇ ਦਿੰਦੇ ਹਨ। ਤੋ 456-5526-3526 'ਤੇ ਗੱਲਬਾਤ ਕਰ ਲੈਣੀ ਆ, 416-566-3526 ਹੈਪੀ ਦਾ ਨੰਬਰ ਹੈਗਾ। ਜੇ ਕੋਈ ਮਕੈਨਿਕ ਦੀ ਜੋਬ ਕਰਨਾ ਚਾਹੁੰਦਾ ਤਾਂ ਕਾਲ ਕਰ ਲਿਓ। ਹੈਪੀ ਸਹੂਲਤਾਂ ਸਭ ਨੂੰ ਜਾਗਦੇ ਹਨ, ਸਵੇਰੇ ਸਵੇਰੇ ਰੇਸ ਲਾਉਂਦੇ ਹੁੰਦੇ ਆ, ਤੁਰਦੇ ਵੀ ਆ, ਭੱਜਦੇ ਵੀ ਆ, ਪੌੜੀਆਂ ਵੀ ਚੜ੍ਹਦੇ ਆ ਅਤੇ ਐਕਸਰਸਾਈਜ਼ ਕਰਦੇ ਆ, ਅਤੇ ਹੁਣ ਵੀ ਤੁਹਾਡਾ ਫੋਨ ਚੱਕ ਲੈਣਗੇ। 416-556-3526 ਬਲਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਬੀਸੀ, ਇੱਕ ਤਾਂ ਮੈਂ ਵਧਾਈ ਦੇਣਾ ਚਾਹੁੰਦਾ ਚਮਕੌਰ ਬਮਰਾ ਸਾਹਿਬ ਉਹਨਾਂ ਦੇ ਪਰਿਵਾਰ ਨੂੰ, ਜਿਹਨੂੰ ਰਾਜੂ ਵੀ ਕਿਹਾ ਜਾਂਦਾ ਹੈ। ਉਹਨਾਂ ਦੇ ਬੇਟੀ ਦਾ ਵਿਆਹ ਸੀਗਾ, ਉੱਥੇ ਸੀਗੇ, ਉੱਥੇ ਪਹੁੰਚੇ, ਫਿਰ ਕਬੱਡੀ ਦੇ ਮੈਚ ਵੀ ਚੱਲਦੇ ਸੀਗੇ, ਉੱਥੇ ਵੀ ਪਹੁੰਚੇ ਸੀ, ਇੱਕ ਦੋ ਕਮਿਊਨਿਟੀ ਦੇ ਇਵੈਂਟ ਸੀ ਉੱਥੇ ਪਹੁੰਚੇ ਸੀਗੇ। ਫਿਰ ਫੋਨ ਮੇਰੇ ਕੋਲ ਚੱਕ ਨਹੀਂ ਆਉਂਦੇ, ਮੈਂ ਮਾਫ਼ੀ ਮੰਗ ਲੈਂਦਾ ਵੀਕਐਂਡ 'ਤੇ।
12: ਨਹੀਂ, ਦੂਜਾ ਜਿਹੜੀ NDP ਲੀਡਰ ਨਾਲ ਤੁਸੀਂ ਇੰਟਰਵਿਊ ਕੀਤੀ, ਮੁੜ ਕੇ ਭੇਜੀ ਨਹੀਂ।
11: NDP ਲੀਡਰ ਮੈਂ ਭੇਜ ਦਊਂਗਾ ਜ਼ਰੂਰ, ਉਹ ਮੈਂ ਦੱਸ ਦਵਾਂ ਕੀ ਕੁਛ ਕਿਹਾ ਸੀ, ਉਹ ਵੀ ਮੈਂ ਭੇਜ ਦੇਵਾਂਗਾ।
12: ਦੂਜਾ
11: ਜੀ ਗੋਹਨ,
12: ਇੱਕ ਦੋ ਰੇਡੀਓ ਵਾਲਿਆਂ ਨੂੰ ਡਿਵੈਂਸ਼ੀਆਂ ਬਹੁਤ ਖਬਰਾਂ ਦਿੰਦੇ ਨੇ, ਭੁੱਲ ਜਾਂਦੇ ਆ।
11: ਧੰਨਵਾਦ ਤੁਹਾਡਾ, ਧੰਨਵਾਦ ਕਿਸੇ ਨੂੰ ਨਾ ਹੋਵੇ ਯਾਰ, ਰੱਬ ਸਾਰਿਆਂ ਨੂੰ ਰਾਜ਼ੀ ਖੁਸ਼ੀ ਰੱਖੇ, ਸਾਰੇ ਆਪਣੇ ਹੀ ਹਨ। ਕਈ ਵਾਰੀ ਬੰਦਾ ਇੱਧਰ ਉੱਧਰ ਹੋ ਜਾਂਦਾ, ਕੋਈ ਨਹੀਂ, ਮੁੜ ਕੇ ਵਾਪਸ ਲੈ ਕੇ ਆਉਣੇ ਹਨ, ਸਾਰੇ ਹੀ ਆਪਣੇ ਹਨ। ਕਮਲਜੀਤ ਸਿੰਘ ਆ ਜਾਓ ਜੀ।
13: ਜੀ ਤੰਬਰ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਤੇ ਦੇਖੋ, ਡਮੈਂਸ਼ੀਆ ਜਿਹੜਾ ਨਾ ਇਹ ਹੋਰ ਹੋ ਜਾਣਾ ਜੇ ਬ੍ਰਹਮਟਨ ਵਾਲੇ ਨਾ ਜਾਗੇ। ਜਿਸ ਹਿਸਾਬ ਨਾਲ ਘਰਾਂ ਦੀਆਂ ਪ੍ਰੋਪਰਟੀ ਟੈਕਸ ਵਧਾਏ ਜਾ ਰਹੇ ਨੇ, ਬਿਲਡਿੰਗਾਂ ਦੀਆਂ ਹੇਰਾ ਫੇਰੀਆਂ ਹੋ ਰਹੀਆਂ, ਤੇ ਜੋਬਾਂ ਦਾ ਕੋਈ ਪਤਾ ਨੀ ਲੱਗ ਰਿਹਾ ਕਿਹਨੇ ਇੱਕ ਸਿਟੀ ਦੇ ਵਿੱਚ। ਅੱਜ ਕੱਲ੍ਹ ਹੋਰ ਮੈਂ ਦੇਖੀਆਂ ਛੋਟੀਆਂ ਉਹ ਨਵੀਆਂ ਤਰ੍ਹਾਂ ਦੀਆਂ ਨਾ ਉਹ ਬੱਸਾਂ ਚੱਲਦੀਆਂ, ਮੈਂ ਕਿਹਾ ਉਹ ਜ਼ਿਆਦਾਤਰ ਸੀਨੀਅਰ ਸਿਟੀਜ਼ਨ ਦੇ ਲਈ ਆ। ਮੈਂ ਕਿਹਾ ਮਿਸੀਸਾਗਾ ਦੇ ਵਿੱਚ ਵੀ ਜਾਂ ਹੋਰ ਵੀ, ਇਹ ਕੋਈ ਪਤਾ ਲੱਗਾ ਤੁਹਾਨੂੰ ਕੋਈ ਕੀ ਚੱਕਰ ਹੈਗਾ? ਕਿਉਂਕਿ ਅੱਗੇ ਤਾਂ ਇੱਕ ਟੈਕਸੀ ਕੰਪਨੀ ਟਾਈਪ ਹੁੰਦੀਆਂ ਸੀ ਨਾ, ਉਹ ਐਂਡੀ ਆਪਣੇ ਕੈਪਕਾਰ ਦਾ ਉਹਦੇ ਤੇ ਸਾਈਨ ਲੱਗਾ ਹੁੰਦਾ ਸੀ, ਜਿਹੜੇ ਬਜ਼ੁਰਗਾਂ ਦੀਆਂ ਟੇਕ ਕੇਅਰ ਕਰਦੇ ਸੀਗੇ। ਸੋ ਇਸ ਕਰਕੇ ਭਾਈ ਵੀਰੋ ਜਾਗੋ, ਤੇ ਜਿਹੜੀ ਨਵੀਂ ਸਲੇਟ ਹੈ ਜੀ ਆਪਣੇ ਅਭੀ ਧਾਰੀਵਾਲ ਸਾਹਿਬ, ਗੋਇਲ ਸਾਹਿਬ ਤੇ ਤੁਹਾਡੇ ਰਾਘਵ ਧੀਰ ਹੋਣੀ ਤੇ ਇਹ ਸਾਰੇ ਜਿੰਨੇ ਹੋਰ ਵੀ ਬੰਦੇ ਨੇ, ਇਹ ਸਾਰੇ ਰੈਡੀ ਨੇ। ਉਹ ਕਹਿੰਦੇ ਤੁਸੀਂ ਸਾਡੇ ਨਾਲ ਡਿਬੇਟ ਕਰੋ, ਅਗਰ ਤੁਸੀਂ TV ਤੇ ਆਉਣਾ ਜਗ੍ਹਾ ਰੱਖ ਲਓ, ਪਾਰਕ ਚ ਆਉਣਾ, ਕਿਤੇ ਵੀ ਮਤਲਬ ਆਉਣਾ, ਕਿਤੇ ਰੇਡੀਓ ਸਟੇਸ਼ਨ ਤੇ ਆਉਣਾ, ਤੇ ਤੁਸੀਂ ਆਪਦੇ ਕੰਮਾਂ ਬਾਰੇ ਦੱਸੋ, ਤੇ ਜਾਂ ਫਿਰ ਲੋਕਾਂ ਦੀ ਜੋ ਆਵਾਜ਼ ਹੈ ਜਾਂ ਲੋਕੀ ਬ੍ਰਹਮਟਨ ਦੇ ਕੀ ਮੰਗਦੇ ਨੇ ਜਾਂ ਕੀ ਉਹਨਾਂ ਦੀਆਂ ਪ੍ਰੋਬਲਮ ਹੈਗੀਆਂ, ਤੇ ਉਹ ਵੀ ਦੱਸਣ ਲਈ ਤਿਆਰ ਨੇ, ਤੇ ਦੇ ਆਰ ਰੈਡੀ
11: ਜੀ।
13: ਹਾਂਜੀ, ਥੈਂਕ ਯੂ,
11: ਧੰਨਵਾਦ ਤੁਹਾਡਾ। ਇਹ ਆਵਾਜ਼ ਬਣ ਕੇ ਬਣੇ ਹੋਏ ਹਨ ਵੀਰ ਮੇਰੇ, ਸੱਦਦੇ ਹਨ ਜੇ ਤੁਸੀਂ ਚੰਗੇ ਕੰਮ ਕੀਤੇ ਆ ਜਾਂ ਜੇ ਨਹੀਂ, ਜਿਹੜੇ ਅਧੂਰੇ ਰਹਿ ਗਏ ਹਨ ਉਹ ਕੱਲ੍ਹ ਰਹਿ ਗਏ, ਆ ਕੇ ਦੱਸ ਦੇਵੋ। ਸੋ ਡਿਬੇਟ ਮੰਗਦੇ ਹਨ, ਸੋ ਦੇਖਦੇ ਹਾਂ ਵੱਖ ਵੱਖ ਜਿਹੜੀਆਂ ਡਿਬੇਟਾਂ ਹੁੰਦੀਆਂ ਉੱਥੇ ਪਹੁੰਚਦੇ ਕਿ ਨਹੀਂ ਪਹੁੰਚਦੇ, ਪਰ ਇਹ ਤਾਂ ਪਹੁੰਚੇ ਹੁੰਦੇ ਆ। ਬਹੁਤ ਸਾਰੇ ਸਿੱਖ ਮੋਟਰਸਾਈਕਲ ਕਲੱਬ 'ਤੇ ਪਹੁੰਚੇ, ਹੋਰ ਪਾਸੇ ਵੀ ਪਹੁੰਚਦੇ ਹਨ, ਕਬੱਡੀ 'ਤੇ ਪਹੁੰਚੇ, ਤੁਸੀਂ ਖੁਦ ਖੜ੍ਹੇ ਕਰਕੇ ਪੁੱਛ ਲਿਆ ਕਰੋ ਨਾ, ਤੁਹਾਨੂੰ ਪਤਾ ਵੀ ਤੁਹਾਡੀ ਪ੍ਰੋਬਲਮ ਸੋਲਵ ਕਰਨ ਵਾਲੇ ਤੁਰੇ ਆ ਰਹੇ ਹਨ, ਚਾਹੇ ਕਬੱਡੀ ਦੇ ਮੈਚ ਵਿੱਚ ਤੁਰੇ ਆ ਰਹੇ ਹਨ, ਉਹਨੂੰ ਖੜ੍ਹੇ ਕਰਕੇ ਪੁੱਛ ਲਓ ਯਾਰ ਕੀ ਹੋ ਰਿਹਾ, ਕੀ ਕਰ ਰਹੇ ਹੋ। ਸੋ ਇਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ, ਅਸੀਂ ਤੁਹਾਡੇ ਵਾਸਤੇ ਦੱਸਦੇ ਹੈਗਾ। ਹਾਂ, ਜਿਹੜੀ ਤੁਸੀਂ ਬਿਲਡਿੰਗ ਦੀ ਗੱਲਬਾਤ ਕੀਤੀ ਹੈਗੀ ਆ, ਉਹ ਬਿਲਡਿੰਗ ਜਿਹੜੀ 78 ਮਿਲੀਅਨ ਦੀ 33 ਮਿਲੀਅਨ ਦੀ ਵੇਚੀ ਸੀ, ਵਾਪਸ 78 ਮਿਲੀਅਨ ਲੈ ਲਈ, ਥੋੜ੍ਹੇ ਬਹੁਤੇ ਪੈਸੇ ਇੱਧਰ ਉੱਧਰ ਹੋ ਸਕਦੇ ਹੈਗੇ ਆ, ਪਰ ਕਾਫੀ ਸਾਰਾ ਜਿਹੜਾ ਵੱਧ ਪੈਸਾ ਖਰਚਿਆ ਗਿਆ ਉਹਦੀ ਵੱਖ ਵੱਖ ਅਖਬਾਰਾਂ ਦੇ ਵਿੱਚ ਖਬਰ ਆਈ ਸੀਗੀ, ਤੁਸੀਂ ਉਹਦੇ ਸਵਾਲ ਪੁੱਛੇ ਕਿ ਨਹੀਂ, ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਹੌਸਪੀਟਲ ਜਿਹੜੀ ਐਕਸਟੈਂਸ਼ਨ ਬਣੀ ਸੀ, ਸੈਕਿੰਡ ਹੌਸਪੀਟਲ ਨਹੀਂ, ਐਕਸਟੈਂਸ਼ਨ ਹੀ ਬਣੀ ਸੀ ਦੂਸਰੇ ਹੌਸਪੀਟਲ ਦੇ ਨਾਲ, ਉਹ ਹਜੇ ਕੱਲ੍ਹ ਨਹੀਂ ਬਣੀ, ਕੱਲ੍ਹ ਰਹਿ ਗਈ ਹੈਗੀ ਆ। ਉਹ ਵੀ ਤੁਸੀਂ ਪੁੱਛ ਲਿਆ ਕਰੋ। ਮਸ਼ੀਨ ਉੱਥੋਂ ਰਿਮੂਵ ਕਰ ਦਿੱਤੀ ਗਈ ਹੈਗੀ ਆ, ਜਿਹੜੀ ਮੈਂ ਆਵਾਜ਼ ਉਠਾਈ ਸੀ ਮਸ਼ੀਨ ਬਹੁਤ ਦੇਰ ਦੀ ਖੜੀ ਹੈ, ਕਿਰਾਇਆ ਕੌਣ ਦੇ ਰਿਹਾ, ਉਹ ਮੂਵ ਕਰ ਦਿੱਤੀ ਗਈ ਆ। ਇਹ ਵੀ ਪਤਾ ਲੱਗ ਰਿਹਾ ਜਿੰਨੇ ਵੀ ਨਵੇਂ ਕੌਂਸਲਰ ਵਾਸਤੇ ਖੜੇ ਹਨ, ਰੀਜਨਲ ਕੌਂਸਲਰ ਖੜੇ, ਉਹ ਕਹਿੰਦੇ ਆਪਾਂ ਨਾ ਅੰਦਰ ਜਾ ਕੇ, ਸਾਨੂੰ ਜਿਤਾਵੋ ਜ਼ਰੂਰ ਅੰਦਰ ਜਾ ਕੇ ਆਪਾਂ ਤੁਹਾਨੂੰ ਸਭ ਕੁਝ ਪਤਾ ਕਰਕੇ ਦੱਸਾਂ ਇਹਨਾਂ ਦੇ ਖਰਚਾ ਕਿੰਨਾ ਹੋਇਆ ਅਤੇ ਕਾਹਲੇ ਕੀਤਾ ਗਿਆ ਅਤੇ ਇਹ ਵੇਸਟਫੁਲ ਜਿਹੜੀ ਸਪੈਂਡ ਆਈ ਆ ਕਾਹਲੇ ਕੀਤੀ ਗਈ ਹੈਗੀ ਆ। ਸੋ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ, ਸਾਡੇ ਵਾਸਤੇ ਸਾਰੇ ਹੀ ਆਪਣੇ ਹਨ ਅਤੇ ਤੁਸੀਂ ਵੋਟਾਂ ਜਦੋਂ ਪਾਉਣੀਆਂ ਅਕਤੂਬਰ ਦੇ ਵਿੱਚ ਉਹ ਤੁਹਾਡੇ 'ਤੇ ਹੁੰਦਾ, ਤੁਸੀਂ ਕਿਹਨੂੰ ਰੱਖਣਾ ਅਤੇ ਕਿਹਨੂੰ ਕੱਢਣਾ। ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋਈ, ਮੈਂ ਖਬਰ ਤਾਂ ਕੋਈ ਵੀ ਨਹੀਂ ਪੜ੍ਹੀ, ਖਬਰ ਪੜ੍ਹ ਲੈਂਦਾ ਚੱਲ ਲਾਈਨਾਂ ਲੈ ਲੈਂਦਾ। ਆਰਕੋਸਰ ਅਤੇ 4146 ਪਹਿਲਾਂ ਤੁਸੀਂ ਆ ਜਾਓ, 4146 ਜੀ ਆਇਆਂ ਨੂੰ।
14: ਹਾਂਜੀ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
11: ਸਤਿ ਸ਼੍ਰੀ ਅਕਾਲ ਜੀ।
14: ਦੇਖੋ ਤੰਬਰ ਸਾਹਿਬ, ਸਾਡਾ ਯੂਕਰੇਨ ਤੇ ਕਿੰਨਾ ਪਿਆਰ ਹੈਗਾ ਸਾਨੂੰ ਸਭ ਤੋਂ ਪਤਾ ਹੀ ਹੈਗਾ। ਹੁਣ ਮਾਰਕਾਲੇ ਜੀ ਨੇ 650 ਮਿਲੀਅਨ ਡਾਲਰ ਦੇ ਰਹੇ ਯੂਕਰੇਨ ਨੂੰ, ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਗੈਸ ਖਰੀਦੋ
11: ਜੀ।
14: ਅਗਰ ਕੈਨੇਡਾ ਤੇ ਕੈਨੇਡਾ ਗੈਸ ਵੇਚੇ ਤਾਂ ਸਾਨੂੰ ਵੀ ਲੋਕਾਂ ਨੂੰ ਕੁਛ ਕੈਨੇਡੀਅਨ ਨੂੰ ਥੋੜਾ ਕਮਾਈ ਮਿਲ ਜਾਂਦੀ, ਉਹਨਾਂ ਨੂੰ ਜੋਬ ਮਿਲ ਜਾਂਦੀ ਹੈ ਨਾ
11: ਜੀ।
14: ਉਹ ਕਹਿ ਰਹੇ ਕਿ 650 ਮਿਲੀਅਨ ਲੈ ਲਓ, ਤੁਸੀਂ ਕਈ ਸਬਜ਼ੀ ਖਰੀਦ ਲਿਓ
11: ਜੀ।
14: ਹੁਣ ਕੈਨੇਡੀਅਨ ਅਸੀਂ ਕਹਿ ਰਹੇ ਕਿ ਸਾਡੇ ਕੋਲ ਬਹੁਤ ਹੈਗਾ ਗੈਸ ਵੈਸ, ਬਹੁਤ ਕੁਛ ਹੈਗਾ ਸਾਡੇ ਕੋਲ, ਅਸੀਂ ਉਹਨਾਂ ਨੂੰ ਵੇਚ ਦੇਤੇ, ਕੋਈ ਜੋਬੇ ਜੁਬੇ ਮਿਲ ਜਾਂਦੀ ਹੋਗੀ। ਬਹੁਤ ਵੱਡੇ ਇਕੋਨੋਮਿਸਟ ਹੈਗੇ ਨਾ ਮਾਲਕਾਂ ਨੇ, ਇਹ ਦਰਸਾ ਚੱਲ ਜਾਂਦੇਗਾ। ਧੰਨਵਾਦ ਜੀ।
11: ਧੰਨਵਾਦ। ਤੁਹਾਡਾ ਦੁੱਖ ਲੱਗਦਾ ਜਦੋਂ ਤੁਹਾਡੀ ਕੰਟਰੀ ਡਾਵਾਂਡੋਲ ਤੇ ਚੱਲਦੀ ਹੋਵੇ, ਇਹ ਪੈਸੇ ਵੰਡੇ ਜਾਂਦੇ ਆ। 47 ਮਿਲੀਅਨ ਪਾਕਿਸਤਾਨ ਦਿੱਤਾ ਗਿਆ, 47 ਮਿਲੀਅਨ ਦਿੱਤਾ ਗਿਆ ਪਾਕਿਸਤਾਨ ਨੂੰ, ਕੱਲ੍ਹ ਦਿੱਤਾ ਗਿਆ। ਸੋ ਮੈਂ ਈਮੇਲਾਂ ਪਾਈ ਜਾਣ, ਜੇ ਕਿਤੇ ਮੇਰੇ ਹੱਥ ਆ ਗਏ, ਹੱਥਾਂ ਦਾ ਮਤਲਬ ਕਿਤੇ ਇੰਟਰਵਿਊ ਦੇ ਦਿੱਤੀ, ਉਹਨਾਂ ਨੂੰ ਸਵਾਲ ਪੁੱਛ ਲਵਾਂਗੇ ਜ਼ਰੂਰ। ਤੁਸੀਂ ਨੇ ਸਵਾਲ ਕੀਤਾ ਸੀਗਾ NDP ਲੀਡਰ ਦਾ, ਦੇਖੋ ਜੀ ਇੰਟੈਗਰਿਟੀ ਕਮਿਸ਼ਨ ਕੋਲ ਹੁਣ ਇਹ ਪਹੁੰਚ ਗਈ ਹੈਗੀ ਇਨਵੈਸਟੀਗੇਸ਼ਨ। ਜਦੋਂ ਇਨਵੈਸਟੀਗੇਸ਼ਨ ਬਾਹਰ ਆ ਜਾਵੇਗੀ ਵੀ ਫੰਡ ਖਰਚਿਆ, ਹੋਟਲਾਂ ਵਿੱਚ ਖਰਚਿਆ, ਕਿਹੜੀ ਕਿਹੜੀ ਅਖਬਾਰ ਹੁੰਦੀ, ਤਾਂ ਸਭ ਕੁਛ ਬਾਹਰ ਆਵੇਗਾ, ਉਹ ਆਪਾਂ ਸਾਂਝਾ ਕਰ ਦੇਵਾਂਗੇ। ਪਰ ਹਾਂ, ਰਿਸਪੈਕਟ ਦੇ ਨਾਲ ਸਵਾਲ ਪੁੱਛੋ, ਰਿਸਪੈਕਟ ਦੇ ਨਾਲ ਤੁਹਾਨੂੰ ਆਂਸਰ ਮਿਲਣਗੇ। ਅਸੀਂ ਤੁਹਾਡੇ ਲਈ ਬੈਠੇ ਹਾਂ, ਤੁਹਾਡੇ ਵਾਸਤੇ ਬੈਠੇ ਹਨ, ਮੇਰੇ ਵਾਸਤੇ ਸਾਰੇ ਹੀ ਆਪਣੇ ਹਨ। ਜਦੋਂ ਮਾਈਕ 'ਤੇ ਬੈਠ ਜਾਂਦਾ ਨਾ, ਆ ਜਿਹੜੀ ਖਬਰ ਆ ਉਹ ਪੜ੍ਹਨੀ ਹੁੰਦੀ, ਜੇ ਹੈਗੀ ਆ ਉਹ ਸ਼ੇਅਰ ਕਰਨੀ ਹੁੰਦੀ ਆ। ਆਰਕੋਸਰ ਤੁਸੀਂ ਇਹਦੇ 'ਤੇ ਆ ਜਾਓ ਜੀ।
15: ਸਤਿ ਸ਼੍ਰੀ ਅਕਾਲ ਜੀ।
11: ਸਤਿ ਸ਼੍ਰੀ ਅਕਾਲ ਜੀ।
15: ਵੀਰ ਜੀ, ਹੁਣ ਇੰਨੇ ਯਾਨੀ ਕਿ ਡਰੱਗ ਦੇ ਬੰਦੇ ਫੜ ਹੋਏ ਆ ਯਾਨੀ ਕਿ ਢੋਆ ਢੁਆਈ ਦੇ ਵਿੱਚ, ਯਾਨੀ ਕਿ ਕੋਈ ਬੰਦਾ ਯਾਨੀ ਕਿ ਹੋਸ਼ ਸੀ ਯਾਨੀ ਕਿ ਜਿਹੜਾ ਨਾ ਇਸ ਪਾਸੇ ਕੋਈ ਨੀ ਖਬਰ ਕਰਦਾ ਯਾਨੀ ਕਿ ਨਾ
11: ਖਬਰ ਆਪਾਂ ਰੋਜ਼ ਬੋਲੀਏ,
15: ਪਤਾ ਨਹੀਂ ਇਹਨਾਂ ਦਾ ਕੋਈ ਸਪੱਤੀ ਆ ਜਾਂ ਸੀ ਵਿੱਚ ਵੀ ਇਹਨਾਂ ਨੇ ਖਬਰ ਦੁਕਾਉਣੀ ਆ ਯਾਨੀ ਕਿ ਯਾਨੀ ਕਿ ਸੱਚ ਨਹੀਂ ਬੋਲਣਾ ਯਾਨੀ ਕਿ ਨਾ
11: ਨਹੀਂ ਹੋਸ ਖਬਰ ਹੋਸ ਖਬਰ ਕਰ ਦਿੰਦੇ। ਏਦਾਂ ਕਰੋ, ਜਿਹੜੇ ਜਿਹੜੀ ਤੁਸੀਂ ਖਬਰ ਨਹੀਂ ਕਵਰ ਕੀਤੀ ਨਾ, ਮੈਂ ਤੁਹਾਡੇ ਤੁਸੀਂ ਬੋਲ ਦਿਓ ਤੁਸੀਂ ਸ਼ਜੀਤ ਲੱਗਦਾ ਮੈਂ ਨਹੀਂ ਕਵਰ ਕੀਤੀ ਨਾ, ਉਹ ਤੁਸੀਂ ਦੱਸ ਦਿਓ ਕਿਹੜੇ ਬੰਦੇ ਡਰੱਗ ਵਿੱਚ ਫੜੇ ਗਏ ਹੈਗੇ ਆ ਤੇ ਮੈਂ ਤੁਹਾਡੇ ਕੋਲ ਛੱਡ ਦਿੰਦਾ।
15: ਸਾਰੀਆਂ ਵਾਲੀ ਜੇਲ ਤੇ ਯਾਨੀ ਕਿ ਲੰਡਨ ਦੀ ਜੇਲ ਦੇ ਵਿੱਚ ਤੁਸੀਂ ਦੇਖ ਲਓ ਯਾਨੀ ਕਿ ਜਾ ਕੇ ਕਿਤੇ ਚੈੱਕ ਕਰਵਾਓ ਯਾਨੀ ਕਿ ਕਿੰਨਾ ਕੁ ਬੰਦਾ ਆਪਣਾ ਯਾਨੀ ਕਿ ਨਾ
11: ਜੀ ਜੀ
15: ਤੇ ਫਿੱਟਦਾਨ ਤਾਂ ਪਾਉਣੀ ਚਾਹੀਦੀ ਆ ਕਿ ਨਹੀਂ। ਹਰ ਬੰਦਾ ਯਾਨੀ ਕਿ ਜਿਹੜਾ ਨਾ ਗੱਲ ਨੂੰ ਜਿਹਦਾ ਝੱਕਦੇ ਆ, ਘਬਰਾਉਂਦੇ ਆ, ਖਬਰ ਦੇਣ ਲੱਗੇ, ਪਤਾ ਨੀ ਇਹਨਾਂ ਨੇ
11: ਝੱਕਦਾ ਕੋਈ ਨੀ, ਕਿਤੇ ਝੱਕਦਾ ਕੋਈ ਨੀ, ਘਬਰਾਉਂਦਾ ਕੋਈ ਨੀ। ਅਸੀਂ ਹਰ ਇੱਕ ਬੰਦੇ ਦਾ ਨਾਂ ਲਈਦਾ ਜੇ ਮੇਰੇ ਸਾਹਮਣੇ ਆ ਜਾਵੇ। ਏਦਾਂ ਕਰੋ, ਮੈਂ ਤੁਹਾਨੂੰ ਨੰਬਰ ਦਿੰਦਾ 416-451-2222। ਜੇ ਤੁਹਾਨੂੰ ਲੱਗਦਾ ਤੁਹਾਨੂੰ ਫਿਰ ਲਿਖ ਲਵੋ 416-451-2222 ਵੀ ਮੇਰਾ ਪਰਸਨਲ ਨੰਬਰ ਹੈਗਾ। ਜੇ ਲੱਗਦਾ ਕੋਈ ਖਬਰ ਨਹੀਂ ਕਵਰ ਕੀਤੀ ਗਈ ਜਾਂ ਆਪਾਂ ਲਕੋਈ ਗਈ ਨਾ, ਮੈਨੂੰ ਭੇਜ ਦਵੋ, ਮੈਂ ਕੱਲ੍ਹ ਨੂੰ ਕਵਰ ਕਰ ਲਵਾਂਗਾ। ਕੋਈ ਆਪਾਂ ਹਰ ਇੱਕ ਖਬਰ 'ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰੀ ਦੀ ਆ। ਮੈਨੂੰ ਪਤਾ ਦੁੱਖ ਲੱਗਦਾ ਜਦੋਂ ਸਾਡੇ ਸਾਰੇ ਹੀ ਆਪਾਂ ਜਦੋਂ ਆਪਣੇ ਪੰਜਾਬੀ ਨਾਲ ਇੱਧਰ ਕੰਮ ਕਰਨ ਤੋਂ ਨਾ ਹਟਣ, ਵੱਖ ਵੱਖ ਜੇਲ੍ਹਾਂ 'ਤੇ ਬੈਠੇ ਹੋਣ, ਫਿਰ ਦੁੱਖ ਬੜਾ ਲੱਗਦਾ ਵੀ ਯਾਰ ਆਪਾਂ ਬੜੀ ਔਖੇ ਹੋ ਕੇ, ਅਸੀਂ ਤਾਂ ਪੁਰਾਣੇ ਆਏ ਹੋਏ ਹਾਂ, ਇਹਨਾਂ ਕੋਲ ਗਾਲਾਂ ਸੁਣ ਸੁਣ ਕੇ, ਇਹਨਾਂ ਦੇ ਸਾਨੂੰ ਪੈਕੀ ਕਹਿੰਦੇ ਹੁੰਦੇ ਸੀ, ਜੋਬਾਂ ਨਹੀਂ ਮਿਲਦੀਆਂ ਸੀਗੀਆਂ, ਵੈਰੀ ਉਹ ਜੋਬ ਮਿਲਦੀ ਜਿਹੜੀ ਕੋਈ ਹੋਰ ਨਹੀਂ ਕਰਨਾ ਚਾਹੁੰਦਾ, ਬੜੀ ਇੱਜ਼ਤ ਕਮਾਈ, ਬੜੀ ਇੱਜ਼ਤ ਨਾਲ ਪੈਸਾ ਕਮਾਇਆ ਅਤੇ ਇਹਨਾਂ ਸਾਰੀ ਇੱਜ਼ਤ ਰੋਲ ਕੇ ਰੱਖਦੀ ਇਹਨਾਂ ਲੋਕਾਂ ਨੇ ਜਿਹੜੇ ਫੜੇ ਜਾਂਦੇ। ਮੈਨੂੰ ਪਤਾ ਤੁਸੀਂ ਚਾਹੁੰਦੇ ਹੋ ਇਹਨਾਂ ਨੂੰ ਜੇਲ੍ਹ ਵਿੱਚ ਰੱਖੋ, ਇਹਨਾਂ ਨੂੰ ਕੁੱਟੋ, ਇਹਨਾਂ ਨੂੰ ਕੁੱਟਮਾਰ ਤਾਂ ਨਹੀਂ ਕਰ ਸਕਦੇ ਪਰ ਸਜ਼ਾ ਤਾਂ ਦੇ ਸਕਦੇ ਹੈਗੇ ਆ, ਪਰ ਲੱਗੇ ਹੋਏ ਮਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹੋਏ ਨੇ। ਜਿਹੜੇ ਵੀ ਜਿਹੜੇ ਲਾਅ ਚੇਂਜ ਕੀਤੇ ਆ ਨਾ, ਮੈਂ ਰੂਬੀ ਸੋਤਰ ਨੂੰ ਮੈਸੇਜ ਭੇਜਤਾ ਸੀਗਾ, ਉਹਨੇ ਕਿਹਾ ਇੱਕ ਘੰਟਾ ਇਹਦੇ 'ਤੇ ਲੈ ਕੇ ਆਵਾਂਗਾ ਵੀ ਜੇ ਲੋਕ ਜੇ ਕੋਈ ਗਲਤੀ ਕਰਦੇ ਉਹ ਲੰਬੇ ਟਾਈਮ 'ਤੇ ਕਿੱਦਾਂ ਆਪਾਂ ਜੇਲ੍ਹਾਂ ਵਿੱਚ ਰੱਖ ਸਕਦੇ ਹਾਂ, ਸਭ ਸਿਖਾਲ ਸਕਦੇ ਹਾਂ ਵੀ ਕੰਮ ਮਾੜੇ ਹੁੰਦੇ ਹਨ। ਲੋਕ ਤਾਂ ਵਾਰ ਵਾਰ ਕਰਦੇ ਕਿਉਂਕਿ ਆਪਾਂ ਇਹਨਾਂ ਨੂੰ ਛੇਤੀ ਛੱਡ ਦਿੰਦੇ ਹਾਂ, ਦੈਟਸ ਅ ਪ੍ਰੋਬਲਮ। ਆਪਾਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਸਜ਼ਾਵਾਂ ਵੱਧ ਮਿਲਣ ਅਤੇ ਮੁੜ ਕੇ ਇੱਦਾਂ ਦੇ ਕੰਮ ਕਰ ਨਾ ਸਕਣ। ਦੁੱਖ ਲੱਗਦਾ ਜਦੋਂ ਇਹੀ ਲੋਕ 10-10 ਮਿਲੀਅਨ ਡਾਲਰ ਦੇ ਘਰ ਲਈ ਬੈਠੇ ਹੋਣ ਅਤੇ ਸਾਲ ਕਿਵਾਂ ਜੇਲ੍ਹ 'ਚੋਂ ਬਾਹਰ ਆ ਜਾਣ ਅਤੇ ਮੁੜ ਕੇ ਕਹਿੰਦੇ ਲੈ ਲਓ ਫੜ ਲਿਆ ਸਾਡਾ, ਇਹੀ ਕਹਿੰਦੇ ਆ ਨਾ ਵੀ ਕਾਲੇ ਜੋ ਕੁਛ ਕਰਨਾ ਸੀਗਾ। ਸੋ ਸਰਕਾਰ ਨੇ ਹੀ ਕਰਨਾ, ਆਪਾਂ ਤਾਂ ਆਵਾਜ਼ ਬਣ ਕੇ ਅੱਗੇ ਆ ਸਕਦੇ ਹੈਗੇ ਆ। ਤੁਹਾਨੂੰ ਮੈਂ ਨੰਬਰ ਆਪਾਂ ਦੇ ਤਾ, ਸਾਰੇ ਲਿਖ ਲਵੋ ਜੇ ਲੱਗਦਾ ਕੋਈ ਆਪਾਂ ਖਬਰ ਨਹੀਂ ਕਵਰ ਕੀਤੀ ਤੰਬਰ ਤੇ ਨਾ ਡਰਿਆ ਨਾ ਡਰਦੇ ਆ, ਇੱਕ ਚੀਜ਼ ਤੋਂ ਡਰਦੇ ਆ ਗੁਰੂ ਗ੍ਰੰਥ ਸਾਹਿਬ ਤੇ ਉਸ ਗੁਰੂ ਤੋਂ ਡਰਦੇ ਆ, ਦੈਸ ਉਹਦੇ ਅੱਗੇ ਸਿਰ ਚੁੱਕਦਾ, ਬਾਕੀ ਧਰਲੇਦਾਰ ਹੋ ਕੇ ਪ੍ਰੋਗਰਾਮ ਦੇਈਦਾ ਤੇ ਕਰਦੇ ਰਹਾਂਗੇ। ਜੇ ਲੱਗਦਾ ਕਿਸੇ ਦਾ ਨਾਂ ਨਹੀਂ ਲਿਆ ਖਬਰ ਨਹੀਂ ਕਵਰ ਕੀਤੀ ਨਾ ਆਪਾਂ ਕਰ ਦੇਵਾਂਗੇ ਜ਼ਰੂਰ, ਅਸੀਂ ਤੁਹਾਡੇ ਲਈ ਹੀ ਬੈਠੇ ਹਾਂ। ਜਤਿੰਦਰ ਸਿੰਘ, ਜਸਵੀਰ ਸਿੰਘ ਇਹ ਵਾਰ ਵਾਰ ਤੁਹਾਡੇ ਲੈ, ਜਤਿੰਦਰ ਸਿੰਘ ਤੁਸੀਂ ਆਏ ਜੀ,

0: ਰਿਪੋਰਟ ਹੋਣ ਤੋਂ ਡਰਦੀ ਆ। ਇੱਕ ਲੋ ਬਣਾ ਦੇਣ ਕਿ ਵੀ ਚਾਹੇ ਸਿਟੀਜ਼ਨਸ਼ਿਪ ਲਈ ਹੋਵੇ ਬੰਦੇ ਨੇ, ਕਿਉਂਕਿ ਸਿਟੀਜ਼ਨ ਵੀ ਕੁਛ ਹੋਣਗੇ ਜਿਹੜੇ ਡਰੱਗ ਕੇਸ ਹੋਣਗੇ, ਤੇ ਉਹਨਾਂ ਨੂੰ ਵਾਪਸ ਕੀਤਾ ਜਾਵੇ। ਇਸੇ ਡਰ ਚੋਂ ਇਹਨਾਂ ਨੇ ਹਟਣਾ ਹੀ ਨਹੀਂ ਤਾਂ ਨਹੀਂ ਹਟਣਾ।
1: ਧੰਨਵਾਦ ਤੁਹਾਡਾ। ਕਿਸੇ ਨੂੰ ਵਾਪਸ ਕਰਨਾ ਬੜਾ ਔਖਾ, ਜਦੋਂ ਜੇ ਸਿਟੀਜ਼ਨ ਹੋਵੇ ਨਾ, ਕਿਉਂਕਿ ਇੱਥੇ ਸਿਟੀਜ਼ਨਸ਼ਿਪ ਲਈ ਹੋਈ ਆ, ਉਹਨਾਂ ਦੇ ਬੱਚੇ ਵੀ ਹੋ ਸਕਦੇ, ਕਿੱਦਾਂ ਵਾਪਸ ਕਰ ਸਕਦੇ? ਜੇ ਪਿਓ ਨੇ ਗਲਤੀ ਕੀਤੀ ਹੋਵੇ, ਮਾਂ ਨੇ ਗਲਤੀ ਕੀਤੀ ਜਾਵੇ, ਜਾਂ ਬੱਚੇ ਨੇ ਗਲਤੀ, ਕਿੱਦਾਂ ਪਰਿਵਾਰ ਨੂੰ ਵਾਪਸ ਕਰ ਸਕਦੇ ਹੋ? ਇਹ ਬੜਾ ਔਖਾ। ਹਾਂ, ਸਜ਼ਾਵਾਂ ਸਖ਼ਤ ਕਰ ਸਕਦੇ ਹੈਗੇ ਆ। ਇਹਨਾਂ ਦੇ ਐਸਿਡ ਸਾਰੇ ਖੋਏ ਜਾਣ, ਏ ਟੂ ਜ਼ੈਡ ਖੋਏ ਜਾਣ, ਇੱਕ ਡਾਲਰ ਨਾ ਛੱਡਿਓ ਇਹਨਾਂ ਕੋਲੋਂ, ਅਤੇ ਮੁੜ ਕੇ ਫਿਰ ਉੱਠਣ ਦੀ ਜਗ੍ਹਾ ਕੰਮ ਕਰਕੇ ਉੱਠਣਾ ਪਵੇ, ਤਾਂ ਕੁਝ ਨਾ ਕੁਝ ਬਣ ਸਕਦਾ, ਨਹੀਂ ਤਾਂ ਇਹਨਾਂ ਨੇ ਇੱਦਾਂ ਦੇ ਕੰਮ ਕਰੀ ਜਾਣੇ ਹੈਗੇ ਆ। ਲਓ ਜੀ, ਮੈਂ ਦੱਸ ਦੇਵਾਂ, ਫਾਰਮਰ ਚੇਅਰ ਆਫ ਵਿੰਜ਼ਰ ਡਿਟਰੋਇਟ ਬ੍ਰਿਜ ਅਥੋਰਿਟੀ ਵਾਲੇ ਕਹਿ ਰਹੇ ਹਨ ਵੀ ਜਿਹੜਾ ਅੱਜ 12 ਵਜੇ ਬ੍ਰਿਜ ਖੁੱਲ੍ਹਣਾ, ਅਜੇ ਵੀ ਡਰਦੇ ਹਨ ਵੀ ਖੁੱਲ੍ਹਣ ਦੇਵੇਗਾ ਕਿ ਨਹੀਂ, ਕੌਣ? ਡੋਨਲਡ ਟਰੰਪ। ਪਰ ਅੱਜ 12 ਕੁ ਵਜੇ ਜਿਹੜਾ ਬ੍ਰਿਜ ਹੈਗਾ, ਗੋਲਡੀ ਹਾਊ ਬ੍ਰਿਜ ਖੁੱਲ੍ਹਣਾ ਹੈਗਾ ਆ, ਅਤੇ ਬਹੁਤ ਸਾਰਾ ਕੰਮ ਸੌਖਾ ਹੋ ਜਾਣਾ ਹੈਗਾ ਆ, ਜਿਹਨਾਂ ਨੇ ਉੱਥੇ ਕ੍ਰੋਸ ਕਰਨਾ ਸਸਤਾ ਹੋ ਜਾਣਾ ਅਤੇ ਸੌਖਾ ਹੋ ਜਾਣਾ, ਕਾਫੀ ਸਾਰਾ ਟਾਈਮ ਵੀ ਬਚਣਾ। ਇਸ ਦੇ ਨਾਲ ਨਾਲ ਈ ਸਕੂਟਰ ਚਲਾ ਰਿਹਾ ਸੀਗਾ ਬੱਚਾ, ਅਤੇ ਸੀਰੀਅਸਲੀ ਇੰਜਰ ਹੋ ਗਿਆ ਜਦੋਂ ਉਹਦਾ ਸਕੂਟਰ ਜਾ ਕੇ ਇੱਕ ਪਾਰਕਡ ਵੈਨ ਵਿੱਚ ਵੱਜਿਆ। ਸੋ ਈ ਸਕੂਟਰ ਦੇ ਵੈਰੀ ਡੇਂਜਰਸ। ਮੈਂ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਕਰਨਾ, ਬੱਚੇ ਦੀ ਉਂਗਲੀ ਫੜ ਲਓ, ਜਿੱਦ ਨੂੰ ਮਰਜ਼ੀ ਤੋਰ ਦੇਵੋ, ਸਮਝਾ ਦੇਵੋ, ਪਰ ਐਟ ਦੀ ਐਂਡ ਲਾਇਬਿਲਟੀ ਤੁਹਾਡੇ 'ਤੇ ਆ ਜਾਂਦੀ ਹੈਗੀ ਆ। ਸੋ ਬੱਚਿਆਂ ਨੂੰ ਸਮਝਾਵੋ, ਬੜੀ ਸਪੀਡ ਹਨ ਇਹਨਾਂ ਦੀ, ਪਾਰਕਵੇ 'ਤੇ ਜਾ ਕੇ ਜਿੱਦਾਂ ਮਰਜ਼ੀ ਚਲਾ ਲੈਣ, ਪਰ ਜਦੋਂ ਸਾਈਡ ਵਾਕ 'ਤੇ ਚਲਾਉਂਦੇ ਹਨ ਨਾ, ਅਤੇ ਕਾਰਾਂ ਖੜੀ ਹੁੰਦੀ, ਕਈ ਵਾਰੀ ਬੰਦਾ ਕਾਰ ਬੈਕਅਪ ਕਰਨ ਲੱਗਦਾ, ਨਹੀਂ ਦਿਸਦਾ, ਇੰਨੀ ਸਪੀਡ ਨਾਲ ਜੇ ਵਿੱਚ ਵੱਜ ਗਿਆ ਤਾਂ ਸੱਟਾਂ ਹੀ ਲੱਗਦੀਆਂ। ਜੇਕਰ ਇੰਜਰੀਜ਼ ਬਹੁਤ ਸਾਰੀਆਂ ਹੋ ਰਹੀਆਂ ਹਨ, ਸੋ ਈ ਸਕੂਟਰ ਨਾਲ ਕਾਫੀ ਸਾਰੀ ਇੰਜਰੀ ਹੋਈ, ਜਸਟ ਬੀ ਕੇਅਰਫੁਲ। ਇਸ ਦੇ ਨਾਲ ਨਾਲ ਜੂਇਸ਼ ਓਨਡ ਬੇਕਰੀ ਸੀਗੀ, ਦੋ ਜਗ੍ਹਾ 'ਤੇ ਕਾਫੀ ਜਿਹੜੇ ਆ ਉਹਨਾਂ ਦੇ ਸਟੋਰ ਆ ਡੈਮੇਜ ਕੀਤੇ ਗਏ ਆ। ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਹੈਗੀ ਆ ਵੀ ਹੇਟ ਰਿਲੇਟਡ ਕ੍ਰਾਈਮ ਤਾਂ ਨਹੀਂ ਇਹ ਨਹੀਂ ਸੀਗਾ। ਅਤੇ 3 ਲੱਖ ਤੋਂ ਵੱਧ ਬੱਚੇ ਡੁੱਬਦੇ ਹਨ ਹਰੇਕ ਸਾਲ, ਮੋਸਟਲੀ ਬੱਚੇ ਹੁੰਦੇ ਹਨ, ਅਤੇ ਕਿਉਂਕਿ ਸਵਿਮ ਕਰਨਾ ਨਹੀਂ ਆਉਂਦਾ, ਜਾ ਕਹਿੰਦੇ ਵੀ ਜਿਹੜੇ 30 ਜਣੇ ਐਵਰੀ ਆਵਰ ਮਰਦੇ ਹਨ ਡੁੱਬਣ ਦੀ ਖਾਤਰ, ਕਹਿੰਦੇ ਜਾਂ ਬੱਚਿਆਂ ਨੂੰ ਸਪੈਸ਼ਲੀ ਜਿਹੜੀਆਂ ਗਰੀਬ ਕਰਦੇ ਆ ਬਾਲਟੀ ਬਿਠਾ ਕੇ ਨਹਾਉਣ ਵਾਸਤੇ ਛੱਡਿਆ ਹੁੰਦਾ ਆ, ਉਹ ਸਿਰਫ ਘੁਮਾ ਲੈਂਦੇ ਆ ਜਾਂ ਕਿਸੇ ਪਾਸੇ ਨੂੰ ਚਲੇ ਜਾਂਦੇ ਆ, ਮੁੜ ਕੇ ਬੱਚਾ ਡੁੱਬਿਆ ਹੁੰਦਾ ਦਿਸਦਾ ਆ। ਇੱਥੇ ਬੱਚੇ ਕਈ ਵਾਰੀ ਟੱਬ ਵਿੱਚ ਨਹਾਉਂਦੇ ਹਨ, ਫੋਨ ਆ ਗਿਆ ਦੂਸਰੇ ਪਾਸੇ ਦੇਖਣ ਲੱਗ ਪੈਂਦੇ ਆ, ਬੱਚੇ ਡੁੱਬ ਜਾਂਦੇ ਹਨ। ਉਹ ਕਹਿੰਦੇ ਸਾਨੂੰ ਅਵੇਅਰ ਹੋਣਾ ਚਾਹੀਦਾ ਵੀ ਇੱਦਾਂ ਦੀਆਂ ਮੌਤਾਂ ਆਪਾਂ ਬਚਾ ਸਕਦੇ ਹੈਗੇ ਹਾਂ। ਸੋ 90% ਜਿਹੜੀਆਂ ਡਾਉਣੇ ਹੈਗੀਆਂ ਉਹ ਲੇਕਸ ਦੇ ਵਿੱਚ, ਵੈਲ ਦੇ ਵਿੱਚ, ਡੋਮੈਸਟਿਕ ਵੋਲਟੇਜ ਸਵਿਮਿੰਗ ਪੂਲਾਂ ਦੇ ਵਿੱਚ ਉੱਥੇ ਹੁੰਦੀਆਂ ਹਨ। ਕਹਿੰਦੇ ਆਪਾਂ ਬਚਾ ਸਕਦੇ ਹਾਂ ਜੇ ਆਪਾਂ ਥੋੜ੍ਹਾ ਬਹੁਤਾ ਧਿਆਨ ਰੱਖੀਏ। ਅਤੇ ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਬੱਚਿਆਂ ਨੇ ਜਿਹੜੀ ਹੜਤਾਲ ਕੀਤੀ ਹੋਈ ਹੈਗੀ ਆ, ਦੇਖੋ ਜੀ ਇੱਕ ਮਾਹਰ ਨਾਲ ਆਪਾਂ ਗੱਲਬਾਤ ਕੀਤੀ, ਉਹ ਕਹਿੰਦੇ ਵੀ ਦੇ ਹੈਵ ਦਾ ਰਾਈਟ ਟੂ ਕਿਕ ਦਮ ਆਊਟ। ਕਿਕ ਦਮ ਆਊਟ ਮਤਲਬ ਵੀ ਇਹਨਾਂ ਨੂੰ ਰਿਫਿਊਜ਼ ਕੀਤਾ ਜਾਵੇ, ਇਹਨਾਂ ਨੂੰ ਇੱਥੇ ਕੰਮ ਨਾ ਦਿੱਤਾ ਜਾਵੇ ਅਤੇ ਨਾ ਰੱਖਿਆ ਜਾਵੇ। ਕਹਿੰਦੇ ਇਹਨਾਂ ਦੇ ਜਿਹੜੇ ਰੂਲਸ ਆ, ਰੈਗੂਲੇਸ਼ਨ ਆ ਇਮੀਗ੍ਰੇਸ਼ਨ ਦੇ ਬੜੇ ਸਖਤ ਹਨ। ਤੁਹਾਨੂੰ ਕਿਹਾ ਸੀਗਾ ਕੰਮ ਕਰ ਲਓ, ਤੁਹਾਨੂੰ ਕੰਮ ਕਰਨ ਦਿੱਤਾ, ਪਰ ਤੁਸੀਂ ਇੱਥੇ ਪੜ੍ਹਨ ਵਾਸਤੇ ਆਏ ਸੀ, ਪੱਕੇ ਹੋਣ ਵਾਸਤੇ ਨਹੀਂ ਆਏ ਸੀ। ਕਹਿੰਦੇ ਵੱਖ ਵੱਖ ਜਦੋਂ ਐਡਾਂ ਚਲਾਈਆਂ ਗਈਆਂ ਸਰਕਾਰਾਂ ਵੱਲੋਂ ਜਾਂ ਹੋਰ ਸਟੇਸ਼ਨਾਂ 'ਤੇ ਵੀ ਤੁਸੀਂ ਆਵੋ ਇੱਥੇ ਪੱਕੇ ਹੋ ਸਕਦੇ, ਆਹ ਕੁਝ ਹੋ ਸਕਦਾ ਤੁਹਾਡੇ ਨਾਲ, ਅਤੇ ਬੱਚੇ ਵੀ ਇੱਥੇ ਸਭ ਕੁਝ ਵੇਚ ਕੇ ਆ ਗਏ, ਪਰ ਜਿੰਨੇ ਕੁ ਪਹੁੰਚੋ ਉਹਨਾਂ ਨੂੰ ਰੱਖ ਲਵੋ। ਪਰ ਹੁਣ ਸਰਕਾਰ ਕਹਿ ਰਹੀ ਹੈਗੀ ਆ ਵੀ ਇਟ ਵਿਲ ਬੀ ਵੈਰੀ ਹਾਰਡ ਟੂ ਕੀਪ ਯੂ ਗਾਈਜ਼ ਹੇਅਰ, ਪਰ ਧਰਨਾ ਲਗਾਈ ਬੈਠੇ ਹਨ। ਕੈਨੇਡਾ ਦੇ ਵਿੱਚ ਬਲੱਡ ਸ਼ੋਰਟੇਜ ਹੋ ਗਈ ਆ, ਜਿਹੜੀ ਬਲੱਡ ਸਪਲਾਈਜ਼ ਆ ਨਾ ਉਹ ਸ਼ੋਰਟੇਜ ਹੋ ਗਈ ਹੈਗੀ ਆ। ਕਹਿੰਦੇ ਹਨ ਵੀ ਜੇ ਤੁਸੀਂ ਬਲੱਡ ਦੇ ਸਕਦੇ ਹੋ ਤਾਂ ਦਿਓ ਜ਼ਰੂਰ। ਮੈਂ ਇੱਕ ਦੱਸਣਾ ਚਾਹੁੰਦਾ ਨਾ, ਇਹ ਨਾ ਜਦੋਂ ਬਲੱਡ ਡੋਨੇਸ਼ਨ ਦੀ ਡਰਾਈਵ ਹੁੰਦੀ ਆ, ਵੱਖ ਵੱਖ ਲੋਕ ਕਰਾਉਂਦੇ ਹਨ, ਸਕੂਲਾਂ ਵਾਲੇ ਵੀ ਬਲੱਡ ਡਰਾਈਵ ਕਰਦੇ ਆ, ਅਤੇ ਗੁਰਦੁਆਰੇ ਵਾਲੇ ਵੀ ਕਰਦੇ ਆ, ਸਿੱਖ ਨੇਸ਼ਨ ਵਾਲੇ ਵੀ ਕਰਦੇ ਹਨ, ਇਹਨਾਂ ਟਾਈਮ ਰੱਖਿਆ ਹੁੰਦਾ ਇੰਨੇ ਤੋਂ ਇੰਨੇ। ਹੁਣ ਕਈ ਵਾਰੀ ਜਿਹੜੇ 40-50 ਜਾਣੇ ਆਇਓ ਹੁੰਦੇ ਆ ਨਾ, ਜੇ ਉਹ ਲੋਕ ਆਪਣਾ ਟਾਈਮ ਕੱਢ ਕੇ ਫ੍ਰੀ ਦੇ ਵਿੱਚ ਤੁਹਾਨੂੰ ਖੂਨ ਦੇਣਾ ਸਕਦੇ ਹਨ, ਤਾਂ ਤੁਸੀਂ ਐਕਸਟਰਾ 2-3 ਘੰਟੇ ਕੰਮ ਕਿਉਂ ਨਹੀਂ ਕਰ ਸਕਦੇ? ਜਾਂ ਉਹਨਾਂ ਲੋਕਾਂ ਨੂੰ ਰੱਖੋ ਵੀ ਤੁਸੀਂ 6 ਤੋਂ ਦੁਪਹਿਰ ਦੇ 12 ਵਜੇ ਤੋਂ ਲੈ ਕੇ ਜਾਂ ਸ਼ਾਮ ਦੇ 6 ਜਿਹੜਾ ਵੀ ਟਾਈਮ ਹੈਗਾ, ਇੰਨੇ ਵਜੇ ਤੱਕ ਕੰਮ ਕਰਨਾ। ਪਰ ਹਾਂ, ਜਿੰਨੇ ਲਾਈਨਾਂ ਵਿੱਚ ਖੜ੍ਹੇ ਹਨ ਉਹਨਾਂ ਦਾ ਬਲੱਡ, ਉਹਨਾਂ ਦੀ ਉਹਨਾਂ ਨੂੰ ਸਰਵਿਸ ਦੇ ਕੇ ਜਾਣਾ, ਕਿਉਂਕਿ ਉਹ ਟਾਈਮ ਕੱਢ ਕੇ ਫ੍ਰੀ ਵਿੱਚ ਬਲੱਡ ਦੇਣ ਆਏ ਆ। ਪਰ ਨਹੀਂ, ਇਹ ਵੀ ਕਈ ਵਾਰੀ ਆਪਾਂ ਜੋ ਟਾਈਮ ਮੁੱਕ ਗਿਆ ਭਾਂਡੇ ਚੱਕ ਕੇ ਚਲੇ ਜਾਂਦੇ ਹਨ, ਉਹ ਜਿਹੜੇ ਵਿਚਾਰੇ ਕੰਮ ਛੱਡ ਕੇ ਹੋਰ ਪਰੋਂ ਛੱਡ ਕੇ ਆਏ ਹੁੰਦੇ ਖੂਨ ਦੇਣ ਦਾਨ ਕਰਨ, ਉਹ ਕਹਿੰਦੇ ਯਾਰ ਇਹ ਤਾਂ ਚੱਲ ਗਿਆ, ਉਹ ਕਹਿੰਦੇ ਹੁਣ ਟਾਈਮ ਖਤਮ ਹੋ ਗਿਆ। ਪਰ ਯਾਰ ਮੈਂ ਇਹ ਵੀ ਕਹਿੰਦਾ ਵੀ ਇਹਨਾਂ ਕੋਲ ਵੀ ਸੇਵਾ ਫ੍ਰੀ 'ਚ ਲੈ ਲਿਆ ਕਰੋ, ਵੀ ਦੱਸਿਆ ਕਰੋ ਵੀ ਜੇ ਲੋਕ ਖੜ੍ਹੇ ਆ ਖੂਨ ਦੇਣ ਵਾਸਤੇ ਉਹਨਾਂ ਤੋਂ ਲੈ ਲਵੋ, ਕਿਉਂਕਿ ਉਹ ਤੁਹਾਡੇ ਵਾਸਤੇ ਆਏ ਹਨ। ਪਰ ਇਹ ਯੂਨੀਅਨ ਆ, ਅਸੀਂ ਇੰਨੇ ਵਜੇ ਤੱਕ ਕੰਮ

0: ਕਰਨਾ, ਫਿਰ ਕਹਿੰਦੇ ਸੇਵਾ ਉਹ ਕਰਦੇ ਆ, ਕੀ ਕਰਨਾ ਮੈਂ ਲੋਕਾਂ ਪਾਸੇ ਆਵਾਜ਼ ਵੜ ਕੇ ਬੈਠਾ, ਜਿਹੜੇ ਆ ਕੇ ਫਿਰ ਖੜ ਕੇ ਮੁੜ ਜਾਂਦੇ ਹੈ ਨਾ, ਉਹ ਖੂਨ ਦੇਣ ਆਏ ਸੀਗੇ ਫਰੀ ਦੇ ਵਿੱਚ, ਆ ਕੇ ਮੁੜ ਗਏ ਕਿਉਂਕਿ ਲਾਈਨਾਂ ਬੜੀ ਲੰਬੀ ਸੀਗੀ, ਉਹ ਕਹਿੰਦੇ ਆਪਾਂ ਤਾਂ ਇੰਨੇ ਵਜੇ ਤੱਕ ਕੰਮ ਕਰਨਾ। ਚਲੋ ਮੈਂ ਤੁਸੀਂ ਵੀ ਫਰੀ ਵਿੱਚ ਕਰ ਲਿਆ ਕਰੋ ਨਾ, ਇਹੀ ਕਹਿਣਾ ਚਾਹੁੰਦਾ। ਅਨਦਰ ਵੇਕ ਅਪ ਕਾਲ ਫੋਰ ਡੱਗ ਫੂਡ, ਜੀ ਟੀ ਏਰੀਆ ਦੇ ਸਕੂਲਾਂ ਵਿੱਚ ਬੱਚੇ ਘੱਟ ਰਜਿਸਟਰ ਹੋ ਰਹੇ ਹਨ, ਟੀਚਰਾਂ ਨੂੰ ਲੇਅਫ ਕਰਨਾ ਪਿਆ, ਕਈ ਕੁਛ ਘਟਾਉਣਾ ਪਿਆ, ਕਿਉਂਕਿ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਜਾ ਰਹੇ ਹਨ ਅਤੇ ਬਹੁਤ ਸਾਰੇ ਕਹਿੰਦੇ ਆਪਾਂ ਘਰ ਹੀ ਬੱਚਿਆਂ ਨੂੰ ਸਿਖਾ ਦੇਣਾ, ਜਿਹੜੀ ਇਹਨਾਂ ਦੀ ਐਜੂਕੇਸ਼ਨ ਆ ਉਹ ਬਹੁਤ ਹੀ ਵਧੀਆ ਹੈ ਨਹੀਂ। ਸੋ ਇਟ ਇਜ਼ ਅ ਵੇਕ ਅਪ ਕਾਲ ਫੋਰ ਡੱਗ ਫੋਰਡ, ਬਈ ਜਿਹੜੀ ਐਜੂਕੇਸ਼ਨ ਦੇ ਰਹੇ ਹਨ ਕੋਈ ਖਾਸ ਨਹੀਂ ਦੇ ਰਹੇ, ਅਤੇ ਲੋਕ ਕਹਿੰਦੇ ਆ ਬੱਚਿਆਂ ਨੂੰ ਘਰੇ ਪੜ੍ਹਾਉਣ ਲੱਗ ਪੈਣਾ। ਸੋ ਇਸ ਵੇਲੇ ਐਸਟੀਮੇਟ ਦੱਸਿਆ ਗਿਆ ਵੀ 90,000 ਤੋਂ ਲੈ ਕੇ 1,10,000 ਘਰਾਂ ਵਿੱਚ ਲੋਕ ਆਪ ਹੀ ਬੱਚੇ ਨੂੰ ਪੜ੍ਹਾਉਂਦੇ ਹਨ, ਕਹਿੰਦੇ ਆਪਾਂ ਨਹੀਂ ਭੇਜਣਾ ਸਕੂਲਾਂ ਵਿੱਚ, ਬਹੁਤ ਹੀ ਵਧੀਆ ਐਜੂਕੇਸ਼ਨ ਨਹੀਂ ਦੇ ਰਹੇ, ਜਾਂ ਕਹਿੰਦੇ ਸਾਡੇ ਪਾਸੇ ਘਰ ਹੀ ਬੈਟਰ ਹੈਗਾ। ਉੱਧਰੋਂ ਫੈਡਰਲ ਗਵਰਨਮੈਂਟ ਨੇ ਕਰ ਦਿੱਤੀ ਨਾ, ਡੱਗ ਫੋਰਡ ਦੇ ਪਲੇਨ ਉੱਤਰ ਗਿਆ ਨਹੀਂ, ਜਿਹੜਾ ਇਹਨਾਂ ਏਅਰਪੋਰਟ ਐਕਸਪੈਂਸ਼ਨ ਕਰਨੀ ਸੀ ਨਾ, ਮੈਂ ਐਕਸਪੈਂਸ਼ਨ ਦੀ ਗੱਲ ਕਰ ਰਿਹਾ, ਉਹ ਕਹਿੰਦੇ ਵੀ ਉੱਥੇ ਹਾਲਟ ਕਰਤੀ, ਰੋਕ ਦਿੱਤੀ ਗਈ ਹੈਗੀ ਆ, ਕਿਉਂਕਿ ਹੁਣ ਲੋਕਾਂ ਦੀ ਸੁਣੀ ਵੀ ਰੌਲਾ ਵੱਧ ਪੈਣਾ, ਇਨਵਾਇਰਮੈਂਟ ਨੂੰ ਵੱਧ ਨੁਕਸਾਨ ਹੋਣਾ ਆ, ਵੀ ਇਟਸ ਨੋਟ ਇਫੈਕਟਿਵ, ਅਤੇ ਫੈਡਰਲ ਸਰਕਾਰ ਨੇ ਹੁਣ ਐਕਸਪੈਂਸ਼ਨ ਜਿਹੜੀ ਹੈਗੀ ਆ ਉਹ ਰੋਕ ਦਿੱਤੀ ਗਈ ਆ। ਆ ਸੁਣ ਲਓ ਖਬਰ, ਹੁਣ ਹੈਲਫੈਕਸ ਦੇ ਵਿੱਚ ਇੱਕ ਡੈਂਟਲ ਸੀਗਾ, ਉਹਦੇ ਕੋਲੋਂ ਇੱਕ ਜਣੇ $52,000 ਚੋਰੀ ਕੀਤਾ ਉਹਦੇ ਕੰਮ ਤੋਂ, ਜਿਹੜਾ ਇੰਪਲੋਈ ਸੀਗਾ ਇੱਕ ਔਰਤ ਸੀਗੀ, ਫਿਰ ਉਹਨੂੰ ਚਾਰਜ ਕੀਤਾ ਗਿਆ, ਚਾਰਜ ਸਿਰਫ 5 ਮਹੀਨੇ ਦੀ ਚਾਰਜ ਲਗਾਇਆ 5 ਮਹੀਨੇ ਦੇ, ਪਰ ਕਹਿੰਦੇ 4 ਹਫ਼ਤੇ ਸਰਵ ਕਰਕੇ ਹੁਣ ਹੋਮ ਅਰੈਸਟ 'ਤੇ ਉਹਨੂੰ ਭੇਜ ਦਿੱਤਾ ਗਿਆ। ਉਹ ਕਹਿੰਦਾ ਮੇਰਾ $92,000 ਚੋਰੀ ਹੈ, ਥੋੜ੍ਹਾ ਤਾਂ ਇਹਨੂੰ ਸਖ਼ਤ ਸੇਵਾਵਾਂ ਹੋਣੀਆਂ ਚਾਹੀਦੀਆਂ ਹਨ। ਹੁਣ 92,000 ਮੁੜਿਆ ਕਿ ਨਹੀਂ ਇਹ ਨਹੀਂ ਖ਼ਬਰ ਵਿੱਚ ਲਿਖਿਆ ਗਿਆ, ਪਰ ਇਹ ਦੱਸਿਆ ਗਿਆ। ਇੱਥੇ ਕਹਿੰਦੇ ਆ ਵੀ ਇਹਨਾਂ ਨੂੰ ਕੁਛ ਦੱਸੋ, ਜਿਹੜੇ ਗਲਤ ਕੰਮ ਕਰਦੇ ਹਨ ਉਹ ਸਜ਼ਾਵਾਂ ਥੋੜ੍ਹੀਆਂ ਸਖ਼ਤ ਹੋਣੀਆਂ ਚਾਹੀਦੀਆਂ ਹਨ। ਆ 92,000 ਚੋਰੀ ਕਰਕੇ ਮੁੜ ਕੇ ਵਾਪਸ ਆ ਗਿਆ ਹੋਮ ਅਰੈਸਟ 'ਤੇ, ਇਹਨ ਤਾਂ ਕਮਾ ਲਿਆ ਨਾ ਚੋਰੀ ਦਾ ਪੈਸਾ। ਅਤੇ ਇੱਕ ਖ਼ਬਰ ਹੋਰ CBC ਨੇ ਰਿਪੋਰਟ ਕੀਤੀ ਆ, 1 in 10 ਐਮਰਜੈਂਸੀ ਫਿਜ਼ੀਸ਼ੀਅਨ ਜਿਹੜੇ ਹੈਗੇ ਆ ਉਹ ਤੰਗ ਆ ਗਏ, ਉਹ ਜੋਬ ਛੱਡ ਕੇ ਜਾ ਰਹੇ ਹਨ। ਉਹ ਕਹਿੰਦੇ ਵੀ ਸਾਡੇ ਵਾਸਤੇ ਬਹੁਤ ਔਖਾ ਕੰਮ, ਆਪਾਂ ਹਾਲਵੇ ਦੇ ਵਿੱਚ ਲੋਕਾਂ ਨੂੰ ਟ੍ਰੀਟ ਕਰਨ ਲੱਗੇ ਹੋਏ ਹਨ, ਸਾਡੇ 'ਤੇ ਦਿਮਾਗੀ ਪ੍ਰੈਸ਼ਰ ਪੈ ਰਿਹਾ ਹੈਗਾ, ਅਸੀਂ ਪੇਨ ਸਫ਼ਰ ਕਰਦੇ ਹਾਂ, ਵੀ ਸਾਨੂੰ ਦੁੱਖ ਲੱਗਦਾ, ਪੇਸ਼ੈਂਟ ਹਾਲ ਦੇ ਵਿੱਚ ਸਾਨੂੰ ਸਰਵ ਕਰਨੇ ਪੈਂਦੇ ਆ, ਵੀ ਐਮਰਜੈਂਸੀ ਸਰਵਿਸ ਜਿਹੜੀਆਂ ਹੈਗੀਆਂ, ਜਿਹੜੇ ਹੋਸਪਿਟਲ ਆ ਉਹ ਭਰੇ ਪਏ ਹਨ, ਓਵਰਫਲੋ ਹੋ ਰਹੇ ਹੈਗੇ ਆ, ਅਤੇ ਸਾਡੇ 'ਤੇ ਪ੍ਰੈਸ਼ਰ ਬਹੁਤ ਆ, ਜਾਂ ਟਾਈਮ ਆਫ ਲੈ ਲੈਂਦੇ ਹਨ, ਜਾਂ ਜੋਬ ਛੱਡ ਕੇ ਚਲ ਜਾਂਦੇ ਹਨ, ਜਾਂ ਇਹ ਕੰਟਰੀ ਛੱਡ ਕੇ ਚਲੇ ਜਾਂਦੇ ਹਨ। ਸੋ ਅਨਦਰ ਵੇਕ ਅਪ ਕਾਲ ਫੋਰ ਦਿਸ ਕੰਟਰੀ, ਜਿੱਥੇ ਪੈਸਾ ਲਾਉਣਾ ਉੱਥੇ ਲਗਾਵੋ। 6.5 ਲੱਖ ਤੋਂ ਵੱਧ ਇਸ ਕੰਟਰੀ ਵਿੱਚ ਲੋਕ ਡਿਮੈਂਸ਼ੀਆ ਦੇ ਨਾਲ ਰਹਿ ਰਹੇ ਹਨ, ਐਲਜ਼ਾਈਮਰ ਸੋਸਾਇਟੀ ਵਾਲੇ ਖ਼ਬਰ ਦਿੱਤੀ ਆ, 6.5 ਲੱਖ ਤੋਂ ਵੱਧ ਲੋਕ ਡਿਮੈਂਸ਼ੀਆ ਦੇ ਨਾਲ ਇੱਥੇ ਜੀ ਰਹੇ ਹਨ। ਸੋ ਡਿਮੈਂਸ਼ੀਆ ਬਹੁਤ ਵੱਡੀ ਪ੍ਰੋਬਲਮ ਹੈਗੀ ਆ, ਅਤੇ ਇਹਦੇ ਵਾਸਤੇ ਕੁਝ ਨਾ ਕੁਝ ਸਰਕਾਰ ਨੂੰ ਕਰਨਾ ਪੈਣਾ ਆ, ਫਿਊਚਰ ਬਾਰੇ ਸੋਚਣਾ ਪੈਣਾ ਆ। ਉਦੋਂ ਡਾਕਟਰ ਵੀ ਆਪਣੀ ਜੋਬਾਂ ਛੱਡ ਕੇ ਜਾ ਰਹੇ ਹਨ, ਡੂ ਸਮਥਿੰਗ ਫੋਰ ਯੋਰ ਓਨ ਕੰਟਰੀ, ਦੈਟਸ ਵਾਟ ਦੇ ਆਰ ਸੇਇੰਗ। ਮੈਂ ਖ਼ਬਰਾਂ ਹੋਰ ਬਹੁਤ ਸਾਰੀਆਂ ਲੈ ਕੇ ਨਹੀਂ, ਕੱਲ੍ਹ ਵੀ ਤੁਹਾਡੀਆਂ ਹੋਰ 'ਤੇ ਪਈਆਂ, ਖੈਰ ਕਿ ਮੈਂ ਲੈਂਦਾ, ਪਰ ਮੈਨੂੰ ਕਮਰਸ਼ੀਅਲ ਬ੍ਰੇਕ ਜਿਹੜੇ ਆ ਕਮਰਸ਼ੀਅਲ ਵੀ ਲੈਣੇ ਪੈਣੇ ਆ। ਇੱਕ ਹੈਗਾ ਆ ਮਕੈਨਿਕ ਚਾਹੀਦੇ ਹਨ, ਹੈਪੀ ਸਹੂਲਤਾਂ ਸਭ ਨਾਲ ਗੱਲਬਾਤ ਕਰ ਲੈਣੀ ਆ, ਸਪੈਸ਼ਲੀ ਇਲੈਕਟ੍ਰੀਕਲ ਮਕੈਨਿਕ ਜਿਹੜਾ ਹੁੰਦਾ ਇਲੈਕਟ੍ਰੋਨਿਕ ਬਾਰੇ ਵੱਧ ਜਾਣਦਾ ਹੋਵੇ, ਅਤੇ ਜਾਂ ਮੋਟਰ ਡਾਇਗਨੋਸ ਕਰਦਾ ਹੋਵੇ, ਜਾਂ DPS ਸਿਸਟਮ ਨੂੰ ਵੱਧ ਤਰੀਕੇ ਨਾਲ ਜਾਣਦਾ ਹੋਵੇ, ਤਾਂ ਇਹਨਾਂ ਨੂੰ ਚਾਹੀਦਾ। ਖੁਦ ਇਹਨਾਂ ਦੀ ਆਪਣੀ ਬਹੁਤ ਵੱਡੀ ਮਕੈਨਿਕ ਸ਼ੋਪ ਆ, ਬੜੇ ਪਿਆਰ ਨਾਲ ਫੈਮਿਲੀ ਵਾਂਗੂ ਰੱਖਦੇ ਹਨ ਆਪਣੇ ਵਰਕਰਾਂ ਨੂੰ। ਸੋ ਤੁਸੀਂ ਕੰਮ ਕਰਨਾ ਹੋਵੇ, ਹੈਪੀ ਸਹੂਲਤਾਂ ਸਭ ਨਾਲ ਗੱਲਬਾਤ ਕਰ ਲੈਣੀ ਆ। 416-566-3526 416-566-3526 'ਤੇ ਸੰਪਰਕ ਕਰ ਲਿਓ। ਮੈਂ ਲੈਂਦਾ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਵਾਪਸ ਆਉਂਦੇ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ TV 'ਤੇ।
1: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
2: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
1: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525, ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
3: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ, ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
4: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ ਸੀਡਬਲਯੂਸੀ ਇਮੀਗ੍ਰੇਸ਼ਨ ਐਕਸਪ੍ਰੈਸ ਐਂਟਰੀ ਵਰਕ ਪਰਮਿਟ ਫੈਮਿਲੀ ਸਪੌਂਸਰਸ਼ਿਪ ਇਮੀਗ੍ਰੇਸ਼ਨ ਅਪੀਲਸ ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ ਸੀਡਬਲਯੂਸੀ ਇਮੀਗ੍ਰੇਸ਼ਨ 9056704444
5: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
5: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
7: ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
8: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੋਬਸ Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
9: Indian Punjabi Bazaar. 115 Father Tobin Road, Brampton Vich. Bharti Grocery da Pandar. Indian Punjabi Bazaar. Jithe taze phal te sabziyan, daalan, masale te aata. Gal ki tuhadi grocery diyan saariyan lodan ਪੂਰੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ ਇੰਨਾ ਹੀ ਨਹੀਂ ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਲਿਸਟ ਦਾ ਇੱਕ ਨਾਂ ਯਾਦ ਰੱਖੋ ਇੰਡੀਅਨ ਪੰਜਾਬੀ ਬਾਜ਼ਾਰ
10: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp, we make tracking easy.
0: ਪ੍ਰੋਗਰਾਮ ਦੇ ਵਿੱਚ ਜੀਆ ਨੂੰ ਹੈਪੀ ਸੋਤਾ ਸਾਹਿਬ ਉਹਨਾਂ ਨੂੰ ਮਕੈਨਿਕ ਚਾਹੀਦੇ ਹਨ ਤੁਸੀਂ ਮਕੈਨਿਕ ਹੋ ਜਾਂ ਮਕੈਨਿਕ ਸਿੱਖੀ ਹੋਈ ਹੈਗੀ ਆ ਅਤੇ ਲਾਇਸੈਂਸ ਵੀ ਲੈ ਕੇ ਦਿੰਦੇ ਹਨ ਕਾਲ ਕਰ ਲਿਓ 416-566-3526 ਅਤੇ ਘਰ ਖਰੀਦਣਾ ਹੋਵੇ ਵੇਚਣਾ ਹੋਵੇ ਕਮਰਸ਼ਲ ਪ੍ਰੋਪਰਟੀ ਰੈਜੀਡੈਂਸ਼ੀਅਲ ਪ੍ਰੋਪਰਟੀ ਮਨਜੀਤ ਚੀਮਾ ਜੀ ਦਾ ਨੰਬਰ ਦੇ ਦਿੰਦਾ 18 ਸਾਲ ਦਾ ਐਕਸਪੀਰੀਅੰਸ ਹੈਗਾ ਪ੍ਰੋਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ ਬਹੁਤ ਵਧੀਆ ਸਰਵਿਸ ਨੈਗੋਸ਼ੀਏਸ਼ਨ ਬਹੁਤ ਵਧੀਆ ਕਰਦੇ ਹਨ 416-357-9995 416-357 ਮਨਜੀਤ ਚੀਮਾ ਜੀ ਦਾ ਨੰਬਰ ਆ ਅਤੇ ਮਨਮੋਹਰ ਵਾਰਿਸ ਕਮਲ ਹੀਰ ਅਤੇ ਸਰਦਾਰ ਭਾਈ ਦਾ ਸ਼ੋਅ 9 ਅਗਸਤ ਨੂੰ ਹੁਣ ਜਾ ਰਿਹਾ ਹੈਗਾ ਆ ਅਤੇ ਟਿਕਟਾਂ ਲੈਣੀਆਂ ਹੁਣ 416-303-4444 'ਤੇ ਗੱਲਬਾਤ ਕਰ ਲੈਣੀਆਂ ਹਰਜਿੰਦਰ ਗਿੱਲ ਸਾਹਿਬ ਨੇ ਉੱਠਣਾ ਸੀਗਾ ਕਹਿੰਦੇ ਸਵੇਰੇ ਸਵੇਰੇ ਉੱਠ ਬੜਾ ਔਖਾ ਹੁੰਦਾ ਸਵੇਰੇ ਸਵੇਰੇ ਕੰਮ ਕਰਨ ਦਾ ਵੱਖਰਾ ਨਜ਼ਾਰਾ ਜੇ ਉੱਠ ਗਏ ਹੋ ਤਾਂ ਕਾਲ ਕਰ ਲੈਣੀ ਆ ਤੁਹਾਨੂੰ ਮੈਂ ਏਅਰ 'ਤੇ ਪਾ ਦੇਵਾਂਗਾ ਜ਼ਰੂਰ ਕਈ ਵਾਰੀ ਟਾਕ ਸ਼ੋਅ ਚੱਲ ਰਿਹਾ ਲਾਈਨ ਨਹੀਂ ਮਿਲਦੀ ਉੱਥੇ ਮੈਂ ਮਾਫ਼ੀ ਮੰਗਦਾ ਐਲ ਏ ਟਰੱਕ ਤੋਂ ਰਾਜਾ ਬਾਈ ਜੀ ਐਲ ਏ ਵਾਲੇ ਟਰੱਕਾਂ ਦਾ ਕਾਰਨ ਓਲ ਚੇਂਜ ਕਰਨਾ 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ 416-953-9162 'ਤੇ ਸੰਪਰਕ ਕਰ ਲੈਣਾ ਤੁਹਾਡੀ ਮਦਦ ਕਰ ਦੇਣਗੇ ਥਰੂਵੇ ਵਾਲੇ ਸਪੈਸ਼ਲਾਈਜ਼ ਟ੍ਰੇਲਰਸ ਬਣਾਉਂਦੇ ਹਨ ਇਸ ਅਮੇਜ਼ਿੰਗ ਮੈਂ ਇਹਨਾਂ ਦੀ ਫੈਕਟਰੀ ਦੇਖੀ ਆ ਹਿੰਦੇ ਬਾਈ ਦੀ ਕਿਆ ਬਾਤ ਆ ਕਿੱਦਾਂ ਵੈਲਡਿੰਗ ਹੋ ਰਹੀ ਆ ਕਿੱਦਾਂ ਟ੍ਰੇਲਰ ਫਲੈਟ ਬੈਡ ਟ੍ਰੇਲਰ ਕੋਇਲ ਵੈਲ ਟ੍ਰੇਲਰ ਡਰੋਪ ਡੈਕ ਟ੍ਰੇਲਰ ਬਣਾ ਰਹੇ ਹਨ ਇਹ ਬਣਾ ਕੇ ਵੇਚਦੇ ਹਨ ਇੰਜੀਨੀਅਰ ਡਰਾਇੰਗ ਨਾਲ ਬਣਾ ਕੇ ਵੇਚਦੇ ਹਨ ਬਹੁਤ ਸਾਰੇ ਜਿਹੜੇ ਗੋਰੇ ਹੋਲਸੇਲਰ ਹਨ ਇਹਨਾਂ ਤੋਂ ਖਰੀਦਦੇ ਹਨ ਅਤੇ ਬਾਅਦ 'ਚ ਫਿਰ ਵੇਚਦੇ ਹਨ ਤੁਸੀਂ ਕੋ ਵੈਲਡਿੰਗ ਦਾ ਕੰਮ ਤਾਂ ਨਹੀਂ ਕਰਦੇ ਪਰ ਟ੍ਰੇਲਰ ਬਣਾਉਂਦੇ ਹਨ ਜਾ ਕੇ ਦੇਖਣੇ ਹੋਣ ਜਾਂ ਕੋਈ ਆਪਣੇ ਹਿਸਾਬ ਦਾ ਟ੍ਰੇਲਰ ਬਣਾਉਣਾ ਹੋਵੇ ਦੇ ਵਿਲ ਮੇਕ ਇਟ ਫੋਰ ਯੂ ਡਰੋਪ ਡੈਕ ਕੋਇਲ ਵੈਲ ਅਤੇ 1170 ਫਿਊਸਟਰ ਡਰਾਈਵ 'ਤੇ ਹਨ 905-219-0080 ਗੁਰਮਿੰਦਰ ਤਨੇਸਰ ਹਿੰਦਾਬਾਈ ਦਾ ਨੰਬਰ ਹੈਗਾ ਆ ਸੋ ਖੁਸ਼ੀ ਹੁੰਦੀ ਹੈ ਚੰਗਾ ਲੱਗਦਾ ਜਦੋਂ ਆਪਣੀ ਜਿਹੜੀ ਹੈਗੀ ਆ ਸਾਰੇ ਹੀ ਆਪਣੇ ਹਨ ਵੱਡੀਆਂ ਬਿਜ਼ਨਸ ਕਰਨ ਲੱਗ ਪੈਂਦੇ ਹਨ ਅਤੇ ਵਧੀਆ ਤਰੀਕੇ ਨਾਲ ਕੋਟ ਪੈਂਟ ਪਾਈ ਫਿਰਦੇ ਹੁੰਦੇ ਆ, ਤੇ ਜਿਹਨਾਂ ਦਾ ਕੰਮ ਹੈਗਾ ਉਸ ਹਿਸਾਬ ਨਾਲ ਇੰਜੀਨੀਅਰ ਰੱਖੇ ਹੋਏ ਹਨ ਉਸ ਹਿਸਾਬ ਨਾਲ ਉਹ ਡਰਾਇੰਗ ਬਣਾਉਂਦੇ ਆ, ਵੈਲਡਰ ਰੱਖੇ ਹੋਏ ਉਹ ਆਪਣਾ ਕੰਮ ਕਰੀ ਜਾਂਦੇ ਹਨ, ਸੋ ਵਧੀਆ ਬਿਜ਼ਨਸ ਕਰਦੇ ਆ ਥਰੂ ਵਿਦ ਸਪੈਸ਼ਲ ਟ੍ਰੇਲਰ ਵਾਲੇ ਹਿੰਦਾ ਬਾਈ ਜੀ। ਇਸਦੇ ਨਾਲ ਨਾਲ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਡੀ ਪੀ ਐਫ ਦਾ ਕੰਮ ਹੋਵੇ ਤਾਂ 347-271-7734 'ਤੇ ਗੱਲਬਾਤ ਕਰ ਲੈਣੀ ਆ। ਸਟੂਡੀਓ ਨੰਬਰ 416-837-1515 ਹੁੰਦਾ ਆ, ਮੈਂ ਕੱਲ੍ਹ ਲੈਣ ਦੀ ਕੋਸ਼ਿਸ਼ ਕਰਾਂ, ਲਾਈਨਾਂ ਮੇਰੀਆਂ ਸਾਰੀਆਂ ਹੀ ਬਿਜ਼ੀ ਹਨ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ। 6479888731 ਸਟਾਰਲੇਨ ਪੇਂਟਿੰਗ, ਆਟੋਮੋਟਿਵ ਪੇਂਟ ਕਰਾਉਣਾ ਹੋਵੇ ਕਮਰਸ਼ੀਅਲ ਬਿਜ਼ਨਸ ਪੇਂਟਿੰਗ ਵਾਸਤੇ ਸਟਾਰਲੇਨ ਪੇਂਟਿੰਗ 416-230-4000 ਦੀ ਗੱਲਬਾਤ ਕਰ ਲੈਣੀ। ਐਲ ਪੀ ਰੂਫਿੰਗ 'ਤੇ ਬਲਵਿੰਦਰ ਸਿੰਘ ਦਾ ਨੰਬਰ, ਛੱਤਾਂ ਰਿਪੇਅਰ ਕਰਨੀਆਂ, ਰਿਪਲੇਸ ਕਰਨੀਆਂ, ਕਮਰਸ਼ੀਅਲ ਜਿਹੜੀਆਂ ਛੱਤਾਂ ਉਹ ਵੀ ਰਿਪੇਅਰ ਕਰਦੇ ਹਨ ਬਲਵਿੰਦਰ ਸਿੰਘ। ਕੌਂਕਰੀਟ ਦਾ ਕੰਮ ਵੀ ਕਰਦੇ ਹਨ, ਸਮੈਂਟ ਦਾ ਕੰਮ 416-602-7216-16। ਜਸਪਾਲ ਗੋਣੀਆ, ਬੀ ਕੇ ਟੈਕਸ ਐਂਡ ਅਕਾਊਂਟਿੰਗ, ਜਸ ਪੁੱਲਰ, ਐਡਮੋਰ ਇੰਸ਼ੋਰੈਂਸ, ਐਡਮੋਰ ਸੋਸ਼ਲ ਕ੍ਰੀਏਟਿਵ ਏਜੰਸੀ ਹੈਗੀ ਆ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਸੋਸ਼ਲ ਅਕਾਊਂਟ ਬਣਾ ਕੇ ਦਿੰਦੀ ਆ। ਫ੍ਰੀ ਵੇ ਰੀਅਲ ਸਟੇਟ ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਸੁਰਜੀਤ ਬਾਈ ਨੇ ਪ੍ਰੋਗਰਾਮ ਸਪੋਂਸਰ ਕੀਤਾ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਲੱਗਦਾ ਕੱਲ੍ਹ ਕਾਫੀ ਲੰਬੇ ਸਮੇਂ ਹੋਲਡ ਸੀਗੀਆਂ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਅਤੇ ਜੇ ਦੁਬਾਰਾ ਕਾਲ ਕਰੇ ਕਾਲ ਕੱਲ੍ਹ ਸੋਰੀ ਸਾਰੀ ਇਹ ਲਾਈਨ ਡਰੋਪ, ਦੁਬਾਰਾ ਕਾਲ ਕਰ, ਲਾਈਨਾਂ ਮੈਂ ਕਲੀਅਰ ਕਰ ਦਿੱਤੀਆਂ, 416-837-1515 416-837-1515 ਸਟੂਡੀਓ ਨੰਬਰ ਹੁੰਦਾ ਆ। ਮੈਂ ਪਹਿਲੇ ਵੀ ਕਿਹਾ ਸੀ ਜੇ ਕਾ ਜੇ ਕੋਈ ਖਬਰ ਨਹੀਂ ਸਾਡੇ ਕੋਲ ਕਵਰ ਹੋਏ, ਲੱਗਦਾ ਵੀ ਆਪਾਂ ਨਹੀਂ ਕਵਰ ਕਰਦੇ, ਕਰਕੇ ਦੇਵਾਂਗੇ। ਖਬਰ ਅਥੈਂਟਿਕ ਹੋਣੀ ਚਾਹੀਦੀ ਹੈਗੀ ਆ, ਸਾਨੂੰ ਭੇਜ ਦਿਆ ਕਰੋ 416-451-2222 'ਤੇ, ਆਪਾਂ ਹਰ ਇੱਕ ਖਬਰ 'ਤੇ ਨਜ਼ਰ ਜ਼ਰੂਰ ਰੱਖਾਂਗੇ। ਸਿਟੀ ਵਿੱਚ ਕਿਹੜੇ ਕੰਮ ਹੋਏ ਆ, ਕਿਹੜੇ ਨਹੀਂ ਹੋ ਸਕੇ, ਇਕੱਲਾ ਬਰੈਂਪਟਨ ਸਿਟੀ ਮਿਸ ਹੈਗੀ ਆ, ਵੌਨ ਹੈਗਾ, ਬੈਰੀ ਹੈਗਾ ਆ, ਵੱਖ ਵੱਖ ਸਿਟੀ ਜਿੱਥੇ ਇਲੈਕਸ਼ਨਸ ਹੋਣੀਆਂ, ਕੈਲਡੋਨ ਹੈਗਾ ਆ, ਅਤੇ ਨਵੇਂ ਤੋਂ ਨਵੇਂ ਜਿਹੜੇ ਲੋਕ ਖੜ੍ਹ ਰਹੇ ਹਨ, ਕਿਹੜੇ ਕਿੰਨਾ ਕੰਮ ਕੀਤਾ, ਜਿਹੜੇ ਪੁਰਾਣੇ ਜਿਹੜੇ ਟਰਾਈ ਕੀਤੀ ਨਹੀਂ ਜਿੱਤ ਸਕੇ, ਦੁਬਾਰਾ ਫਿਰ ਉਹ ਖੜ੍ਹੇ ਹਨ ਅਤੇ ਉਹ ਵੀ ਟਰਾਈ ਕਰ ਰਹੇ ਹਨ। ਤੁਹਾਡੀ ਸਿਟੀ ਦਾ ਕੰਮ ਵਧੀਆ ਤਰੀਕੇ ਨਾਲ ਹੋਣਾ ਸੀਗਾ। ਅਸੀਂ ਆਵਾਜ਼ ਉਠਾਈ ਸੀਗੀ ਡਰੂ ਰੋਡ 'ਤੇ, ਜਿਹੜੀ ਨਾ ਡਰੂ ਰੋਡ ਹੈਗੀ ਆ, ਇਹ ਮਾਲਟਨ ਮਿਸਾਂ ਵਿੱਚ ਚੱਲਦੀ ਆ, ਉਹ ਬੜੀ ਚੌੜੀ ਆ, ਉਹ ਕਈ ਵਾਰੀ ਲੱਗਦਾ ਹੁੰਦਾ ਵੀ ਇਹ ਦੋ ਲਾਈਨਾਂ, ਅਤੇ ਜਿਹਨਾਂ ਨੇ ਕਾਹਲੀ ਵਿੱਚ ਜਾਣਾ ਹੁੰਦਾ, ਜਿਹੜਾ ਬੰਦਾ ਇੱਕ ਲਾਈਨ ਸਮਝ ਕੇ ਤੁਰਦਾ, ਪਿੱਛੇ ਹੋਰਨ ਵੱਜਦਾ ਹੁੰਦਾ, ਬਹੁਤ ਵਾਰੀ ਐਕਸੀਡੈਂਟ ਹੋਣ ਤੋਂ ਬਚਿਆ। ਅਤੇ ਹੁਣ ਉਹਨਾਂ ਨੇ ਟੈਂਪਰੇਰੀ ਲਾਈਨਾਂ ਜਿਹੀਆਂ ਮਾਰਕਿੰਗ ਕਰਦੇ, ਲੱਗਦਾ ਹੈਗਾ ਹੁਣ ਗਵਲੀ ਲਾਈਨ ਨੂੰ ਲੈਫਟ ਰਾਈਟ ਟਰਨ ਕਰਨ ਵਾਸਤੇ ਰੱਖ ਦੇਣਗੇ, ਅਤੇ ਇੱਕ ਇੱਕ ਲਾਈਨ ਚੱਲਦੀ ਰੱਖਣਗੇ, ਨਹੀਂ ਤਾਂ ਕਨਫਿਊਜ਼ਨ ਬੜੀ ਸੀਗੀ। ਇਹ ਕਨਫਿਊਜ਼ਨ ਕੌਣ ਦੂਰ ਕਰ ਸਕਦਾ, ਤੁਹਾਡੇ ਸਿਟੀ ਦੇ ਇੰਪਲੋਈ ਜੀ ਉਹ ਕੰਮ ਕਰਨ, ਸਿਲੈਕਟਰ ਲੋਕ 20-25 ਸਾਲ ਹੋ ਗਏ ਸਾਨੂੰ ਆਵਾਜ਼ ਉਠਾਉਣ, ਲੱਗਦਾ ਉਹ ਵੀ ਇਹਨਾਂ ਨੇ ਕਰ ਦੇਣੀ ਹੈਗੀ, ਲੱਗਦਾ ਆਵਾਜ਼ ਸੁਣ ਲਈ ਹੈਗੀ ਆ। ਇਹ ਵੀ ਪਤਾ ਲੱਗ ਰਿਹਾ ਹੈਗਾ ਵੀ ਜਿਹੜੇ ਸਾਈਨ ਆ, ਜਿਹੜੀਆਂ ਇਲੈਕਸ਼ਨ ਆ ਰਹੀਆਂ ਹੈਗੀਆਂ, ਮਿਊਂਸਪਲ ਇਲੈਕਸ਼ਨ, ਉਹ ਕਿੱਦਾਂ ਲਗਾਉਣੇ ਆ, ਕਹਿੰਦੇ ਇੱਕ ਘਰ ਵਿੱਚ ਇੱਕੋ ਬੰਦੇ ਦਾ ਸਾਈਨ ਲੱਗ ਸਕਦਾ ਹੈਗਾ, ਇਹ ਮੈਂ ਪਤਾ ਕਰਕੇ ਦੇਖਾਂਗਾ ਵੀ ਕਿਹੜੀ ਚੇਂਜਸ ਆਈ ਹੈਗੀ ਆ। ਮੈਂ ਸਿਟੀ ਨੂੰ ਈਮੇਲ ਕਰ ਦੇਵਾਂਗਾ, ਜੇ ਉਹਦੇ ਉੱਪਰ ਆਪੇ ਕੋਈ ਆਵਾਜ਼ ਉਠਾਉਣਾ ਚਾਹੁੰਦਾ, ਮੈਂ ਰਿਕਾਰਡ ਕਰ ਲਵਾਂਗਾ। ਜਾਂ
11: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
12: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
14: ਸਭਿਆਚਾਰ ਨੂੰ,
15: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
14: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
15: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
14: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
15: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
14: ਪ੍ਰੋਗਰਾਮ ਪੰਜਾਬੀ ਲਹਿਰਾਂ,
15: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
16: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
17: Is सच कहे जे हुंदा
18: चुल्ले ते पकती रोटी सच है
19: मिट्टी चुगदी फसल सच है
18: खुरो दी पानी सच है

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਸਟੂਡੀਓ ਦੀ ਘੜੀ ਦੇ ਮੁਤਾਬਕ 7:02 ਹੋ ਚੁੱਕੇ ਹੈ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ।

0: ਸਟੂਡੀਓ ਦਾ ਕਿਉਂਕਿ ਨੰਬਰ 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ ਔਰ ਨਾਲ ਦੀ ਨਾਲ ਪੰਜਾਬੀ ਲਹਿਰਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਸੋ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਅਸੀਂ ਕਹਿੰਦੇ ਕਿ ਹਫ਼ਤੇ ਦੇ ਸ਼ੁਰੂਆਤੀ ਦਿਨ ਸੋਮਵਾਰ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅਤੇ ਕਈ ਵਾਰੀ ਇੱਦਾਂ ਲੱਗਦਾ ਕਿ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਜਦੋਂ ਸ਼ਾਮ ਨੂੰ ਫਰਾਈਡੇ ਫਤਿਹ ਬੁਲਾਈ ਦੀ ਹੈ, ਅਤੇ ਫਿਰ ਹੁੰਦਾ ਕਿ ਯਾਰ ਹੁਣ ਦੋ ਦਿਨ ਪੈ ਗਏ ਵਿੱਚ, ਅਤੇ ਫਿਰ ਜਾ ਕੇ ਸੋਮਵਾਰ ਨੂੰ ਦਰਸ਼ਨ ਦੀਦਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਣੀਆਂ। ਅਤੇ ਫਿਰ ਕਹੀਦਾ ਕਿ ਥੋੜ੍ਹਿਆਂ ਵਾਂਗੂ ਥੁੜਕੇ ਮਿਲੀਏ, ਪੰਛੀਆਂ ਵਾਂਗੂ ਉੜ ਕੇ ਮਿਲੀਏ, ਅਤੇ ਮਿਲ ਕੇ ਮਿਲਦਿਆਂ ਇੰਝ ਲੱਗਦਾ ਏ ਕਿ ਦਿਲ ਨਹੀਂ ਭਰਿਆ ਮੁੜ ਕੇ ਮਿਲੀਏ, ਦਿਲ ਨਹੀਂ ਭਰਿਆ ਮੁੜ ਕੇ ਮਿਲੀਏ। ਸੋ ਮਿਲ ਚੁੱਕੇ ਜੀ, ਇੱਕ ਵਾਰ ਫਿਰ ਮੇਲ ਹੋ ਚੁੱਕਿਆ ਤੁਹਾਡਾ ਸਾਡਾ। 8 ਵਜੇ ਤੱਕ ਗੱਲਾਂ ਬਾਤਾਂ ਕਰਾਂਗੇ, ਤੁਹਾਡੇ ਸਵਾਲ ਹੋਣਗੇ, ਰਮੇਸ਼ਪੁਰ ਹੁਸ਼ਿਆਰਪੁਰੀ ਜੀ ਉਹਨਾਂ ਦੇ ਜਵਾਬ ਹੋਣਗੇ। ਸੋ ਆਪਾਂ ਸਵਾਗਤ ਕਰਦੇ ਹਾਂ ਜੀ ਪੰਜਾਬ ਦੀ ਧਰਤੀ ਤੋਂ ਲੌਡਾ ਵੇਲਾ ਸ਼ਾਮਾਂ ਤਰਕਾਲਾ ਰਮੇਸ਼ ਹੁਸ਼ਿਆਰਪੁਰੀ ਜੀ ਸਾਡਾ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਜੀ ਆਇਆਂ ਨੂੰ ਪੰਜਾਬੀ ਲਹਿਰਾਂ 'ਚ ਸਵਾਗਤ ਤੁਹਾਡਾ।
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ ਮੱਲੀ ਟੈਂਟ ਸਰਵਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਲੈਣੀਆਂ, ਕੋਈ ਈਵੈਂਟ ਕਰਾਉਣਾ, ਵਿਆਹ ਸ਼ਾਦੀ, ਬਰਥਡੇ ਪਾਰਟੀ, ਕਿੱਟੀ ਪਾਰਟੀ, ਬਹੁਤ ਸਾਰੀਆਂ ਪਾਰਟੀਆਂ ਹੁੰਦੀਆਂ, ਜਾਂ ਕੋਈ ਪਿਕਨਿਕ ਕਰਨੀ ਹੈ, ਅਤੇ ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਲਈ ਬਸ ਇੱਕੋ ਇੱਕ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। 647-999-2569 6479-2569 'ਤੇ ਗਿੱਲ ਫਾਰਮ ਨੂੰ ਕਿੱਦਾਂ ਭੁੱਲ ਸਕਦੇ ਹਾਂ, ਇੱਕ ਗੇੜਾ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ, ਜ਼ਰੂਰ ਮਾਰ ਕੇ ਆਉਣਾ ਤੁਸੀਂ। ਡਿਕਸੀ ਅਤੇ ਕੈਂਗ ਸਟਰੀਟ 'ਤੇ ਲੋਕੇਟਡ ਨੇ, 416-898-7878-4987-78, ਜਿੱਥੇ ਤੁਸੀਂ ਆਪਣੇ ਬੈਕਯਾਰਡ ਵਾਸਤੇ, ਫਾਰਮ ਹਾਊਸ ਵਾਸਤੇ ਹਰ ਤਰ੍ਹਾਂ ਦੀ ਪਨੀਰੀ ਲੈ ਸਕਦੇ ਹੋ। ਨਾਲ ਦੀ ਨਾਲ ਚੱਕੀ ਆਟਾ ਮਿਲ ਜਾਣਾ ਤੁਹਾਨੂੰ, ਅਤੇ ਤਾਜ਼ਾ ਫਰੈਸ਼ ਸਬਜ਼ੀਆਂ ਤੁਹਾਨੂੰ ਮਿਲ ਜਾਣੀਆਂ ਗਿੱਲ ਫਾਰਮ 'ਤੇ। ਸੋ ਗਿੱਲ ਫਾਰਮ ਪ੍ਰੋਡਿਊਸ, ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। 416-898-8898-7878 ਗਿੱਲ ਫਾਰਮ। ਸੋ ਸਭ ਤੋਂ ਪਹਿਲਾਂ ਸਵਾਲਾਂ ਦਾ ਸਵਾਗਤ ਕਰਦੇ ਹਾਂ, ਅਤੇ ਅੱਜ ਫਿਰ ਪੰਜਾਬ ਦੀ ਧਰਤੀ ਤੋਂ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਵੱਲ ਚੱਲਦੇ ਹਾਂ ਰਮੇਸ਼ ਜੀ, ਅੱਜ ਪੰਜਾਬ ਬੰਦ ਦਾ ਕੀ ਮਾਮਲਾ ਆ, ਕੀ ਪੰਜਾਬ ਬੰਦ ਕਿਹਨੇ ਕੀਤਾ, ਕੋਈ ਖਾਸ ਵਜ੍ਹਾ?
1: ਪ੍ਰਭ ਸੰਧੂ ਜੀ, ਪੰਜਾਬ ਬੰਦ ਦੀ ਜਿਹੜੀ ਅੱਜ ਕਾਲ ਸੀ, ਜਿਹੜਾ ਪੰਜਾਬ ਬੰਦ ਦਾ ਸੱਦਾ ਸੀ, ਇਹ ਪੰਜਾਬ ਦੇ ਗਰੀਬ ਭਾਈਚਾਰੇ ਵੱਲੋਂ, ਜਿਹਨੂੰ ਅਸੀਂ ਵਾਲਮੀਕ ਭਾਈਚਾਰਾ ਵੀ ਆਖ ਦਈਦਾ, ਦਲਿਤ ਭਾਈਚਾਰਾ ਵੀ ਆਖ ਦਈਦਾ, ਉਸ ਭਾਈਚਾਰੇ ਨੇ ਤੇ ਉਹਨਾਂ ਦੇ ਸਹਿਯੋਗ ਵਿੱਚ ਕੁਝ ਇੱਕ ਹੋਰ ਸੰਗਠਨ ਜਥੇਬੰਦੀਆਂ ਨੇ ਬੰਦ ਦਾ ਸੱਦਾ ਦਿੱਤਾ ਸੀ। ਕਾਰਨ ਇਹਦਾ, ਜਿਹੜਾ ਬੀਤੇ ਦਿਨਾਂ 'ਚ ਭਗਵੰਤ ਮਾਨ ਦੀ ਪੁਲਿਸ ਨੇ ਬਰਨਾਲੇ 'ਚ ਡੰਡਿਆਂ ਦੇ ਨਾਲ ਮਾਮਾ ਧੀਆਂ ਦਾ ਸਤਿਕਾਰ ਕੀਤਾ, ਉਸ ਇਤਰਾਜ਼ ਵਿੱਚ ਅੱਜ ਪੰਜਾਬ ਬੰਦ ਦਾ ਸੱਦਾ ਸੀ। ਹਾਲਾਂਕਿ ਜੇ ਅਸੀਂ ਕਹੀਏ ਕਿ ਬਹੁਤ ਵੱਡੇ ਪੱਧਰ ਤੇ ਬੰਦ ਨੂੰ ਸਮਰਥਨ ਮਿਲਿਆ, ਇੱਦਾਂ ਦੀਆਂ ਖਬਰਾਂ ਤੇ ਮੇਰੇ ਕੋਲ ਨਹੀਂ ਹੈ, ਪਰੰਤੂ ਇਹ ਵੀ ਨਹੀਂ ਕਹਿ ਸਕਦੇ ਕਿ ਬੜਾ ਹੌਲਾ ਰਿਹਾ। ਬਹੁਤ ਸਾਰੀਆਂ ਥਾਵਾਂ ਤੇ ਕੁਝ ਘੰਟਿਆਂ ਲਈ ਦੁਕਾਨਾਂ ਵੀ ਬੰਦ ਰਹੀਆਂ, ਟ੍ਰੈਫਿਕ ਬੰਦ ਰਹੀ, ਬੜੇ ਸਾਰੇ ਪ੍ਰਾਈਵੇਟ ਅਦਾਰੇ, ਖਾਸ ਕਰਕੇ ਸਕੂਲ, ਵਿਦਿਅਕ ਸੰਸਥਾਵਾਂ, ਉਹ ਬੰਦ ਰਹੀਆਂ। ਦੁਆਬੇ ਵਿੱਚ ਕਾਫੀ ਵੱਡੇ ਪੱਧਰ ਤੇ ਬੰਦ ਦਾ ਪ੍ਰਭਾਵ ਵੇਖਣ ਨੂੰ ਮਿਲਿਆ। ਅੰਮ੍ਰਿਤਸਰ ਦੀ ਗੱਲ ਕਰੀਏ ਤੇ ਭੰਡਾਰੀ ਪੁਲ ਦੇ ਉੱਪਰ ਜਾਮ ਲੱਗਾ ਰਿਹਾ ਕਾਫੀ ਘੰਟੇ, ਬਰਨਾਲੇ ਵਿੱਚ ਤੇ ਕਾਫੀ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ, ਕਪੂਰਥਲੇ ਵਿੱਚ ਵੀ ਬਾਜ਼ਾਰ ਬੰਦ ਰਹੇ, ਜਲੰਧਰ ਵਿੱਚ ਵੀ ਬਾਜ਼ਾਰ ਬੰਦ ਰਹੇ, ਬਾਕੀ ਇੱਕ ਚੰਗਾ ਪ੍ਰਭਾਵ ਬੰਦ ਦਾ ਗਿਆ ਹੈਗਾ। ਹੁਣ ਬੰਦ ਦਾ ਕਾਰਨ ਤੇ ਚਲੋ ਇੱਕ ਤੇ ਬੜਾ ਸਿੱਧਾ ਪੱਧਰਾ ਸਮਝ ਆਉਂਦਾ ਆ, ਰੋਸ ਵੀ ਹੈ, ਤੇ ਦੂਜਾ ਪ੍ਰਭ ਸੰਧੂ ਜੀ ਗੱਲ ਹੈ ਕਿ ਇਹ 'ਚ ਕਿਤੇ ਨਾ ਕਿਤੇ ਸਿਆਸਤ ਵੀ ਹੈ। ਹੁਣ ਰੋਸ ਹੋਣਾ ਵੀ ਸੁਭਾਵਿਕ ਹੈ, ਜਦੋਂ ਲੋਕਾਂ ਦੀ ਆਪ ਚਾਵਾਂ ਦੇ ਨਾਲ, ਜਿਹਨੂੰ ਕਹਿੰਦੇ ਨਾ ਅੱਡੀਆਂ ਚੁੱਕ ਕੇ, ਅਸੀਂ ਕਹਿ ਦਈਦਾ ਜੀ ਅੱਡੀਆਂ ਚੁੱਕ ਕੇ ਫਾਹਾ ਲੈਣਾ, ਅੱਡੀਆਂ ਚੁੱਕ ਚੁੱਕ ਕੇ ਲੋਕਾਂ ਨੇ ਇਹ ਸਰਕਾਰ ਬਣਾਈ ਸੀ, ਅੱਡੀਆਂ ਚੁੱਕ ਚੁੱਕ ਕੇ ਚਾਵਾਂ ਦੇ ਨਾਲ, ਢੋਲ ਵਜਾ ਵਜਾ ਕੇ। ਹੁਣ ਉਹ ਸਰਕਾਰ ਦੇ ਰਾਜ ਪ੍ਰਬੰਧ ਵਿੱਚ ਪੰਜਾਬ ਦੀ ਪੁਲਿਸ ਲਾਠੀਆਂ ਇੰਜ ਭਰਾਵੇ ਕਿ ਜਿਵੇਂ ਪਤਾ ਨੀ ਕਿੱਡਾ ਕੁ ਗੁਨਾਹ ਕਰ ਦਿੱਤਾ ਹੋਵੇ ਗਰੀਬ ਭਾਈਚਾਰੇ ਨੇ, ਸਫਾਈ ਸੇਵਕਾਂ ਨੇ, ਤੇ ਫਿਰ ਉਹਦੇ ਵਿੱਚ ਰੋਸ ਹੋਣਾ ਮੈਂ ਸਮਝਦਾ ਸੁਭਾਵਿਕ ਹੈ, ਰੋਸ ਹੋਣਾ ਵੀ ਚਾਹੀਦਾ। ਦੂਜਾ ਜਿਹੜਾ ਪੱਖ ਹੁੰਦਾ ਸਿਆਸਤ, ਦੇਖੋ ਅੱਜ ਆਮ ਆਦਮੀ ਪਾਰਟੀ ਸੱਤਾ ਚ ਹੈ, ਜਦੋਂ ਇਹ ਸੱਤਾ ਚ ਨਹੀਂ ਹੁੰਦੇ ਸੀ ਤੇ ਇਹ ਬਹੁਤ ਵੱਡੀਆਂ ਗੱਲਾਂ ਕਰਿਆ ਕਰਦੇ ਸੀ। ਯਾਦ ਹੋਵੇਗਾ ਸਰੋਤਿਆਂ ਨੂੰ ਕਿ ਅਰਵਿੰਦ ਕੇਜਰੀਵਾਲ ਤੇ ਧਰਨਾ ਮਿਜ਼ਾ ਰਿਹਾ ਤੇ ਆ ਕੇ ਕਈਆਂ ਤੋਂ ਰੱਖੜੀ ਬਣਾਉਂਦੇ ਰਹੇ ਆ। ਇੱਕ ਕੁੜੀ ਜਿਹੜੀ ਧਰਨੇ ਤੇ ਬੈਠੀ ਸੀ ਭੋਖੜ ਤਾਲ ਤੇ ਉਹਨੂੰ ਆਪਣੀ ਭੈਣ ਹੀ ਬਣਾ ਲਿਆ ਸੀ, ਕਹਿੰਦੇ ਜੀ ਸਾਡੀ ਸਰਕਾਰ ਲਿਆ ਦਿਓ ਤੁਹਾਡੇ ਮਸਲੇ ਹੀ ਹੱਲ ਹੋ ਜਾਣਗੇ, ਕੱਚਿਆਂ ਨੂੰ ਪੱਕੇ ਕਰ ਦਿਆਂਗੇ, ਪੂਰਾ ਜਿਹੜਾ ਠੇਕਾ ਸਿਸਟਮ ਖਤਮ ਕਰ ਦਿਆਂਗੇ, ਕੋਈ ਵੀ ਏਦਾਂ ਦਾ ਗੱਲ ਹੀ ਨਹੀਂ, ਰੁਜ਼ਗਾਰ ਹੀ ਰੁਜ਼ਗਾਰ ਹੋਵੇਗਾ, ਖੁਸ਼ੀਆਂ ਖੁਸ਼ੀਆਂ ਹੋਣਗੀਆਂ, ਧਰਨੇ ਮਜ਼ਾਰਿਆਂ ਦੀ ਲੋੜ ਨਹੀਂ। ਅੱਜ ਉਹੀ ਕੇਜਰੀਵਾਲ ਆ, ਉਹੀ ਭਗਵੰਤ ਮਾਨ ਹੈ, ਉਹ ਵੱਖਰੀ ਗੱਲ ਹੈ ਕਿ ਉਹ ਸੱਤਾ ਚ ਤੇ ਹੁਣ ਸਿਆਸਤ ਦੂਜੀਆਂ ਪਾਰਟੀਆਂ ਕਰ ਰਹੀਆਂ। ਸੋ ਜਿਹੜਾ ਪੰਜਾਬ ਬੰਦ ਦੀ ਕਾਲ ਹੈ ਪ੍ਰਭ ਸੰਧੂ ਜੀ, ਇਹਦੇ ਵਿੱਚ ਅੱਜ ਕਾਰਨ ਇਹੀ ਸੀ ਜਿਹੜਾ ਪੰਜਾਬ ਦੇ ਵਿੱਚ ਬਰਨਾਲੇ ਸ਼ਹਿਰ ਦੇ ਵਿੱਚ ਲਾਠੀਚਾਰਜ ਪੰਜਾਬ ਦੀ ਪੁਲਿਸ ਨੇ ਕੀਤਾ। ਹਾਲਾਂਕਿ ਇੱਕ DSP ਸਸਪੈਂਡ ਕਰ ਦਿੱਤਾ ਗਿਆ, ਉਹ SHO ਲੈਣ ਹਾਜ਼ਰ ਕਰ ਦਿੱਤਾ ਗਿਆ, ਕਾਰਵਾਈ ਤੇ ਜ਼ਰੂਰ ਕੀਤੀ ਹੈ। ਉਸ ਖੇਤਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਮੀਤ ਹੇਅਰ ਹੁਣੀ, ਉਹਨਾਂ ਨੇ ਮਾਫ਼ੀ ਵੀ ਮੰਗੀ, ਕਿਵੇਂ ਮਾਫ਼ੀ ਮੰਗਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਤੇ ਸਰਕਾਰ ਨੇ ਕੋਈ ਬਿਆਨ ਨਹੀਂ ਦਿੱਤਾ, ਪੰਜਾਬ ਸਰਕਾਰ ਤਰਫੋਂ ਨਾ ਮਾਫ਼ੀ ਹੈ ਨਾ ਇਹਨਾਂ ਨੇ ਅਫਸੋਸ ਪ੍ਰਗਟ ਕੀਤਾ ਹੈ। ਸੱਟਾਂ ਚੋਟਾਂ ਦੀ ਗੱਲ ਕਰੀਏ ਤੇ ਡੰਡੇ ਇੰਨੇ ਕੁਮਾਰੇ ਕਿ ਸੱਟਾਂ ਚੋਟਾਂ ਉੱਥੇ ਲੱਗੀਆਂ ਨੇ, ਲੜਕੀਆਂ ਦੇ ਬੀਬੀਆਂ ਦੇ ਕਾਫ਼ੀ ਲੱਗੀਆਂ। ਪੰਜਾਬ ਦੀ ਕਾਫੀ ਵੱਡੇ ਪੱਧਰ ਤੇ ਪੰਜਾਬ ਜਿਸ ਤੇ ਪੰਜਾਬ ਦੀ ਸਿਆਸਤ ਪਹੁੰਚ ਚੁੱਕੀ ਹੈ, ਜਦ ਵੋਟਾਂ ਨੇ ਕੁਛ ਮਹੀਨੇ ਬਾਅਦ ਭਗਵੰਤ ਮਾਨ ਸਰਕਾਰ ਤੇ ਇਹੋ ਜਿਹੀਆਂ ਚੀਜ਼ਾਂ ਪਾ ਪੈਣ, ਦੋ ਢਾਈ ਸਾਲਾਂ ਚ ਕਾਫੀ ਰਿਵਾਜ ਵਧਿਆ ਆ ਕਿ ਭਗਵੰਤ ਜਿੱਥੇ ਜਾਂਦੇ ਨੇ ਉੱਥੇ ਦੇ ਜਿਹੜੇ ਕਿਸਾਨ ਲੀਡਰ ਹੁੰਦੇ ਨੇ, ਬੇਰੁਜ਼ਗਾਰ ਹੁੰਦੇ ਨੇ, ਜਾਂ ਮੁਲਾਜ਼ਮ ਲੀਡਰ ਹੈ, ਜਾਂ ਜਿਹੜੇ ਪੁਰਾਣੀ ਪੈਨਸ਼ਨ ਮੰਗ ਰਹੇ ਹੈ, ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਹੁੜ ਦਿੱਤਾ ਜਾਂਦਾ, ਜਾਂ ਉਹਨਾਂ ਨੂੰ ਥਾਣਿਆਂ ਚ ਡੱਕ ਦਿੱਤਾ ਜਾਂਦਾ ਹੈ। ਜੇ ਕੋਈ ਚਾਰ ਬੰਦੇ ਇਕੱਠੇ ਕਰਕੇ ਨੇੜੇ ਤੇੜੇ ਮੁਜ਼ਾਹਰਾ ਕਰਨ ਪਹੁੰਚ ਵੀ ਜਾਵੇ ਤੇ ਉਹਨਾਂ ਤੇ ਲਾਠੀਆਂ ਵੀ ਬਰੀਆਂ ਨੇ। ਅਖੰਨੇ ਵਿੱਚ ਲਾਠੀਚਾਰਜ ਹੋਇਆ ਮਨਰੇਗਾ ਤੇ, ਗਰੀਬਾਂ ਤੇ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਇਸ ਵੇਲੇ ਪੰਜਾਬ ਚ ਪਿਛਲੇ 2.5 ਸਾਲ ਤੋਂ ਆਮ ਆਦਮੀ ਪਾਰਟੀ ਦੇ ਰਾਜ ਪ੍ਰਬੰਧ ਵਿੱਚ ਵਧੀ ਹੈ ਨਾ, ਜਿਹਨੂੰ ਅਸੀਂ ਲਾਠੀ ਚਾਰਜ ਕਹਿੰਦੇ ਹਾਂ। ਕਦੇ ਅਸੀਂ ਬਠਿੰਡੇ ਦੀਆਂ ਗੱਲਾਂ ਕਰਦੇ ਸੀ, ਬਠਿੰਡੇ ਜਦੋਂ ਬਾਦਲਾਂ ਦਾ ਰਾਜ ਪੜਾਉਂਦੇ ਸੀ, ਫਿਰ ਕੈਪਟਨ ਅਮਰਿੰਦਰ ਆਪਣੀ ਆਵਾਜ਼ ਸੁਣਾਉਣ ਜਾਂਦੇ ਸੀ, ਉੱਥੇ ਲਾਠੀਆਂ ਪੈਣ ਤੇ ਸੁਨਾਮ ਵਿੱਚ ਵੀ ਲਾਠੀਆਂ ਕਈ ਥਾਵਾਂ ਤੇ ਲਾਠੀਆਂ ਪੈ ਗਈਆਂ, ਤੇ ਸਰਕਾਰ ਸੁੱਖ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸੋ ਪ੍ਰਭ ਸੰਧੂ ਜੀ, ਦੋਹਰਾ ਦਰਦ ਹੈ ਲੋਕਾਂ ਦਾ, ਇੱਕ ਲਾਠੀਆਂ ਦਾ ਦਰਦ ਹੈ ਤੇ ਇੱਕ ਲਾਠੀਆਂ, ਕਿਉਂਕਿ ਜਿੱਦਾਂ ਕਹਿੰਦੇ ਹੁੰਦੇ ਨਾ ਪ੍ਰਭ ਸੰਧੂ ਜੀ, ਕਿਤੇ ਦੁਸ਼ਮਣ ਆ ਨਾ ਕੋਈ ਡਾਂਗ ਵੀ ਮਾਰਦੇ ਤੇ ਓਡਾ ਦੁੱਖ ਨੀ ਲੱਗਦਾ
0: ਜੀ,
1: ਸੱਜਣਾਂ ਦਾ ਦਰਦ ਦਿੰਦਾ ਤੇ ਆਮ ਆਦਮੀ ਪਾਰਟੀ ਦਾ ਦਰਦ ਦਿੰਦਾ, ਕਿਉਂਕਿ ਜਿਸ ਚਾਵਾਂ ਦੇ ਨਾਲ ਲੋਕਾਂ ਨੇ ਸਿਖਾਈ ਤੇ ਗੱਲ ਉਹੀ ਹੈ, ਜਿਵੇਂ ਲੋਕਾਂ ਨੇ ਕੈਪਟਨ ਅਮਰਿੰਦਰ ਤੇ ਰਾਜ ਵਿੱਚ ਵੀ ਕੁੱਟ ਖਾਧੀ, ਚਰਨਜੀਤ ਸਿੰਘ ਰਚੰਨੀ ਦਾ ਜਿੰਨਾ ਕੁ ਰਾਜ ਰਿਹਾ, ਚਲੋ ਮੌਕਾ ਨੀ ਮਿਲਿਆ ਤੇ ਕੁੱਟ ਉੱਥੇ ਵੀ ਥੋੜੀ ਬਹੁਤੀ ਪੈਂਦੀ ਰਹੀ ਹੈ, ਬਾਦਲਾਂ ਨੇ ਵੀ ਬਥੇਰੇ ਕੁੱਟਿਆ, ਤੇ ਫਿਰ ਫਰਕ ਕੀ ਹੋਇਆ ਜੇ ਭਾਈ ਭਗਵੰਤ ਮਾਨ ਦੇ ਰਾਜ ਵਿੱਚ ਹੀ ਕੁੱਟ ਪੈਣੀ ਹੈ। ਸੋ ਇਸ ਕਰਕੇ ਅੱਜ ਪੰਜਾਬ ਬੰਦ ਸੀਗਾ ਤੇ ਪੰਜਾਬ ਬੰਦ ਨੂੰ ਪਵਾਂ ਸਿੱਧੇ ਤੌਰ ਤੇ ਬਹੁਤ ਸਾਰੀਆਂ ਜਥੇਬੰਦ ਨੇ ਸਮਰਥਨ ਨਹੀਂ ਦਿੱਤਾ, ਪਰੰਤੂ ਜੋ ਮੇਰੇ ਕੋਲ ਰਿਪੋਰਟਾਂ ਨੇ ਕਿ ਲੋਕਾਂ ਨੇ ਕਿਤੇ ਨਾ ਕਿਤੇ ਆਪਣੀ ਚੁੱਪ ਵਾਲੀ ਵੀ ਜਿਹੜੀ ਹੈਗੀ ਆ ਸਮਰਥਨ ਦੇ ਰੂਪ ਵਿੱਚ, ਆਪਣੀ ਚੁੱਪੀ ਵੀ ਸਮਰਥਨ ਦੇ ਰੂਪ ਚ ਪ੍ਰਗਟ ਕੀਤੀ ਔਰ ਭਗਵੰਤ ਮਾਨ ਸਰਕਾਰ ਨਾਲ ਇਸ ਮਸਲੇ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ
0: ਜੀ। ਬਹੁਤ ਸ਼ੁਕਰੀਆ। ਔਰ ਰਮੇਸ਼ ਜੀ, ਤੁਸੀਂ ਆਪਣਾ ਮਾਈਕ ਤੇ ਜਾਂ ਥੋੜ੍ਹਾ ਜਿਹਾ ਨੈਟਵਰਕ ਨੂੰ ਜੇ ਦਰੁਸਤ ਕਰੋਗੇ, ਤੁਹਾਡੀ ਆਵਾਜ਼ ਵਿੱਚੋਂ ਵਿੱਚੋਂ ਨਾ ਕਈ ਵਾਰ ਬਬਲਿੰਗ ਹੁੰਦੀ ਆ, ਸੋ ਇਟਸ ਲਾਈਕ ਕਾਇੰਡ ਆਫ ਨੈਟਵਰਕ ਔਰ ਮੇ ਬੀ ਮਾਈਕ, ਤੁਸੀਂ ਚੈੱਕ ਕਰ ਲਓ, ਫਿਰ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਸੋ 905-673-33-37।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ,
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
4: ਔਰ ਵਿਜ਼ਿਟ insuranceforyou.ca।
5: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਸੁਨੇਹਾ ਆਲ ਵੇ ਰੂਫਰਸ ਵਾਲਿਆਂ ਦਾ ਦੇ ਦਈਏ। ਤੁਸੀਂ ਘਰ ਦੀਆਂ ਛੱਤਾਂ ਚੇਂਜ ਕਰਵਾਉਣੀਆਂ ਨੇ, ਰਿਪੇਅਰ ਕਰਵਾਉਣੀਆਂ ਨੇ, ਤੁਹਾਡੀ ਕਮਰਸ਼ੀਅਲ ਯੂਨਿਟ ਦੀ ਰੂਫ ਦੇ ਵਿੱਚ ਪ੍ਰੋਬਲਮ ਆ ਗਈ ਹੈ, ਫਿਕਸ ਕਰਵਾਉਣੀ ਆ, ਨਵੀਂ ਲਵਾਉਣੀ ਆ, ਤਾਂ ਆਲ ਵੇ ਰੂਫਰਸ 15 ਸਾਲਾਂ ਦਾ ਐਕਸਪੀਰੀਅੰਸ ਆ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਰੂਫ ਆ, ਸ਼ਿੰਗਲ ਰੂਫ ਆ, ਮੈਟਰ ਰੂਫ ਆ, ਫਲੈਟ ਰੂਫ ਆ, ਤਾਂ ਤੁਸੀਂ ਆਲ ਵੇ ਰੂਫਰਸ ਵਾਲੇ ਨਾਲ ਗੱਲਬਾਤ ਕਰ ਸਕਦੇ ਹੋ। ਜੀ ਟੀ ਏ ਅਤੇ ਜੀ ਟੀ ਦੇ ਸਾਰੇ ਰਾਊਂਡਰ ਸੁਭਾਵਾਂ ਦਿੰਦੇ ਨੇ 605-0943-6475-0950-943 ਆਲਵੇ ਰੂਫਰਸ ਵਾਲੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ 905-673-3337 ਅਗਲੀ ਖਬਰ ਵੱਲ ਚੱਲਦੇ ਹਾਂ। ਰਮੇਸ਼ ਜੀ, ਪਿਛਲੇ ਸਮੇਂ ਦੇ ਵਿੱਚ ਭਾਜਪਾ ਦੇ ਦਫ਼ਤਰਾਂ ਅੱਗੇ ਬਹੁਤ ਸਾਰੇ ਬੰਬ ਧਮਾਕੇ ਹੁੰਦੇ ਆ। ਅੱਛਾ, ਇਹ ਭਾਜਪਾ ਦੇ ਹੁੰਦੇ ਵੀ ਇੱਦਾਂ ਆ ਕਿ ਬਾਹਰ ਕੋਈ ਪਟਾਕਾ ਜਿਹਾ ਚਲਾ ਕੇ ਚਲਾ ਗਿਆ? ਮਤਲਬ ਇਹ ਕਿੱਦਾਂ ਦੇ ਬੰਬ ਧਮਾਕੇ ਜਿਹੜੇ ਸਿਰਫ ਉਹਨਾਂ ਦੇ ਦਫ਼ਤਰਾਂ ਅੱਗੇ ਹੀ ਫਟਦੇ ਆ, ਇਹ ਸਾਰੀ ਕੀ ਖਬਰ ਆ ਜੀ?
1: ਪ੍ਰਭ ਸੰਧੂ ਜੀ, ਬਹੁਤ ਸਾਰੇ ਧਮਾਕੇ ਜਿਹੜੇ ਬੀਤੇ ਦਿਨਾਂ ਚ, ਬੀਤੇ ਸਾਲਾਂ ਚ ਹੀ ਕਹਿ ਸਕਦੇ ਹਾਂ, ਖਾਸ ਕਰਕੇ 3 ਕੁ ਸਾਲਾਂ ਦਾ ਜ਼ਿਕਰ ਕਰਾਂ, ਕੁਛ ਥਾਣਿਆਂ ਦੇ ਬਾਹਰ ਹੋਏ, ਕੁਝ ਭਾਜਪਾ ਦਫ਼ਤਰਾਂ ਦੇ ਬਾਹਰ ਹੋਏ, ਕੁਛ ਹੋਰ ਵੱਖ ਵੱਖ ਥਾਵਾਂ ਤੇ ਹੋਏ। ਪ੍ਰਭ ਸੰਧੂ ਜੀ, ਧਮਾਕੇ ਇੰਜ ਲੱਗਦਾ ਕਿ ਜਿਵੇਂ ਨਾ ਕੇਵਲ ਤੇ ਕੇਵਲ ਇੱਕ ਸਿਆਸਤ ਲਈ ਕੀਤੇ ਜਾ ਰਹੇ ਆ, ਰੌਲਾ ਰੱਪਾ ਪਾਉਣ ਨੂੰ ਕੀਤੇ ਜਾ ਰਹੇ ਆ, ਨਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੇ ਜਾ ਰਹੇ ਆ। ਇਹ ਧਮਾਕੇ ਉਹਨਾਂ ਬੰਬਾਂ ਨਾਲੋਂ ਵੀ ਖਤਰਨਾਕ ਹੁੰਦੇ ਆ, ਜਿਹੜੇ ਬੰਬ ਕਿਸੇ ਤੇ ਸਿੱਟ ਦਈਏ ਕਿਤੇ 2 ਮਰ ਜਾਂਦੇ ਨੇ, ਕਿਤੇ 4 ਮਰ ਜਾਂਦੇ। ਜਿਹੜੇ ਇਹ ਬੰਬ ਆ ਨਾ, ਇਹ ਸਿਆਸੀ ਬੰਬ ਬੜੇ ਖਤਰਨਾਕ ਬੰਬ ਆ, ਜਿਹੜੇ ਪੰਜਾਬ ਦੇ ਵਿੱਚ ਵਾਹਵਾ ਸਾਰੇ ਚੱਲ ਚੁੱਕੇ ਆ ਤੇ ਲਗਾਤਾਰ ਹੀ ਚੱਲਦੇ ਆ। ਬੜੀ ਸਿਆਸਤ ਹੋਈ, ਕਦੇ ਹੈਂਡ ਗ੍ਰਨੇਡ ਤੇ ਸਿਆਸਤ, ਕਦੇ AK-47 ਕਿੱਥੋਂ ਆ ਗਈ, ਕਦੇ ਕਿਸੇ ਚੀਜ਼ ਤੇ ਸਿਆਸਤ ਬੜੀ ਹੋਈ। ਅੱਜ ਤਾਜ਼ਾ ਤਰੀਨ, ਚਲੋ ਭਾਰਤੀ ਸਮੇਂ ਦੀ ਅਸੀਂ ਕਹਿ ਸਕਦੇ ਤੜਕਸਾਰ, ਹੁਣ ਤੇ ਕਾਫੀ ਲਗਭਗ ਕਹਿ ਸਕਦੇ ਕਿ 15-18 ਘੰਟੇ ਹੋ ਗਏ ਆ। ਇਹ ਗੱਲ ਸੰਗਰੂਰ ਦੀ ਹੈ। ਸੰਗਰੂਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਦਫ਼ਤਰ ਹੈ, ਉਸ ਦਫ਼ਤਰ ਦੇ ਬਾਹਰ ਕੋਈ ਸ਼ੱਕੀ ਲੋਕ ਆਉਂਦੇ ਆ ਤੇ ਠਾ ਕਰਕੇ ਇੱਕ ਧਮਾਕਾ ਕਰਕੇ ਚਲੇ ਜਾਂਦੇ ਆ। ਹੁਣ ਤੱਕ ਦੀਆਂ ਜੋ ਰਿਪੋਰਟਾਂ ਨੇ, ਉਹ ਪੈਟਰੋਲ ਬੰਬ ਹੈ। ਹੁਣ ਪੈਟਰੋਲ ਬੰਬ ਨੂੰ ਅਸੀਂ ਬੰਬ ਕਹੀਏ ਜਾਂ ਨਾ ਕਹੀਏ, ਮੈਂ ਤਾਂਹੀਓ ਕਿਹਾ ਕਿ ਇਹ ਧਮਾਕੇ ਅਸਲ ਵਿੱਚ ਸਿਆਸੀ ਧਮਾਕੇ ਆ। ਨੁਕਸਾਨ ਤੇ ਖੈਰ ਕੋਈ ਨਹੀਂ ਹੋਇਆ, ਕਿਸੇ ਦਾ ਕੋਈ ਨਾ ਜਾਨੀ ਨੁਕਸਾਨ ਹੋਇਆ ਨਾ ਮਾਲੀ ਨੁਕਸਾਨ ਹੋਇਆ। ਪਰੰਤੂ ਜੇ ਅਸੀਂ ਕਹੀਏ ਕਿ ਇਹਦਾ ਨੁਕਸਾਨ ਇੰਨਾ ਕਿ ਪੰਜਾਬ ਦੀ ਜਿਹੜੀ ਆਪਸੀ ਏਕਤਾ, ਭਾਈਚਾਰਕ ਸਾਂਝਾ, ਉੱਥੇ ਅੱਗ ਲੱਗਦੀ ਹੈ ਜਦੋਂ ਇਹੋ ਜਿਹੇ ਪਟਾਕੇ ਪੈਂਦੇ ਆ। ਆ ਤਾਜ਼ਾ ਤਰੀਨ ਮੇਰੇ ਕੋਲ ਖਬਰ ਆ ਰਹੀ ਕਿ ਰਵਨੀਤ ਬਿੱਟੂ ਉੱਥੇ ਪਹੁੰਚ ਗਏ ਸੰਗਰੂਰ, ਕਿਉਂਕਿ ਦਰਦ ਬੜਾ ਉਹਨਾਂ ਨੂੰ ਭਾਜਪਾ ਦੇ ਦਫ਼ਤਰ ਦੇ ਧਮਾਕੇ ਦਾ। ਹੁਣ ਭਾਜਪਾ ਵਾਲੇ ਕਹਿੰਦੇ ਜੀ ਇਹ ਤੇ ਪੰਜਾਬ ਸਰਕਾਰ ਦਾ ਫੇਲੂਅਰ ਹੈ, ਇਹ ਤੇ ਕਾਨੂੰਨ ਵਿਵਸਥਾ ਦਾ ਮੰਦਾ ਹਾਲ ਹੈ, ਇਹ ਤੇ ਆਮ ਆਦਮੀ ਪਾਰਟੀ ਦੀ ਨਾਕਾਮੀ ਹੈ। ਉਹਨਾਂ ਨੂੰ ਮੌਕਾ ਮਿਲ ਗਿਆ, ਅਗਲਿਆਂ ਨੇ ਸਵੇਰ ਦੀਆਂ ਹਨੇਰੀਆਂ ਲਿਆਂਦੀਆਂ ਇਹੋ ਜਿਹੀਆਂ ਸ਼ਬਦੀ ਬਿਆਨਾਂ ਦੇ ਨਾਲ। ਉਧਰ ਪੰਜਾਬ ਦੀ ਪੁਲਿਸ ਕਹਿੰਦੀ ਅਸੀਂ ਪੜਤਾਲ ਕਰ ਰਹੇ ਹਾਂ, ਜਾਂਚ ਕਰ ਰਹੇ ਹਾਂ, ਬਹੁਤ ਜਲਦ ਦੋਸ਼ੀ ਫੜ ਲਾਂਗੇ। ਸੋ ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਬੀਤੇ ਦਿਨਾਂ ਵਿੱਚ ਤੇ ਇੱਥੋਂ ਤੱਕ ਵੀ ਆਪਸ ਵਿੱਚ ਇਹ ਮਿਹਣੋ ਮਿਹਣੀ ਹੋ ਚੁੱਕੇ ਆ ਆਮ ਆਦਮੀ ਪਾਰਟੀ ਵਾਲੇ ਤੇ ਭਾਜਪਾ ਵਾਲੇ। ਆਮ ਆਦਮੀ ਪਾਰਟੀ ਬੜਾ ਸਿੱਧਾ ਸਪਸ਼ਟ ਇਹ ਦੋਸ਼ ਲਾ ਚੁੱਕੀ ਕਿ ਇਹ ਧਮਾਕੇ ਸਿਆਸੀ ਧਮਾਕੇ ਹੈ, ਭਾਰਤੀ ਜਨਤਾ ਪਾਰਟੀ ਦਾ ਢੰਗ ਹੈ, ਭਾਰਤੀ ਜਨਤਾ ਪਾਰਟੀ ਨੇ ਜਿਸ ਸੂਬੇ ਚ ਚੋਣਾਂ ਹੋਣ ਉਸ ਸੂਬੇ ਦੇ ਲੋਕਾਂ ਨੂੰ ਡਰਾਉਣ ਲਈ, ਭਾਈਚਾਰਕ ਸਾਂਝਾ ਨੂੰ ਕਮਜ਼ੋਰ ਕਰਨ ਲਈ ਇਹੋ ਜਿਹੇ ਧਮਾਕੇ, ਕਹਿੰਦੇ ਆਮ ਹੀ ਇਹ ਰਿਵਾਜ ਹੀ ਹੈ ਭਾਜਪਾ ਦਾ ਕਿ ਉੱਥੇ ਕਰਾਉਂਦੀ ਹੈ। ਪੱਛਮੀ ਬੰਗਾਲ ਵਿੱਚ ਵੀ ਕਹਿੰਦੇ ਆਹ ਕੁਛ ਕਰਾ ਕੇ ਇਹਨਾਂ ਨੇ ਵੋਟਾਂ ਲਈਆਂ, ਹੁਣ ਪੰਜਾਬ 'ਚ ਵੋਟਾਂ ਨੇ ਤੇ ਉੱਥੇ ਤਾਂ ਭਾਜਪਾ ਕਰਾਉਂਦੀ ਹੈ, ਆਮ ਆਦਮੀ ਪਾਰਟੀ ਦਾ ਕਹਿਣਾ ਹੈ। ਜਦਕਿ ਭਾਜਪਾ ਕਹਿੰਦੀ ਕਿ ਅਸਲ ਵਿੱਚ ਕਾਨੂੰਨ ਦਾ ਫੇਲੂਅਰ ਹੈ ਇੱਥੇ, ਉਹ ਇੱਕ ਮਾਫ ਕਰਨਾ ਕਹਿੰਦੇ ਤਾਂ ਨਹੀਂ, ਪਰੰਤੂ ਨਜ਼ਰ ਆ ਰਿਹਾ ਕਿ ਇੱਕ ਕਿਸਮ ਦਾ ਸੁਨੇਹਾ ਭੇਜਿਆ ਜਾਂਦਾ ਕਿ ਆਹ ਦੇਖੋ ਜੀ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ, ਭਾਜਪਾ ਦੇ ਦਫ਼ਤਰਾਂ ਤੇ ਹਮਲੇ ਹੋ ਰਹੇ ਆ, ਉਹ ਇੱਧਰਲੇ ਪਾਸੇ ਨੂੰ ਤੁਰੇ ਹੋਏ ਆ, ਕਿਉਂਕਿ ਸਿਆਸਤ ਵਾਲੀਆਂ ਜਿਹੜੀਆਂ ਗੱਲਾਂ ਬਾਤਾਂ ਨੇ 227 ਚੋਣਾਂ ਦੌੜੀਆਂ ਆ ਰਹੀਆਂ। ਸੋ ਪ੍ਰਭ ਸੰਧੂ ਜੀ, ਧਮਾਕਾ ਤੇ ਭਾਵੇਂ ਛੋਟਾ ਸੀ, ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ, ਪਰੰਤੂ ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹ ਧਮਾਕਿਆਂ ਦਾ ਨੁਕਸਾਨ ਭਾਵੇਂ ਸਿੱਧੇ ਤੌਰ ਤੇ ਨਜ਼ਰ ਨਾ ਆਵੇ, ਪਰੰਤੂ ਜੇ ਆਪਾਂ ਘੋਖੀਏ, ਪੜਤਾਲ ਕਰੀਏ, ਡੂੰਘੀ ਨਜ਼ਰ ਦੇ ਨਾਲ ਵੇਖੀਏ, ਤਿਰਛੀ ਨਜ਼ਰ ਦੇ ਨਾਲ ਵੇਖੀਏ, ਤੇ ਇਹ ਧਮਾਕੇ ਇਸ ਵੇਲੇ ਪੰਜਾਬ ਦੀ ਜਿਹੜੀ ਹੈ ਆਬੋ ਹਵਾ, ਪੰਜਾਬ ਦੀਆਂ ਮੁਹੱਬਤਾਂ, ਪੰਜਾਬ ਦਾ ਮਾਹੌਲ, ਪੰਜਾਬ ਦੀ ਸਿਆਸਤ, ਉਹਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੇ ਆ ਇਹ ਧਮਾਕੇ।
0: ਸੋ ਬਿਲਕੁਲ ਜੀ, ਇੱਕ ਤੁਹਾਨੂੰ ਬੜੀ ਖੂਬਸੂਰਤ ਖੁਸ਼ਖਬਰੀ ਦੇਣੀ ਆ ਕਿ ਮਸਤਾਨੇ ਕੈਫੇ ਐਂਡ ਕਿਚਨ ਖੁੱਲ ਰਿਹਾ ਕੁਈਨ ਐਂਡ ਕੈਨੇਡੀ ਦੀ ਇੰਟਰਸੈਕਸ਼ਨ 'ਤੇ। ਤੁਸੀਂ ਅੱਜ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਕੇ ਜਾਣਾ ਆ, ਗ੍ਰੈਂਡ ਓਪਨਿੰਗ ਹੋ ਰਹੀ ਆ, ਅਤੇ ਗ੍ਰੈਂਡ ਓਪਨਿੰਗ 'ਤੇ ਅੱਜ ਫਿਰ ਸਾਰਾ ਦਿਨ ਰੌਣਕ ਮੇਲੇ ਚੱਲਣੇ ਆ, ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਵੀ ਚੱਲਣਾ 6 ਤੋਂ ਲੈ ਕੇ 8 ਵਜੇ ਤੱਕ, ਅਤੇ ਉਸ ਤੋਂ ਬਾਅਦ ਰੇਡੀਓ ਉਡਾਨ ਵੀ ਉੱਥੇ ਪਹੁੰਚਾਂਗੇ। ਔਰ ਤੁਸੀਂ ਅੱਜ ਇੱਕ ਵਧੀਆ ਫੂਡ ਟਰਾਈ ਕਰਨਾ ਨਾ, ਵੈਸੇ ਤਾਂ ਉਹਨਾਂ ਦਾ ਸਾਰਾ ਮੈਨਿਊ 50% ਔਫ ਆ, ਪਰ ਤੁਸੀਂ ਜੇ ਗ੍ਰੈਂਡ ਓਪਨਿੰਗ 'ਤੇ ਜਾਣੇ ਆ ਅਤੇ ਤੁਸੀਂ ਵਧੀਆ ਇੱਕ ਮਸਾਲੇ ਵਾਲੀ ਚਾਹ, ਅਤੇ ਨਾਲ ਦੀ ਨਾਲ ਫਿਰ ਤੁਹਾਨੂੰ ਉੱਥੇ ਬ੍ਰੈਡ ਪਕੌੜੇ ਮਿਲ ਜਾਣੇ ਆ, ਪਕੌੜੇ ਮਿਲ ਜਾਣੇ ਆ, ਪਨੀਰ ਪਕੌੜੇ ਮਿਲ ਜਾਣੇ ਆ, ਤੁਸੀਂ ਟਿੱਕੀ ਚਾਟ, ਸਮੋਸਾ ਚਾਟ ਅਤੇ ਚਾਟ ਪਾਪੜੀ ਦੇ ਸ਼ੌਕੀਨ ਆ ਜਿਹੜੇ, ਤੁਸੀਂ ਗੇੜਾ ਜ਼ਰੂਰ ਮਾਰ ਕੇ ਆਇਓ। 2 ਵਜੇ ਤੋਂ ਬਾਅਦ 2 ਵਜੇ ਗ੍ਰੈਂਡ ਓਪਨਿੰਗ ਸਟਾਰਟ ਹੋ ਜਾਣੀ ਆ, ਅਤੇ ਇਸ ਸਾਰੇ ਹੀ ਫੂਡ ਤੁਹਾਨੂੰ $1 ਦੇ ਵਿੱਚ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਆ, $1 ਦੇ ਵਿੱਚ ਤੁਹਾਨੂੰ ਟਿੱਕੀ ਚਾਟ ਮਿਲ ਜਾਣੀ ਆ, $1 ਦੇ ਵਿੱਚ ਸਮੋਸਾ ਚਾਟ ਮਿਲ ਜਾਣਾ, ਅਤੇ $1 ਦੇ ਵਿੱਚ ਚਾਟ ਪਾਪੜੀ। ਬਾਕੀ ਉੱਥੇ ਬੜੀਆਂ ਸਾਰੀਆਂ ਐਕਟੀਵਿਟੀ ਆ, ਫੋਟੋ ਬੂਥ ਲੱਗਿਆ ਹੋਣਾ, ਆਪਣੀਆਂ ਫੋਟੋਆਂ ਕਰਵਾਓ, ਔਰ ਉੱਥੇ ਬਹੁਤ ਰੌਣਕ ਮੇਲਾ ਹੋਣਾ। ਅਤੇ ਤੁਸੀਂ ਨਾ $1 ਦੀ ਜਦੋਂ ਫੂਡ ਖਾ ਕੇ ਆਉਂਗੇ, ਆਪਦਾ ਚਾਟ ਖਾ ਕੇ ਆਉਂਗੇ, ਨਾਲ ਦੀ ਨਾਲ ਤੁਸੀਂ ਉੱਥੇ ਇੱਕ ਪਰਚੀ ਪਾ ਕੇ ਆਉਣੀ ਆ, 50 ਇੰਚ ਦਾ ਸਮਾਰਟ ਟੀਵੀ, ਅਤੇ 50% ਜਿਹੜਾ ਔਫ ਆ ਪੂਰਾ, ਮਾਫ ਕਰਨਾ, 50% ਔਫ ਪੂਰੇ ਮੈਨਿਊ 'ਤੇ ਤੁਹਾਨੂੰ ਮਿਲ ਜਾਣਾ ਆ, ਅਤੇ ਨਾਲ ਦੀ ਨਾਲ 42 ਇੰਚ ਦਾ ਸਮਾਰਟ ਟੀਵੀ ਤੁਹਾਨੂੰ ਮਿਲ ਜਾਣਾ, ਹੋਰ ਬਹੁਤ ਸਾਰੇ ਪ੍ਰਾਈਜ਼ ਆ। ਸੋ ਤੁਸੀਂ ਜਦੋਂ ਮਸਤਾਨੇ ਜਾਣਾ ਆ, 2 ਕੈਨੇਡੀ ਰੋਡ ਸਾਊਥ, ਤੁਸੀਂ ਉੱਥੇ ਆਪਣਾ ਇੱਕ ਕੂਪਨ ਜ਼ਰੂਰ ਪਾ ਕੇ ਆਇਓ, ਚਾਹੇ ਤੁਸੀਂ ਵੈਸੇ ਹੀ ਜਾਓ ਉੱਥੇ ਜਾ ਕੇ ਕੂਪਨ ਪਾਓ, ਚਾਹੇ ਜਾਓ ਆਪਣਾ ਖਾ ਪੀ ਕੇ ਆਓ, ਇੱਕ ਵਧੀਆ ਫੂਡ ਟਰਾਈ ਕਰਨਾ। ਔਰ ਫੁੱਲੀ ਵੈਜੀਟੇਰੀਅਨ ਕੈਫੇ ਆ, ਜਿਹੜੇ ਵੈਜੀਟੇਰੀਅਨ ਆ, ਸਾਡੇ ਬੜਾ ਕਈ ਵਾਰੀ ਹੁੰਦਾ ਨਾ ਕਿ ਯਾਰ ਵੈਜੀਟੇਰੀਅਨ ਕੋਈ ਕੈਫੇ ਹੋਣਾ ਚਾਹੀਦਾ। 2 ਕੈਨੇਡੀ ਰੋਡ ਸਾਊਥ, ਕੈਨੇਡੀ ਅਤੇ ਕੁਈਨ ਦੇ ਬਿਲਕੁਲ ਇੰਟਰਸੈਕਸ਼ਨ 'ਤੇ, ਸ਼ੋਪਰ ਡਰੱਗ ਮਾਰਟ ਦੇ ਆਪੋਜ਼ਿਟ, ਤੁਸੀਂ 2 ਕੈਨੇਡੀ ਰੋਡ 'ਤੇ ਪਹੁੰਚਣਾ ਆ 2 ਵਜੇ ਤੋਂ ਬਾਅਦ, ਅਤੇ ਜੇ ਸਾਨੂੰ ਮਿਲਣਾ ਆ ਫਿਰ ਤੁਸੀਂ 6 ਵਜੇ ਪਹੁੰਚ ਜਿਓ। ਸੋ 6 ਵਜੇ ਅਸੀਂ ਤੁਹਾਨੂੰ ਉੱਥੇ ਮਿਲਾਂਗੇ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ 'ਤੇ। ਸੋ 2 ਕੈਨੇਡੀ ਰੋਡ ਸਾਊਥ, 905-450-7007, 905-450-7007। ਅਤੇ ਬਾਕੀ ਤੁਸੀਂ ਜੇ 11-12 ਵਜੇ ਪਹੁੰਚਣਾ ਆ, 12 ਕੁ ਵਜੇ ਵੈਸੇ ਓਪਨ ਹੋ ਜਾਣਾ ਆ, ਪਰ ਤੁਸੀਂ 2 ਕੁ ਵਜੇ 1-1.5 ਵਜੇ ਤੋਂ ਬਾਅਦ ਜਾਇਓ ਜੇ ਜ਼ਿਆਦਾ ਵਧੀਆ ਰੌਣਕ ਮੇਲਾ ਵੇਖਣਾ ਆ। ਸੋ ਗ੍ਰੈਂਡ ਓਪਨਿੰਗ ਹੋ ਰਹੀ ਆ ਜੀ ਮਸਤਾਨੇ ਕਿਚਨ ਐਂਡ ਕੈਫੇ ਦੀ, ਵੈਜੀਟੇਰੀਅਨ, ਪਿਓਰ ਵੈਜੀਟੇਰੀਅਨ। ਸੋ ਜ਼ਰੂਰ ਪਹੁੰਚਿਓ, ਬਹੁਤ ਸਾਰੇ ਇਨਾਮ ਆ ਅਤੇ ਬਹੁਤ ਸਾਰਾ ਫੂਡ ਤੁਸੀਂ ਖਾ ਕੇ ਆਉਣਾ ਆ, ਔਰ $1 ਦੇ ਵਿੱਚ ਅੱਜ ਤੁਹਾਨੂੰ ਸਾਰੀ ਚਾਟ ਮਿਲ ਜਾਣੀ ਆ। ਤੋ ਕਰਕੇ ਆਓ ਇੰਜੋਏ, ਮਸਤਾਨੇ 2 ਕੈਨੇਡੀ ਰੋਡ ਸਾਊਥ 'ਤੇ ਤੁਸੀਂ ਪਹੁੰਚਣਾ ਹੈ, ਕੁਈਨ ਐਂਡ ਕੈਨੇਡੀ ਦੀ ਲੋਕੇਸ਼ਨ 'ਤੇ, ਮਸਤਾਨੇ। ਸੋ 905-673-3337, 905-673-3337। ਫਾਰਮ ਵਰਕਰ ਚਾਹੀਦੇ ਆ ਕੁਛ ਗ੍ਰੀਨ ਹਾਊਸ ਦੇ ਵਿੱਚ ਕੰਮ ਕਰਨ ਦੇ ਲਈ, ਪਿਕਅਪ ਡਰੋਪ ਹੈਗੀ ਆ, ਤੁਸੀਂ ਕਾਲ ਕਰ ਲਓ ਗੁਰਜੋਤ ਨੂੰ ਜੀ, ਵਧੀਆ ਪੇ ਦੇਣਗੇ, ਔਨ ਟਾਈਮ ਪੇ ਮਿਲੂਗੀ, 647-278-5394, 647-278-5394 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਸਰਕਾਰਾਂ ਨੇ ਜਦੋਂ ਮੈਡੀਕਲ ਸਿਸਟਮ ਦੀ, ਮੈਡੀਕਲ ਕਾਲਜਾਂ ਦੀ ਗੱਲ ਹੋਈ, ਸਿਹਤ ਦੀ ਗੱਲ ਹੋਈ, ਸਿਹਤ ਵਿਭਾਗਾਂ ਦੀ ਗੱਲ ਹੋਈ, ਅਤੇ ਆਮ ਆਦਮੀ ਪਾਰਟੀ ਨੇ ਬਹੁਤ ਕਿਹਾ ਕਿ ਵੇਖੋ ਅਸੀਂ ਮੁਹੱਲਾ ਕਲੀਨਿਕ ਖੋਲ੍ਹਤੇ, ਅਸੀਂ ਵੇਖੋ ਦਿੱਲੀ ਵਾਲਾ ਮਾਡਲ ਲੈ ਕੇ ਆ ਗਏ, ਪਰ ਹੁਣ ਮੁਹੱਲਾ ਕਲੀਨਿਕ ਨੂੰ ਕਹਿੰਦੇ ਤਾਲੇ ਲੱਗ ਗਏ ਆ ਜੀ। ਇਹ ਸੱਚੀ ਖਬਰ ਆ ਸਾਰਿਆਂ ਨੂੰ ਲੱਗ ਗਿਆ ਜਾਂ ਲੱਗਣ ਜਾ ਰਿਹਾ, ਇਹ ਖਬਰ ਕੀ ਆ?
1: ਪ੍ਰਭ ਸਾਹਿਬ ਸੰਧੂ ਜੀ ਅਸਲ ਵਿੱਚ ਚਲੋ ਉਸ ਰੂਪ ਵਿੱਚ ਤੇ ਖੈਰ ਤਾਲੇ ਨਹੀਂ ਹੈ, ਪਰੰਤੂ ਗੱਲ ਇਹ ਹੈ ਕਿ ਜਿਵੇਂ ਬੀਤੀਆਂ ਸਮੇਂ ਦੀਆਂ ਸਰਕਾਰਾਂ ਬਹੁਤ ਸਾਰਾ ਕੁਛ ਇਹੋ ਜਿਹਾ ਕਰਦੀਆਂ ਸੀ ਤੇ ਉਹਦਾ ਜਿਹੜਾ ਮੁਲਾਜ਼ਮ ਵਰਗ ਹੁੰਦਾ ਸੀਗਾ ਉਹ ਕੰਟਰੈਕਟ ਬੇਸ ਤੇ ਹੁੰਦਾ ਸੀ, ਠੇਕਾ ਬੇਸ ਤੇ ਹੁੰਦਾ ਸੀ, ਫਿਰ ਉਹ ਧਰਨੇ ਮੁਜ਼ਾਹਰੇ ਕਰਦੇ ਸੀ, ਫਿਰ ਜਿਹੜੀ ਵਿਰੋਧੀ ਧਿਰ ਹੁੰਦੀ ਸੀ ਉਹ ਲਾਰਾ ਲਾਉਂਦੀ ਸੀ ਸਾਨੂੰ ਵੋਟਾਂ ਪਾ ਦਿਓ ਸਾਡੀ ਸਰਕਾਰ ਆਉਣ ਤੇ ਅਸੀਂ ਪੱਕੇ ਕਰ ਦਿਆਂਗੇ, ਐਨ ਇੱਟ ਵਰਗੇ ਪੱਕੇ। ਤੇ ਉਹ ਹੁਣ ਤਾਜ਼ਾ ਤਰੀਨ ਜੈਸਾ ਮਹੱਲਾ ਕਲੀਨਿਕਾਂ ਦਾ ਤੁਸੀਂ ਜ਼ਿਕਰ ਕੀਤਾ, ਖੈਰ ਮਹੱਲਾ ਕਲੀਨਿਕ ਤਾਂ ਨਹੀਂ ਅਸੀਂ ਉਹਨੂੰ ਕਵਾਂਗੇ, ਉਹਦਾ ਨਾਂ ਵੀ ਅਗਲਿਆਂ ਨੇ ਸਿਆਸੀ ਲਿਹਾਜ਼ ਨਾਲ ਹੀ ਚੁਣਿਆ, ਆਮ ਆਦਮੀ ਕਲੀਨਿਕ ਨਾਮ ਹੈ ਜਿਹੜੇ ਭਗਵੰਤ ਮਾਨ ਸਰਕਾਰ ਨੇ ਕਾਫੀ ਸਾਰੇ ਪੰਜਾਬ ਚ ਵੱਖ ਵੱਖ ਥਾਵਾਂ ਤੇ ਖੋਲੇ ਹੈ। ਉਹਦੇ ਵਿੱਚੋਂ ਕਾਫੀ ਸਾਰੇ ਤੇ ਚਲੋ ਜਨ ਆਰੋਗਿਆ ਕੇਂਦਰ ਬਣ ਗਏ, ਡਿਸਪੈਂਸਰੀਆਂ ਦਾ ਭੋਗ ਪੈ ਗਿਆ, ਸਰਕਾਰੀ ਸੈਕਟਰ ਦਾ ਭੋਗ ਪੈ ਗਿਆ, ਔਰ ਜਿਹੜੇ ਇਹ ਕਲੀਨਿਕ ਹੈ ਚਾਹੇ ਉਹਨੂੰ ਮੁਹੱਲਾ ਕਲੀਨਿਕ ਕਹਿ ਲਓ ਚਾਹੇ ਆਮ ਆਦਮੀ ਕਲੀਨਿਕ, ਪਰ ਸੰਧੂ ਜੀ ਅਸਲ ਵਿੱਚ ਉੱਥੇ ਡਾਕਟਰ ਤੋਂ ਲੈ ਕੇ ਨਰਸਿੰਗ ਸਟਾਫ ਤੋਂ ਲੈ ਕੇ ਜਿਹੜਾ ਫਾਰਮਾਸਿਸਟ ਹੈ ਉਹ ਸਾਰਾ ਹੀ ਜਿਹਨੂੰ ਕਹਿੰਦੇ ਠੇਕੇ ਤੇ ਹੈ, ਕੱਚੇ ਹੈ, ਨਰੋਲ ਕੱਚੇ। ਇਨਸੈਂਟਿਵ ਬੇਸ ਹੈ ਕਿ ਜੇ ਇੰਨੇ ਮਰੀਜ਼ ਆ ਗਏ ਤੇ ਇੰਨੇ ਕੁ ਪੈਸੇ ਵਾਧੂ ਮਿਲ ਜਾਣਗੇ ਤਨਖਾਹ ਦੇ ਨਾਲ ਨਾਲ, ਨਹੀਂ ਤੇ ਇੰਨੇ ਮਿਲਣਗੇ। ਔਰ ਇਹਦੇ ਵਿੱਚ ਮੈਂ ਹੋਰ ਦੱਸ ਦਵਾਂ ਕਿ ਬਹੁਤ ਥਾਵਾਂ ਤੇ ਜਿੱਥੇ ਭਗਵੰਤ ਮਾਨ ਸਰਕਾਰ ਤੇ ਕਈ ਮੰਤਰੀ ਤੁਸੀਂ ਦੇਖੇ ਹੋਣਗੇ ਦਾਅਵਾ ਕਰਦੇ ਜੀ ਸਾਡੇ ਕਲੀਨਿਕਾਂ ਤੇ ਇੰਨੇ ਕਰੋੜਾਂ ਲੋਕਾਂ ਨੇ ਇਲਾਜ ਕਰਾਇਆ। ਅਸਲ ਵਿੱਚ ਕਹਾਣੀ ਇਹੋ ਹੀ ਹੈ, ਠੀਕ ਹੈ ਬਹੁਤ ਸਾਰੇ ਲੋਕ ਇਲਾਜ ਕਰਾਉਣ ਜਾਂਦੇ ਨੇ, ਪਰੰਤੂ ਬਹੁਤ ਸਾਰੇ ਅੰਕੜਿਆਂ ਐਵੇਂ ਹੀ ਜਿਹੜੇ ਉੱਥੋਂ ਡਾਕਟਰੀ ਸਟਾਫ ਹੁੰਦਾ ਹੈ ਉਹ ਤੁਹਾਡੇ ਮੇਰੇ ਵਰਗਿਆਂ ਦੀਆਂ ਐਂਟਰੀਆਂ ਵੀ ਪਾਉਂਦਾ ਹੈ ਕਿ ਭਾਈ ਭਾਵੇਂ ਢਿੱਡ ਦੁਖਣ ਦੀ ਗੋਲੀ ਲੈ ਜਾ ਲੈ ਜਾ, ਕਿਉਂਕਿ ਜੇ ਤੂੰ ਆਊਂਗਾ ਤੇ ਸਾਡੇ ਇਨਸੈਂਟਿਵ ਵਧਣੇ ਆ, ਇਹੋ ਜਿਹਾ ਵੀ ਸਾਰਾ ਕੁਛ ਚੱਲਦਾ ਹੈ। ਹੁਣ ਉਹ ਜਿਹੜਾ ਮੁਲਾਜ਼ਮ ਵਰਗ ਹੈ ਚਾਹੇ ਡਾਕਟਰ ਹੈ ਚਾਹੇ ਫਾਰਮਾਸਿਸਟ ਹੈ ਤੇ ਚਾਹੇ ਨਰਸਿੰਗ ਸਟਾਫ ਹੈ, ਉਹਨਾਂ ਨੇ ਪ੍ਰਭ ਸੰਧੂ ਜੀ ਅੱਜ ਤੋਂ ਹੜਤਾਲ ਦਾ ਐਲਾਨ ਕਰਤਾ, ਹੜਤਾਲ ਦਾ ਅਣਮਿੱਥੇ ਸਮੇਂ ਲਈ, ਕਿ ਭਾਈ ਅਸੀਂ ਨੀ ਇਲਾਜ ਕਰਦੇ, ਸਾਡੀਆਂ ਨਿਗੂਣੀਆਂ ਤਨਖਾਹਾਂ ਆ, ਸਾਨੂੰ ਨਾ ਤੇ ਛੁੱਟੀ ਮਿਲਦੀ ਹੈ ਟਾਈਮ ਸਿਰ ਜਿਵੇਂ ਬਾਕੀ ਸਰਕਾਰੀ ਨੂੰ ਮਿਲਦੀ ਹੈ, ਨਾ ਸਾਨੂੰ ਤੁਸੀਂ ਜਿਹੜਾ ਲਾਰੇ ਲਾਏ ਸੀ ਕਿ ਇਨਸੈਂਟਿਵ ਵਿੱਚ ਵਾਧਾ ਕਰਾਂਗੇ ਨਾ ਉਹ ਕੀਤਾ, ਨਾ ਅਸੀਂ ਕੱਚਿਆਂ ਚ ਨਾ ਅਸੀਂ ਪੱਕਿਆਂ ਚ ਤਨਖਾਹਾਂ ਸਾਡੀਆਂ ਨਿਗੂਣੀਆਂ, ਇਸ ਕਰਕੇ ਆ ਲਓ ਚੱਲੇ ਅਸੀਂ ਹੜਤਾਲ ਤੇ। ਹੁਣ ਭਗਵੰਤ ਮਾਨ ਸਰਕਾਰ ਇਹਦਾ ਕੀ ਹੱਲ ਕਰਦੀ ਉਹ ਤੇ ਉਹ ਜਾਣੇ। ਅਜੇ ਕੱਲ ਬੀਤੇ ਕੱਲ ਦੀ ਗੱਲ ਕਰਦਾ, PSPCL ਦੀ ਹੜਤਾਲ ਖਤਮ ਹੋਈ ਹੈ, 4 ਤੇ 5 ਅਗਸਤ ਲਈ ਪੰਜਾਬ ਰੋਡਵੇਜ ਪਨਵੈਸ ਪੈਪਸੂ ਦੇ ਕੱਚੇ ਕਾਮਿਆਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਹੜਤਾਲਾਂ ਹੀ ਹੜਤਾਲਾਂ ਆ ਚਾਰੇ ਪਾਸੇ ਪੰਜਾਬ ਦੇ ਵਿੱਚ, ਪਰ ਫਰਕ ਇਹ ਹੈ ਕਿ ਪਹਿਲਾਂ ਅਕਾਲੀ ਜਾਂ ਕਾਂਗਰਸੀਆਂ ਦੀ ਸਰਕਾਰ ਹੁੰਦੀ ਸੀ, ਹੁਣ ਆਮ ਆਦਮੀ ਪਾਰਟੀ ਦੀ ਹੈ। ਪਹਿਲਾਂ ਉਦੋਂ ਲੋਕ ਕਹਿੰਦੇ ਹੁੰਦੇ ਸੀ ਸਾਨੂੰ ਪੱਕੇ ਕਰ ਦਿਓ, ਹੁਣ ਇਹਨਾਂ ਦੀ ਸਰਕਾਰ ਚ ਵੀ ਉਹ ਕੁਛ ਹੈ, ਤੇ ਇਹ ਭਾਈ ਸਟੇਜਾਂ ਤੇ ਚੜ ਚੜ ਕੇ ਪਤਾ ਨੀ ਕਿਹੜਿਆਂ ਨੂੰ ਪੱਕੇ ਕਰੀ ਜਾਂਦੇ। ਇੱਥੇ ਧਰਨੇ ਰੈਲੀਆਂ ਮੁਜ਼ਾਹਰੇ ਮੁੱਕਦੇ ਨਹੀਂ ਆ, ਸੋ ਆ ਜਿਹੜੇ ਹੁਣ ਆਮ ਆਦਮੀ ਕਲੀਨਿਕ ਹੈ ਉਹਦੇ ਸਟਾਫ ਨੇ ਵੀ ਅੱਜ ਤੋਂ ਹੜਤਾਲ ਕਰ ਦਿੱਤੀ, ਤੇ ਕੁਦਰਤੀ ਹੈ ਫਿਰ ਤਾਲੇ ਤੇ ਉੱਥੇ ਲੱਗਣੇ ਹੀ।
0: ਸੋ ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ। ਔਰ ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਹਰਪ੍ਰੀਤ ਸੈਣੀ ਜੀ, ਟੋਪ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਅਤ ਤੇ ਫਾਈਨੈਂਸ਼ੀਅਲ ਪਲੈਨਿੰਗ ਤੇ ਇੰਸ਼ੋਰੈਂਸ ਦੀ ਸਲਾਹ ਦਿੰਦੇ ਨੇ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ, ਡੈਂਟਲ, ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣ ਵਾਸਤੇ 416-817-6500 ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਣਾ ਆ, ਮੌਰਗੇਜ ਬ੍ਰੋਕਰ ਨੇ, ਮੌਰਗੇਜ ਨਹੀਂ ਹੋ ਰਹੀ, ਮੌਰਗੇਜ ਲੱਭਣ 'ਚ ਪਰੇਸ਼ਾਨੀ ਆ ਰਹੀ ਆ, ਤਾਂ ਹਰਮਨ ਬੱਤਾ ਜੀ ਨਾਲ ਗੱਲਬਾਤ ਤੁਸੀਂ ਕਰ ਲੈਣੀ ਹੈ। ਘਰ ਖਰੀਦਣਾ, ਵੇਚਣਾ, ਰੀਯੂਨੀਅਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਅਤੇ ਮੌਰਗੇਜ ਦੇ ਬਾਬਤ ਸੇਵਾਵਾਂ ਦਿੰਦੇ ਨੇ। 647-685-9000 6476859000 ਹਰਮਨ ਬੱਤਾ ਮੌਰਗੇਜ ਬ੍ਰੋਕਰ। ਮੌਰਗੇਜ ਹੋ ਗਈ ਜੀ, ਉਸ ਤੋਂ ਬਾਅਦ ਘਰ ਮਿਲ ਗਿਆ, ਚਾਬੀ ਮਿਲ ਗਈ, ਘਰ ਦੇ ਅੰਦਰ ਗਏ, ਬੂਹਾ ਖੋਲਿਆ, ਅਤੇ ਅਪਲਾਈਂਸਿਸ ਤੁਹਾਨੂੰ ਚਾਹੀਦੇ ਆ। ਅਪਲਾਈਂਸਿਸ ਲੈਣ ਦੇ ਲਈ ਅਪਲਾਈਂਸ ਜੰਕਸ਼ਨ 'ਤੇ ਤੁਸੀਂ ਜ਼ਰੂਰ ਪਹੁੰਚਣਾ ਆ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, ਫਰਿੱਜ, ਸਟੋਵ, ਡਿਸ਼ ਵਾਸ਼ਰ, ਡਰਾਇਰ, ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਲੈਣੇ ਆ, TV ਆਦਿ, ਤਾਂ ਤੁਸੀਂ ਅਪਲਾਈਂਸ ਜੰਕਸ਼ਨ 'ਤੇ ਗੇੜਾ ਜ਼ਰੂਰ ਮਾਰ ਕੇ ਆਉਣਾ। 905-450-0054 905-450-0054 ਅਪਲਾਈਂਸ ਜੰਕਸ਼ਨ 'ਤੇ ਤੁਸੀਂ ਪਹੁੰਚ ਕੇ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਲੋਕ ਸਭਾ ਚ ਰਮੇਸ਼ ਜੀ ਅੱਜ ਪ੍ਰੀਖਿਆਵਾਂ ਸੋਧ ਬਿੱਲ 2026 ਪੇਸ਼ ਹੋ ਗਿਆ ਜੀ।
1: ਸੰਤੂ ਜੀ, ਆ ਤਾਜ਼ਾ ਤਰੀਨ ਚੋਂ ਬੀਤੇ ਦਿਨਾਂ ਚ ਹੰਗਾਮਾ ਹੋਇਆ ਪੇਪਰ ਲੀਕ ਦੇ ਮਸਲਿਆਂ ਨੂੰ ਲੈ ਕੇ, ਜਿਹਦੇ ਵਿੱਚ ਵਿਦਿਆਰਥੀ ਕਾਮਯਾਬ ਰਹੇ ਇਸ ਗੱਲ ਚ ਕਿ ਉਹਨਾਂ ਨੇ ਭਾਰਤ ਦੇ ਸਿੱਖਿਆ ਮੰਤਰੀ ਦਾ ਅਸਤੀਫਾ ਮੰਗਿਆ ਸੀ ਤੇ ਅਸਤੀਫਾ ਭਾਰਤ ਦੇ ਸਿੱਖਿਆ ਮੰਤਰੀ ਨੂੰ ਦੇਣਾ ਪੈ ਗਿਆ। ਹੁਣ ਗੱਲ ਉੱਥੇ ਤੱਕ ਨਹੀਂ ਹੈ ਕਿ ਸਿੱਖਿਆ ਮੰਤਰੀ ਦੇ ਅਸਤੀਫਾ ਦੇ ਦਿੱਤਾ, ਜਿਹੜਾ ਤੇ ਵਿਦਿਆਰਥੀ ਵਰਗ ਹੈ ਜਾਂ ਜਿਹਨੂੰ ਆਪਾਂ ਕਾਕਰੋਚ ਜਨਤਾ ਪਾਰਟੀ ਆਖਦੇ, ਉਹ ਕਹਿੰਦੇ ਜੀ ਗੱਲ ਇੱਥੇ ਨਹੀਂ ਮੁੱਕਣੀ, ਅਸੀਂ ਸਿਸਟਮ ਚ ਸੁਧਾਰ ਚਾਹੁੰਦੇ ਹਾਂ। ਇਹ ਥੋੜਾ ਹੈ ਕਿ ਮੰਤਰੀ ਬਦਲ ਦਿੱਤਾ, ਮੁੜ ਪ੍ਰੀਖਿਆ ਲੀਕ ਨਾ ਹੋਵੇ, ਦੱਸੋ ਇਹਦੇ ਲਈ ਕੀ ਕਰਦੇ ਹੋ? ਸਰਕਾਰ ਕਹਿੰਦੀ ਚਿੰਤਾ ਨਾ ਕਰੋ, ਅਸੀਂ ਵਚਨਬੱਧ ਆ। ਉਸ ਵਚਨਬੱਧਤਾ ਦੇ ਵਿੱਚੋਂ ਮੋਦੀ ਸਰਕਾਰ ਨੇ ਕਹਿੰਦੇ ਕਿ ਅਸੀਂ ਨਵਾਂ ਕਾਨੂੰਨ ਲਿਆਉਣ ਜਾ ਰਹੇ, ਸਖ਼ਤ ਕਾਨੂੰਨ ਵਿੱਚ ਸਖ਼ਤ ਸਜ਼ਾਵਾਂ ਹੋਣਗੀਆਂ ਜਿਹੜਾ ਦੋਸ਼ੀ ਪਾਇਆ ਗਿਆ ਪੇਪਰ ਲੀਕ ਦੇ ਮਸਲੇ ਦੇ ਵਿੱਚ, ਜਿਹਨੂੰ ਉਹਨਾਂ ਨੇ ਨਾਮ ਦਿੱਤਾ ਜਨਤਕ ਪ੍ਰੀਖਿਆਵਾਂ ਸੋਧ ਬਿੱਲ 2026, ਜਿਹੜਾ ਅੱਜ ਲੋਕ ਸਭਾ ਚ ਪੇਸ਼ ਕੀਤਾ ਗਿਆ। ਹੁਣ ਵਿਰੋਧੀ ਪਾਰਟੀਆਂ ਨੂੰ ਭਾਵਾਂ ਇੱਥੇ ਕੋਈ ਬਹੁਤ ਇਤਰਾਜ਼ ਨਹੀਂ ਆ, ਪਰੰਤੂ ਵਿਰੋਧੀ ਪਾਰਟੀਆਂ ਜਿਵੇਂ ਮੈਂ ਬੀਤੇ ਦਿਨਾਂ ਚ ਵੀ ਜ਼ਿਕਰ ਕੀਤਾ ਕਿ ਉਹ ਵੀ ਤੇ ਮੌਕਾ ਤੇ ਮੁੱਦਾ ਭਾਲਦੀਆਂ, ਤੇ ਮੌਕਾ ਤੇ ਮੁੱਦਾ ਦੋਨੇ ਚੀਜ਼ਾਂ ਇਸ ਵੇਲੇ ਮਿਲੀਆਂ ਹੋਈਆਂ, ਸਦਨ ਮਿਲਿਆ ਹੋਇਆ ਤੇ ਮੁੱਦਾ ਵਿਦਿਆਰਥੀਆਂ ਦਾ ਸੰਘਰਸ਼ ਹੈ, ਨੀਟ ਦੀ ਪ੍ਰੀਖਿਆ ਦੇ ਲੀਕ ਦਾ ਮਸਲਾ। ਉੱਥੇ ਕਾਂਗਰਸ ਕਹਿੰਦੀ ਕਿ ਐ ਨੀ ਜੀ, ਕਿ ਤੁਸੀਂ ਕਹੋ ਜੀ ਹੁਣ ਆਪਾਂ ਨਵਾਂ ਕਾਨੂੰਨ ਲੈ ਆਂਦਾ ਤੇ ਅਸੀਂ ਇੱਥੇ ਸੁਰਖਰੂ ਹੋ ਗਏ। ਨਾ, ਪਹਿਲਾਂ ਜਿਹੜੇ ਵਿਦਿਆਰਥੀਆਂ ਨੂੰ ਕੁੱਟਿਆ ਗਿਆ ਉਹਦੇ ਲਈ ਜ਼ਿੰਮੇਵਾਰੀ ਤੈਅ ਕਰੋ ਕਿ ਲਈ ਜ਼ਿੰਮੇਵਾਰੀ ਕੌਣ ਹੈ, ਔਰ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਚ ਬਿਆਨ ਦੇਵੇ ਕਿ ਵਿਦਿਆਰਥੀਆਂ ਨੂੰ ਕੁੱਟਿਆ ਕਿਉਂ ਗਿਆ, ਜਿਹੜਾ ਵਿਦਿਆਰਥੀਆਂ ਤੇ ਅਤਿਆਚਾਰ ਹੋਇਆ। ਇਹ ਵਿਰੋਧੀ ਪਾਰਟੀਆਂ ਦੀ ਮੰਗ ਹੈ। ਦੂਜੇ ਪਾਸੇ ਮੈਂ ਸੁਪਰੀਮ ਕੋਰਟ ਦਾ ਵੀ ਜ਼ਿਕਰ ਕਰਾਂ, ਸੁਪਰੀਮ ਕੋਰਟ ਨੇ ਵੀ ਅੱਜ ਜਿਹੜਾ ਸੰਧੂ ਸਾਹਿਬ ਉੱਥੇ ਨਾਰਾਜ਼ਗੀ ਪ੍ਰਗਟ ਕੀਤੀ ਹੈ, ਲਾਠੀ ਚਾਰਜ ਨੂੰ ਜਿਹੜਾ ਵਿਦਿਆਰਥੀਆਂ ਤੇ ਕੀਤਾ ਉਹਨੂੰ ਕਰੂਰਤਾ ਦੱਸਿਆ ਕਿ ਇੱਥੇ ਗਲਤ ਹੈ ਭਾਈ। ਔਰ ਮੈਂ ਵੀ ਕਈ ਵਾਰ ਕਿ ਲਾਠੀ ਚਾਰਜ ਚਾਹੇ ਪੰਜਾਬ ਚ ਹੋਵੇ, ਚਾਹੇ ਦਲਿਤਾਂ ਤੇ ਹੋਵੇ, ਚਾਹੇ ਸਫਾਈ ਸੇਵਕਾਂ ਤੇ ਹੋਵੇ, ਚਾਹੇ ਨਰੇਗਾ ਤੇ ਹੋਵੇ, ਚਾਹੇ ਕਿਸਾਨਾਂ ਤੇ ਹੋਵੇ, ਚਾਹੇ ਵਿਦਿਆਰਥੀਆਂ ਤੇ, ਲਾਠੀ ਚਾਰਜ ਮਸਲੇ ਦਾ ਹੱਲ ਹੀ ਨਹੀਂ। ਜਾਂ ਤੇ ਅਸੀਂ ਕਹੀਏ ਜੀ ਉਹ ਪ੍ਰਦਰਸ਼ਨਕਾਰੀ ਹੱਥਾਂ ਵਿੱਚ ਬੰਦੂਕਾਂ ਤਲਵਾਰਾਂ ਫੜ ਕੇ ਇਹਨਾਂ ਤੇ ਹਮਲਾ ਕਰਨ ਆਏ ਸੀ, ਰਾਤੋ ਰਾਤ ਆ ਕੇ ਦੱਸਿਆ ਹੀ ਨਹੀਂ। ਉਹ ਤੇ ਕਿੰਨੇ ਦਿਨਾਂ ਤੇ ਉੱਥੇ ਬੈਠੇ ਸੀ, ਰੌਲਾ ਪਾ ਰਹੇ ਸੀ, ਐਲਾਨ ਕੀਤਾ ਸੀ ਕਿ ਅਸੀਂ ਸੰਸਦ ਦਾ ਘਰਾਓ ਕਰਨਾ, ਤੇ ਤੁਸੀਂ ਭਾਈ ਪਹਿਲਾਂ ਹੀ ਸਿੱਖਿਆ ਮੰਤਰੀ ਦਾ ਅਸਤੀਫਾ ਲੈ ਲੈਣੇ। ਜ਼ਰੂਰੀ ਤਾਂ ਨਹੀਂ ਕਿ ਆਪਾਂ ਪਹਿਲਾਂ ਨਾਂਗਾ ਫੇਰ ਲਈਆਂ, ਜਦੋਂ ਗੱਲ ਨਹੀਂ ਫੜੀ ਤੇ ਫਿਰ ਆਪਾਂ ਕਹਿੰਦੇ ਲਓ ਜੀ ਅਸਤੀਫਾ ਦਿੱਤਾ ਸਿੱਖਿਆ ਮੰਤਰੀ ਨੇ। ਸੋ ਕਿਤੇ ਨਾ ਕਿਤੇ ਸਰਕਾਰਾਂ ਦੀ ਧੱਕੇਸ਼ਾਹੀ ਤੇ ਅੱਜ ਦੇ ਸਮੇਂ ਨਜ਼ਰ ਆ ਰਹੀ ਹੈ। ਇਹ ਚੀਜ਼ ਤੇ ਪੂਰੀ ਸਾਫ਼ ਤੇ ਸਪਸ਼ਟ ਹੈ ਭਾਰਤ ਵਿੱਚ ਕਿ ਸਰਕਾਰਾਂ ਡਰਾ ਕੇ ਰਾਜ ਕਰਨਾ ਚਾਹੁੰਦੀਆਂ। ਸਰਕਾਰਾਂ ਦੋ ਢੰਗ ਹੈ ਸਰਕਾਰਾਂ ਕੋਲ, ਕਿ ਜਿਹੜੇ ਤੇ ਲੋਕ ਸ਼ਾਂਤ ਘਰਾਂ ਦੇ ਵਿੱਚ ਬੈਠੇ ਆ, ਵੱਡੀ ਗਿਣਤੀ ਵੋਟ ਬੈਂਕ ਹੈ, ਉਹਨਾਂ ਨੂੰ ਲਵਾਉਣੇ ਜਿਹੇ ਲਾਭ ਦੇ ਦਿਓ, ਕੋਈ ਸਕੀਮਾਂ ਦਾ ਐਲਾਨ ਕਰ ਦਿਓ ਤੇ ਵੋਟਾਂ ਠੱਗ ਲਓ, ਤੇ ਜਿਹੜੇ ਕੁਛ ਲੋਕ ਰੌਲਾ ਪਾਉਣ ਵਾਲੇ ਆ ਉਹਨਾਂ ਤੇ ਲਾਠੀਆਂ ਬਣਾ ਦਿਓ ਕਿ ਤਾਂ ਜੋ ਕਿ ਉਹ ਡਰ ਜਾਣ। ਇਹ ਸਰਕਾਰਾਂ ਦਾ ਢੰਗ ਹੈ, ਔਰ ਭਾਰਤ ਦੀ ਹਰ ਨੁੱਕਰ ਦੇ ਵਿੱਚ ਹੈ, ਚਾਹੇ ਕੇਂਦਰ ਦੀ ਸਰਕਾਰ ਹੈ, ਚਾਹੇ ਕਿਸੇ ਸੂਬੇ ਦੀ ਸਰਕਾਰ ਹੈ। ਤੇ ਅੱਜ ਜਿਹੜਾ ਲੋਕ ਸਭਾ ਦੇ ਵਿੱਚ ਫਿਰ ਸੁਭਾਵਿਕ ਹੈ ਕਿ ਹੰਗਾਮਾ ਹੋਣਾ ਸੀ, ਤੇ ਲੋਕ ਸਭਾ ਦੀ ਕਾਰਵਾਈ ਅੱਜ ਵੀ ਪ੍ਰਭ ਸੰਧੂ ਜੀ ਹੰਗਾਮਿਆਂ ਦੀ ਭੇਟ ਹੀ ਚੜੀ ਹੈ, ਕੋਈ ਉੱਥੋਂ ਚੰਗਾ ਸੁਨੇਹਾ ਤੇ ਅਜੇ ਤੱਕ ਸਾਨੂੰ ਨਜ਼ਰ ਨਹੀਂ ਆਇਆ।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ, ਤੁਸੀਂ ਜ਼ਰੂਰ ਇੱਕ ਗੇੜਾ ਮਾਰ ਕੇ ਆਉਣਾ। ਬਿਊਟੀ ਸਰਵਿਸ ਅਤੇ ਸਪਾ ਦੀਆਂ ਸੇਵਾਵਾਂ ਦੇ ਨਾਲ ਨਾਲ ਮਸਾਜ, ਤੁਹਾਡਾ ਬੈਕ ਪੇਨ ਆ, ਲੋਅਰ ਬੈਕ ਪੇਨ, ਅਪਰ ਬੈਕ ਪੇਨ, ਹੁਣ ਤਾਂ ਹੋਰ ਬਹੁਤ ਸਾਰੀਆਂ ਸੇਵਾਵਾਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਜੀ। ਸੋ ਤੁਸੀਂ ਨੀਡਲਿੰਗ ਸਰਵਿਸ ਲੈਣੀ ਆ, ਬਹੁਤ ਸਾਰੀਆਂ ਹੋਰ ਅੱਜ ਇੰਟਰਵਿਊ ਕਰਾਂਗੇ ਸਪੈਸ਼ਲ ਇਹਨਾਂ ਦੇ ਨਾਲ ਪੰਜਾਬੀ ਲਹਿਰਾਂ ਦੇ ਵਿੱਚ, ਅਤੇ ਫਿਰ ਤੁਹਾਨੂੰ ਹੋਰ ਇਹਨਾਂ ਬਾਰੇ ਗੱਲਬਾਤ ਦੱਸਾਂਗੇ। ਤੁਸੀਂ ਤਾਂ ਇੱਕ ਵਾਰ ਤੁਸੀਂ ਕਾਲ ਕਰ ਲੈਣੀ ਆ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ 20% ਡਿਸਕਾਊਂਟ ਵੀ ਤੁਹਾਨੂੰ ਮਿਲ ਜਾਣਾ ਆ। ਤੁਸੀਂ 416-885-53-85 416-881-5385 ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਕੇ ਤੁਸੀਂ ਇੱਥੇ ਅਪੋਇੰਟਮੈਂਟ ਬਣਾਉਣੀ ਆ ਅਤੇ ਤੁਹਾਡਾ ਫਾਇਦਾ ਹੋ ਸਕਦਾ ਆ। ਸੋ 905-673-3337 ਨਾਲ ਦੀ ਨਾਲ ਨਾਨਕ ਰੈਨੋਵੇਸ਼ਨ, ਤੁਸੀਂ ਰੈਨੋਵੇਸ਼ਨ ਦਾ ਕੰਮ ਕਰਾਉਣਾ, ਬੇਸਮੈਂਟ ਬਣਵਾਉਣੀ ਆ, ਬੇਸਮੈਂਟ ਰਿਪੇਅਰ ਕਰਵਾਉਣੀ ਆ, ਫਲੋਰਿੰਗ ਦਾ ਕੰਮ ਕਰਾਉਣਾ, ਤੁਸੀਂ ਕੰਕਰੀਟ ਦੀਆਂ ਸੇਵਾਵਾਂ ਲੈਣੀਆਂ, ਤਾਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ ਆ। ਔਰ ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਨੂੰ ਭਾਈ ਵਰਕਰ ਚਾਹੀਦੇ ਆ। ਤੁਸੀਂ ਕੰਸਟਰਕਸ਼ਨ 'ਚ ਜੋਬ ਲੱਭ ਰਹੇ ਸੀ, ਕੰਸਟਰਕਸ਼ਨ ਦਾ ਤੁਹਾਡਾ ਐਕਸਪੀਰੀਅੰਸ ਆ, ਜਾਂ ਨਵੇਂ ਹੋ ਜਾਂ ਐਕਸਪੀਰੀਅੰਸ ਨਹੀਂ ਆ, ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ। ਜੇ ਤੁਸੀਂ ਨਾਨਕ ਰੈਨੋਵੇਸ਼ਨ ਦੀ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ 416-902-9993 416-902-9293 ਨਾਨਕ ਰੈਨੋਵੇਸ਼ਨ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜੋਬ ਤੁਸੀਂ ਜੇ ਲੱਭ ਰਹੇ ਸੀ ਜਾਂ ਤੁਹਾਡੇ ਆਸ ਪਾਸ ਸੱਜਣ ਮਿੱਤਰ ਕੋਈ ਜੋਬ ਲੱਭ ਰਹੇ ਸੀ ਤਾਂ ਉਹਨਾਂ ਨੂੰ ਇਹ ਨੰਬਰ ਪਾਸ ਔਨ ਕਰੋ 416-902-9293 ਨਾਨਕ ਰੈਨੋਵੇਸ਼ਨ 'ਤੇ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਬ੍ਰੈਂਪਟਨ ਕਰੈਮਟੋਰੀਅਮ ਦਾ ਮੈਸੇਜ ਦੇ ਦਈਏ, ਤੁਸੀਂ ਅੱਜ ਦੀਆਂ ਜਿਹੜੀਆਂ ਪ੍ਰਾਈਜ਼ ਆ ਉਹ ਲੌਕ ਕਰਨੀਆਂ ਚਾਹੁੰਦੇ ਹੋ, ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬ੍ਰੈਂਪਟਨ ਕਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਫਿਊਨਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਆਪਣੇ ਜਾਣ ਦੀ ਤਿਆਰੀ ਖੁਦ ਕਰਨਾ ਚਾਹੁੰਦੇ ਹੋ, ਆਪਣੇ ਜਾਣ ਦੀਆਂ ਜਿਹੜੀਆਂ ਅਖੀਰਲੀਆਂ ਜਿਹੜੀਆਂ ਰਸਮਾਂ ਹੁੰਦੀਆਂ ਉਹ ਤੁਸੀਂ ਆਪ ਨਿਭਾ ਕੇ ਜਾਣਾ ਚਾਹੁੰਦੇ ਹੋ, ਬੋਝ ਨਹੀਂ ਬਣਨਾ ਚਾਹੁੰਦੇ ਆਪਣੇ ਪਰਿਵਾਰਾਂ ਦੇ ਉੱਪਰ, ਆਪਣੀ ਰਿਸਪੋਂਸਿਬਿਲਟੀ ਤੁਸੀਂ ਆਪ ਨਿਭਾਉਣਾ ਚਾਹੁੰਦੇ ਹੋ, ਤਾਂ 905-458-2222 905-458-2222 ਇਹ ਨਾ ਮੈਂ ਕੱਲ੍ਹ ਖਬਰ ਦੇ ਰਿਹਾ ਸੀਗਾ ਅਤੇ ਇੱਕ ਦਿਨ ਤਾਂ ਮੈਨੂੰ ਕਿਸੇ ਦੀ ਕਾਲ ਆਈ, ਕਹਿੰਦੇ ਯਾਰ ਇਹ ਕਿੱਦਾਂ ਦੀ ਖਬਰ ਹੋਈ, ਅਤੇ ਮੈਂ ਕਿਹਾ ਦੇਖੋ ਜਾਣਾ ਸੱਚ ਆ ਅਤੇ ਆਪਾਂ ਕਹਿੰਦੇ ਹੁੰਦੇ ਜਿਹੜਾ ਜਿਉਣਾ ਆ ਉਹ ਉਸ ਤੋਂ ਬਾਅਦ ਜਿਹੜਾ ਸਾਡਾ ਆਪਾਂ ਇਸ ਦੁਨੀਆਂ ਦੇ ਆਏ ਹਾਂ ਔਰ ਇੱਕ ਦਿਨ ਸਭ ਨੇ ਚਲੇ ਜਾਣਾ। ਸੋ ਉਸ ਦੀ ਗੱਲ ਕਰਨਾ ਕਈ ਵਾਰੀ ਅਜੀਬ ਜਿਹਾ ਲੱਗਦਾ, ਪਰ ਸੱਚਾਈ ਆ, ਅਤੇ ਸੱਚਾਈ ਜਿਹੜੀ ਥੋੜ੍ਹੀ ਜਿਹੀ ਹਮੇਸ਼ਾ ਹੀ ਕੜਵੀ ਹੁੰਦੀ ਆ ਜਾਂ ਕਹਿ ਦਈਏ ਕਿ ਥੋੜ੍ਹੀ ਜਿਹੀ ਖਰਵੀ ਹੁੰਦੀ ਆ, ਉਹ ਇੰਨੀ ਸਮੂਥ ਅਤੇ ਸਿੰਪਲ ਨਹੀਂ ਹੁੰਦੀ। ਸੋ ਇਹ ਸੱਚਾਈ ਆ, ਇਹਨੂੰ ਜਿੰਨੀ ਜਲਦੀ ਆਪਾਂ ਐਕਸੈਪਟ ਕਰ ਲਾਂਗੇ ਅਤੇ ਮੈਨੂੰ ਲੱਗਦਾ ਕਿ ਜੀਵਨ ਉਹਨਾਂ ਹੀ ਸਿਖਾਲਾ ਅਤੇ ਸ਼ਾਂਤੀ ਭਰਿਆ ਹੋ ਜਾਣਾ ਆ। ਸੋ ਬ੍ਰੈਂਪਟਨ ਕਰੈਮਟੋਰੀਅਮ ਨਾਲ ਜ਼ਰੂਰ ਤੁਸੀਂ ਗੱਲਬਾਤ ਕਰ ਲੈਣੀ, 905-458-2222। ਸੋ ਮੋਨਾ ਮਹਿੰਗੀ ਜੀ ਦਾ ਸੁਨੇਹਾ ਤੁਹਾਨੂੰ ਦੇ ਦਈਏ। ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਤੁਸੀਂ ਲੈਣੀਆਂ ਹੋਣ, ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਬਾਬਤ ਤੁਸੀਂ ਗੱਲਬਾਤ ਕਰਨੀ ਆ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਰਿਟਾਇਰਮੈਂਟ, ਫਾਈਨੈਂਸ਼ੀਅਲ ਪਲਾਨ ਦੀ ਤੁਸੀਂ ਸਲਾਹ ਕਰ ਲੈਣੀ ਆ, ਜਾਂ ਤੁਸੀਂ ਤੁਹਾਡੇ ਸੱਜਣ ਪਿਆਰੇ ਘੁੰਮਣ ਆਏ ਹੋਏ ਨੇ, ਟਰੈਵਲ ਇੰਸ਼ੋਰੈਂਸ, ਤੁਹਾਡੇ ਮਾਂ ਬਾਪ ਪੇਰੈਂਟਸ ਇੰਡੀਆ ਤੋਂ ਆਉਣਾ ਚਾਹੁੰਦੇ ਨੇ, ਆ ਰਹੇ ਨੇ, ਪਹੁੰਚ ਗਏ ਨੇ, ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕਦੀ ਵਿਸਾ ਨਾ ਖਾਓ। ਇੰਸ਼ੋਰੈਂਸ ਬਹੁਤ ਵਧੀਆ ਇੱਕ ਤੁਹਾਡੇ ਵਾਸਤੇ ਫੈਸਿਲਿਟੀ ਆ, ਇਹਨੂੰ ਲਾਇਬਿਲਟੀ ਨਾ ਸਮਝੋ। ਸੋ ਮੋਨਾ ਮਹਿੰਗੀ ਇੰਸ਼ੋਰੈਂਸ ਫੋਰ ਯੂ ਤੋਂ ਉਹਨਾਂ ਨਾਲ ਗੱਲਬਾਤ ਕਰ ਲਓ, 416-509-1509-416-519-1509। ਔਰ ਸਮਾਂ ਹੋ ਗਿਆ ਜੀ ਕਾਲ ਬਹੁਤ ਸਾਰੀਆਂ ਨੇ, ਰਮੇਸ਼ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਕਾਲਸ ਵੱਲ ਚੱਲੀਏ।
1: ਜੀ ਜੀ ਸੰਧੂ ਸਾਹਿਬ
0: ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 1052।
7: ਹਾਂਜੀ ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਬਰਨਾਲਾ ਦੇ ਵਿੱਚ ਲੇਡੀਜ਼ ਨੂੰ ਕੁੱਟਿਆ ਗਿਆ, ਬੰਦਿਆਂ ਨੂੰ ਕੁੱਟਿਆ ਗਿਆ, ਛਿੱਲੀਆਂ ਵਾਂਗੂ ਕੁੱਟਿਆ ਗਿਆ, ਸਿਰ ਨਹੀਂ ਦੇਖਿਆ, ਕੁਝ ਨਹੀਂ ਦੇਖਿਆ, ਇਹ ਇੱਕ ਬੜਾ ਵੱਡਾ ਕ੍ਰਾਈਮ ਹੈ। ਮੇਰਾ ਤਾਂ ਖਿਆਲ ਆ ਭਗਵੰਤ ਮਾਨ ਜਿਹੜਾ ਨਾ ਇਹਦੇ ਅੰਡਰ ਪੁਲਿਸ ਆ, ਇਹਨੂੰ ਚਾਰਜ ਕਰਨਾ ਚਾਹੀਦਾ ਭਗਵੰਤ ਮਾਨ। ਅਤੇ ਭਗਵੰਤ ਮਾਨ ਜਿਹੜਾ ਕਹਿੰਦਾ ਨਾ, ਤੁਸੀਂ ਕਹਿੰਦੇ ਆ ਬਈ ਉਹ ਕਹਿੰਦਾ ਜੀ ਸਾਰਾ ਕੁਛ ਬੀਜੇਪੀ ਕਰਾਉਂਦੀ ਆ, ਇਹਦਾ ਇੱਕ ਬਲਬੋਲਰ ਬੰਦਾ ਇੱਕ ਪੰਡ, ਇਹਦਾ ਕੰਮ ਹੈ ਕਿਕਰੀਆਂ ਕਰਨੀਆਂ ਅਤੇ ਓਪੋਜੀਸ਼ਨ ਵੰਡਣਾ, ਅਤੇ ਜਿਹੜਾ ਇਹਨਾਂ ਦਾ ਡੀ ਜੀ ਪੀ ਆ ਅਸਲ ਤਾਂ ਉਹਦਾ ਆ, ਉਹਨੇ ਕਿਹਾ ਸੀ ਬਈ ਇਹ ਪਾਕਿਸਤਾਨ ਦਾ ਹੱਥ ਆ, ਅਤੇ ਤੁਸੀਂ ਉਹਨੂੰ ਮੰਨੋਗੇ ਅਤੇ ਤੁਸੀਂ ਉਹਨੂੰ ਭਗਵੰਤ ਮਾਨ ਨੂੰ ਮੰਨੋਗੇ?
0: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਅੱਛਾ ਗੱਲ ਤਾਂ ਵਾਜਬ ਹੈ ਰਮੇਸ਼ ਜੀ, ਦੇਖੋ ਪਰਚਾ ਇਹ ਹੁਣ ਜਿਹੜਾ ਬੰਦਾ ਆਪਾਂ ਹੁਣ ਘਰੇ ਲੜਾਈਆਂ ਹੁੰਦੀਆਂ ਅਤੇ ਜਿਹੜਾ ਮੋੜੀ ਬੰਦਾ ਪਿੱਛੇ ਬੈਠਾ ਤਾਂ ਉੱਥੇ ਵੀ ਕਈ ਵਾਰੀ ਪਰਚਾ ਹੋ ਜਾਂਦਾ। ਜੀ ਰਮੇਸ਼ ਜੀ,
1: ਮੈਨੂੰ ਲੱਗਦਾ ਜੀ ਹੋਰ 2 ਘੜੀਆਂ ਨੂੰ ਪੁਲਿਸ ਤੇ ਪਰਚੇ ਦੀ ਦਰਜ ਦੀ ਖਬਰ ਆ ਜਾਣੀ ਹੈ। ਪਰਚਾ ਵੀ ਦਰਜ ਅੱਜ ਹੋ ਰਿਹਾ ਜੋ ਮੇਰੇ ਕੋਲ ਜਾਣਕਾਰੀ ਹੈ ਬਰਨਾਲੇ ਦੀ ਪੁਲਿਸ ਦੇ ਉੱਪਰ। ਜਿਹੜੀ ਸਰੋਤਿਆਂ ਨੇ ਟਿੱਪਣੀ ਕੀਤੀ ਹੈ ਕਿ ਦੇਖੋ ਬੜੀ ਸਾਫ ਗੱਲ ਹੈ ਜੀ, ਭਗਵੰਤ ਮਾਨ ਜੀ ਪੰਜਾਬ ਦੇ ਗ੍ਰਹਿ ਮੰਤਰੀ ਵੀ ਹੈ, ਮੁੱਖ ਮੰਤਰੀ ਵੀ ਹੈ, ਜਿਹੜਾ ਵੀ ਇੱਥੇ ਚੰਗਾ ਕੁਛ ਹੁੰਦਾ ਜਾਂ ਮਾੜਾ ਕੁਛ ਹੁੰਦਾ ਦੋਨਾਂ ਚੀਜ਼ਾਂ ਦਾ ਸਿਰਾ ਉਹਨਾਂ ਦੇ ਸਿਰ ਤੇ ਹੀ ਜਾਣਾ ਹੈ। ਅਸੀਂ ਇਹ ਨਹੀਂ ਹੋ ਸਕਦੇ ਕਿ ਇੱਥੇ ਸੜਕਾਂ ਤੇ ਪੱਚ ਲਾ ਕੇ ਅਸੀਂ ਕਹੀਏ ਜੀ ਅਸੀਂ 22,000 ਕਿਲੋਮੀਟਰ ਸੜਕਾਂ ਦੀ ਰਿਪੇਅਰ ਕਰ ਦਿੱਤੀ, ਅਸੀਂ ਚਾਰ ਕੁ ਜਗ੍ਹਾ ਦੇ ਉੱਪਰ ਨੀਂਹ ਪੱਥਰ ਰੱਖ ਕੇ ਕਹੀਏ ਜੀ ਅਸੀਂ ਇੰਨੇ ਪ੍ਰੋਜੈਕਟ ਖੋਲ ਦਿੱਤੇ ਹੈ। ਆਹ ਜਿਹੜੀਆਂ ਲਾਠੀਆਂ ਭਾਈ ਇਹ ਵੀ ਤੁਹਾਡਾ ਹੀ ਹੈ ਸਾਰਾ ਕੁਛ ਹੈਗਾ। ਇਸ ਕਰਕੇ ਭਗਵੰਤ ਮਾਨ ਜੀ ਉਹਨਾਂ ਦੀ ਸਰਕਾਰ ਉਹਨਾਂ ਦੀ ਪੁਲਿਸ 100% ਉਹਦੇ ਲਈ ਜ਼ਿੰਮੇਵਾਰ ਹੈ। ਕਿਉਂਕਿ ਦੇਖੋ ਮੈਂ ਪਹਿਲਾਂ ਵੀ ਟਿੱਪਣੀ ਕੀਤੀ ਹੈ, ਮੌਕੇ ਦੀਆਂ ਪਰਿਸਥਿਤੀਆਂ ਠੀਕ ਹੈ, ਹੋ ਸਕਦਾ ਪੁਲਿਸ ਨੂੰ ਵੱਧ ਲਾਠੀਚਾਰਜ ਕਰਨਾ ਪਿਆ ਹੋਵੇ, ਕੋਈ ਕਾਰਨ ਬਣ ਗਿਆ ਹੋਵੇ। ਮੈਂ ਉੱਧਰ ਨਹੀਂ ਜਾਣਾ ਚਾਹੁੰਦਾ, ਮੈਨੂੰ ਉਹ ਤਸਵੀਰਾਂ ਵੀ ਵੇਖੀਆਂ, ਮੈਨੂੰ ਉਹ ਸਾਰਾ ਪਤਾ ਹੈ ਕਿ ਕੀ ਕਾਰਨ ਬਣੇ, ਪਰੰਤੂ ਉਹ ਪਰਿਸਥਿਤੀ ਬਣਨ ਦੇ ਲਈ ਤਾਂ ਸਰਕਾਰ ਜ਼ਿੰਮੇਵਾਰ ਹੈ। ਉਹ 15-20 ਮਿੰਟ ਜਾਂ ਇੱਕ ਘੰਟੇ ਜਾਂ ਇੱਕ ਦਿਨ ਚ ਉਹ ਸਥਿਤੀ ਨਹੀਂ ਬਣੀ ਸੀ। ਉੱਥੇ ਕਈ ਦਿਨ ਹੋ ਗਏ ਸੀ ਮਜ਼ਦੂਰਾਂ ਨੂੰ, ਪੰਜਾਬ ਦੇ ਵੱਖ ਵੱਖ ਸਫਾਈ ਸੇਵਕਾਂ ਨੂੰ, ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਅੰਦੋਲਨ ਕਰਦਿਆਂ। ਇਹ ਤੇ ਪਤਾ ਹੀ ਆ ਕਿ ਜਦੋਂ ਲੰਬਾ ਸਮਾਂ ਅੰਦੋਲਨ ਚੱਲੇਗਾ ਤੇ ਜਿਹੜੀਆਂ ਸਥਿਤੀਆਂ ਹੈਗੀਆਂ ਉਹ ਵਿਗੜਨਗੀਆਂ। ਕਿ ਅਸੀਂ ਵਿਗੜਨ ਵਾਲੀ ਸਥਿਤੀ ਦਾ ਇੰਤਜ਼ਾਰ ਕੀਤਾ? ਸੋ ਕਿਸੇ ਵੀ ਢੰਗ ਦੇ ਨਾਲ ਜੋ ਉੱਥੇ ਘਟਿਆ ਵਾਪਰਿਆ, ਮੈਂ ਮਹਿਸੂਸ ਇਹ ਕਰਦਾ ਕਿ ਉਹ ਇੱਥੋਂ ਦਾ ਸਰਕਾਰੀ ਤੰਤਰ, ਇੱਥੋਂ ਦੀ ਸਰਕਾਰ 100% ਜ਼ਿੰਮੇਵਾਰ ਹੈ।
0: ਸੋ ਬਿਲਕੁਲ ਜੀ, ਜਿੱਦਾਂ ਸੜਕਾਂ ਦੇ ਨਾਲ ਨਾਲ ਇਨਸਾਨਾਂ ਨੂੰ ਵੀ ਪੱਚ ਲਾਏ ਜਾ ਰਹੇ ਆ। ਸੋ 905-673-3333 ਧਿਆਨ ਨਾਲ ਪਈ ਕਰਿਆ ਕਰੋ ਮੁਜ਼ਾਹਰੇ ਤੇ, ਕਿਉਂਕਿ ਬਖਸ਼ਣਾ ਕਿਸੇ ਨੂੰ ਨਹੀਂ ਆ। ਸੋ 905-673-3333 ਪ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ। ਜੀ ਪ੍ਰਿਤਪਾਲ ਸਿੰਘ ਜੀ ਤੁਸੀਂ ਓਨਰ ਹੋ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਚਲੋ ਐਨੀਵੇ ਨੈਕਸਟ ਕਾਲ ਵੱਲ ਚੱਲਦੇ ਹਾਂ। ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ। ਸੰਧੂ ਸਾਹਿਬ ਜੀ ਤੁਸੀਂ ਓਨਰ ਹੋ।
8: ਕਈ ਸਾਲਾਂ ਤੋਂ ਦੇਖ ਰਿਹਾ ਕਿ ਸਾਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਚ ਕੋਈ ਜਿਹੜਾ ਤੰਤਰ ਆ ਉਹ ਤਰੱਕੀ ਦੀ ਰਾਹ ਤੇ ਆ। ਅੱਜ ਮਾਡਰਨ ਯੁੱਗ ਚ ਮੈਨੂੰ ਇਹ ਲੱਗਦਾ ਕਿ ਅਸੀਂ ਬਹੁਤ ਸਾਰਾ ਪਛੜ ਗਏ ਆ। ਪੰਜਾਬ ਦਾ ਕਹਿ ਲਓ ਜਾਂ ਇੰਡੀਆ ਦਾ ਪੂਰਾ ਓਵਰਆਲ ਹੋਣ ਵਾਲਾ ਵਾ, ਔਰ ਤੁਹਾਡਾ ਸਰਕਾਰੀ ਤੰਤਰ, ਡਾਕਟਰ ਕੋਈ ਵੀ ਖਾਸ ਕਰ ਪਿੰਡਾਂ ਚ ਜਾ ਕੇ ਖੁਸ਼ ਨਹੀਂ ਆ, ਟੀਚਰ ਪੜ੍ਹਾ ਕੇ ਖੁਸ਼ ਨਹੀਂ ਆ, ਔਰ ਕੋਈ ਵੀ ਰੈਵਨਿਊ ਡਿਪਾਰਟਮੈਂਟ, ਤਹਿਸੀਲਦਾਰ, ਪਟਵਾਰੀ ਸਭ ਕਰਪਟ ਨੇ, ਔਰ ਖਾਸ ਕਰਕੇ ਉੱਥੋਂ ਦਾ ਤੰਤਰ ਯੰਤਰ ਸਭ ਕਰਪਸ਼ਨ ਦੀ ਰਾਹ ਤੇ। ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦਾ, ਦੱਸਿਓ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਜੀ? ਸੁਣਦੇ, ਥੈਂਕ ਯੂ ਤੁਹਾਡਾ ਟਾਈਮ ਦੇ।
0: ਜੀ ਸਰ,
1: ਦੇਖ ਸਰੋਤਿਓ, ਮੈਨੂੰ ਲੱਗਦਾ ਕਿ ਜਿੱਥੇ ਤੁਸੀਂ ਗੱਲ ਲੈ ਕੇ ਗਏ ਹੋ ਇੱਥੇ, ਇਹ ਬੜਾ ਇੱਕ ਡੂੰਘਾ ਤੇ ਬੜਾ ਵੱਡਾ ਵਿਸ਼ਾ ਹੈ। ਮੈਂ ਕਾਫੀ ਥਾਵਾਂ ਤੇ ਤੁਹਾਡੇ ਨਾਲ ਵਿਚਾਰਾਂ ਦਾ ਵਖਰੇਵਾਂ ਰੱਖੂੰਗਾ। ਦੇਖੋ, ਅਧਿਆਪਕ ਪੜ੍ਹਾਉਂਦੇ ਨਹੀਂ, ਡਾਕਟਰ ਇਲਾਜ ਨਹੀਂ ਕਰਦੇ, ਪਟਵਾਰੀ ਇੰਤਕਾਲ ਨਹੀਂ ਚਾੜਦਾ, ਕਲਰਕ ਐਂਟਰੀ ਨਹੀਂ ਪਾਉਂਦਾ, ਸੁਵਿਧਾ ਸੈਂਟਰ ਵਾਲਾ ਸਾਡਾ ਆਧਾਰ ਕਾਰਡ ਨਹੀਂ ਅਪਡੇਟ ਕਰਕੇ ਦਿੰਦਾ। ਮੈਂ ਸਮਝਦਾ ਇਹ ਦੋਸ਼ ਬੇਬੁਨਿਆਦ ਹੈ। ਹਾਂ, ਟਾਵੇਂ ਟਾਵਾਂ ਅਧਿਆਪਕ, ਟਾਵਾਂ ਟਾਵਾਂ ਪਟਵਾਰੀ, ਟਾਵਾਂ ਟਾਵਾਂ ਕੋਈ ਵੀ ਪੁਲਿਸ ਵਾਲਾ ਮਾੜਾ ਹੋ ਸਕਦਾ ਹੈ, ਬਹੁਤੇ ਚੰਗੇ ਨੇ। ਜੇ ਤੰਤਰ ਇੱਥੋਂ ਦਾ ਚੱਲ ਰਿਹਾ ਨਾ, ਤੇ ਉਹਦੇ ਲਈ ਤੁਸੀਂ ਸਰਕਾਰੀ ਸਕੂਲਾਂ ਦੇ, ਤੁਸੀਂ ਸਰੋਤਾ ਗਨ ਚੋਂ ਮੈਂ ਦਾਅਵੇ ਨਾ ਕਹਿ ਸਕਦਾ, ਜਿਹੜੇ ਇਸ ਪਲੇਟਫਾਰਮ ਤੇ ਸਰੋਤੇ ਜੁੜਦੇ ਆ, ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕ ਹੋਣਗੇ, ਐ ਨਹੀਂ ਕਹਿ ਸਕਦੇ ਪੜ੍ਹਾਉਂਦੇ ਨਹੀਂ। ਦੇਖੋ, ਮੈਂ ਮਹਿਸੂਸ ਇਹ ਕਰਦਾ ਆ ਕਿ ਮੁਲਾਜ਼ਮ ਦੀ ਕਦੇ ਜ਼ਰੂਰਤ ਨਹੀਂ ਹੈ ਕਿ ਉਹ ਲੇਟ ਆ ਜਾਏ, ਮੁਲਾਜ਼ਮ ਦੀ ਕਦੇ ਜ਼ਰੂਰਤ ਨਹੀਂ ਕਿ ਉਹ ਬੱਚਿਆਂ ਨੂੰ ਪੜ੍ਹਾਵੇ ਨਾ ਜਾਂ ਮਰੀਜ਼ ਨੂੰ ਦਵਾਈ ਨਾ ਦੇਵੇ। ਜੋ ਕੁਛ ਵੀ ਇੱਥੋਂ ਦੇ ਤਾਣੇ ਬਾਣੇ ਚ ਕੀਤਾ ਗਿਆ, ਮੈਂ ਕਈ ਵਾਰ ਟਿੱਪਣੀ ਕੀਤੀ ਕਿ ਪਹਿਲਾਂ ਅਸੀਂ ਢਿੱਲਾ ਮੱਠਾਂ ਦੇ ਕੇ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਬਦਨਾਮ ਕਰਕੇ ਬਿਜਲੀ ਬੋਰਡ ਪ੍ਰਾਈਵੇਟ ਕਰਾ ਲਿਆ, ਰੋਡਵੇਜ ਦਾ ਬੇੜਾ ਗਰਕ ਕਰਾ ਲਿਆ, ਜੀ ਜੀ ਉਹ ਐਂ ਕਰਦੇ ਉਹ ਕਰਦੇ। ਅਸਲ ਵਿੱਚ ਪ੍ਰਾਈਵੇਟੇਸ਼ਨ ਕਰਨੀ ਸੀ, ਕਾਰਪੋਰੇਟ ਤੇ ਹੱਥ ਸਾਰਾ ਕੁਛ ਜਾਣਾ ਸੀ। ਉਹਨਾਂ ਨੇ ਕਈ ਸਾਲ ਆਹਾ ਕੁਛ ਹੀ ਭੰਡੀ ਪ੍ਰਚਾਰ ਕਰਕੇ, ਜੀ ਮੁਲਾਜ਼ਮ ਚੋਰ ਹੈ, ਮੁਲਾਜ਼ਮ ਕੰਮ ਨਹੀਂ ਕਰਦੇ, ਸਰਕਾਰੀ ਸਕੂਲਾਂ ਦਾ ਬੇੜਾ ਤਾਂ ਗਰਕ ਹੋਇਆ, ਮਾਸਟਰ ਪੜ੍ਹਾਉਂਦੇ ਨਹੀਂ। ਜਦਕਿ ਸੱਚਾਈ ਉਲਟ ਹੈ, ਸਰਕਾਰੀ ਸਕੂਲ ਜੇ ਅੱਜ ਬਚੇ ਆ ਤੇ ਸਰਕਾਰੀ ਮਾਸਟਰਾਂ ਕਰਕੇ ਬਚੇ ਆ। ਮੈਂ ਬਿਲਕੁਲ ਉਲਟ ਹਾਂ ਇਸ ਗੱਲ ਦੀ, ਜੇ ਜਿੰਨਾ ਕੁ ਬਚੇ ਆ ਨਾ ਉਹ ਸਰਕਾਰੀ ਮਾਸਟਰਾਂ ਕਰਕੇ ਬਚੇ ਆ, ਜੇਬਾਂ ਚੋਂ ਪੈਸਾ ਖਰਚ

0: ਕੱਲ ਜਾ ਕੇ ਰਾਜ ਕਰ ਰਹੇ ਹੈ।
1: ਜੀ ਬਿਲਕੁਲ, 905-673-3337 9056733337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ 2475 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। 2475 ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਰਹੀ, ਕੁਛ ਕਾਲਰਾਂ ਦੀ ਆਵਾਜ਼ ਨਹੀਂ ਆ ਰਹੀ ਮੇਰੇ ਤੱਕ। 2475 ਤੁਸੀਂ ਆਪਣਾ ਫੋਨ ਮਿਊਟ ਤਾਂ ਨਹੀਂ ਕੀਤਾ ਹੋਇਆ ਜੀ? ਚਲੋ 2475 ਵਾਲੇ ਹੋ, ਤੁਸੀਂ ਦੁਬਾਰਾ ਕਾਲ ਕਰ ਲਿਓ ਜੀ। ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਜੀ ਸਰ
2: ਦੇਖੋ ਜੀ, ਰਮੇਸ਼ ਜੀ ਪਹਿਲਾਂ ਵੀ ਤੁਸੀਂ ਦੱਸਿਆ ਵੀ ਮਹਿਕਮੇ ਧਰਦਿਆਂ ਦੇ ਰਹੇ ਹੋ ਸਾਨੂੰ ਵੀ ਮਹਿਕਮੇ ਕਈਆਂ ਨੇ ਹੜਤਾਲ ਕੀਤੀ ਹੈ, ਉਹਦੇ ਚ ਤੁਹਾਡੇ ਦੱਸਣ ਮੁਤਾਬਕ ਹੋਰ ਵਾਧਾ ਹੋ ਗਿਆ। ਲੇਕਿਨ ਮੈਨੂੰ ਬੜਾ ਗੁੱਸਾ ਹੈ ਸਰਕਾਰ ਤੇ ਵੀ ਇਹ ਪੁਲਿਸ ਪ੍ਰਸ਼ਾਸਨ ਕਿਉਂ ਸੁੱਤਾ ਪਿਆ, ਇਹਨਾਂ ਨੂੰ ਹਰਕਤ ਜਾਣਾ ਚਾਹੀਦਾ, ਇਹਨਾਂ ਨੂੰ ਨਵੀਆਂ ਡਾਂਗਾਂ ਲੈਣੀਆਂ ਚਾਹੀਦੀਆਂ ਨੇ। ਇਹ ਗੱਲ ਕੀ, ਹਰ ਬੰਦਾ ਦਾ ਜਿਹਨੂੰ 1000 1500 ਰੁਪਈਆ ਦਿੱਤਾ ਤਾਂ ਸੜਕਾਂ ਦੇ ਅੰਦਰ ਕੀ ਬਣਬਣ ਬਣਦਾ, ਇਹਨਾਂ ਨੂੰ ਸਹੀ ਸਬਕ ਸਿਖਾਉਣਾ ਚਾਹੀਦਾ। ਦੂਸਰੀ ਗੱਲ ਇਹ ਹੈ, ਪ੍ਰਦੇਸ਼ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜੀ, ਬੜੇ ਸਿਆਣੇ ਨੇ ਤੇ ਸੂਝਵਾਨ ਨੇ, ਨਾਲ ਮੰਤਰੀ ਜੀ ਨੇ, ਉਹਨਾਂ ਨੇ ਇੱਕ ਧਮਕੀ ਭਰੇ ਲਿਆ ਲਹਿਜੇ ਦੇ ਨਾਲ ਬਿਜਲੀ ਮਹਿਕਮੇ ਨੂੰ ਤੇ ਸਾਡੀ ਕਰੀਬ ਸਾਰਿਆਂ ਨੂੰ ਚੇਤਾਵਨੀਆਂ ਦਿੱਤੀਆਂ ਨੇ। ਪਿੱਛੇ ਪ੍ਰਸ਼ਾਸਨ ਮੈਂ ਵੇਖਿਆ ਵੀ ਕੁੱਝ ਲੋਕ ਜਿਹੜੇ ਨੇ ਉਹਨਾਂ ਨੇ ਕੁਰਸੀ ਬੰਨੀ ਕਾਰ ਦੇ ਉੱਤੇ ਪ੍ਰਭ ਜੀ, ਉਹ ਚੱਲੇ ਨੇ ਮਹਾਰਾਜਾ ਸਟੋਰ ਦੇ ਕੋਠੀ ਨੂੰ ਘੇਰਨ, ਤੇ ਖਾਲੀ ਕੁਰਸੀ ਇਸ ਕਰਕੇ ਬੰਨੀ ਸੀ ਵੀ ਉੱਥੇ ਭਗਵੰਤ ਮਾਨ ਜੀ ਆਣ ਕੁਰਸੀ ਦੇ ਬਹਿਣ ਤੇ ਸਾਡੇ ਨਾਲ ਗੱਲਬਾਤ ਕਰਨ। ਅਮਨ ਅਰੋੜਾ ਜੀ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਨੂੰ ਹੜਤਾਲ ਨਹੀਂ ਕਰਨੀ ਚਾਹੀਦੀ, ਸੀਐਮ ਦੇ ਦਰਵਾਜ਼ੇ ਖੁੱਲੇ ਨੇ, ਮੇਰੇ ਦਰਵਾਜ਼ੇ ਖੁੱਲੇ ਨੇ, ਸਰਕਾਰ ਦੇ ਦਰਵਾਜ਼ੇ ਖੁੱਲੇ ਨੇ। ਤੇ ਮੇਰਾ ਇੱਕ ਨਿੱਕਾ ਜਿਹਾ ਮੇਰੇ ਚ ਸੁਰਨਾ ਆਇਆ ਮਨ ਚ ਵੀ ਇਹ ਕਹਿੰਦਾ ਵੀ ਸਾਰੇ ਦਰਵਾਜ਼ੇ ਤਾਂ ਖੁੱਲੇ ਨੇ ਤਾਂ ਲੋਕੀ ਭੰਮਲੇ ਨੇ, ਤੇ ਫਿਰ ਵੇਖੋ ਸਭ ਤੋਂ ਨਜ਼ਦੀਕੀ ਰਿਸ਼ਤਾ ਕਿਹੜਾ ਹੁੰਦਾ ਹੈ, ਭੈਣ ਭਰਾ ਦਾ, ਮਾਂ ਪਿਓ ਦਾ, ਮਾਮੇ ਮਾਸੀਆਂ ਦਾ। ਇਹ ਕਹਿੰਦਾ ਵੀ ਸਾਡੇ ਦਰਵਾਜ਼ੇ ਖੁੱਲੇ ਨੇ, ਇਹਨੇ ਆਪਣੇ ਜੀਜੇ ਵਾਸਤੇ ਤੇ ਭੈਣ ਵਾਸਤੇ ਤੇ ਪੱਕੇ ਦਰਵਾਜ਼ੇ ਬੰਦ ਕੀਤੇ ਨੇ। ਹਾਂਜੀ, ਤੇ ਲੋਕਾਂ ਆਮ ਲੋਕਾਂ ਦੇ ਦਰਵਾਜ਼ੇ ਕਿਤੋਂ ਖੋਲਣੇ ਨੇ? ਪ੍ਰੋਗਰਾਮ ਮਿਸ਼ਨ ਤਰ੍ਹਾਂ ਬੜਾ ਵਧੀਆ ਚੜ੍ਹਵੀ ਕਲਾ ਚਲਾਓ, ਲੇਕਿਨ ਡਾਂਗਾਂ ਨਵੀਆਂ
0: ਉਖੜ ਜਾਵੇ ਜੋ ਫਿਰ ਛਿਲਤ ਲੱਗ ਸਕਦੀ, ਮਾਰਨ ਵਾਲੇ ਦੇ ਹੱਥ ਤੇ ਲੱਗ ਸਕਦੀ ਹੈ। ਉਹ ਜੇ ਮਾਰਨ ਵਾਲੇ ਦੇ ਹੱਥ ਤੇ ਲੱਗ ਗਈ ਤੇ ਫਿਰ ਭਾਈ ਹੁਣ ਫਿਰ ਦੂਜੇ ਤੀਜੇ ਦਿਨ ਜਾ ਕੇ ਕੁੱਟਣੇ ਆ ਹੋਰ ਮੁਲਾਜ਼ਮ ਜਾਂ ਧਰਨਾਕਾਰੀ ਹੈ। ਇਸ ਕਰਕੇ ਨਵੀਆਂ ਡਾਂਗਾਂ ਮੈਨੂੰ ਲੱਗਦਾ ਬਿਲਕੁਲ ਸਹੀ ਸਲਾਹ ਹੈਗੀ ਹੈ, ਤੇ ਭਗਵੰਤ ਮਾਨ ਸਰਕਾਰ ਇੱਕ ਕਿਸ਼ਤ ਮਾਵਾਂ ਧੀਮਾਂ ਦੇ ਸਤਿਕਾਰ ਵਾਲੀ ਲੇਟ ਕਰ ਲਏ ਜਾਂ ਅੱਗੇ ਪਿੱਛੇ ਕਰ ਲਏ, ਤੇ ਡਾਂਗਾਂ ਜ਼ਰੂਰ ਖਰੀਦ ਲੈਣੀਆਂ ਚਾਹੀਦੀਆਂ ਤਾਂ ਜੋ ਕਿ ਜਿਹੜਾ ਵਧੀਆ ਢੰਗ ਦੇ ਨਾਲ ਪੰਜਾਬੀਆਂ ਨੂੰ ਕੁੱਟਿਆ ਜਾ ਸਕੇ। ਮੈਂ ਸਮਝਦਾ ਕਿ ਸਰੋਤਿਆਂ ਦਾ ਰੋਸ ਜਾਇਜ਼ ਹੈ, ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਕਿਉਂਕਿ ਜਿਸ ਚਾਵਾਂ ਨਾਲ ਇਹ ਸਰਕਾਰ ਬਣਾਈ, ਸੰਧੂ ਸਾਹਿਬ ਅਕਾਲੀ ਦਲ ਵਾਲੇ ਕੁੱਟਦੇ ਸੀ ਤੇ ਐਂ ਲੱਗਦਾ ਸੀ ਸਰਕਾਰ ਕੁੱਟਦੀ ਹੈ, ਕਾਂਗਰਸ ਵਾਲੇ ਕੁੱਟਦੇ ਐਂ ਲੱਗਦਾ ਸਰਕਾਰ ਕੁੱਟਦੀ ਹੈ। ਸੱਚ ਜਾਣਿਓ ਪੰਜਾਬ ਦੇ ਲੋਕਾਂ ਦੀ, ਜਾਂ ਕਿਤੇ ਆ ਕੇ ਤੁਸੀਂ ਭਾਵਨਾ ਪੁੱਛੋ ਉਹਨਾਂ ਦੀ, ਨਾਰਾਜ਼ਗੀ ਹੈ ਦੋਰੀ, ਤੁਸੀਂ ਵੀ ਕੁੱਟੋਗੇ ਸਾਨੂੰ? ਅਸੀਂ ਤਾਂ ਸੋਚਿਆ ਨੀ, ਸੁਪਨੇ ਜੀ ਨੇ ਸੋਚਿਆ ਸੀ ਕਿ ਭਗਵੰਤ ਮਾਨ ਦੀ ਸਰਕਾਰ ਵੀ ਇਵੇਂ ਕੁੱਟੇਗੀ। ਸੋ ਇਸ ਕਰਕੇ ਬੜੀ ਵੱਡੀ ਨਾਰਾਜ਼ਗੀ ਆ, ਔਰ ਇਹੋ ਜਿਹੀਆਂ ਨਾਰਾਜ਼ਗੀਆਂ ਕਈ ਵਾਰ ਸਰਕਾਰਾਂ ਤੇ ਬੜੀਆਂ ਭਾਰੀ ਪੈਂਦੀਆਂ।
1: ਬਿਲਕੁਲ ਜੀ, ਉਹ ਤੁਸੀਂ ਦੁੱਖ ਦੀ ਰਾਗ ਇਤਿਹਾਸ ਰੱਖਿਆ, ਬਹੁਤ ਸਾਰੇ ਸਰੋਤਿਆਂ ਨੇ ਇਹ ਚੀਜ਼ ਮਹਿਸੂਸ ਕੀਤੀ ਹੋਣੀ ਹੈ, ਕਿਉਂਕਿ ਬੜੇ ਇੱਥੋਂ ਖਾਸ ਕਰਕੇ ਜੇ ਕੈਨੇਡਾ ਦੀ ਧਰਤੀ ਦੀ ਗੱਲ ਕਰੀਏ ਕਿ ਬਹੁਤ ਚਾਵਾਂ ਨਾਲ, ਬੜਾ ਆਪਣਾਪਣ ਸਮਝ ਕੇ, ਬੜੇ ਭਰੋਸੇ ਦੇ ਨਾਲ ਪੰਜਾਬ ਆਮ ਆਦਮੀ ਪਾਰਟੀ ਦੇ ਹਵਾਲੇ ਕੀਤਾ ਸੀਗਾ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਪ੍ਰਿੰਸ ਵਿਰਦੀ ਜੀ, ਤੁਸੀਂ ਆਨਰ ਹੋ।
3: ਹਾਂਜੀ
1: ਸਤਿ ਸ਼੍ਰੀ ਅਕਾਲ ਜੀ।
3: ਹਾਲਾਤ ਚੱਲ ਰਹੇ ਆ, ਤਰੱਕੀ ਕੋਈ ਕਰਾ ਨਹੀਂ ਰਹੇ, ਵਿਕਾਸ ਕੋਈ ਕਰਦੇ ਰਹੇ, ਜਿੰਨੀ ਸ਼ਿੱਦਤ ਨਾਲ ਇਹ ਇੱਕ ਦੂਜੇ ਨੂੰ ਮਿਹਣੋ ਮਿਹਣੀ ਹੋਏ ਆ, ਇਹਨਾਂ ਦਾ ਇੱਕ ਸੁਝਾਅ ਆ ਮੇਰਾ ਕਿ ਇਹਨਾਂ ਦਾ ਇੱਕ ਵਰਲਡ ਕੱਪ ਕਰਾਇਆ ਜਾਵੇ,
1: ਮਿਹਣਿਆਂ ਦਾ
3: ਇਹ ਜ਼ਰੂਰ ਇਹ ਮਤਾ ਪਾਓ ਤੇ ਇਹਨੂੰ ਪਾਸ ਕਰਾਓ ਤੇ ਇੱਕ ਵਰਲਡ ਕੱਪ ਕਰਾਓ ਇਹਨਾਂ ਦਾ, ਸਾਰੇ ਦਾ, ਭਾਰਤ ਸਰਕਾਰ ਦਾ,
1: ਇਹ ਟਾਈ ਹੋ ਜਾਣੀ ਹੈ ਜਿਸ ਤਰ੍ਹਾਂ ਕਿਸੇ ਨਿਭਣੀ ਆ।
3: ਬੁੜੀਆਂ ਵੀ ਮਾਰਦੀਆਂ
1: ਜੀ, ਬਹੁਤ ਸ਼ੁਕਰੀਆ।

0: ਪ੍ਰਭ ਸੰਧੂ ਜੀ, ਇਹ ਗੱਲ ਬਿਲਕੁਲ ਇਹਨਾਂ ਦਰੁਸਤ ਕੀਤੀ ਆ। ਅਸਲ ਵਿੱਚ ਨਾ ਇਹ ਗੱਲ ਵਾਕਈ ਠੀਕ ਹੈ ਕਿ ਜਿਹੜਾ ਪੰਜਾਬ ਦਾ ਵਿਕਾਸ ਆ ਨਾ, ਉਹ ਬੇਸਿਕਲੀ ਸਿਆਸੀ ਮਿਹਨਿਆਂ ਹੇਠਾਂ ਹੀ ਦੱਬ ਕੇ ਰਹਿ ਗਿਆ। ਪਿਛਲੀਆਂ ਸਰਕਾਰਾਂ ਦਾ ਭੰਡੀ ਪ੍ਰਚਾਰ ਕਰ ਲਓ ਇੱਕ ਦੂਜੇ ਤੇ, ਕਿ ਕੌਣ ਕਿੰਨੀ ਭੀੜੀ ਪਜਾਮੀ ਪਾਉਂਦਾ, ਕਿਹਦੇ ਕਿੱਦਾਂ ਦੇ ਕੱਪੜੇ ਹੈ, ਕੌਣ ਮੋਬਾਈਲ ਠੀਕ ਕਰਦਾ, ਕੌਣ ਘਰੋਂ ਕਿੱਦਾਂ ਉੱਠ ਕੇ ਆ ਗਿਆ, ਇਹ ਬਹੁਤ ਕੁਛ ਚੱਲਦਾ ਹੈ ਪੰਜਾਬ ਵਿਧਾਨ ਸਭਾ ਦੇ ਅੰਦਰ। ਚੱਲਿਆ ਤੁਸੀਂ ਬਾਕੀ ਤੇ ਛੱਡ ਦਿਓ, ਚਲੋ ਸਿਆਸੀ ਸਿੱਠਣੀਆਂ ਤੇ ਹੁੰਦੀਆਂ ਹੀ ਹੈ, ਅਸੀਂ ਨੀ ਕਹਿੰਦੇ ਕਿ ਨਹੀਂ ਹੁੰਦੀਆਂ। ਵਿਧਾਨ ਸਭਾ ਦੇ ਅੰਦਰ ਜੋ ਕੁਛ ਕੀਤਾ ਇੱਕ ਦੂਜੇ ਨੂੰ, ਔਰ ਮਾਫ ਕਰਨਾ, ਇਹ ਚ ਕੋਈ ਇਹ ਨੀ ਕਿ ਏ ਬੀ ਸੀ ਚ ਅਸੀਂ ਕਿਸੇ ਨੂੰ ਘੱਟ ਵੱਧ ਕਹਿੰਦੇ ਹਾਂ, ਏਦਾਂ ਦੇ ਸ਼ਬਦ ਵੀ ਵਰਤੇ ਗਏ ਕਿ ਤੂੰ ਚੀਜ਼ ਕੀ ਹੈ, ਜਾਓ ਚੱਲ ਕੋ ਜੋ ਹੁੰਦਾ ਕਰ ਲਾ ਪੰਜਾਬ ਦੇ ਮੁੱਖ ਮੰਤਰੀ ਨੂੰ, ਤੇ ਉਹ ਵੀ ਕਿਹੜਾ ਘੱਟ ਹੈ, ਉਹ ਵੀ ਤੇ ਫੱਟੇ ਚੁੱਕੀ ਜਾਂਦਾ ਕਿਉਂ। ਸੋ ਇਹ ਵਾਕਿਆ ਸਰੋਤਿਆਂ ਦੀ ਗੱਲ ਸਹੀ ਹੈ, ਸਰੋਤਿਓ ਵਾਕਿਆ ਹੀ ਇਹਨਾਂ ਦੇ ਮੈਚ ਹੋਣਾ ਚਾਹੀਦਾ ਸਿਆਸੀ ਸਿੱਠਣੀਆਂ ਦਾ। ਤੇ ਮੈਨੂੰ ਲੱਗਦਾ ਕਿ ਉਹ ਸਿਆਸੀ ਸਿੱਠਣੀਆਂ ਦੇ ਮੈਚ ਦੇ ਵਿੱਚ ਜੇ ਆਪਾਂ ਆ ਪਿਛਲੇ 4 ਸਾਲ ਦਾ ਸਮਾਂ ਵੇਖੀਏ ਤੇ ਮੈਨੂੰ ਲੱਗਦਾ ਕਿ ਉੱਥੇ ਆਮ ਆਦਮੀ ਪਾਰਟੀ ਨੇ ਕਾਫੀ ਮੱਲ ਮਾਰੀ ਹੈ।
1: ਅੱਛਾ ਇਹ ਰਮੇਸ਼ ਜੀ, ਮੈਂ ਕਹਿੰਦਾ ਇੱਦਾਂ ਦੇ ਸਰੋਤੇ ਸਰ, ਇਹਨਾਂ ਨੂੰ ਤੁਹਾਨੂੰ ਹੱਥ ਜੋੜ ਕੇ ਬੇਨਤੀ, ਤੁਸੀਂ ਜ਼ਰੂਰ ਆਇਆ ਕਰੋ ਯਾਰ। ਤੁਸੀਂ ਮਾਹੌਲ ਨਾ ਖਬਰਾਂ ਤੋਂ ਥੋੜ੍ਹਾ ਜਿਹਾ ਵਿਅੰਗਮਈ ਕਰ ਦਿੰਦੇ ਹੋ, ਅਤੇ ਉਹ ਫਿਰ ਕਈ ਵਾਰੀ ਆਮ ਆਦਮੀ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਆ, ਅਤੇ ਹਾਸਾ ਠੱਠਾ ਵੀ ਹੋਣਾ ਚਾਹੀਦਾ, ਜਿਹੜਾ ਸੀਰੀਅਸ ਹੋ ਕੇ ਖਬਰਾਂ ਪੜ੍ਹਨਾ ਵੀ ਉਹ ਐਂ ਲੱਗਦਾ ਕਿ ਜਿਵੇਂ ਕਿਸੇ ਡਿਬੇਟ 'ਚ ਬੈਠੇ ਹਾਂ। ਤਾਂ ਤੁਸੀਂ ਵੀ ਜ਼ਰੂਰ ਆਇਆ ਕਰੋ, ਇੱਦਾਂ ਦੀਆਂ ਵਿਅੰਗਮਈ ਗੱਲਾਂ ਵਧੀਆ ਸਵਾਦ ਲੱਗਦੀਆਂ, ਸਵੇਰੇ ਸਵੇਰੇ ਤਾਂ ਮਾਹੌਲ ਵਧੀਆ ਹੋਰ ਬਣ ਜਾਂਦਾ। ਸੋ 905-673-3337 ਇੱਕ ਵਾਰ ਫਿਰ ਤੁਹਾਨੂੰ ਸੁਨੇਹਾ ਦੇ ਦਈਏ ਕਿ ਮਸਤਾਨੇ ਦੀ ਗ੍ਰੈਂਡ ਓਪਨਿੰਗ ਹੋ ਰਹੀ ਆ, ਅਤੇ ਗ੍ਰੈਂਡ ਓਪਨਿੰਗ ਹੋ ਰਹੀ ਜੀ 2 ਵਜੇ। ਮੈਨੂੰ ਹੁਣੇ ਵਸੀਮ ਹੋਣਾ ਦਾ ਆ ਗਿਆ ਮੈਸੇਜ ਵੀ ਆ ਗਿਆ ਆ, ਵਸੀਮ ਮਾਫ ਕਰਨਾ ਅਸੀਮ ਜੀ, ਸੋ ਅਸੀਮ ਹੋਣਾ ਦਾ ਮੈਨੂੰ ਮੈਸੇਜ ਵੀ ਆ ਗਿਆ, 2 ਵਜੇ ਗ੍ਰੈਂਡ ਓਪਨਿੰਗ ਹੋਣੀ ਆ, ਮਸਤਾਨੇ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਆ ਅੱਜ। ਔਰ ਇਸ ਗ੍ਰੈਂਡ ਓਪਨਿੰਗ ਦੇ ਵਿੱਚ ਨਾ ਬਹੁਤ ਕਮਾਲ ਕਮਾਲ ਦੀਆਂ ਚੀਜ਼ਾਂ ਹੋਣੀਆਂ ਆ। ਇੱਕ ਤਾਂ ਫੁੱਲੀ ਵੈਜੀਟੇਰੀਅਨ ਕੈਫੀਟੇਰੀਅਨ ਖੁੱਲ੍ਹ ਰਿਹਾ ਜੀ, ਕਿਚਨ ਐਂਡ ਕੈਫੇ, ਕੈਫੇ ਐਂਡ ਕਿਚਨ ਕਹਿ ਲਓ, ਕਿਚਨ ਐਂਡ ਕੈਫੇ ਕਹਿ ਲਓ, ਮਸਤਾਨੇ ਵੈਜੀਟੇਰੀਅਨ ਕੈਫੇ ਐਂਡ ਕਿਚਨ ਖੋਲ੍ਹਣ ਜਾ ਰਿਹਾ ਆ। 12 ਵਜੇ ਤੋਂ 2 ਵਜੇ ਤੱਕ ਗ੍ਰੈਂਡ ਓਪਨਿੰਗ ਇਹਨਾਂ ਦੀ ਹੋ ਜਾਣੀ ਆ। ਤੁਸੀਂ ਪਹੁੰਚਣਾ ਆ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਆ, ਮੇਰਾ ਨਾਮ ਲੈ ਦਿਓ, ਪ੍ਰਭ ਸੰਧੂ ਦਾ ਨਾਮ ਲੈ ਦਿਓ, ਅਤੇ ਤੁਹਾਨੂੰ ਅੱਜ ਟਿੱਕੀ ਛੋਲੇ $1 ਦੇ ਵਿੱਚ, ਚਾਟ ਪਾਪੜੀ $1 ਦੇ ਵਿੱਚ, ਚਾਹ ਪਕੌੜਾ ਬਿਲਕੁਲ ਫਰੀ, ਅਤੇ ਨਾਲ ਦੀ ਨਾਲ ਫਿਰ ਸਮੋਸਾ ਛੋਲੇ, ਪੰਜਾਬ ਦੀ ਜਿਹੜੀ ਸਭ ਤੋਂ ਫੇਮਸ ਆ ਸਮੋਸੇ ਦੇ ਛੋਲੇ, ਉਹ ਵੀ $1 ਚ। ਤੁਸੀਂ ਜਦੋਂ ਚਾਟ ਪਾਪੜੀ ਖਾ ਲਈ, ਸਮੋਸੇ ਛੋਲੇ ਖਾ ਲਏ, ਦਹੀਂ ਭੱਲੇ ਖਾ ਲਏ, ਉਸ ਤੋਂ ਬਾਅਦ ਤੁਸੀਂ ਆ ਜਾਇਓ, ਪਰਚੀ ਪਾਉਣੀ ਹੈ, ਇੱਕ ਪਰਚੀ ਪਾ ਕੇ ਅਤੇ ਉਹ ਤੁਸੀਂ ਘਰ ਆ ਜਾਣਾ ਆ, ਅਤੇ ਤੁਹਾਨੂੰ ਬਹੁਤ ਸਾਰੇ ਨਾਮ ਨਿਕਲਣੇ ਆ। ਅਸੀਂ ਸ਼ਾਮ ਨੂੰ ਕੱਢ ਦੇਣੇ ਉੱਥੇ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਦੇ ਵਿੱਚ ਹੀ, ਅਤੇ ਤੁਹਾਨੂੰ ਕਾਲ ਕਰ ਦੇਣੀ ਆ ਵੀ ਆਪਦਾ 42 ਇੰਚ ਦਾ ਸਮਾਰਟ ਟੀ ਵੀ ਚੱਕ ਕੇ ਲੈ ਜਾਓ, ਜਾਂ ਹੋਰ ਬੜੇ ਸਾਰੇ ਨਾਮ ਆ, ਉਹ ਅਸੀਂ ਲੇਟਰ ਔਨ ਅਨਾਊਂਸ ਕਰਾਂਗੇ। ਸੋ ਨਾਲ ਦੀ ਨਾਲ ਜਿਹੜਾ ਦੂਜਾ ਮੈਨਿਊ ਆ ਇਹਨਾਂ ਦਾ, ਉਹਦੇ 'ਤੇ ਅੱਜ 50% ਔਫ ਆ, ਜਿਹੜੀ 10 ਵਾਲੀ ਡਿਸ਼ ਆ ਉਹ 5 ਦੀ ਆ, 5 ਵਾਲੀ ਡਿਸ਼ $2.5 ਦੀ ਆ, ਅਤੇ $2 ਵਾਲੀ $1 ਦੀ ਆ। ਸੋ 50% ਉਹਦੇ ਡਿਸਕਾਊਂਟ ਲੱਗਣ ਜਾ ਰਿਹਾ। ਮਸਤਾਨੇ ਵੈਜੀਟੇਰੀਅਨ ਕੈਫੇ ਐਂਡ ਕਿਚਨ, 2 ਕੈਨੇਡੀ ਰੋਡ ਸਾਊਥ, 905-450-7007, 905-450-7007। ਸੋ ਪਹੁੰਚਿਓ ਅੱਜ, ਸਾਰੇ ਜਣੇ ਨੇ ਪਹੁੰਚਣਾ ਲਾਈਵ ਔਨ ਲੋਕੇਸ਼ਨ 'ਤੇ, ਅਸੀਂ ਵੀ ਪਹੁੰਚਾਂਗੇ, ਤੁਸੀਂ ਵੀ ਆਇਓ, ਨਾਲੇ ਤਾਂ ਤੁਸੀਂ $1 'ਚ ਵਧੀਆ ਵਧੀਆ ਫੂਡ ਇੰਜੋਏ ਕਰਕੇ ਜਾਣਾ ਆ, ਨਾਲੇ ਹੋ ਸਕਦਾ ਕਿ ਤੁਸੀਂ ਘਰ ਸੋਹਣੇ ਸੋਹਣੇ ਤੋਹਫੇ ਵੀ ਲੈ ਜਾਓ ਨਾਲ ਦੀ ਨਾਲ। ਮੈਨੂੰ ਹੁਣੇ ਹੀ ਮੈਸੇਜ ਆਇਆ ਅਸੀਮ ਹੋਣਾ ਦਾ, ਉੱਥੇ ਬਈ ਫੋਟੋ ਬੂਥ ਵੀ ਲੱਗਣਾ ਆ, ਇੰਟਰਟੇਨਮੈਂਟ ਵੀ ਹੋਣਾ ਤੁਹਾਡਾ, ਵਧੀਆ ਵਧੀਆ ਫੋਟੋਆਂ ਖਿਚਾ ਕੇ ਜਾਇਓ ਤੁਸੀਂ, ਅਤੇ ਆਪਣੇ ਫਰੈਂਡਾਂ ਨਾਲ, ਦੋਸਤਾਂ ਨਾਲ, ਸੱਜਣਾ ਮਿੱਤਰਾਂ ਨਾਲ ਘੁੰਮਦੇ ਫਿਰਦੇ ਆਇਓ। ਸ਼ਾਮ ਨੂੰ ਆ ਜਾਇਓ, ਕੰਮ ਤੋਂ ਬਾਅਦ ਆ ਜਾਇਓ, 4-5 ਵਜੇ ਤੋਂ ਬਾਅਦ ਫ੍ਰੀ ਹੁੰਦੇ ਹੋ ਤਾਂ ਬਾਅਦ 'ਚ ਆ ਜਾਇਓ, ਕਿਉਂਕਿ 11 ਵਜੇ ਤੱਕ ਤੁਸੀਂ ਪਹਿਲਾਂ ਹੀ ਆ ਜਾਇਓ, 10 ਵਜੇ ਤੱਕ ਆਪਣਾ ਪ੍ਰੋਗਰਾਮ ਚੱਲਣਾ ਆ, ਅਤੇ ਤੁਸੀਂ 10 ਵਜੇ ਤੱਕ ਆ ਕੇ ਸਾਨੂੰ ਵੀ ਮਿਲ ਸਕਦੇ ਹੋ, ਅਸੀਂ ਵੀ ਪਹੁੰਚਾਂਗੇ ਉੱਥੇ, ਪੰਜਾਬੀ ਲਹਿਰਾਂ ਦੀ ਟੀਮ ਪਹੁੰਚੂਗੀ, ਫਿਰ ਉਸ ਤੋਂ ਬਾਅਦ ਰੇਡੀਓ ਉਡਾਨ ਦੀ ਟੀਮ ਪਹੁੰਚੂਗੀ। ਸੋ ਤੁਸੀਂ ਪਹੁੰਚਣਾ ਆ 2 ਕੈਨੇਡੀ ਰੋਡ ਸਾਊਥ, ਮਸਤਾਨੇ ਕੈਫੇ ਐਂਡ ਕਿਚਨ ਦੀ ਗ੍ਰੈਂਡ ਓਪਨਿੰਗ 'ਤੇ। ਬਹੁਤ ਸਾਰਾ ਫੂਡ ਅਤੇ ਬਹੁਤ ਸਾਰਾ ਅੱਜ ਫਨ ਉੱਥੇ ਹੋਣਾ, ਬਹੁਤ ਸਾਰੇ ਤੋਹਫੇ ਤੁਹਾਨੂੰ ਮਿਲਣੇ ਆ। 2 ਕੈਨੇਡੀ ਰੋਡ ਸਾਊਥ, ਮਸਤਾਨੇ ਵੈਜੀਟੇਰੀਅਨ ਕੈਫੇ ਐਂਡ ਕਿਚਨ, 905-450-7007 'ਤੇ ਪਹੁੰਚ ਜਾਣਾ ਜੀ, ਅਸੀਂ ਤੁਹਾਨੂੰ ਮਿਲਾਂਗੇ। ਮਸਤਾਨੇ ਕੈਫੇ ਐਂਡ ਕਿਚਨ, ਮਸਤਾਨੇ ਕੁਵੀਨ ਐਂਡ ਕੈਨੇਡੀ 'ਤੇ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ ਗੁਰਦੀਪ ਸਿੰਘ ਜੀ? ਜੀ ਗੁਰਦੀਪ ਸਿੰਘ ਜੀ ਤੁਸੀਂ ਓਨਰ ਹੋ ਜੀ?
2: ਹੈਲੋ
1: ਜੀ, ਜੀ ਸਰ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ,
2: ਮੈਂ ਤਾਂ ਕਹਿੰਦਾ ਜੀ ਹੁਣ ਲੋਕਾਂ ਨੂੰ ਵੀ ਡਾਂਗਾਂ ਵੱਡੀਆਂ ਕੋਕੇ ਵਾਲੀਆਂ ਲੈ ਲੈਣੀਆਂ ਚਾਹੀਦੀਆਂ ਪੁਲਿਸ ਵਾਲਿਆਂ ਦੇ, ਮਾਰ ਨਹੀਂ, ਕਿਉਂਕਿ ਹੁਣ ਸਾਰੀ ਉਮਰ ਡਾਂਗਾ ਹੀ ਥੋੜੇ ਖਾਈ ਜਾਣੀਆਂ ਪੁਲਿਸ ਵਾਲਿਆਂ ਤੋਂ।
1: ਅੱਛਾ, ਇੱਧਰ ਵੀ ਕੰਮ ਚੱਲਣਾ ਚਾਹੀਦਾ ਓਨਾ ਹੀ
2: ਬਰਾਬਰ ਜੀ, ਇੱਕ ਪੁਲਿਸ ਵਾਲੇ ਕਮਾਰ ਤਾਂ ਦੂਜੇ ਦੋ ਵਾਰ ਨਾ ਬਰਾਬਰ, ਕਿਉਂਕਿ ਸਾਰੀ ਉਮਰ ਡਾਂਗਾ ਥੋੜੇ ਖਾਈ ਜਾਣੀਆਂ ਪੁਲਿਸ ਵਾਲੇ ਤਾਂ ਇੱਦਾਂ ਕੁੱਟਦੇ ਜੀ ਵੀ ਛੱਲੀਆਂ ਕੁੱਟਦੇ ਹੁੰਦੇ ਆ, ਉਹ ਦੇਖਦੇ ਵੀ ਆਪਣੀ ਬੰਦੇ ਇਹ।
1: ਬਿਲਕੁਲ ਜੀ, ਚਲੋ ਆਪਾਂ
2: ਰਾਣਾ ਵੀ ਵਿੱਚ, ਰਾਣਾ ਦਿੱਲੀ ਚ ਹੁਣ ਦੇਖਦੇ ਆ, ਰਾਣਾ ਵੀ ਹੈਗਾ ਉਹਨਾਂ ਕੋਲ ਹੱਥਾਂ ਚ ਲੋਕਾਂ ਦੇ, ਪ੍ਰਾਈਵੇਟ ਬੰਦੇ ਉਹਨਾਂ ਨੂੰ ਪਤਾ ਨੀ ਵੀ ਪ੍ਰਾਈਵੇਟ ਬੰਦੇ ਕੰਮ ਵਿੱਚ ਵਾੜੇ ਆ।
1: ਜੀ ਸਰ ਬਹੁਤ ਸ਼ੁਕਰੀਆ,
2: ਜਿਹੜੇ ਜਵਾਕ ਉਹ ਕਿਸੇ ਦੇ ਜਵਾਕ ਨੀ ਗੇ।
1: ਜੀ ਸਰ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਅਗਲੀ ਕਾਲ ਵੱਲ ਚੱਲਦੇ ਆ। ਰਮੇਸ਼ ਜੀ ਟਿੱਪਣੀ ਬਣਦੀ ਆ?
0: ਨਹੀਂ, ਦਰਦ ਸਰੋਤਿਆਂ ਦਾ ਸੁਭਾਵਿਕ ਹੈ, ਦਰਦ ਜਾਇਜ਼ ਹੈ। ਚਲੋ ਇਹ ਅਸੀਂ ਤਾਂ ਨੀ ਕਹਿੰਦੇ ਕਿ ਏਦਾਂ ਹੋਣਾ ਚਾਹੀਦਾ, ਅਸੀਂ ਤੇ ਕਹਿੰਦੇ ਕਲਮ ਦੇ ਨਾਲ ਮੁਕਾਬਲਾ ਹੋਵੇ ਤੇ ਮੁਕਾਬਲਾ ਜਿਹੜਾ ਵੋਟਾਂ ਦੇ ਨਾਲ ਹੋਣਾ ਚਾਹੀਦਾ ਦੁਸ਼ਮਣ ਦਾ। ਅਸੀਂ ਲਾਠੀਆਂ ਦੀ ਸਲਾਹ ਤਾਂ ਨੀ ਦਿੰਦੇ, ਪਰੰਤੂ ਸਰੋਤਿਆਂ ਦਾ ਰੋਸ ਵਾਜਬ ਹੈ, ਉਹਨਾਂ ਦਾ ਦਰਦ ਵਾਜਬ।
1: ਜੀ ਬਿਲਕੁਲ ਜੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ 4415।
3: ਹੈਲੋ ਸਤਿ ਸ਼੍ਰੀ ਅਕਾਲ ਜੀ।
1: ਜੀ ਸਰ ਸਤਿ ਸ਼੍ਰੀ ਅਕਾਲ ਜੀ।
3: ਆਪਾਂ ਸਰਕਾਰਾਂ ਤਾਂ ਬਹੁਤ ਭੰਡ ਲੈਂਦੇ ਹਾਂ, ਕਿਤੇ ਮੁਲਾਜ਼ਮਾਂ ਬਾਰੇ ਵੀ ਗੱਲ ਕਰਿਆ ਕਰੋ, ਜਾਓ ਕਿਸੇ ਮਹਿਕਮੇ ਜਾਓ ਕਿਤੇ, ਚਾਹੇ ਉਹਨਾਂ ਤਨਖਾਹ ਲੱਖਾਂ ਚ ਕਿੰਨੀਆਂ ਵੀ ਨੇ, ਕੋਈ ਬਿਨਾਂ ਪੈਸੇ ਤੋਂ ਕੰਮ ਕਰਨ ਨੂੰ ਰਾਜੀ ਨੀ ਗਾ। ਰੋਡ ਵਿੱਚ ਆਪਾਂ ਗੱਲ ਚਲਾਈ ਸੀਗੀ, ਰੋਡ ਦੇ ਕੰਡਕਟਰ ਕਿੰਨੀਆਂ ਕਿੰਨੀਆਂ ਲੱਖਾਂ ਦਾ ਤਨਖਾਹ ਲੈਂਦੇ ਕੰਡਕਟਰ
1: ਜੀ,
3: ਬੁੱਢੀ ਉਹਨੇ ਵੀ ਲਾਉਣੀ ਆ। ਸਰਕਾਰਾਂ ਨੂੰ ਆਪਾਂ ਸਕਦੇ, ਸਰਕਾਰਾਂ ਨੂੰ ਕਹਿੰਦੇ, ਮੁਲਾਜ਼ਮਾਂ ਦਾ ਵੀ ਹਾਲ ਇਹ ਹੋ ਚੁੱਕੀ ਆ ਵੀ ਕਿਤੇ ਵੀ ਚਲੇ ਜਾਓ ਕਿਸੇ ਮਹਿਕਮੇ ਚ ਵੀ ਬਿਨਾਂ ਪੈਸੇ ਤੋਂ ਕੰਮ ਨਹੀਂ ਹੋ ਰਹੇ ਗੇ। ਉਹਨਾਂ ਸਫਾਈ ਕਰਮਚਾਰੀ ਸੀਗੇ ਇਹਨਾਂ ਦਾ, ਮੈਂ ਉਸ ਮਹਿਕਮੇ ਨੌਕਰੀ ਕੀਤੀ ਆ, ਉਸ ਮਹਿਕਮੇ ਚ ਉਹਨਾਂ ਦਾ ਹਾਲ ਇਹ ਹੁੰਦਾ ਵੀ ਉਹਨਾਂ ਨੇ ਭਰਤੀ ਆਪਦੇ ਬੰਦੇ ਹੀ ਕਰਨੇ ਹੁੰਦੇ ਆ, ਪੰਜਾਬੀ ਨੂੰ ਕਿਸੇ ਨੂੰ ਟਾਈਮ ਦਿੰਦੇ ਨੀ, ਵਾੜਦੇ ਕਿਸੇ ਨੂੰ ਵੀ। ਇਹ ਇਹਨਾਂ ਨੇ ਆਪਦੇ ਪੁੱਤ ਪੋਤੇ ਕੰਮ ਰੱਖਣੇ ਹੁੰਦੇ ਆ ਟੈਂਪਰੇਰੀ, ਫਿਰ ਉਹਨਾਂ ਨੂੰ ਪੱਕੇ ਕਰਾਉਣੇ ਹੁੰਦੇ ਆ ਪ੍ਰੈਸ਼ਰ ਪਾ ਕੇ, ਉਹ ਜਿਹੜੇ ਕੱਚੇ ਹੁੰਦੇ ਆ ਉਹ ਨੀ ਹੜਤਾਲ ਕਰਦੇ, ਨਾਲ ਮਾਂ ਪਿਓ ਬੱਚੇ ਉਹ ਵੀ ਨਾਲ ਹੜਤਾਲ, ਉਹ ਨੀ ਤੁਹਾਡੇ ਘਰ ਪੂਰੇ ਗੱਲ ਪਾਤਾ ਉੱਥੇ ਪਾਤਾ, ਤੇ ਸ਼ਹਿਰਾਂ ਚ ਵੇਖੋ ਕੀ ਹਾਲ ਕੀਤਾ, ਤਾਂ ਲੋਕਾਂ ਦੇ ਬੁਰੇ ਹਾਲ ਆ, ਲੰਘਣੇ ਔਖੇ ਹੋਏ ਪਏ ਨੇ। ਵੀ ਆਪਾਂ ਉਹਨਾਂ ਵਿੱਚ ਸਰਕਾਰ ਮੁਲਾਜ਼ਮਾਂ ਨੂੰ ਵੀ ਚਾਹੀਦਾ ਨਾ ਇਹ ਕੰਮ ਕਰੇ, ਆਪਾਂ ਸਰਕਾਰਾਂ ਇਹ ਨੀ ਕਰਦੀਆਂ, ਸਰਕਾਰਾਂ ਇਹ ਨੀ ਕਰਦੀਆਂ, ਨੇਕ ਮੁਲਾਜ਼ਮ ਬੈਠੇ, ਮੁਲਾਜ਼ਮ ਸਾਰਿਆਂ ਦੀ ਹਾਲ ਪੰਜਾਬ ਚ ਭੈਣਾ ਵਾ, ਇਹਦੇ ਬਾਰੇ ਜ਼ਰੂਰ ਦੱਸੋ।
1: ਜੀ ਸਰ ਬਹੁਤ ਸ਼ੁਕਰੀਆ। ਜੀ ਰਮੇਸ਼ ਜੀ,
0: ਦੇਖੋ ਕਿਸਾਨਾਂ ਦੇ ਕੋਲ ਟਰੈਕਟਰ ਹੈ, ਉਹ ਟਰੈਕਟਰ ਪਰੇਡ ਉਹਨਾਂ ਨੇ ਲੱਭ ਦਿੱਤਾ ਕਿ ਅਸੀਂ ਟਰੈਕਟਰ ਮਾਰਚ ਕਰਾਂਗੇ, ਉਹਨਾਂ ਤੋਂ ਟਰਾਲੀਆਂ ਹੈ, ਟਰਾਲੀਆਂ ਦੇ ਉੱਪਰ ਉਹ ਦਿੱਲੀ ਨੂੰ ਗਏ। ਠੀਕ ਹੈ, ਕੋਈ ਮੋਟਰਸਾਈਕਲ ਤੇ ਰੈਲੀ ਕਰਦਾ ਹੈ, ਜਿਹੜੇ ਲੀਡਰ ਹੈ ਵੱਡੇ ਵੱਡੇ ਰੈਲੀਆਂ ਕਰਦੇ ਨੇ ਉਹਨਾਂ ਤੋਂ ਬੱਸਾਂ ਮੋਟਰਾਂ ਤੇ ਕਿਰਾਏ ਹੈ, ਬੱਸਾਂ ਮੋਟਰਾਂ ਤੇ ਜਾਂਦੇ ਆ, ਰਸਤੇ ਚ ਸ਼ਰਾਬਾਂ ਵੀ ਪਿਲਾਉਂਦੇ ਆ, ਹੋਰ ਵੀ ਬੜਾ ਕੁਛ ਚੱਲਦਾ ਹੈ। ਜਿਸ ਗਰੀਬ ਤਬਕੇ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦੇ ਕੋਲ ਹੁਣ ਦੇਖੋ ਗੱਡੀਆਂ ਮੋਟਰਾਂ ਜੀਪਾਂ ਤੇ ਹੈ ਨੀ, ਨਾ ਵੱਡੇ ਵੱਡੇ ਘਰ ਹੈ, ਨਾ ਏਡੇ ਅਸਰ ਸੂਕ ਹੈ ਕਿ ਉਹ ਪੈਸੇ ਖਰਚ ਕੇ, ਉਹਨਾਂ ਕੋਲ ਕੂੜਾ ਹੀ ਹੈ। ਦੇਖੋ ਸਮਝੀਏ ਆਪਾਂ ਇਸ ਗੱਲ ਨੂੰ, ਮੈਂ ਇਹ ਗੱਲ ਨਾਲ ਸਹਿਮਤ ਹਾਂ ਕਿ ਜੋ ਬਰਨਾਲੇ ਚ ਹੋਇਆ ਮੈਂ ਉਹ ਦ੍ਰਿਸ਼ ਵੇਖਿਆ, ਕੂੜਾ ਸੜਕਾਂ ਤੇ ਖਿਲਾਰ ਦਿਓ ਅੱਗੇ, ਠੀਕ ਹੈ ਪੁਲਿਸ ਵਾਲਿਆਂ ਦੇ ਵੀ ਕਿਸੇ ਦੇ ਨਾਰੀਅਲ ਜਿਹੜਾ ਪੁਰਾਣਾ ਪਿਆ ਸੀ ਜਾ ਕੇ ਲੱਗਿਆ ਉੱਥੇ ਕੂੜਾ ਮਿਲੀ, ਪਰੰਤੂ ਉਹਨਾਂ ਕੋਲ ਤੇ ਕੂੜਾ ਹੀ ਆ ਨਾ, ਹੁਣ ਉਹ ਟਰੈਕਟਰ ਪਰੇਡ ਤੇ ਕਰ ਨੀ ਸਕਦੇ, ਨਾ ਉਹਨਾਂ ਦੇ ਕੋਲ ਏਡਾ ਹੈ ਕਿ ਬੱਸਾਂ ਰੈਲੀਆਂ ਤੇ ਚੰਡੀਗੜ੍ਹ ਚੱਲ ਜਾਣ, ਇੰਨੇ ਕਿਰਾਏ ਹੈ, ਤੇ ਮਾਤੜ ਹੀ ਹੈ ਨਾ, ਗਰੀਬ ਹੀ ਹੈ। ਦੇਖੋ ਮੈਂ ਇਹੀ ਗੱਲ ਕਹੀ ਸੀ ਕਿ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਸੀ, ਅਸੀਂ ਇਹ ਨੌਬਤ ਆਉਣੀ ਕਿਉਂ ਦਿੱਤੀ, ਕਹੀਏ ਅਸੀਂ ਕਹੀਏ ਆਪਣੇ ਆਪ ਨੂੰ ਚੰਗੀ ਸਰਕਾਰ, ਲੋਕ ਪੱਖੀ ਸਰਕਾਰ, ਤੇ ਅਸੀਂ ਨੌਬਤ ਕਿਉਂ ਆਉਣ ਦਿੱਤੀ, ਨੌਬਤ ਜਦੋਂ ਆਉਣੀ ਸੀ ਤੇ ਆ ਗਈ ਹੈ। ਇਸ ਕਰਕੇ ਜ਼ਿੰਮੇਵਾਰ ਸਰਕਾਰਾਂ ਨੇ, ਮੈਂ ਕਦੇ ਮੁਲਾਜ਼ਮ ਨੂੰ ਜ਼ਿੰਮੇਵਾਰ ਨਹੀਂ, ਦੇਖੋ ਤੁਹਾਨੂੰ ਕਿੱਥੇ ਸੱਤ ਸਮੁੰਦਰ ਪਾਰ ਬੈਠਿਆਂ ਨੂੰ ਪਤਾ ਕਿ ਮੁਲਾਜ਼ਮ ਰਿਸ਼ਵਤ ਲੈਂਦੇ ਨੇ, ਕੀ ਪੰਜਾਬ ਦੀ ਸਰਕਾਰ ਨੂੰ ਨੀ ਪਤਾ ਮੁਲਾਜ਼ਮ ਰਿਸ਼ਵਤ ਲੈਂਦੇ ਨੇ, ਤੇ ਫਿਰ ਇਹ ਕਰਦੀ ਕੀ ਹੈ ਜਿਹੜੀ ਕਹਿੰਦੀ ਅਸੀਂ ਰਿਸ਼ਵਤ ਚੱਲਣ ਨਹੀਂ ਦੇਣੇ, ਜਿਹੜੀ ਕਹਿੰਦੀ ਅਸੀਂ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾ ਦਿੱਤਾ। ਜੇ ਤੁਹਾਨੂੰ ਪਤਾ ਕਿ ਭਗਵੰਤ ਮਾਨ ਜੀ ਦੇ ਮੰਤਰੀਆਂ ਨੂੰ ਨਹੀਂ ਪਤਾ, ਜੇ ਪਤਾ ਆ ਅਸਲ ਵਿੱਚ ਸੱਚਾਈ ਇਹ ਆ ਕਿ ਇਹ ਜਿਹੜੀਆਂ ਰਿਸ਼ਵਤਾਂ, ਜਿਹੜਾ ਮੁਲਾਜ਼ਮ ਵਰਗ ਦਾ ਇੱਕ ਹਿੱਸਾ, ਛੋਟਾ ਜਿਹਾ ਹਿੱਸਾ ਰਿਸ਼ਵਤਾਂ ਲੈਂਦਾ, ਮੁਲਾਜ਼ਮ ਵਰਗ ਦਾ ਇੱਕ ਛੋਟਾ ਹਿੱਸਾ, ਉਹ ਰਿਸ਼ਤਾ ਇਹਨਾਂ ਕਰਕੇ ਹੀ ਲੈਂਦਾ ਆ, ਉਹ ਰਿਸ਼ਤਾ ਦੇ ਕਾਰਨ ਹੈ, ਤੇ ਕਾਰਨ ਵਿੱਚ ਮੁਲਾਜ਼ਮ ਅੰਸ਼ਕ ਜ਼ਿੰਮੇਵਾਰ ਹੈ, ਸਰਕਾਰਾਂ ਤੇ ਸਰਕਾਰਾਂ ਦਾ ਢਾਂਚਾ ਸਰੋਤਿਓ ਵੱਧ ਜ਼ਿੰਮੇਵਾਰ ਹੈ।
1: ਜੀ ਬਹੁਤ ਸ਼ੁਕਰੀਆ। ਸੋ ਕਾਲ ਬਹੁਤ ਸਾਰੀਆਂ ਨੇ, ਸੋ ਸਮਾਂ ਸੀਮਿਤ ਆ, ਸੋ ਅੱਜ ਤੁਹਾਡੀਆਂ ਕਾਲਸ ਅਸੀਂ ਨਹੀਂ ਓਨਰ ਕਰ ਸਕਾਂਗੇ, ਮਾਫ਼ ਕਰਨਾ, ਕੱਲ੍ਹ ਨੂੰ ਗੱਲਾਂ ਬਾਤਾਂ ਕਰਾਂਗੇ, ਦਿਲ ਕਰਦਾ ਆ ਪਰ ਸਮਾਂ ਸੀਮਿਤ ਆ, ਮਾਫ਼ ਕਰਨਾ, ਬਹੁਤ ਸਾਰੀਆਂ ਗੱਲਾਂ ਕੱਲ੍ਹ ਨੂੰ ਹੋਣਗੀਆਂ। ਰਮੇਸ਼ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ, ਸੋ ਕੱਲ੍ਹ ਨੂੰ ਬਹੁਤ ਸਾਰੀਆਂ ਗੱਲਾਂ ਹੋਰ ਕਰਾਂਗੇ, ਬਹੁਤ ਸਾਰੀਆਂ ਨਵੀਆਂ ਖਬਰਾਂ, ਨਵੇਂ ਦਿਨ ਦੀ ਸ਼ੁਰੂਆਤ ਦੇ ਵਿੱਚ ਬੜੀਆਂ ਗੱਲਾਂ ਬਾਤਾਂ ਅਤੇ ਖਬਰਾਂ ਹੋਣਗੀਆਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਤੁਹਾਡਾ ਜੀ।
0: ਜੀ ਮਿਹਰਬਾਨੀ ਜੀ।
1: ਸੋ ਬਿਲਕੁਲ ਜੀ, ਹਰਵੀਨ ਮਾਵੀ ਜੀ ਉਹਨਾਂ ਦਾ ਸੁਨੇਹਾ ਦੇ ਦਈਏ, ਤੁਸੀਂ ਜੇ ਆਪਣੀ ਹੋਮ ਅਤੇ ਆਟੋ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ ਤਾਂ ਹਰਵੀਨ ਮਾਵੀ ਜੀ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਐਕਸਪੀਰੀਅੰਸ ਆ, ਬੰਡਲ ਡਿਸਕਾਊਂਟ ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਘਟਾ ਦੇਣਗੇ, ਬਹੁਤ ਸਾਰੇ ਡਾਲਰ ਤੁਹਾਡੇ ਸੇਵ ਕਰਕੇ ਦੇ ਦੇਣਗੇ। ਸੋ ਮਲਟੀ ਪ੍ਰੋਡਕਟ ਮਲਟੀ ਪ੍ਰੋਪਰਟੀ ਬੰਡਲ ਅਤੇ ਗਰੁੱਪ ਡਿਸਕਾਊਂਟ ਲੈਣ ਦੇ ਲਈ ਹਰਵੀਨ ਮਾਵੀ ਜੀ, ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵ ਕਰਨ ਦੇ ਲਈ ਹਰਵੀਨ ਮਾਵੀ ਜੀ 647-287-0976 ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਤੁਸੀਂ ਗੱਲਬਾਤ ਕਰਨ ਲਈ, ਇੰਸ਼ੋਰੈਂਸ ਦੇ ਕੋਟੇਸ਼ਨ ਲੈਣ ਦੇ ਲਈ ਹਰਵੀਨ ਮਾਵੀ ਜੀ। ਔਰ ਨਾਲ ਦੀ ਨਾਲ ਇੱਕ ਵਾਰ ਫਿਰ ਹਰਮਨ ਬੱਤਾ ਜੀ ਦਾ ਮੈਸੇਜ ਤੁਹਾਨੂੰ ਦੇ ਦਈਏ, ਮੌਰਗੇਜ ਦੇ ਬਾਬਤ ਕੋਈ ਵੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ ਤੁਸੀਂ ਅਤੇ ਮੌਰਗੇਜ ਦੀਆਂ ਸੇਵਾਵਾਂ ਲੈਣ ਦੇ ਲਈ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖਣਾ ਆ 647-687-9000। ਸੋ ਇੱਕ ਅੱਧਾ ਮੈਸੇਜ ਤੁਹਾਨੂੰ ਹੋਰ ਦੇ ਦਈਏ ਕਿਉਂਕਿ ਸਮਾਂ ਆਪਣੇ ਕੋਲ ਅਜੇ ਹੈਗਾ ਹੈ, ਕਿਉਂਕਿ ਸਭ ਤੋਂ ਜ਼ਰੂਰੀ ਮੈਸੇਜ ਸਾਡਾ ਇਹ ਹੈ ਕਿ ਜੇ ਤੁਸੀਂ ਕੰਟਰੈਕਟਰ ਹੋ, ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇੱਕ ਐਸੇ ਤੁਹਾਨੂੰ ਸਟੋਰ ਦਾ ਨਾਮ ਦੱਸਦੇ ਹਾਂ ਜਿੱਥੋਂ ਸਾਰੀਆਂ ਇੱਕੋ ਛੱਤ ਥੱਲੇ ਤੁਹਾਡੀਆਂ ਲੋੜਾਂ ਦੀ ਪੂਰਤੀ ਹੋ ਜਾਣੀ ਆ, ਚਾਹੇ ਬਿਲਡਿੰਗ ਸਪਲਾਈ ਦਾ ਸਮਾਨ, ਰੈਨੋਵੇਸ਼ਨ ਦਾ ਸਮਾਨ, ਹਾਰਡਵੇਅਰ ਦਾ ਸਮਾਨ, ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਇੱਕੋ ਛੱਤ ਥੱਲੋ ਤੁਹਾਨੂੰ ਤੁਸੀਂ ਮਿਲ ਸਕਦੇ ਹੋ, ਤੁਹਾਨੂੰ ਲੈ ਸਕਦੇ ਹੋ, ਤੁਸੀਂ ਪਹੁੰਚ ਸਕਦੇ ਹੋ, ਇੱਕ ਗੇੜਾ ਜ਼ਰੂਰ ਲਾ ਕੇ ਆਉਣਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਇਹਨਾਂ ਦੀ ਵੈਬਸਾਈਟ 'ਤੇ ਤੁਸੀਂ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ ਆ www.bestvaluebuildingsupplies.ca 'ਤੇ ਜਾ ਕੇ ਤੁਸੀਂ ਇੱਕ ਚੱਕਰ ਲਾ ਕੇ ਉਹ ਦੇਖੋ ਤੁਸੀਂ ਪ੍ਰਾਈਜ਼ ਅਤੇ ਇਹਨਾਂ ਦੀ ਕੁਆਲਿਟੀ। ਇਹ ਕਹਿੰਦੇ ਕਿ ਬੈਸਟ ਵੈਲਿਊ ਅਤੇ ਬੈਸਟ ਕੁਆਲਿਟੀ ਅਤੇ ਬੈਸਟ ਸੇਵਾਵਾਂ ਅਸੀਂ ਦਿਆਂਗੇ। ਬੈਸਟ ਵੈਲਿਊ ਬਿਲਡਿੰਗ ਸਪਲਾਈ ਸਟੀਲ ਐਂਡ ਡਿਕਸੀ ਦੇ ਕੋਰਨਰ 'ਤੇ ਲੋਕੇਟਡ ਨੇ, 647-941-0585 6479610585। ਔਰ ਇਹ ਸੀ ਅੱਜ ਦਾ ਪ੍ਰੋਗਰਾਮ ਪੰਜਾਬੀ ਲਹਿਰਾਂ। ਇਸ ਤੋਂ ਬਾਅਦ ਤੁਸੀਂ ਨਵੀਂ ਸਿੱਧੂ ਦੇ ਨਾਲ ਪੰਜਾਬੀ ਲਹਿਰਾਂ ਸੁਣੋਗੇ, ਮੇਰਾ ਆਪਣਾ ਫੇਵਰੇਟ ਪ੍ਰੋਗਰਾਮ ਡਰਾਈਵ ਟਾਈਮ ਪ੍ਰਾਈਮ ਟਾਈਮ ਸ਼ੋਅ, ਨਵੀਂ ਸਿੱਧੂ ਸ਼ੋਅ ਦੇ ਨਾਲ ਤੁਸੀਂ ਜੁੜੋਗੇ ਔਰ ਅਸੀਂ ਵੀ ਸਾਰੇ ਇੰਜੋਏ ਕਰਦੇ ਹਾਂ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹਿਣਾ ਆ, AM 530 ਦੀ ਸੁਪਰ ਹਿੱਟ ਫਰਕੁਐਂਸੀ ਨੂੰ ਤੁਸੀਂ ਇੰਜੋਏ ਕਰ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ
6: ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ,
5: ਜਿਹੜੇ ਲਾਈਫ ਇੰਸ਼ੋਰੈਂਸ।
8: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel Brij Mohan.

0: Mohan. Contact us at richmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
1: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਬਈ ਮੋਰਨਿੰਗ ਟਾਈਮ ਪ੍ਰਾਈਮ ਟਾਈਮ ਅਤੇ ਉੱਥੋਂ ਦੀ ਮੰਡੇ ਹੈ, ਮੰਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹੋਵੇ। ਮੰਡੇ ਦੀ ਸਵੇਰ ਅਤੇ ਥੋੜ੍ਹੇ ਆ ਬੰਦੇ ਨੂੰ ਇੱਕ ਟਾਇਰਡਨੈਸ ਲੇਜ਼ੀਨੈਸ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਵੱਧ ਮਹਿਸੂਸ ਜ਼ਰੂਰ ਹੁੰਦੀ ਹੈ। ਵੀਕੈਂਡ ਬਿਜ਼ੀ, ਵੀਕੈਂਡ 'ਤੇ ਪਾਰਟੀਆਂ, ਵੀਕੈਂਡ 'ਤੇ ਖੁੱਲ੍ਹ ਕੇ ਖਾਣਾ ਪੀਣਾ, ਵੀਕੈਂਡ 'ਤੇ ਲੇਟ ਤੱਕ ਜਾਗਣਾ ਅਤੇ ਫਿਰ ਤੜਕੇ ਸਵੇਰੇ ਫਿਰ ਉੱਠਣਾ ਹੀ ਪੈਂਦਾ। ਖਾਸ ਤੌਰ 'ਤੇ ਜਿਹੜੇ ਬੱਚੇ ਵਾਲੇ ਉਹਨਾਂ ਨੂੰ ਤਾਂ ਉੱਠਣਾ ਪੈਂਦਾ ਹੀ ਹੈ। ਬਟ ਚਲੋ ਹੁਣ ਕੰਮ ਕਾਜ ਵੀ ਕਰਨੇ ਆ ਅਤੇ ਬੈਕ ਟੂ ਰੂਟੀਨ ਵੀ ਹੋਣਾ ਅਤੇ ਬੈਕ ਟੂ ਨੋਰਮਲ ਜਿਹੜਾ ਆਪਣਾ ਸਕੈਜੂਅਲ ਹੈ ਆਪਾਂ ਉਹਨੂੰ ਕਿੱਥੇ ਭੁੱਲ ਸਕਦੇ ਹਾਂ, ਜਿਹੜਾ ਆਪਣਾ ਸਕੈਜੂਅਲ ਹੈ ਉਸੇ ਕਰਕੇ ਆਪਾਂ ਫਨ ਕਰ ਪਾਉਂਦੇ ਹਾਂ, ਉਸੇ ਕਰਕੇ ਜੀ ਪਾਉਂਦੇ ਹਾਂ। ਸੋ ਕਰੋ ਕੰਮ ਦੱਬ ਕੇ, ਕਰੋ ਮਿਹਨਤਾਂ ਅਤੇ ਇਸ ਮੰਡੇ ਦੀ ਖੂਬਸੂਰਤ ਸਵੇਰ ਦੇ ਵਿੱਚ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ, ਹਾਜ਼ਰ ਹਾਂ। ਅਤੇ ਕਿਣ ਮਿਣ ਤੋਂ ਬਾਅਦ ਬੜਾ ਖੂਬਸੂਰਤ, ਬੜਾ ਪਿਆਰਾ, ਬੜਾ ਮਿੱਠਾ ਜਿਹਾ ਮੌਸਮ ਹੈ। ਐਂਡ ਦੇਖਦੇ ਹਾਂ, ਅੱਜ ਕਹਿੰਦੇ ਆ ਕਿ ਹਲਕੀ ਫੁਲਕੀ ਗਰਮੀ ਇੱਕ ਵਾਰ ਫਿਰ ਤੋਂ ਨਜ਼ਰ ਆਵੇਗੀ। ਸੋ ਲੈਟਸ ਸੀ, ਸਟੂਡੀਓ ਦਾ ਆਪਣਾ ਨੰਬਰ ਆਲਵੇਜ਼ ਇੱਕੋ ਇੱਕ ਰਹਿੰਦਾ, ਨੰਬਰ ਹੈ 905-673-3337, 9056733337 ਆਪਣਾ ਫੋਨ ਨੰਬਰ ਹੈ, 9056733337, 905-673-3337 'ਤੇ ਆਲਵੇਜ਼ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਹੈ। ਅਤੇ ਆਈ ਹੋਪ ਯਾਰ ਇਸ, ਮੈਨੂੰ ਪਤਾ ਸਮਰ ਨੂੰ ਇੰਜੋਏ ਤਾਂ ਕਰ ਹੀ ਰਹੇ ਹੋ, ਬਟ ਸਮਰ ਵੀ ਹੁਣ ਬਸ ਖਤਮ ਹੈ, ਤਕਰੀਬਨ ਤਿਆਰੀਆਂ ਹੋ ਰਹੀਆਂ ਨੇ ਬੈਕ ਟੂ ਸਕੂਲ ਦੀਆਂ। ਕਈ ਪੇਰੈਂਟਸ ਨਾਲ ਵੀਕਐਂਡ 'ਤੇ ਗੱਲ ਹੋਈ, ਕਹਿੰਦੇ ਨਾ ਵੀ ਯਾਰ ਸਮਾਂ ਪਤਾ ਨਹੀਂ ਇੰਨੀ ਛੇਤੀ ਕਿਵੇਂ ਲੰਘ ਜਾਂਦਾ, ਆਲਰੇਡੀ ਐਂਡ ਆਫ ਦਾ ਮੰਥ ਹੋ ਗਿਆ। ਇੰਝ ਲੱਗਦਾ ਕਿ ਹਜੇ ਸਮਰ ਬ੍ਰੇਕ ਦੀ ਸ਼ੁਰੂਆਤ ਕੱਲ੍ਹ ਹੀ ਹੋਈ ਸੀਗੀ। ਸੋ ਮੈਂ ਪਰਸੋਂ ਚੌਥੇ ਵੀ ਗੱਲ ਕਰੀ ਸੀ, ਜਦੋਂ ਨਾ ਬੜਾ ਫਨ ਜਿਹਾ ਸਮਾਂ ਹੁੰਦਾ, ਤੁਸੀਂ ਇੰਜੋਏ ਕਰ ਰਹੇ ਹੋ, ਤੁਸੀਂ ਵਧੀਆ ਯਾਰਾਂ ਦੋਸਤਾਂ ਪਰਿਵਾਰਾਂ ਦੇ ਨਾਲ ਰੌਣਕ ਮੇਲੇ ਦੇ ਵਿੱਚ ਸ਼ਾਮਿਲ ਹੋ ਰਹੇ ਹੁੰਦੇ ਹੋ, ਫਿਰ ਵਾਕਈ ਨਹੀਂ ਪਤਾ ਲੱਗਦਾ ਸਮੇਂ ਦਾ। ਫਿਰ ਤਾਂ ਇੰਝ ਲੱਗਦਾ ਕਿ ਬਸ ਇੱਕ ਮਹੀਨਾ ਇੱਕ ਦਿਨ ਵਾਂਗ ਲੱਗ ਜਾਂਦਾ। ਸੋ ਚਲੋ ਹੈਵ ਅ ਗੁੱਡ ਟਾਈਮ, ਜਿਹੜਾ ਬਾਕੀ ਮਹੀਨਾ ਹੈ ਇਸ ਸਮਰ ਦਾ ਉਸਨੂੰ ਇੰਜੋਏ ਕਰੋ। ਅਤੇ ਰੋਜ਼ ਅਸੀਂ ਤੁਹਾਡੇ ਨਾਲ ਜੁੜੇ ਹੁੰਦੇ ਹਾਂ, ਤੁਹਾਡੇ ਨਾਲ ਰੌਣਕ ਮੇਲਾ, ਤੁਹਾਡੇ ਨਾਲ ਗੱਲਾਂ ਬਾਤਾਂ, ਤੁਹਾਡੇ ਨਾਲ ਦੇਖੋ ਤੁਹਾਡਾ ਇੱਕ ਸਾਥ ਬਣ ਕੇ। ਜਦੋਂ ਬੰਦਾ ਨਾ ਡਰਾਈਵ ਕਰ ਰਿਹਾ, ਕਈ ਵਾਰ ਬੰਦੇ ਨੂੰ ਡਰਾਈਵ ਕਰਦੇ ਕਰਦੇ ਲੱਗਦਾ ਜਿਵੇਂ ਯਾਰ ਅਸੀਂ ਇਕੱਲੇ ਇਕੱਲੇ ਜੇ ਹਾਂ, ਪਰ ਜਦੋਂ ਫਿਰ ਪ੍ਰੋਗਰਾਮ ਪੰਜਾਬੀ ਦਾ ਨਾ ਆ ਜਾਂਦਾ, ਫਿਰ ਅਗਲਾ ਕਹਿੰਦਾ ਨਹੀਂ ਯਾਰ ਨਾ ਵੀ ਤੁਹਾਡੇ ਆਉਣ ਨਾਲ ਤਾਂ ਇੰਝ ਲੱਗ ਰਿਹਾ ਕਿ ਸਾਡੇ ਨਾਲ ਤਾਂ ਐਡਾ ਵੱਡਾ ਪਰਿਵਾਰ ਬੈਠਾ। ਸੋ ਓਕੇ, ਅਸੀਂ ਨਾ ਅੱਜ ਸ਼ਾਮ ਨੂੰ, ਤੁਸੀਂ ਸਾਰੇ ਪਲੀਜ਼ ਇੱਕ ਗੱਲ ਨੋਟ ਕਰ ਲਓ, ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸ ਦਿਓ, ਅੱਜ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਪੰਜਾਬੀ ਲਹਿਰਾਂ ਲਾਈਵ ਪ੍ਰੋਗਰਾਮ ਹੋ ਰਿਹਾ। ਲਾਈਵ ਔਨ ਲੋਕੇਸ਼ਨ ਅਸੀਂ ਪਹੁੰਚ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ 'ਤੇ। ਮਸਤਾਨੇ ਕੈਫੇ ਐਂਡ ਕਿਚਨ ਬਹੁਤ ਹੀ ਸੋਹਣਾ, ਬੜਾ ਹੀ ਕਮਾਲ ਦਾ ਰੈਸਟੋਰੈਂਟ ਤਿਆਰ ਕੀਤਾ ਗਿਆ, ਅਤੇ ਅੱਜ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਅਸੀਂ ਕੁਈਨ ਐਂਡ ਕੈਨੇਡੀ, 2 ਕੈਨੇਡੀ ਰੋਡ ਸਾਊਥ, ਕੁਈਨ ਕੈਨੇਡੀ ਦਾ ਕੋਰਨਰ, ਅਤੇ 2 ਨੰਬਰ 2 ਕੈਨੇਡੀ ਰੋਡ ਸਾਊਥ 'ਤੇ ਮਸਤਾਨੇ ਕੈਫੇ ਐਂਡ ਕਿਚਨ ਅੱਜ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਸ਼ਾਮ ਨੂੰ 6 ਵਜੇ ਦੇਖੋ। 6 ਵਜੇ ਤੁਸੀਂ ਸ਼ਾਮ ਨੂੰ ਬਿਲਕੁਲ ਵੀ ਕਿਚਨ ਦੇ ਵਿੱਚ ਨਹੀਂ ਵੜਨਾ। ਟਿੱਕੀ ਚਾਟ ਸਿਰਫ $1 ਦੇ ਵਿੱਚ, ਸਮੋਸਾ ਚਾਟ ਸਿਰਫ $1 ਦੇ ਵਿੱਚ, ਚਾਟ ਪਾਪੜੀ ਸਿਰਫ $1 ਦੇ ਵਿੱਚ, ਅਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਦੇ ਉੱਤੇ। ਗੁੱਡ ਫੂਡ, ਗੁੱਡ ਵਾਈਬਸ ਅਤੇ ਕਮਾਲ ਦੀ ਮੈਮਰੀਜ਼। ਇੱਥੇ ਇੱਕ ਤੁਹਾਡੇ ਲਈ ਬਹੁਤ ਹੀ ਸੋਹਣਾ ਫੋਟੋ ਬੂਥ ਵੀ ਸੈਟਅਪ ਕੀਤਾ ਜਾ ਰਿਹਾ, ਬੱਚਿਆਂ ਨੂੰ ਲੈ ਕੇ ਆਓ, ਆਪ ਆਓ, ਨਾਲੇ ਫੋਟੋਆਂ ਖਿਚਾਓ, ਨਾਲੇ ਮਸਤਾਨੇ 'ਤੇ ਤੁਸੀਂ ਪਹੁੰਚੋ। ਬੜਾ ਸੋਹਣਾ ਇਹਨਾਂ ਨੇ ਯਾਰ ਕੈਫੇ ਕਿਚਨ ਬੜੀ ਮਿਹਨਤ ਦੇ ਨਾਲ, ਬੜੇ ਪੈਸ਼ਨ ਦੇ ਨਾਲ, ਬੜੇ ਇੱਕ ਕਹਿੰਦੇ ਹੁੰਦੇ ਨਾ ਪ੍ਰੋਫੈਸ਼ਨਲ ਤਰੀਕੇ ਨਾਲ ਤਿਆਰ ਕੀਤਾ। ਸੋ 2 ਕੈਨੇਡੀ ਰੋਡ, ਅੱਜ $1 ਦੇ ਵਿੱਚ ਚਾਟ ਪਾਪੜੀ, $1 ਸਮੋਸਾ ਚਾਟ, $1 ਟਿੱਕੀ ਚਾਟ, ਸ਼ਾਮੀ ਕੁਈਨ ਕੈਨੇਡੀ, 2 ਕੈਨੇਡੀ ਰੋਡ ਸਾਊਥ, ਮਸਤਾਨੇ ਕੈਫੇ ਐਂਡ ਕਿਚਨ 'ਤੇ ਆ ਜਾਓ। ਅਤੇ ਮਿਲਦੇ ਆ ਸ਼ਾਮ ਨੂੰ 6 ਵਜੇ ਪੰਜਾਬੀ ਲਹਿਰਾਂ ਵੱਲੋਂ ਵੀ ਤੁਹਾਡੇ ਲਈ ਬਹੁਤ ਸਾਰੇ ਹੋਰ ਵੀ ਤੋਹਫੇ ਹੋਣਗੇ। ਅਤੇ ਵਕਾਰ ਖਾਨ ਜੀ ਸਾਡੇ ਨਾਲ ਜੁੜ ਚੁੱਕੇ ਆ। ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, नवी जी मेरे को लॉजिस दी बहुत ही बढ़िया प्रमोशन है असि टीवी इंटरनेट और होम फोन दे स्पेशल पैकेज प्रोवाइड करते हैं ओनली इंटरनेट की भी स्पेशल प्रमोशन है 500 1500 और 2000 की स्पीड वाले रॉजर्स इंटरनेट बहुत चीप प्राइस पर दिला देंगे रॉजर्स सेल फोन की भी अमेजिंग ऑफर है मेरे को कैनेडा यूएस अनलिमिटेड कॉलिंग मिलेगी आईफोन और सैमसंग भी स्पेशल प्राइस पर अवेलेबल है प्लीज कॉल फॉर फर्दर इंफॉर्मेशन नंबर है 6478648000 6478648000 असि 18 साल से रॉजर्स दे कॉरपोरेट इंप्लाई हाँ तुहाडा अकाउंट और एड्रेस चेक करके बहुत वड़िया प्रमोशन दिला देंगे नंबर अगेन 6478648000 6478648000 6478648000
0: नंबर है 6478648000 6478648000 ਦੇ ਉੱਤੇ ਤੁਸੀਂ ਗੱਲਬਾਤ ਕਰੋ ਤੁਹਾਡੇ ਲਈ ਮਿਸਟਰ ਵਕਾਰ ਖਾਨ ਜੀ ਬਿਲਕੁਲ ਅਵੇਲੇਬਲ ਤੇ ਹਾਜ਼ਰ ਨੇ ਨਾਲ ਇੱਕ ਵਾਰ ਤੁਸੀਂ ਕਿਹੜਾ ਕਰ ਲਓ ਗੱਲਬਾਤ ਸੋ ਪ੍ਰੋਗਰਾਮ ਵੀ ਰਵੀਰਾ ਤੇ ਨੰਬਰ ਆਪਣਾ 905-600-7533-37 ਸਟੂਡੀਓ ਦਾ 9056733337 ਜਿਉਂ ਜਿਉਂ ਨਾ ਸਮਰ ਖਤਮ ਹੁੰਦੀ ਜਾਂਦੀ ਆ ਚਲੋ ਇੱਕ ਗੱਲ ਹੈ ਕਿ ਆਪਣੇ ਜਿਹੜੇ ਸਪੋਰਟਸ ਨੇ ਜਿਹੜੇ ਆਪਾਂ ਜ਼ਿਆਦਾਤਰ ਦੇਖਦੇ ਹਾਂ ਉਹ ਸ਼ੁਰੂ ਹੋਣ ਜਾ ਰਹੇ ਚਲੋ ਮੈਨੂੰ ਪਤਾ ਕਿ ਫੀਫਾ ਵਰਲਡ ਕੱਪ ਹੋ ਕੇ ਹਟਿਆ ਬੜਾ ਕਮਾਲ ਦਾ ਰਿਹਾ ਆਫਕੋਰਸ ਬਟ ਉਹ ਹਰ 4 ਸਾਲਾਂ ਬਾਅਦ ਹੁੰਦਾ ਸੋ ਟੋਰਾਂਟੋ ਰੈਪਟਰਸ ਦਾ ਵੀ ਸੀਜ਼ਨ ਬਸ 2 ਮਹੀਨਿਆਂ ਤੱਕ ਸ਼ੁਰੂ ਹੋ ਰਿਹਾ ਮੇਪਲ ਲੀਫਸ ਦਾ ਵੀ ਬਾਕੀ ਜਿਹੜੇ ਅਮੈਰੀਕਨ ਫੁੱਟਬਾਲ ਦੇ ਫੈਨ ਨੇ ਅਮੈਰੀਕਨ ਫੁੱਟਬਾਲ ਵੀ ਬਸ ਹੁਣ ਕੁਝ ਕੁ ਹਫ਼ਤਿਆਂ ਤੱਕ ਸ਼ੁਰੂ ਹੋਣ ਜਾ ਰਹੀ ਹੈ ਸੋ ਸਪੋਰਟਸ ਸੀਜ਼ਨ ਆਪਣੇ ਫਾਲ ਵਿੰਟਰ ਦੇ ਦੌਰਾਨ ਅਤੇ ਫਿਰ ਸਮਰ ਦੇ ਵਿੱਚ ਚਲੋ ਕੋਈ ਬਾਹਲੀ ਸਪੋਰਟਸ ਦੀ ਲੋੜ ਨਹੀਂ ਪੈਂਦੀ ਸੋ ਰੈਪਟਰਸ ਐਤਕੀ ਯਾਰ ਕਵਾਈ ਦੇ ਨਾਲ ਹੁਣ ਦੇਖਦੇ ਹਾਂ ਕਿਆ ਫੱਟੇ ਚੱਕਦੇ ਨੇ ਸੋ ਕਵਾਈ ਲੈਨਡ ਇੱਕ ਵਾਰ ਫਿਰ ਤੋਂ ਰੈਪਟਰ ਬਣ ਚੁੱਕੇ ਆ ਅਤੇ ਦੇਖਦੇ ਹਾਂ ਇੱਕ ਨਿੱਕੀ ਜਿਹੀ ਇਨਵੈਸਟੀਗੇਸ਼ਨ ਜੀ ਚੱਲ ਰਹੀ ਹੈ ਫਿਰ ਅਫਿਸ਼ਲੀ ਉਸਨੂੰ ਵੈਲਕਮ ਅਤੇ ਅਨਾਊਂਸ ਕੀਤਾ ਜਾਵੇਗਾ ਬਟ ਰੈਪਟਰਸ ਦੀ ਟੀਮ ਐਤਕੀ ਬੜੀ ਵਧੀਆ ਹੋਊਗੀ ਕੱਲ੍ਹ ਸ਼ਾਮੀ ਕਹਿੰਦੇ ਕਿ ਸਟੈਬਿੰਗ ਹੋਈ ਹੈ ਵਾਹ ਵਾਹ ਮੁੰਡਿਓ ਚਲੋ ਪਤਾ ਨਹੀਂ ਮੁੰਡੇ ਆ ਕੀ ਹੈ ਦੱਸਿਆ ਨਹੀਂ ਬਟ ਇੱਕ ਬੰਦਾ ਸੀਰੀਅਸ ਇੰਜਰੀਜ਼ ਫੇਸ ਕਰ ਰਿਹਾ ਸਟੀਲਸ ਐਂਡ ਮੈਕਲੋਗਲਿਨ ਕਾਲਜ ਪਲਾਜ਼ੇ ਦੀ ਜਿਹੜੀ ਈਸਟ ਸਾਈਡ ਹੈ ਉਹ ਬੰਦ ਹੈ ਹਜੇ ਤੱਕ ਪੁਲਿਸ ਨੇ ਕੋਈ ਸਸਪੈਕਟ ਦੀ ਡਿਸਕ੍ਰਿਪਸ਼ਨ ਨਹੀਂ ਦੱਸੀ ਬਟ ਸਟੀਲ ਮੈਕਲੋਗਲਿਨ ਅਤੇ ਜਿਹੜਾ ਕਾਲਜ ਪਲਾਜ਼ਾ ਉੱਥੇ ਉਸ ਏਰੀਏ ਦੇ ਵਿੱਚ ਇੱਕ ਕੱਲ੍ਹ ਰਾਤੀ ਸਟੈਬਿੰਗ ਹੋਈ ਦੇਖੋ ਲੜਿਆ ਨਾ ਕਰੋ ਬਈ ਨਾ ਲੜਿਆ ਕਰੋ ਨਾ ਵਾਇਲੈਂਟ ਹੋਇਆ ਕਰੋ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਅਗਲੇ ਨੂੰ ਬੁਲਾਉਣੋ ਛੱਡ ਦਿਓ ਹੋਰ ਕੀ ਆ ਕਿਸੇ ਦੇ ਚਾਕੂ ਮਾਰਨ ਨਾਲ ਕਿਸੇ ਦੇ ਗੋਲੀ ਮਾਰਨ ਨਾਲ ਕੀ ਹੋ ਜੂਗਾ ਕੁਛ ਵੀ ਨਹੀਂ ਯਾਰ ਅਗਲੇ ਦਾ ਵੀ ਪਰਿਵਾਰ ਖਰਾਬ ਹੋ ਰਿਹਾ ਤੁਹਾਡਾ ਵੀ ਪਰਿਵਾਰ ਖਰਾਬ ਹੋ ਰਿਹਾ ਆਪਾਂ ਪਤਾ ਨਹੀਂ ਇੰਨਾ ਗੁੱਸਾ ਲੈ ਕੇ ਕਿੱਥੇ ਜਾਣਾ ਪਹਿਲੀ ਗੱਲ ਤਾਂ ਗੁੱਸਾ ਛੱਡੋ ਬੜੀ ਸਿੰਪਲ ਜਿਹੀ ਗੱਲ ਹੈ ਯਾਰ ਕਿਸੇ ਨਾਲ ਤੁਹਾਡੀ ਬਣਦੀ ਨਹੀਂ ਨਾ ਬੁਲਾਓ ਅਗਲਾ ਕਿਹੜਾ ਤੁਹਾਨੂੰ ਫੋਰਸਫੁਲੀ ਕਹਿ ਰਿਹਾ ਕਿ ਮੇਰੇ ਨਾਲ ਬੋਲਚਾਲ ਰੱਖ ਮੇਰੇ ਨਾਲ ਬੋਲ ਮੇਰੇ ਨਾਲ ਗੱਲਾਂ ਬਾਤਾਂ ਕਰ ਵਾਇਲੈਂਸ ਇੰਨੀ ਇੱਕ ਵੱਧ ਰਹੀ ਹੈ ਨਾ ਐਂਡ ਪਤਾ ਨਹੀਂ ਕੀ ਲੋਕਾਂ ਦੇ ਵਿੱਚ ਇੰਨੀ ਨਫ਼ਰਤ ਇੱਕ ਦੂਜੇ ਪ੍ਰਤੀ ਹੇਟ ਇੱਕ ਤਾਂ ਹੁੰਦਾ ਨਾ ਕਿਸੇ ਨੂੰ ਡਿਸਲਾਈਕ ਕਰਨਾ ਬਟ ਡਿਸਲਾਈਕ ਕਰਨਾ ਇੱਕ ਗੱਲ ਹੈ ਬਟ ਨਾਲ ਦੀ ਨਾਲ ਕਿਸੇ ਪ੍ਰਤੀ ਇੰਨੀ ਨਫ਼ਰਤ ਹੋਣੀ ਕਿ ਤੁਸੀਂ ਅਗਲੇ ਨੂੰ ਮਾਰ ਹੀ ਦੇਣਾ ਜਾਂ ਇੰਜਰੀ ਇੱਡਾ ਕਹਿ ਲਓ ਕਿ ਸਵੀਅਰਲੀ ਕਰ ਦੇਣਾ ਇਟਸ ਸ਼ੌਕਿੰਗ ਬੀਤੇ ਦਿਨ ਟੋਬਿਕੋ ਦੇ ਵਿੱਚ ਵੀ ਯੂ ਨੋ ਇੱਕ ਆਪਣੀ ਲੇਡੀ ਦੀ ਡੈਥ ਹੋਈ ਅਤੇ ਫਿਰ ਇੱਕ ਸਸਪੈਕਟ ਨੂੰ ਬੰਦੇ ਨੂੰ ਅਰੈਸਟ ਕੀਤਾ ਗਿਆ ਹੈ 26 ਸਾਲ ਦੀ ਕੁੜੀ ਗੋਲੀ ਮਾਰ ਕੇ ਉਹਦੀ ਡੈਥ ਹੋਈ ਐਂਡ ਅਤੇ ਫਿਰ 37 ਸਾਲ ਦਾ ਮੁੰਡਾ ਉਹਨੂੰ ਅਰੈਸਟ ਕੀਤਾ ਗਿਆ ਉਹ ਵੀ ਆਪਣੀ ਕਮਿਊਨਿਟੀ ਦੇ ਸੋ ਹਸਬੈਂਡ ਵਾਈਫ ਦੇ ਵਿੱਚ ਵੀ ਇੰਨੀ ਨਫ਼ਰਤ ਹੈ ਦੋਸਤਾਂ ਦੇ ਵਿੱਚ ਵੀ ਇੰਨੀ ਇੱਕ ਹੇਟ ਸ਼ੁਰੂ ਹੋ ਗਈ ਹੈ ਕੋਈ ਆਪਣੇ ਪੇਰੈਂਟਸ ਕੋਈ ਆਪਣੇ ਬ੍ਰਦਰ ਸਿਸਟਰ ਸੋ ਕਹਿਣ ਦਾ ਭਾਵ ਕਿ ਹਰ ਇੱਕ ਰਿਸ਼ਤੇ ਦੇ ਵਿੱਚ ਹੇਟ ਬਹੁਤ ਜ਼ਿਆਦਾ ਹੈ ਅਤੇ ਹੇਟ ਕੀ ਇੱਕ ਹੇਟ ਤੋਂ ਅਗਲਾ ਸ਼ਬਦ ਪਤਾ ਨਹੀਂ ਕੀ ਹੈ ਬਟ ਉਸ ਟਾਈਪ ਦੀ ਗੱਲਬਾਤ ਹੈ ਸੋ ਜਸਟ ਬੀ ਪੀਸਫੁਲ ਯਾਰ ਥੋੜ੍ਹਾ ਜਿਹਾ ਐਂਗਰ ਮੈਨੇਜਮੈਂਟ ਦੀਆਂ ਕਲਾਸਾਂ ਲੈ ਲਿਆ ਕਰੋ ਆਪਣੇ ਆਪ ਤੇ ਫੋਕਸ ਕਰੋ, ਸਟੇ ਕਾਮ। ਇੱਕ ਤੁਹਾਨੂੰ ਮੈਂ ਕੁਆਲਿਟੀ ਕਾਰ ਰਿਪੇਅਰ ਦਾ ਨੰਬਰ ਜ਼ਰੂਰ ਦਵਾਂ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ। ਅਗਰ ਕਿਸੇ ਨੇ ਵੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੀ ਗੱਡੀ ਦੇ ਇੰਜਨ ਟਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ, ਏ ਟੂ ਜ਼ੈਡ ਕਾਰਵੈਨ ਟਰੱਕ ਦੀ ਕੋਈ ਪ੍ਰੋਬਲਮ ਹੈ, ਤਾਂ ਕੁਆਲਿਟੀ ਕਾਰ ਰਿਪੇਅਰ 905-460-1111 ਲੋਕੇਟਡ ਨੇ ਤੁਹਾਡੇ ਲਈ ਕੁਈਨ ਅਤੇ ਕੈਨੇਡੀ ਦੇ ਨਜ਼ਦੀਕ 171 ਰਦਰਫਰਡ ਰੋਡ ਸਾਊਥ। ਸੋ ਰਦਰਫਰਡ ਦੇ ਉੱਤੇ ਨੇ, ਨੰਬਰ ਹੈ 905-460-1111। ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ, ਟਰੱਸਟਵਰਦੀ ਓਨੈਸਟ ਰਿਲਾਇਬਲ ਟੀਮ ਹੈ। 905-460-1111 905-460-1111। ਸਾਡੇ ਨਾਲ ਹਰਪ੍ਰੀਤ ਸੈਨ ਜੀ ਜੁੜ ਚੁੱਕੇ ਨੇ, ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ, ਗੁੱਡ ਮਾਰਨਿੰਗ, ਵੈਲਕਮ।
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ ਹਰਪ੍ਰੀਤ। ਹਰਪ੍ਰੀਤ ਦਾ ਫੋਨ ਨੰਬਰ ਇੱਕ ਇੱਕ ਹੈ 416-816-1765। ਹਰਪ੍ਰੀਤ, ਅੱਜ ਫਿਰ ਕੀ ਜਾਣਕਾਰੀ ਸਭ ਨੂੰ ਵਧੇਰੇ?
2: ਬਿਲਕੁਲ ਨਵੀ, ਸੋ ਜਿੱਥੇ ਆਪਾਂ ਇੰਸ਼ੋਰੈਂਸ ਇਨਵੈਸਟਮੈਂਟ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਦੇ ਰਹਿੰਦੇ ਹਾਂ, ਸੋ ਅੱਜ ਜਿਹੜੀ ਮੈਂ ਗੱਲ ਕਰਨ ਜਾ ਰਹੀ ਹਾਂ, ਕਿਉਂਕਿ ਬਹੁਤ ਸਾਰੇ ਸਾਡੇ ਲਿਸਨਰਸ ਹੋਣਗੇ ਜਿਨ੍ਹਾਂ ਨੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਲਰੇਡੀ ਲਾਇਸੈਂਸ ਲਿਆ ਹੋਇਆ ਆ, ਬਟ ਸਾਨੂੰ ਟ੍ਰੇਨਿੰਗ ਦਾ ਇਸ਼ੂ ਆ ਰਿਹਾ ਆ, ਪ੍ਰੋਪਰ ਮੈਂਟਰਸ਼ਿਪ ਨਹੀਂ ਮਿਲ ਰਹੀ ਜਿੱਥੇ ਆਪਾਂ ਜੁਆਇਨ ਕਰ ਸਕੀਏ, ਤੇ ਜਿੱਥੇ ਆਪਾਂ ਨੂੰ ਪ੍ਰੋਪਰ ਆਫਿਸ ਸਟਰਕਚਰ ਮਿਲ ਸਕੇ, ਸਾਡੀਆਂ ਪ੍ਰੈਜੈਂਟੇਸ਼ਨ ਸਕਿੱਲਸ ਇੰਪਰੂਵ ਹੋ ਸਕਣ, ਤਾਂ ਮੈਂ ਇੱਕ ਵਾਰ ਜ਼ਰੂਰ ਦੱਸ ਦੇਵਾਂ ਕਿ ਸਾਡੇ ਆਫਿਸ ਤੋਂ, ਟੌਪ ਚੋਇਸ ਇੰਸ਼ੋਰੈਂਸ ਤੋਂ, ਅਸੀਂ ਨਵੇਂ ਐਡਵਾਈਜ਼ਰ ਹਾਇਰ ਕਰਦੇ ਰਹਿੰਦੇ ਹਾਂ, ਸੋ ਅਗਰ ਤੁਸੀਂ ਆਲਰੇਡੀ ਲਾਇਸੈਂਸਡ ਹੈਗੇ ਆ ਤੇ ਤੁਹਾਨੂੰ ਇਹ ਸਾਰੇ ਇਸ਼ੂਜ਼ ਆ ਰਹੇ ਹੈਗੇ ਆ, ਤੇ ਇੱਕ ਵਾਰ ਜ਼ਰੂਰ ਤੁਸੀਂ ਸਾਡਾ ਆਫਿਸ ਵਿਜ਼ਿਟ ਕਰਕੇ ਜਾ ਸਕਦੇ ਆ, ਸੋ ਪੂਰਾ ਸਟਰਕਚਰ ਸਮਝ ਸਕਦੇ ਆ। ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਆ, ਸੋ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਸਾਡੇ ਕੋਲ, ਘੱਟੋ ਘੱਟ 10-15 ਤਾਂ ਉਹੀ ਇੰਸ਼ੋਰੈਂਸ ਕੰਪਨੀਜ਼ ਆ ਜਿਨ੍ਹਾਂ ਦੇ ਵਿੱਚ ਸਿਰਫ ਤੁਸੀਂ ਵਿਜ਼ਿਟਰ, ਟਰੈਵਲ, ਸੁਪਰਵਿਜ਼ਰ, ਮੈਡੀਕਲ ਇੰਸ਼ੋਰੈਂਸ ਕਰ ਸਕਦੇ ਆ। ਸੋ ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਸਾਡੀ ਟੀਮ ਨੂੰ ਜੁਆਇਨ ਕਰਨ ਦੇ ਲਈ, ਤਾਂ ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-816-5000, ਕਿਉਂਕਿ ਜਿਹੜਾ ਸਾਡਾ ਲਾਇਸੈਂਸ ਹੈਗਾ ਆ, ਇਸ ਲਾਇਸੈਂਸ ਦੇ ਅੰਡਰ ਜਿੱਥੇ ਆਪਾਂ ਇੰਸ਼ੋਰੈਂਸ ਕਵਰੇਜਿਸ ਕਰ ਸਕਦੇ ਹਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਕੋਈ ਵਿਜ਼ਿਟਰ, ਟਰੈਵਲ, ਸੁਪਰਵਿਜ਼ਰ, ਮੈਡੀਕਲ ਇੰਸ਼ੋਰੈਂਸ, ਗਰੁੱਪ ਪਲੈਨਸ, ਮੌਰਗੇਜ ਇੰਸ਼ੋਰੈਂਸਿਸ, ਜਾਂ ਜਿੰਨੇ ਵੀ ਕਾਰਪੋਰੇਟ ਕਲਾਇੰਟ ਹੈਗੇ ਆ, ਸੋ ਉਹਨਾਂ ਦੀਆਂ ਅਗਰ ਕੋਈ ਐਸਟੇਟ ਪਲੈਨਿੰਗ ਤੁਸੀਂ ਸਮਝਣੀ ਹੈਗੀ ਆ ਕਿ ਕਿੱਦਾਂ ਕਰਨੀ ਆ, ਜਾਂ ਅਗਰ ਕੋਈ ਲਿਸਨਰਸ ਸਾਡੇ ਸੁਣਦੇ ਪਏ ਆ, ਅਗਰ ਤੁਹਾਡੀਆਂ ਕਾਰਪੋਰੇਸ਼ਨਸ ਦੇ ਵਿੱਚ ਰਿਟੇਨ ਅਰਨਿੰਗ ਪਈ ਹੋਈ ਆ ਔਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਉਸ ਰਿਟੇਨ ਅਰਨਿੰਗ ਨੂੰ ਟੈਕਸ ਐਫੀਸ਼ੀਐਂਟਲੀ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਆ, ਤਾਂ ਕਿ ਮੈਕਸੀਮਮ ਐਸਟੇਟ ਤੁਹਾਡੀ ਜਨਰੇਟ ਹੋ ਸਕੇ, ਜਿਹੜੀ ਟੈਕਸ ਫਰੀ ਤੁਹਾਡੇ ਬੈਨੀਫਿਸ਼ੀਅਰੀਜ਼ ਨੂੰ ਪਾਸ ਆਨ ਹੋ ਸਕੇ, ਤਾਂ ਜ਼ਰੂਰ ਇਹ ਸਟ੍ਰੈਟਜੀਜ਼ ਸਮਝਣ ਦੇ ਲਈ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਮੇਰਾ ਹੈਗਾ ਜੀ 416-817-6500,
0: 416-817-6500 ਇੱਕ ਫੋਨ ਨੰਬਰ ਹੈ, 416-817-6500 ਤੇ ਕਾਲ ਕਰੋ। ਹਰਪ੍ਰੀਤ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
0: ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ 905-600-3337 ਆਪਣਾ ਫੋਨ ਨੰਬਰ ਹੈ, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਤੁਹਾਡੇ ਨਾਲ ਗੱਲਬਾਤ ਹੋ ਰਹੀਆਂ ਨੇ। ਅੱਜ ਇੱਕ ਥੋੜ੍ਹਾ ਜਿਹਾ ਇੱਕ ਆਪਾਂ ਫੈਮਿਲੀ ਸਿਚੁਏਸ਼ਨ ਦੇ ਬਾਰੇ ਗੱਲਬਾਤ ਕਰਨੀ ਹੈ। ਦੇਖੋ, ਇੱਦਾਂ ਦੇ ਸਿਚੁਏਸ਼ਨ ਬੜੇ ਹੀ ਘੱਟ ਕਿਤੇ ਆਪਾਂ ਡਿਸਕਸ ਕਰਦੇ ਹਾਂ, ਅਤੇ ਬੜੇ ਹੀ ਘੱਟ ਕਿਤੇ ਮੇਰੇ ਤੱਕ ਇੱਦਾਂ ਦੀਆਂ ਗੱਲਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ। ਬਟ ਮੈਨੂੰ ਇੱਕ ਈਮੇਲ ਆਈ ਹੈ, ਬੜੀ ਲੰਬੀ ਚੌੜੀ, ਅਤੇ ਦੇਖੋ ਮੈਂ ਇਹ ਗੱਲ ਸ਼ੇਅਰ ਨਹੀਂ ਸੀ ਕਰਨੀ ਕਿਉਂਕਿ ਹੈ ਥੋੜ੍ਹੀ ਜੀ ਮੈਨੂੰ ਹੁਣ ਕਰੀਏ ਨਾ ਕਰੀਏ ਮੈਂ ਵੀ ਕਨਫਿਊਜ਼ਡ ਹਾਂ। ਚਲੋ, ਈਮੇਲ ਆਈ ਅਗਲੇ ਬੰਦੇ ਦੀ, ਕਹਿੰਦਾ ਕਿ 4:19 ਤੇ ਸਵੇਰੇ ਨਵੀਂ ਮੈਂ ਈਮੇਲ ਤੁਹਾਨੂੰ ਲਿਖ ਰਿਹਾ ਬਿਕਾਜ਼ ਮੈਨੂੰ ਬਹੁਤ ਸਟ੍ਰੈਸ ਹੈ, ਮੈਨੂੰ ਤਾਂ ਨੀਂਦ ਨਹੀਂ ਆ ਰਹੀ। ਓਕੇ, ਇੱਕ ਬੰਦਾ ਅਤੇ ਉਹ ਕਹਿੰਦਾ ਕਿ ਨਵੀਂ ਅੱਜ ਤੋਂ 7 ਸਾਲ ਪਹਿਲਾਂ ਮੇਰਾ ਇੱਕ ਅਫੇਅਰ ਚੱਲ ਰਿਹਾ ਸੀ, ਬੰਦੇ ਦਾ ਵਿਆਹ ਹੋਇਆ ਹੋਇਆ, ਕਹਿੰਦਾ ਕਿ ਮੇਰਾ 7 ਸਾਲ ਪਹਿਲਾਂ ਇੱਕ ਅਫੇਅਰ ਚੱਲ ਰਿਹਾ ਸੀ, ਅਤੇ ਜਿਸ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਓਕੇ ਮੈਨੂੰ ਇੱਕ ਸੈਕਿੰਡ ਦੇ, ਮੈਨੂੰ ਥੋੜ੍ਹਾ ਜਿਹਾ ਸੋਚ ਲੈਣ ਦਿਓ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਓਕੇ, ਸੋ ਠੀਕ ਹੈ, ਮੈਂ ਚਲੋ ਥੋੜ੍ਹਾ ਜਿਹਾ ਸ਼ੇਅਰ ਕਰਦਾ। ਬੰਦਾ ਕਹਿੰਦਾ ਕਿ ਨਵੀਂ ਮੇਰਾ 7 ਸਾਲ ਪਹਿਲਾਂ ਅਫੇਅਰ ਚੱਲ ਰਿਹਾ ਸੀ ਮੇਰੀ ਸਿਸਟਰ ਇਨ ਲਾਅ ਦੇ ਨਾਲ। ਕਹਿੰਦਾ ਕਿ ਸਾਲ ਬਾਅਦ ਉਹ ਪ੍ਰੈਗਨੈਂਟ ਹੋ ਗਈ ਤੇ ਸਾਡੇ ਮੁੰਡਾ ਹੋ ਗਿਆ, ਤੇ ਕਹਿੰਦਾ ਕਿ ਉਹਨੇ ਸਾਰੀ ਫੈਮਿਲੀ ਨੂੰ ਦੱਸ ਦਿੱਤਾ ਕਿ ਜੋ ਫਾਦਰ ਹੈ ਵੀ ਉਹ ਕੋਈ ਮੇਰਾ ਐਕਸ ਬੋਏਫ੍ਰੈਂਡ ਹੈ, ਤੇ ਉਹਦਾ ਬੱਚਾ ਉਹ ਹੁਣ ਚਲੋ ਹੈ ਨਹੀਂ ਗਿਆ ਪਿਕਚਰ ਦੇ ਵਿੱਚ, ਤੇ ਚਲੋ ਫੈਮਿਲੀ ਨੂੰ ਲੱਗਿਆ ਠੀਕ ਹੈ ਵਿਚਾਰੀ ਨਾਲ ਇੱਦਾਂ ਹੋ ਗਿਆ, ਚੱਲ ਇਹਦੀ ਹੈਲਪ ਕਰਦੇ ਆ। ਪਰ ਉਹ ਬਿਲਕੁਲ ਗੱਲ ਝੂਠੀ ਸੀਗੀ। ਅਸਲ ਦੇ ਵਿੱਚ ਜੋ ਪਿਓ ਦਾ ਬਾਪ ਹੈ ਇਹ ਮੁੰਡਾ, ਤੇ ਕਹਿੰਦਾ ਕਿਸੇ ਨੂੰ ਨਹੀਂ ਪਤਾ ਇਸ ਚੀਜ਼ ਦਾ। ਜਦੋਂ ਕੋਈ ਵੀ ਪੁੱਛਦਾ ਵੀ ਉਹ ਅੱਛਾ ਇਹਦਾ ਡੈਡੀ ਕਿੱਥੇ, ਤੂੰ ਕੀ ਇਹਨੂੰ ਕਦੇ ਉਹਦੇ ਨਾਲ ਗੱਲ ਨਹੀਂ ਕੀਤੀ, ਜੋ ਵੀ ਹੈ ਉਹ ਆਪ ਹੀ ਹੈਂਡਲ ਕਰ ਲੈਂਦੀ ਆ। ਇਹ ਮੁੰਡਾ ਜਾਂ ਬੰਦਾ ਕਹਿੰਦਾ ਕਿ ਉਹ ਜਿਹੜਾ ਸਾਡਾ ਮੁੰਡਾ ਉਹ ਹੁਣ 5 ਸਾਲ ਦਾ, ਤੇ ਹੁਣ ਜਿਹੜੀ ਮੇਰੀ ਸਿਸਟਰ ਇਨ ਲਾਅ ਉਹ ਕਹਿੰਦੀ ਹੈ ਕਿ ਤੂੰ ਮੇਰੀ ਹੈਲਪ ਕਰ, ਪੈਸੇ ਪੂਸੇ ਦੇ, ਹੁਣ ਬੱਚਾ ਵੀ ਵੱਡਾ ਹੋ ਰਿਹਾ ਵੀ ਰੇਜ਼ ਕਰਨ ਦੇ ਵਿੱਚ ਮੈਨੂੰ ਹੋਰ ਵੀ ਮਦਦ ਚਾਹੀਦੀ ਹੈ। ਅਤੇ ਉਹ ਕਹਿੰਦਾ ਪਰ ਜਿਹੜੀ ਹੁਣ ਮੇਰੀ ਵਾਈਫ ਹੈ ਮੇਰੇ ਕੋਲ ਵੀ 2 ਬੱਚੇ ਨੇ ਉਹਦੇ ਨਾਲ, ਜੇ ਉਹਨੂੰ ਕਿਤੇ ਪਤਾ ਚੱਲ ਗਿਆ ਆਫਕੋਰਸ ਉਹਨੇ ਤਾਂ ਡਿਵੋਰਸ ਕਰਕੇ ਮੈਨੂੰ ਛੱਡ ਦੇਣਾ। ਕਹਿੰਦਾ ਕਿ ਮੇਰੀ ਸਾਡੀ ਇੱਕ ਬੇਟੀ 3 ਸਾਲ ਦੀ ਹੈ ਅਤੇ ਇੱਕ ਬੇਟੀ 7 ਮਹੀਨੇ ਦੀ ਆ। ਕਹਿੰਦਾ ਮੈਂ 31 ਸਾਲਾਂ ਦਾ, 32 ਦਾ ਹੋਣ ਵਾਲਾ, ਕੈਨੇਡੀਅਨ ਬੋਰਨ ਹਾਂ ਮੈਂ, ਮੇਰੇ ਕੋਲ ਘਰ ਬਾਰ ਵੀ ਹੈ ਇੱਥੇ, ਵਧੀਆ ਮੈਂ ਕਮਾਈ ਕਰਦਾ, ਮਹੀਨੇ ਦਾ $7,000-8,000 ਵੀ ਮੈਂ ਕਮਾਉਣਾ। ਕਹਿੰਦਾ ਕਿ ਨਵੀਂ ਮੈਂ ਬਹੁਤ ਗਲਤੀਆਂ ਕੀਤੀਆਂ ਜਦੋਂ ਮੈਂ ਯੰਗਰ ਸੀਗਾ, ਬਟ ਹੁਣ ਜਿਉਂ ਜਿਉਂ ਉਮਰ ਵੱਧ ਗਈ ਬੜੀ ਸਟ੍ਰੈਸ ਹੈ, ਮੈਨੂੰ ਸਮਝ ਨਹੀਂ ਲੱਗ ਰਿਹਾ ਕਿ ਮੈਂ ਕਰਾਂ ਕੀ। ਕਹਿੰਦਾ ਕਿ ਮੇਰੀ ਵਾਈਫ ਬਹੁਤ ਚੰਗੀ ਹੈ, ਮੈਂ ਉਹਨੂੰ ਲੂਜ਼ ਨਹੀਂ ਕਰਨਾ ਚਾਹੁੰਦਾ। ਮੇਰੀ ਵਾਈਫ ਨੂੰ ਤਾਂ ਇਹ ਹੈ ਕਿ ਯਾਰ ਮੇਰਾ ਹਸਬੈਂਡ ਬੜਾ ਲੋਇਲ ਹੈ। ਬੜੇ ਕਹਿੰਦੇ ਕਿ ਮੈਂ ਕਿਤੇ ਨਾ ਕਿਤੇ ਜ਼ਿੰਦਗੀ 'ਚ ਇੱਕ ਵਾਰ ਬੜਾ ਅਨਫੇਥਫੁਲ ਸੀਗਾ, ਬਟ ਹੁਣ ਮੈਂ ਬਦਲ ਚੁੱਕਿਆ, ਹੁਣ ਮੈਂ 100% ਲੋਇਲ ਬਣਨ ਦੀ ਕੋਸ਼ਿਸ਼ ਕਰ ਰਿਹਾ। ਕਹਿੰਦਾ ਕਿ ਮੇਰੀ ਸਿਸਟਰ ਲਾ ਆਪਣੀ ਅਪਾਰਟਮੈਂਟ 'ਚ ਰਹਿੰਦੀ ਹੈ, ਵੀਕਐਂਡ 'ਤੇ ਕਦੇ ਕਦਾਈ ਮੈਂ ਚਲਾ ਜਾਂਦਾ, ਮੈਂ ਹੈਲਪ ਕਰਦਾ ਅਤੇ ਮੈਂ ਪੈਸੇ ਵੀ ਦਿੰਦਾ। ਮੇਰੇ ਕੋਲ ਇੱਕ ਸੈਪਰੇਟ ਅੱਡ ਬੈਂਕ ਅਕਾਊਂਟ ਹੈ ਜਿਹਦੇ 'ਚੋਂ ਮੈਂ ਉਹਨੂੰ ਬੱਚੇ ਦੇ ਲਈ ਪੈਸੇ ਦੇ ਰਿਹਾ। ਨਾਲੇ ਇੱਥੋਂ ਤੱਕ ਗੱਲ ਹੈ, ਕਹਿੰਦਾ ਕਿ ਮੇਰੀ ਵਾਈਫ ਨੂੰ ਪਤਾ ਕਿ ਮੇਰੇ ਕੋਲ CIBC ਦਾ ਅਕਾਊਂਟ ਹੈ, ਬਟ ਇਹ ਨਹੀਂ ਪਤਾ ਵੀ ਮੇਰੇ ਕੋਲ ਇੱਕ ਸਕੋਸ਼ਾ ਬੈਂਕ ਦਾ ਵੀ ਅਕਾਊਂਟ ਹੈ, ਅਤੇ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿੰਨਾ ਕਮਾਉਂਦਾ। ਵਾਈਫ ਨੂੰ ਲੱਗਦਾ ਕਿ ਮੈਂ 5,000-5,500 ਕਮਾ ਰਿਹਾ ਜਦੋਂ ਮੈਂ ਉਸ ਤੋਂ ਕਿਤੇ ਵੱਧ ਕਮਾਉਣਾ। ਮੈਂ ਆਪਣੇ ਜਿਹੜਾ ਬੇਟਾ ਉਹਨੂੰ ਟੋਏ ਵੀ ਲੈ ਕੇ ਦਿੰਦਾ, ਸਿਸਟਰ ਇਨ ਲਾਅ ਨੂੰ ਵੀ ਕਦੇ ਕਦੇ ਗਿਫਟ ਲੈ ਕੇ ਦਿੰਦਾ, ਬਟ ਕਹਿੰਦਾ ਕਿ ਨਵੀਂ ਮੈਂ ਬਹੁਤ ਕਨਫਿਊਜ਼ ਹਾਂ ਵੀ ਮੈਂ ਹੁਣ ਕਰਾਂ ਕੀ। ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਬਹੁਤ ਸਟ੍ਰੈਸ ਹੈ, ਮੈਂ ਆਪਣੀ ਵਾਈਫ ਨੂੰ ਨਹੀਂ ਲੂਜ਼ ਕਰਨਾ ਚਾਹੁੰਦਾ, 2 ਬੇਟੀਆਂ ਨੇ ਕਹਿੰਦਾ, ਬਟ ਕਹਿੰਦਾ ਕਿ ਪ੍ਰੈਸ਼ਰ ਬਹੁਤ ਹੁਣ ਵੱਧ ਰਿਹਾ ਜਿਉਂ ਜਿਉਂ ਸਿਸਟਰ ਇਨ ਲਾਅ ਕਹਿੰਦੀ ਹੈ ਵੀ ਤੂੰ ਹੈਲਪ ਕਰ, ਮੈਨੂੰ ਵੀ ਹੁਣ ਕਿਤੇ ਨਾ ਕਿਤੇ ਹੋਰ ਸਪੋਰਟ ਦੀ ਲੋੜ ਹੈ। ਸੋ ਇਹਦਾ ਇਹ ਕਹਿਣਾ ਬਾਈ ਦਾ ਕਿ ਆਈ ਵਾਂਟ ਟੂ ਨੋ ਯੂਰ ਵਿਊਅਰਸ ਓਪੀਨੀਅਨਸ, ਦਿਸ ਇਜ਼ ਸਟ੍ਰੈਸਿੰਗ ਮੀ ਆਊਟ, ਵੀ ਮੈਂ ਕਰਾਂ ਕੀ। ਸੋ ਸਿਚੁਏਸ਼ਨ ਮੈਨੂੰ ਪਤਾ, ਮੈਂ ਵੀ ਪੜ੍ਹ ਕੇ ਯਾਰ ਬਹੁਤ ਹੈਰਾਨ ਹੋਇਆ ਯਾਰ ਕਿ ਪਤਾ ਨਹੀਂ ਲੋਕ ਏਡੇ ਵੱਡੇ ਇੱਕ ਸਟ੍ਰੈਸਫੁਲ ਸਿਚੁਏਸ਼ਨ ਦੇ ਵਿੱਚ ਪੈਂਦੇ ਕਿਉਂ ਨੇ ਯਾਰ। ਵਧੀਆ ਤੁਹਾਡਾ ਰਿਸ਼ਤਾ ਚੱਲ ਰਿਹਾ, ਵਧੀਆ ਤੁਹਾਡੀ ਲਾਈਫ ਚੱਲ ਰਹੀ ਆ, ਕੀ ਜ਼ਰੂਰਤ ਕਿ ਆਪਾਂ ਇਹਨਾਂ ਪੰਗਿਆਂ 'ਚ ਪਈਏ। ਬਟ ਜਦੋਂ ਹੁਣ ਬੰਦਾ ਪੈ ਹੀ ਗਿਆ, ਹੁਣ ਇਹ ਕਹਿ ਰਿਹਾ ਕਿ ਨਾ ਵੀ ਮੈਂ ਕਰਾਂ ਕੀ। ਹੁਣ ਮੈਂ ਵੀ ਪੜ੍ਹ ਕੇ ਸੋਚਾਂ ਕਿ ਯਾਰ ਹੁਣ ਬੰਦਾ ਜੇ ਤੂੰ ਆਪਦੀ ਵਾਈਫ ਨੂੰ ਦੱਸ ਦਿੱਤਾ ਆਫਕੋਰਸ ਯੂ ਇਨ ਬਿਗ ਬਿਗ ਟ੍ਰਬਲ, ਉਹਨੇ ਤਾਂ ਕਦੇ ਵੀ ਨਹੀਂ ਮਾਫ਼ ਕਰਨਾ, ਤੈਨੂੰ ਮਾਫ਼ ਕਰਨਾ, ਤੇਰੀ ਸਿਸਟਰ ਇਨ ਲਾਅ ਨੂੰ ਮਾਫ਼ ਕਰਨਾ। ਬਟ ਦੂਜੇ ਪਾਸੇ ਏਡੀ ਵੱਡੀ ਇੱਕ ਚੁੱਪ, ਏਡੀ ਵੱਡੀ ਸੀਕ੍ਰੇਟ ਰੱਖਣੀ, ਉਹ ਵੀ ਬੜੀ ਇਟਸ ਨਾਟ ਏ ਈਜ਼ੀ ਥਿੰਗ। ਨਾ ਕਿਤੇ ਕੋਈ ਤੁਹਾਨੂੰ ਇੰਨਾ ਝੂਠ ਬੋਲਣਾ ਚਾਹੀਦਾ, ਪਹਿਲੀ ਗੱਲ ਤਾਂ ਹੁਣ ਗਲਤੀ ਕੀਤੀ ਹੈ, ਗਲਤੀ ਦਾ ਸਾਹਮਣਾ ਤਾਂ ਕਰਨਾ ਪੈਣਾ ਹੀ ਪੈਣਾ। ਨੰਬਰ ਹੈ ਆਪਣਾ 9056733337। ਇਟਸ ਅ ਟ੍ਰਿਕੀ ਸਿਚੁਏਸ਼ਨ, ਬੜੀ ਵੱਡੀ ਗਲਤੀ ਹੈ, ਅਤੇ ਗਲਤੀ ਦੇ ਨਾਲ ਨਾਲ ਸਾਰੀ ਉਮਰ ਦਾ ਇੱਕ ਮੈਨੂੰ ਲੱਗਦਾ ਕਿ ਤੁਹਾਨੂੰ ਰਿਗਰੈਟ ਵੀ ਹੋਊਗਾ ਅਤੇ ਪ੍ਰੋਬਲਮ ਵੀ ਹੋਊਗੀ, ਕਿਉਂਕਿ ਤੁਸੀਂ ਇੱਕ ਐਸੇ ਟ੍ਰਾਇੰਗਲ ਦੇ ਵਿੱਚ ਫਸ ਚੁੱਕੇ ਹੋ ਜੀ ਚੋਂ ਨਿਕਲਣਾ ਔਖਾ। ਖੈਰ ਤੁਹਾਡੀਆਂ ਕੁਝ ਕਾਲਸ ਦਿੰਦੇ ਹਾਂ, ਤੁਸੀਂ ਕੀ ਸੋਚਦੇ ਹੋ ਇਸ ਬਾਰੇ 9056733337। ਆਈ ਨੋ ਇਟਸ ਥੋੜ੍ਹਾ ਜਿਹਾ ਆਪਣੀ ਇੱਕ ਕੰਟੈਂਟ ਤੋਂ ਹਟ ਕੇ ਗੱਲਬਾਤ ਹੈ, ਬਟ ਕਿਸੇ ਨੇ ਭੇਜੀ ਹੈ ਅਗਲਾ 4:30 ਸਵੇਰੇ ਉੱਠ ਉੱਠ ਕੇ ਈਮੇਲਾਂ ਕਰ ਰਿਹਾ, ਸੋ ਵਾਈ ਨਾਟ ਕਿ ਆਪਾਂ ਜੇ ਕਿਤੇ ਇੱਕ ਮਦਦ ਹੋ ਸਕਦੀ ਹੈ, ਮਦਦ ਨਹੀਂ ਮੈਂ ਕਹੂੰਗਾ ਬਟ ਤੁਸੀਂ ਆਪਣੇ ਵਿਊਜ਼ ਦੇ ਸਕਦੇ ਹੋ ਤਾਂ ਮੋਸਟ ਵੈਲਕਮ। 905-673-3337 ਆਪਣਾ ਨੰਬਰ ਹੈ। ਈਗਲ ਟਰੱਕ ਟਾਇਰ ਅਲਾਈਨਮੈਂਟ ਐਂਡ ਰਿਪੇਅਰ ਸੈਂਟਰ ਨੂੰ ਯਾਦ ਰੱਖੋ, ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ 6472346293। ਮਿਲਟਨ ਦੇ ਵਿੱਚ ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਕੋਰਨਰ ਤੇ, 10874 ਸਟੀਲਸ ਐਵਨਿਊ ਈਸਟ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 6472346293
4: ਗੱਲ ਕੀਤੀ ਆ। ਦੇਖੋ ਗਲਤੀ ਤੇ ਹੈ ਹੀ ਆ ਨਾ, ਐਂਡ ਇਹੋ ਜਿਹੀ ਗਲਤੀ ਆ ਜਿਹੜੀ ਯਾਰ ਸੁਧਾਰੀ ਤੇ ਜਾ ਹੀ ਨੀ ਸਕਦੀ ਹੈਗੀ,
3: ਕਿਉਂਕਿ
4: ਆਹ ਚੀਜ਼ ਅਗਰ ਮੰਨ ਲਓ ਵੀ ਆਪਾਂ ਕਹਿੰਦੇ ਹਾਂ ਵੀ ਯਾਰ ਜੇ ਕੁੜੀ ਕਰੇ ਏਦਾਂ ਦਾ ਕੰਮ ਤੇ ਬਾਅਦ ਚ ਸਾਨੂੰ ਪਤਾ ਲੱਗੇ ਤੇ ਯਾਰ ਓਬਵੀਅਸ ਜੀ ਗੱਲ ਆ ਨਾ ਵੀ ਉਦੋਂ ਤੁਹਾਡੀ ਮੇਲ ਈਗੋ ਅੱਗੇ ਆ ਜਾਂਦੀ, ਚਲੋ ਕਹਿਣਾ ਨੀ ਚਾਹੀਦਾ ਹੁਣ ਏਦਾਂ ਬਟ ਹੁੰਦਾ ਏਦਾਂ ਹਨਾ, ਤੇ ਯਾਰ ਐਂਡ ਆਫ ਦਾ ਡੇ ਏਦਾਂ ਤੇ ਹੈ ਨੀ, ਪਤਾ ਨੀ ਲੱਗਣਾ, ਪਤਾ ਤੇ ਲੱਗਣਾ ਹੀ ਲੱਗਣਾ ਯਾਰ। ਅੱਜ ਨੀ ਲੱਗੇਗਾ 10 ਸਾਲ ਬਾਅਦ ਲੱਗ ਜਾਏਗਾ, 10 ਸਾਲ ਬਾਅਦ ਨੀ ਲੱਗੇਗਾ, 20 ਸਾਲ ਬਾਅਦ ਲੱਗ ਜਾਏਗਾ। ਕੱਲ ਨੂੰ ਬੱਚੇ ਨੇ ਯੂਨੀਵਰਸਿਟੀ ਵੀ ਜਾਣਾ, ਸਭ ਕੁਝ ਜਾਣਾ, ਉਦੋਂ ਕਿੱਥੋਂ ਕਰਨਗੇ ਹਨਾ। ਤੇ ਆਈ ਥਿੰਕ ਸਰ ਵੀ ਜੋ ਵੀ ਹੋਏਗਾ ਹਨਾ, ਹੀ ਸ਼ੁਡ ਕਨਫੈਸ ਵਿਦ ਹਰ ਵਾਈਫ ਹਨਾ, ਤੇ ਬਾਅਦ ਚ ਫਿਰ ਦੇਖੋ ਹੁਣ ਉਹ ਟੋਟਲੀ ਵਾਈਫ ਦਾ ਦੇਖੋ ਇੱਕ ਗੁੱਸਾ ਹੋਣਾ ਜਾਂ ਫਿਰ ਛੱਡਣਾ ਉਹ ਚੀਜ਼ ਕਿਤੇ ਨਾ ਕਿਤੇ ਜਾਇਜ਼ ਵੀ ਹੈ, ਵੀ ਗੁੱਸਾ ਹੋਣਾ ਹੈ ਹਨਾ, ਹੁੰਦਾ ਹੀ ਆ ਬੰਦਾ, ਤੇ ਆਈ ਥਿੰਕ ਹੀ ਸ਼ੁਡ ਕਨਫੈਸ ਯਾ।
3: ਪਰ ਵਾਈਫ ਤਾਂ ਨਹੀਂ ਰਹੇਗੀ ਨਾ, ਆਈ ਡਾਊਟ ਇਟ, ਉਹ ਜਿਵੇਂ ਨੂੰ ਏਡੀ ਵੱਡੀ ਗੱਲ ਦਾ
4: ਨਹੀਂ, ਵਾਈਫ ਨੇ ਤੇ ਭਾਜੀ ਰਹਿਣਾ ਹੀ ਨਹੀਂ ਨਾਲ, ਬਟ ਕੱਲ ਨੂੰ ਵੀ ਤੇ ਪਤਾ ਯਾਰ, ਹੁਣ ਕੱਲ ਨੂੰ ਮੰਨ ਲਓ ਅੱਜ ਨਹੀਂ ਪਤਾ ਲੱਗਣਾ ਹੈਗਾ, 10 ਸਾਲ ਬਾਅਦ ਤੇ ਪਤਾ ਲੱਗਣਾ ਹੀ ਆ ਨਾ, ਤੁਸੀਂ ਕਿਉਂ ਦੋ ਜ਼ਿੰਦਗੀਆਂ ਨਾਲ ਖੇਡ ਰਹੇ ਹੋ ਫਿਰ ਯਾਰ। ਬਾਕੀ ਦੇਖੋ ਹਰ ਕਿਸੇ ਦਾ ਆਪਣਾ ਓਪੀਨੀਅਨ ਆ, ਮੇਰਾ ਆ ਚੀਜ਼ ਹੈ ਯਾਰ।
3: ਠੀਕ ਹੈ, ਨਹੀਂ ਥੈਂਕ ਯੂ ਵੀਰੇ, ਬਿਲਕੁਲ ਤੁਹਾਡੀ ਗੱਲ ਵੀ ਠੀਕ ਹੈ ਕਿ ਕਿਸੇ ਨਾ ਕਿਸੇ ਦਿਨ ਤਾਂ ਤੁਹਾਨੂੰ ਯੂ ਨੋ ਇਸ ਸਿਚੁਏਸ਼ਨ ਦਾ ਸਾਹਮਣਾ ਕਰਨਾ ਹੀ ਪਵੇਗਾ। ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337। 905-673-3337 'ਤੇ ਗੱਲਬਾਤ ਹੋ ਰਹੀ ਹੈ, 9056733337। ਇੱਕ HK ਮੂਵਰਸ ਦਾ ਨੰਬਰ ਜ਼ਰੂਰ ਯਾਦ ਰੱਖੋ, ਤੁਸੀਂ ਅਗਰ ਘਰ ਨਵਾਂ ਲਿਆ ਬਹੁਤ ਮੁਬਾਰਕਾਂ, ਇੱਕ ਪ੍ਰੋਫੈਸ਼ਨਲ ਮੂਵਿੰਗ ਕੰਪਨੀ ਨੂੰ ਹਾਇਰ ਕਰੋ, ਐਵੇਂ ਨਾ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਕਹੋ ਕਿ ਆਓ ਵੀ ਮੂਵ ਕਰੋ, ਅਗਲੇ ਡੇਢ ਰੁਪਏ ਪੰਗਾ ਪੈ ਗਿਆ ਫਿਰ। HK ਮੂਵਰਸ ਬੜੀ ਪ੍ਰੋਫੈਸ਼ਨਲ ਟੀਮ ਹੈ, ਤੁਹਾਡੇ ਇੱਕ ਇੱਕ ਚੀਜ਼ ਨੂੰ ਐਨ ਕੱਚ ਵਾਂਗ ਸੰਭਾਲ ਕੇ ਰੱਖਣਗੇ। 416-524-6704 HK Movers 7114। ਹੈਲੋ
5: ਗੱਲ ਬਾਹਰ ਕੀ ਹੋਏਗਾ, ਇਹ ਗਰਾਊਂਡਸ ਆਫ ਡਿਵੋਰਸ ਤਾਂ ਹੈਗੀ ਹੈ, ਸ਼ੀਲ ਦਾ ਰਿਲੀਜ਼ ਦਿਸ ਇਜ਼ ਇੱਕ ਸਹੀ ਬਲੰਡਰ ਹੈ ਜੋ ਹੋਇਆ ਰਾਈਟ ਐਂਡ ਜਦੋਂ ਤੱਕ ਇਹ ਐਕਸੈਪਟ ਨਹੀਂ ਕਰੇਗਾ ਇਹ ਚੀਜ਼ ਕਿ ਯੂ ਨੋ ਮੈਂ ਪਹਿਲਾਂ ਮਾੜਾ ਸੀ ਮੈਂ ਪਹਿਲਾਂ ਏਦਾਂ ਸੀ ਹੁਣ ਨਹੀਂ ਮੈਂ ਕਰਦਾ ਰਾਈਟ ਇਟਸ ਨੋਟ ਲਾਈਕ ਦੈਟ ਸਮਥਿੰਗ ਇਨ ਲਾਈਫ ਯੋਰ ਲਾਈਫ ਇਜ਼ ਯੋਰ ਪਾਸਟ ਇਜ਼ ਗੋਨਾ ਕਮ ਬੈਕ ਐਂਡ ਹੌਂਟ ਯੂ ਤੇ ਇਹਨੂੰ ਕਨਫੈਸ ਕਰਨਾ ਚਾਹੀਦਾ ਆਪਣੀ ਵਾਈਫ ਨਾਲ ਸੋ ਪਲੀਜ਼ ਇਹ ਪਲੇਇੰਗ ਵਿਦ ਫਾਇਰ ਵਾਲੀ ਗੱਲ ਹੈ ਇਹ ਤੇ ਉਹ ਬਾਅਦ ਚ ਛੱਡ ਕੇ ਜਾਂਦੀ ਹੈ ਨਹੀਂ ਜਾਂਦੀ ਜਿਹੜੀ ਸਿਸਟਰ ਇਨ ਲਾਅ ਹੈ ਉਹਦੀ ਕੀ ਸਿਚੁਏਸ਼ਨ ਰਹਿੰਦੀ ਹੈ ਲਾਈਫ ਚ ਹੁੰਦਾ ਕੀ ਹੈ ਜੇ ਇਫ ਹੀ ਇਜ਼ ਅ ਚੇਂਜਡ ਮੈਨ ਹੀ ਸ਼ੁਡ ਐਕਸੈਪਟ ਹਿਸ ਮਿਸਟੇਕਸ ਐਂਡ ਉਹ ਐਕਸੈਪਟ ਕਰਕੇ ਫਰਮ ਅਪ ਕਰਕੇ ਮੈਨ ਅਪ ਕਰਕੇ ਚਿੰਨ ਅਪ ਕਰਕੇ ਜੀਣਾ ਚਾਹੀਦਾ
3: ਪੰਜਾ ਸਾਲਾਂ ਤੋਂ ਬੰਦਾ ਲੁਕੀ ਰਿਹਾ ਤੁਹਾਡੀ ਗੱਲ ਨਹੀਂ ਕੁਝ ਕੁ ਲੋਕ ਚਲੋ ਚੋਰੀਆਂ ਸੀਕ੍ਰੇਟਸ ਰੱਖ ਸਕਦੇ ਆ ਕੁਝ ਕੁ ਬੰਦੇ ਨਿੱਕੀ ਦੀ ਸੀਕ੍ਰੇਟ ਨਹੀਂ ਰੱਖ ਸਕਦੇ ਚਲੋ ਠੀਕ ਹੈ ਵੀਰੇ ਥੈਂਕ ਯੂ ਸੋ ਲੇਡੀਜ਼ ਬਾਕੀ ਸਾਡੇ ਲਿਸਨਰਸ ਹੁਣ ਇਹ ਬਸ ਵੀਰ ਨੇ ਇੰਨਾ ਕੁ ਲਿਖਿਆ ਮੈਨੂੰ ਕਿ ਨਵੀਂ ਪਲੀਜ਼ ਜੇ ਤੁਸੀਂ ਆਪਣੇ ਲਿਸਨਰਸ ਦੇ ਵਿਊਜ਼ ਪੁੱਛ ਸਕਦੇ ਹੋ ਹੀ ਸੈਡ ਆਈ ਵਾਂਟ ਟੂ ਨੋ ਯਰ ਵਿਊਅਰਸ ਓਪੀਨੀਅਨਸ ਦਿਸ ਇਜ਼ ਸਟ੍ਰੈਸਿੰਗ ਮੀ ਆਊਟ ਨਾਲੇ ਲਿਖਿਆ ਕਿ ਸਵੇਰ ਦੇ 4:19 ਹੋਏ ਨੇ ਅਤੇ ਮੈਨੂੰ ਨੀਂਦ ਨਹੀਂ ਆ ਰਹੀ ਤਾਂ ਮੈਂ ਈਮੇਲ ਤੁਹਾਨੂੰ ਇਹ ਪਾ ਰਿਹਾ ਮੈਂ ਵੀ ਸਵੇਰੇ ਉੱਠ ਕੇ ਦੇਖਾਂ ਮੈਂ ਕਿਹਾ ਇੰਨਾ ਲੰਬਾ ਚੌੜਾ ਮੈਨੂੰ ਕੀ ਨਹੀਂ ਯਾਰ ਕਿੱਦਾਂ ਦੀ ਈਮੇਲ ਲਿਖੀ ਹੈ ਸੋ ਖੈਰ ਨੰਬਰ ਹੈ ਆਪਣਾ 9056733337 9056733337 ਸੋ ਦੋ ਵੀਰ ਸਾਡੇ ਕਹਿੰਦੇ ਕਿ ਚੁੱਪ ਕਰਕੇ ਆਪਣੀ ਵਾਈਫ ਨੂੰ ਦੱਸੇ ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਤਾਂ 5 ਸਾਲਾਂ ਨੂੰ ਕਿਸੇ ਨਾ ਕਿਸੇ ਦਿਨ ਇਹ ਚੀਜ਼ ਬਾਹਰ ਆਏਗੀ ਆਏਗੀ ਫਿਰ ਬੰਦੇ ਨੂੰ ਉਦੋਂ ਸਾਹਮਣਾ ਕਰਨਾ ਪਵੇਗਾ ਬਿਹਤਰ ਹੈ ਕਿ ਹੁਣ ਹੀ ਸਾਹਮਣਾ ਕਰੇ ਫਰੈਸ਼ ਫੂਡ ਸੈਂਟਰ ਨੂੰ ਸਾਰੇ ਯਾਦ ਰੱਖੋ ਜੇ ਵਧੀਆ ਟੌਪ ਦੀ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਜ਼ਦੀਕ ਫਰੈਸ਼ ਫੂਡ ਸੈਂਟਰ ਨੰਬਰ 1 ਗਰੋਸਰੀ ਸਟੋਰ ਤੁਹਾਡੇ ਲਈ ਹਾਜ਼ਰ ਹੈ ਜਾਓ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਬੜਾ ਸਾਫ਼ ਸੁਥਰਾ ਬੜਾ ਵੈਲ ਔਰਗਨਾਈਜ਼ਡ ਸਟੋਰ ਹੈ ਫਰੈਸ਼ਨੈਸ ਐਟ ਫਰੈਸ਼ ਫੂਡ ਸੈਂਟਰ 0080 ਹਾਂਜੀ ਵੀਰੇ ਕਿੱਦਾਂ
6: ਮੁੱਦਾ ਲੈ ਕੇ ਚੱਲੇ ਆ ਕਿ ਜਿਹੜਾ ਹੁਣ ਬੱਚਾ ਨਾ ਉਹਦੀ ਸਪੋਰਟ ਮੇਰੇ ਖਿਆਲ ਨਾਲ ਕਰਨ ਵਾਲੀ ਗੱਲ ਸ਼ੁਰੂ ਹੋਈ ਸੀਗੀ ਬੱਚੇ ਦੀ ਸਪੋਰਟ ਕੀਤੀ ਜਾਵੇ ਹਨਾ ਬੱਚਾ ਹੋ ਗਿਆ ਜਿਹੜਾ ਤੇ ਗੱਲ ਏਦਾਂ ਹੈ ਦੇਖੋ ਅਗਰ ਉਹ ਬੇਬੀ ਬੋਰਨ ਹੋਇਆ ਤਾਂ ਉਹ ਕੰਸੈਂਟ ਨਾਲ ਹੀ ਹੋਇਆ ਤੇ ਸਿਸਟਰ ਇਨ ਲਾਅ ਵੀ ਉਹਦੇ ਕੰਸੈਂਟ ਚ ਸੀ ਤੇ ਭਾਜੀ ਹੋਣੀ ਵੀ ਸੀਗੇ ਠੀਕ ਹੈ ਬੇਬੀ ਹੋ ਗਿਆ ਚਲੋ ਵਟਐਵਰ ਹੁਣ ਮੇਰਾ ਪੁਆਇੰਟ ਆਫ ਵਿਊ ਇਹ ਚ ਰੱਖਣਾ ਕਿ ਉਹ ਵਾਈ ਦੀ ਵਾਈਫ ਨੂੰ ਵੀ ਪਤਾ ਤੇ ਰਲ ਮਿਲ ਕੇ ਨਾ ਬੱਚੇ ਦੀ ਸਪੋਰਟ ਕੀਤੀ ਜਾਵੇ ਤੇ ਜੇ ਉਹ ਕਹਿੰਦਾ ਵੀ ਕੋਈ ਤੈਨੂੰ ਪੁੱਛਦਾ ਵੀ ਮੇਰੇ ਐਕਸ ਬੋਏਫ੍ਰੈਂਡ ਤਾਂ ਉਹ ਤਾਂ ਉਹ ਚੀਜ਼ ਡੀਲ ਕਰ ਹੀ ਰਹੀ ਹੈ 5 ਸਾਲ ਤੋਂ ਉਹਨੇ ਹੈਂਡਲ ਕਰ ਹੀ ਲਿਆ ਉਹ ਮੈਟਰ ਤਾਂ ਫਿਰ ਆਪਾਂ ਕਿਉਂਕਿ ਜੇ ਮੁੱਦਾ ਦੱਸਦੇ ਹਾਂ ਨਾ ਦੇਖੋ ਬਾਈ ਹੋ ਗਿਆ ਸਿਸਟਰ ਇਨ ਲਾਅ ਬਾਈ ਦੀ ਵਾਈਫ 3 ਦੋ ਕੁੜੀਆਂ ਪਹਿਲਾਂ ਨੇ ਇੱਕ ਆ ਬੱਚਾ 6 ਬੱਚਿਆਂ ਦੀ ਲਾਈਫ ਥੋੜੀ ਜਿਹੀ ਖਰਾਬ ਕੀਤੀ ਜਾ ਸਕਦੀ ਹੈ ਰਾਈਟ 6 ਬੰਦੇ ਚ ਇਨਵੋਲਵ ਹੋ ਗਏ ਸੋ ਜੇ ਤਾਂ ਕਈ ਵਾਰ ਨਾ ਸਾਡੇ ਬਜ਼ੁਰਗ ਵੀ ਕਈ ਵਾਰ ਗੱਲਾਂ ਨਾ ਦੱਸਦੇ ਹੁੰਦੇ ਕਹਿੰਦੇ ਕਈ ਵਾਰ ਨਾ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦੀਆਂ ਜਦੋਂ ਕੋਈ ਪੂਰਾ ਹੋ ਜਾਂਦਾ ਨਾ ਮਤਲਬ ਉਹ ਗੱਲਾਂ ਦੱਬੀਆਂ ਹੀ ਜਾਂਦੀਆਂ ਉਹਦੇ ਨਾਲ ਸੋ ਗੱਲਾਂ ਨਿਕਲਦੀਆਂ ਹੀ ਨਹੀਂ ਸੋ ਜੇ 5 ਸਾਲ ਕਹਾਣੀ ਚੱਲੀ ਗਈ ਉਹਦੀ ਸਿਸਟਰ ਵੀ ਮੰਨਦੀ ਹੈ ਕਿ ਉਹ ਭੈਣ ਨੂੰ ਸਪੋਰਟ ਕੀਤੀ ਜਾਵੇ ਉਸ ਚੀਜ਼ ਸਿੰਗਲ ਮਦਰ ਬੱਚਾ ਹੈਗਾ ਮੈਨੂੰ ਲੱਗਦਾ ਮੈਰਿਡ ਨਹੀਂ ਹੋਣੇ ਹਨਾ ਉਹਨੇ ਸਿਸਟਰ ਇਨ ਲਾਅ ਉਹ ਸਿੰਗਲ ਹੀ ਨੇ ਬੱਚਾ ਤੇ ਜੋ ਭੈਣ ਵੀ ਹੈਗੀ ਤਾਂ ਵਾਈ ਨੋਟ ਭੈਣ ਨੂੰ ਮੋਹਰੇ ਕਰਕੇ ਸਿਸਟਰ ਦੀ ਹੈਲਪ ਕਰੀ ਜਾਓ ਬੱਚੇ ਦਾ ਫਿਊਚਰ ਬਣਾ ਦਿਓ ਪੜ੍ਹਾਈ ਕਰੀ ਚੱਲੋ ਕੱਲ੍ਹ ਨੂੰ ਇਹ ਜ਼ਰੂਰੀ ਨਹੀਂ ਪਤਾ ਕਿਹੜਾ ਕਿੱਥੇ ਸਾਥ ਛੱਡ ਜਾਵੇ ਜ਼ਰੂਰੀ ਥੋੜ੍ਹੀ ਹੈ ਕਿ ਪਤਾ 100 ਚੀਜ਼ਾਂ ਹੋ ਜਾਂਦੀਆਂ ਕੱਲ੍ਹ ਨੂੰ ਕਿਸੇ
3: ਸੋ ਤੁਸੀਂ ਕਹਿੰਦੇ ਹੋ ਕਿ ਬੰਦਾ ਲੁਕੋ ਹੀ ਰੱਖੀ ਜਾਵੇ ਆਪਣੀ ਵਾਈਫ ਤੋਂ
6: ਭਾਜੀ ਜੇ ਹੁਣ 6 ਬੰਦਿਆਂ ਦੀ ਲਾਈਫ ਕਿੱਦਾਂ ਖਰਾਬ ਕਰ ਸਕਦੇ ਹੋ ਤੁਸੀਂ ਹੁਣ 5 ਸਾਲ ਰੱਖ ਲਿਆ, 5 ਸਾਲ ਤੁਸੀਂ ਲਕੋ ਰੱਖ ਲਿਆ, ਠੀਕ ਹੈ, ਜਿਹੜਾ 5 ਸਾਲ ਲਕੋ ਰੱਖਿਆ ਉਹਦਾ ਵੀ ਕ੍ਰੈਡਿਟ ਫਿਰ ਤੁਹਾਨੂੰ ਹੋਰ ਜਾਣਾ, ਉਹਦਾ ਹੋਰ ਕੰਮ ਭਾਜੀ ਕਹਾਣੀ ਹੋਰ ਵਿਗੜ ਜਾਣੀ ਨਾ। ਹੁਣ ਜੇ 5 ਸਾਲ ਜਦੋਂ ਉਹਨੇ ਕਹਿ ਦਿੱਤਾ ਕਿ ਤੇਰੀ ਤੈਨੂੰ ਕੋਈ ਪੁੱਛਦਾ ਆਪੇ ਹੈਂਡਲ ਕਰੀ ਚੱਲ ਨਾ, ਜਿਹੜੀ ਮਦਰ ਬਣੀ ਹੈ ਸਿਸਟਰ ਇਨ ਲਾਅ ਜਿਹੜੀ ਹੈਗੀ ਹੈ, ਤਾਂ 5 ਸਾਲ ਹੈਂਡਲ ਕਰ ਰਹੀ ਹੈ ਤਾਂ ਪੀੜ੍ਹੀ ਪੁੱਛੋ ਉਹਨੇ ਹੈਂਡਲ ਕਰ ਹੀ ਲਿਆ, 5 ਸਾਲ ਦਾ ਜਵਾਕ ਤਾਂ ਹੋ ਗਿਆ, ਨਾ ਹੀ ਇਜ਼ ਰੈਡੀ ਟੂ ਗੋ ਟੂ ਸਕੂਲ। ਤੇ ਜੇ ਰਲ ਮਿਲ ਕੇ ਉਹਦੀ ਸਪੋਰਟ ਹੋ ਜਾਂਦੀ ਹੈ, ਬਾਈ ਕੋ ਮਨੀ ਹੈਗੀ ਸਪੋਰਟ ਕਰੀ ਚੱਲੋ, ਹਾਂ ਪਰ ਅੱਗੇ ਤੋਂ ਥੋੜਾ ਜਿਹਾ ਹੁਣ ਜੇ ਇੰਨਾ ਮੁੱਦਾ ਗਰਮ ਹੋਇਆ ਪਿਆ ਤਾਂ ਅੱਗੇ ਤੋਂ ਥੋੜਾ ਜਿਹਾ ਆਪਸ ਚ ਗੈਪ ਰੱਖਣ ਜੇ ਉਹਨੂੰ ਨਾ, ਕਿਉਂਕਿ ਹੁਣ ਦੱਸੋਗੇ ਨਾ ਹੁਣ ਬਹੁਤ ਲੇਟ ਹੋ ਗਿਆ ਤਾਂ ਬਹੁਤ ਜ਼ਿਆਦਾ 5-6 ਵੱਜਣੇ।
3: ਸੋ 5-6 ਜਾਣੇ ਦੀ ਲਾਈਫ ਖਰਾਬ ਹੋ ਗਈ, ਚੁੱਪ ਰਹੋ ਤੇ ਬਸ ਲਕੋ ਹੀ ਰੱਖੋ ਹੈ।
6: ਹਾਂ ਜਿੰਨੀ ਦੇਰ ਚੱਲਦਾ ਬੱਚੇ ਦੀ ਸਪੋਰਟ ਕੀਤੀ ਜਾਵੇ, ਹੁਣ ਬੱਚਾ ਹੋ ਗਿਆ ਹੋਇਆ ਤਾਂ ਉਹਦੇ ਸਿਸਟਰ ਇਨ ਲਾਅ ਦੇ ਕੰਸੈਂਟ ਨਾਲ ਹੀ ਹੈ ਨਾ,
3: ਚਲੋ
6: ਉਹਨੇ ਰੱਖਿਆ ਤਾਂ ਕੋਈ ਡਿਸੀਜ਼ਨ ਰਿਹਾ ਉਹਦੀ।
3: ਥੈਂਕ ਯੂ ਨੀ, ਲੈਟਸ ਸੀ। ਥੈਂਕ ਯੂ ਸਰ। ਸੋ ਵੀਰ ਹੁਣੇ ਕਹਿੰਦੇ ਕਿ ਨਾ ਵੀ ਜਿੱਥੇ ਆਲਰੇਡੀ ਲਕੋ ਰੱਖਿਆ 5 ਸਾਲ, ਹੁਣ ਵੀ ਲਕੋ ਰੱਖੋ, ਬੱਚੇ ਦੀ ਹੈਲਪ ਕਰੋ, ਉਹਦੀ ਸਪੋਰਟ ਕਰੀ ਚੱਲੋ ਮਾਂ ਦੀ, ਅਤੇ ਐਵੇਂ ਕਾਹਨੂੰ 6 ਬੰਦਿਆਂ ਦੀ ਲਾਈਫ ਖਰਾਬ ਹੋਣੀ ਆ। ਬਟ ਕਿਵੇਂ ਯਾਰ ਤੁਸੀਂ ਐਡੀ ਵੱਡੀ ਗੱਲ ਦਾ ਲਕੋ ਬੰਦੇ ਨੂੰ, ਤਾਂ ਫਿਰ ਉਹੀ ਗੱਲ ਹੈ ਕਿ ਸਾਰੀ ਰਾਤ ਕੀ ਸਾਰੀ ਉਮਰ ਨਹੀਂ ਫਿਰ ਨੀਂਦ ਆਉਣੀ, ਠੀਕ ਹੈ ਨਾ ਗੱਲ, ਨੀਂਦ ਕਿੱਥੋਂ ਆਜੂਗੀ ਬੰਦੇ ਨੇ ਐਡੀ ਵੱਡੀ ਇੱਕ ਤੁਸੀਂ ਸੀਕਰਟ ਰੱਖ ਰਹੇ ਹੋ। ਅਤੇ ਦੇਖੋ ਜੇ ਕਿਸੇ ਯਾਰ ਦੋਸਤ ਤੋਂ ਕੋਈ ਸੀਕਰਟ ਰੱਖ ਰਹੇ ਹੋ ਵੱਖਰੀ ਗੱਲ ਹੈ, ਬਟ ਤੁਸੀਂ ਰੱਖ ਵੀ ਸੀਕਰਟ ਰਹੇ ਹੋ ਆਪਣੀ ਵਾਈਫ ਤੋਂ, ਜਿਹਦੇ ਨਾਲ ਰਹਿੰਦੇ ਹੋ, ਜਿਹਦੇ ਨਾਲ

0: ਨੇ ਉਹ 3.49 ਤੋਂ ਸਟਾਰਟ ਹੋ ਰਹੇ ਨੇ। ਕਾਫੀ ਕਲਾਇੰਟਸ ਦੀਆਂ ਕਾਲਸ ਆਉਂਦੀਆਂ ਨੇ ਆਪਣੇ ਪ੍ਰੋਗਰਾਮ ਦੇ, ਕਾਫੀ ਕਲਾਇੰਟਸ ਨੇ ਜਿਨ੍ਹਾਂ ਦੀ ਰਿਨਿਵਲ ਆ ਰਹੀ ਆ, ਤੇ ਕਈ ਵਾਰ ਮੈਂ ਦੇਖਿਆ ਕਿ ਬੈਂਕਸ ਉਹਨਾਂ ਨੂੰ ਰੇਟ ਵਧੀਆ ਨਹੀਂ ਆਫਰ ਕਰਦੇ। ਸੋ ਮੈਂ ਈਮੇਲ ਵੀ ਲਿਖ ਕੇ ਭੇਜ ਦਿੰਦਾ ਕਿ ਤੁਸੀਂ ਆਪਣੇ ਕਰੰਟ ਬੈਂਕ ਦੇ ਨਾਲ ਹੀ ਨੈਗੋਸ਼ੀਏਟ ਕਰੋ ਤੇ ਉਹਨਾਂ ਨੂੰ ਆ ਈਮੇਲ ਦਿਖਾਓ ਕਿ ਜੀ ਬਾਕੀ ਬੈਂਕਸ ਦਾ ਕੀ ਰੇਟ ਚੱਲ ਰਿਹਾ। ਸੋ ਜੇ ਤੁਹਾਡੀ ਵੀ ਰਿਨਿਵਲ ਆ ਰਹੀ ਆ, ਬਲਾਈਂਡਲੀ ਨਾ ਸਾਈਨ ਕਰੋ, ਇੱਕ ਵਾਰ ਜ਼ਰੂਰ ਪ੍ਰੋਫੈਸ਼ਨਲ ਨਾਲ ਕੰਸਲਟ ਕਰਕੇ ਚੈੱਕ ਕਰੋ ਕਿ ਮਾਰਕੀਟਸ ਕੀ ਰੇਟ ਚੱਲ ਰਹੇ ਨੇ। ਸਪੈਸ਼ਲੀ ਜਿਹੜੇ ਕਲਾਇੰਟਸ ਬੀ ਲੈਂਡਰਸ ਨਾਲ ਨੇ ਜਾਂ ਪ੍ਰਾਈਵੇਟ ਲੈਂਡਰਸ ਨਾਲ ਨੇ, ਇਹ ਦੇਖਣ ਨੂੰ ਮਿਲ ਰਿਹਾ ਕਿ ਬੀ ਲੈਂਡਰਸ ਕਲੋਜ਼ ਟੂ 5 ਜਾਂ 5.5% ਤੇ ਰੀਨਿਊ ਕਰ ਰਹੇ ਨੇ, ਜਦੋਂ ਕਿ ਮਾਰਕੀਟ ਚ ਜੋ ਇੰਟਰਸਟ ਰੇਟ ਨੇ ਅੰਡਰ 4% ਬਹੁਤ ਹੀ ਈਜ਼ੀਲੀ ਮਿਲ ਜਾਂਦਾ। ਸੋ ਜੇ ਤੁਸੀਂ ਬੀ ਲੈਂਡਰ ਦੇ ਨਾਲ ਹੋ ਤੇ 5-6 ਮਹੀਨੇ ਤੱਕ ਤੁਹਾਡੀ ਰਿਨਿਵਲ ਆ ਰਹੀ ਆ, ਪਲੀਜ਼ ਪਲੀਜ਼ ਪਹਿਲਾਂ ਸਾਨੂੰ ਕੰਟੈਕਟ ਕਰਿਓ। ਐਂਡ ਜੇ ਤੁਹਾਡੀ ਫਾਈਲ 'ਚ ਕੋਈ ਕਮੀ ਪੇਸ਼ੀ ਹੋ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੂੰਗਾ ਕਿ ਇਹ ਚੀਜ਼ ਤੇ ਕੰਮ ਕਰ ਲਓ, ਤਾਂ ਕਿ ਤੁਹਾਡਾ ਸਮੂਥ ਪ੍ਰੋਸੈਸ ਰਹੇ ਜਦੋਂ ਆਪਾਂ ਤੁਹਾਨੂੰ ਬੀ ਲੈਂਡਰ ਤੋਂ ਏ ਲੈਂਡਰ ਤੱਕ ਲੈ ਕੇ ਆਉਣਾ। ਮੈਂ ਵੀ ਕਈ ਕੇਸਿਸ 'ਚ ਵੀ ਦੇਖਿਆ ਕਿ ਮਹੀਨੇ ਦੀ $1500 ਤੋਂ $1800 ਦੀ ਇੰਸਟਾਲਮੈਂਟ ਦਾ ਫਰਕ ਪੈ ਜਾਂਦਾ। ਸੋ ਕਾਫੀ ਮਨੀ ਸੇਵ ਹੋ ਜਾਂਦੀ ਆ। ਆਪਣੀਆਂ ਆਪਸ਼ਨ ਜ਼ਰੂਰ ਐਕਸਪਲੋਰ ਕਰੋ। ਇਹ ਤੋਂ ਇਲਾਵਾ ਕੋਈ ਤੁਹਾਡਾ ਮੋਰਗੇਜ ਦੇ ਰਿਲੇਟਡ ਕੁਐਸਚਨ ਆ, ਬੈਂਕ ਨਹੀਂ ਮੋਰਗੇਜ ਅਮਾਊਂਟ ਲਈ ਅਪਰੂਵ ਕਰ ਰਿਹਾ, ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਕਾਲ ਕਰੋ। ਟੀਮ ਹਰਮਨ ਬੱਤਾ 6476859000
1: ਆਪਣੇ ਕੰਟੈਂਟ ਤੋਂ ਥੋੜੀ ਜਿਹੀ ਬਾਹਰ ਦੀ ਗੱਲਬਾਤ ਆ। ਇੱਦਾਂ ਦੀਆਂ ਗੱਲਾਂ ਬਾਤਾਂ ਆਪਾਂ ਕਦੇ ਬਾਹਲੀਆਂ ਕਰਦੇ ਨਹੀਂ, ਬਟ ਚਲੋ ਮੈਨੂੰ ਇੱਕ ਬੰਦੇ ਦੀ ਈਮੇਲ ਆਈ ਹੈ ਬੜੀ ਲੰਬੀ ਚੌੜੀ, ਅਤੇ ਮੈਂ ਕਿਹਾ ਚਲੋ ਯਾਰ ਅਗਲੇ ਨੂੰ ਕਿਤੇ ਨਾ ਕਿਤੇ ਜੇ ਇਹਨਾਂ ਨੇ ਪੁੱਛਿਆ ਕਿ ਨਵੀਂ ਗੱਲ ਆਪਣੀ ਸ਼ੇਅਰ ਕਰੋ ਲਿਸਨਰਸ ਦੇ ਨਾਲ, ਤਾਂ ਕਿਉਂ ਨਹੀਂ। ਓਕੇ, ਮੈਨੂੰ ਇੱਕ ਕਾਫੀ ਲੰਬੀ ਪਰਸੋਂ ਚੌਥੇ ਈਮੇਲ ਆਈ ਅਤੇ ਕਹਿੰਦੇ ਨਵੀਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਕੁਝ ਸਾਲ ਹੋ ਗਏ ਅਤੇ ਮੈਨੂੰ ਬਹੁਤ ਜ਼ਿਆਦਾ ਸਟ੍ਰੈਸ ਆ। ਓਕੇ, ਬੰਦੇ ਦਾ ਵਿਆਹ ਹੋਇਆ ਹੋਇਆ, ਬੰਦੇ ਦੇ 2 ਕੁੜੀਆਂ ਨੇ। ਇਹ ਬੰਦਾ ਕਹਿੰਦਾ ਕਿ ਨਵੀਂ 7 ਸਾਲ ਪਹਿਲਾਂ ਮੇਰੀ ਇੱਕ ਅਫੇਅਰ ਚੱਲਦੀ ਸੀ ਮੇਰੀ ਸਿਸਟਰ ਇਨ ਲਾਅ ਦੇ ਨਾਲ, ਤੇ ਕਹਿੰਦਾ ਕਿ ਸਾਲ ਬਾਅਦ ਸਾਡੇ ਬੇਟਾ ਹੋ ਗਿਆ। ਐਂਡ ਕਹਿੰਦੇ ਕਿ ਸਾਰੀ ਫੈਮਿਲੀ ਨੂੰ ਉਹਨੇ ਇਹ ਦੱਸਿਆ ਕਿ ਕੋਈ ਹੋਰ ਬੰਦਾ ਸੀਗਾ ਜਿਹਦੇ ਨਾਲ ਮੇਰੀ ਰਿਲੇਸ਼ਨਸ਼ਿਪ ਸੀਗੀ, ਤੇ ਉਹ ਇਸ ਮੁੰਡੇ ਦਾ ਬਾਪ, ਤੇ ਉਹ ਹੁਣ ਚਲੋ ਇਸ ਸਿਨੇਰੀਓ 'ਚ ਹੈ ਨਹੀਂ ਗਾ, ਉਹ ਚਲਾ ਗਿਆ। ਤੇ ਕਹਿੰਦਾ ਕਿ ਕਿਸੇ ਨੂੰ ਨਹੀਂ ਪਤਾ ਕਿ ਉਹ ਮੇਰਾ ਮੁੰਡਾ, ਉਹ ਹੁਣ 5 ਸਾਲ ਦਾ। ਤੇ ਕਹਿੰਦਾ ਕਿ ਹੁਣ ਮੇਰੀ ਸਿਸਟਰ ਨਾਲ ਕਹਿੰਦੀ ਹੈ ਵੀ ਤੂੰ ਹੈਲਪ ਕਰ, ਮੇਰੇ ਤੋਂ ਇਕੱਲੀ ਤੋਂ ਨਹੀਂ ਸਾਰਾ ਕੁਝ ਹੋ ਰਿਹਾ। ਕਹਿੰਦਾ ਜੇ ਮੇਰੀ ਵਾਈਫ ਨੂੰ ਕਿਤੇ ਪਤਾ ਚੱਲ ਗਿਆ ਵੀ ਮੇਰਾ ਅਫੇਅਰ ਚੱਲ ਰਿਹਾ ਸੀ ਉਹਦੀ ਛੋਟੀ ਭੈਣ ਨਾਲ, ਤਾਂ ਉਹਨੇ ਤਾਂ ਮੈਨੂੰ ਡਿਵੋਰਸ ਕਰ ਦੇਣਾ, ਛੱਡ ਦੇਣਾ। ਕਹਿੰਦਾ ਕਿ ਮੇਰੇ ਕੋਲ ਮੇਰੇ 2 ਬੇਟੀਆਂ ਨੇ ਮੇਰੀ ਵਾਈਫ ਦੇ ਨਾਲ, ਇੱਕ 3 ਸਾਲ ਦੀ ਹੈ, ਇੱਕ 7 ਮਹੀਨੇ ਦੀ ਆ। ਕਹਿੰਦਾ ਮੈਂ 31 ਸਾਲਾਂ ਦਾ, 32 ਦਾ ਹੋਣ ਵਾਲਾ, ਮੈਂ ਕੈਨੇਡੀਅਨ ਬੋਰਨ ਆ, ਮੇਰੇ ਕੋਲ ਘਰ ਬਾਰ ਵੀ ਆ, ਇੱਥੇ ਵਧੀਆ ਕਮਾਈ ਮੈਂ ਕਰਦਾ। ਕਹਿੰਦਾ ਮੈਂ ਬਹੁਤ ਗਲਤੀਆਂ ਕੀਤੀਆਂ, ਹੁਣ ਮੈਂ ਪਛਤਾਉਣਾ, ਹੁਣ ਮੈਂ ਆਪਣੇ ਆਪ ਨੂੰ ਚੇਂਜ ਕੀਤਾ, ਮੇਰੀ ਵਾਈਫ ਬਹੁਤ ਵਧੀਆ, ਮੈਂ ਉਹਨੂੰ ਲੂਜ਼ ਨਹੀਂ ਕਰਨਾ ਚਾਹੁੰਦਾ, ਮੇਰੀ ਵਾਈਫ ਨੂੰ ਤਾਂ ਲੱਗਦਾ ਮੈਂ ਬਹੁਤ ਬੜਾ ਲੋਇਲ ਆ। ਕਹਿੰਦਾ ਮੇਰੀ ਸਿਸਟਰ ਨਾਲ ਆਪਣੀ ਅਪਾਰਟਮੈਂਟ 'ਚ ਰਹਿੰਦੀ ਹੈ, ਮੈਂ ਵੀਕਐਂਡ 'ਤੇ ਚਲਾ ਜਾਂਦਾ, ਹੈਲਪ ਕਰ ਲੈਂਦਾ, ਮੈਂ ਪੈਸੇ ਵੀ ਦਿੰਦਾ। ਕਹਿੰਦਾ ਮੇਰੇ ਕੋਲ 2 ਬੈਂਕ ਅਕਾਊਂਟ ਨੇ, ਇੱਕ 'ਚੋਂ ਮੈਂ ਉਹਨੂੰ ਪੈਸੇ ਭੇਜਦਾ, ਇੱਕ ਚਲੋ ਮੇਰੀ ਵਾਈਫ ਨੂੰ ਪਤਾ ਵੀ ਇੱਕ ਅਕਾਊਂਟ ਹੈ ਇਹਦੇ ਕੋਲ, ਉਹਨੂੰ ਦੂਜੇ ਅਕਾਊਂਟ ਦਾ ਪਤਾ ਹੀ ਨਹੀਂ। ਕਹਿੰਦਾ ਮੇਰੀ ਵਾਈਫ ਨੂੰ ਲੱਗਦਾ ਕਿ ਮੈਂ 5,000 ਕਮਾਉਂਦਾ, ਮੈਂ ਕਮਾਉਂਦਾ 7,000 ਮਹੀਨੇ ਦਾ। ਸੋ ਕਹਿੰਦਾ ਕਿ ਨਵੀਂ ਮੈਂ ਦੇਖੋ ਬਹੁਤ ਸਟ੍ਰੈਸ ਹੈ, ਮੈਨੂੰ ਨੀਂਦ ਨਹੀਂ ਆ ਰਹੀ, ਅਤੇ ਮੈਂ ਆਪਣੀ ਵਾਈਫ ਨੂੰ ਅਤੇ 2 ਬੇਟੀਆਂ ਨੂੰ ਨਹੀਂ ਲੂਜ਼ ਕਰਨਾ ਚਾਹੁੰਦਾ, ਬਟ ਪ੍ਰੈਸ਼ਰ ਬੜਾ ਵੱਧ ਰਿਹਾ ਹੁਣ ਦੂਜੇ ਪਾਸੋਂ ਵੀ ਮੇਰੀ ਹੋਰ ਤੂੰ ਹੈਲਪ ਕਰ। ਕਹਿੰਦਾ ਮੈਂ ਕਰਾਂ ਕੀ। ਇਸ ਵੀਰ ਨੇ ਲਿਖਿਆ ਕਿ ਨਵੀਂ 4:19 ਹੋਏ ਨੇ ਸਵੇਰ ਦੇ ਅਤੇ ਮੈਨੂੰ ਨੀਂਦ ਨਹੀਂ ਆ ਰਹੀ, ਤਾਂ ਮੈਂ ਤੁਹਾਨੂੰ ਈਮੇਲ ਲਿਖ ਰਿਹਾ ਵੀ ਤੁਹਾਡੇ ਵਿਊਅਰਸ ਦੇ, ਤੁਹਾਡੇ ਲਿਸਨਰਸ ਦੇ ਕੀ ਓਪੀਨੀਅਨ ਨੇ। ਸੋ ਨੰਬਰ ਹੈ ਆਪਣਾ 905-673-3337-905-673-3337, 905-673-3337। ਸੋ ਕੁਝ ਕਵੀਰ ਕਹਿੰਦੇ ਨਵੀਂ ਇਸ ਗੱਲ ਦਾ ਸਾਹਮਣਾ ਕਰਨਾ ਪਊਗਾ, ਇਹ ਬੰਦਾ ਆਪਣੀ ਵਾਈਫ ਨੂੰ ਦੱਸੇ ਵੀ ਇਹ ਸਿਚੁਏਸ਼ਨ ਹੈ, ਮੇਰੇ ਤੋਂ ਗਲਤੀ ਹੋਈ, ਅਤੇ ਜੋ ਵੀ ਵਾਈਫ ਦੀ ਡਿਸੀਜਨ ਹੋਈ ਉਹਦਾ ਸਾਹਮਣਾ ਕਰੇ। ਅਤੇ ਦੂਜੇ ਪਾਸੇ ਇੱਕ ਵੀਰ ਕਹਿੰਦੇ ਨਵੀਂ ਯਾਰ ਜੇ ਵਾਈਫ ਨੂੰ ਦੱਸੂਗਾ ਤਾਂ 6 ਜਾਣੇ ਦੀਆਂ ਜ਼ਿੰਦਗੀਆਂ ਖਰਾਬ ਹੋਣਗੀਆਂ, ਤਿੰਨਾਂ ਬੱਚਿਆਂ ਦੇ ਵੀ ਹੋਣਗੀਆਂ ਅਤੇ ਇਹਨਾਂ ਤਿੰਨਾਂ ਦੀਆਂ ਵੀ ਹੋਣਗੀਆਂ, ਵੀ ਚੁੱਪ ਕਰਕੇ ਜਿਵੇਂ ਜ਼ਿੰਦਗੀ ਹੈ ਚਲਾਈ ਚੱਲੇ। ਆਪਦੀ ਸਿਸਟਰ ਨਾਲ ਉਹਨੂੰ ਕਹੇ ਵੀ ਤੂੰ ਚੁੱਪ ਰਹਿ, ਜਿੰਨੀ ਤੈਨੂੰ ਹੈਲਪ ਚਾਹੀਦੀ ਮੈਂ ਕਰੀ ਜਾਊਂਗਾ, ਵੀ ਆਪਾਂ ਐਵੇਂ ਕਾਹਨੂੰ

0: ਆਪਣੇ ਤਿੰਨਾਂ ਦੀ ਲਾਈਫ ਖਰਾਬ ਕਰਨੀ ਆ, ਬਟ ਏਡੀ ਵੱਡੀ ਗੱਲ ਤੋਂ ਬੰਦਾ ਕਿਵੇਂ ਲੁਕੋ ਰੱਖੇ ਸਾਰੀ ਉਮਰ ਉਹ ਵੀ। ਸੋ ਤੁਹਾਡੇ ਕੀ ਵਿਊਜ਼ ਨੇ? ਇੱਕ ਪਾਸੇ ਕੋਈ ਕਹਿ ਰਿਹਾ ਵੀ ਇਸ ਚੀਜ਼ ਦਾ ਸਾਹਮਣਾ ਕਰਨਾ ਹੀ ਪਊਗਾ ਕਿਸੇ ਨਾ ਕਿਸੇ ਨੇ, ਦੂਜੇ ਪਾਸੇ ਵੀਰ ਹੁਣੇ ਕਹਿ ਰਹੇ ਆ ਕਿ ਨਾ ਵੀ ਚੁੱਪੀ ਰੱਖੇ ਹੁਣ ਜਿੱਥੇ ਸੀਕ੍ਰੇਟ ਦੱਬੀ ਰੱਖੀ ਹੈ 5 ਸਾਲ, ਹੋਰ ਜਿੰਨੀ ਜ਼ਿੰਦਗੀ ਹੈਗੀ ਹੈ ਬਸ ਲਕੋ ਹੀ ਰੱਖੀ ਚਲੋ। ਸੋ 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337 'ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਏਰਿਨ ਮਿਲਸ ਐਕਿਰਾ ਨੂੰ ਜ਼ਰੂਰ ਯਾਦ ਰੱਖੋ, ਤੁਹਾਨੂੰ ਐਕਿਰਾ ਦੀ ਗੱਡੀ ਐਕਿਰਾ ਦਾ SUV ਚਾਹੀਦਾ, ਏਰਿਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਦੋਨੋਂ ਸਾਡੇ ਵੀਰ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ, ਤੁਸੀਂ ਕਾਲ ਕਰੋ, ਨੰਬਰ ਹੈ 905-828-5800 ਏਰਿਨ ਮਿਲਸ ਐਕਿਰਾ, 905-828-5800 ਏਰਿਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨਾਲ ਗੱਲਬਾਤ ਕਰੋ। 0755 ਹੈਲੋ ਜੀ,
1: ਹਾਂਜੀ ਪ੍ਰਣਵ
0: ਜੀ,
1: ਐਕਚੁਅਲੀ ਮੈਂ ਤੁਹਾਨੂੰ ਦੱਸਿਆ ਇਹਦੀ ਸੱਚੀ ਸਾਰੀ ਆ?
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ,
1: ਫਿਰ ਤਾਂ ਹੱਦਣਾ ਚਾਹੀਦਾ ਬਾਈਕ ਨੂੰ, ਫਿਰ ਉਹ ਜਰ ਲਓਗੇ,
0: ਜਰ ਲਓਗੀ
1: ਫਿਰ ਨਹੀਂ ਕੋਈ ਪ੍ਰੋਬਲਮ ਹੁੰਦੀ,
0: ਨਹੀਂ ਕਿਵੇਂ ਜਰੂਗੀ ਪਰ
1: ਜਿਹਦੀ ਬਾਈਕ ਦੀ ਭੈਣ ਆ ਫਿਰ ਤਾਂ ਜਰ ਦਸਦੀ ਹੈ ਦੋਨਾਂ ਦੀ ਲਾਈਫ ਕਰ,
0: ਤੁਹਾਨੂੰ ਲੱਗਦਾ?
1: ਯੈਸ,
0: ਚਲ ਠੀਕ ਹੈ ਬਾਈ ਜੀ, ਕਹਿੰਦੇ ਕਿ ਜਰ ਲੂਗੀ ਜੇ ਵਾਈਫ ਦੀ ਭੈਣ ਆ, ਅੱਛਾ
1: ਸਕੀ
0: ਠੀਕ ਹੈ ਜੀ, ਕੀ ਹਾਲ ਹੈ?
2: ਦੇਖੋ ਇਹ ਬਹੁਤ ਵਾਲੀਆਂ ਚੀਜ਼ਾਂ, ਜਿੰਨੀ ਜਲਦੀ ਇਹਨਾਂ ਨੂੰ ਜਿੰਨਾ ਜ਼ਿਆਦਾ ਲੁਕਾਓਗੇ ਇੰਨਾ ਜ਼ਿਆਦਾ ਖਰਾਬ ਹੋਣਗੀਆਂ। ਭਾਜੀ ਜਿਹੜੇ ਕਹਿ ਕੇ ਗਏ ਆ ਬਿਲਕੁਲ ਠੀਕ ਆ, ਉਹਨੂੰ ਕੱਲ ਨੀ ਅੱਜ ਹੁਣੇ ਇਸੇ ਵਕਤ ਉਹਨੂੰ ਡਿਸਕਲੋਜ਼ ਕਰੇ, ਔਰ ਜਿਹੜਾ ਜਿਹੜਾ ਠੀਕ ਆ ਉਹਦੀ ਸਿਸਟਰ ਆ ਤੇ ਉਹਦੇ ਕਰਕੇ ਜਿਹੜਾ ਖਲਾਰਾ ਜਿਹੜਾ ਪੈਣਾ ਪਏਗਾ ਜ਼ਰੂਰ, ਉਹ ਜ਼ਿਆਦਾ ਨਹੀਂ ਪਊਗਾ ਔਰ ਜਲਦੀ ਸਾਂਭਿਆ ਵੀ ਜਾਊਗਾ। ਇਫ ਹੀ ਡਸ ਡਿਲੇ ਦੈਨ ਇਟ ਵਿਲ ਬੀ ਅ ਮੈਸ ਫੋਰ ਆਲ ਹਿਸ ਲਾਈਫ। ਉਹ ਐਵੇਂ ਮੇਰੀ ਗੱਲ ਸਮਝਦੇ ਹੋ, ਟੈਂਸ਼ਨ ਚ ਸਾਰੀ ਸਾਰੇ ਪਰਿਵਾਰ ਨੂੰ ਵੀ ਨਾਲ ਰੱਖੇਗਾ, ਅੱਛੇ ਅੱਛੇ ਡਿਸੀਜਨ ਨਹੀਂ ਲੈ ਸਕੇਗਾ ਲਾਈਫ ਚ ਕਿਸੇ ਵਾਸਤੇ ਵੀ, ਨਾ ਉਹਦੇ ਵਾਸਤੇ ਨਾ ਆਪਣੀ ਫੈਮਿਲੀ ਵਾਸਤੇ ਨਾ ਆਪਣੀ ਵਾਈਫ ਵਾਸਤੇ। ਗਲਤੀ ਹੋ ਗਈ ਠੀਕ ਹੈ, ਗਲਤੀ ਦਾ ਸਭ ਤੋਂ ਵੱਡਾ ਸੁਧਾਰ ਇਹ ਹੁੰਦਾ ਕਿ ਇਮੀਡੀਏਟਲੀ ਐਡਮਿਟ, ਤੁਸੀਂ ਅੱਧੀ ਗਲਤੀ ਉਹਦੇ ਸੁਧਾਰ ਲਈ। ਬਾਕੀ ਦੇਖੋ ਆਪਣਾ ਆਪਣਾ ਜਿਗਰਾ ਇਨਸਾਨ ਦਾ, ਤੇ ਮੈਂ ਤੇ ਮੰਨ ਕੇ ਚੱਲਣਾ ਜਿਹੜਾ ਵੀ ਜਿੱਡਾ ਵੱਡਾ ਮਰਜ਼ੀ ਭੂਤ ਹੋਵੇ ਉਹਨੂੰ ਜਿੰਨੀ ਜਲਦੀ ਜੱਫਾ ਪਾ ਲਓ ਉਹਨਾਂ ਚੰਗਾ ਰਹਿੰਦਾ।
0: ਪਰ ਤੁਹਾਨੂੰ ਤੁਹਾਨੂੰ ਕਿਉਂ ਲੱਗਦਾ ਵੀ ਸਾਂਭਿਆ ਜਾਊਗਾ? ਕਿਵੇਂ ਸਾਂਭਿਆ ਜਾਊਗਾ, ਏਡੀ ਵੱਡੀ ਗਲਤੀ ਹੈ ਉਹ ਕਿਵੇਂ?
2: ਮੇਰੇ ਬੱਚੇ ਜ਼ਿੰਦਗੀ ਇਹ ਤੇ ਗੱਲ ਸੁਣੋ, ਇਹ ਤੇ ਕੁਛ ਵੀ ਨੀ ਹੈਗਾ, ਇਹ ਤੇ ਇੱਦਾਂ ਦੀਆਂ ਚੀਜ਼ਾਂ ਤੇ ਮਤਲਬ ਠੀਕ ਆ ਅਸੀਂ ਸੁਣਦੇ ਘੱਟ ਆ ਇੱਦਾਂ ਦੀਆਂ ਚੀਜ਼ਾਂ, ਬਟ ਜ਼ਿੰਦਗੀ ਬੜੀ ਸੋਹਣੀ ਚੀਜ਼ ਆ ਉਸ ਪਰਟੀਕੁਲਰ ਚੀਜ਼ ਦੇ ਵਿੱਚ। ਜਿਹੜੇ ਜਿਹੜੇ ਇਨਸਾਨ ਹੁਣ ਗਲਤੀ ਹੋ ਗਈ ਨੂੰ ਨਾ, ਜਿੰਨਾ ਮਰਜ਼ੀ ਤੁਸੀਂ ਆਪਸ ਚ ਉਹਨੂੰ ਜਿੰਨਾ ਮਰਜ਼ੀ ਪਾਣੀ ਪਾ ਕੇ ਉਹਦੀ ਤੁਸੀਂ ਤਰੀ ਬਣਾਈ ਜਾਓ ਕੋਈ ਫਾਇਦਾ ਨੀ, ਜਿੰਨਾ ਉਹਨੂੰ ਘੱਟ ਤੋਂ ਘੱਟ ਮੂੰਹਾਂ ਤੱਕ ਕੰਨਾਂ ਤੱਕ ਜਾਇਆ ਬਗੈਰ ਉਸ ਗੱਲ ਨੂੰ ਜਿੰਨੀ ਜਲਦੀ ਜਾ। ਮੈਂ ਕਹਿੰਦਾ 851 ਹੋਏ ਨੇ, 852 ਤੇ ਹੀ ਗੋਜ਼ ਐਂਡ ਯੂ ਨੋ ਡਿਸਕਲੋਜ਼ ਟੂ ਹਿਸ ਵਾਈਫ ਸੂਨਰ ਹੀ ਡਜ਼। ਦੇਖੋ ਜ਼ਖਮ ਨੂੰ ਕਹਿੰਦੇ ਨੇ ਜਵਾ, ਜਿੰਨੀ ਜਲਦੀ ਮਿਲੇਗੀ ਓਨਾ ਹੀ ਉਹ ਜਲਦੀ ਨਸੂਰ ਭਰੇਗਾ ਤੇ ਇਹਨੂੰ ਜਮੋਂ ਵਧਾਏਗਾ। ਉਹ ਬੇਸਿਕਲੀ ਉਹਨੂੰ ਨਸੂਰ ਨੂੰ ਬੇਸਿਕਲੀ ਰੋਜ਼ ਹੀ ਇਜ਼ ਬੇਸਿਕਲੀ ਪਿਨਿੰਗ ਇਟ ਐਵਰੀ ਡੇ। ਔਰ ਆਪਣੀ ਲਾਈਫ ਨਹੀਂ ਦੇਖੋ, ਉਹਨੇ ਦੇ ਨਾਲ ਕੀ ਹੋਇਆ, ਅਸੀਂ ਮੈਂ ਚਲੋ ਦੋਨਾਂ ਜਿਹੜੇ ਜੀਆਂ ਨੇ ਗਲਤੀ ਕੀਤੀ ਉਹਨਾਂ ਨੂੰ ਅਸੀਂ ਇੱਕ ਮਿੰਟ ਸਾਈਡ ਤੇ ਰੱਖ ਦਿੰਦੇ, ਉਹਨਾਂ ਨੇ ਗਲਤੀ ਕਰ ਲਈ, ਮੇਰੇ ਨਾਲ ਬੱਚੇ ਉਹਨਾਂ ਦੇ ਬੱਚੇ ਇਹਦਾ ਪਰਿਵਾਰ ਇਹਦੇ ਮਾਤਾ ਪਿਤਾ ਕੋਈ 12-15 ਜਿਹੜੇ ਘੱਟ ਤੋਂ ਘੱਟ ਕਹਿੰਦੇ ਨੇ 16 ਬੰਦੇ ਹੁੰਦੇ ਨੇ ਘਰ ਦੇ, ਉਹਨਾਂ ਨੂੰ ਸਾਰਿਆਂ ਨੇ ਸੂਲੀ ਤੇ ਟੰਗਿਆ ਜਾਣਾ। ਔਰ ਜਦੋਂ ਬੱਚੇ ਵੱਡੇ ਹੋ ਜਾਣਗੇ ਉਹਨਾਂ ਦੀ ਰਿਐਕਸ਼ਨ ਵੀ ਡਿਫਰੈਂਟ ਹੋਊਗੀ। ਹੁਣ ਜਿਹੜਾ ਆ ਉਹ ਆਪਣੇ ਆਪ ਕੋਈ ਸ਼ੇਪ ਲੈ ਚੁੱਕੇ ਹੋਊਗੇ, ਹੋ ਸਕਦਾ ਦੇ ਐਮੀਕੇਬੀ ਵੀ ਗਰੋ ਟੁਗੈਦਰ।
0: ਠੀਕ ਹੈ ਚਲੋ, ਨਹੀਂ ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਫੋਰ ਯੋਰ ਕਾਲ। ਸੋ ਇਹ ਕਹਿੰਦੇ ਕਿ ਨਵੀਂ ਜਦੀ ਜਾ ਕੇ ਦੱਸੇ ਤੇ ਇਹ ਤਾਂ ਕੁਛ ਵੀ ਨਹੀਂ ਹੈ, ਮੈਂ ਤਾਂ ਯਾਰ ਮੈਨੂੰ ਤਾਂ ਇਹ ਸੀਗਾ ਵੀ ਇੱਦਾਂ ਦੀ ਗੱਲ ਮੈਂ ਏਅਰ 'ਤੇ ਹੀ ਨਹੀਂ ਲੈ ਕੇ ਆਉਣੀ, ਬਟ ਖੈਰ ਦੇਖੋ ਸਭ ਦੇ ਆਪਦੇ ਆਪਦੇ ਓਪੀਨੀਅਨਸ ਹੁੰਦੇ ਆ। ਇੱਕ ਤੁਸੀਂ ਯਾਦ ਰੱਖੋ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ। ਸਬਜ਼ੀ ਮਾਰਕੀਟ 'ਤੇ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਹਰੇ ਮਟਰ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਫਰੈਸ਼ ਸਾਗ, ਬਾਥੂ, ਇੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ 1 ਫ੍ਰੀ, 10 ਲੋਡਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ 1273। ਹੈਲੋ,
3: ਗੁੱਡ ਮਾਰਨਿੰਗ ਨਵੀ, ਹਾਊ ਆਰ ਯੂ?
0: ਗੁੱਡ ਜੀ, ਗੁੱਡ, ਤੁਸੀਂ ਸੁਣਾਓ?
3: ਵਧੀਆ ਵਧੀਆ। ਆਈ ਥਿੰਕ ਜੋ ਪਹਿਲੇ ਵੀਰ ਜੀ ਕਹਿ ਕੇ ਗਏ ਹੈ, ਹੀ ਪੁੱਟ ਆਲ ਦ ਪੁਆਇੰਟਸ ਪਰਫੈਕਟਲੀ, ਯੂ ਨੋ ਕਿ ਜੋ ਵੀ ਜਿੰਨੀ ਜਲਦੀ ਹੋ ਸਕੇ ਇਹਨੂੰ ਇਹਨੂੰ ਤਿੰਨ ਬੰਦਿਆਂ ਨੂੰ ਬਹਿ ਕੇ ਸੋਰਟ ਕਰਨਾ ਪੈਣਾ, ਜਿਹੜੇ ਕਿ ਵਾਈਫ ਹੈਗੀ ਹੈ, ਉਹਦੀ ਸਿਸਟਰ, ਔਰ ਬੰਦਾ ਜਿਹੜਾ ਜਿਹਦਾ ਈਮੇਲ ਆਇਆ। ਬਿਕੋਜ਼ ਇਹ ਦੋ ਦਾ ਵੀ ਨਹੀਂ, ਤਿੰਨ ਬੰਦਿਆਂ ਦਾ ਹੁਣ ਬਣੂਗਾ ਡਿਸਕਸ਼ਨ, ਤੇ ਐਂਡ ਦੇ ਹੈਵ ਟੂ ਫਿਗਰ ਆਊਟ ਕਿ ਹੁਣ ਬੱਚਿਆਂ ਨੂੰ ਵਿੱਚ ਰੱਖ ਕੇ ਬਈ ਕਿ ਕਿਸ ਤਰ੍ਹਾਂ ਇਹਨੂੰ ਸੋਰਟ ਕੀਤਾ ਜਾਏ, ਵਾਟ ਵਿਲ ਬੀ ਦਾ ਬੈਸਟ best option. And what he said is also correct, ke the jinne ke bacche vadde ho jange aur jinne ke nu delay kita gaya ohna kam kharab hi hona, koi kuch bhi ude positive nahi hona, like there is nothing kuch bhai koi keh loge bhai 5 saal baad dassange ta shayad kuch better hoga, nahi oh worst hi hona kam. So it's better to disclose, but first 3 people need to sit down. ਇਹ ਜੋ ਤਿੰਨ ਹੈਗੇ ਇਨਵੋਲਵਡ, ਔਰ ਇਹ ਤਿੰਨਾਂ ਨੂੰ ਪਹਿਲੇ ਆਪਸ਼ਨ ਸੋਰਟ ਆਊਟ ਕਰਨੇ ਪੈਣਗੇ। ਓਬਵੀਅਸਲੀ ਰੋਲਾ ਵੀ ਪਊਗਾ, ਲੜਾਈਆਂ ਵੀ ਹੋਣਗੀਆਂ ਔਰ ਝਗੜੇ ਵੀ ਹੋਣਗੇ, ਬਟ ਇਟਸ ਟੂ ਬੈਡ, ਇਟ ਇਸ ਨੋਟ ਅ ਗੁੱਡ ਸਿਚੁਏਸ਼ਨ, ਬਟ ਬੈਟਰ ਟੂ ਸੋਰਟ ਇਟ ਡੀਲੇ ਇਟ ਫਰਦਰ।
0: ਠੀਕ ਹੈ, ਓਕੇ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਤੁਹਾਡਾ ਵੀ। ਸੁਣੀ, ਬਿਲਕੁਲ ਲਕੋਣਾ ਤਾਂ ਬਹੁਤ ਮੁਸ਼ਕਿਲ ਹੈ ਯਾਰ, ਕਿੱਥੇ ਤੁਸੀਂ ਭੱਜ ਜਾਓਗੇ, ਰਹਿਣਾ ਇੱਥੇ ਹੈ, ਉਸ ਸਰਕਲ ਦੇ ਵਿੱਚ ਰਹਿਣਾ, ਜਾਂ ਤਾਂ ਯੂ ਨੋ ਕੋਈ ਨਿੱਕੀ ਮੋਟੀ ਇੱਕ ਸੀਕਰੇਟ ਹੋਵੇ, ਉਹ ਤਾਂ ਚਲੋ ਛੁਪਾਈ ਜਾ ਸਕਦੀ, ਬਟ ਏਡੀ ਵੱਡੀ, ਵੇ ਟੂ ਡਿਫੀਕਲਟ। ਬਿਓਂਡ ਆਈਵਰ ਨੂੰ ਯਾਦ ਰੱਖੋ, ਕਿਸੇ ਨੂੰ ਵੀ ਐਨਕਾਂ ਚਾਹੀਦੀਆਂ, ਹੰਬਰ ਵੈਸਟ ਗੋਰਵੇ ਦਾ ਕੋਰਨਰ ਹੈ, ਬਿਓਂਡ ਆਈਵਰ, ਰੋਮੀ ਬਾਈ ਜੀ ਨੂੰ ਜਾ ਕੇ ਵਿਜ਼ਿਟ ਕਰੋ, ਨੰਬਰ ਹੈ 9057933937 9057933937। ਬਿਓਂਡ ਬਿਓਂਡ ਬਿਓਂਡ ਆਈਵਰ ਤੇ ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ। ਤੇ ਸਰ ਨਾਲ ਹਰਪ੍ਰੀਤ ਸਾਈਨ ਜੀ ਵੀ ਜੁੜਿਆ ਇੱਕ ਵਾਰ ਫਿਰ, ਟੌਪ ਟ੍ਰਿਸਟ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ, ਵੈਲਕਮ ਅਗੇਨ।
4: ਥੈਂਕ ਯੂ ਸੋ ਮਚ ਨਵੀ। ਸੋ ਨਵੀ, ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ, ਹਾਇਰਿੰਗ ਦੀ ਗੱਲ ਕੀਤੀ ਸੀ, ਨਵੇਂ ਐਡਵਾਈਜ਼ਰਸ ਆਪਾਂ ਹਾਇਰ ਕਰ ਰਹੇ ਹਾਂ। ਸੋ ਜਿਨ੍ਹਾਂ ਕੋਲ ਆਲਰੇਡੀ ਲਾਇਸੈਂਸ ਹੈਗਾ ਆ, ਤੁਸੀਂ ਜ਼ਰੂਰ ਇੱਕ ਵਾਰ ਸਾਡਾ ਆਫਿਸ ਵਿਜ਼ਿਟ ਕਰਕੇ ਜਾਓ। ਇੰਸ਼ੋਰੈਂਸ ਦੇ ਨਾਲ, ਇਨਵੈਸਟਮੈਂਟ ਦੇ ਨਾਲ ਜਿੰਨੀਆਂ ਵੀ ਸਰਵਿਸਿਜ਼ ਰਿਲੇਟਡ ਹੈਗੀਆਂ, ਉਹ ਤੁਸੀਂ ਇਸ ਲਾਇਸੈਂਸ ਦੇ ਅੰਡਰ ਪ੍ਰੋਵਾਈਡ ਕਰ ਸਕਦੇ ਹਾਂ। ਸੋ ਫੁੱਲ ਸਟਰਕਚਰ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਨੰਬਰ ਹੈਗਾ ਜੀ 4168176500। ਜਿੱਥੇ ਆਪਾਂ ਹਾਇਰਿੰਗ ਦੀ ਗੱਲ ਕੀਤੀ ਆ, ਉੱਥੇ ਆਪਾਂ ਇੰਸ਼ੋਰੈਂਸ ਪ੍ਰੋਡਕਟਸ ਦੀ ਇਨਫੋਰਮੇਸ਼ਨ ਦਿੰਦੇ ਹਾਂ, ਇਨਵੈਸਟਮੈਂਟ ਆਪਸ਼ਨਸ ਦੀ ਗੱਲ ਕਰਦੇ ਹਾਂ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਜਿਨ੍ਹਾਂ ਦੇ ਕੋਲ ਕੋਈ ਵੀ ਕਵਰੇਜ ਨਹੀਂ ਹੈਗੀ, ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਆਪਣੀ ਕਵਰੇਜ ਜ਼ਰੂਰ ਸਟਾਰਟ ਕਰਕੇ ਰੱਖੋ, ਐਜ਼ ਅ ਪ੍ਰੋਟੈਕਸ਼ਨ ਦੇ ਪੁਆਇੰਟ ਆਫ ਵਿਊ ਤੋਂ। ਚਾਹੇ ਤੁਹਾਡੇ ਕੋਲ ਟਰਮ ਇੰਸ਼ੋਰੈਂਸ ਪਾਲਿਸੀਜ਼ ਹੋਣ, ਪਰ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਵਾਰੀ ਟਰਮ ਇੰਸ਼ੋਰੈਂਸ ਪਾਲਿਸੀ ਲਈ ਹੋਵੇ, ਲੇਟਰ ਔਨ ਤੁਸੀਂ ਉਹਨੂੰ ਪਰਮਾਨੈਂਟ ਕਰਨਾ ਹੈਗਾ, ਕੋਈ ਵੀ ਉਹਦੇ ਵਿੱਚ ਅਪਗ੍ਰੇਡ ਕਰਨੇ ਆ, ਬਿਨਾਂ ਕਿਸੇ ਮੈਡੀਕਲ ਅੰਡਰਰਾਈਟਿੰਗ ਤੋਂ ਤੁਸੀਂ ਉਹਦੇ ਵਿੱਚ ਚੇਂਜਿਸ ਕਰਵਾ ਸਕਦੇ ਆ। ਸੋ ਅਗਰ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਜਾਣਾ ਹੈਗਾ, 5 ਈਅਰਸ ਦੀ ਟਰਮ ਤੋਂ ਲੈ ਕੇ 50 ਈਅਰਸ ਤੱਕ ਦੀ ਲਾਈਫ ਇੰਸ਼ੋਰੈਂਸ ਦੀ ਟਰਮ ਤੁਹਾਨੂੰ ਮਿਲ ਸਕਦੀ ਆ, ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਵੀ ਨਾਲ ਕੰਬੀਨੇਸ਼ਨ ਹੋ ਸਕਦਾ ਆ। ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਤੁਸੀਂ ਪਹਿਲਾਂ ਕਵਰੇਜ ਲਈ ਟਰਾਈ ਕੀਤਾ ਸੀਗਾ, ਤੁਹਾਨੂੰ ਕਵਰੇਜ ਨਹੀਂ ਮਿਲੀ ਹੈਗੀ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਸਾਡੇ ਕੋਲ ਕੁਝ ਇੰਸ਼ੋਰੈਂਸ ਕੰਪਨੀਜ਼ ਅਵੇਲੇਬਲ ਹੈਗੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਨਾਨ ਮੈਡੀਕਲ ਪਲਾਨ ਦੇ ਲਈ, ਈਵਨ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੋਨੋਂ ਕਵਰੇਜਿਸ ਦੇ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਐਂਡ ਮੇਨ ਚੀਜ਼ ਇਹ ਹੈਗੀ ਆ ਕਿ ਅਗਰ ਆਲਰੇਡੀ ਕੋਈ ਹਾਰਟ ਕੰਡੀਸ਼ਨ ਆ ਚੁੱਕੀ ਸੀਗੀ, ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈ ਸਕਦੇ ਆ ਜਿਹਦੇ ਵਿੱਚ ਤੁਹਾਨੂੰ ਹਾਰਟ ਦੀ ਕੰਡੀਸ਼ਨ ਦੀ ਵੀ ਕਵਰੇਜ ਦੁਆਰਾ ਤੋਂ ਮਿਲ ਸਕਦੀ ਆ। ਸੋ ਕੋਈ ਵੀ ਕੁਐਸਚਨ ਹੋਣ, ਨੰਬਰ ਹੈਗਾ ਜੀ 4168176500। ਕੋਈ ਵੀ ਵਿਜ਼ਿਟਰ ਆ ਰਹੇ ਆ, ਤੁਹਾਡੇ ਪੇਰੈਂਟਸ ਉੱਪਰ ਵੀਜ਼ਾ ਉੱਪਰ ਵਿਜ਼ਿਟ ਕਰ ਰਹੇ ਆ, ਤੁਸੀਂ ਐਨੁਅਲ ਪੇਮੈਂਟ ਨਹੀਂ ਦੇ ਸਕਦੇ, ਤੁਸੀਂ ਮੰਥਲੀ ਇੰਸਟਾਲਮੈਂਟ ਵਾਲੇ ਪਲਾਨ 'ਚ ਜਾਣਾ ਚਾਹੁੰਦੇ ਆ, ਡਿਫਰੈਂਟ ਡਿਫਰੈਂਟ ਪਲਾਨਸ ਜਿਹੜੇ ਹੈਗੇ ਆ ਉਹ ਅਵੇਲੇਬਲ ਆ। 4168176500, 416-817-6500,
0: 416-817-6500। ਥੈਂਕ ਯੂ ਸੋ ਮਚ ਹਰਪ੍ਰੀਤ, ਬਹੁਤ ਸ਼ੁਕਰੀਆ। ਅੱਜ ਸ਼ਾਮ ਨੂੰ 6 ਵਜੇ, ਅੱਜ ਸ਼ਾਮੀ 6 ਤੋਂ 9 ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਤੇ, ਆਪਣਾ 2 ਕੈਨੇਡੀ ਰੋਡ ਸਾਊਥ, ਕੈਨੇਡੀ ਕੁਈਨ ਦਾ ਕੋਰਨਰ ਹੈ, 2 ਯਾਨੀ ਕਿ 2 ਨੰਬਰ ਕੈਨੇਡੀ ਰੋਡ ਸਾਊਥ, ਟਿੱਕੀ ਚਾਟ $1 ਚ, ਸਮੋਸਾ ਚਾਟ $1 ਚ, ਚਾਟ ਪਾਪੜੀ $1 ਚ, ਪੂਰਾ ਮੈਨਿਊ ਅੱਧੀ ਪ੍ਰਾਈਸ ਤੇ। ਅੱਜ ਸ਼ਾਮ ਨੂੰ ਪੰਜਾਬੀ ਲਹਿਰਾਂ ਦੀ ਟੀਮ ਲਾਈਵ ਹੋਵੇਗੀ ਮਸਤਾਨੇ ਕੈਫੇ ਐਂਡ ਕਿਚਨ ਸ਼ਾਮੀ 6 ਵਜੇ, ਕੈਨੇਡੀ ਕੁਈਨ ਮਸਤਾਨੇ ਕੈਫੇ। ਸੋ ਕਾਲਾਂ ਬਹੁਤ ਨੇ, ਹੁਣ ਸਮਾਂ ਥੋੜਾ ਘੱਟ ਹੈ, ਬਰੀਫ ਰੱਖਿਓ। 4966 ਹੈਲੋ।
5: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ।
5: ਹਾਂਜੀ ਹਾਂ, ਜਿਸ ਤਰ੍ਹਾਂ ਤੁਸੀਂ ਆ ਗੱਲਾਂ ਬਾਤਾਂ ਰਿਜ਼ੈਂਬਲੈਂਸ ਦਿੱਤੀ ਆ ਨਾ, ਪਤਾ ਤਾਂ ਲੱਗ ਗਿਆ, ਸਮਝ ਲਓ ਸੱਜਿਓ ਖੱਬਿਓ ਉਹਦੀ ਵਾਈਫ ਨੂੰ ਤਾਂ ਪਤਾ ਲੱਗ ਹੀ ਗਿਆ। ਤੇ ਪਹਿਲੀ ਤਾਂ ਗੱਲ ਇਹ, ਦੂਜੀ ਗੱਲ ਬੇ ਉਹ ਜਿਹੜੀ ਆ ਹੁਣ ਉਹ ਬੱਚਾ ਉਹਨੂੰ ਆਪਣਾ ਕੀ ਰਿਸ਼ਤਾ ਦਊਗਾ ਇਹਨੂੰ, ਮਤਲਬ ਉਹ ਜਿਹੜਾ ਬੱਚਾ ਅਪਾਰਟਮੈਂਟ ਵਿੱਚ ਰਹਿੰਦਾ ਆ ਉਹ ਹੁਣ ਜਾਂਦਾ ਆ ਉਹਦੇ ਕੋਲ ਆਪਣੇ ਮਤਲਬ ਹਨਾ ਬੱਚੇ ਦੇ ਕੋਲ ਜਾਂ ਜੋ ਵੀ ਮਰਜ਼ੀ ਕਹਿ ਲਓ, ਕੀ ਰਿਸ਼ਤਾ ਦਊਗਾ ਉਹ, ਹੋਰ ਦਸਾਂ 15 ਸਾਲਾਂ ਦਾ ਕੀ ਰਿਸ਼ਤਾ ਦਊਗਾ ਉਹਨੂੰ। ਤੇ ਉਹ ਰਿਸ਼ਤਾ ਦਿੱਤਾ ਨੀ, ਕੀ ਕਹੂਗਾ ਬੇਚਾਰੀ ਉਹ, ਕੀ ਕਹੂਗੀ ਉਹਨੂੰ ਵੀ ਕੌਣ ਆ ਇਹ ਜਾਂ ਕਿੱਦਾਂ ਆਉਂਦਾ ਜਾਂ ਕੀ ਹੈਗਾ ਹਨਾ। ਤੇ ਬੱਚੇ ਨੇ ਵੀ ਜੰਗ ਹੋਣਾ ਹੈਗਾ ਹਨਾ, ਕੀ ਰਿਸ਼ਤਾ ਦਊਗਾ ਉਹ। ਠੀਕ ਆ, ਆਹ ਜਿੱਦਾਂ ਵੀਰ ਜੀ ਨੇ ਨਾ ਕਿਹਾ ਆ ਉਹੋ ਹੀ ਵਧੀਆ ਰਹੂਗਾ, ਤਿੰਨੇ ਇਕੱਠੇ ਹੁਣ ਭੈਣਾਂ ਆ ਦੋਨੇ ਹੀ, ਇਹ ਉੱਥੇ ਕਿਹੜੀ ਗੱਲ ਹੈ, ਐਡੀ ਕੋਈ ਗੱਲ ਤਾਂ ਹੈ ਨਹੀਂ। ਠੀਕ ਆ, ਹੋ ਗਈ ਗਲਤੀ ਤਾਂ ਹੋ ਗਈ, ਭੈਣਾਂ ਆ ਦੋਨੇ ਹੀ। ਠੀਕ ਆ, ਉਹ ਦੋ ਤਿੰਨੇ ਇਕੱਠੇ ਰਹਿਣ, ਹੋਰ ਉੱਥੇ ਕੀ ਆ, ਤਿੰਨੇ ਇਕੱਠੇ ਰਹਿਣ ਆਰਾਮ ਨਾਲ ਆਪਣੀ ਬੱਚਿਆਂ ਨੂੰ, ਤਿੰਨਾਂ ਬੱਚਿਆਂ ਨੂੰ ਪਾਲਣ ਤਿੰਨੇ ਇਕੱਠੇ ਰਹਿਣ ਤੇ ਚਲੋ
0: ਤੁਹਾਨੂੰ ਗੱਲ ਦੱਸਾਂ। ਤੁਸੀਂ ਸਾਰੇ ਲੇਟ ਬਹੁਤ ਕਰਦੇ ਹੋ, ਐਂਡ ਤੇ ਜਾ ਕੇ ਕਾਲਾਂ ਕਰਦੇ ਹੋ, ਹੁਣ ਮੈਨੂੰ 8-10 ਕਾਲਾਂ ਆ ਰਹੀਆਂ ਨੇ, ਹੁਣ ਸ਼ਾਮ ਨੂੰ ਕਰਿਓ, ਸ਼ਾਮ ਨੂੰ ਆਪਾਂ ਕੰਟੀਨਿਊ ਕਰ ਲਾਂਗੇ, ਤੇ ਹੁਣ ਮੇਰੇ ਕੋਲ ਸਮਾਂ ਹੀ ਹੈ ਨੀਗਾ ਯਾਰ, ਸੋ ਸੋਰੀ ਅਬਾਊਟ ਦੈਟ, ਬਟ ਇਟ ਇਜ਼ ਵਟ ਇਟ ਇਜ਼। ਜਲਦੀ ਕਰ ਲਿਆ ਕਰੋ ਫੋਨ, ਤੇ ਮੈਂ ਤਾਂ ਕਦੋਂ ਦੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਸੋ ਸਟੇ ਟਿਊਨਡ, ਤੇ ਅੱਜ ਸ਼ਾਮ ਨੂੰ ਮਸਤਾਨੇ ਕੈਫੇ ਤੇ ਮਿਲਦੇ ਹਾਂ ਸਾਰੇ ਜਣੇ।
6: ਦਿਸ ਇਜ਼ AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: Awaaz, ye hai Radio Awaaz, har roz savere 9 to 10 baje tak Radio Awaaz.
8: All advertisements are paid. Awaaz the Voice does not take any responsibility for any paid advertisements during this program.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ ਚ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000।
4: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056।
6: Canada Revenue Agency yani ki CRA bina kisi court judgment to tade bank account nu seize ya freeze kar sakte hai, tusi CRA de karze nu legally maaf karwa sakte ho। For more information call DCAP
7: 905-908-2499 or visit 411debt.ca। some conditions apply।
8: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है, तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
10: ਡਰਾਈਵ ਕਰ ਰਹੇ ਹੋ, ਸ਼ੋ ਨੂੰ ਇੰਜੋਏ ਕਰ ਰਹੇ ਹੋ, ਕੁਝ ਭੁੱਲ ਰਹੇ ਹੋ?
11: ਡਰਾਈਵਿੰਗ ਲਾਇਸੈਂਸ?
10: ਨੋ।
11: ਪੁਲਿਸ ਆਫਿਸਰ?
10: ਨੋ ਨੋ।
11: ਟ੍ਰੈਫਿਕ ਲਾਇਸੈਂਸ?
10: ਨੋ।
11: ਦੈਨ
12: ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
13: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
14: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200022 9099220022 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
15: ਕੀ ਗੱਲ ਸਿਮਰਨ, ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
16: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
15: ਤੇ ਟਿਫਨ ਲਵਾ ਲਾ,
16: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
15: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
17: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ, ਕਸਟਮਾਈਜ਼ਡ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
14: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨ ਐਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 TAWA kitchen.ca।
18: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
9: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
18: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
9: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼, ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 9054581300।
19: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
14: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਲਾਗੂ ਹੁੰਦੀ ਹਨ।
20: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
21: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
14: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨ ਐਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 TAWAKitchen.ca।
22: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200
23: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
24: ਹਾਂ ਵੀਰ ਵੀਰ, ਕਿੱਧਰ?
23: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8104-84-01।
25: ਡਰਾਈਵ ਕਰ ਰਹੇ ਹੋ? ਸ਼ੋਨੋ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
26: ਡਰਾਈਵਿੰਗ ਲਾਇਸੈਂਸ?
25: ਨੋ।
26: ਪੁਲਿਸ ਆਫੀਸਰ?
25: ਨੋ ਨੋ।
26: ਟ੍ਰੈਫਿਕ ਲਾਇਸੈਂਸ?
25: ਨੋ।
26: ਦੈਨ
14: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
13: ਜ਼ਿੰਦਗੀ

0: ਸੁਗਾਤ ਉਸ ਪਰਮ ਪਰਮੇਸ਼ਵਰ ਦੇ ਨਾਮ ਓਟਾਸਨਾ ਜਿਸ ਦੇ ਨਾਮ ਓਟਾਸਨਾ ਆਗਾਜ਼ ਦੁਨੀਆ ਦੀ ਹਰ ਇੱਕ ਸ਼ਾਦਮੀ ਦਿਨ ਖੁਸ਼ਗਵਾਰ ਰਹੇਗਾ। ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰੋਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ। ਅਤੇ ਅੱਜ ਦੇ ਇਸ ਗ੍ਰੇ ਐਂਡ ਯੈਲੋ ਸਕਾਈਜ਼ ਦੇ ਨਾਲ ਤੁਸੀਂ ਅੱਜ ਦੇ ਦਿਨ ਦੀ ਸ਼ੁਰੂਆਤ ਕਰ ਚੁੱਕੇ ਹੋ। 28 ਡਿਗਰੀ ਤੱਕ ਟੈਂਪਰੇਚਰ ਹੈਗੇ ਨੇ, ਸਨੀ ਮਿਕਸ ਕਲਾਉਡੀ ਵਿਦ ਲਾਈਟ ਡ੍ਰਿਜ਼ਲ ਬੂੰਦਾਬਾਂਦੀ। ਅਤੇ ਜ਼ਿੰਦਗੀ ਕੀ ਰੇਲ ਮੇਂ ਹਰ ਕੋਈ ਸਵਾਰ ਹੈ, ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ, ਭੁੱਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ। ਇੰਤਜ਼ਾਰ ਦੀ ਘੜੀਆਂ ਸਾਨੂੰ ਸ਼ਾਮਿਲ ਕਰਦੇ ਹੋ, ਆਪਣੇ ਦਿਨ ਦੇ ਬੇਸ਼ਕੀਮਤੀ ਸਮੇਂ ਨੂੰ ਸਾਡੇ ਨਾਲ ਸ਼ੇਅਰ ਕਰਦੇ ਹੋ, ਆਪ ਸਭ ਦਾ ਥੈਂਕਸ ਬੋਲਾਂ। 9:15 ਸਟੂਡੈਂਟਸ ਦੀ ਘੜੀਆਂ ਦੇ ਉੱਤੇ ਹੋ ਚੁੱਕੇ ਨੇ, 27:07 ਸੱਤਵੇਂ ਮਹੀਨੇ 27 ਤਰੀਕ ਯਾਨੀ ਸੱਤਵਾਂ ਵੀ ਗਿਆ, 8ਵਾਂ ਆ ਗਿਆ। ਅਤੇ ਦਿਨ ਜਿਹੜੇ ਹੈਗੇ ਨੇ ਬੜੀ ਤੇਜ਼ੀ ਨਾਲ ਜਾ ਰਹੇ ਨੇ। ਅੱਜ ਦੇ ਦਿਨ ਨੂੰ ਬਹੁਤ ਖੂਬਸੂਰਤ ਬਣਾਵਾਂਗੇ ਖੂਬਸੂਰਤ ਜੀ ਗੱਲਬਾਤ ਦੇ ਨਾਲ। ਸਟੂਡੀਓਜ਼ ਦੇ ਵਿੱਚ 905-600-7373 ਇਸ ਸਮੇਂ ਪੈਨਸਿਲਵੇਨੀਆ, ਨਿਊਯਾਰਕ, ਵਾਸ਼ਿੰਗਟਨ, ਨਿਊ ਜਰਸੀ ਦੇ ਨਾਲ ਨਾਲ ਤੁਸੀਂ ਸਾਨੂੰ ਸੁਣ ਰਹੇ ਹੈਗੇ। ਓਨਟੈਰੀਓ ਦੇ ਵਿੱਚ ਸਾਰਨੀਆਂ ਤੋਂ ਲੈ ਕੇ ਲੰਡਨ, ਕਿਚਨ, ਵਾਟਲੂ, ਕੈਂਬਰਿਜ, ਐਕਸਕਲੂਸਿਵਿਟੀ ਦੇ ਨਾਲ, ਯਾਨੀ ਕਿ ਇਕੱਲਾ AM 530 ਚੈਨਲ ਹੀ ਹੈ ਜੋ ਤੁਹਾਨੂੰ GTA ਤੋਂ ਬਾਹਰ ਜੋ ਲੋਕਾਂ ਤੱਕ ਲੈ ਕੇ ਜਾਂਦਾ। ਤਕਰੀਬਨ 1.8 ਮਿਲੀਅਨ ਲੋਕ ਜਿਹੜੇ ਹੈਗੇ ਨੇ, ਅਨੁਮਾਨਿਤ ਜਿਹੜੇ ਹੈਗੇ ਨੇ, GTA ਤੋਂ ਬਾਹਰ ਜਿਹੜੇ ਸਾਊਥ ਏਸ਼ੀਅਨ ਲੈਂਗੁਏਜ ਯਾਨੀ ਕਿ ਮੇਰੀ ਤੁਹਾਡੀ ਬੋਲੀ ਬੋਲਦੇ ਰਹਿੰਦੇ ਨੇ। ਅਤੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਜ਼ਰੂਰ ਸਾਡੇ ਨਾਲ 416-500-3200 416-518-3200। ਡੇਢ ਏਕੜ ਯਾਨੀ ਕਿ ਅਰਾਊਂਡ 15 ਸਾਲ ਬ੍ਰੋਡਕਾਸਟਿੰਗ ਸੈਕਟਰ ਵਿੱਚ ਤੁਹਾਡੇ ਨਾਲ ਮੈਨੂੰ ਹੋ ਚੁੱਕੇ ਨੇ। ਅਤੇ ਇੱਕ ਵਾਰ ਇੱਕ ਨਵੀਂ ਸਵੇਰ ਦੇ ਵਿੱਚ ਨਵੇਂ ਐਕਸਪੀਰੀਅੰਸ ਨੂੰ ਲੈ ਕੇ ਸ਼ਾਮਿਲ ਹਾਂ ਸ਼ੋਅ ਦੇ ਵਿੱਚ। ਸਾਥੀ ਸਾਥ ਬਣਾਉਣਾ, ਸੰਤੋਸ਼ ਜੀ ਸਤਿ ਸ਼੍ਰੀ ਅਕਾਲ।
1: ਸੰਤੋਸ਼
0: ਹਮੇਸ਼ਾ ਜਿਸ ਤਰ੍ਹਾਂ ਰਸ਼ ਵਿੱਚ ਕਾਲੀ ਵਿੱਚ ਰਹਿੰਦੇ ਨੇ, ਸੰਤੋਸ਼ ਜੀ ਅੱਜ ਤਾਂ ਨਹੀਂ ਹੈਗੇ,
1: ਅੱਜ ਬ੍ਰੇਕ ਲੱਗੀ ਹੋਈ ਆ ਅਮਨ ਜੀ,
0: ਅੱਜ ਬ੍ਰੇਕ ਲੱਗੀ ਹੈ, ਠੀਕ ਹੈ। ਸੋ ਅੱਜ ਸੰਤੋਸ਼ ਜਿਹੜਾ ਹੈਗਾ ਛੋਟੀ ਜੀ ਗੱਲ ਲੈ ਕੇ ਆਏ ਸੀ। ਤੇ ਜਦੋਂ ਮੈਂ ਕਦੇ ਸਵੇਰੇ ਉੱਠ ਕੇ ਟਾਈਮ ਦੇਖਣਾ ਹੁੰਦਾ ਵੀ ਕਿੰਨਾ ਹੋ ਗਿਆ ਉੱਠ ਖੜਦਾ, ਸਭ ਤੋਂ ਪਹਿਲਾਂ ਸੰਤੋਸ਼ ਦਾ ਕੁਐਸਚਨ ਉੱਤੇ ਟਾਈਪ ਕੀਤਾ ਹੁੰਦਾ ਕਿ ਅੱਜ ਮੈਂ ਇਹ ਪੁੱਛਣਾ। ਸੰਤੋਸ਼ ਜੀ ਤੁਸੀਂ ਸੌਂਦੇ ਕਦੋਂ?
1: ਜੀ ਮੈਂ 3 ਵਜੇ ਸੌਂਦੀ ਹਾਂ ਤੇ 7 ਵਜੇ ਉੱਠ ਜਾਂਦੀ ਹਾਂ।
0: ਠੀਕ ਹੈ। ਸੋ ਸੰਤੋਸ਼ ਤੁਸੀਂ ਅੱਜ ਕੁਐਸਚਨ ਕੀ ਹੈ ਥੋੜਾ ਮਾੜਾ ਦੱਸੋਗੇ ਪਲੀਜ਼?
1: ਜੀ ਅਮਨ ਜੀ, ਵੀਕਐਂਡ ਤੇ ਨਾ ਮੈਂ ਇੱਕ ਗਰੁੱਪ ਦੇ ਵਿੱਚ ਬੈਠੀ ਸੀਗੀ, ਅਸੀਂ ਆਪਸ ਚ ਨੋਰਮਲ ਗੱਲਾਂ ਕਰਦੇ ਸੀ ਤੇ ਉਹਦੇ ਵਿੱਚ ਕਿਸੇ ਇੱਕ ਬੰਦੇ ਨੇ ਕਿਹਾ ਕਿ ਆਈ ਵਿਸ਼ ਮੈਂ 10 ਸਾਲ ਪਹਿਲਾਂ ਆਪਣੀ ਆਹ ਵਾਲੀ ਗਲਤੀ ਨਾ ਕੀਤੀ ਹੁੰਦੀ, ਆਈ ਵਿਸ਼ ਮੈਂ ਪਿੱਛੇ ਜਾ ਕੇ ਆਹ ਸਹੀ ਕਰ ਲੈਂਦਾ। ਤੇ ਦੂਜਾ ਕਹਿੰਦਾ ਯਾਰ ਮੈਂ ਵਿਸ਼ ਕਰਦਾ ਕਿ ਅੱਜ ਤੋਂ 10 ਸਾਲ ਬਾਅਦ ਸਾਡੀ ਲਾਈਫ ਕਿਵੇਂ ਦੀ ਹੋਣੀ ਆ, ਮੈਂ ਇੱਕ ਦਿਨ ਜਾ ਕੇ ਦੇਖਾਂ ਕਿ 10 ਸਾਲ ਬਾਅਦ ਮੈਂ ਕਿਵੇਂ ਆ, ਇੱਕ ਦਿਨ ਮਿਲ ਜੇ ਮੈਨੂੰ। ਸੋ ਦੋਨਾਂ ਦੀ ਥੋਟ ਪ੍ਰੋਸੈਸ ਡਿਫਰੈਂਟ ਸੀ। ਸੋ ਮੈਂ ਜਾਣਨਾ ਚਾਹੁੰਦੀ ਹਾਂ ਕਿ ਸਿਰਫ ਸਾਡੇ ਗਰੁੱਪ ਦੇ ਵਿੱਚ ਇਹ ਗੱਲਾਂ ਹੁੰਦੀਆਂ ਜਾਂ ਸਾਰੇ ਜਾਣੇ ਸੋਚਦੇ ਆ ਕਿ ਕਾਸ਼ ਮੈਂ 10 ਸਾਲ ਬੈਕ ਜਾਵਾਂ ਔਰ ਕੋਈ ਮਿਸਟੇਕ ਸਹੀ ਕਰਨੀ ਹੋਵੇ ਤੇ ਕਰਾਂ, ਜਾਂ ਫਿਊਚਰ 'ਚ ਜਾ ਕੇ ਇੱਕ ਦਿਨ ਮਿਲ ਜੇ ਔਰ ਮੈਂ ਦੇਖਾਂ ਕਿ ਮੇਰੀ ਲਾਈਫ ਕਿਵੇਂ ਦੀ ਆ, ਤੇ ਤੁਸੀਂ ਕੀ ਚੂਜ਼ ਕਰੋਗੇ? ਤੁਸੀਂ ਸਾਰਿਆਂ ਨੂੰ ਦੱਸਣਾ,
0: ਯਾਨੀ ਕਿ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ। ਹਾਂਜੀ, ਸੋ ਇਸ ਸਮੇਂ ਮੇਰੇ ਨਾਲ ਸਾਥੀ ਕਲਾਕਾਰ ਮੇਰੇ ਕੋਲ ਇੱਧਰ ਵੀ ਪਹੁੰਚ ਗਏ ਨੇ ਸਟੂਡੀਓ ਦੇ ਵਿੱਚ।
2: ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ।
0: ਸੰਤੋਸ਼ ਜੀ, ਜਦੋਂ ਮੈਂ ਮਤਲਬ ਅੱਜ ਪੌੜੀਆਂ ਚੜ੍ਹ ਰਿਹਾ ਸੀਗਾ, ਮੇਰੇ ਪਿੱਛੇ ਉਹ ਲੜਕੀ ਆ ਰਹੀ ਸੀ, ਉਹ ਵੀ ਬੇਹੋਸ਼ ਹੋਣ ਵਾਲੀ ਸੀ, ਇਹੋ ਜਿਹਾ ਪਰਫਿਊਮ ਲਗਾਇਆ ਮੇਰੇ ਭਾਈ ਸਾਹਿਬ ਨੇ, ਇਹਨਾਂ ਨੇ ਮੈਨੂੰ ਆਪਣੇ, ਮੈਂ ਨਾ ਗੱਡੀ 'ਚ ਬੈਠੇ ਸੀ ਨਾ, ਕੋਲ ਚਲਾ ਗਿਆ ਇਹਨਾਂ ਨੇ, ਜਿਹੜੇ ਮੈਂ ਤੇ ਪ੍ਰੈਸ ਕਰਨਾ ਸ਼ੁਰੂ ਕਰਤਾ, ਮੈਂ ਕਿਤੇ ਸਪਰੇ ਮਾਰ ਰਿਹਾ, ਅੱਖਾਂ 'ਚ ਨਹੀਂ ਪਾਉਂਦੇ ਜਿਹੜੀ ਪੁਲਿਸ ਵਾਲੇ ਪਾਉਂਦੇ ਹੁੰਦੇ ਨੇ ਕਿ ਬੰਦਾ ਨਾ ਹੋਵੇ, ਪਰ ਬਾਅਦ 'ਚੋਂ ਪਤਾ ਲੱਗਿਆ ਪਰਫਿਊਮ ਛਿੜਕ ਰਹੇ ਨੇ ਮੈਂ ਤੇ। ਹੁਣ ਇਹ ਸ਼ਰਟ ਮੈਂ ਨਹੀਂ ਇੱਕ ਹਫ਼ਤਾ ਧੋਵਾਂਗਾ, ਨਹੀਂ ਧੋਵਾਂਗਾ, ਨਹੀਂ ਧੋਵਾਂਗਾ,
2: ਇਹਨੂੰ ਧੋ ਵੀ ਲਓ ਤੇ ਜਾਣੀ ਨਹੀਂ ਫ੍ਰੈਗਰੈਂਸ।
1: ਅੱਛਾ, ਵੈਰੀ ਨਾਈਸ।
0: ਕਿਹੜੀ ਹੈ
2: ਇਹ? ਬਸ ਜੀ, ਰਾਸ ਦੀਆਂ ਗੱਲਾਂ ਨੇ,
0: ਰਾਸ ਹੀ ਰਹਿਣ ਦੀਏ,
2: ਰਾਸ ਹੀ ਰਹਿਣ ਦੇ।
0: ਸੋ ਪਰਮਜੀਤ ਮੇਰੇ ਨਾਲ ਨੇ ਮੌਰਗੇਜ ਕਿੰਗ ਤੋਂ, ਇੱਥੇ ਸਾਰੀ ਕਮਿਊਨਿਟੀ ਜਾਣਦੀ ਹੈ। ਪਰਮਜੀਤ, ਮੌਰਗੇਜ ਕਿੰਨੇ ਸਾਲ ਹੋ ਗਏ ਤੁਹਾਨੂੰ?
2: ਮੈਂ ਕੱਢਤੇ ਜੀ ਆਲਮੋਸਟ 29.5 ਸਾਲ ਕੱਢ,
0: 29.5 ਸਾਲ ਕੱਢ ਦਿੱਤੇ ਇਹਨਾਂ ਨੇ ਮੌਰਗੇਜ ਇੰਡਸਟਰੀ ਦੇ ਵਿੱਚ। ਤੇ ਸੰਤੋਸ਼ ਪੁੱਛੀ ਜਾ ਰਹੀ ਹੈ ਵੀ ਕੋਈ ਕਿਸੇ ਗਲਤੀ ਦਾ ਅਫਸੋਸ ਹੋਵੇ ਜ਼ਿੰਦਗੀ 'ਚ?
2: ਨਹੀਂ ਜੀ, ਗਲਤੀ ਮੈਂ ਲੱਗਦਾ ਨਹੀਂ ਕਦੀ ਹੋਈ ਸਾਡੇ ਕੋਲੋਂ, ਜੇ ਹੋਈ ਵੀ ਹੋਵੇ ਤਾਂ ਮੰਨੀ ਨਹੀਂ ਨਾ ਕਦੀ।
0: ਅੱਛਾ, ਫਿਰ
2: ਸੱਚੀ ਗੱਲ ਤਾਂ ਦੱਸ ਰਿਹਾ, ਹਰੇਕ ਇਨਸਾਨ ਨੂੰ ਨਾ ਇਹੀ ਲੱਗਦਾ ਵੀ ਯਾਰ ਜੋ ਮੈਂ ਕਰ ਰਿਹਾ ਨਾ ਉਹ ਬਹੁਤ ਵਧੀਆ। ਹੁਣ ਦੇਖੋ ਵੱਡੀ ਗੱਲ ਕੀ ਹੈ, ਮੈਂ ਹੁਣ ਸਭ ਤੋਂ ਤੁਹਾਡੇ ਮੂੰਹ ਦੇ ਲਾਗੇ ਨੱਕ ਆ ਤੁਹਾਡਾ, ਹਨਾ, ਸਾਡੇ ਮੂੰਹ ਚੋਂ ਬਦਬੂ ਆਉਂਦੀ ਹੋਵੇ ਸਾਡੇ ਆਪਣੇ ਨੱਕ ਨੂੰ ਪਤਾ ਨੀ ਲੱਗਦਾ, ਪਰ 10 ਫੁੱਟ ਬੈਠੇ ਬੰਦੇ ਨੂੰ ਪਤਾ ਲੱਗ ਗਿਆ ਇਹਦੇ ਮੂੰਹ ਚੋਂ ਗੰਦੀ ਜਿਹੀ ਬੋ ਆ ਰਹੀ ਹੈ।
3: ਓ ਮਾਈ ਗਾਡ, ਐਨਾ ਕਰੋ ਤੁਸੀਂ ਪ੍ਰੈਗਨੈਂਸ ਤੋਂ ਬਾਅਦ ਆ ਨਾ ਕਰੋ।
2: ਨਹੀਂ ਨਹੀਂ, ਪਰ ਮੈਂ ਉਹਦਾ ਉਹਦਾ ਗੱਲ ਕਰਦਾ ਕਿ ਐਗਜ਼ਾਮਪਲ ਦਿੱਤੀ, ਐਗਜ਼ਾਮਪਲ ਕਰਕੇ ਸਮਝਾਉਣਾ ਸੌਖਾ ਹੋ ਜਾਂਦਾ, ਲਾਗੇ ਬੰਦੇ ਬੈਠਿਆਂ ਨੂੰ ਸਾਡੀਆਂ ਗਲਤੀਆਂ ਨਜ਼ਰ ਆਉਂਦੀਆਂ, ਪਰ ਸਾਨੂੰ ਸਾਡੀਆਂ ਗਲਤੀਆਂ ਅਕਸਰ ਨਜ਼ਰ ਨਹੀਂ ਆਉਂਦੀਆਂ। ਜੇ ਸਾਨੂੰ ਪਤਾ ਹੋਵੇ ਨਾ ਗਲਤ ਗੱਲ ਇਹ ਕਰ ਰਹੇ ਤਾਂ ਅਸੀਂ ਕਦੀ ਕਰੀਏ ਨਾ, ਅਸੀਂ ਆਪਣੇ ਨੂੰ ਸਹੀ ਕਰਦੇ।
3: ਪਰ ਮੈਂ ਬਹੁਤ ਲੋਕਾਂ ਨੂੰ ਮਿਲਦਾ, ਪਰ ਜੀ ਜਿਹੜੇ ਕਹਿੰਦੇ ਆ 4 ਸਾਲ ਪਹਿਲਾਂ, ਮੈਂ ਕਹਿੰਦਾ ਸੰਤੋਸ਼ ਨੇ ਕੁਐਸਚਨ ਪੁੱਛਿਆ ਜੀ ਲੋਕਾਂ ਨੂੰ ਕਿਸ ਗੱਲ ਦਾ ਬਹੁਤ ਅਫਸੋਸ ਆ
2: ਜੀ,
3: ਜਦੋਂ ਮੈਂ ਸਵੇਰੇ ਉੱਠ ਕੇ ਖੋਲਿਆ ਤਾਂ ਮੈਂ ਮੁਸਕਰਾ ਰਿਹਾ ਸੀ, ਦੱਸੋ ਕਾਤੇ ਮੈਨੂੰ ਸੀਗਾ ਟੋਰਾਂਟੋ ਜ਼ਿਆਦਾ ਕਾਲਾਂ ਹੀ ਹੋਣੀਆਂ ਵੀ 4 ਸਾਲ ਪਹਿਲਾਂ ਮਕਾਨ ਕਾਹਨੂੰ ਬੁੱਕ ਕਰਾਉਣਾ ਸੀ ਮੈਂ, ਹੈ ਨਾ,
2: ਠੀਕ ਹੈ।
3: ਜਿਹਨਾਂ ਨੇ ਹੁਣ ਬੁੱਕ ਕਰਾਏ ਨੇ ਕਲੋਜ਼ਿੰਗ ਨਹੀਂ ਹੋ ਰਹੀਆਂ ਉਹ ਇੱਕ ਵਾਰ ਕਾਲ ਕਰ ਲਿਓ
2: 4-16-804-20-15
3: ਮਾਡਲ, ਠੀਕ ਹੈ,
2: ਬਿਲਕੁਲ ਜੀ,
3: ਹਾਂਜੀ 4-16-804-20-15 ਦੇ ਉੱਤੇ ਕਾਲ ਕਰਨੀ ਹੈ ਅਗਰ ਕਲੋਜ਼ਿੰਗਸ ਨਹੀਂ ਹੋ ਰਹੀਆਂ ਹੈਗੀਆਂ, ਹੈ ਨਾ, ਉਹਦਾ ਵੀ ਸਲਿਊਸ਼ਨ ਹੈ। ਅਤੇ ਦੂਸਰੇ ਪਾਸੇ ਫਾਈਨਾਂਸ ਦੇ ਉੱਪਰ ਵੀ ਗੱਲ ਕਰਾਂਗੇ। ਸੰਤੋਸ਼ ਨੇ ਪੁੱਛਿਆ ਵੀ ਜੇ ਤੁਹਾਡੀ ਕੋਈ ਵਿਸ਼ ਆ
2: ਜੀ
3: ਆ ਵੀ ਹੋ ਜਾਵੇ, ਹਾਂਜੀ ਉਹ ਵੀ ਦੱਸ ਦਿਓ।
2: ਸਾਡੀ ਜਿਹੜੀ ਮੇਰੀ ਵਿਸ਼ ਆ, ਮੇਰੀ ਤਾਂ ਮੈਂ ਹਮੇਸ਼ਾ ਹੀ ਅਰਦਾਸ ਕਰਦਾ ਹੁੰਦਾ ਵੀ ਰੱਬਾ, ਹਨਾ, ਪਟਾਕਾ ਜਦੋਂ ਮਰਜ਼ੀ ਪਾ ਦੇ, ਪੈਂਚਰ ਨਾ ਕਰੀ, ਮੇਰੀ ਬਸ ਆਹੀ ਵਿਸ਼ ਹੈ।
3: ਮੈਂ ਤਾਂ ਆਪ ਕਹਿੰਦਾ ਪੈਂਚਰ ਨਾ ਹੋਈਏ, ਪਟਾਕਾ ਹੀ ਪਵੇ,
2: ਪਟਾਕਾ ਜਦੋਂ ਮਰਜ਼ੀ ਪਾ ਦੇ, ਚੱਲਦੇ ਫਿਰਦੇ। ਔਰ ਔਰ ਮੈਂ ਸਾਰਿਆਂ ਨੂੰ ਇਹ ਕਹਿੰਦਾ ਹੁੰਦਾ ਯਾਰ ਨਾ ਕੋਈ ਦਿਲ ਦੇ ਵਿੱਚ ਰੱਖ ਨਾ ਲਿਓ ਗੱਲ ਵੀ ਯਾਰ ਜਿਹੜੀ ਰਹਿ ਗਈ ਰੋਜ਼ ਜਿਹੜਾ ਇੰਜੋਏ ਕਰੋ, ਜਿੱਦਾਂ ਕਿ ਮੇਲੇ 'ਚ ਨਹੀਂ ਆਏ ਇਹਨੂੰ ਇੱਦਾਂ ਇੰਜੋਏ ਕਰੋ। ਜੇ ਕਿਸੇ ਦਿਲ ਕਰਦਾ ਔਰ ਰੱਸੀ ਬੰਨ੍ਹ ਕੇ ਛਾਲ ਮਾਰਦੇ ਹੁੰਦੇ, ਬੰਜੀ ਕਰਨੀ ਹੈ, ਸਕਾਈ ਡਾਈਵਿੰਗ ਕਰਨੀ, ਜੋ ਦਿਲ ਕਰਦਾ ਕਰ ਲਓਗੇ, ਰਿਗਰੈਟ ਰਹਿ ਨਾ ਜਾਏ।
3: ਓਸ਼ੋ ਕਹਿੰਦਾ ਕਿ ਤੁਸੀਂ ਲਾਈਫ ਨੂੰ ਇੱਦਾਂ ਲਓ
2: ਜੀ
3: ਕਿ ਤੁਸੀਂ ਸਰਕਸ 'ਚੋਂ
2: ਜੀ,
3: ਤੁਹਾਡਾ ਅੱਜ ਰੋਲ ਹੈ
2: ਜੀ,
3: ਅੱਜ ਤੁਸੀਂ ਸਭ ਨੂੰ ਰੋਣਾ
2: ਜੀ,
3: ਅੱਜ ਤੁਸੀਂ ਹਸਾਉਣਾ
2: ਜੀ,
3: ਤੇ ਦੂਸਰਾ ਹੈਗਾ ਕਿਸੇ ਚੀਜ਼ ਨੂੰ ਵਜਨ ਨਹੀਂ ਲੈਣਾ, ਵੀ ਸੌਣ ਲੱਗੇ ਬਿਸਤਰੇ ਤੇ ਨਹੀਂ ਲੈ ਕੇ ਜਾਣਾ
2: ਜੀ।
3: ਮੈਜੋਰਟੀ ਲੋਕ ਬਿਸਤਰਿਆਂ ਤੇ ਵਜਨ ਲੈ ਕੇ ਸੌਂਦੇ ਨੇ
2: ਜੀ।
3: ਮੈਨੂੰ ਯਾਦ ਹੈ ਮੇਰੇ ਕਜ਼ਨ ਨੇ ਵਰਲਡ ਸਟੈਬਲਿਸ਼ਡ, ਮਤਲਬ ਮੈਂ ਕਹਿ ਲਓ ਵੀ ਬਈ ਮੇਰੀ ਪੈਸੇ ਕਰਕੇ ਨਹੀਂ, ਪਰਸਨੈਲਿਟੀ ਕਰਕੇ ਮੇਰਾ ਉਹ ਮੈਂਟਰ ਆ
2: ਜੀ।
3: ਪੈਸੇ ਕਰਕੇ ਨਹੀਂ, ਪੈਸੇ ਕਰਕੇ ਤਾਂ ਬੜੀ ਦੁਨੀਆ ਮਗਰ ਹੋ ਗਈ ਆ, ਲੱਖ 'ਚ ਦੁਨੀਆ ਮਗਰ ਹੋ ਗਏ, ਮਤਲਬ ਕੀ ਕਹਾਂ ਮੈਂ, ਕੋਈ ਹਿੰਟ ਜਿਹਾ ਹੋ ਜੂਗਾ ਨਹੀਂ ਤਾਂ, 1,000 ਕਰੋੜ ਮੀਨਸ ਕੁਛ ਨਹੀਂ, ਸਮਝਣਾ। ਉਹ ਇਨਸਾਨ ਜਿਹਨੇ ਇਹ ਅਮਾਊਂਟ ਜਿਹੜੀ ਹੈ ਰੀਚ ਆਊਟ ਕੀਤੀ ਕਹਿ ਲਓ 1,00,000 ਰੁਪਈਏ ਤੋਂ
2: ਜੀ,
3: ਅਤੇ ਉਹ ਇਨਸਾਨ ਜਿਹੜੀ ਚੀਜ਼ ਦਾ ਲੀਡਰ ਹੋ ਜਾਂਦਾ, ਜਿਹੜੀ ਵੀ ਕੋਈ ਗਰੁੱਪ ਆਫ ਕੰਪਨੀਜ਼ ਕਿਸੇ ਦਾ ਜਦੋਂ ਖਰੀਦ ਲੈਂਦਾ, ਐਂ ਸਮਝ ਲੈਂਦਾ ਸਾਰਾ ਕਿ ਹੁਣ ਚੱਲ ਪਿਆ, ਬਸ ਇਹ ਚੱਲ ਪੈਣਾ। ਅਤੇ ਉਹ ਕਹਿੰਦੇ ਕਿ ਖੁਦ ਹੀ ਕੋ ਕਰ ਬੋਲਣ ਦੇ ਤਰ੍ਹਾਂ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਪੁੱਛੇ ਬੰਦੇ ਸੇ ਬਤਾ ਬਤਾ ਬਤਾ ਤੇਰੀ ਰਜ਼ਾ ਕਿਆ ਹੈ ਨਾ। ਸੋ ਉਹਨਾਂ ਮੈਂ ਉਹਨਾਂ ਨੂੰ ਵੀ ਦੇਖਿਆ, ਮੈਂ ਬੜੇ ਬੜੇ ਅਮੀਰ ਲੋਕ ਕਹਿੰਦੇ ਸੰਸੇ ਮਸਕੀਨ ਕਹਿੰਦੇ ਕਿ ਬੜੇ ਬੜੇ ਜੋ ਦੀਸ ਹੈ ਲੋਕ ਤਿੰਨੇ ਵਿਆਪੇ ਚਿੰਤਾ ਰੋਗ। ਮੈਂ ਨਾ ਜਿਹੜਾ ਸਾਡਾ ਕਜ਼ਨ ਹੈ ਉਹਨੂੰ ਚਿੰਤਾ ਰੋਗ 'ਚ ਨਹੀਂ ਕਦੇ ਦੇਖਿਆ
2: ਜੀ,
3: ਚਿੰਤਾ ਰੋਗ 'ਚ ਕਦੇ ਨਹੀਂ ਦੇਖਿਆ, ਸਲਿਊਸ਼ਨ ਮੋਡ 'ਚ ਚਲਾ ਜਾਂਦਾ। ਜਦੋਂ ਪ੍ਰੋਬਲਮ ਆਈ ਉਹ ਹਮੇਸ਼ਾ ਹੀ ਸਲਿਊਸ਼ਨ ਮੋਡ 'ਚ ਰਾਈਟ ਵਿੱਚ ਚਲਾ ਜਾਂਦਾ
2: ਜੀ।
3: ਦਿਸ ਇਜ਼ ਹਿਜ਼ ਸਕਸੈਸ, ਆਹ ਕਾਮਯਾਬੀ ਹੈ ਉਹਦੀ ਕਿ ਉਹਨੇ ਸਲਿਊਸ਼ਨ 'ਚ ਜਾਣਾ, ਉਹਨੇ ਇਹ ਨਹੀਂ ਦੇਖਣਾ ਕਿ ਇਹ ਸਲਿਊਸ਼ਨ ਨਾ। ਅੱਛਾ ਇੱਕ ਚੀਜ਼ ਮੈਂ ਦੇਖੀ ਹੈ, ਅਸੀਂ ਰਾਤ ਗੱਲਾਂ ਕਰ ਰਹੇ ਸੀ ਬੈਠੇ ਸੰਤੋਸ਼, ਆਲਮੋਸਟ ਕਹਿ ਲਓ 80% ਟਰਾਂਸਪੋਰਟ ਸੀ ਜਿਹੜੀ ਮੇਰੇ ਨਾਨਕਿਆਂ ਦੀ ਹੈ
2: ਜੀ,
3: ਲਿਬੜਾ ਖਟੜਾ ਇਹ ਟਰਾਂਸਪੋਰਟ ਗਰੁੱਪ ਹੋ ਗਏ। ਮੇਰਾ ਫਾਦਰ ਇੱਕ ਬੜਾ ਵੱਡਾ ਟਰਾਂਸਪੋਰਟਰ ਰਿਹਾ ਹੈ ਨਾ
2: ਜੀ।
3: ਸੋ ਮੈਂ ਰਾਤ ਨਾ ਮੈਨੂੰ ਪਰਮਜੀਤ ਅੱਗੇ ਕੁਛ ਨਹੀਂ ਆਉਂਦਾ ਹੁੰਦਾ, ਰਾਤ ਮੈਂ ਸੁਪਨੇ 'ਚ ਨਾ ਸਾਡਾ ਇੱਕ ਬੱਸ ਸਟੈਂਡ ਸੀ, ਅਸੀਂ 6 ਬੱਸ ਅੱਡੇ ਓਨ ਕਰਦੇ ਸੀ ਖੁਦ ਅਸੀਂ ਆਪ, ਅਤੇ ਸਾਡਾ ਇੱਕ ਬੱਸ ਅੱਡਾ ਸੀ ਉਹਦੇ ਪਿੱਛੇ ਨਾ ਕੁਆਟਰਸ ਹੁੰਦੇ ਸੀ
2: ਜੀ।
3: ਅਸੀਂ ਛੋਟੇ ਸੀ, ਸਾਨੂੰ ਨਹੀਂ ਪਤਾ ਸੀ ਵੀ ਅਸੀਂ ਮਾਲਕ ਹੈ ਇਹਨਾਂ ਦੇ
2: ਜੀ।
3: ਉਹ ਅਸੀਂ ਨਾ ਉੱਥੇ ਪਤੰਗ ਉਡਾਉਣ ਚਲੇ ਜਾਣਾ ਬੱਸ ਅੱਡੇ 'ਚ ਸਾਡੇ, ਇਹ ਬੱਸ ਅੱਡਾ 1 ਏਕੜ 'ਚ ਸੀ ਸਮਰਾਲੇ ਤੋਂ, ਜੇ ਕੋਈ ਲੋਕ ਰਹਿੰਦੇ ਜਾਣਦੇ ਨੈਸ਼ਨਲ ਬੱਸ ਅੱਡਾ ਕਹਿੰਦੇ ਉਹਨੂੰ
2: ਜੀ।
3: ਅਤੇ ਉੱਥੇ ਨਾ ਅੰਦਰੇ ਬੱਸਾਂ ਨੂੰ ਬੋਡੀ ਲੱਗਦੀ ਸੀ, ਅੰਦਰੇ ਰਿਪੇਅਰ ਸ਼ੋਪ ਸੀ, ਅੰਦਰੇ ਬੱਸਾਂ ਪਾਰਕ ਹੁੰਦੀਆਂ ਸੀ, ਅੰਦਰੋਂ ਬੱਸਾਂ ਅਤੇ ਰੋਡਵੇਜ਼ ਦੀਆਂ ਬੱਸਾਂ ਅੰਦਰ ਐਂਟਰ ਹੋ ਕੇ ਆਪਣੀ ਪਰਚੀ ਕਟਾਉਂਦੀਆਂ ਸੀ ਅੱਡੇ ਦੀ ਫੀਸ। ਇੱਕ ਮੂਹਰੇ ਬੂਥ ਬਣੇ ਹੁੰਦੇ ਸੀ ਅਤੇ ਉਹ ਫੋਰਨ ਵਾਂਗੂ ਦਾ ਸਿਸਟਮ ਸੀ ਉਸ ਟਾਈਮ ਦੇ ਉੱਤੇ, ਟਿਕਟ ਕਟਾ ਕੇ ਲੋਕ ਬਹਿ ਜਾਂਦੇ ਸੀ, ਵੇਟ ਕਰਦੇ ਸੀ, ਬੱਸ ਆਉਂਦੀ ਸੀ ਫਿਰ ਉਹ ਉੱਪਰ ਅਤੇ ਥੱਲੇ ਚੜ੍ਹਦੇ ਹੁੰਦੇ ਸੀ। ਮੈਂ ਨਾ ਉਹ ਸੁਪਨੇ 'ਚ ਮੇਰੇ ਰਾਤ ਅੱਡਾ ਆਇਆ, ਬੜੀਆਂ ਗੱਲਾਂ ਕੱਲ੍ਹ ਅਜੀਬ ਅਜੀਬ ਜਿਹੀਆਂ ਮੈਂ ਸਾਰੀਆਂ ਕੀਤੀਆਂ, ਅਤੇ ਮੈਂ ਹੈਰਾਨ ਹੋਇਆ, ਮੈਂ ਕਿਹਾ ਲੈ ਦੱਸ ਵੀ ਛੋਟੇ ਹੁੰਦਿਆਂ ਉਹ ਪਤੰਗ ਪਿੱਛੇ ਲੜ ਪਿਆ ਸੀ ਪਿੱਛੇ ਵਾਲਾ ਮੁੰਡਾ
2: ਜੀ,
3: ਹੈ ਨਾ, ਤਾਂ ਸਾਨੂੰ ਪਤਾ ਨਹੀਂ ਸੀ ਉਹ ਸਾਡੀ ਉਹ ਪ੍ਰੋਪਰਟੀ ਆ, ਅਤੇ ਸਾਨੂੰ ਨਾ ਸਾਡੇ ਇੱਕ ਜਿਹੜਾ ਬੰਦਾ ਸੀ ਸਾਡਾ ਇੰਪਲੋਈ ਸੀ ਉਹ ਆ ਗਿਆ ਕਿਤੇ, ਉਹ ਜਿਹੜਾ ਲੜ ਰਿਹਾ ਸੀ ਉਹ ਸਾਡੇ ਇੰਪਲੋਈ ਦਾ ਬੇਟਾ ਸੀਗਾ, ਹੈ ਨਾ, ਅਤੇ ਉਹ ਜੋ ਲੜਨਾ ਸੀ ਕਹਿੰਦਾ ਉਹ ਨਾ ਇਹ ਸਰਦਾਰ ਜੀ ਦਾ ਬੇਟਾ, ਸਰਦਾਰ ਜੀ ਦਾ ਬੇਟਾ, ਅਤੇ ਉਹਨੇ ਜਦੇ ਸਾਨੂੰ ਪਤੰਗ ਛੱਡ ਦਿੱਤਾ, ਹੈ ਨਾ। ਈਵਨ ਉਹ ਵੀ ਬੱਚਾ ਸੀਗਾ ਸਾਡੇ ਵਰਗਾ, ਅਸੀਂ ਵੀ ਬੱਚੇ ਸੀਗੇ, ਜਿਹੜਾ ਕਹਿ ਰਿਹਾ ਸੀ ਉਹ ਅਡਲਟ ਸੀ, ਉੱਪਰ ਆ ਗਿਆ ਕਿਉਂਕਿ ਅਸੀਂ ਆਵਾਜ਼ ਮਾਰੀ, ਉਹਦਾ ਨਾਂ ਸੀ ਰਾਮ ਆਸਰਾ ਅੰਕਲ, ਅਸੀਂ ਕਿਹਾ ਰਾਮ ਆਸਰਾ ਅੰਕਲ ਇਹ ਸਾਡਾ ਪਤੰਗ ਨਹੀਂ ਦਿੰਦਾ ਪਿਆ, ਉਹ ਜਦੋਂ ਉੱਧਰ ਦੀ ਘੁੰਮ ਕੇ ਭੱਜ ਗਿਆ, ਉਹਨੇ ਕਿਹਾ ਸਰਦਾਰ ਜੀ ਦਾ ਬੇਟਾ ਹੋਏ ਨਾ, ਉਹ ਮੁੰਡੇ ਨੇ ਵਿਚਾਰੇ ਨੇ ਜਿਹੜੇ ਛੱਡਤਾ। ਮੈਂ ਉਹ ਟਾਈਮ 'ਚ ਲੰਘਿਆ, ਉਸ ਤੋਂ ਬਾਅਦ ਇੱਕ ਟਾਈਮ ਇਹੋ ਜਿਹਾ ਆਇਆ ਪਰਮਜੀਤ, ਮੈਂ 8ਵੀਂ ਕਲਾਸ ਤੋਂ ਬਾਅਦ ਮੇਰੇ ਮਦਰ ਨੇ ਬਹੁਤ ਡਰਿੰਕ ਕਰਦੇ ਸੀਗੇ। ਗੱਲ ਨੂੰ ਮੈਂ ਕਿਤੇ ਹੋਰ ਲੈ ਕੇ ਗਿਆ, ਮੁੜ ਕੇ ਵਾਪਸ ਉੱਥੇ ਲਿਆਊਂਗਾ ਸੰਤੋਸ਼ ਦੇ ਕੁਐਸਚਨ 'ਤੇ
2: ਜੀ।
3: ਮੇਰੇ ਫਾਦਰ ਬਹੁਤ ਡਰਿੰਕ ਕਰਦੇ ਸੀ, ਦਿਨ ਹੀ ਕਰ ਲੈਂਦੇ ਸੀ, ਅਤੇ ਮੇਰੇ ਫਾਦਰ ਜਿੰਨਾ ਪੜ੍ਹੇ ਲਿਖੇ ਲੋਕ ਮੈਂ ਬਹੁਤ ਥੋੜ੍ਹੇ ਦੇਖੇ ਨੇ, ਲੋਕਾਂ ਕੋਲ ਡਿਗਰੀਆਂ ਹੁੰਦੀਆਂ। ਮੇਰੇ ਡੈਡੀ ਕੋਲ ਪੜ੍ਹਾਈ ਸੀਗੀ, ਇੰਗਲੈਂਡ ਪੜ੍ਹੇ, ਮੇਰੇ ਡੈਡੀ ਅਮੈਰੀਕਾ ਪੜ੍ਹੇ, ਮੇਰੇ ਡੈਡੀ ਦੂਨ ਸਕੂਲ ਜੋ ਉਸ ਵੇਲੇ ਇੰਡੀਆ ਦਾ ਸਭ ਤੋਂ ਟੋਪ ਸਕੂਲ ਸੀ, ਕੈਪਟਨ ਅਮਰਿੰਦਰ ਸਿੰਘ, ਅਤੇ ਮੇਰੇ ਡੈਡੀ ਇਕੱਠੇ ਪੜ੍ਹੇ, ਇੰਗਲੈਂਡ ਤੱਕ ਇਕੱਠੇ ਪੜ੍ਹੇ ਦੋਨੋਂ, ਹੈ ਨਾ। ਸੋ ਮੇਰੇ ਫਾਦਰ 'ਚ ਲਿਆਕਤ ਬਹੁਤ ਸੀ, ਮੇਰੇ ਫਾਦਰ ਸਭ ਕੁਛ। ਉਸ ਟਾਈਮ 'ਤੇ ਨਾ ਅਡਿਕਸ਼ਨਸ ਇੰਟਰਡਿਊਸ ਨਹੀਂ ਹੋਈਆਂ ਸੀ
2: ਜੀ,
3: ਇਹ ਨਹੀਂ ਕਹਿ ਦਿੰਦਾ ਸੀ ਕਿ ਸ਼ਰਾਬ ਦੀ ਅਡਿਕਸ਼ਨ ਆ, ਬਸ ਇਹ ਕਹਿੰਦਾ ਸੀ ਸ਼ਰਾਬੀ ਆ
2: ਜੀ,
3: ਇਹ ਵਰਡ ਯੂਜ਼ ਕਰ ਲੈਂਦੇ ਸੀ, ਹੈ ਨਾ। ਸੋ ਉਹ ਟਾਈਮ ਮੈਂ ਦੇਖਿਆ ਕਿ ਮੇਰੀ ਮਦਰ ਨੇ ਮੈਨੂੰ ਕਹਿਣਾ, ਮੈਂ ਸੰਤੋਸ਼ ਨਾਲ ਕੱਲ੍ਹ ਬੈਠਾ ਹੀ ਗੱਲਾਂ ਕਰਦੇ, ਪਰਸੋਂ ਸੀ ਸੈਟਰਡੇ ਦੇ ਸ਼ੋਅ 'ਚ, ਮੇਰੀ ਮਦਰ ਨੇ ਮੈਨੂੰ ਘੜੀਆਂ ਠੀਕ ਕਰਨ ਲਈ ਦੁਕਾਨ 'ਤੇ ਭੇਜਣਾ ਇੱਕ 'ਤੇ ਸ਼ਾਮ ਨੂੰ। ਉਹ ਬੰਦੇ ਨੇ ਮੈਨੂੰ ਘੜੀਆਂ ਠੀਕ ਕਰਨੀਆਂ ਸਿਖਾਉਣੀਆਂ, ਅੱਖ ਦੇ ਵਿੱਚ ਨਾ ਇੱਕ ਉਹ ਡੱਡੂ ਜਿਹਾ ਲਾ ਦਿੰਦੇ ਸੀ ਲਾ ਕੇ, ਉਹ 'ਚ ਗਰਾਲੀਆਂ ਦੇਖਦੇ ਸੀ
2: ਜੀ।
3: ਉਹ ਮੇਰਾ ਨਾ ਪੈਸ਼ਨ ਬਣ ਗਿਆ, ਉਸ ਵੇਲੇ ਮੈਨੂੰ ਤਕਲੀਫ ਦਿੰਦਾ ਸੀ ਕਿ ਯਾਰ ਬਾਕੀ ਬੱਚੇ ਸਕੂਲੋਂ ਆ ਕੇ ਖੇਡਦੇ ਨੇ। ਮੇਰੀ ਮਦਰ ਦੀ ਇੱਕ ਕਹਾਵਤ ਸੀ ਜਿਹੜੀ ਮੈਂ ਹੁਣ ਤੱਕ ਸਾਰਿਆਂ ਨੂੰ ਕਹਿੰਦਾ, ਆਪ ਕੁੜੀ ਬੈਠੀ ਆ, ਤੁਸੀਂ ਉਹ, ਮੈਂ ਆ, ਸੰਤੋਸ਼ ਆ, ਮੇਰੀ ਮਦਰ ਕਹਿੰਦੀ ਹੁੰਦੀ ਸੀ ਜੇ ਹੱਥਾਂ 'ਚ ਗੁਣ ਹੋਊਗਾ ਨਾ
2: ਜੀ
3: ਭੁੱਖੇ ਨਹੀਂ ਮਰੋਂਗੇ। ਇਹ ਚੀਜ਼ ਮੈਂ ਇੱਥੇ ਆ ਕੇ ਦੇਖੀ ਕਿ ਡਿਗਰੀਆਂ ਬੇਕਾਰ ਹੋ ਗਈਆਂ
2: ਜੀ,
3: ਜਿਹੜੇ ਹੈਂਡੀ ਲੋਕ ਨੇ, ਜੇ ਕੋਈ ਕਹਿੰਦਾ ਮੈਂ ਕਾਰੀਗਰ ਹਾਂ, ਇਸ ਵੇਲੇ ਮੈਨੂੰ ਕਾਲ ਕਰੇ ਕਿ ਮੈਂ ਕਾਰੀਗਰ ਹਾਂ ਜੀ, ਕੰਮ ਨਹੀਂ ਮਿਲਦਾ, ਮੈਨੂੰ ਦੋ ਵਰਕਸ਼ਾਪ ਪੜ੍ਹਨ ਦੀ ਕਾਲ ਆ ਜੀ, ਉਹਨੂੰ ਭੇਜ ਦਿਓ ਸਾਡੇ ਕੋਲ
2: ਜੀ।
3: ਜੇ ਕੋਈ ਕਹੇ ਮੈਂ ਕੁੱਕ ਹਾਂ, ਮੈਨੂੰ ਕੰਮ ਨਹੀਂ ਮਿਲਦਾ, ਸਾਨੂੰ ਕਿਸੇ ਦੀ ਕਾਲ ਆ ਜੂ। ਜੇ ਕੋਈ ਕਹੇ ਨਾ ਮੈਂ ਹੁਣ ਪਲੰਬਰ ਹਾਂ, ਹੱਥ ਨਾਲ ਮੈਂ ਪਲੰਬਿੰਗ ਕਰ ਦਿੰਦਾ, ਮੈਨੂੰ ਕਿਸੇ ਨਾ ਕਿਸੇ ਦਾ ਕਾਲ ਆਉਣਾ, ਕੰਸਟਰਕਸ਼ਨ ਦਾ ਬਾਈ ਜਿਹਾ ਬੰਦਾ ਸਾਨੂੰ ਭੇਜ ਦਿਓ
2: ਜੀ।
3: ਬੜੇ ਆ ਡਿਗਰੀਆਂ ਸਰਟੀਫਿਕੇਟ ਨੇ, ਇਹ ਕੰਮ ਹੁੰਦੀਆਂ ਕਿ ਨਹੀਂ ਹੁੰਦੀਆਂ, ਪਰ ਜਿਹੜੀ ਪ੍ਰੈਕਟੀਕਲ ਲਾਈਫ ਆ ਬੰਦੇ ਦੇ ਕੰਮ ਦੇ, ਨੰਬਰ 1। ਨੰਬਰ 2, ਮੈਂ ਸਾਡੇ ਕਜ਼ਨ ਨੂੰ ਦੇਖਿਆ, ਉਹ ਜ਼ਿੰਦਗੀ 'ਚ ਕਦੇ ਰਾਤ ਨੂੰ, ਮੈਨੂੰ ਯਾਦ ਹੈ ਇੱਥੇ ਇੱਕ ਬੰਦਾ ਮਿਲਣ ਆ ਗਿਆ, ਉਹ ਬੰਦਾ ਲੁਧਿਆਣੇ ਦਾ ਸੀ, ਉਹਨੂੰ ਮੇਰੇ ਕਜ਼ਨ ਤੋਂ ਐਲਰਜੀ ਸੀਗੀ, ਉਹਦਾ ਚੰਗਾ ਕੰਮ ਸੀ, ਬੈਂਕਟ ਹਾਲ ਸੀ ਬੜੇ ਵੱਡੇ ਲੁਧਿਆਣੇ 'ਚ, ਐਕਸ ਵਾਈ ਜ਼ੈਡ ਦੇ ਨਾਂ ਦੇ ਉੱਤੇ, ਏਕੜੇ 'ਚ ਦੇ ਵਿੱਚ, ਜਿਹਦੀ ਏਕੜੇ 'ਚ ਬੈਂਕਟ ਹਾਲ ਹੋਊਗਾ ਤਾਂ ਉਹ ਪ੍ਰੋਪਰਟੀ ਵੀ 100 ਕਰੋੜ ਦੇ ਆਸ ਪਾਸ ਹੋਊ। ਉਹ ਮੈਨੂੰ ਇਨਵੈਸਟਮੈਂਟ ਲਈ ਮਿਲਣ ਲੱਗ ਗਿਆ, ਮੈਨੂੰ ਕਹਿੰਦੇ ਵੀ ਇੰਟਰੋਡਕਸ਼ਨ 'ਚ ਕਿਸੇ ਨੇ ਦੱਸਤਾ ਵੀ ਇਹ ਉਹਨਾਂ ਦਾ ਰਿਸ਼ਤੇਦਾਰ ਆ ਵੀ ਤੁਸੀਂ ਉੱਥੋਂ। ਉਹ ਮੈਨੂੰ ਕਹਿੰਦਾ ਲਾ ਉਹ ਯਾਰ ਬੰਦਾ ਮੈਂ ਕਿਹੋ ਜਿਹਾ ਦੇਖਿਆ, ਉਹਨੇ ਮੈਨੂੰ ਟੌਂਤ ਕੀਤੀ ਸੀ ਉਹਨੂੰ ਕਿ ਉਹ ਬੰਦੇ ਨੂੰ ਕੋਈ ਚਿੰਤਾ ਹੋਵੇ ਨਾ ਰਾਤ ਨੂੰ, ਉਹਨੇ ਕਿਹਾ ਕਿ ਕੋਈ ਪੁਲਿਸ ਵਾਲਾ ਕੇ ਦਰਵਾਜ਼ੇ 'ਤੇ ਖੜਾ ਹੋਵੇ ਨਾ, ਉਹ ਕਹਿੰਦਾ ਸਵੇਰੇ ਦੇਖਾਂਗੇ ਹੁਣ ਸੌਈਏ ਆਰਾਮ ਨਾਲ
2: ਜੀ।
3: ਜ਼ਿੰਦਗੀ ਹੋਣੀ ਹੀ ਇੱਦਾਂ ਚਾਹੀਦੀ ਹੈ, ਤੁਹਾਡੀ ਜਿਹੜੀ ਪ੍ਰੋਬਲਮ ਆ ਜਦੋਂ ਤੁਸੀਂ ਸੋਲਵ ਕਰਨੀ ਉਦੋਂ ਤੁਸੀਂ ਕਰੋ, ਉਸ ਤੋਂ ਪਹਿਲਾਂ ਉਹਨੂੰ ਆਪਣੇ ਉੱਤੇ ਵਜ਼ਨ ਨਾ ਪਾਉਣ ਦਿਓ, ਕਿਉਂਕਿ ਜਦੋਂ ਉਹਦਾ ਵਜ਼ਨ ਤੁਹਾਡੇ 'ਤੇ ਪਿਆ, ਤੁਹਾਡਾ ਦਿਮਾਗ ਰੁਕ ਜਾਣਾ ਉਹਦਾ ਸਲਿਊਸ਼ਨ ਕੱਢਣ ਦੇ ਲਈ। ਸਲਿਊਸ਼ਨ ਦੇ ਉੱਤੇ ਫੋਕਸ ਹੋ ਜਾਓ,
2: ਬਿਲਕੁਲ
3: ਇਹ ਨਾ ਸੋਚੋ, ਆਪਣੀ ਈਗੋ ਨਾ ਹਟ ਕਰੋ ਕਿ ਯਾਰ ਆਹ ਕੰਮ ਲਈ ਮੈਂ ਆਪਣੇ ਥੱਲੇ ਵਾਲੇ ਬੰਦੇ ਨੂੰ ਕਹੂੰਗਾ। ਮੈਂ ਬੜੀ ਇਹ ਚੀਜ਼ ਦੀ ਫਾਇਦਾ ਉਠਾਇਆ, ਕਦੇ ਕੋਈ ਪ੍ਰੋਬਲਮ ਆਈ ਜਿਹੜੇ ਨੀਚੇ ਕੰਮ ਕਰਦੇ ਨੇ, ਮਿੰਟ 'ਚ ਉਹਦੀ ਮਿਹਨਤ ਕਰ ਲਈ ਦੀ ਆ, ਆਹ ਕਰਦੇ ਯਾਰ ਪਲੀਜ਼, ਕਰਦੇ ਯਾਰ ਤੂੰ ਤਾਂ ਸ਼ੇਰੂ ਆ, ਕਰਦੇ ਯਾਰ ਉਹ ਅਗਲਾ ਕੰਮ ਕਰ ਦਿੰਦਾ ਤੁਹਾਡਾ, ਹੈ ਨਾ। ਇਹ ਗੱਲ ਕਹਿੰਦਾ ਕਿ ਤੂੰ ਮੇਰੇ ਕੋਲ ਕੰਮ ਕਰਦਾ, ਕਰਦਾ ਕਿ ਨਹੀਂ ਕਰਦਾ, ਰਾਈਟ। ਇਹ ਡਿਫਰੈਂਟ ਹੋਣਾ ਸੀ, ਗਾਹਾਂ ਵਾਲਾ ਬੰਦਾ ਵੀ ਉਹ ਜਿਹਾ ਹੋਣਾ ਚਾਹੀਦਾ। ਸੋ ਤੁਹਾਡੇ ਜੇ ਕੋਈ ਕਿਸੇ ਦਾ ਕੋਈ ਸਵਾਲ ਹੈ, ਸੰਤੋਸ਼ ਜੀ ਨੇ ਪੁੱਛ ਲਿਆ, ਕੋਈ ਜਵਾਬ ਹੈ ਕਿ ਤੁਸੀਂ ਕਿਸੇ ਚੀਜ਼ ਦਾ ਪਛਤਾਵਾ ਜਾਂ ਕੋਈ ਚੀਜ਼ ਸੋਚਦੇ ਹੋ ਜ਼ਿੰਦਗੀ 'ਚ ਹੋਣੀ ਚਾਹੀਦੀ ਆ, ਤਾਂ ਉਹਦੇ ਬਾਰੇ ਦੱਸੋ। ਮੇਰੀ ਭਾਣਜੀ ਆ
2: ਜੀ,
3: ਮੈਨੂੰ ਉਹਨੇ ਕੱਲ੍ਹ ਬੜੀ, ਉਹ ਨਾ ਕਿਤਾਬਾਂ ਪੜ੍ਹਨ ਲੱਗ ਗਈ ਬਹੁਤ ਜ਼ਿਆਦਾ, ਬਹੁਤ ਕਿਤਾਬਾਂ ਪੜ੍ਹਦੀ ਹੈ, ਬਹੁਤ ਜ਼ਿਆਦਾ, ਕੈਨੇਡੀਅਨ ਬੋਰਨ ਆ, ਇੰਗਲਿਸ਼ 'ਚ ਪੜ੍ਹਦੀ ਹੈ ਅਨੁਵਾਦ ਕਰਕੇ ਨਾ, ਉਹਨੂੰ ਔਨਲਾਈਨ ਵੀ ਪੜ੍ਹ ਲੈਂਦੀ ਹੈ, ਉਹਨੇ ਗੁਰਮਤਿ 'ਤੇ ਬਹੁਤ ਕਿਤਾਬਾਂ ਪੜ੍ਹੀਆਂ। ਉਹਨਾਂ ਕੱਲ੍ਹ ਬੈਠੇ ਬੈਠੇ ਕਹਿੰਦੇ ਵੀ ਜੇ ਕਦੇ ਜ਼ਿੰਦਗੀ 'ਚ ਇਹੋ ਜਿਹਾ ਸਮਾਂ ਹੋਵੇ ਨਾ ਮੈਂ ਨਾ ਹੋਵਾਂ, ਤੁਸੀਂ ਲੋਕ ਪਰੇਸ਼ਾਨ ਨਾ ਹੋਏ, ਮੇਰੀ ਵਿਸ਼ ਆ, ਤੁਹਾਨੂੰ ਦੱਸਦੀ ਅੱਜ ਮੈਂ, ਹਾਂਜੀ। ਕਦੇ ਹੋ ਸਕਦਾ, ਕਹਿੰਦੇ ਪਤਾ ਨਹੀਂ ਹੁੰਦਾ ਕਿਹਨੇ ਕਦੋਂ ਤੁਰ ਜਾਣਾ, ਮੈਂ ਨਾ ਹੋਵਾਂ, ਤੁਸੀਂ ਪਰੇਸ਼ਾਨ ਨਾ ਹੋਇਓ, ਵੀ ਮੇਰੀ ਵਿਸ਼ ਆ, ਇਹ ਮੈਂ ਤੁਹਾਨੂੰ ਕਹਿਣੀ ਸੀ, ਤੁਸੀਂ ਬੋਲੋ ਮਾਮਾ ਜੀ ਤੁਹਾਡੀ ਕੀ ਵਿਸ਼ ਆ। ਮੇਰਾ ਮੂੰਹ ਹੀ ਨਹੀਂ ਖੁੱਲਿਆ, ਇੱਕ ਛੋਟੀ ਕੁੜੀ ਆ ਗੱਲ ਕਹਿ ਰਹੀ ਆ, ਐਡੀ ਵੱਡੀ ਗੱਲ, ਮੇਰੇ ਤੋਂ ਬੋਲਿਆ ਹੀ ਨਹੀਂ ਗਿਆ, ਮੈਂ ਕੁਛ ਬੋਲਿਆ ਹੀ ਨਹੀਂ, ਮੈਂ ਚੁੱਪੇ ਹੋ ਗਿਆ ਫਿਰ, ਹੈ ਨਾ। ਸੋ ਲਾਈਫ ਇੱਦਾਂ ਦੀ ਹੈ ਕਿ ਤੁਸੀਂ ਆਪਣੀਆਂ ਵਿਸ਼ਸ ਵੀ ਸ਼ੇਅਰ ਕਰ ਸਕਦੇ ਹੋ, ਜ਼ਿੰਦਗੀ ਜੀਓ, ਜਿੰਦਾ ਦਿਲੀ ਨਾਲ ਜੀਓ, ਹਰੇਕ ਦੀ ਕੁਰਸੀ ਵੱਲ ਨਾ ਦੇਖੋ ਕਿ ਮੈਂ ਖੋਣੀ ਹਾਂ, ਉਹਦਾ ਸਫ਼ਰ ਦੇਖੋ ਕਿੱਦਾਂ ਦਾ, ਉਹ ਸਫ਼ਰ ਖੋ, ਉਹ ਤੋਂ ਕੁਰਸੀ ਨਾ ਖੋ ਉਹਦੀ। ਆਪਣੇ 'ਚ ਬੜਾ ਰਿਵਾਜ਼ ਆ ਕਿ ਮੇਰੇ ਕੋਲ ਕੰਮ ਕਰਕੇ ਲੋਕ ਅਗਲੀ ਸਵੇਰੇ ਇਹ ਭਾਲ ਦਿੰਦੇ ਕਿ ਮੈਨੂੰ ਕਿਵੇਂ ਬਾਹਰ ਕੱਢਿਆ ਜਾਵੇ ਅਤੇ ਅਸੀਂ ਕਿਵੇਂ ਬੈਠੀਏ। ਤੁਸੀਂ ਮੇਰਾ ਸਫ਼ਰ ਦੇਖਣਾ, ਮੇਰੀ ਜਰਨੀ ਦੇਖਣੀ ਆ, ਉਹ ਜਰਨੀ ਨੂੰ ਖੋ ਮੇਰੇ ਤੋਂ ਕਿ ਤੁਸੀਂ ਵੀ ਉਸੇ ਤਰ੍ਹਾਂ ਦਾ ਸਫ਼ਰ ਕਰ ਸਕੋ। ਮੇਰਾ ਕੰਮ ਹੈ ਰਸਤਾ ਦਿਖਾਉਣਾ, ਕਿ ਤੁਸੀਂ ਕਹਿੰਦੇ ਹੋ ਫੈਡੈਕਸ 'ਚ ਜਾਣਾ, ਮੈਂ ਤੁਹਾਨੂੰ ਦੱਸਣਾ ਵੀ ਇੱਥੋਂ ਲੰਘ ਜਾਓ, ਸਾਹਮਣੇ ਪਰਲੇ ਪਾਸੇ ਨੂੰ ਮੁੜ ਜਾਓ, ਉੱਥੇ ਟੋਆ, ਉੱਥੇ ਕੰਡੇ ਨੇ, ਐਨੂੰ ਮੁੜੋਗੇ ਤਾਂ ਥੋੜ੍ਹੇ ਜਿਹੇ ਸੌਖੇ ਚੱਲ ਜਾਓਗੇ, ਐਨੂੰ ਚੱਲੋਗੇ ਥੋੜ੍ਹਾ ਔਖਾ ਰਹਾ। ਰਸਤਾ ਦਿਖਾਉਣਾ ਇਨਸਾਨਾਂ ਦਾ ਕੰਮ ਹੁੰਦਾ, ਨਾਲ ਦਿਆਂ ਦਾ, ਤੁਰਨਾ ਤੁਸੀਂ ਆਪ ਹੁੰਦਾ। ਮੇਰਾ ਸ਼ੇਰ ਚੰਗ ਰਾਣਾ ਜੀ ਨੇ, ਰਾਣਾ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡਾ? ਰੇਡੀਓ ਆਨ ਸੀਗਾ, ਇਹਨਾਂ ਨੇ ਕਿਹਾ ਕਿ ਅਸੀਂ ਕਿਸੇ ਕਾਰਖਾਨੇ 'ਚ ਕੰਮ ਕਰਦੇ ਸੀ, ਅਸੀਂ ਦੋਨਾਂ ਨੇ ਮੱਥਾ ਟੇਕਿਆ, ਤੁਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਸੀ ਹੈ ਨਾ ਜੀ,
4: ਹਾਂਜੀ,
3: ਵੀ ਅਸੀਂ ਦੋਨਾਂ ਨੇ ਮੱਥਾ ਟੇਕਿਆ ਅਤੇ ਅਸੀਂ ਅਰਦਾਸ ਕੀਤੀ ਕਿ ਹੇ ਪਰਮਾਤਮਾ ਅਸੀਂ ਆਹ ਰਸਤੇ ਨਵੇਂ ਚੱਲ ਪਏ ਹੈਗੇ ਹਾਂ, ਹੁਣ ਸਾਨੂੰ ਮੁੜ ਕੇ ਪਿੱਛੇ ਨਾ ਦੇਖਣ ਦਿਓ। ਇਹ ਗੱਲ ਮੇਰੇ ਲੜ ਬੰਨੀ ਗਈ ਉਸ ਟਾਈਮ, ਨਾਲੇ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀ, ਨਾ ਕਦੇ ਇਹਨਾਂ ਨੂੰ ਮਿਲਿਆ ਸੀ, ਨਾ ਮੈਂ ਇਹਨਾਂ ਨਾਲ ਕੋਈ ਕੰਮ ਕੀਤਾ ਸੀ, ਅਤੇ ਨਾ ਮੈਂ ਕੋਈ ਇਹੋ ਜਿਹੇ ਪ੍ਰੋਫੈਸ਼ਨ ਸੀ ਮੇਰੀ ਇਹਨਾਂ ਨਾਲ ਕੋਈ ਜ਼ਰੂਰਤ ਸੀ। ਪਰ ਇਹਨਾਂ ਦੀ ਉਹ ਕਹੀ ਹੋਈ ਰਾਤ ਦੀ ਗੱਲ, ਅਰਾਊਂਡ 10 ਵਜੇ ਰਾਤ ਨੂੰ ਇਹ ਰੇਡੀਓ 'ਤੇ ਸੀਗੇ ਕਿਸੇ 'ਤੇ,
2: ਜੀ
3: ਮਤਲਬ 1320 ਦੇ ਉੱਤੇ ਸੀ ਕਿਸੇ 'ਤੇ। ਉਸ ਵੇਲੇ ਇਹਨਾਂ ਦੀ ਉਹ ਕਹੀ ਹੋਈ ਗੱਲ ਅੱਜ ਤੋਂ ਮਲਟੀਪਲ ਈਅਰਸ ਗੋ, ਉਹ ਮੇਰਾ ਲੜ ਬੰਨੀ ਜਦੋਂ ਮੇਰੀ ਵਾਰੀ ਆਈ ਨਾ, ਮੈਂ ਵੀ ਮੱਥਾ ਟੇਕਿਆ ਕਿ ਹੇ ਪਰਮਾਤਮਾ ਮੈਂ ਹੁਣ ਟਰੱਕਿੰਗ 'ਚੋਂ ਨਿਕਲਿਆ, ਆਹ ਨਵੇਂ ਕੰਮ 'ਚ ਆਇਆ, ਬਾਂਹ ਫੜ ਲਿਓ, ਮੁੜਨਾ ਨਹੀਂ ਗਾ ਜੀ ਪਿੱਛੇ ਨੂੰ, ਬਸ ਇਹ ਜਿੱਦ ਹੈ ਮੇਰੀ, ਤੁਸੀਂ ਮੇਰਾ ਸਾਥ ਦੇ ਦਿਓ। ਰਾਣਾ ਜੀ, ਸ਼ਬਦ ਕੋਸ਼ ਹੈ ਨਾ ਜਿਹੜਾ ਆਪਾਂ ਬੋਲਦੇ ਹਾਂ ਰੇਡੀਓ 'ਤੇ, ਬੜਾ ਡੂੰਘਾਈ ਨਾਲ ਲੋਕਾਂ 'ਤੇ ਅਸਰ ਕਰਦਾ, ਕਿਉਂਕਿ ਰੇਡੀਓ ਨੂੰ ਸੁਣਦੇ ਨੇ ਲੋਕ ਮਨ ਦੇ ਨਾਲ। ਇੱਕ ਹੁੰਦਾ ਇੰਟਰਟੇਨਮੈਂਟ ਕੇ ਗਾਣਾ, ਇਹ ਪਿਛਲਾ ਗਾਣਾ ਥਾ ਅਬ ਨਏ ਗਾਣੇ ਕੀ ਤਰਫ ਚਲਤੇ ਹੈ, ਆਜ ਮੌਸਮ ਬੜਾ ਖੂਬਸੂਰਤ ਹੈ, ਔਰ ਜਹਾਜ਼ ਉੜ ਰਹੇ ਹੈ, ਇਹ ਉਹ ਇੱਕ ਇੱਦਾਂ ਦੇ ਸ਼ੋਅ ਹੁੰਦੇ। ਇੱਕ ਹੁੰਦਾ ਜ਼ਿੰਦਗੀ ਦੇ ਉੱਤੇ ਬੋਲਣਾ ਕਿ ਵੀ ਆਰ ਟਾਕਿੰਗ ਅਬਾਊਟ ਅਵਰ ਲਾਈਫ, ਸਾਰਿਆਂ ਦੀ ਆਪਣੇ ਦੀ ਜ਼ਿੰਦਗੀ ਬਾਰੇ ਬੋਲ ਰਹੇ ਹਾਂ। ਰਾਣਾ ਜੀ ਬਹੁਤ ਸ਼ੁਕਰੀਆ ਤੁਹਾਡੇ, ਉਹ ਸ਼ਬਦ ਜਿਹੜੇ ਮੇਰੇ ਕੰਮ ਆਏ, ਅਤੇ ਅੱਜ ਦੇ ਸ਼ਬਦ ਵੀ ਆਪਣੇ ਡਿਲੀਵਰ ਕਰੋ ਪਲੀਜ਼। ਮੈਂ ਨਾ ਇੱਕ ਤੁਹਾਡਾ ਨੰਬਰ ਦਿੱਤਾ, ਪਰਮਜੀਤ ਬੜੀ ਇੰਟਰਸਟਿੰਗ ਕਹਾਣੀ ਭਾਈ, ਤੁਹਾਨੂੰ ਕੋਈ ਅਫਰੀਕਨ ਬੰਦੇ ਦਾ ਕਾਲ ਆਇਆ ਕੱਲ੍ਹ ਕੋਈ?
4: ਕਾਫੀ ਕਾਲਸ ਆਉਂਦੀਆਂ ਨੇ, ਇੱਦਾਂ ਨਾਮ
3: ਨੰਬਰ ਦਾ ਕਾਲ ਆਊਗੀ ਤੁਹਾਨੂੰ, ਖਲੀ ਉਹਦਾ ਨਾਮ ਹੈ, ਉਹ ਬੰਦਾ ਮੈਨੂੰ ਬ੍ਰੈਮਲੀ ਸਿਟੀ ਸੈਂਟਰ ਦੇ ਕੋਲ ਮਿਲ ਗਿਆ ਸੰਤੋਸ਼, ਉਹ ਬੰਦਾ ਦੇਖ ਨਹੀਂ ਸਕਦਾ। ਮੈਂ ਬੜੀ ਵੱਡੀ ਇੱਕ ਨਾ ਉਲਝਣ 'ਚ ਸੀਗਾ, ਬਹੁਤ ਵੱਡੀ ਉਲਝਣ ਦੇ ਵਿੱਚ, ਇੱਕਦਮ ਹੀ ਆਈ ਸੀ ਜੀ ਸੈਕਿੰਡ ਸਗੋਂ, ਮੈਂ ਉਹਦੇ ਬਾਰੇ ਸੋਚ ਰਿਹਾ ਸੀ, ਮੇਰੇ ਨਾਲ ਦੇ ਤੁਰ ਜਾਂਦੇ ਸੀ, ਮੈਂ ਕਿਹਾ ਇੱਕ ਮਿੰਟ ਰੁਕਿਓ, ਮੈਂ ਥੋੜ੍ਹਾ ਜਿਹਾ ਤੇਜ਼ ਤੁਰ ਕੇ ਉਹ ਬੰਦੇ ਕੋਲ ਚਲਾ ਗਿਆ, ਉਹ ਬੰਦਾ ਸੋਟੀ ਨਾਲ ਤੁਰ ਰਿਹਾ ਸੀਗਾ, ਅਤੇ ਮੈਂ ਉਹਨੂੰ ਰੋਕ ਲਿਆ ਇੱਕਦਮ, ਮੈਂ ਕਿਹਾ ਕੋਈ ਹੈਲਪ ਦੀ ਲੋੜ ਆ? ਹੱਸਣ ਲੱਗਿਆ, ਕਹਿੰਦਾ ਨਹੀਂ ਮੈਨੂੰ ਜ਼ਰੂਰਤ ਨਹੀਂ, ਤੇਰਾ ਨਾਂ ਕੀ ਹੈ? ਜਿਵੇਂ ਇਹ ਚਾਹੁੰਦੇ ਹੁੰਦੇ ਸਾਡੇ ਨਾਲ ਲੋਕ ਗੱਲ ਕਰਨ। ਮੈਂ ਕਿਹਾ ਮੇਰਾ ਨਾਮ ਅਮਨ ਆ, ਕਹਿੰਦਾ ਮੇਰਾ ਨਾਮ ਖਲੀ ਹੈ। ਮੈਂ ਕਿਹਾ ਖਲੀ, ਥੋੜ੍ਹਾ ਜਿਹਾ ਆਪਣੇ ਬਾਰੇ ਦੱਸੇਗਾ, ਕੋਈ ਜ਼ਿੰਦਗੀ ਦੀ ਕੋਈ ਚੰਗੀ ਚੀਜ਼ ਦੱਸ ਦੇ ਮੈਨੂੰ ਜੇ ਕਹਿਣੀ ਹੈ। ਮੈਂ ਤਾਂ ਕਿਹਾ ਸੀ ਇਹ ਕਹੂਗਾ ਕਿਤੇ ਵੀ ਮੇਰੇ ਕੋਲ ਅੱਖਾਂ ਨਹੀਂ ਹੈਗੀਆਂ ਜਿਹੜੇ ਦੇਖ ਸਕਦੇ ਨੇ, ਬਹੁਤ ਲੱਕੀ ਨੇ। ਉਹਨੇ ਮੈਨੂੰ ਕਿਹਾ ਕਿ ਜ਼ਿੰਦਗੀ 'ਚ ਜੇ ਤੁਸੀਂ ਗੁਲਾਮ ਨਹੀਂ ਹੈਗੇ, ਉਹ ਗੁਲਾਮੀ 'ਚੋਂ ਅਫਰੀਕਾ 'ਚੋਂ ਆਇਆ ਹੋਇਆ ਸੀ, ਕਹਿੰਦਾ ਜ਼ਿੰਦਗੀ 'ਚ ਜੇ ਤੁਸੀਂ ਗੁਲਾਮ ਨਹੀਂ ਹੈਗੇ, ਸਭ ਤੋਂ ਵਧੀਆ ਚੀਜ਼ ਤੁਹਾਨੂੰ ਜ਼ਿੰਦਗੀ 'ਚ ਇਹ ਮਿਲੀ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਰਹੇ ਹੋ, ਅਤੇ ਇਹ ਸਭ ਤੋਂ ਵੱਡੀ ਗਿਫਟ ਹੈ ਪਰਮਾਤਮਾ ਦੀ ਕਿ ਤੁਸੀਂ ਗੁਲਾਮ ਨਹੀਂ ਹੈਗੇ। ਉਹ ਖਲੀ ਦੇਖ ਨਹੀਂ ਸਕਦਾ, ਬ੍ਰਿਟੇਨ 'ਚ ਲੈ ਗਿਆ ਸੀ, ਇੰਗਲੈਂਡ ਜਾ ਕੇ ਉਹਦੀ ਅੱਖਾਂ 'ਤੇ ਪ੍ਰੋਬਲਮ ਆਈ, ਅੱਖਾਂ ਟੈਸਟ ਨਹੀਂ ਕਰਾਈਆਂ, ਲੇਟ ਟੈਸਟ ਕਰਾਈਆਂ ਤਾਂ ਅੱਖਾਂ ਦੀ ਰੋਸ਼ਨੀ ਜਾਂਦੀ ਲੱਗੀ। ਹੁਣ ਉਹ ਕਹਿੰਦਾ ਵੀ ਮੈਂ ਬ੍ਰੈਂਪਟਨ ਅੱਖਾਂ ਨਾਲ ਤਾਂ ਨਹੀਂ ਕਦੇ ਦੇਖਿਆ ਸੀ, ਮੈਂ ਇੱਥੇ ਮੂਵ ਹੋਇਆ, ਪਰ ਮੈਂ ਆਪਣੀ ਸੋਟੀ ਨਾਲ ਬ੍ਰੈਂਪਟਨ ਦੱਸ ਸਕਦਾ ਕਿੱਦਾਂ ਦਾ ਹੈਗਾ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਹਰ ਰੋਜ਼ ਮੈਂ 2.5 ਕਿਲੋਮੀਟਰ ਵਾਕ ਕਰਦਾ ਹਾਂ, ਅੱਗੇ ਜਾ ਕੇ ਕਲਾਰਕ ਤੋਂ ਬਾਅਦ ਬ੍ਰੀਮਰ ਆਉਣੀ ਹੈ, ਉੱਥੇ ਲੈਫਟ ਮੁੜਨਾ, ਅੱਗੇ ਜਾ ਕੇ ਬਰਮੋਰਲ 'ਤੇ ਫਿਰ ਲੈਫਟ ਮੁੜ ਜਾਣਾ ਹੈਗਾ, ਬਰਮੋਰਲ 'ਤੇ ਲੈਫਟ ਮੁੜਨ ਤੋਂ ਬਾਅਦ ਇੱਕ ਇੱਦਾਂ ਦਾ ਕਰੀਕ ਆਉਂਦਾ, ਪਾਣੀ ਦੀ ਆਵਾਜ਼ ਸੁਣਦਾ, ਉਹ ਲੰਘ ਕੇ ਕਹਿੰਦਾ ਰਾਈਟ ਹੈਂਡ ਦੇ ਉੱਤੇ ਜਿਹੜੀ ਇੱਕ ਉੱਥੇ ਕੌਂਡੋ ਸਬ ਡਿਵੀਜ਼ਨ ਹੈ ਉਹਦੇ 'ਚ ਮੇਰਾ ਘਰ ਆਇਆ, ਇੰਨਾ ਨੰਬਰ ਘਰ ਆ, ਅਤੇ ਮੇਰੀ ਖੁਆਇਸ਼ ਹੈ ਮੈਂ ਜਿਹੜੇ ਲੋਕ ਨਹੀਂ ਦੇਖ ਸਕਦੇ, ਜਿਹੜੇ ਡਿਸੇਬਲ ਲੋਕ ਨੇ, ਸਪੈਸ਼ਲ ਨੀਡ, ਮਾਫੀ ਚਾਹੂੰਗਾ ਡਿਸੇਬਲ ਵਰਡ ਕਹਿਣਾ, ਸਪੈਸ਼ਲ ਨੀਡ ਲੋਕ ਨੇ ਜਿਹੜੇ, ਉਹਨਾਂ ਵਾਸਤੇ ਮੈਂ ਕੁਛ ਕਰ ਸਕਾਂ। ਰਾਣਾ ਜੀ, ਉਹਨੂੰ ਮੈਂ ਇੱਕ ਦਿਨ ਰੇਡੀਓ 'ਤੇ ਲੈ ਕੇ ਆਉਣਾ, ਤੁਸੀਂ ਵੀ ਉਸ ਦਿਨ ਉਹਦੇ ਨਾਲ ਆਪਾਂ ਨੂੰ ਕੁਛ ਗਿਫਟ ਦੇਣਾ ਬੰਦੇ ਨੂੰ। ਉਹ ਕਹਿੰਦਾ ਮੈਂ ਬੱਚਿਆਂ ਨੂੰ ਪਿਆਨੋ ਬਹੁਤ ਵਧੀਆ ਸਿਖਾ ਸਕਦਾ ਜੇ ਕੋਈ ਸਿੱਖਣਾ ਚਾਹੁੰਦਾ, ਅਤੇ ਉਹ ਕੁਛ ਕਰਨਾ ਚਾਹੁੰਦਾ ਰਾਣਾ ਜੀ, ਉਹ ਮਤਲਬ ਉਹਦੇ ਅੰਦਰ ਬੜੀ ਹਲਚਲ ਆ। ਉਹ ਕਹਿੰਦਾ ਮੈਂ AI ਵੀ ਪੜ੍ਹ ਰਿਹਾ, ਮੈਂ ਆਹ ਵੀ ਪੜ੍ਹ ਰਿਹਾ, ਮੈਂ ਆਹ ਵੀ ਪੜ੍ਹ ਰਿਹਾ, ਅਤੇ ਨਾਲ ਮੈਨੂੰ ਕਹਿੰਦਾ ਆਪਣਾ ਨੰਬਰ ਟੈਕਸ ਕਰ ਦੀ। ਮੈਂ ਕਿਹਾ ਤੂੰ ਤਾਂ ਦੇਖ ਨਹੀਂ ਸਕਦਾ। ਕਹਿੰਦਾ ਮੈਂ AI ਤੋਂ ਟੂਲ ਡਾਊਨਲੋਡ ਕੀਤਾ ਹੈ, ਜਿਹੜਾ ਵੀ ਬੰਦਾ ਜੋ ਵੀ ਟੈਕਸ ਲਿਖਦਾ ਉਹ ਨਾਲ ਦੇ ਨਾਲ ਪੜ੍ਹ ਪੜ੍ਹ ਕੇ ਮੈਨੂੰ ਸੁਣਾਈ ਜਾਂਦਾ। ਸੋ ਉਹ ਕਹਿੰਦਾ ਵੀ ਮੈਂ ਕੁਛ ਕਰਨਾ ਚਾਹੁੰਦਾ ਜੇ ਤੂੰ ਮੇਰੀ ਹੈਲਪ ਕਰ ਸਕਦਾ ਕੁਛ ਕਰਨ ਲਈ। ਮੈਂ ਕਿਹਾ ਤੈਨੂੰ ਮੈਂ ਆਪਣੀ ਕਮਿਊਨਿਟੀ 'ਚ ਲੈ ਕੇ ਜਾਊਂਗਾ। ਸੋ ਸ਼ੇਰ ਚੰਗ ਸਿੰਘ ਰਾਣਾ, 416-910-9000, ਰਾਣਾ ਜੀ ਦਿਓ ਮੈਸੇਜ ਆਪਣਾ।
4: ਜ਼ਰੂਰ ਅਮਨ ਜੀ, ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਫੈਕਟਰੀ ਦੇ ਵਿੱਚ ਇੱਥੇ ਮੈਂ ਕੰਮ ਕਰਦਾ ਸੀ, ਜਦੋਂ 96 'ਚ ਅਸੀਂ ਕਨੇਡਾ ਆਏ ਫੈਮਿਲੀ ਕਲਾਸ, ਮੇਰੇ ਫਾਦਰ ਪਹਿਲਾਂ ਰਿਫਿਊਜੀ ਆਏ ਸੀ, ਉਹ ਪੱਕੇ ਹੋਏ, ਦੈਨ ਮਾਈ ਮਦਰ, ਦੋ ਬ੍ਰਦਰ ਅਤੇ ਸਿਸਟਰ, ਅਸੀਂ 5 ਜਾਣੇ ਉਦੋਂ ਆਏ, ਅਤੇ 3 ਸਾਲ ਮੈਨੂੰ ਇੱਥੇ, ਮੈਂ ਈਵਨ ਲੁਧਿਆਣੇ 'ਚ ਵਕੀਲ ਸੀਗਾ, 3 ਸਾਲ ਸਟਿਲ ਫੈਕਟਰੀਆਂ 'ਚ, ਜਿਵੇਂ ਆਪਾਂ ਨੂੰ ਪਤਾ ਵੀ ਮਿਹਨਤ ਕਰਨੀ ਪੈਂਦੀ ਹੈ, ਕੰਮ ਕਰਨਾ ਪੈਂਦਾ, ਅਤੇ ਸੰਨ 2000 ਦੇ ਵਿੱਚ ਜਦੋਂ ਮੈਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ, ਅਤੇ ਮੈਂ ਨਾ ਖੁਸ਼ੀ ਖੁਸ਼ੀ ਆਪਣੀ ਫੈਕਟਰੀ ਦੇ ਵਿੱਚ ਜਿੱਥੇ ਮੈਂ ਜੋਬ ਕਰਦਾ ਸੀ, ਇੱਥੇ ਆਪਣਾ ਸਟੀਲ ਦੇ ਉੱਤੇ ਸੀਗੀ ਫੈਕਟਰੀ, ਅਤੇ ਜਿਹੜੇ ਸੁਪਰਵਾਈਜ਼ਰ ਸੀ ਫਿਲਪਾਈਨਸ ਤੋਂ ਸੀ, ਅਤੇ ਮੈਂ ਉਹਨਾਂ ਨੂੰ ਬੜਾ ਖੁਸ਼ੀ ਖੁਸ਼ੀ ਕਿਹਾ ਜੀ ਮੈਂ ਇੱਦਾਂ ਕਰਕੇ ਇੰਸ਼ੋਰੈਂਸ ਦਾ ਕੋਰਸ ਕਰ ਲਿਆ, ਅਤੇ ਮੈਂ ਹੁਣ RBC ਇੰਸ਼ੋਰੈਂਸ ਰਾਇਲ ਬੈਂਕ ਦੇ ਵਿੱਚ ਕੰਮ ਕਰਿਆ ਕਰਨਾ। ਅਤੇ ਉਹ ਪਰਸਨ ਨੇ ਅੱਗੋਂ ਮੈਨੂੰ ਇਨਕਰੇਜ ਤਾਂ ਕੀ ਕਰਨਾ ਸੀਗਾ, ਅਤੇ ਮੈਨੂੰ ਕਹਿੰਦਾ ਜੀ ਕਮਿਸ਼ਨ, ਆਪਣੀ ਭਾਸ਼ਾ 'ਚ ਕਹਿੰਦਾ ਕਮਿਸ਼ਨ ਦਾ ਕੰਮ ਹੈ, ਕਹਿੰਦਾ ਉਹ ਨਾ ਹੋਵੇ ਵੀ ਇਸ ਕੰਮ ਤੋਂ ਵੀ ਤੂੰ ਜਾਏ। ਤੇ ਤਾਂ ਕਰਕੇ ਫਿਰ ਮੈਂ ਅਰਦਾਸ ਕਰਕੇ ਉਸ ਫੈਕਟਰੀ ਚੋਂ ਨਿਕਲਿਆ ਸੀ। ਜਿਸ ਦਿਨ ਉਹ ਸ਼ਿਫਟ ਜਦੋਂ ਖਤਮ ਹੋਈ ਤੇ ਮੈਂ ਕਿਹਾ ਪਰਮਾਤਮਾ ਵੀ ਦੁਬਾਰਾ ਨਾ ਇੱਥੇ ਮੈਨੂੰ ਲੈ ਕੇ ਆਈ ਵੀ ਮੈਨੂੰ ਕਾਮਯਾਬ ਕਰੀ ਆਪਣੇ ਕੰਮ ਚ। ਤੇ ਅੱਜ ਦੇਖ ਲਓ ਪੰਜਾਬ ਇੰਸ਼ੋਰੈਂਸ ਬਹੁਤ ਖੁਸ਼ੀ ਹੁੰਦੀ ਹੈ ਵੀ ਕੋਸਟ ਟੂ ਕੋਸਟ ਅਸੀਂ ਇੰਨੇ ਲੋਕਾਂ ਦੀ ਹੈਲਪ ਵੀ ਕੀਤੀ। ਇੱਕ ਦਿਨ ਮੈਂ ਤੇ ਸੰਦੀਪ ਭਾਜੀ ਇੱਕ ਦਿਨ ਸੋਚ ਰਹੇ ਸੀਗੇ ਉਹਨਾਂ ਜ਼ਮਾਨਿਆਂ ਚ ਭਾਜੀ ਜਦੋਂ ਇੰਸ਼ੋਰੈਂਸ ਸੀ ਨਾ ਲੱਖ ਡੇਢ ਲੱਖ ਦੋ ਲੱਖ ਮੈਕਸੀਮਮ ਕੋਈ ਢਾਈ ਲੱਖ ਦੀ ਇੰਸ਼ੋਰੈਂਸ ਜਿਹੜਾ ਹੈਗਾ ਹਰ ਪਰਸਨ ਕਰਾਉਂਦਾ ਸੀਗਾ ਤੇ ਸਾਡੇ ਸਾਡੇ ਉੱਤੇ ਟਰੱਸਟ ਕਰਕੇ ਲੋਕਾਂ ਨੇ ਉਹਨਾਂ ਜ਼ਮਾਨਿਆਂ ਚ ਢਾਈ ਢਾਈ ਲੱਖ ਦੀ ਵੀਹ ਵੀਹ ਸਾਲ ਦੀ ਪੇਡ ਅਪ ਵਾਲੀ ਪਾਲਿਸੀ ਕਰਾ ਲਈ। ਹੁਣ ਤੁਸੀਂ ਇਹ ਦੇਖ ਲਓ ਬਰੈਂਪਟਨ ਚ ਹਰ ਚੌਥਾ ਘਰ ਸਾਡਾ ਕਲਾਇੰਟ ਹੈ ਜਿਹੜੇ ਲੋਕਾਂ ਨੇ ਉਦੋਂ ਢਾਈ ਢਾਈ ਲੱਖ ਦੀ ਇੰਸ਼ੋਰੈਂਸ ਕਰਾਈ ਸੀ। ਕਹਿਣ ਤੋਂ ਭਾਵ ਹੈ ਹਸਬੈਂਡ ਵਾਈਫ ਕੋਲ ਪੰਜ ਲੱਖ ਡਾਲਰ ਦੀ ਕਵਰੇਜ ਹੈਗੀ ਹੈ, ਪੈਸਾ ਉਹ ਦੇ ਨਹੀਂ ਕੋਈ ਰਹੇ, ਇੰਸ਼ੋਰੈਂਸ ਉਹਨਾਂ ਦੀ ਪੂਰੀ ਉਮਰ ਲਈ ਪੇ ਆਫ ਹੋ ਗਈ। ਕਹਿਣ ਤੋਂ ਭਾਵ ਹੈ ਪੰਜ ਲੱਖ ਡਾਲਰ ਉਹਨਾਂ ਨੇ ਟੈਕਸ ਫਰੀ ਜਿਹੜਾ ਹੈਗਾ ਆਪਣੇ ਬੱਚਿਆਂ ਲਈ ਜਿਹੜਾ ਹੈਗਾ ਜਮ੍ਹਾਂ ਕਰ ਲਿਆ। ਭਾਵੇਂ ਆਪਾਂ ਨੂੰ ਇੱਥੇ ਪੱਚੀ ਪੱਚੀ ਤੀਹ ਤੀਹ ਸਾਲ ਹੋ ਗਏ ਕਿਸੇ ਵੀ ਅਕਾਊਂਟ ਦੇ ਵਿੱਚ ਸਾਡੇ ਕੋਲ ਪੰਜ ਲੱਖ ਡਾਲਰ ਮੈਨੂੰ ਨਹੀਂ ਲੱਗਦਾ ਵੀ ਸਾਡੇ ਕੋਲ ਪਿਆ ਹੋਵੇ, ਹੋ ਸਕਦਾ ਕੁਛ ਲੋਕਾਂ ਕੋਲ ਹੋਵੇ। ਸੋ ਇਹੀ ਆ ਵੀ ਇੱਕ ਤਾਂ ਪ੍ਰੋਟੈਕਸ਼ਨ ਹੈ ਤੇ ਨਾਲ ਨਾਲ ਜਿਹੜਾ ਆਪਣੀ ਸੇਵਿੰਗ ਹੋ ਗਈ ਤੇ ਚੰਗਾ ਲੱਗਦਾ। ਐਂਡ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਨਾਲ ਜਿਹੜੇ ਐਡਵਾਈਜ਼ਰ ਨਾਲ ਜਿਹੜਾ ਕੰਮ ਕਰਨ ਲੱਗ ਗਏ ਬੜਿਆਂ ਨੇ ਆਪਣਾ ਰੋਜ਼ੀ ਰੋਟੀ ਇਹਦੇ ਤੋਂ ਵਧੀਆ ਕਮਾਈ ਤੇ ਅਸੀਂ ਬਹੁਤ ਵੀ ਮੈਨੂੰ ਦਿਲੋਂ ਖੁਸ਼ੀ ਹੁੰਦੀ ਹੈ ਵੀ ਜਿਹੜਾ ਹੈਗਾ ਪੈਸੇ ਤਾਂ ਚਲੋ ਠੀਕ ਹੈ ਜਿਹੜਾ ਵੀ ਬੰਦਾ ਕੈਨੇਡਾ ਚ ਮਿਹਨਤ ਕਰੂਗਾ ਉਹ ਕਮਾਏਗਾ, ਪਰ ਜਿਹੜੀ ਇੱਕ ਸੈਟਿਸਫੈਕਸ਼ਨ ਹੁੰਦੀ ਜਿਹੜਾ ਇੱਕ ਬਲੈਸਿੰਗਸ ਮਿਲਦੀਆਂ ਨੇ ਲੋਕਾਂ ਤੋਂ ਜਦੋਂ ਬਾਈ ਚਾਂਸ ਕੋਈ ਮਿਸਐਪ ਹੁੰਦਾ ਕੋਈ ਕਿਸੇ ਘਰ ਕਲੇਮ ਆਉਂਦਾ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ, ਬਹੁਤ ਚੰਗਾ ਲੱਗਦਾ। ਤੇ ਬਾਕੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਭਾਜੀ ਮੈਂ ਇਹੀ ਕਹਾਂਗਾ ਵੀ ਕੈਨੇਡਾ ਆਪਾਂ ਆਏ ਸੀਗੇ ਇੱਕ ਚੰਗੇ ਸੁਪਨੇ ਲੈ ਕੇ ਚੰਗੇ ਡ੍ਰੀਮ ਲੈ ਕੇ, ਰੋਟੀ ਪਾਣੀ ਤਾਂ ਉੱਥੇ ਵੀ ਮਿਲੀ ਜਾਣਾ ਸੀਗਾ, ਪਰ ਜ਼ਰੂਰ ਇੱਥੋਂ ਦਾ ਜਿਹੜਾ ਕਲਚਰ ਹੈ ਸਾਨੂੰ ਸਮਝਣਾ ਪਏਗਾ, ਜੋ ਇੱਥੋਂ ਦੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਉਹਨਾਂ ਸਾਨੂੰ ਫੋਲੋ ਕਰਨੀਆਂ ਪੈਣਗੀਆਂ। ਜਿਵੇਂ ਤੁਸੀਂ ਕ੍ਰੈਡਿਟ ਦੀ ਬਹੁਤ ਵਧੀਆ ਗੱਲ ਕਰਦੇ ਹੁੰਦੇ, ਜੇ ਸਾਡਾ ਕ੍ਰੈਡਿਟ ਵਧੀਆ ਹੈਗਾ ਤਾਂ ਹੀ ਸਾਰਾ ਕੁਛ ਇੱਥੇ ਮਿਲਣਾ ਹੈਗਾ। ਬੜੇ ਲੋਕ ਹੈ ਉਹਨਾਂ ਨੂੰ ਇਹਦੀ ਵੈਲਿਊ ਦਾ ਨਹੀਂ ਪਤਾ ਹੁੰਦਾ, ਇੰਸ਼ੋਰੈਂਸ ਹੋ ਗਈਆਂ, ਆਰ ਈ ਐਸ ਪੀ, ਆਰ ਆਰ ਐਸ ਪੀ, ਟੀ ਐਫ ਐਸ ਏ, ਇਹ ਸਾਰੀਆਂ ਚੀਜ਼ਾਂ ਸਾਨੂੰ ਟਾਈਮ ਸਿਰ ਫੋਲੋ ਕਰ ਲੈਣੀਆਂ ਚਾਹੀਦੀਆਂ, ਜਿਹਦੇ ਨਾਲ ਕੀ ਹੈ ਵੀ ਆਪਾਂ ਬੈਸਟ ਜਿਹੜਾ ਹੈਗਾ ਸੇਫ ਜਿਹੜਾ ਲਾਈਫ ਇੱਥੇ ਆਪਣਾ ਜਿਉ ਸਕਦੇ ਹਾਂ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ, ਅਗਰ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋ ਗਏ ਰਿਗਾਰਡਿੰਗ ਪਰਸਨਲ ਇੰਸ਼ੋਰੈਂਸ ਬਾਰੇ ਜਾਂ $90,000 ਦੀ ਆਪਾਂ ਗ੍ਰਾਂਟ ਦੀ ਅੱਜ ਕੱਲ੍ਹ ਗੱਲ ਕਰਦੇ ਹਾਂ, ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000-416-910-9000। ਜਿੰਨੇ ਵੀ ਪੜ੍ਹੇ ਲਿਖੇ ਆਪਣੇ ਲੋਕ ਹੈਗੇ ਨੇ ਜੇ ਇੰਸ਼ੋਰੈਂਸ ਸੈਕਟਰ ਨੂੰ ਜੁਆਇਨ ਕਰਨਾ ਹੋਵੇ ਤੇ ਕਿਸੇ ਵੀ ਸਮੇਂ ਤੁਸੀਂ ਕਾਲ ਕਰ ਸਕਦੇ ਹੋ, ਆਪਾਂ ਤੁਹਾਡੀ ਹੈਲਪ ਕਰਾਂਗੇ। ਈਵਨ ਸਾਡੇ ਆਫਿਸ ਦੇ ਵਿੱਚ ਫ੍ਰੀ ਜਿਹੜਾ ਕਲਾਸਿਸ ਵੀ ਅਸੀਂ ਕੰਡਕਟ ਕਰਦੇ ਹਾਂ, ਕੈਨੇਡਾ 'ਚ ਇੱਥੇ ਕੰਮ ਕਰਨਾ, ਅਮੈਰੀਕਾ ਦੇ ਵਿੱਚ ਮੇਰੇ ਕੋਲ ਦੋ ਆਫਿਸ ਹੈ, ਅਮੈਰੀਕਾ 'ਚ ਤੁਸੀਂ ਕੰਮ ਕਰਨਾ, ਐਂਡ ਰੀਸੈਂਟਲੀ ਅਸੀਂ ਪੰਜਾਬ ਲੁਧਿਆਣੇ ਵਿੱਚ ਆਫਿਸ ਓਪਨ ਕੀਤਾ। ਅਗਰ ਇੰਡੀਆ ਦੇ ਵਿੱਚ ਵੀ ਤੁਹਾਡੇ ਕੋਲ ਰਿਲੇਟਿਵ ਨੇ ਇੰਸ਼ੋਰੈਂਸ ਸੈਕਟਰ ਨੂੰ ਜੁਆਇਨ ਕਰਨਾ ਚਾਹੁੰਦੇ ਹੈਗੇ ਨੇ ਜਾਂ ਅਮੈਰੀਕਾ ਦੇ ਵਿੱਚ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-916-910-9000-416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਅਮਨ ਜੀ।
5: ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਤੁਸੀਂ ਹੋਰ ਤੇ ਸੀ ਬਈ ਨੈਵੇਰ? ਹੈਲੋ ਹੈਲੋ ਹੈਲੋ, ਚਲੋ ਨੈਕਸਟ ਕਾਲ ਹੋਲਡ ਰੱਖਣਾ ਤੁਸੀਂ। ਤੇ ਸਯਮ,
6: ਹਾਂਜੀ ਭਾਜੀ,
5: ਕਿੱਦਾਂ ਤੁਸੀਂ?
6: ਵਧੀਆ ਜੀ, ਵਧੀਆ, ਤੁਸੀਂ ਦੱਸੋ ਕਿਵੇਂ ਜੀ?
5: ਸੋ ਪਰਮਜੀਤ ਜੀ, ਸੰਯਮ ਬਹੁਤ ਸੰਯਮ ਨਾਲ ਗੱਲ ਕਰਦਾ
2: ਜੀ।
5: ਬਈ ਮੇਰੇ ਇੱਕ ਦੋਸਤ ਨੇ, ਉਹਨਾਂ ਦਾ ਨਾਂ ਦੁਖਾਂਤ, ਉਹ ਟੌਪ ਦੇ ਡਾਕਟਰ ਨੇ, ਟੌਪ ਦੇ। ਤੋ ਅਸੀਂ ਵੀ ਆਹ ਇਸੇ ਵੀਕ ਬੈਠ ਰਹੇ ਸੀ, ਇਕੱਠੇ ਬੈਠੇ ਸੀ, ਤਾਂ ਕਿਸੇ ਨੇ ਕਿਹਾ ਵੀ ਤੁਹਾਡਾ ਦੁਖਾਂਤ ਨਾਮ ਕਿਹਨੇ ਰੱਖਿਆ? ਕਹਿੰਦੇ ਦਾਦੀ ਨੇ ਰੱਖਿਆ ਸੀ। ਮੈਂ ਕਿਹਾ ਡਾਕਟਰ ਬਣਨਾ ਸੀ, ਮੁੰਡੇ ਨੇ ਪਹਿਲਾਂ ਹੀ ਰੱਖਤਾ ਸੀਗਾ। ਇੱਦਾਂ ਹੀ ਸੰਯਮ ਦਾ ਨਾਮ ਸੰਯਮ ਰੱਖਤਾ, ਬਹੁਤ ਸੰਯਮ ਨਾਲ ਗੱਲ ਕਰਦਾ ਮੁੰਡੇ ਨੂੰ। ਮੈਂ ਕਿਹਾ ਸੰਯਮ ਕਿੰਨੇ ਸਾਲ ਹੋ ਗਏ ਮੈਨੂੰ ਐਡ ਕਰਦਿਆਂ ਤੁਹਾਨੂੰ?
6: ਭਾਜੀ ਤੀਜਾ ਸਾਲ ਹੈ ਜੀ।
5: ਤੀਜਾ ਸਾਲ ਆ। ਸੋ ਸੰਯਮ ਜਿਹੜਾ ਹੈਗਾ ਤੁਹਾਡੇ ਘਰਾਂ 'ਚ ਆਉਂਦਾ, ਡਾਕਟਰ ਕਲੀਨਿੰਗ ਕਰਦਾ, ਕੈਮਰੇ ਨਾਲ ਸਾਰਾ ਗੰਦ ਮੰਦ ਮਿੱਟੀ ਦਿਖਾਉਂਦਾ ਕਿੰਨੀ ਡਾਕਟਰ ਦੇ ਵਿੱਚ ਪਈ ਸੀ, ਆਪਾਂ ਲੱਗਦਾ ਵੀ ਹੈ ਨਹੀਂ ਕੀ
2: ਜੀ,
5: ਤੇ ਕਿੰਨੇ ਵਾਲ ਇਕੱਠੇ ਹੋਏ ਪਏ, ਕੁਛ ਉਹ ਖਿੱਚਦਾ ਨਾ ਅੰਦਰ ਨੂੰ, ਇੱਕ ਇੱਕ ਇੱਕ ਏਅਰ ਨੂੰ ਅੰਦਰ ਲੈ ਕੇ ਜਾਂਦਾ, ਇੱਕ ਏਅਰ ਨੂੰ ਬਾਹਰ ਕੱਢਦਾ
2: ਜੀ।
5: ਜਿਹੜਾ ਏਅਰ ਨੂੰ ਅੰਦਰ ਲੈ ਕੇ ਜਾਂਦਾ, ਜਿੰਨਾ ਫਲੋਰ ਤੇ ਗੰਦ ਮੰਦ ਆਪਣਾ ਪਿਆ ਹੁੰਦਾ ਸਾਰੀ ਮਿੱਟੀ, ਉਹਨੂੰ ਅੰਦਰ ਖਿੱਚ ਕੇ ਲੈ ਜਾਂਦਾ, ਤੇ ਜਿਹੜਾ ਬਾਹਰ ਨੂੰ ਕੱਢਦਾ ਫਿਰ ਸਰਕੂਲੇਟ ਕਰੀ ਜਾਂਦਾ। ਜੇ ਆਪਾਂ ਡਾਕਟਰ ਕਲੀਨਿੰਗ ਨਹੀਂ ਕਰਾਉਂਦੇ, ਉਹ ਅੰਦਰ ਹੀ ਫਰਨਸ ਤੇ ਇਕੱਠਾ ਹੋ ਜਾਂਦਾ, ਗੋਲੇ ਬਣ ਜਾਂਦੇ ਉਹਦੇ। ਸੋ ਤੁਸੀਂ ਆਪਣੇ ਘਰਾਂ ਦੇ ਵਿੱਚ ਜਿੰਨੇ ਵੀ ਲੋਕ ਡਾਕਟਰ ਕਲੀਨਿੰਗ ਕਰਾਉਂਦੇ ਆ, ਕੈਮਰਾ ਲੈ ਕੇ ਆਉਂਦੇ ਨੇ, ਸੇਮ ਕੀ ਕਰਦੇ ਤੁਸੀਂ, ਸਟੈਪ ਕੀ ਨੇ? 1-2-3 ਕੁਇਕ ਦੱਸਣਾ, ਛੇਤੀ ਆਪਾਂ ਅਗਲੀ ਕਾਲ ਵੱਲ ਜਾਣਾ।
6: ਭਾਜੀ ਡਾਕਟਰ ਕਲੀਨਿੰਗ 'ਚ ਪਹਿਲਾਂ ਆਪਾਂ ਜਾ ਕੇ ਕਸਟਮਰ ਨੂੰ ਇੰਸਪੈਕਸ਼ਨ ਕਰਕੇ ਦਿੰਦੇ ਹਾਂ, ਇਹਦੇ 'ਚ ਆਪਾਂ ਬਿਫੋਰ ਆਫਟਰ ਪਿਕਚਰ ਦਿਖਾਉਂਦੇ ਹਾਂ, ਫਿਰ ਉਹਨਾਂ ਦੇ ਆਪਾਂ ਸਾਰੇ ਘਰ ਦੇ ਵੈਂਟਸ ਕਲੀਨ ਕਰਦੇ ਹਾਂ, ਫਰਨਸ ਹੋ ਗਈ, ਅਤੇ ਜਿਹੜਾ ਮੇਨ ਚੀਜ਼ ਹੁੰਦਾ ਘਰ ਦਾ ਲਾਂਡਰੀ ਡਰਾਇਰ ਵੈਂਟ, ਜਿਹੜਾ ਫਾਇਰ ਹੈਜ਼ਰਡ ਹੁੰਦਾ, ਉਹ ਆਪਾਂ ਅੰਦਰੋਂ ਅਤੇ ਬਾਹਰੋਂ ਦੋਨੋਂ ਪ੍ਰੋਪਰ ਤਰੀਕੇ ਨਾਲ ਕਲੀਨ ਕਰਕੇ ਦਿੰਦੇ ਹਾਂ। ਤੇ ਫਿਰ ਆਫਟਰ ਦੀ ਕਲੀਨਿੰਗ ਤੋਂ ਬਾਅਦ ਵਾਲੀ ਪਿਕਚਰਸ ਦਿਖਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਸੈਨੀਟਾਈਜ਼ ਹਰਬਲ ਸੈਨੀਟਾਈਜ਼ੇਸ਼ਨ
5: ਜਿੰਨੇ ਅੱਜ ਕਾਲ ਹੋਣਗੇ 10 ਪਹਿਲੇ ਫਿਲਟਰ ਬਿਲਕੁਲ ਫ੍ਰੀ ਹੋ ਕਿਹੜੇ ਕਿਹੜੇ ਸ਼ਹਿਰ ਤੱਕ ਤੁਸੀਂ ਜਾਣੇ ਹੈਗੇ
6: ਸ਼ਹਿਰ ਆਪਾਂ ਲਾਈਕ ਨਾਇਗਰਾ ਫੋਲ ਹੋ ਗਿਆ ਉੱਥੇ ਤੱਕ ਕਵਰ ਕਰਦੇ ਆ ਇੱਧਰੋਂ ਲੰਡਨ ਹੋ ਗਿਆ ਇਹ ਸਾਰੇ ਕਵਰ ਕਰਦੇ ਆ ਆਪਾਂ ਬੈਰੀ ਹੋ ਗਿਆ ਲਾਈਕ ਜੀ ਟੀ ਤੋਂ ਬਾਅਦ ਸਾਰੇ ਏਰੀਆ ਆਪਾਂ ਮੋਸਟਲੀ
5: ਓਸ਼ਵਾ ਬੋਮਨਵੈਲ ਤੱਕ ਤੁਸੀਂ ਅਗਰ ਕਾਲ ਕਰਦੇ ਹੋ ਜਾਂ ਤੁਸੀਂ ਬੈਰੀ ਤੱਕ ਨਾਇਗਰਾ ਫੋਲ ਲੰਡਨ ਤੱਕ ਕਾਲ ਕਰਦੇ ਹੋ ਤੁਹਾਡੇ ਡਾਕਟਰ ਇਨਿੰਗ ਲਈ ਪਹੁੰਚਦੇ ਨੇ ਤੁਹਾਡਾ ਰੇਟ ਮੈਨੂੰ ਯਾਦ ਹੈ ਇੱਕ ਦਿਨ ਬੋਲ ਰਿਹਾ ਸੀ ਰੇਡੀਓ 'ਤੇ ਉਹ ਕਹਿੰਦਾ ਮੈਂ 450 ਸੇਂਟ ਕੈਥਰੀਨ 'ਚ ਦਿੱਤਾ ਕਿਸੇ ਨੂੰ ਅਤੇ ਤੁਸੀਂ ਸਾਰਿਆਂ ਨੂੰ ਕਾਲ ਕਰਨੇ ਹੋ ਫਿਲਟਰ ਬਿਲਕੁਲ ਫ੍ਰੀ ਨੇ ਅਤੇ ਇੱਕ ਸੈੱਟ ਰੇਟ ਹੈਗਾ ਬਾਹਰਲੀ ਟਰੈਵਲ ਟਾਈਮ ਦਾ ਐਕਸਟਰਾ ਤੁਹਾਨੂੰ ਮਾੜਾ ਮੋਟਾ ਪੇ ਕਰਨਾ ਪਊਗਾ ਨੰਬਰ ਬੋਲ ਦਿਓ ਆਪਣਾ ਕੀ ਆ
6: ਭਾਈ 416-729-1521 416-729-1521
5: 416-729-1521 'ਤੇ ਕਾਲ ਕਰਨੇ ਆ ਜਿੰਨੇ ਵੀ ਕਾਲ ਆਉਣਗੇ ਹੁਣ ਸਾਰਿਆਂ ਦੇ ਡਕਟ ਕਲੀਨਿੰਗ ਦੇ ਨਾਲ ਫਿਲਟਰ ਚਾਹੇ ਤੁਹਾਡਾ $10 ਦਾ ਚਾਹੇ $50 ਦਾ ਉਹਦਾ ਕੋਈ ਐਕਸਟਰਾ ਕੋਸਟ ਨਹੀਂ ਹੈਗਾ ਤੁਸੀਂ ਪੇ ਕਰਨਾ ਇਹ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਜਾਣਗੇ 416-729-1521 416-729-1521 416-729-1521 'ਤੇ ਕਾਲ ਕਰਨੀ ਹੈ ਥੈਂਕ ਯੂ ਤੁਹਾਡਾ 416-729-1521 ਪੰਜੀ ਦੇ ਘਰੇ ਫੁੱਲ ਲੱਗੇ ਹੋਏ ਨੇ
7: ਵਾਧੂ
5: ਵਾਧੂ ਸਿਰ ਵਾਧੂ ਤੋਂ ਵੀ ਹੋਰ ਵਾਧੂ ਫੁੱਲ ਖੁਸ਼ਬੂ ਵਾਲਾ ਫੁੱਲ ਹੈਗਾ ਘਰੇ
7: ਮੈਂ ਸੌਂਕ ਹੀ ਨਹੀਂ ਦੇਖਿਆ ਉਹਦੇ ਲਾਗੇ ਦੀ ਲੰਘਦੇ ਉਹ ਸਾਡੇ ਉੱਥੇ ਬੜੇ ਘੋੜਿਆਂ ਘੜਿਆਂ ਦੇ ਲਾਗੇ ਰੁੱਖਾਂ ਨੂੰ ਰੱਖੇ ਉਹੀ ਬਹੁਤ ਆਈ ਜਾਂਦੇ
5: ਅੱਛਾ ਘੋੜੇ ਰੱਖੇ ਨੇ
7: ਘੋੜੇ ਗਾਵਾਂ ਬਹੁਤ ਨੇ ਭਾਅ ਜੀ ਪਿੰਡ 'ਚ ਸਾਡੇ ਉੱਧਰ
5: ਤੁਹਾਡੇ ਪਿੰਡ 'ਚ
7: ਜੀ
5: ਸੁਪਰ ਜਿਹੇ ਜਿਹੇ ਫੁੱਲ ਅਸੀਂ ਦੇਵਾਂਗੇ ਨਾ ਤੁਹਾਨੂੰ ਹੁਣ
7: ਜੀ
5: ਤੁਹਾਡੇ ਘਰਾਂ ਦੇ ਆਸ ਪਾਸ ਖੁਸ਼ਬੂ ਲੋਕ ਅੱਗ ਚੱਲ ਕੇ ਆਉਣਗੇ ਜੋਤੀ ਵੀਰ ਸਾਹਿਬ
8: ਹਾਂਜੀ ਹਾਂਜੀ ਗੁੱਡ ਮਾਰਨਿੰਗ
5: ਜੋਤੀ ਜੀ ਪਰਮਜੀਤ ਜੀ ਦੇ ਘਰ ਕੇ ਆਸ ਪਾਸ ਘੋੜੇ ਬਹੁਤ ਹੈ ਤੋ ਇਨਕੋ ਕੋਈ ਐਸੇ ਫੁੱਲ ਦੀਜੀਏ ਘੋੜੋਂ ਕਾ ਨਹੀਂ ਫੁੱਲੋਂ ਕਾ ਪਤਾ ਲੱਗੇ ਖੁਸ਼ਬੂ ਵਾਲੇ ਫੂਲ ਕੌਣ ਕੌਣ ਸੇ ਇਨਡੋਰ ਔਰ ਆਊਟਡੋਰ
8: ਇਨਡੋਰ ਇਨਡੋਰ ਮੇ ਤੋ ਖੁਸ਼ਬੂ ਵਾਲੇ ਯੂਜੁਅਲੀ ਨਹੀਂ ਹੋਤੇ ਹੈ ਬਟ ਆਊਟਡੋਰ ਮੇ ਤੋ ਹੋਤੇ ਹੈ ਇਨਡੋਰ ਮੇ ਖਾਲੀ ਜਾਸਮਿਨ ਇਨਡੋਰ ਜਾਸਮਿਨ ਹੋਤਾ ਹੈ ਵੋ ਹੋਤਾ ਹੈ ਬਟ ਆਊਟਡੋਰ ਮੇ ਹਮਾਰੇ ਪਾਸ ਰੋਜ਼ਸ ਤੋ ਹੈ ਹੀ ਫ੍ਰੈਗਨੈਂਟ ਵਾਲੇ ਔਰ ਹਨੀ ਸਕਲ ਕਰਕੇ ਇੱਕ ਹੋਤਾ ਹੈ ਜੋ ਜਾਸਮਿਨ ਕਾ ਹੀ ਟਾਈਪ ਹੋਤਾ ਹੈ ਬਟ ਵੋ ਆਊਟਡੋਰ ਹੋਤਾ ਹੈ ਔਰ ਵੋ ਹਰ ਸਾਲ ਆਤਾ ਹੈ
5: ਅੱਛਾ ਇੱਕ ਇੱਕ ਟ੍ਰੀ ਦੇਨੇ ਹਮਨੇ ਫਰੂਟ ਵਾਲੇ ਹਮ ਮੰਨ ਕੇ ਘਰ ਪੇ ਫਰੂਟ ਤੋੜਨੇ ਜਾਇਆ ਕਰਾਂਗੇ ਕੌਣ ਕੌਣ ਸੇ ਟ੍ਰੀ ਹੋਤੇ ਆਪਕੇ ਪਾਸ
8: ਟ੍ਰੀ ਤੋ ਹੈ ਐਪਲ ਹੈ ਜੋ ਚੇਰੀਜ ਕੇ ਅਲਗ ਟਾਈਪ ਹੈ ਪੇਅਰ ਵੀ ਹੈ ਪਲਮਸ ਯੇ ਪਲਮਸ ਹੈ ਔਰ ਅਲਗ ਅਲਗ ਬੇਰੀਜ ਕੇ ਵੀ ਹਮਾਰੇ ਪਾਸ ਟਾਈਪਸ ਹੈ ਸਾਰੇ ਫਰੂਟ ਟ੍ਰੀਜ਼ ਅਵੇਲੇਬਲ ਹੈ ਅਭੀ ਸਭ ਕੇ ਉੱਪਰ ਅੱਛੀ ਡਿਸਕਾਊਂਟ ਵੀ ਲਗੇ ਹੋਏ ਅਭੀ
5: ਹਾਂਜੀ ਸੋ ਗ੍ਰੀਨ ਵੈਲੀ ਗਾਰਡਨ ਸੈਂਟਰ ਹੈ ਤੁਸੀਂ ਇੱਥੇ ਪਹੁੰਚਣਾ ਘਰਾਂ ਦੇ ਵਿੱਚ ਫਲਾਂ ਵਾਲੇ ਦਰਖਤ ਲਾਓ ਤੇ ਪੰਜੀ ਜੀ ਇੱਕ ਵਾਰੀ ਨਾ ਮਹਾਰਾਜਾ ਰਣਜੀਤ ਸਿੰਘ ਬੈਠਾ ਜਾ ਰਿਹਾ ਸੀ ਹਾਥੀ ਤੇ
7: ਜੀ
5: ਹਾਥੀ ਤੇ ਬੈਠਿਆ ਹੁੰਦੇ ਉਹਦੇ ਬੱਟਾ ਵੱਜਿਆ ਆ ਕੇ
7: ਜੀ
5: ਤੇ ਬੜਾ ਭੱਜ ਨਾ ਠੋਕੀ ਗਨ ਮੈਨ ਭੱਜ ਲੇ
7: ਜੀ
5: ਗਨ ਤਾਂ ਹੁੰਦੀ ਸੀ ਉਦੋਂ ਤੀਰ ਮੈਨ ਹੋਣਗੇ
7: ਜੀ
5: ਉਹ ਤੀਰ ਤਲਵਾਰ ਮੈਨ ਭੱਜ ਲੇ ਤੇ ਉਹ ਆਲੇ ਦੁਆਲੇ ਦੇਖਣ ਲੱਗੇ ਤਾਂ ਉਹਨਾਂ ਨੇ 3 ਬੱਚੇ ਫੜ ਲਏ ਹੁੰਦੇ
7: ਜੀ
5: ਹੁਣ ਉਹ ਆ ਕੇ ਹਾਥੀ ਤੇ ਬੈਠੀ ਪੁੱਛਦਾ ਵੀ ਕਿਉਂ ਬੱਟਾ ਮਾਰਿਆ ਉਹ ਘਬਰਾਏ ਹੋਏ ਸੀ ਡਰੇ ਹੋਏ ਸੀ ਉਹਨਾਂ ਨੇ ਬੱਟਾ ਮਾਰਿਆ ਸੀ ਦਰਖਤ ਦੇ ਜਿਹਤੇ ਫੜ ਲੱਗੇ ਸੀ
7: ਜੀ
5: ਤੇ ਮਹਾਰਾਜਾ ਰਣਜੀਤ ਸਿੰਘ ਦੇ ਜਾ ਕੇ ਲੱਗਿਆ
7: ਜੀ
5: ਉਹ ਦੇਖ ਲਓ ਕੈਸਾ ਇਨਸਾਨ ਸੀ ਸੋਨੇ ਦੀਆਂ ਸ਼ਰਫੀਆਂ ਦਿੱਤੀਆਂ ਉਹਨਾਂ ਨੂੰ ਬੱਚੇ ਛੱਡਤੇ ਤੇ ਜ਼ਿੰਦਗੀ ਸੋਚਿਆ ਮੇਰੇ ਤੇ ਇਹੋ ਜਿਹਾ ਕੀ ਖਾਸ ਲੱਗਿਆ ਵੀ ਮੇਰੇ ਹੀ ਕੋਈ ਬੱਟਾ ਮਾਰ ਦੇਵੇ ਵੀ ਦਰਖਤ ਤੇ ਤਾਂ ਬੱਟੇ ਪੈਂਦੇ ਨੇ ਕਿਉਂਕਿ ਫੜ ਲੱਗੇ ਨੇ ਮੇਰੇ ਪੱਲੇ ਕੀ ਹੈਗਾ ਉਸ ਤੋਂ ਬਾਅਦ ਉਹਨੇ ਜ਼ਿੰਦਗੀ 'ਚ ਬੜੀ ਚੇਂਜ ਲੈ ਕੇ ਆਉਂਦੀ ਸੋ ਤੁਸੀਂ ਪਰਮਜੀਤ ਜੀ ਕੇ ਘਰੇ ਜੀ ਉਹ ਫਰੂਟ ਵਾਲੇ ਦਰਖਤ ਲਗਾਉਣੇ ਹੈ ਹਮਨੇ ਫਿਰ ਬੱਟੇ ਮਾਰ ਮਾਰ ਕੇ ਤੋੜਨੇ ਹੈ ਠੀਕ ਹੈ ਸੋ ਕਿਹੜਾ ਲਗਾਇਆ ਪਰਮਜੀਤ ਨੇ
7: ਮੇਰੇ ਕੋਲ ਸਰ ਸੇਬ ਵੀ ਲੱਗੇ ਹਰੇ ਸੇਬ ਵੀ ਲੱਗੇ ਨੇ ਦੂਸਰਾ ਚੈਰੀਆਂ ਵੀ ਨੇ ਨਾਸ਼ਪਾਤੀਆਂ ਵੀ ਨੇ ਮੇਰੇ ਕੋਲ

0: ਨੋਟਿਸ ਨਹੀਂ ਕਰ ਪਾਈ। ਸੋ ਤੁਸੀਂ ਕਿਹੜੇ ਕਿਹੜੇ ਫਰੂਟ ਵਾਲੇ ਟ੍ਰੀ ਲਗਾਉਣੇ ਨੇ, ਫੁੱਲ ਲਗਾਉਣੇ ਨੇ, ਘਰ ਦੇ ਬੈਕਯਾਰਡ ਫਰੰਟ ਯਾਰਡ ਦੀ ਫੋਟੋ ਲਿਆਓ, ਫੋਟੋ ਨੂੰ ਮੈਚ ਕਰਦਾ ਗ੍ਰੀਨ ਵੈਲੀ ਗਾਰਡਨ ਸੈਂਟਰ 647-222-5501 ਮੇਫੀਲਡ ਐਂਡ ਜੋ ਮਕਵੀਨ ਦਾ ਇੰਟਰਸੈਕਸ਼ਨ ਹੈ, ਗਰੋਸਰੀ ਸਟੋਰ ਆ, ਉਹਦੇ ਮੂਹਰੇ ਗ੍ਰੀਨ ਵੈਲੀ ਗਾਰਡਨ ਸੈਂਟਰ ਦਾ ਇੱਕ ਪਾਰਕਿੰਗ ਲੋਟ ਦੇ ਉੱਤੇ ਬੂਥ ਬਣਾਇਆ ਹੋਇਆ ਜਿਹੜਾ ਗ੍ਰੀਨ ਹਾਊਸ ਬਣਾਇਆ। ਦੂਸਰਾ 1.5 ਏਕੜ ਦਾ ਗ੍ਰੀਨ ਹਾਊਸ ਹੈ, ਇਹ ਹੈਗਾ 2547 ਐਂਬਲਟਨ ਰੋਡ, ਕੁਈਨ ਸਟਰੀਟ ਦੀ ਐਂਬਲਟਨ ਬਣ ਜਾਂਦਾ ਕੂਣੀ ਮੋੜ ਤੋਂ ਬਾਅਦ ਅਗਰ ਤੁਸੀਂ ਮਿਸਾਗਾ ਰੋਡ 'ਤੇ ਜਾਂਦੇ ਹੋ। ਜੋਤੀ ਨੂੰ ਮਿਲਣਾ ਕੰਸਲਟੈਂਟ ਨੇ ਫੁੱਲ ਅਤੇ ਬੂਟਿਆਂ ਲਈ 647-222-5501 6472225601 ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ, ਈਵਨ ਲੰਡਨ ਤੋਂ, ਬੈਲਵਿਲ ਤੋਂ ਲੋਕ ਆਏ ਨੇ, ਤੁਸੀਂ ਜ਼ਰੂਰ ਲੋਕਲ ਵੀ ਹੋ, ਪਹੁੰਚੋ ਦੋਨੋਂ ਗ੍ਰੀਨ ਹਾਊਸਿਸ 'ਤੇ। ਬਹੁਤ ਸ਼ੁਕਰੀਆ,
1: ਥੈਂਕ ਯੂ ਜੀ, ਥੈਂਕ ਯੂ।
0: ਪਰਜੀਤ ਜੀ, ਹੁਣ ਫੁੱਲ ਖਰੀਦਣ ਦੇ ਪੈਸੇ ਚਾਹੀਦੇ ਨੇ, ਘਰਾਂ 'ਚੋਂ ਰੀਫਾਈਨੈਂਸਿੰਗ ਲਈ ਕੋਈ ਪ੍ਰੋਡਕਟ ਦੇ ਦਿਓ।
2: ਬਿਲਕੁਲ ਜੀ, ਮੈਂ ਨਾ ਇਸ ਤੋਂ ਪਹਿਲਾਂ ਨਾ ਤੁਸੀਂ ਫਰੂਟ ਦੀ ਗੱਲ ਕਰਦੇ ਸੀ ਨਾ ਅਮਨ, ਇੱਕ ਇਹ ਫਰੂਟ ਨਾ ਦਰਖਤ ਲਾਉਣੇ ਆਪਾਂ ਕਹਿ ਦਿੰਦੇ ਯਾਰ ਲਾਉਣੇ, ਬੜਾ ਸੌਖਾ ਜਿਹਾ ਲੱਗਦਾ, ਕਮਿਟਮੈਂਟ ਹੈ ਇਹ ਤੁਹਾਨੂੰ ਇਹਨੂੰ ਜਦ ਤੱਕ ਉਹ 10-15 ਸਾਲ ਦੇ ਹੋ ਨਹੀਂ ਜਾਂਦੇ, ਉਹਨਾਂ ਨੂੰ ਕੀੜੇ ਕੰਟੂ ਤੋਂ ਪਾਣੀ ਪ੍ਰੋਪਰ ਨੂੰ ਬਚਾ ਕੇ ਰੱਖਣਾ, ਫੁੱਲਾਂ ਦੀ ਵੀ ਤੁਹਾਡੀ ਕਮਿਟਮੈਂਟ ਹੈ, ਉਹਨੂੰ ਦੋ ਦਿਨ ਪਾਣੀ ਨਾ ਦਿਓ ਤਾਂ ਖਤਮ ਭਾਜੀ, ਕੋਈ ਵੀ ਰਿਲੇਸ਼ਨ ਵੀ ਇੱਦਾਂ ਹੀ ਹੈ, ਦੋ ਦਿਨ ਧਿਆਨ ਨਾ ਦਿਓ ਖਤਮ ਹੋ। ਮੈਂ ਤੁਹਾਡੇ ਦੇਖੋ ਆਪਾਂ 6 ਮਹੀਨੇ ਗੱਲ ਨਹੀਂ ਕੀਤੀ, ਕਿੱਦਾਂ ਆਪਾਂ ਇੱਕ ਦੂਸਰੇ ਤੋਂ ਰਿਲੇਸ਼ਨ ਆਪਾਂ ਖਤਮ ਕਰ ਲਈ ਸੀ ਨਾ, ਆਪਣਾ ਸਿਰ ਵੱਡਵਾਂ ਵੈਰ ਹੋ ਗਿਆ ਸੀ, ਇਸ ਕਰਕੇ ਕੋਈ ਵੀ ਚੀਜ਼ ਹੈ ਕਮਿਟਮੈਂਟ ਦੇ ਨਾਲ ਹੀ ਚੱਲਦੀ। ਔਰ
0: ਸਾਨੂੰ ਕਿੰਨੇ ਸਾਲ ਗਏ ਆਪਾਂ ਇਕੱਠਿਆਂ?
2: ਮੈਂ 15-16 ਸਾਲ ਤੋਂ ਉੱਪਰ ਹੋ ਗਏ,
0: ਜਦੋਂ ਮੈਂ ਰੇਡੀਓ ਪੁੱਛਣਾ ਹੋਵੇ ਨਾ ਸੰਤੋਸ਼ ਮੈਨੂੰ ਕਿੰਨੇ ਸਾਲ ਹੋ ਗਏ ਕਰਦਿਆਂ ਨੂੰ, ਮੈਂ ਪਰਮਜੀਤ ਨੂੰ ਪੁੱਛ ਲੈਂਦਾ ਤੁਹਾਨੂੰ ਐਡ ਕਰਦੇ ਨੂੰ ਕਿੰਨੇ ਸਾਲ ਹੋ ਗਏ,
2: ਇੰਨੇ ਹੋ ਗਏ, ਇੰਨੇ ਹੋ ਗਏ,
0: 416-910-9000 ਜਾਂ ਹਾਂ ਜਾਂ ਨਾ, ਕਭੀ ਹਾਂ ਕਭੀ ਨਾ ਵਾਲਾ ਕੰਮ ਨਹੀਂ ਹੋਊਗਾ, ਹਾਂ ਜਾਂ ਨਾ ਮੌਕੇ 'ਤੇ, ਜਿਹਦੀ ਕਿਸੇ ਦੀ ਮੋਰਗੇਜ ਕਿੱਥੋਂ ਕਿੱਥੋਂ ਹੁੰਦੀ ਹੈ ਕਰਾ ਲਓ, ਕਿੱਥੋਂ ਕਿੱਥੋਂ ਨਹੀਂ ਹੁੰਦੀ ਨਾ ਕਰਾਓ।
2: ਬਿਲਕੁਲ ਜੀ, ਮੈਂ ਜਿਹੜੀ ਤਾਂ ਹੁਣ ਇਸ ਵਕਤ ਅਗਰ ਤੁਹਾਡੇ ਕੋਲ ਟਾਈਮ ਹੈਗਾ ਨਾ ਤਾਂ ਮੈਂ ਹੱਥ ਬੰਨ੍ਹ ਕੇ ਬੇਨਤੀ ਹੈ ਪ੍ਰਾਈਵੇਟ 'ਚ ਨਾ ਜਾਇਓ, ਕਿਸੇ ਬੀ ਸਾਈਡ ਜਾਂ ਸੀ ਸਾਈਡ ਦੇ ਉੱਤੇ ਖੱਬੇ ਸੱਜੇ ਨਾ ਜਾਇਓ। ਅਗਰ ਜਿਹੜੇ ਵੀ ਮੇਰੇ ਭੈਣ ਭਰਾ ਦੀ ਕਲੋਜ਼ਿੰਗ ਆ ਰਹੀ ਹੈ, ਬਿਲਡ ਦੀ ਕਲੋਜ਼ਿੰਗ ਆ, ਜਾਂ ਕਿਸੇ ਨੇ ਰੀਸੇਲ ਬਾਏ ਕੀਤਾ ਔਰ ਤੁਹਾਡੇ ਕੋਲ 3 ਵੀਕ ਤੋਂ ਲੈ ਕੇ 4 ਵੀਕ ਦਾ ਟਾਈਮ ਹੈਗਾ ਔਰ ਤੁਹਾਡੇ ਕੋਲ 650 ਬੀਕਨ ਸਕੋਰ ਹੈਗਾ ਅਤੇ ਬੰਦਾ ਜੀਂਦਾ ਮਰਿਆ ਨਹੀਂ ਹੈਗਾ ਤਾਂ ਮੌਰਗੇਜ ਉਹਦੀ ਮੈਂ ਕਰਵਾ ਦੇਣੀ ਮੇਜਰ।
0: ਸਾਹ ਚੱਲਦੇ ਹੋਣੇ ਚਾਹੀਦੇ, 650 ਸਕੋਰ,
2: 650 ਬਸ ਸਕੋਰ, ਬਸ ਇੰਨੇ 650 ਦੇ, ਦੱਸ ਇਟ, ਔਰ ਕੁਝ ਨਹੀਂ ਚਾਹੀਦਾ,
0: ਠੀਕ ਹੈ,
2: ਬਾਕੀ ਮੈਂ ਕਰਵਾ ਲੈਣੀ ਹੈ
0: ਬੰਦੇ। ਨੋ ਰਿਡਿਕਲਸ ਕੁਐਸਚਨਸ, ਟਰੱਕ ਚਲਾਉਂਦੇ ਹੋ, ਅੱਗੇ ਬਹਿ ਕੇ ਚਲਾਉਂਦੇ ਹੋ, ਪਿੱਛੇ ਡਾਲੇ 'ਤੇ ਬਹਿ ਕੇ ਚਲਾਉਂਦੇ ਹੋ,
2: ਕੈਬ ਚਲਾਉਂਦੇ ਹੋ, ਉਬਰ ਚਲਾਉਂਦੇ ਹੋ, ਕੋਈ ਫਰਕ ਨਹੀਂ ਪੈਂਦਾ, ਕੈਸ਼ 'ਤੇ ਕੰਮ ਕਰਦੇ ਹੋ। 416-804-2015 ਤੁਸੀਂ ਰੀਫਾਈਨੈਂਸਿੰਗ ਦਾ ਪੁੱਛਿਆ ਸੀ, ਅਗਰ ਕਿਸੇ ਭੈਣ ਭਰਾ ਦੇ ਕੋਲ ਹੁਣ ਬਹੁਤ ਵਧੀਆ ਮੌਕਾ ਘਰ ਦੇ ਵਿੱਚੋਂ ਪੈਸੇ ਕੱਢਣੇ ਨੇ ਔਰ ਨਾਲ ਦੀ ਨਾਲ ਤੁਹਾਡੀ ਮੌਰਗੇਜ ਕਦੇ ਖੱਬੇ ਸੱਜੇ ਬੀ ਸੀ ਬੈਂਕ ਦੇ ਨਾਲ ਹੈਗੀ ਆ ਤਾਂ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈਗਾ, ਤੁਸੀਂ ਕਿਸੇ ਵੀ ਮੇਜਰ ਬੈਂਕ ਦੇ ਨਾਲ ਮੌਰਗੇਜ ਕਰਵਾ ਸਕਦੇ ਹੋ। ਨੰਬਰ ਮੇਰਾ ਨੋਟ ਕਰ ਲਓ, 416-804-2015 ਔਰ ਮੌਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ, ਡੇਅਰੀ ਐਂਡ ਟੋਮਕਨ ਜਿਹੜੇ ਸੇਵੇ ਨੇ ਦੇ ਬਾਹਰਲੇ ਪਾਸੇ ਪਲਾਜ਼ਾ ਬਣਿਆ, 1200 ਡੇਅਰੀ ਰੋਡ ਯੂਨਿਟ ਨੰਬਰ 22 ਡੇਅਰੀ ਐਂਡ ਟੋਮਕਨ ਦਾ ਇੰਟਰਸੈਕਸ਼ਨ ਹੈ। ਔਰ ਮੈਂ ਅਖੀਰ 'ਤੇ ਅਮਜੇ ਇਹ ਕਹਾਂਗਾ ਵੀ ਜਿਹੜੀ ਮੌਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਕੋਲ ਲਿਓ। ਨੰਬਰ ਮੇਰਾ ਇੱਕ ਵਾਰੀ ਫਿਰ ਨੋਟ ਕਰਕੇ ਰੱਖ ਲਓ, 416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015-416-804-2015 650 ਸਕੋਰ ਹੈਗਾ, 3.5% ਇੰਟਰਸਟ ਰੇਟ ਆ ਜੀ, 35 ਸਾਲ ਦੀ ਅਮੋਰਟਾਈਜੇਸ਼ਨ ਹੈਗੀ ਜੀ,
0: 35 ਦੀ ਆ ਗਈ ਜੀ, ਲੱਖ ਦੇ ਉੱਤੇ ਕਿਸ਼ਤ $460-470 ਡਾਲਰ ਬਣੂ,
2: ਇੰਨੀ ਕਿ ਬਣੀ। ਔਰ ਤੁਸੀਂ ਮਜ਼ੇ ਵਾਲੀ ਗੱਲ ਦੇਖੋ ਕਿ ਮੈਂ 40 ਸਾਲ ਦੀ ਵੀ ਕਹਿ ਦੀ ਅਮੋਰਟਾਈਜੇਸ਼ਨ ਦੇਖੀ, RBC ਦੇ ਨਾਲ ਮੌਰਗੇ ਸੀ ਉਹ 40 ਸਾਲ ਦੀ ਭਲਵਾਨ ਦੀ ਚੱਕੀ ਫਿਰਦੇ ਨੇ।
0: ਸੋ 40 ਸਾਲ ਦੀ ਅਮੋਰਟਾਈਜੇਸ਼ਨ ਦੇ ਵਿੱਚ, ਚਲੋ ਅੱਜ ਦੀ ਡੇਟ 'ਚ ਹੈ ਕਿ ਹਾਈ ਇੰਟਰਸਟ ਹੈ
2: ਜੀ,
0: ਐਮੋਰਟਾਈਜੇਸ਼ਨ ਤਾਂ ਚੇਂਜ ਹੋ ਜੂਗੀ ਬਾਅਦ 'ਚੋਂ
2: ਜੀ, ਬਿਲਕੁਲ ਜੀ,
0: ਠੀਕ ਹੈ ਨਾ। ਚਲੋ ਆਪਾਂ ਮੌਰਗੇਜ ਨਵੀਂ ਬਣਾਵਾਂਗੇ
2: ਦੁਬਾਰਾ,
0: ਅੱਜ ਦੀ ਰੇਟ ਦੇ ਵਿੱਚ ਕਿਸ਼ਤ ਘਟੇ ਆਪਣੀ
2: ਜੀ,
0: ਹਰੇਕ ਨੂੰ ਸਾਹ ਆਉਂਦਾ
2: ਜੀ, ਬਿਲਕੁਲ। ਔਰ ਜੇ ਤੁਸੀਂ ਅਮੋਰਟਾਈਜੇਸ਼ਨ, ਜਿਹੜੇ ਬੰਦੇ ਨੂੰ ਇਹ ਲੱਗਦਾ ਯਾਰ 35-40 ਸਾਲ ਦੀ ਮੇਰਾ ਇਕੱਲਾ ਵਿਆਜ ਜਾਂਦਾ, ਅਗਰ ਤੁਹਾਡੀ $1300 ਪੇਮੈਂਟ ਜਾਂਦੀ, ਤੁਸੀਂ 200 ਵਧਾ ਲਓ ਤੇ 1500 ਕਰ ਲਓ, ਜਦੋਂ ਨਾ ਟਾਈਮ ਲੱਗਿਆ ਤਾਂ ਮੁੜ ਕੇ ਫਿਰ 1300 ਕਰ ਲਓ,
0: ਕਰ ਲਓ ਫਿਰ ਜਾ ਕੇ ਲਿਆਓ,
2: ਨਹੀਂ ਕੋਈ ਟੈਨਸ਼ਨ ਨਹੀਂ,
0: ਕੋਈ ਰੌਲਾ। 416-910-9000 ਮੌਰਗੇਜ ਕਿੰਗ ਪਰਮਜੀਤ, 416-910-9000 ਦੇ ਉੱਤੇ ਕਾਲ ਕਰਨੀ
2: ਚਾਹੀਦੀ। ਮੈਂ ਨਾ ਅਮਨਜੀਤ ਨੰਬਰ ਤੁਸੀਂ ਗਲਤ ਬੋਲ ਦਿੱਤਾ ਮੇਰਾ,
0: ਸੋਰੀ,
2: ਕਿਹਦਾ ਨੰਬਰ ਬੋਲਿਆ ਸੀ ਪਹਿਲਾਂ ਇਹ ਦੱਸੋ।
0: ਰਾਣਾ ਜੀ ਦਾ ਬੋਲ ਗਿਆ,
2: ਰਾਣਾ, ਅੱਛਾ ਰਾਣਾ ਜੀ, ਫਿਰ ਠੀਕ ਹੈ, ਉਹਦਾ ਵੀ ਮੈਨੂੰ ਭੇਜਦੇ ਨੇ ਕੰਮ ਚ, ਉਹਨੇ ਕਹਿਣਾ ਪਰਮਜੀਤ ਤੋਂ ਕਰਾ ਲਓ, ਠੀਕ ਹੈ ਜੀ, 416-804-2015। ਰਾਣਾ ਜੀ ਨੂੰ ਤੁਸੀਂ ਵੱਧ ਪਿਆਰ ਕਰਦੇ ਹੋ ਮੇਰੇ ਨਾਲੋਂ, ਮੈਂ ਆਇਆ ਸਾਹਿਬ ਜਾਂ
0: ਤੁਹਾਡਾ, ਮੇਰੇ ਦਿਮਾਗ ਸੀਗਾ ਵੀ ਕੀ ਕੀ ਰਹਿ ਗਿਆ, ਤੁਹਾਨੂੰ ਦੇਖੀਏ ਪੜਨ ਦਾ ਬੰਦਾ,
2: ਉੱਤੋਂ ਦੀ ਨੰਬਰ ਮੈਨੂੰ 2 ਨੰਬਰ ਮਾਈਕ ਫੜਾ ਦਿੱਤਾ, ਅੱਜ
0: 4 ਨੰਬਰ ਆ ਤੁਹਾਡੇ ਕੋਲ, ਹਾਂਜੀ। ਸੋ 416-804-2015 ਮੋਰਗੇਜ, ਫਸਟ ਟਾਈਮ ਬਾਰ, ਸੈਕਿੰਡ ਟਾਈਮ ਬਾਰ, ਜਾਂ ਤੁਹਾਡੀ ਰੀਫਰੈਂਸਿੰਗ ਹੈ, ਤੁਸੀਂ ਜ਼ਰੂਰ ਇਹਨਾਂ ਤੋਂ ਕਰਾ ਸਕਦੇ ਹੋ। 416-804-2015 ਦੇ ਉੱਤੇ ਤੁਸੀਂ ਜਿਹੜਾ ਹੈਗਾ ਕੰਟੈਕਟ ਕਰਨਾ। ਵਾਪਸ ਆ ਰਹੇ ਬਸ,
3: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ, ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ।

0: ਸੀਐਚਐਨ ਫੈਕਟਰੀ ਦੀ ਗੱਲ ਤੇ ਰਿਵਾਜ਼ ਪ੍ਰਾਈਮ ਟਾਈਮ ਤੇ ਸੁਣਦੇ ਹੋ ਕੁਝ ਖਬਰਾਂ ਜਿਨ੍ਹਾਂ ਦੇ ਵਿੱਚੋਂ ਯੂਐਸ ਕੌਂਸਲਰ ਦੇ ਆਫਿਸ ਦੇ ਬਾਹਰ ਗੋਲੀ ਚੱਲੀ ਹੈ। ਇਹ ਸੈਕਿੰਡ ਟਾਈਮ ਹੋਇਆ, ਪਹਿਲੇ ਬੰਦੇ ਫੜੇ ਜਿਹਦੇ ਵਿੱਚ ਫੜਨ ਗਿਆ ਨੂੰ ਇੱਕ ਪੁਲਿਸ ਆਫਿਸਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਤੁਹਾਨੂੰ ਯਾਦ ਹੋਊਗਾ 4 ਮਹੀਨੇ ਪਹਿਲਾਂ। ਇਨਵੈਸਟੀਗੇਸ਼ਨ ਜਾਰੀ ਹੈਗੀ। ਦੂਸਰੇ ਪਾਸੇ ਅਮਰੀਕਾ ਦੇ ਵਿੱਚ ਇੱਕ ਫੇਅਰ ਦੇ ਵਿੱਚ ਜਾ ਕੇ ਦੋ ਬੰਦਿਆਂ ਨੇ ਇੱਕ ਦੂਜੇ 'ਤੇ ਗੋਲੀ ਚਲਾਈ, 3 ਮੌਕੇ 'ਤੇ ਮਾਰੇ ਗਏ, 2 ਸਾਲ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ ਹੈਗਾ। ਸੋ ਇਹ ਘਟਨਾ ਦਰਸਾਉਂਦੀ ਹੈ ਕਿ ਕਈ ਅਸੀਂ ਕਿਸੇ ਵੀ ਮੇਲੇ 'ਚ, ਇਸੇ ਤਰ੍ਹਾਂ ਦਾ ਮੇਲਾ ਟੋਰਾਂਟੋ ਡਾਊਨਟਾਊਨ 'ਚ ਹੋਇਆ, ਉੱਥੇ ਵੀ ਬ੍ਰੈਂਪਟਨ ਦਾ ਇੱਕ ਮੁੰਡਾ ਸੀਗਾ ਜਿਹੜਾ ਗਿਆ, ਵਾਰ ਵਾਰ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦਾ ਰਿਹਾ, ਗੋਲੀਬਾਰੀ ਦੀ ਘਟਨਾ 'ਚ ਉੱਥੇ ਵੀ 2 ਲੋਕ ਮਾਰੇ ਗਏ। ਸਵਾਲ ਖੜ੍ਹਾ ਕਰਦੀ ਹੈ ਗਨ ਜਿਹੜੀ ਹੈਗੀ ਆ ਕ੍ਰਾਈਮ ਦੇ ਉੱਪਰ। ਦੂਸਰੇ ਪਾਸੇ ਜੋ ਹੋਰ ਕੁਛ ਗੱਲਾਂ ਨੇ ਉਹਨਾਂ ਵਿੱਚ ਇੱਕ ਨਾ ਵਿਸ਼ਾ ਹੈ ਸੰਤੋਸ਼, ਇੱਕ ਨਾ ਫੇਸਬੁੱਕ ਦੇ ਉੱਤੇ ਐਡ ਪਾਉਂਦੇ ਨੇ
1: ਜੀ,
0: ਉਹ ਹੈ ਇਹ ਔਰਤਾਂ ਐਡ ਪਾਉਂਦੀਆਂ ਨੇ ਜਾਂ ਕੋਈ ਬੰਦੇ ਪਾਉਂਦੇ ਨੇ, ਜਿਹੜੇ ਵੀ ਪਾਉਂਦੇ ਆ ਕੋਈ ਖਾਸ ਗਰੁੱਪ, ਇਹ ਕੀ ਕਰਦੇ ਨੇ, ਕਹਿੰਦੇ ਵੀ ਟੁੱਟਿਆ ਹੋਇਆ ਪਿਆਰ ਮਨਾਉਣਾ ਚਾਹੁੰਦੇ ਹੋ, ਜਿਵੇਂ ਅੱਗੇ ਨਹੀਂ ਐਡ ਹੁੰਦੇ ਸੀ ਬਈ ਵਸ਼ੀਕਰਨ, ਕਿਸੇ ਨੂੰ ਕਾਬੂ ਕਰਨਾ, ਕੋਰਟ ਕਚਹਿਰੀਆਂ 'ਚ ਕੇਸ ਜਿੱਤਣੇ, ਪ੍ਰੋਬਲਮ ਖਤਮ ਕਰਨੀ ਆ, ਟੁੱਟੇ ਰਿਸ਼ਤੇ ਜੋੜਨੇ, ਇਹ ਕਹਿੰਦੇ ਅਸੀਂ ਅਰਦਾਸ ਕਰਦੇ ਹਾਂ। ਹੁਣ ਮੈਨੂੰ ਇਸ ਗੱਲ 'ਤੇ ਇਤਰਾਜ਼ ਹੈ, ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਗੱਲ ਕਰਾਂਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੁਛ ਇਸ ਤਰ੍ਹਾਂ ਦੇ ਵਹਿਮ ਲਿਖੇ ਨਹੀਂ ਪੈਣੇ ਚਾਹੀਦੇ। ਪਹਿਲੀ ਗੱਲ ਮੈਂ ਖਾਸ ਕੀ ਸੀ ਅੱਗੇ ਕਿ ਆਪਾਂ ਗੁਰਦੁਆਰਾ ਸਾਹਿਬ ਬਣਾਉਣ ਲੱਗ ਗਏ ਫਲਾਣੇ ਸ਼ਹੀਦਾਂ ਦੇ ਨਾਂ 'ਤੇ, ਫਲਾਣੇ ਬੰਦਿਆਂ ਦੇ ਨਾਂ 'ਤੇ, ਜਾਂ ਫਲਾਣੇ ਜਿਹੜੇ ਗੁਰੂਆਂ ਸਾਹਿਬਾਨ ਦੇ ਸਮੇਂ ਦੌਰਾਨ ਹੋਏ ਨੇ, ਸਤਿਕਾਰਯੋਗ ਨੇ ਸਾਰੇ, ਅਤੇ ਪਰ ਆਪਾਂ ਗੁਰੂ ਸਾਹਿਬਾਨ ਤੋਂ ਉੱਪਰ ਨਹੀਂ ਕੁਛ ਲੈ ਕੇ ਜਾ ਸਕਦੇ। ਉਹਨਾਂ ਨੇ ਵੀ ਗੁਰੂ ਦੀ ਓਟ ਦੇ ਵਿੱਚ ਹੀ ਆਪਣੇ ਸ਼ੀਸ਼ ਕੁਰਬਾਨ ਕੀਤੇ, ਉਹਨਾਂ ਨੇ ਹੀ ਗੁਰੂ ਦੀ ਓਟ ਦੇ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ, ਆਪਣੇ ਜੀਵਨ ਸਮਰਪਣ ਕੀਤੇ, ਉਹਨਾਂ ਨੇ ਗੁਰੂ ਸਾਹਿਬ ਦੇ ਲਈ ਕੀਤੇ। ਅਸੀਂ ਅੱਜ ਉਹਨਾਂ ਨੂੰ ਗੁਰੂ ਸਾਹਿਬ ਮੰਗੋਂ ਉਪਾਧੀਆਂ ਦੇਣੀਆਂ ਸ਼ੁਰੂ ਕਰਤੀਆਂ। ਇੱਕ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ, ਫਲਾਣੇ ਗੁਰਦੁਆਰੇ 'ਚ PR ਹੋ ਜਾਂਦੀ ਆ, ਫਲਾਣੇ ਗੁਰਦੁਆਰੇ 'ਚ ਬੱਚੇ ਹੋ ਜਾਂਦੇ ਨੇ, ਫਲਾਣੇ ਗੁਰਦੁਆਰੇ 'ਚ ਆ ਹੁੰਦਾ, ਪਲੀਜ਼ ਮੈਂ ਤੁਹਾਡੀ ਕਿਸੇ ਦੀ ਭਾਵਨਾ ਨੂੰ ਨਹੀਂ, ਮੈਂ ਤੁਹਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿੱਥੇ ਗੁਰੂ ਨਾਨਕ ਪਹਿਲੀ ਪਾਤਸ਼ਾਹੀ ਜਿਹੜੀ ਆ ਪਹਿਲੀ ਉਦਾਸੀ 'ਚ ਲੋਕਾਂ ਦੇ ਭਰਮ ਦੂਰ ਕਰਨ ਲਈ ਤੁਰ ਪਈ ਸੀ, ਅਤੇ ਤੁਸੀਂ ਉਹਨਾਂ ਵਹਿਮਾਂ ਭਰਮਾਂ 'ਚ ਅੱਜ ਪੈ ਰਹੇ ਹੋ। ਅਤੇ ਜੇ ਕੋਈ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਇੱਦਾਂ ਦਾ ਦਿਖਦਾ ਹੈਗਾ, ਪਲੀਜ਼ ਇਹਦੀ ਰਿਪੋਰਟ ਆਪਾਂ ਜ਼ਰੂਰ ਕਰੋ। ਇਹ ਗਲਤ ਤਰੀਕਾ ਚੱਲ ਪਿਆ ਹੈਗਾ ਕਿ ਜੀ ਤੁਹਾਡੀ ਅਰਦਾਸ ਕਰਕੇ ਤੁਹਾਡੀ ਗਰਲਫ੍ਰੈਂਡ ਨੂੰ ਮਿਲਾ ਦਿੰਦੇ ਹਾਂ, ਬੋਏਫ੍ਰੈਂਡ ਨੂੰ ਮਿਲਾ ਦਿੰਦੇ ਹਾਂ ਜਾਂ ਕਿਸੇ ਨੂੰ ਮਿਲਾ ਦਿੰਦੇ ਹਾਂ। ਦਿਸ ਇਜ਼ ਟੋਟਲ ਅਨਅਸੈਪਟੇਬਲ ਐਂਡ ਨੌਨਸੈਂਸ ਪਾਰਟ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੇ ਸਾਨੂੰ ਹੁਕਮ ਦਿੰਦੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸੋ ਜਿੱਥੇ ਸਾਡੇ ਗੁਰੂ ਸਾਹਿਬਾਨ ਤਵੀਆਂ 'ਤੇ ਬੈਠ ਲਏ ਨੇ, ਜਿੱਥੇ ਸਾਡੇ ਗੁਰੂ ਸਾਹਿਬਾਨ ਨੇ ਸੀਸ ਲਹਾਏ, ਜਿੱਥੇ ਗੁਰੂ ਸਾਹਿਬਾਨ ਲੋਕਾਂ ਦਾ ਇਲਾਜ ਕਰਦੇ ਹੋਏ ਸਰੀਰ ਤਿਆਗੇ, ਉੱਥੇ ਆਪਣੇ ਬੱਚਿਆਂ ਤੋਂ ਲੈ ਕੇ ਆਪਣੇ ਮਾਂ ਪਿਓ ਤੱਕ ਦੀਆਂ ਕੁਰਬਾਨੀਆਂ ਵਾਲੇ ਸਾਡੇ ਗੁਰੂ ਸਾਹਿਬਾਨ ਨੇ, ਉਹਨਾਂ ਨੇ ਸਾਨੂੰ ਟਫ ਲਾਈਫ ਦਿਖਾਈ ਕਿ ਟਫ ਲਾਈਫ ਕੁਛ ਵੀ ਨਹੀਂ, ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ, ਨੀਵੇਂ ਹੋ ਕੇ ਚੱਲਦੇ ਜਾਓ, ਕੋਈ ਪਰੇਸ਼ਾਨੀ ਨਹੀਂ। ਅਤੇ ਉੱਥੇ ਅੱਜ ਸਾਨੂੰ ਇਹੋ ਜਿਹੇ ਲੋਕ ਮਿਲ ਰਹੇ ਨੇ ਕਿ ਤੁਹਾਡੀਆਂ ਪਰੇਸ਼ਾਨੀਆਂ ਖਤਮ ਕਰ ਦਿੰਦੇ, ਪਲੀਜ਼ ਮੇਕ ਸ਼ੋਰ ਕਿ ਇਹ ਨਾ ਹੋਵੇ। ਇਹ ਮੇਰਾ ਇੱਕ ਮੈਸੇਜ ਆ ਰੇਡੀਓ ਰਾਹੀਂ ਤਾਂ ਜੋ ਗੱਲ ਗਾਹਾਂ ਤੱਕ ਪਹੁੰਚ ਸਕੇ। ਅਤੇ ਸ਼ੋਅ ਨੂੰ ਤੁਹਾਡੇ ਤੱਕ ਲੈ ਕਹਿੰਦੇ ਮਾਸਟਰ ਯੂਰ ਐਗਜ਼ਾਮ, ਅਗਰ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਕੋਈ ਵੀ ਰੀਅਲ ਸਟੇਟ ਦਾ ਲੈਣਾ, ਇੰਸ਼ੋਰੈਂਸ ਦਾ ਲੈਣਾ, ਮੋਰਗੇਜ ਦਾ ਲੈਣਾ, ਆਰਕੀਟੈਕਟ ਦਾ ਜਾਂ ਕਿਸੇ ਵੀ ਤਰ੍ਹਾਂ ਦਾ, ਤਾਂ ਤੁਸੀਂ ਮਾਸਟਰ ਯੂਰ ਐਗਜ਼ਾਮ ਵਾਲਿਆਂ ਨੂੰ ਕੰਟੈਕਟ ਕਰਨਾ 4373756656 4373756656 ਟਰੂ ਨੌਰਥ ਦਾ ਨੰਬਰ ਨੋਟ ਕਰੋ। ਲੈਂਡਸਕੇਪਿੰਗ ਦਾ ਕੋਈ ਵੀ ਪ੍ਰੋਜੈਕਟ ਹੈਗਾ, ਤੁਹਾਡੇ ਘਾਹ ਲਵਾਉਣਾ, ਜ਼ਮੀਨ ਪੱਧਰੀ ਕਰਾਉਣੀ, ਜਾਂ ਤੁਹਾਡੇ ਕੋਈ ਡਰਾਈਵੇ ਪੱਟਦੇ ਹੋ ਤੁਸੀਂ, ਕੌਂਕਰੀਟ ਦਾ ਕੰਮ ਕਰਦੇ ਹੋ, ਉਹਦਾ ਗਾਰਬੇਜ ਵੇਸਟ ਹੈ ਜਿਹੜਾ, ਉਹ ਤੁਸੀਂ ਸਿੱਟਣਾ ਹੈਗਾ ਜਾ ਕੇ, ਅਗਰ ਟਰੂ ਨੌਰਥ 416-803-0603 'ਤੇ ਜਸ ਨਾਲ ਗੱਲ ਹੋਊਗੀ। ਔਰ ਹਾਈਲੈਂਡ ਆਟੋ ਰਿਪੇਅਰ ਹਾਈਲੀ ਰਿਕਮੈਂਡਡ ਨੇਮ ਆ, ਤੁਸੀਂ ਸੇਫਟੀ ਕਾਰ ਦੀ ਕਰਾਉਣੀ ਆ, ਟਾਇਰ ਆਇਲ ਜਾਂ ਕੋਈ ਵੀ ਇੰਜਨ ਟਰਾਂਸਮਿਸ਼ਨ ਦੀ ਰਿਪੇਅਰ ਹੈ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-400-63-63-63 905-463-63-63 ਨੰਬਰ ਦੇ ਉੱਤੇ ਤੁਸੀਂ ਜਿਹੜਾ ਹੈਗਾ ਕਾਲ ਕਰਨੀ ਹੈ। 38 ਆਟੋਮੈਟਿਕ ਡਰਾਈਵ ਦੇ ਕੋਮਲ ਆਲ ਲਿੰਕ ਟਰੈਵਲ ਤੋਂ, ਦੁਨੀਆ 'ਚ ਕਿਤੇ ਘੁੰਮਣ ਜਾਣਾ ਕੋਮਲ ਨੂੰ ਕਾਲ ਕਰਨੀ ਆ, ਆਲ ਲਿੰਕ ਟਰੈਵਲ ਤੋਂ। ਸਸਤੀਆਂ ਹਵਾਈ ਟਿਕਟਾਂ ਲਈ ਔਨਲਾਈਨ ਟਿਕਟ ਦੇ ਵਿੱਚ ਤੁਸੀਂ ਹਮੇਸ਼ਾ ਸਟੱਕ ਹੋ ਜਾਂਦੇ ਹੋ, ਕਿਸੇ ਜਗ੍ਹਾ ਦੇ ਉੱਤੇ ਗਲਤ ਟਿਕਟ ਬੁੱਕ ਕਰਾ ਲੈਂਦੇ ਹੋ। ਇੰਡੀਆ ਦੀਆਂ ਸਸਤੀਆਂ ਟਿਕਟ ਨੇ ਬਹੁਤ ਸਾਰੀਆਂ, ਦਿਵਾਲੀ ਤੱਕ ਜਾਣਾ ਤੁਹਾਡਾ ਖਰਚਾ ਹੀ ਨਿਕਲ ਜਾਣਾ ਟਿਕਟ ਦੀ ਜਿਹੜੀ ਹੁਣ ਬੁਕਿੰਗ ਕਰਾਉਂਗੇ ਉਹਦੇ 'ਚੋਂ। 905-239-7711 9523979711 ਵਿੰਡੋ ਔਰ ਡੋਰਸ ਚੇਂਜ ਕਰਾਉਣੇ ਘਰਾਂ ਦੇ, ਤਾਂ ਤੁਸੀਂ ਰਾਈਟ ਵਿੰਡੋ ਫੋਰਸ 416-206-3200 ਡੈਂਟਿਸਟਰੀ ਐਟ ਰੈਂਬਰ ਡਾਕਟਰ ਜੋ ਤੁਹਾਡੇ ਲਈ ਜਤਿੰਦਰ ਕੌਰ ਗਰੇਵਾਲ ਉਹਨਾਂ ਦੀ ਟੀਮ ਹੈ ਡੈਂਟਿਸਟ ਨੇ ਇਸ ਕੰਪਨੀ 'ਚ ਬਹੁਤ ਸਾਰੇ, ਡੈਂਟਿਸਟਰੀ ਐਟ ਰੈਂਬਰ 905-451-8211 9054518211 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਨਾਨਕ ਡਕਟ ਕਲੀਨਿੰਗ। ਇੱਕ ਵਾਰ ਫਿਰ ਤੋਂ ਡਕਟ ਕਲੀਨਿੰਗ ਕਰਾਉਂਦੇ ਹੋ, ਫਰਨਸ ਦਾ ਫਿਲਟਰ ਬਿਲਕੁਲ ਫਰੀ ਹੋਊਗਾ ਤੁਹਾਡਾ। ਡਕਟ ਕਲੀਨਿੰਗ ਲਈ 416-729-1521 'ਤੇ ਕਾਲ ਕਰਨੀ ਆ। ਚੋਪੜਿਆਂ ਕੋਲੋਂ ਗੱਡੀ ਪੁਰਾਣੀ ਖੜੀ ਕਰੋ, ਨਵੀਂ ਚੱਕ ਲਓ। ਮਿਲਟਨ ਫੋਰਡ ਲੋਅਸਟ ਇੰਸਟਾਲਮੈਂਟ ਦੇ ਨਾਲ ਇਨਵਾਈਟ ਕਰ ਰਹੇ ਨੇ, 416-302-9941। ਔਰ ਤੁਸੀਂ ਬੋਲਟਨ ਸਪਰਿੰਗ ਸ਼ਾਪ 'ਤੇ ਤੁਸੀਂ ਆਪਣੇ ਟਰੱਕ ਨੇ ਇਹਨਾਂ ਦੇ ਪਟੇ ਕਮਾਉਣੀ ਆ, ਤੁਸੀਂ ਵਰਕਸ਼ਾਪ ਦੇ ਓਨਰ ਹੋ। ਇੱਥੋਂ ਹੀ ਫਾਇਰ ਟਰੱਕ ਨੇ ਜਿਹੜੇ ਓਨਟਾਰੀਓ ਸਰਕਾਰ ਦੇ ਆਪਣੇ ਬੁਸ਼ਿੰਗ ਅਤੇ ਲੀਪ ਸਪਰਿੰਗ ਦਾ ਕੰਮ ਕਰਾਉਂਦੇ ਨੇ। ਤਸੱਲੀਸ਼ੁਦਾ ਬੋਲਟਨ ਸਪਰਿੰਗ ਸ਼ਾਪ, 2570 ਪ੍ਰੇਸੀ ਰੋਡ ਬੋਲਟਨ, 25 ਦਾ ਬਿਜ਼ਨਸ ਦਾ ਐਕਸਪੀਰੀਅੰਸ, 905-857-8222। ਆਟੋਕਲਿਜ਼ਨ ਦੇ ਵਿੱਚ ਲੰਡਨ ਕਿਚਨ ਵਾਟਲੋਰ ਦੇ ਏਰੀਆ 'ਚ ਗੱਡੀ 'ਚ ਡੈਂਟ ਪੈ ਗਿਆ, ਦੋ ਗੱਡੀਆਂ ਆਪਸ 'ਚ ਲੱਗ ਗਈਆਂ, ਫੋਟੋ ਖਿੱਚੋ, ਇਹਨਾਂ ਨੂੰ ਭੇਜੋ, ਤੁਹਾਨੂੰ ਦੱਸ ਦੇਣਗੇ ਇੰਨਾ ਕੁ ਐਸਟੀਮੇਟ ਹੈ। ਲੁੱਟ ਖਸੁੱਟ ਤੋਂ ਬਚੋ। ਆਟੋ ਡੈਂਟਿੰਗ ਪੇਂਟਿੰਗ ਦਾ ਕੰਮ ਲੰਡਨ ਕਿਚਨ ਵਾਟਲੋਰ 'ਚ, 416-520-1946 ਦੇ ਉੱਤੇ ਕਾਲ ਕਰਨੀ ਹੈ। ABS ਨੂੰ ਅਸ਼ੋਕ ਸੈਣੀ CPA CGA ਨੇ ਕੁਈਨ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ। ਅਕਾਊਂਟੈਂਟ ਚੰਗਾ ਚਾਹੀਦਾ, ਪੁਰਾਣਿਆਂ ਤੋਂ ਖੁਸ਼ ਨਹੀਂ ਹੈਗੇ। 905-458-1399, 905-458-1399 ਦੇ ਉੱਤੇ ਤੁਸੀਂ ਜਿਹੜਾ ਕਾਲ ਕਰਨੀ ਹੈ। ਸੰਤੋਸ਼, ਜਾਣ ਤੋਂ ਪਹਿਲਾਂ ਦੱਸ ਦਈਏ, ਜੇ ਕੋਈ ਫਸਟ ਟਾਈਮ ਬਾਇਰ ਨੇ, ਇੱਕ ਸਪੈਸ਼ਲ ਪ੍ਰੋਡਕਟ ਹੈ ਮੋਰਗੇਜ ਦੇ ਵਿੱਚ, ਤੁਹਾਡੀ ਇੰਟਰੋਡਕਸ਼ਨ ਹੋਊ ਡਾਇਰੈਕਟਲੀ ਵਿਦ ਦ ਬੈਂਕ। ਐਂਡ ਸੈਕਿੰਡਲੀ, ਕੋਈ ਵੀ ਬੰਦਾ ਸਟੱਕ ਹੈ ਪ੍ਰੋਪਰਟੀ ਦੇ ਵਿੱਚ, ਆਪਣੀ ਲਿਸਟਿੰਗ ਦਿਓ, ਆਪਣੀ ਪ੍ਰੋਪਰਟੀ ਨੂੰ ਪ੍ਰੋਪਰ ਮਾਰਕੀਟਿੰਗ ਦੇ ਨਾਲ ਵੇਚਣਾ ਚਾਹੁੰਦੇ ਹੈਗੇ ਹੋ, ਤੁਸੀਂ ਜ਼ਰੂਰ ਕੰਟੈਕਟ ਕਰੋ। ਇਸ ਸਮੇਂ ਮਲਟੀਪਲ ਲਿਸਟਿੰਗਸ ਹਰਦੀਪ ਪੰਦੇਰ, ਬ੍ਰੋਕਰ ਆਫ ਰੈਕਡ ਨੇ, ਉਹਨਾਂ ਦੇ ਗਰੁੱਪ ਦੇ ਵਿੱਚ MLS ਦੇ ਉੱਤੇ ਲੱਗੀਆਂ ਹੋਈਆਂ ਨੇ ਅਤੇ ਰਿਜ਼ਲਟ ਵੀ ਆਉਂਦੇ ਨੇ। ਅਤੇ ਤੁਸੀਂ ਸੰਤੋਸ਼, ਹਰਦੀਪ ਪੰਦੇਰ, ਇਹਨਾਂ ਦੇ ਬਲਜੀਤ ਬੋਪਾ ਰਾਏ, ਇਹ 4-5 ਲੜਕੀਆਂ ਇਕੱਠੀਆਂ ਕੰਮ ਕਰਦੀਆਂ ਨੇ। ਬ੍ਰੋਕਰ ਆਫ ਰੈਕਡ ਨੇ ਹਰਦੀਪ ਕੌਰ ਪੰਦੇਰ, ਤੁਸੀਂ ਕੰਟੈਕਟ ਕਰਨਾ ਇਹਨਾਂ ਦੀ ਟੀਮ ਨੂੰ, 416-473-4242, 416-473-4242। ਕੋਈ ਵੀ ਬੰਦਾ ਪ੍ਰੋਪਰਟੀ ਮਿਸ ਹੈਗਾ, ਬ੍ਰੈਂਪਟਨ 'ਚ ਵੇਚ ਰਿਹਾ ਹੈਗਾ, ਜ਼ਰੂਰ ਕੰਟੈਕਟ ਕਰ ਲਿਓ। ਪ੍ਰੀ ਕੁਆਲੀਫਾਈਡ ਬਾਇਰ ਨੇ ਵੇਚਣ ਤੋਂ ਪਹਿਲਾਂ, MLS 'ਤੇ ਲਾਉਣ ਤੋਂ ਪਹਿਲਾਂ, 416-473-4242 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਅਤੇ ਜਿਹੜੇ ਡਾਊਨ ਪੇਮੈਂਟ ਘੱਟ ਹੈ, ਜਿਹਨਾਂ ਕੋਲ $50,000 ਤੱਕ ਡਾਊਨ ਪੇਮੈਂਟ ਹੈ, ਤੁਸੀਂ ਰੀਅਲ ਸਟੇਟ ਪਰਚੇਸ ਕਰਨੀ ਹੈ, ਤੁਸੀਂ ਸੰਤੋਸ਼ ਉਹਨਾਂ ਨੂੰ ਕੰਟੈਕਟ ਕਰਨਾ। ਇਹਨਾਂ ਕੋਲ ਨਾਇਗਰਾ ਫਾਲ ਦੇ ਵਿੱਚ ਰੈਂਟ ਟੂ ਓਨ ਪ੍ਰੋਪਰਟੀ ਹੈ, $25,000 ਦੇ ਕੇ ਤੁਸੀਂ ਰੈਂਟ ਟੂ ਓਨ ਦੇ ਅੰਡਰ ਪ੍ਰੋਪਰਟੀ ਲੈ ਸਕਦੇ ਹੋ, $25,000 ਦੇ ਕੇ ਨਾਇਗਰਾ ਫਾਲ ਦੇ ਵਿੱਚ ਡੀਟੈਚ ਘਰ ਤੁਸੀਂ ਖਰੀਦ ਸਕਦੇ ਹੋ। 416-473-4242। ਸੰਤੋਸ਼ ਜੀ, ਨੰਬਰ ਬੋਲ ਦਿਓ ਇੱਕ ਵਾਰ ਫਿਰ ਆਪਣਾ, ਜਾਣ ਤੋਂ ਪਹਿਲਾਂ।
1: ਜੀ ਬਿਲਕੁਲ, 416-473-4242, 416-473-4242।
0: 416-473-4242 'ਤੇ ਕਾਲ ਕਰਨੀ ਹੈ। ਔਰ PM ਟਰੱਕ ਰਿਪੇਅਰ ਵਾਲੇ ਨੇ, PM ਟਰੱਕ ਐਂਡ ਟ੍ਰੇਲਰ ਰਿਪੇਅਰ, 1123 ਲੋਰੀਮਾ ਡਰਾਈਵ ਮਿਸਾਗਾ, 905-672-0001 ਦੇ ਉੱਤੇ। ਸੇਫਟੀ ਜਾਂ ਟਰੱਕ ਰਿਪੇਅਰ ਦਾ ਕੋਈ ਵੀ ਕੰਮ ਕਰਾਉਣਾ ਹੈਗਾ, ਤੁਸੀਂ ਉਹਦੇ ਲਈ ਕਾਲ ਕਰ ਸਕਦੇ ਹੋ। HSP ਕੰਸਟਰਕਸ਼ਨ, ਤੁਸੀਂ ਅਡੀਸ਼ਨਲ ਯੂਨਿਟ ਘਰ 'ਚ ਬਣਾਉਣਾ ਚਾਹੁੰਦੇ ਹੋ, ਇੱਕ ਹੋਰ ਯੂਨਿਟ ਐਡ ਕਰਨਾ ਅਤੇ ਆਪਣੇ ਹੀ ਘਰ 'ਤੇ ਇਨਵੈਸਟ ਕਰਨਾ, 416-671-0709, 416-671-0709। ਪਰਮਸ ਆਟੋ ਰਿਪੇਅਰ ਵਾਲੇ ਨੇ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ, ਪਰਮ ਕੁਇਕ ਲਿਊਬ ਰਿਪੇਅਰ, 13 ਰਿਚਮੰਡ ਸਟਰੀਟ ਥੋਰਲ ਦੇ ਵਿੱਚ, ਨਾਇਗਰਾ ਫਾਲ 'ਚ ਗੱਡੀ ਰਿਪੇਅਰ ਕਰਾਉਣ ਲਈ ਜ਼ਰੂਰ 299-498-1300। ਔਰ ਮੈਨੂੰ ਸ਼ੋਅ ਤੋਂ ਬਾਅਦ ਆਪਣਾ ਬਿਜ਼ਨਸ ਪ੍ਰਮੋਟ ਕਰਨਾ, 416-518-3200। ਅਤੇ ਜਾਂ ਤੁਸੀਂ ਕਿਸੇ ਨੇ ਵੀ ਕੋਈ ਪ੍ਰਪੋਜ਼ਲ ਜਾਂ ਬੈਂਕਰਪਸੀ ਦੇ ਬਾਰੇ ਜਾਣਨਾ ਚਾਹੁੰਦੇ ਹੋ ਕਿ ਕਿੱਦਾਂ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ, ਆਪਣੇ ਐਸੈਟਸ ਬਚਾ ਸਕਦੇ ਹੋ, 416-518-3200। ਇੰਨਾ ਹੀ ਕਹਿੰਦੇ ਚਾਹੂੰਗਾ ਆਜ਼ਾਦ, ਕਿ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ 'ਚ ਸੰਦਲੀ ਜੇ ਖੁਆਬ ਸੁਜਾ ਰੱਖੀ, ਤੂੰ ਹੀ ਬਦਲੇਂਗਾ ਫਿਜ਼ਾ ਜੋ ਖਜ਼ਾ ਬਣੀ, ਰੋਸ਼ਨ ਮਿਨਾਰਾਂ ਨੂੰ ਦਿਲ ਵਿੱਚ ਵਸਾ ਰੱਖੀ। ਆਪਣੇ ਦੁਆਵਾਂ ਵਿੱਚ ਸਾਨੂੰ ਜ਼ਰੂਰ ਸ਼ਾਮਿਲ ਰੱਖਣਾ। ਧੰਨਵਾਦ, ਸਤਿ ਸ਼੍ਰੀ ਅਕਾਲ।
2: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
3: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ,
1: disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਕਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: ਫੂਡ ਬ੍ਰੈਂਟਨ।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
2: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
3: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ ਕੀ ਹੈ?
4: ਬੇਫਿਕਰ ਹੋਣ ਦਾ ਇਹ ਰਾਜ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ।
5: ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340-6474563-2340।
1: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340-6477-765-2340। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340-6477-765-2340।
6: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 27 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੰਡੇ ਮੋਰਨਿੰਗ ਦੇ ਵਿੱਚ। ਤੇ ਜੇ ਗੱਲ ਕਰੀਏ ਦੇਸੀ ਮਹੀਨੇ ਸਾਵਣ ਦੀ, ਅੱਜ ਹੋ ਗਈ 12 ਤਰੀਕ, ਸਮਾਂ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ ਜੀ 10:10 ਤੇ 11 ਤੱਕ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਵੇਗੀ। ਤੇ ਤੁਸੀਂ ਵੀ ਗੱਲਬਾਤ ਜਦੋਂ ਕਰਦੇ ਹੋ ਫਿਰ ਸਟੂਡੀਓ ਦੇ ਨੰਬਰ ਹੁੰਦੇ ਆ ਜੀ 647-8713-13, 6478741313 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਤੇ ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ, ਤੁਹਾਨੂੰ ਕੋਈ ਇੰਸ਼ੋਰੈਂਸ ਦੀ ਲੋੜ ਹੈ, ਲਾਈਫ ਡਿਸੇਬਿਲਿਟੀ ਕ੍ਰਿਟੀਕਲ, ਜਾਂ ਫਿਰ ਤੁਹਾਡੇ ਇੱਥੇ ਕੋਈ ਵਿਜ਼ਿਟ ਕਰਨ ਆ ਰਹੇ ਹੈ ਅਤੇ ਵਿਜ਼ਿਟਰ ਇੰਸ਼ੋਰੈਂਸ ਚਾਹੀਦੀ ਹੈ, ਜਾਂ ਫਿਰ ਤੁਹਾਡੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਆ ਰਹੇ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਜਾਂ ਫਿਰ ਤੁਸੀਂ ਟਰੈਵਲ ਕਰਨ ਜਾ ਰਹੇ ਹੋ ਤੇ ਟਰੈਵਲ ਇੰਸ਼ੋਰੈਂਸ ਦੇ ਲਈ, ਤੇ ਬਾਕੀ ਜਿਹੜੇ ਇਨਵੈਸਟਮੈਂਟ ਅਕਾਊਂਟ ਆ ਉਹ ਤੁਸੀਂ ਓਪਨ ਕਰਾ ਕੇ ਆਪਣੀ ਸੇਵਿੰਗ ਕਰ ਸਕਦੇ ਹੋ, ਜਿਹਦੇ ਵਿੱਚ RRSP ਹੋ ਗਿਆ ਜੀ, FHSA ਹੋ ਗਿਆ, ਤੇ ਨਾਲ ਦੀ ਨਾਲ TFSA ਹੋ ਗਿਆ, ਤੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਜਿਹੜਾ ਕਿ ਮੋਸਟ ਇੰਪੋਰਟੈਂਟ ਆਪਾਂ ਕਹਿ ਸਕਦੇ ਹਾਂ। ਇੱਥੇ ਕੈਨੇਡਾ 'ਚ ਰਹਿੰਦੇ ਹੋਏ ਜਿਹੜੀ ਸਰਕਾਰ ਹੈ ਜੀ ਤੁਹਾਡੀ ਹੈਲਪ ਕਰਦੀ ਹੈ ਕਿ ਤੁਸੀਂ ਸੇਵਿੰਗ ਕਰ ਲਓ ਬੱਚੇ ਨੇ ਜਦੋਂ ਯੂਨੀਵਰਸਿਟੀ ਕਾਲਜ ਦੇ ਵਿੱਚ ਜਾਣਾ, ਕਿਉਂਕਿ ਜਿਹੜੀ ਵੀ ਐਜੂਕੇਸ਼ਨ ਬੱਚੇ ਲੈਂਦੇ ਆ ਜੀ ਕਾਫੀ ਮਨੀ ਤੁਹਾਨੂੰ ਚਾਹੀਦੀ ਹੁੰਦੀ ਹੈ। ਜੇ ਡੇ 1 ਤੋਂ ਆਪਾਂ ਸਟਾਰਟ ਕਰਦੇ ਹਾਂ ਸੇਵਿੰਗ ਕਰਨੀ, ਫੇਰ ਹੀ ਪੋਸੀਬਲ ਹੋ ਸਕਦਾ। ਜੇਕਰ ਤਾਂ ਇੱਦਾਂ ਹੈ ਵੀ ਹਾਂਜੀ ਬਹੁਤ ਵਧੀਆ ਤੁਹਾਡੇ ਕੰਮ ਕਾਜ ਚੱਲ ਰਹੇ ਆ, ਚਾਹੇ ਬਿਜ਼ਨਸ ਆ, ਚਾਹੇ ਤੁਸੀਂ ਜੋਬ ਬੜੀ ਵਧੀਆ ਕਰ ਰਹੇ ਹੋ, ਬਹੁਤ ਵਧੀਆ ਤੁਹਾਡੀ ਜਿਹੜੀ ਇਨਕਮ ਹੈਗੀ ਆ, ਤੁਹਾਨੂੰ ਕੋਈ ਵਰੀ ਨਹੀਂ ਹੈਗੀ, ਫਿਰ ਅਲੱਗ ਗੱਲ ਹੈ। ਪਰ ਫਿਰ ਵੀ ਜੇ ਗੌਰਮੈਂਟ ਤੁਹਾਨੂੰ ਗ੍ਰਾਂਟ ਦੇ ਰਹੀ ਹੈ ਉਸ ਸੰਬੰਧ ਦੇ ਵਿੱਚ, ਤਾਂ ਜ਼ਰੂਰ ਉਹਦਾ ਲਾਹਾ ਜਿਹੜਾ ਉਹ ਲੈਣਾ ਚਾਹੀਦਾ। ਅਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਨੰਬਰ ਮੇਰਾ ਨੋਟ ਕਰ ਲਓ 647-7563-4040, 6477-6522340 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਫਿਰ ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤਾਂ ਤੁਸੀਂ ਵਧੀਆ ਪੈਕੇਜ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਕੰਟੈਕਟ ਕਰ ਲਓ, ਅਤੇ ਆਪਣੇ ਗੁਣਤਾਸ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਹਾਡੇ ਬਿਜ਼ਨਸ ਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰਮੋਟ ਕੀਤਾ ਜਾਊਗਾ, ਅਤੇ ਫਿਰ ਤੁਹਾਡਾ ਜਿਹੜਾ ਬਿਜ਼ਨਸ ਹੈ ਜੀ ਬੁਲੰਦੀਆਂ 'ਤੇ ਪਹੁੰਚੇਗਾ। ਅਤੇ ਰੱਬ ਅੱਗੇ ਵੀ ਅਰਦਾਸ ਸਾਡੀ ਹਮੇਸ਼ਾ ਹੁੰਦੀ ਹੈ, ਅਤੇ ਨਾਲ ਦੀ ਨਾਲ ਫਿਰ ਸਾਡੇ ਲਿਸਨਰ ਤੁਹਾਨੂੰ ਬਹੁਤ ਵਧੀਆ ਬਿਜ਼ਨਸ ਜਿਹੜੇ ਆ ਉਹ ਦੇ ਸਕਦੇ ਆ। ਅਤੇ ਨੰਬਰ ਤੁਸੀਂ ਮੇਰਾ ਨੋਟ ਕਰ ਲਓ ਜੀ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 647-7563-4040 'ਤੇ ਗੱਲਬਾਤ ਤੁਹਾਡੀ ਸਾਡੀ 11 ਤੋਂ ਬਾਅਦ ਹੋ ਸਕਦੀ ਹੈ। ਅਤੇ ਹੁਣ ਆਪਾਂ ਪਹਿਲਾਂ ਦੇਖੀਏ ਕਿ ਮੌਸਮ ਕੀ ਕਹਿੰਦਾ, ਕਿ ਕਿਉਂਕਿ ਵੀਕਐਂਡ ਤੋਂ ਬਾਅਦ ਆਪਣੀ ਗੱਲਬਾਤ ਹੋ ਰਹੀ ਹੈ, ਵੀਕਐਂਡ 'ਤੇ ਵੀ ਮੌਸਮ ਬੜਾ ਵਧੀਆ ਰਿਹਾ। ਅਤੇ ਜੇ ਆਪਾਂ ਅੱਜ ਗੱਲ ਕਰੀਏ, ਇਸ ਸਮੇਂ ਵੀ 23°C ਟੈਂਪਰੇਚਰ ਹੈ, ਫੀਲ ਤੁਸੀਂ ਕਰ ਰਹੇ ਹੋ 26°C, ਅਤੇ ਹਾਈ ਜਾਣਾ 29°, ਲੋ ਜਾਣਾ 16°C, ਅਤੇ 1 ਦੇ ਕਰੀਬ ਕਲਾਊਡੀ ਕੰਡੀਸ਼ਨਸ ਐਕਸਪੈਕਟ ਕੀਤੀਆਂ ਜਾ ਰਹੀਆਂ, ਔਰ ਨਾਲ ਦੀ ਨਾਲ ਜਿਹੜਾ ਟੈਂਪਰੇਚਰ ਹੈ 29°C ਉਦੋਂ ਤੱਕ ਹੋ ਜਾਵੇਗਾ। ਅਤੇ ਹੁਣ ਇਸ ਸਮੇਂ ਬੜੀ ਵਧੀਆ ਧੁੱਪ ਨਿਕਲੀ ਹੋਈ ਹੈ ਜੀ, ਅਤੇ 1 ਤੋਂ ਬਾਅਦ ਬੱਦਲਵਾਈ ਸ਼ੋਅ ਹੋ ਰਹੀ ਹੈ, ਅਤੇ ਫਿਰ 8 ਮੀਂਹ ਵੀ ਪੈ ਸਕਦਾ। 8:47 'ਤੇ ਸਨਸੈੱਟ ਹੋਣਾ, ਸੋ ਦਿਨਾਂ ਦੀ ਲੰਬਾਈ ਜਿਹੜੀ ਘੱਟਦੀ ਜਾ ਰਹੀ ਹੈ ਜੀ। 8:47 'ਤੇ ਸੂਰਜ ਦੇਵਤਾ ਜੀ ਬਾਏ ਬਾਏ ਕਹਿਣਗੇ, ਅਤੇ ਉਸ ਤੋਂ ਬਾਅਦ ਅੱਜ ਸਾਰੀ ਰਾਤ ਮੀਂਹ ਹੈ ਜਿਹੜਾ ਉਹ ਦਿਖਾਇਆ ਗਿਆ, ਅਤੇ ਸਵੇਰੇ 6 ਵੀ ਮੀਂਹ ਪੈਂਦਾ ਹੋਊਗਾ, ਅਤੇ 19°C ਟੈਂਪਰੇਚਰ ਹੋਊਗਾ। 6:04 'ਤੇ ਕੱਲ੍ਹ ਸਵੇਰੇ ਸਨਰਾਈਜ਼ ਹੋਣਾ, ਪਰ ਮੀਂਹ ਜਿਹੜਾ ਉਹ ਪੈਂਦੇ ਰਹਿਣਾ ਜੀ 8 ਤੱਕ। ਸੋ 9 ਤੋਂ ਬਾਅਦ ਬੱਦਲਵਾਈ ਅਤੇ ਫਿਰ ਧੁੱਪ ਵੀ ਸ਼ੋਅ ਹੋ ਰਹੀ, ਸੋ ਤੋਂ ਬਾਅਦ ਮੌਸਮ ਜਿਹੜਾ ਵਧੀਆ ਹੋ ਜਾਊਗਾ। ਸੋ ਵਧੀਆ ਮੌਸਮ ਹੈ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ ਵੀ, ਅਤੇ ਬਸ ਜਿਹੜਾ ਸਮਾਂ ਹੈ ਨਾ ਉਹਨੂੰ ਇੰਜੋਏ ਹੀ ਕਰਨਾ ਚਾਹੀਦਾ। ਯੂ ਨੈਵਰ ਨੋ ਕਦੋਂ ਕਿੱਦਾਂ ਦਾ ਸਮਾਂ ਆਵੇ, ਪਰ ਆਪਣੇ ਹੱਥ ਵਿੱਚ ਕੁਛ ਵੀ ਨਹੀਂ ਹੁੰਦਾ ਨਾ, ਆਪਣੇ ਹੱਥ ਵਿੱਚ ਕੁਛ ਵੀ ਨਹੀਂ ਹੈਗਾ, ਬਸ ਇਹ ਹੈਗਾ ਜਿਹੜਾ ਸਮਾਂ ਪ੍ਰੈਜੈਂਟ ਉਹ ਸਾਡੇ ਕੋਲ ਹੈ। ਕਈ ਵਾਰ ਅਸੀਂ ਫਿਊਚਰ ਬਾਰੇ ਬੜਾ ਵਰੀ ਕਰਦੇ ਹਾਂ ਜ਼ਿਆਦਾ, ਹੈ ਨਾ। ਪਲੈਨਿੰਗ ਤੁਹਾਨੂੰ ਕਰਨੀ ਚਾਹੀਦੀ ਹੈ ਹਰੇਕ ਚੀਜ਼ ਦੀ, ਪਰ ਬਹੁਤੀ ਜ਼ਿਆਦਾ ਫਿਕਰਮੰਦ ਵੀ ਨਹੀਂ ਹੋਣਾ ਚਾਹੀਦਾ। ਜੇ ਆਪਾਂ ਪਲੈਨ ਕਰਦੇ ਹਾਂ ਫਿਰ ਤਾਂ ਸਾਰਾ ਕੁਛ ਠੀਕ ਹੈ, ਜੇ ਪਲੈਨ ਨਹੀਂ ਕਰਦੇ ਤੇ ਇਹ ਵੀ ਹਰੇਕ ਪਰਸਨ 'ਤੇ ਆਪਣਾ ਆਪਣਾ ਡਿਪੈਂਡ ਕਰਦਾ। ਕਈ ਕਹਿੰਦੇ ਆ ਵੀ ਹਾਂ ਪਲੈਨਿੰਗ ਕਰ ਲਓ ਵਧੀਆ ਰਹੂਗਾ, ਪਰ ਕਈ ਕਹਿੰਦੇ ਆ ਵੀ ਅਸੀਂ ਜਦੋਂ ਪਲੈਨ ਕਰਦੇ ਹਾਂ ਉਹਦੇ ਅਕੋਰਡਿੰਗ ਕੁਛ ਵੀ ਨਹੀਂ ਹੁੰਦਾ। ਸੋ ਇਸ ਕਰਕੇ ਜੋ ਰੱਬ ਕਰੀ ਜਾਂਦਾ ਆਪਣੇ ਵੱਲੋਂ ਆਪਣਾ ਕਰੀ ਚੱਲੋ 100%, ਹੈ ਨਾ, ਅਤੇ ਬਾਕੀ ਤਾਂ ਫਿਰ ਸਭ ਕੁਛ ਰੱਬ ਦੇ ਹੱਥ ਹੁੰਦਾ। ਕਿਉਂਕਿ ਜੇ ਆਪਾਂ ਹਰ ਦਿਨ ਦੇਖੀਏ ਨਾ, ਆਪਾਂ ਨੂੰ ਜਿਹੜੀਆਂ ਜਿਹੜੇ ਸਰਪ੍ਰਾਈਜ਼ ਹੀ ਮਿਲਦੇ ਆ ਮੋਸਟ ਆਫ ਦਾ ਟਾਈਮ। ਸਾਰੇ ਦਿਨ 'ਚ ਜੋ ਵੀ ਆਪਾਂ ਪਲਾਨ ਕਰਦੇ ਹਾਂ ਉਹ ਕਦੇ ਕਦੇ ਤਾਂ ਸਫਲ ਹੋ ਜਾਂਦੇ ਆ, ਵੀ ਅਸੀਂ ਜੋ ਸੋਚਿਆ ਸੀ, ਜੋ ਉਲੀਕਿਆ ਸੀ ਕਰਨ ਵਾਸਤੇ ਉਹ ਡਨ ਹੋ ਗਿਆ, ਪਰ ਬਹੁਤੀ ਵਾਰ ਸਭ ਕੁਛ ਨਿਵੇਕਲਾ ਜਿਹਾ ਹੁੰਦਾ ਰਹਿੰਦਾ ਹੈ ਨਾ, ਵੀ ਆਉਣ ਵਾਲੇ ਸਮੇਂ 'ਚ, ਕਿਉਂਕਿ ਆਪਾਂ ਪ੍ਰਡਿਕਟ ਨਹੀਂ ਕਰ ਪਾਉਂਦੇ। ਪਰ ਜ਼ਰੂਰ ਪਲੈਨਿੰਗ ਕਰੋ, ਪਰ ਜੇ ਰੱਬ ਨੇ ਚਾਹਿਆ ਉਹ ਪਲੈਨ ਤੁਹਾਡੇ ਕਾਮਯਾਬ ਹੋਣਗੇ, ਨਹੀਂ ਚਾਹਿਆ ਤਾਂ ਫਿਰ ਕੋਈ ਗੱਲ ਨਹੀਂ ਹੈ ਨਾ। ਫਿਰ ਜਿਵੇਂ ਕਹਿੰਦੇ ਆ ਆਪਣੇ ਮਨ ਕਾ ਹੁਆ ਤੋ ਅੱਛਾ, ਅਗਰ ਨਹੀਂ ਹੁਆ ਤੋ ਉਸਸੇ ਵੀ ਅੱਛਾ ਹੈ। ਸੋ ਇਹਦਾ ਮਤਲਬ ਹੈ ਰੱਬ ਕੁਛ ਹੋਰ ਪਲੈਨਿੰਗ ਤੁਹਾਡੇ ਲਈ ਕਰ ਰਿਹਾ ਜਿਹੜੀ ਕਿ ਵਧੀਆ, ਪਰ ਆਪਾਂ ਨੂੰ ਨਹੀਂ ਪਤਾ ਹੁੰਦਾ ਹੈ ਨਾ, ਕਿਉਂਕਿ ਫਿਊਚਰ ਦੇ ਵਿੱਚ ਉਹਦਾ ਪ੍ਰਭਾਵ ਜਦੋਂ ਦਿਖਦਾ ਹੈ ਤੇ ਬਹੁਤੀ ਵਾਰ ਆਪਾਂ ਨੂੰ ਫਿਰ ਸਮਝ ਆ ਜਾਂਦਾ ਵੀ ਆਹ ਲੈ ਤਾਂ ਠੀਕ ਹੋ ਗਿਆ ਸੀ ਉਦੋਂ, ਇੱਦਾਂ ਹੋਇਆ ਤਾਂ। ਸੋ ਬਿਲਕੁਲ ਜੀ ਜੁੜਿਆ ਤੁਸੀਂ ਗੁਰਤਾਸ ਰੇਡੀਓ ਦੇ ਨਾਲ, 10:15 ਹੋ ਚੁੱਕੇ ਆ ਤੇ ਸ਼ਬਦ ਤੁਹਾਡੇ ਲਈ ਮੈਂ ਲਗਾਇਆ ਜੀ ਛਟਮ ਪੀਰ ਬੈਠਾ ਗੁਰ ਭਾਰੀ। ਸੋ ਇਹ ਸ਼ਬਦ 6ਵੇਂ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਆ। ਸੋ ਇੱਕ ਕਾਲ ਆਈ, ਆਪਾਂ ਕਾਲ ਲੈ ਲੈਂਦੇ ਕਿਉਂਕਿ ਮੇਰੀ ਕਾਲ ਜਿਹੜੀ ਇੱਕਦਮ ਫਿਰ ਡਿਸਕਨੈਕਟ ਹੋ ਜਾਂਦੀ ਆ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ?
1: ਬਸ ਵਧੀਆ ਜੀ। ਭੈਣ ਜੀ ਆਪਣਾ ਕਦੋਂ ਕੋ ਕੰਮ ਬੰਦ ਹੋਊਗਾ? ਦੇਖੋ ਹੁਣ ਆਲਮੋਸਟ 2 ਟਨ ਦੇ ਨੇੜੇ ਡਰੱਗ ਫੜਾਈ ਆ, ਉੱਥੇ ਵੀ ਬੰਦੇ ਆਪਣੇ ਨਿੱਤ ਆਪਣਿਆਂ ਦਾ ਨਾਂ ਆਉਂਦਾ, ਨਿੱਤ ਆਪਣਿਆਂ ਦਾ। ਹੁਣ ਅਸੀਂ ਏਦਾਂ ਨੀ ਕਹਿੰਦੇ ਫਲਾਨੇ ਕਰਾਉਂਦੇ ਆ, ਅਡਾਨੀ ਅਬਾਨੀ ਕਰਾਉਂਦੇ, ਕੋਈ ਕਰਾਉਂਦੇ ਆ, ਕਿਸੇ ਨੂੰ ਬਲੇਮ ਕਰਦਾ। ਪਹਿਲਾਂ ਸਾਨੂੰ ਆਪਣੇ ਉੱਤੇ ਹੱਥੀ ਮਾਰਨੇ। ਹੁਣ ਇੱਕ ਨੇ ਮਰਡਰ ਕਰ ਦਿੱਤਾ, ਦੇਖੋ ਆਪਣੇ ਨੈਕਸਟ ਡੇਲ ਤੇ ਨਿੱਤ ਆਪਣਿਆਂ ਦੇ ਨਾਂ ਆਉਂਦੇ, ਕਦੋਂ ਇਹਨੂੰ ਠੱਲ ਪਊਗੀ? ਮੈਨੂੰ ਇਹ ਨੀ ਸਮਝ ਆਉਂਦੀ ਵੀ ਅਸੀਂ ਕਿੱਥੇ ਤੱਕ ਹੈਗਾ ਤੇ ਕੀ ਅਸੀਂ ਅਸਮਾਨ ਨੂੰ ਟਾਕੀਆਂ ਲਾਉਣ ਤੇ ਆਏ ਹੋ ਆ। ਬਈ ਹਰੇਕ ਜਗ੍ਹਾ ਆਪਣਾ ਨਾ, 15-18 ਬੰਦੇ, ਉਹ 31 ਚ ਮੇਰੇ ਖਿਆਲ 18 ਆਪਣੇ ਉਹਨਾਂ ਦਿੱਤੇ ਨਾ। ਇੱਕ ਬ੍ਰਹਮਟਨ ਦਾ 19 ਸਾਲ, ਦੱਸੋ ਉਹਨਾਂ ਜ਼ਿੰਦਗੀ ਇਹ ਕਦੋਂ? ਇਹਦੇ ਬਾਰੇ ਕੋਈ ਕੁਛ ਨੀ, ਵੀ ਕਿਸੇ ਨੂੰ ਕੋਈ ਅਕਲ ਹੈ ਨੀ, ਸਮਝ ਹੈ ਨੀ ਕੋਈ, ਮੈਨੂੰ ਇਹ ਸਮਝਿਆ ਵੀ ਕਿੱਥੇ ਬੰਦ ਹੋਊਗਾ ਜਾ ਕੇ
0: ਜੀ
1: ਡਰੱਗ ਤੇ। ਹੁਣ ਦੇਖੋ ਵੀ ਅਸੀਂ ਕਿਹਨੂੰ ਬਲੇਮ, ਅਸੀਂ ਦੂਜੇ ਨੂੰ ਕੀ ਕਰਨਾ? ਪਹਿਲਾਂ ਤਾਂ ਸਾਡੇ ਬੰਦੇ ਹੀ ਆ ਆਪਣੇ, ਦੇਖ ਲਓ ਸਾਰੇ ਆਪਣੇ ਉਧਰ ਪੰਜਾਬ ਚ ਨਸ਼ਾ, ਇਧਰ
0: ਹਾਂਜੀ।
1: ਇਹਦੇ ਬਾਰੇ ਚਿੰਤਾ ਕਰਨ ਦੀ ਲੋੜ ਆ ਸਾਨੂੰ, ਅਵੇਅਰਨੈਸ ਜੇ ਕੋਈ ਦੇ ਸਕਦਾ ਕਰਨੀ ਚਾਹੀਦੀ ਆ ਜ਼ਰੂਰ। ਪਲੀਜ਼ ਜੀ, ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਹੈ ਤਾਂ ਇੱਦਾਂ ਹੀ ਹੈ, ਬੜਾ ਨਾਮ ਜਿਹੜਾ ਆ ਰਿਹਾ, ਪਰ ਇਹ ਨਾ ਸੋਚਣਾ ਤਾਂ ਹਰੇਕ ਨੂੰ ਪੈਣਾ। ਇੱਥੇ ਆ ਰਹੇ ਆ ਜਿਹੜੇ ਸਾਰੇ ਜਣੇ ਹੈ ਨਾ, ਤੇ ਦੇਖੋ ਕਿੰਨੀ ਜੱਦੋਜਹਿਦ ਕਰਕੇ ਇੱਥੇ ਪਹੁੰਚਦੇ ਆ, ਫਿਰ ਇੱਥੇ ਆ ਕੇ ਇਹ ਸਾਰਾ ਕੁਛ ਹੋ ਜਾਂਦਾ। ਪਰ ਪਿਛਲੇ ਸਮਿਆਂ 'ਚ ਇਹ ਸਾਰਾ ਕੁਛ ਨਹੀਂ ਸੀਗਾ, ਹੁਣੇ ਪਤਾ ਨਹੀਂ ਕਿਉਂ ਇੰਨਾ ਹੋ ਗਿਆ। ਜਾਂ ਤਾਂ ਫਿਰ ਉਹੀ ਗੱਲ ਹੈ ਜਿਹੜਾ ਗੈਂਗਸਟਰਵਾਦ ਹੈ, ਉਹਨਾਂ ਨੇ ਸਾਰਾ ਇਹ ਕ੍ਰਾਈਮ ਕਰੀ ਜਾਂਦੇ ਆ ਤੇ ਫਿਰ ਨਾਮ ਜਿਹੜਾ ਹੈਗਾ ਉਹ ਲੱਗੀ ਜਾਂਦਾ, ਤੇ ਫਿਰ ਅੱਗੇ ਆਉਣ ਵਾਲੇ ਸਮੇਂ 'ਚ ਫਿਰ ਔਖਿਆਈ ਹੋਣੀ ਇਹਨਾਂ ਚੀਜ਼ਾਂ ਨੇ, ਜਿਹੜਾ ਇਮੀਗ੍ਰੇਸ਼ਨ 'ਤੇ ਬੜਾ ਪ੍ਰਭਾਵ ਪਾਉਣਾ। ਹੁਣ ਦੇਖੋ ਕਿੰਨੇ ਬੰਦੇ ਡਿਪੋਰਟ ਹੋਈ ਜਾਂਦੇ ਆ ਹੈ ਨਾ, ਅਤੇ ਜੇ ਆਪਾਂ ਦੇਖੀਏ ਇੱਕ ਤਾਂ ਡਰੱਗ ਦਾ ਮਾਮਲਾ ਬਹੁਤ ਹੈ, ਡਰੱਗ ਜਿਹੜੀ ਫੜੀ ਜਾਂਦੀ ਹੈ। ਅੱਛਾ, ਉਸ ਤੋਂ ਇਲਾਵਾ ਜਿਹੜੇ ਕਤਲ ਹੋ ਰਹੇ ਆ, ਕਤਲ ਕਿੰਨੇ ਹੋ ਰਹੇ ਆ। ਆ ਪਿੱਛੇ ਜਿਹਾ ਜਿਹੜਾ ਇੱਕ ਆਪਣਾ ਲੜਕਾ ਸੀਗਾ ਜਿਹੜਾ ਕਿ ਉਹਨੂੰ ਮਾਰ ਕੇ ਸੁੱਟਿਆ ਗਿਆ ਸੀਗਾ, ਅਤੇ ਦੇਖਿਆ ਗਿਆ, ਪਹਿਲਾਂ ਤਾਂ ਉਹਨਾਂ ਨੇ ਕਿਹਾ ਸ਼ਾਇਦ ਜ਼ਖਮੀ ਹੋਊ, ਪਰ ਉਹ ਫਿਰ ਉਹਨੂੰ ਦੇਖਿਆ ਗਿਆ ਵੀ ਹਾਂ ਇਹਦੀ ਤਾਂ ਮੌਤ ਹੋ ਚੁੱਕੀ ਹੈ ਹੈ ਨਾ। ਹੁਣ ਆ ਲੇਟੈਸਟ ਇੱਕ ਕੁੜੀ ਜਿਹੜੀ ਐਡਮਿੰਟਨ ਦੇ ਵਿੱਚ ਗਲਾ ਘੁੱਟ ਕੇ ਮਾਰੀ ਹੈ ਨਾ, ਉਹ ਲਿਵਿੰਗ 'ਚ ਰਹਿੰਦੇ ਹੋਣੇ ਆ, ਇੱਕ ਜੈਂਟ ਅਤੇ ਇੱਕ ਲੇਡੀ, ਪਰ ਪਤਾ ਨਹੀਂ ਉਹਨਾਂ ਦੇ ਵਿੱਚ ਆਪਸ 'ਚ ਕੀ ਗੱਲ ਹੋਈ ਹੋਣੀ ਹੈ, ਅਤੇ ਉਹ ਲੜਕੀ ਦੀ ਮੌਤ ਹੋ ਗਈ। ਅਤੇ ਜਦੋਂ ਪੁਲਿਸ ਨੇ ਦੇਖਿਆ, ਤਫਤੀਸ਼ ਕੀਤੀ ਸਾਰੀ, ਤਾਂ ਉਹ ਗਲਾ ਘੁੱਟਣ ਕਾਰਨ ਉਹਦੀ ਮੌਤ ਹੋਈ ਹੈ। ਸੋ ਫਿਰ ਜਿਹੜਾ ਉਹ ਲੜਕਾ ਸੀਗਾ ਉਹਨੂੰ ਵੀ ਅਰੈਸਟ ਕੀਤਾ ਗਿਆ, ਹੁਣ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇੱਦਾਂ ਹੀ ਇੱਥੇ ਜਿਹੜੀ ਇੱਕ ਘਟਨਾ ਵਾਪਰੀ ਹੈ ਈਟੋਬੀਕੋ ਦੇ ਵਿੱਚ, ਕਿ ਇੱਕ ਆਦਮੀ, ਦੇਖੋ ਇਹ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੈ ਨਾ ਸੁਣਨ ਨੂੰ ਮਿਲਦੀਆਂ, ਬੜੀ ਹੈਰਾਨੀ ਹੁੰਦੀ ਹੈ ਵੀ ਦੇਖੋ ਕੋਈ ਕਿੱਦਾਂ ਇੱਦਾਂ ਕਰੀ ਜਾਂਦਾ। ਕਿ ਉਹ ਲੜਕੀ ਜਿਹੜੀ ਹੈ 26 ਸਾਲ ਦੀ ਲੜਕੀ ਸੀਗੀ ਉਹ, ਪਰ ਇੱਕ ਆਦਮੀ 37 ਸਾਲ ਦਾ ਜਿਹੜਾ ਵਿਆਹਿਆ ਵਰਿਆ ਬੱਚੇ ਉਹਦੇ, ਪਰ ਉਹ ਕੁੜੀ ਦੇ ਮਗਰ ਪਿਆ ਰਿਹਾ ਉਹ। ਉਹ ਕਹਿੰਦੇ ਕਿ ਕੁੜੀ ਤੰਗ ਆ ਕੇ ਇੰਡੀਆ ਵੀ ਜਾਏਗੀ 2-3 ਮਹੀਨੇ। ਇੱਥੇ ਪੁਲਿਸ ਨੂੰ ਵੀ ਉਹਨੇ ਕਾਲ ਕੀਤੀ ਵੀ ਇੱਦਾਂ ਕਰਕੇ ਇੱਦਾਂ ਮੇਰੇ ਨਾਲ ਹੋ ਰਿਹਾ, ਪਰ ਉਹ ਦੇਖ ਲਓ ਬੰਦਾ ਨਹੀਂ ਸੁਧਰਿਆ। ਅਤੇ ਅਖੀਰ ਹੁਣ ਕੀ ਕੀਤਾ, ਉਹ ਕੁੜੀ ਨੂੰ ਗੋਲੀ ਮਾਰ ਕੇ ਉਹਨੇ ਮਾਰ ਦਿੱਤਾ, ਅਤੇ ਹੁਣ ਉਹ ਪੁਲਿਸ ਉਹਨੂੰ ਫੜ ਕੇ ਲੈ ਗਈ ਜਿਹੜਾ ਆਦਮੀ ਸੀਗਾ 37 ਈਅਰ ਓਲਡ, ਤੇ ਕਹਿੰਦਾ ਉਹ ਕੁੜੀ ਨੂੰ ਕਹਿੰਦਾ ਹੁੰਦਾ ਸੀ ਵੀ ਤੂੰ ਮੇਰੇ ਨਾਲ ਵਿਆਹ ਕਰਾ ਲੈ ਤੇ ਮੈਂ ਦੱਸ ਆਪਣੇ ਪਰਿਵਾਰ ਬੱਚਾ ਛੱਡ ਦੇਣੇ ਆ, ਉਹਨਾਂ ਨੂੰ ਡਾਈਵੋਰਸ ਦੇ ਦੇਣਾ। ਦੇਖੋ ਤੁਸੀਂ ਉਹ ਕੁੜੀ ਦੀ ਜ਼ਿੰਦਗੀ ਵੀ ਖਰਾਬ ਕਰ ਰਹੇ ਹੋ, ਆਪਣੇ ਵੀ ਘਰ ਦੇ ਜਿਹੜੇ ਤੁਹਾਡੇ ਤੁਹਾਡੀ ਵਾਈਫ ਤੁਹਾਡੇ ਬੱਚੇ ਜਿਨ੍ਹਾਂ ਨੂੰ ਤੁਸੀਂ ਜਨਮ ਦਿੱਤਾ ਤੇ ਤੁਸੀਂ ਕਹਿ ਰਹੇ ਉਹਨਾਂ ਨੂੰ ਛੱਡ ਦੇਣਾ, ਉਹ ਕੁੜੀ ਕਰਕੇ ਉਹ ਕੁੜੀ ਨੂੰ ਵੀ ਕਿੰਨਾ ਤੰਗ ਕੀਤਾ ਹੈ, ਉਹਦੇ ਘਰ ਦੇ ਵੀ ਉਹਦੇ ਜਿਹੜੇ ਪੇਰੈਂਟਸ ਸੀਗੇ ਉਹਦੇ ਰੈਲੇਟਿਵ ਜਿਵੇਂ ਬ੍ਰਦਰ ਵਗੈਰਾ ਉਹ ਵੀ ਕਹਿ ਰਹੇ ਹੋਣੇ ਆ ਵੀ ਕਿਵੇਂ ਕੀ ਕੀਤਾ ਜਾਵੇ, ਹੈ ਨਾ। ਪਰ ਦੇਖ ਲਓ ਅਖੀਰਕਾਰ ਉਹ ਕੁੜੀ ਦੀ ਮੌਤ ਹੋ ਗਈ, ਉਹਨੂੰ ਗੋਲੀ ਮਾਰ ਦਿੱਤੀ, ਤੇ ਹੁਣ ਉਹ ਆਪਣਾ ਆਪ ਕੀ ਕਰੂਗਾ, ਆਪ ਵੀ ਜੇਲ੍ਹ 'ਚ ਉਹਨੇ ਰਹਿਣਾ, ਹੈ ਨਾ, ਆਪਣਾ ਵੀ ਸਾਰੀ ਅਗਲਾ ਉਹਦਾ ਫਿਊਚਰ ਖਰਾਬ ਤੇ ਬੱਚਿਆਂ ਦਾ ਵੀ ਤੇ ਵਾਈਫ ਦਾ ਵੀ, ਉਹ ਹੁਣ ਆਪਣੇ ਆਪ ਦੇਖਣਗੇ ਸਾਰਾ ਕੁਛ, ਤੇ ਨਾਲੇ ਕੀ ਰਹਿ ਜਾਂਦੀ ਆ ਜਦੋਂ ਇੱਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ। ਸੋ ਬੜੀਆਂ ਮਾੜੀਆਂ ਘਟਨਾਵਾਂ। ਦੇਖੋ ਬਾਹਰ ਆਏ ਲੋਕ ਤਰੱਕੀ ਕਰਨ ਵਾਸਤੇ, ਪਰ ਇਹ ਪਤਾ ਨਹੀਂ ਕਿੱਧਰ ਨੂੰ ਤੁਰ ਪਏ, ਇੱਕ ਤਾਂ ਡਰੱਗ ਕ੍ਰਾਈਮ, ਕੋਈ ਮਾਰ ਰਿਹਾ, ਕੋਈ ਚੋਰੀ ਕਰ ਰਿਹਾ, ਕੋਈ ਕਿਸੇ ਦੇ ਡਰਾਈਵਵੇ ਚੋਂ ਕੋਈ ਗੱਡੀ ਲੈ ਜਾਂਦਾ ਹੈ ਚਾਬੀਆਂ ਖੋਹ ਕੇ, ਤੇ ਕੋਈ ਜਿਹੜੇ ਪਾਰਸਲ ਆਏ ਹੁੰਦੇ ਸਮਾਨ ਉਹ ਚੱਕ ਕੇ ਲੈ ਜਾਂਦਾ। ਪਹਿਲਾਂ ਇਹ ਸਾਰਾ ਕੁਛ ਹੈ ਹੀ ਨਹੀਂ ਸੀ ਜਮਾ ਹੀ, ਤੇ ਹੁਣ ਪਤਾ ਨਹੀਂ ਕਿੱਧਰ ਨੂੰ ਸਾਰੇ ਤੁਰ ਪਏ ਆ, ਜਾਂ ਇੱਦਾਂ ਮਾਰ ਮਰਾਈ, ਕੋਈ ਕਿਸੇ ਦੇ ਮਗਰ ਪਰ ਲੱਗ ਗਿਆ, ਕੋਈ ਕਿਸੇ ਦੇ, ਤੇ ਕੋਈ PR ਲੈਣ ਨੂੰ, ਕੋਈ ਸਿਟੀਜ਼ਨਸ਼ਿਪ ਲੈਣ ਨੂੰ, ਇਹ ਸਾਰੇ ਕੰਮ ਕਰੀ ਜਾਂਦੇ ਆ, ਤੇ ਫਿਰ ਜਦੋਂ ਕੋਈ ਨਹੀਂ ਕਿਸੇ ਦੀ ਗੱਲ ਬਣਦੀ ਫਿਰ ਇੱਕ ਦੂਜੇ ਨੂੰ ਮਾਰਨ ਤੱਕ ਪਹੁੰਚਦੇ ਆ। ਸੋ ਬੜਾ ਮਾੜਾ ਇਹ ਸਾਰਾ ਕੁਛ ਹੋ ਰਿਹਾ ਜੀ, ਸੋ ਨਹੀਂ ਹੋਣਾ ਚਾਹੀਦਾ। ਤੇ ਲਓ ਜੀ ਜੁੜੇ ਹੋ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਕਰਾਂਗੇ। ਪਰ ਅੱਜ ਪਹਿਲਾਂ ਮੈਂ ਹੁਣ ਸਾਰਾਂਸ਼, ਤੁਸੀਂ ਮਾੜਾ ਜਿਹਾ ਵੇਟ ਕਰੋ 5 ਕੁ ਮਿੰਟ, ਪਹਿਲਾਂ ਮੈਂ ਜ਼ਰੂਰੀ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ, ਇੱਕ ਸ਼ਬਦ ਲਾਇਆ ਤੁਹਾਡੇ ਲਈ, ਛਟਮ ਪੀਰ ਬੈਠਾ ਗੁਰਭਾਰੀ। ਸੋ 6ਵੇਂ ਪਾਤਸ਼ਾਹ ਜੀ ਨੂੰ ਆਪਾਂ ਯਾਦ ਕਰਦੇ ਹਾਂ, ਮੀਰੀ ਪੀਰੀ ਦਿਵਸ ਸੀਗਾ ਜੀ ਸ਼ੁੱਕਰਵਾਰ ਵਾਲੇ ਦਿਨ। ਸੋ ਉਹਨਾਂ ਨੇ 2 ਤਲਵਾਰਾਂ ਪਹਿਨੀਆਂ ਸੀ, ਮੀਰੀ ਦੀ ਅਤੇ ਪੀਰੀ ਦੀ, ਤਾਂ ਕਿ ਉਹ ਜਿਹੜਾ ਸਮਾਂ ਸੀ ਨਾ ਇੱਦਾਂ ਦਾ ਸੀਗਾ ਕਿ ਬੜੇ ਮਲਜ਼ੂਮਾਂ 'ਤੇ ਬੜਾ ਜ਼ੁਲਮ ਹੋ ਰਿਹਾ ਸੀ, ਉਹ ਜ਼ੁਲਮ ਨੂੰ ਮਿਟਾਉਣ ਵਾਸਤੇ ਉਹਨਾਂ ਨੇ ਕਿਹਾ ਵੀ ਇੱਦਾਂ ਕੰਮ ਨਹੀਂ ਬਣਨਾ। ਮੀਰੀ ਪੀਰੀ ਦੀਆਂ 2 ਤਲਵਾਰਾਂ ਜਿਹੜੀਆਂ ਪਾਈਆਂ ਸੀਗੀਆਂ, ਸੋ ਵੀ ਜਿਹਦੇ 'ਤੇ ਕੋਈ ਧੱਕਾ ਹੋ ਰਿਹਾ ਕਿਸੇ ਵੀ ਤਰੀਕੇ ਦੇ ਨਾਲ ਉਹਦੀ ਹੈਲਪ ਕੀਤੀ ਜਾਵੇ। ਸੋ ਮੀਰੀ ਪੀਰੀ ਖਾਲਸਾ ਮਾਰਚ ਜਿਹੜਾ ਸ਼ੁਰੂ ਹੋਇਆ ਜੀ 25 ਜੁਲਾਈ ਨੂੰ, ਸੋ ਇਹ ਆਰੰਭ ਜਿਹੜਾ ਹੋਇਆ ਜੀ ਇਹ ਹੋਇਆ ਜੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਦੇ ਵਿੱਚ ਹੈ ਜੀ, ਜੋ ਉੱਥੋਂ ਇਹ ਮਾਰਚ ਸ਼ੁਰੂ ਹੋਇਆ ਅਤੇ ਵੱਖ ਵੱਖ ਥਾਵਾਂ ਤੋਂ ਜਾਂਦੇ ਹੋਏ ਇਹ ਮਾਰਚ ਜਿਹੜਾ ਹੈਗਾ ਖਤਮ ਹੋਣਾ ਜੀ। ਉਹਦੇ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦਿੰਦੀ ਹਾਂ ਕਿ ਕਾਫੀ ਜਿਹੜਾ ਪ੍ਰੋਗਰਾਮ ਹੈ ਜਿਹੜੇ ਉਹ ਉਲੀਕੇ ਗਏ ਆ, ਔਰ ਇਸ ਸੰਬੰਧ ਦੇ ਵਿੱਚ ਜਿਹੜਾ ਮੀਰੀ ਪੀਰੀ ਖਾਲਸਾ ਮਾਰਚ ਹੈ ਜੀ 25 ਜੁਲਾਈ ਤੋਂ ਇਹ ਸ਼ੁਰੂ ਹੋਇਆ, ਯਾਤਰਾ ਜਿਹੜੀ ਸ਼ੁਰੂ ਹੋਈ ਹੈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਠੱਠਾ ਇਹ ਜਗ੍ਹਾ ਦਾ ਨਾਮ ਹੈ ਜੀ, ਉੱਥੋਂ ਸ਼ੁਰੂ ਹੋਇਆ, ਫਿਰ ਝਬਾਲ, ਗੱਗੋਪੁਰਾ, ਸੂਰ ਸਿੰਘ, ਭੀਖੀ ਵਿੰਡ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਜੀ, ਭੀਖੀ ਵਿੰਡ, ਅਮਰਕੋਟ, ਵਲਟੋਹਾ, ਕਰਿਆਲਾ, ਪੱਟੀ ਮੌੜ, ਚੂਸਲੇਵਾੜ, ਫਿਰ ਉਸ ਤੋਂ ਬਾਅਦ ਦਿਆਲਪੁਰਾ, ਫਿਰ ਸ਼ਾਹਬਾਜ਼ਪੁਰ, ਫਿਰ ਮਾਨੋ ਚਾਹਲ, ਫਿਰ ਡਾਲੇਕੇ, ਪਲਾਸੌਰ, ਫਿਰ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਇਹ ਪਹੁੰਚਣਾ ਜੀ। ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਉੱਥੇ ਪਹੁੰਚੂਗਾ ਅਤੇ ਫਿਰ ਜਿਹੜਾ ਹੈ ਇਹ ਮਾਰਚ ਹੈ ਇਹ ਖਤਮ ਹੋਊਗਾ। ਸੋ ਬਿਲਕੁਲ ਜੀ, ਜਿਹੜਾ ਮੀਰੀ ਪੀਰੀ ਖਾਲਸਾ ਮਾਰਚ ਹੈ 25 ਜੁਲਾਈ ਨੂੰ ਸ਼ੁਰੂ ਹੋਇਆ, ਸੋ ਇਹਨਾਂ ਪੜਾਵਾਂ ਦੇ ਵਿੱਚੋਂ ਗੁਜ਼ਰ ਕੇ ਫਿਰ ਇਹ ਪਹੁੰਚੂਗਾ ਜੀ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ। ਸੋ ਜਿਹੜੇ ਉਸ ਇਲਾਕੇ 'ਚ ਰਹਿੰਦੇ ਆ ਜੀ ਉਹ ਦਰਸ਼ਨ ਮੇਲੇ ਕਰ ਰਹੇ ਆ, ਆਪਣੇ ਵੀ IPTV ਬਾਕਸ 'ਤੇ ਜਿਹੜਾ ਆਪਣਾ ਲਾਈਵ ਚੱਲ ਰਿਹਾ ਸੀਗਾ, ਸੋ ਸਾਰਾ ਉਹਦੇ 'ਚ ਦਿਖ ਰਿਹਾ ਜੀ, ਲੋਕ ਦਰਸ਼ਨ ਮੇਲੇ ਕਰ ਰਹੇ ਆ, ਪ੍ਰਸ਼ਾਦ ਲੈ ਰਹੇ ਆ, ਹੈ ਨਾ, ਸੇਵਾ ਕਰ ਰਹੇ ਆ। ਸੋ ਬਿਲਕੁਲ ਜੀ, ਮੀਰੀ ਪੀਰੀ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ। ਅਤੇ ਲਓ ਜੀ ਆਪਾਂ ਸ਼ਬਦ ਸੁਣ ਰਹੇ ਸੀਗੇ ਅਤੇ ਮਾੜਾ ਜਿਹਾ ਸੁਣ ਕੇ ਆਪਾਂ ਫਿਰ ਸਾਰਾਂਸ਼ ਵੱਲ ਚੱਲਦੇ ਹਾਂ। ਸਾਰਾਂਸ਼ ਤੁਸੀਂ ਆ ਜਾਓ ਹੁਣ ਔਨ ਏਅਰ।

0: ਤੁਸੀਂ ਜੁੜੇ ਹੋ ਜੀ ਗੁਰਦਾਸ ਰੇਡੀਓ ਦੇ ਨਾਲ ਤੇ ਲਓ ਜੀ ਆਪਾਂ ਹੁਣ ਤੁਹਾਡੀਆਂ ਕਾਲਾਂ ਆ ਰਹੀਆਂ ਕਮਲ ਜੀ ਜੀ ਤੁਸੀਂ ਵੀ ਹੋਲਡ ਤੇ ਰਹੋ ਤੇ ਹੁਣ ਆਪਾਂ ਸਰਾਂਸ਼ ਨਾਲ ਥੋੜੀ ਜੀ ਗੱਲਬਾਤ ਕਰੀਏ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਰਾਂਸ਼ ਨਾਗਪਾਲ ਸਾਡੇ ਨਾਲ ਜੁੜੇ ਆ ਤੇ ਤੁਸੀਂ ਜੇਕਰ ਗ੍ਰਾਂਟ ਦੀ ਆਪਾਂ ਗੱਲਬਾਤ ਕਰਦੇ ਸੀ ਨਾ ਗ੍ਰਾਂਟ ਤੇ ਲੋਨ ਜੇ ਤੁਸੀਂ ਐਜੂਕੇਸ਼ਨ ਲੈਣੀ ਹੈ ਤੇ ਆਪਾਂ ਹੁਣ ਜਾਣਕਾਰੀ ਸਰਾਂਸ਼ ਤੋਂ ਲੈਂਦੇ ਹਾਂ ਸਰਾਂਸ਼ ਕੀ ਹਾਲ ਚਾਲ ਜੀ ਜੀ ਬਹੁਤ ਵਧੀਆ ਤੇ ਸਾਰਾਂਸ਼ ਥੋੜਾ ਜਿਹਾ ਦੱਸੋ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਬਾਰੇ
1: ਹਾਂ ਜੀ ਸੋ ਲਾਈਕ ਹਮੇ 8 ਸਾਲ ਹੋ ਚੁਕੇ ਹੈ ਐਜੂਕੇਸ਼ਨ ਫੰਡਿੰਗ ਮੇ ਹਮ ਡੀਲ ਕਰਤੇ ਹੈ ਔਰ ਲਾਈਕ ਆਸਾਨ ਸੇ ਕੋਰਸਿਸ ਆਪ ਲੋਗ ਕਰਤੇ ਹੈ ਘਰ ਕੇ ਕੰਫਰਟ ਸੇ ਐਂਡ 30 ਸੇ 100,000 ਕੀ ਫੰਡਿੰਗ ਆਪ ਲੋਗ ਆਪਣੇ ਅਕਾਊਂਟ ਮੇ ਹਾਸਿਲ ਕਰ ਚੁਕੇ ਹੈ
0: ਜੀ
1: ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇ ਗ੍ਰਾਂਟ ਹੈ ਜੋ ਕਿ ਟੈਕਸ ਫ੍ਰੀ ਹੈ ਫੰਡਿੰਗ ਕਾ ਵਰਡ ਸੁਣ ਕੇ ਹਮੇ ਲਗਤਾ ਹੈ ਕੁਛ ਕੁੰਡੀ ਹੋਏਗੀ ਬਟ ਯਹਾਂ ਪੇ ਸਾਫ ਕਾਮ ਸਾਫ ਤਰੀਕੇ ਸੇ ਕਰ ਬਹੁਤੋਂ ਕੋ ਅਸਿਸਟ ਕਰ ਚੁਕੇ ਕੋਈ ਵੀ ਚਲਾਕੀ ਜਾਂ ਗ੍ਰੀਡੀਨੈਸ ਨਹੀਂ ਹੈ ਇਸਕੇ ਅੰਦਰ
0: ਠੀਕ ਹੈ ਅੱਛਾ ਤੁਸੀਂ ਐਲੀਜੀਬਿਲਟੀ ਦੱਸ ਸਕਦੇ ਹੋ ਕਿ ਅਗਰ ਫੈਮਿਲੀ ਆਫ 4 ਹੈ ਤੇ ਦੋਨੋਂ ਹਸਬੈਂਡ ਵਾਈਫ ਪੜ ਰਹੇ ਆ ਕਿੰਨੀ ਫੰਡਿੰਗ ਬਣ ਜੂਗੀ ਉਹਨਾਂ ਦੀ ਲਿਵਿੰਗ ਐਕਸਪੈਂਸ ਲਈ
1: ਹਾਂਜੀ ਸੋ ਅਗਰ ਉਹ ਹਸਬੈਂਡ ਵਾਈਫ ਪੀਆਰ ਹੈ ਸਿਟੀਜ਼ਨ ਹੈ ਜਾਂ ਪ੍ਰੋਟੈਕਟਿਡ ਪਰਸਨ ਹੈ ਔਰ ਲਾਈਕ ਓਨਟਾਰੀਓ ਮੇ ਕਹੀਂ ਵੀ ਰਹਤੇ ਹੈ ਉਨਕੀ ਫੈਮਿਲੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਮੇ less than $70,000 hai jaise self employed ho gaye uber driver truck driver housewife unemployed ho gaye to in family of four mein husband wife ko jo ki aasan se fully online course apne hi ghar ke comfort se kar rahe hain kahin nahi ja rahe do se teen ghante classes laga rahe hain unko 80,000 aata hai jisme se $40,000 to of like grant hai grant usse kehte jo paisa apne wapis hi nahi karna hota aur jo rest $40,000 hai wo 0% pe optional loan hai jo ki 1.5 saal baad aap 15 साल की आसान किस्तों में उतारते हैं शुरू में ब्याज 0% है 1.5 साल बाद ब्याज 2.5% है पूरे साल का तो मतलब इंटरेस्ट ना के बराबर है ओपन लोन है राइट अवे भी रिटर्न कर सकते हैं पीछे ना रहे और बस लास्ट दिन ही रह गया है तो मतलब अब आपके पास सोचने का टाइम नहीं है
0: ठीक है अच्छा जो क्लासेस है फुली ऑनलाइन है वो और कोर्सेज बिल्कुल ईजी है केड़े केड़े कोर्सेज है ये दस दो
1: बिल्कुल जी हमारे पास वैरायटी ऑफ कोर्सेज है कुछ स्किल ट्रेड के कोर्सेज हैं जैसे एचवैक हो गया और ऑन अदर हैंड हमारे पास आसान कोर्सेज है फुली ऑनलाइन है असाइनमेंट है एग्जामिनेशन नहीं है उसमें बेसिक इंग्लिश बस आपको आनी चाहिए दैट्स इट इतने ही हाउस वाइफ घर के कम्फर्ट से कर रहे हैं बच्चे भी संभाल रहे हैं इतने ही पेंशन वाले लोग हैं जो पेंशन पे हैं 2 से 3 घंटे लगाते हैं फंडिंग हासिल करते हैं स्किल भी हासिल करते हैं बिजनेस मैनेजमेंट आसान से कोर्सेज है नो क्रेडिट चेक नो गारंटर नो कोलैटरल ये फंडिंग होती है जिसका मेजर पोर्शन आज की डेट में ग्रांट से क्योंकि ग्रांट गवर्नमेंट बंद करने वाली 1 अगस्त के बाद तो आपके पास सिर्फ 1 या 2 दिन ही रह गए हैं पुश नहीं कर रहे गवर्नमेंट की पॉलिसी चेंज हो रही है हमारी पॉलिसी होती है हम तो बढ़ा देते बट देयर इज नो कैच नो कुंडी साफ काम साफ तरीके से
0: और एज लिमिट है इसमें और क्रेडिट चेक के लिए क्या है क्रेडिट चेक होता है कि नहीं होता
1: यहाँ पे ना गवर्नमेंट फंडिंग कर रही है गवर्नमेंट आपका क्रेडिट चेक नहीं करती नंबर वन नंबर टू एज लिमिट कुछ है नहीं इसके अंदर हमारे क्लाइंट्स हैं जो पेंशन पे हैं 75 ईयर्स तक के हैं स्किल हासिल कर रहे हैं फंडिंग हासिल कर चुके हैं और इसलिए आप पीछे ना रहे आपके सारे फ्रेंड्स फैमिली ऑलरेडी फंडिंग एंड स्किल दोनों डेवलप कर रहे हैं पीछे ना रहे आसान से डॉक्यूमेंट्स लगते हैं आपका एनओए बच्चों के बर्थ सर्टिफिकेट और आपका मैरिज सर्टिफिकेट कोई भी आपका एम्प्लॉयमेंट का डॉक्यूमेंट नहीं लगता जितनी आपकी इनकम कम है नोटिस ऑफ असेसमेंट पे और जितने आपके ज्यादा फैमिली साइज है बच्चे ज्यादा है यूनिवर्सिटी कॉलेज जाते देर काउंटेड एज डिपेंडेंट्स तो कॉल करें असेसमेंट कराएं ऑफिस आए 1,000 स्क्वायर फीट का ऑफिस है 8 बंदे आपके लिए काम कर रहे हैं कोई भी ब्लैक कुंडी नहीं है इसके अंदर
0: फीस कितनी है सरांश आपकी
1: हाँ जी फीस हमारी काम होने के बाद है 199 या $499 डिपेंडिंग ऑन द कोर्स वन टाइम फीस है जी वन टाइम फीस जैसे अभी तक आई थिंक मुझे 3 इंटरेक्ट आ चुके हैं अभी तक 3 बंदों की फंडिंग गिर चुकी उनके अकाउंट में जिन्होंने मई और जून में ज्वाइन करा होगा राइट हर दिन अप्रोक्सीमेटली 7 से 8 बंदों का अप्रूवल आता है तो इसलिए आप पीछे ना रहे अब फीस कोई बंदा रेडियो पे ऑन द एयर तभी बताता है जो ट्रांसपेरेंसी से काम करता है नहीं तो लोग मीठी बातें करते ऑफिस आए तब बताएंगे साफ फीस है सर 199 200 500 आपका ज्यादा बेनिफिट है आपका फायदा हाथी जितना हमारा फायदा चीटी जितना पीछे ना रहे बहुत तो प्रोसेस कर चुके हैं
0: अच्छा डेडलाइन क्या है इसकी कब तक है
1: हाँ जी तो बैच स्टार्ट है 29 को आज और कल एडमिशन होंगे जिनमें ग्रांट आएगी जिस बैच में ग्रांट आएगी उसके बाद मतलब वेडनेसडे के बाद हम 26 अगस्त को बैच स्टार्ट है नेक्स्ट, उसमें ग्रांट गवर्नमेंट बंद कर रही है, नेक्स्ट एकेडमिक ईयर स्टार्ट हो रहा है 1 अगस्त से, गवर्नमेंट पॉलिसी चेंज कर रही है, ग्रांट बंद कर रही है, ऐसा नहीं आज कैनेडा डे सेल है ये सेल वापस नहीं आएगी, फिर से एक हफ्ते बाद बोलूंगा आज ये वाली सेल है कोई प्रोडक्ट वापस इससे बेच रहा हूं मैं, नो गवर्नमेंट की पॉलिसी है, कोई चाबी नहीं है, पीछे ना रहे, एनरोल करें, कॉल करें, असेसमेंट अभी कराएं, आपको हम एस्टिमेट दे देंगे ग्रांट कितनी बनती है, लोन कितना बनता है, देन हमारे ऑफिस आए, डॉक्यूमेंट्स लेके ही आए और एनरोल कराएं। नंबर 437-234-3175, 437-234-3175, उन्हें कॉल करो, एस्टिमेट लो, 437-264-3175, 437-234-3175, ऑफिस एड्रेस है जी 218 एक्सपोर्ट बुलेवर्ड, हरन टारी डेरी पे, नंबर फिर से नोट करें, 437-234-3175, 437-264-3175।
0: जी सराज, थैंक यू वेरी मच,
1: बहुत
0: बढ़िया। लो जी बिल्कुल, तुसी नंबर एक बार फिर नोट कर लो, यूनी ग्लोबल एडवाइजरी इंक दा, क्योंकि तुसी ना ग्रांट बारे ते लोन बारे पता करो, बस हुण दिन बस आही है, 1-2 दिन ही रह गए है, ते तुसी जरूर कॉन्टैक्ट कर लो ते लाहा लै लो, 437-234-3175 नंबर है, 437-264-3175 ते गलबात हो सकती है। ते लो जी आपां हुण कमलजीत जी नूं लईए, पर नहीं इन्हां दी लाइन भी ड्रॉप हो गई, भाई तुसीं दोबारा कॉल कर लो, थोड़ी भी गलबात आपां सुणदे आ। ते लो जी गल्लां बातां थोड़े नाल हो रहीआं साडीआं, ते टाइम तो भजे ही जाता, 10:32 हो चुके हैं, तो मैं नंबर थानू एक दव नोबल फ्रैश फूड का, क्योंकि ना ग्रोसरी तुसी कीती सैटरडे संडे एन, ते भाजी कहिंदे कमाल ही होगी, तो साढ़े लिसनर पहुँचते हैं जी सुन के उत्थे, तो बिल्कुल तुसी जे ग्रोसरी कदे भी करना, क्योंकि वह तो 7 दिन खुले होंगे, नोबल फ्रैश फूड 2 लोकेशन तो सर्व करते हैं, तो हरिया ताज़िया सब्जियां, फल फ्रूट, ड्राई फ्रूट, तो बहुत कमाल दे आटे दाल मसाले, पैकिंग बहुत वधिया जी, चाहे तुसी लूज खुले लै लो है ना, चाहे तुसी लेना चाहते हो कि तुसी पैकेट्स वाले लेने वो लेना चाहते हो ले लो, ते नोबल फ्रैश फूड 2898010566 ते गलबात जिहड़ी हो सकती है। ते हुण राणा भाजी भी साडे नाल जुड़ गया, ते राणा भाजी तो आपां लैंदे आ जानकारी, कमलजीत जी फिर उन्हां दी कॉल आ रही है, ते तुसी थोड़ा जिहा वेट कर लो फिर, ते आपां पहलां राणा भाजी तो सुन लीए RDSP दी जानकारी, ते फिर क्योंकि RDSP तुसी अप्लाई करना हुंदा, ते उहदे बारे जे जानकारी ना होगी तो तुसी अप्लाई नहीं कर सकते। नंबर तुसी शेर जंग सिंह राणा जी का नोट कर लो, 416-910-9000। हां जी भाजी,
2: थैंक यू सो मच जसविंदर जी, तुहानू ते अपने सारे लिसनर्स नूं प्यार भरी सत श्री अकाल। सो RDSP रजिस्टर्ड डिसेबिलिटी सेविंग प्लान एक इदां दा प्लान है जिहदे च की है गवर्नमेंट वालों इनकरेज किया जाता है जिहड़े भी लोग फिजिकली या मेंटली डिसेबल ने अपने फ्यूचर लिए जिहड़ा है सेविंग जिहड़ा कर सकन, क्योंकि जिहड़े लोग तो पहले हेल्दी ने अपने को बड़िया चीजा होंदिया ने, आपां बड़ी जगह जिहड़ा है इनवेस्टमेंट से अपने फ्यूचर लिए कुछ ना कुछ सेविंग कर सकते हैं, पर जिहड़ी RDSP स्पैशली फैडरल गवर्नमेंट वालों उन्हां लोगों लिए प्रोग्राम बनाया गया जिन्हां की उम्र 49 साल तो घट है, फिजिकली या मेंटली डिसेबल ने, ते $90,000 तक की ग्रांट उन्हां नूं मिल सकती है, एंड इहदे च सारे लोग एलिजिबल ने जिहड़े डेली एक्टिविटी करन दे विच अगर उन्हां नूं कोई दिक्कत आ रही है, मान लो देखण दे विच, सुणन दे विच, बोलण दे विच, कपड़े पाउण दे विच, वॉक करन दे विच, या खाना खाण दे विच सानूं किसी दी हैल्प दी लोड़ पै रही है, ते जरूर आपां अपना टैक्स क्रेडिट सर्टिफिकेट इशू करवा के ये RDSP दा अकाउंट ओपन करवा के $90,000 दी ग्रांट दा फायदा लै सकदे आ। एंड अगर असीं एलिजिबिलिटी रखदे हैगे जो कि सानूं अपने डिसेबिलिटी टैक्स क्रेडिट सर्टिफिकेट तो जिहड़ा हैगा पता लग जांदा है, पिछले 10 साल दी पेंडी जिहड़ी मिसिंग ग्रांट है जिहड़ी लोकां नूं नहीं मिली ਉਹ ਵੀ ਗ੍ਰਾਂਟ ਆਪਾਂ ਜਿਹੜਾ ਲੈ ਸਕਦੇ ਹਾਂ। ਉਹਦਾ ਇੱਕ ਪ੍ਰੋਸੈਸ ਹੈ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਡੀ ਹੈਲਪ ਕਰਾਂਗੇ ਹਰੇਕ ਸਟੈਪ ਤੇ ਵੀ ਕਿੱਦਾਂ ਮੈਕਸੀਮਮ ਜਿਹੜੀ ਇਹ ਗ੍ਰਾਂਟ ਲਈ ਜਾ ਸਕਦੀ ਹੈ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca, ਤੇ ਨਾਲ ਹੀ ਪੈਂਦੀ ਜਿੰਨੇ ਜਿਹੜੇ ਬੱਚੇ 18 ਸਾਲ ਦੀ ਉਮਰ ਤੋਂ ਛੋਟੇ ਨੇ ਐਂਡ ਪੇਰੈਂਟਸ ਕੋਲ ਉਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗੇ ਉਹਨਾਂ ਦਾ, ਤੇ $3,480 ਜਿਹੜਾ ਹੈਗਾ ਗਵਰਨਮੈਂਟ ਵੱਲੋਂ ਹਰ ਸਾਲ ਪੇਰੈਂਟਸ ਨੂੰ ਅਲੱਗ ਦਿੱਤੇ ਜਾ ਰਹੇ ਨੇ, ਜਿਨ੍ਹਾਂ ਦੀ ਉਮਰ 18 ਤੋਂ ਵੱਧ ਹੈ ਉਹਨਾਂ ਸਾਰਿਆਂ ਨੂੰ $2,450 ਜਿਹੜੇ ਹਰ ਸਾਲ ਗਵਰਨਮੈਂਟ ਵੱਲੋਂ ਦਿੱਤੇ ਜਾ ਰਹੇ ਨੇ, ਜਿਹੜਾ ਕਿ ਪਿਛਲੇ ਸਾਲ ਨਵਾਂ ਬੈਨੀਫਿਟ ਸਟਾਰਟ ਕੀਤਾ ਗਿਆ ਸੀਗਾ। ਤੁਸੀਂ ਸਾਰੀਆਂ ਗ੍ਰਾਂਟ ਅਪਲਾਈ ਕਰਨਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca
0: ਜੀ।
2: ਤੇ ਲਾਸਟ ਵਿੱਚ ਪਹਿਲੀ ਮੈਂ ਕੁਛ ਕਾਮਨ ਕੰਡੀਸ਼ਨਸ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਅਪਲਾਈ ਕੀਤੀ ਜਾ ਸਕਦੀ। ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਨੇ ਉਹਨਾਂ ਸਾਰਿਆਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ, ਕਿਉਂਕਿ ਪੇਰੈਂਟਸ ਵਰੀਡ ਨੇ ਉਹ ਜਿਹੜੇ ਵੀ ਬੱਚੇ ਸਪੈਸ਼ਲ ਨੀਡ ਵਾਲੇ ਹੈਗੇ ਨੇ, ਕਿਉਂਕਿ ਅੱਜ ਤਾਂ ਪੇਰੈਂਟਸ ਉਹਨਾਂ ਦੀ ਟੇਕ ਕੇਅਰ ਕਰੀ ਜਾ ਰਹੇ ਨੇ, ਕੱਲ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤੇ ਉਸ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ। ਇਹੀ ਕਾਰਨ ਹੈ ਇਸ ਅਕਾਊਂਟ ਓਪਨ ਕਰਨ ਦਾ ਪਰਪਸ ਹੀ ਇਹ ਹੈ ਵੀ ਕੱਲ ਨੂੰ ਸਾਡਾ ਉਹ ਬੱਚਾ ਜਿਹੜਾ ਡਿਸੇਬਲ ਹੈ ਉਹ ਕਿਸੇ ਤੇ ਫਾਈਨੈਂਸ਼ੀਅਲ ਜਿਹੜਾ ਹੈਗਾ ਡਿਪੈਂਡੈਂਟ ਨਾ ਹੋਵੇ। ਸੋ ਤੁਸੀਂ ਕਾਲ ਕਰਨਾ ਆਰ ਡੀ ਐਸ ਪੀ ਦੀ ਗ੍ਰਾਂਟ ਲਈ, $90,000 ਬਹੁਤ ਵੱਡਾ ਅਮਾਊਂਟ ਹੈ ਜੋ ਫੈਡਰਲ ਗਵਰਨਮੈਂਟ ਦੇ ਰਹੀ ਹੈ। ਅਗਰ ਤੁਹਾਨੂੰ ਕੋਈ ਪ੍ਰੋਵਿੰਸ਼ੀਅਲ ਮੰਥਲੀ ਬੈਨੀਫਿਟ ਲੱਗੇ ਹੋਏ ਨੇ ਉਹ ਵੀ ਬੰਦ ਨਹੀਂ ਹੋਣੇ, ਨਾਲ ਨਾਲ ਤੁਹਾਨੂੰ ਇਹ $90,000 ਦੀ ਗ੍ਰਾਂਟ ਆਉਣੀ ਸ਼ੁਰੂ ਹੋ ਜਾਏਗੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca। ਜਿਹੜੀਆਂ ਆਪਣੀ ਕਾਮਨ ਜਿਹੜੀਆਂ ਕੰਡੀਸ਼ਨ ਪੇਅਰਡ ਕੰਡੀਸ਼ਨ ਜਿਹਦੇ ਅੰਦਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਇਸ਼ੂ ਹੈਗਾ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਅਗਰ ਕੋਈ ਪਰਸਨ ਇੰਸੂਲਿਨ ਡਿਪੈਂਡੈਂਟ ਹੈ, 2022-23 ਤੋਂ ਪਹਿਲਾਂ ਜਿਹੜੇ ਲੋਕ ਇੰਸੂਲਿਨ ਡਿਪੈਂਡੈਂਟ ਸੀਗੇ ਉਹਨਾਂ ਨੂੰ ਇਹ ਗ੍ਰਾਂਟ ਨਹੀਂ ਸੀ ਦਿੱਤੀ ਜਾਂਦੀ, ਲੇਕਿਨ ਲੇਟਰ ਆਨ ਉਹਨਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਇਹਦੇ ਚ। ਇਸ ਤੋਂ ਇਲਾਵਾ ਆਟਿਜ਼ਮ, ਡਾਊਨ ਸਿੰਡਰਮ, ADHD, ਡੈਮੈਂਸ਼ੀਆ, ਅਲਜ਼ਾਈਮਰ, ਇਸ ਤੋਂ ਇਲਾਵਾ CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸਬਿਲਿਟੀਸ, ਕਰੋਨਿਕ ਕਿਸੇ ਦੀ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਿਸ, ਸਵੇਅਰ ਆਰਥਰਾਈਟਿਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਅਗਰ ਉਹਨਾਂ ਦਾ ਇਲਾਜ ਕੰਪਲੀਕੇਟਿਡ ਲੰਬਾ ਚੱਲ ਰਿਹਾ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ ਅਗਰ ਉਮਰ 49 ਸਾਲ ਤੋਂ ਘੱਟ ਹੈ। ਇਸ ਤੋਂ ਇਲਾਵਾ ਜੇ ਕਿਸੇ ਨੂੰ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਲ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ, ਇੱਕ ਲੰਬੀ ਲਿਸਟ ਹੈ ਜੋ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਕੀ ਤੁਹਾਨੂੰ ਇਹ ਗ੍ਰਾਂਟ ਮਿਲ ਵੀ ਸਕਦੀ ਜਾਂ ਨਹੀਂ ਮਿਲ ਸਕਦੀ। ਈਵਨ ਅਗਰ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਐਂਡ ਉਹ ਅਨਏਬਲ ਹੈਗੇ ਨੇ, ਉਹ ਫਿਜ਼ੀਕਲੀ ਜਾਂ ਮੈਂਟਲੀ ਜਿਹੜਾ ਹੈਗਾ ਡਿਸੇਬਲ ਨੇ, ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ, 416-910-9000 416-910-9000 ਪਹਿਲੇ ਮੈਂ ਜ਼ਰੂਰ ਕਹੂੰਗਾ ਬਹੁਤ ਸਾਰੇ ਪਰਿਵਾਰ ਆਪਾਂ ਨੂੰ ਇਹ ਪ੍ਰੋਗਰਾਮ ਸੁਣਦੇ ਨੇ, ਹੋ ਸਕਦਾ ਜਿਹਨਾਂ ਲੋਕਾਂ ਤੱਕ ਇਹ ਗ੍ਰਾਂਟ ਮਿਲ ਰਹੀ ਹੈ ਉਹਨਾਂ ਉਹ ਲੋਕ ਸਾਡੀ ਨੈਸ਼ਨੈਲਿਟੀ ਦੇ ਨਾ ਹੋਣ, ਉਹਨਾਂ ਤੱਕ ਸਾਡਾ ਮੈਸੇਜ ਜ਼ਰੂਰ ਕਨਵੇ ਕਰੋ ਤਾਂ ਕਿ ਮੈਕਸੀਮਮ ਲੋਕਾਂ ਨੂੰ ਇਹ ਗ੍ਰਾਂਟ ਮਿਲ ਸਕੇ। ਐਂਡ ਪੰਜਾਬ ਇੰਸ਼ੋਰੈਂਸ ਵੱਲੋਂ RDSP ਅਕਾਊਂਟ ਓਪਨ ਕਰਨ 'ਚ ਕਿਸੇ ਵੀ ਕਲਾਇੰਟ ਤੋਂ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ।
0: ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ ਭਾਈ, ਸਤਿ ਸ੍ਰੀ ਅਕਾਲ।
3: ਹਾਂਜੀ, ਸਤਿ ਸ੍ਰੀ ਅਕਾਲ ਜੀ, ਤੇ ਥੈਂਕ ਯੂ ਤੁਹਾਡਾ ਟਾਈਮ ਦੇਣ ਦਾ। ਦੇਖੋ, ਗੱਲ ਹੋ ਰਹੀ ਸੀ ਨਾ ਆਪਣੇ ਡਰੱਗਸ ਦੇ ਉੱਤੇ ਸਾਰਾ ਕੁਛ ਕਰਕੇ। ਦੇਖੋ, ਇਹਦੇ ਵਿੱਚ ਬਹੁਤ ਸਾਰਾ, ਜਦੋਂ ਬੱਚੇ ਸਾਡੇ ਛੋਟੇ ਹੁੰਦੇ ਆ ਉਦੋਂ ਉਹਨਾਂ ਤੇ ਦੇਖਣਾ ਸੁਣਨਾ ਪੈਂਦਾ ਉਹਨਾਂ ਨੂੰ, ਔਰ ਹੁਣ ਮਾਂ ਬਾਪ ਵੀ ਕੀ ਕਰਨ। ਹੁਣ ਬੰਦੇ ਕਹਿੰਦੇ ਦੇਖੋ ਜੀ, ਮਾਂ ਬਾਪ ਦੇ ਕੋਲ ਟਾਈਮ ਨੀ ਹੈਗਾ ਇਹਨਾਂ ਦੇ ਕੋਲ, ਉਹ 12-12, 14-14 ਘੰਟੇ ਕੰਮ ਕਰਨ, ਵਿਸ਼ਵਾਸਾਂ ਭਾਨ ਘਰਾਂ ਦੀਆਂ, ਮੋਰਗੇਜਾਂ ਦੇਣ, ਟੈਕਸ ਦੇ ਪੈਸੇ ਦੇਣ, ਪ੍ਰੋਪਰਟੀ ਟੈਕਸ ਦੇਣ, ਕਿੱਥੇ ਕਿੱਥੇ ਜਾਵੇ ਬੰਦਾ, ਗ੍ਰੋਸਰੀ ਉੱਥੇ ਜਾਵੇ, ਕੰਮ ਸਰਦਾ। ਗੌਰਮੈਂਟਾਂ ਜਿਹੜੀਆਂ ਸਾਰੀਆਂ ਫੇਲੀਅਰ ਹੀ ਹੈ। ਹੁਣ ਬੈਂਕਨ ਦਾ ਅਗਰ ਹਾਊਸ ਟੈਕਸ ਦੀ ਪ੍ਰੋਪਰਟੀ ਟੈਕਸ ਦੇਖ ਲਓ ਕਿੱਥੇ ਦੀ ਕਿੱਥੇ ਵੱਧ ਗਿਆ। ਮਤਲਬ ਮੈਂ ਹੁਣ ਤੁਹਾਡੇ ਜਿਹੜੇ ਸਰੋਤੇ ਆ, ਮੇਰਾ ਮੇਰੀ ਕੋਈ ਦੁਸ਼ਮਣ ਨੀ ਹੈਗੀ ਪੈਟਰਿਕ ਬਰਾਊਨ ਦੇ ਨਾਲ, ਜਿਹੜੇ ਸਾਡੇ ਇਲੈਕਟਡ ਬੰਦੇ ਨੇ ਹੁਣ ਤੇ, ਲੇਕਿਨ ਅਸੀਂ ਤੁਹਾਨੂੰ ਚੁਣਿਆ ਨਾ, ਹੁਣ ਇੱਕ ਬਿਲਡਿੰਗ ਦਾ ਰੌਲਾ ਪੈ ਰਿਹਾ, ਕਿਸੇ ਨੇ ਜਵਾਬ ਦਿੱਤਾ ਆ ਤੁਸੀਂ ਕੰਮ ਹੀ ਸਹੀ ਕਰਦੇ ਆ, ਕੰਮ ਤੇ ਤੁਹਾਨੂੰ ਲੋਕੀ ਦੁਬਾਰਾ ਫੇਰ ਚੁਣ ਹੈ। ਹੁਣ ਕਿੰਨਾ ਕਿੰਨਾ ਪੈਸਾ ਲੱਗਦਾ, ਫਲਾਇਰ ਲੱਗਦੇ ਨੇ, ਹੁਣ ਨਵੇਂ ਰੂਲ ਪਾਈ ਜਾਂਦੇ, ਏਦਾਂ ਨੀ ਕਰ ਸਕਦੇ, ਓਦਾਂ ਨੀ ਕਰ ਸਕਦੇ, ਹੈਨਾ। ਆਮ ਪਬਲਿਕ ਦੇ ਉੱਤੇ ਕਿਉਂ ਸਾਰਾ ਕੁਝ ਬੋਝ ਪਾਇਆ ਜਾਂਦਾ। ਇਸ ਕਰਕੇ ਸਾਰੇ ਬ੍ਰੈਂਪਟਨ ਦੇ ਜਿਹੜੇ ਵਾਸੀ ਨੇ ਭਾਈ ਵੀਰੋ, ਇਹ ਬਿਲਕੁਲ ਨਿਕੰਮੇ ਲੋਕ ਆ ਜਿਹੜੇ ਚੁਣੇ ਆ ਸਾਰੇ, ਤੇ ਇਹਨਾਂ ਦੀ ਸਲੇਟ ਅਸੀਂ ਚੇਂਜ ਕਰੋ। ਕਿਉਂਕਿ ਇਹਨਾਂ ਨੂੰ ਦੇਖ ਲਿਆ, ਹੁਣ ਨਵੇਂ ਬੰਦੇ ਜਿਹੜੇ ਕਹਿੰਦੇ ਯਾਰ ਇਹ ਵੀ ਉੱਦਾਂ ਦੇ ਹੋਏ, ਕਈ ਬੰਦੇ ਗੱਲ ਕਰਦੇ ਯਾਰ, ਮੈਂ ਕਿਹਾ ਚੋਰੀ ਥੋੜੀ ਹੈ, ਜਿਹੜੀ ਚੀਜ਼ ਆਪਾਂ ਨੇ ਖਾਧੀ ਨੀ ਆ, ਦੇਖੀ ਨੀ, ਆਪਾਂ ਕਿੱਦਾਂ ਕਹਿ ਸਕਦੇ ਹਾਂ ਜਿਹੜੀ ਛੋਟ ਕੀਤੀ ਜੇ ਗਲਤ ਹੋਏਗੀ, ਹੈਨਾ। ਸੋ ਜਸਟ ਗਿਵ ਦੈਮ ਅ ਚਾਂਸ, ਹੈਨਾ। ਇਹਨਾਂ ਨੂੰ ਦੇਖ ਲਿਆ ਅਸੀਂ ਤੇ ਅੱਗੇ ਜ਼ਰੂਰ, ਮਤਲਬ ਤਾਂ ਕਿ ਹੁਣ ਇਹਨਾਂ ਨੂੰ ਇੱਕ ਸਵਾਲ ਹੈ ਜੀ ਮੇਰਾ, ਇਹਨਾਂ ਨੇ ਕਿੰਨੀਆਂ ਜੋਬਾਂ ਲਿਆਂਦੀਆਂ ਸੀ, ਕੋਈ ਕਿਸੇ ਕੰਪਨੀ ਨਾਲ ਕੁਛ ਕਰਕੇ ਕੁਛ ਕੀਤਾ, ਫਿਰ ਉਹਨਾਂ ਨੂੰ ਥੱਲੇ ਆਉਣ ਦੇ ਲਈ ਸਵਾਏ ਪ੍ਰੋਪਰਟੀ ਟੈਕਸ ਵਧਾਉਣ ਦੇ, ਸਾਰਾ ਕੁਛ ਕਰਨ ਦੇ, ਔਰ ਜਿਹੜੇ ਨਵੇਂ ਕੈਂਡੀਡੇਟ ਨੇ ਮੇਅਰ ਦੇ ਲਈ ਵੀ ਅਭੀ ਧਾਰੀਵਾਲ ਹੋਣੀ ਨੇ ਤੁਹਾਡੇ ਆਪਣੇ ਆਪਣੇ ਰਾਘਵ ਧੀਰ ਸਾਹਿਬ ਨੇ ਗੋਇਲ ਸਾਹਿਬ ਨੇ ਹੋਰ ਵਿਕਟ ਢਿੱਲੋਂ ਸਾਹਿਬ ਨੇ ਉੱਧਰ ਜਿੰਨੇ ਵੀ ਬੰਦੇ ਨੇ ਇਹ ਡਿਬੇਟ ਲਈ ਤਿਆਰ ਹੈ ਜਿਹੜੇ ਜਿਹੜੇ ਹਲਕੇ ਦੇ ਵਿੱਚ ਤੁਸੀਂ ਹੈਗੇ ਹੋ ਵਾਰਡ ਦੇ ਵਿੱਚ ਔਰ ਤੁਸੀਂ ਉਹਨਾਂ ਨਾਲ ਬਹਿ ਕੇ ਗੱਲਬਾਤ ਕਰੋ ਕਿ ਲੋਕੀ ਤੁਹਾਨੂੰ ਸਵਾਲ ਪੁੱਛਣਗੇ ਜ਼ਰੂਰ ਇਹ ਤੇ ਨਾਲ ਪਾਰਟੀ ਟਾਈਮ ਇਜ਼ ਓਵਰ ਬਸ
0: ਕਈ ਵਾਰ ਤਾਂ ਚਲੋ ਆਪਾਂ ਦੇਖਦੇ ਹਾਂ ਵੀ ਹਾਂ ਆਪਣੇ ਸਾਡੀ ਕਮਿਊਨਿਟੀ ਦਾ ਇਹ ਉਹ ਸਭ ਕੁਛ ਕਰਕੇ ਵੋਟਾਂ ਪਾ ਦਿੰਦੇ ਪਰ ਦੇਖੋ ਕੈਪੇਬਲ ਕੌਣ ਹੈ ਹਨਾ ਕੌਣ ਕੁਛ ਵਧੀਆ ਤਰੀਕੇ ਦੇ ਨਾਲ ਚੇਂਜ ਲਿਆ ਸਕਦਾ ਕੋਈ ਕੁਛ ਕਰੂਗਾ ਵੀ ਕਿ ਨਹੀਂ ਕਰੂਗਾ ਸਿਰਫ ਜਿਵੇਂ ਕਹਿੰਦੇ ਨਾ ਜਾ ਕੇ ਖਾਣ ਪੀਣ ਤੱਕ ਹੀ ਨਾ ਸੀਮਿਤ ਰਿਹਾ ਕਰੋ ਤੇ ਜਦੋਂ ਇੱਕ ਤਾਂ ਵੋਟ ਜ਼ਰੂਰ ਪਾਓ ਬਾਕੀ ਦੇਖ ਕੇ ਵੀ ਕਿਹਨੂੰ ਪਾਉਣੀ ਚਾਹੀਦੀ ਆ ਇਹ ਨਹੀਂ ਵੀ ਕਿਹਨੇ ਕੁਛ ਕਿਸੇ ਨੇ ਕੁਛ ਖਵਾ ਤਾ ਤੇ ਬਸ ਉੱਧਰ ਹੋ ਗਏ ਆਪਣੀ ਕਮਿਊਨਿਟੀ ਦਾ ਪਰ ਦੇਖਣਾ ਚਾਹੀਦਾ ਵੀ ਕੁਛ ਕਰਨ ਵੀ ਉਹ ਲੋਕਾਂ ਵਾਸਤੇ ਹੈ ਜਿਹੜੇ ਅਹੁਦੇ ਉਹਨਾਂ ਨੂੰ ਮਿਲੇ ਆ ਇਹ ਨਹੀਂ ਆ ਵੀ ਘਪਲੇਬਾਜ਼ੀਆਂ ਕਰਨ ਤੇ ਬਾਕੀ ਆਪਣੀ ਇਨਕਮ ਬਣਾਉਂਦੇ ਆ ਤੇ ਚੱਲ ਮੇਰੇ ਭਾਈ ਹੈ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋਰ
4: ਹੈਲੋ
0: ਹਾਂਜੀ
4: ਹਾਂਜੀ ਵੋਟਾਂ ਹੋਣੀਆਂ ਇਹਨਾਂ ਦਾ ਤਾਂ ਪੱਤੇ ਹੁਣ ਕੱਟ ਦਿਓ ਇਹ ਬੰਦੇ ਤਾਂ ਸ਼ਾਮ ਨੂੰ ਜਾ ਕੇ ਤਾਂ ਸਮੋਸੇ ਸਮੋਸੇ ਖਾਣ ਵਾਲੇ ਹੀ ਹੁੰਦੇ ਜਾਂ ਪੈਗ ਸ਼ੈਗ ਲਾਉਣ ਵਾਲੇ ਉਹ ਇਹਨਾਂ ਦੇ ਪੱਤੇ ਕੱਟ ਦਿਓ ਆਪਣੇ ਕਹਿੰਦੇ ਇਹਨਾਂ ਦੇ ਖੰਭਕ ਕਰੋ ਐਤਕੀ
0: ਪੈਨਸ਼ਨਾਂ
4: ਤੱਕ ਮਤਲਬ ਆ ਇਹਨਾਂ ਨੂੰ ਹੋਰ ਕੋਈ ਨੀ ਜਿਹਨਾਂ ਨਾਲ ਕੋਈ ਲੈਣ ਦੇਣ ਨੀ ਇਹਨਾਂ ਨੂੰ ਇਹਨਾਂ ਨੂੰ ਪੈਨਸ਼ਨਾਂ ਦਾ ਮਤਲਬ ਆ
0: ਥੈਂਕ ਯੂ ਤੇ ਲੋ ਜੀ ਉਹੀ ਆ ਕਈ ਤਾਂ ਇਹੀ ਦੇਖਦੇ ਜਿਵੇਂ ਕਹਿੰਦੇ ਨੇ ਤਿੰਨ ਵਾਰੀ ਜਿੱਤੇ ਹੋਏ ਹੋਣੇ ਚਾਹੀਦੇ ਫਿਰ ਪੈਨਸ਼ਨ ਲੱਗ ਜਾਂਦੀ ਆ ਵੀ ਆਪਣਾ ਬਸ ਉਹ ਕ੍ਰਾਈਟੀਰੀਆ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਤੁਸੀਂ ਸਾਵਧਾਨ ਰਹਿਣਾ ਹੁਣ ਬੜੀ ਵਾਰੀ ਬੜਾ ਕੁਛ ਹੋ ਚੁੱਕਿਆ ਹਨਾ ਹੁਣ ਚਲੋ ਮਿਊਂਸੀਪਲ ਇਲੈਕਸ਼ਨ ਹੀ ਆਉਣੇ ਆ ਤੇ ਇਹਨਾਂ ਦੇ ਵਿੱਚ ਹੀ ਚੰਗੇ ਜਿਹੜੇ ਆਪਣੇ ਕੈਂਡੀਡੇਟ ਆ ਦੇਖੋ ਕਿਹੜੇ ਆ ਤੇ ਫਿਰ ਉਹਨਾਂ ਨੂੰ ਤੁਸੀਂ ਪਾਓ ਵੋਟ
5: ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਵਾਲੀ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 Sandalwood Parkway East 2 Civic Agent 20 Gillingham Drive in Brampton Phone 2898010566 ਨੋਬਲ ਫ੍ਰੈਸ਼ ਫੂਡ
0: ਬਿਲਕੁਲ ਜੀ ਨੋਬਲ ਫਰੈਸ਼ ਫੂਡ ਤੇ ਤੁਸੀਂ ਪਹੁੰਚਣਾ ਤੇ ਸਾਡੇ ਨਾਲ ਇੱਕ ਕਾਲਰ ਹੋਰ ਹੈ ਹਾਂਜੀ ਸਤਿ ਸ੍ਰੀ ਅਕਾਲ
6: ਸਤਿ ਸ੍ਰੀ ਅਕਾਲ ਕੈਸੀ ਹੈ ਆਪ
0: ਜੀ ਸਰ ਬਹੁਤ ਅੱਛੇ ਹੈ ਆਪ ਸੁਣਾਏ
6: ਮੈਂ ਬਿਲਕੁਲ ਠੀਕ ਹੂੰ ਆਪ

0: ਹੁਣ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕਰਤਾ ਜੀ, ਸਟੂਡੈਂਟਸ ਨੇ ਹੰਗਰ ਸਟ੍ਰਾਈਕ 'ਤੇ ਬਹਿ ਗਿਆ 23 ਜੁਲਾਈ ਤੋਂ। ਬਾਕੀ ਹੁਣ ਦੇਖਦੇ ਹਾਂ, ਇਹ ਕੈਲਗਰੀ ਦੇ ਵਿੱਚ ਹੋਇਆ ਅਤੇ ਹੁਣ ਹੋਰ ਵੀ ਜਿਹੜੇ ਆਪਣੇ ਪ੍ਰੋਵਿੰਸ ਆ ਉੱਥੇ ਵੀ ਇੱਦਾਂ ਦਾ ਵਰਤਾਰਾ ਜਿਹੜਾ ਉਹ ਹੋ ਸਕਦਾ। ਪਰ ਹੈ ਔਖਾ ਕੰਮ, ਹੈ ਨਾ, ਕਿਉਂਕਿ ਨਿਆਣੇ ਇੰਨੇ ਇੰਨੇ ਪੈਸੇ ਘਰ ਦੇ ਲਾ ਕੇ ਇੱਥੇ ਭੇਜਦੇ ਆ, ਉਹ ਤੋਂ ਬਾਅਦ ਚਾਹਨਾ ਤਾਂ ਉਹਨਾਂ ਦੀ ਇਹੀ ਹੁੰਦੀ ਹੈ, ਪੜ੍ਹਨ ਤਾਂ ਘੱਟ ਹੀ ਆਉਂਦੇ ਆ, ਪੜ੍ਹ ਕੇ ਉਹਨਾਂ ਨੂੰ ਹੁੰਦਾ ਸੈਟਲ, ਅਸੀਂ ਉੱਥੇ ਹੀ ਹੋਈਏ। ਪਰ ਜਿਹੜੇ ਹੁਣ ਕਈ ਕਹਿੰਦੇ ਅਸੀਂ ਇੱਥੇ ਨਹੀਂ ਰਹਿਣਾ, ਅਸੀਂ ਵਾਪਸ ਜਾਣਾ, ਹੈ ਨਾ, ਸੋ ਮਿਲਿਆ ਜੁਲਿਆ ਜਿਹਾ ਪ੍ਰਤੀਕਰਮ ਹੁੰਦਾ, ਕੋਈ ਇੱਥੇ ਰਹਿਣਾ ਚਾਹੁੰਦਾ ਅਤੇ ਕੋਈ ਇੱਥੇ ਰਹਿ ਕੇ ਵੀ, ਜਿਹਨਾਂ ਨੂੰ PR ਮਿਲੀ ਹੁੰਦੀ ਹੈ, ਸਿਟੀਜ਼ਨਸ਼ਿਪ ਮਿਲੀ ਹੁੰਦੀ, ਉਹ ਵੀ ਛੱਡ ਛੱਡ ਕੇ ਕਹਿੰਦੇ ਅਸੀਂ ਪਿੱਛੇ ਜਾਣਾ। ਸੋ ਲਓ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਅਤੇ ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ, ਅਤੇ ਤੁਸੀਂ ਗੱਲਾਂ ਬਾਤਾਂ ਸਾਡੇ ਨਾਲ ਕਰ ਰਹੇ ਹੋ। ਅਤੇ ਬਾਕੀ ਮੈਂ ਨੰਬਰ ਇੱਕ ਹੋਰ ਦਵਾਂ ਤੁਹਾਨੂੰ ਪਹਿਲਾਂ, ਫਿਰ ਆਪਾਂ ਨਰਦੇਵ ਸਿੱਧੂ ਜੀ ਨੂੰ ਲਈਏ। PL ਪ੍ਰਾਈਮ ਲੁੱਕ ਸਟੂਡੀਓ, ਜਿਹੜਾ ਇਹ ਆਪਣਾ ਸੈਲੋਨ, ਬਿਊਟੀ ਸੈਲੋਨ ਜਿਹੜਾ ਨਵਾਂ ਖੁੱਲ੍ਹਿਆ ਜੀ, ਕੱਲ੍ਹ ਸੰਡੇ ਵਾਲੇ ਦਿਨ ਗ੍ਰੈਂਡ ਓਪਨਿੰਗ ਹੋਈ ਆ, ਅਤੇ ਵਧਾਈਆਂ ਤੁਹਾਨੂੰ ਵੀ ਦੇ ਰਹੇ ਆ ਜਿਹੜੇ ਆਪਣੇ ਇਹ ਸੈਲੋਨ ਵਾਲੇ ਆ, ਚੰਨੀ ਭੈਣ ਜੀ, ਅਤੇ ਬਾਕੀ ਤੁਸੀਂ ਵੀ ਇਹਨਾਂ ਨੂੰ ਬਹੁਤ ਵਧਾਈਆਂ ਦਿੱਤੀਆਂ। ਜੇ ਤੁਸੀਂ ਨਹੀਂ ਦਿੱਤੀਆਂ ਤਾਂ ਇੱਕ ਤਾਂ ਤੁਸੀਂ ਇਹਨਾਂ ਨੂੰ ਵਧਾਈ ਦੇਣੀ ਹੈ, ਇੱਕ ਇਹਨਾਂ ਦੀਆਂ ਸਰਵਿਸਿਜ਼ ਤੁਸੀਂ ਲੈਣੀ ਹੈ, ਚਾਹੇ ਤੁਸੀਂ ਵੈਕਸਿੰਗ, ਥਰੈਡਿੰਗ, ਫੇਸ਼ੀਅਲ ਕਰਾਉਣਾ ਚਾਹੁੰਦੇ ਹੋ, ਹੇਅਰ ਕੱਟ ਕਰਾਉਣਾ, ਹੇਅਰ ਕਲਰ ਕਰਾਉਣੇ ਹੈ, ਹੇਅਰ ਟਰੀਟਮੈਂਟ ਕੋਈ ਵੀ ਲੈਣਾ, ਬੋਟੋਕਸ ਵਗੈਰਾ ਤੁਸੀਂ ਕਰਾਉਣੇ ਹੈ, ਹੈ ਨਾ, ਕੈਰੇਟੀਨ ਵਗੈਰਾ, ਸੋ ਬੜੇ ਵਧੀਆ ਇਹਨਾਂ ਦੇ ਰੇਟ ਹੈ, ਸਰਵਿਸ ਬੜੀ ਨੰਬਰ 1 ਹੈ ਇਹਨਾਂ ਦੀ, ਜਿਹੜੀ ਇਹਨਾਂ ਨੇ ਟ੍ਰੇਨਿੰਗ ਕੀਤੀ ਹੈ ਨਾ ਪਹਿਲਾਂ, ਐਨ ਕਮਾਲ ਦੀ ਕੀਤੀ ਹੈ, ਸੋ ਬੜਾ ਐਕਸਪੀਰੀਅੰਸ ਹੈ ਇਹਨਾਂ ਨੂੰ। ਸੋ ਨੰਬਰ ਤੁਸੀਂ ਨੋਟ ਕਰ ਲਓ, PL ਪ੍ਰਾਈਮ ਲੁੱਕ ਸਟੂਡੀਓ ਦਾ ਈਟੋਬਿਕੋ ਦੇ ਵਿੱਚ ਇਹਨਾਂ ਦੀ ਹੈਗੀ ਆ, ਸੰਡੇ ਨੂੰ ਇਹ ਓਪਨ ਹੋ ਗਿਆ ਜੀ, ਤੁਸੀਂ ਜਾਓ, ਸਰਵਿਸਿਜ਼ ਲਓ ਅਤੇ ਨਾਲੇ ਵਧਾਈਆਂ ਦਿਓ ਇਹਨਾਂ ਨੂੰ। ਸੋ ਅਪੁਆਇੰਟਮੈਂਟ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ, ਨੰਬਰ ਤੁਸੀਂ ਨੋਟ ਕਰੋ 416-722-4215, 416-722-4215 'ਤੇ ਤੁਸੀਂ PL ਪ੍ਰਾਈਮ ਲੁੱਕ ਸਟੂਡੀਓ, ਜਿਹੜਾ ਬਿਊਟੀ ਸੈਲੋਨ ਨਵਾਂ ਖੁੱਲ੍ਹਿਆ ਜੀ, ਸੋ ਉੱਥੋਂ ਤੁਸੀਂ ਸਰਵਿਸਿਸ ਲੈ ਸਕਦੇ ਹੋ, 416-722-4215 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ, ਆਪਾਂ ਹੁਣ ਨਰਦੇਵ ਸਿੱਧੂ ਜੀ ਨਾਲ ਮੌਰਗੇਜ ਸੰਬੰਧੀ ਲਈਏ ਜਾਣਕਾਰੀ। ਨਰਦੇਵ ਜੀ, ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ,
1: ਆਪਾਂ ਗੱਲਬਾਤ ਕਰਾਂਗੇ ਜੀ ਸੈਲਫ ਇੰਪਲਾਇਡ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ।
0: ਜੀ
1: ਜਸਵਿੰਦਰ ਜੀ, ਦੇਖਣ ਚ ਆਉਂਦਾ ਕਿ ਜਦੋਂ ਸੈਲਫ ਇੰਪਲਾਇਡ ਨੇ ਭੈਣ ਭਰਾਵਾਂ ਨੇ ਮੌਰਗੇਜ ਕਰਾਉਣੀ ਹੁੰਦੀ ਹੈ ਤੇ ਬਹੁਤ ਸਾਰੀਆਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਉਹਦੇ ਕਾਰਨ ਹੋ ਸਕਦੇ ਜੀ, ਇੱਕ ਤਾਂ ਕਾਰਨ ਇਹ ਵੀ ਆਮ ਤੌਰ ਤੇ ਜਿਹੜਾ ਦੇਖਣ ਚ ਆਉਂਦਾ ਹੈਗਾ, ਜਿਹੜਾ ਸਭ ਤੋਂ ਜ਼ਿਆਦਾ ਕਾਮਨ ਕਾਰਨ ਹੁੰਦਾ ਹੈ ਕਿ ਉਹਨਾਂ ਦੀ ਨੋਟਸ ਆਫ ਅਸੈਸਮੈਂਟ ਦੇ ਉੱਪਰ ਸੈਲਫ ਇੰਪਲਾਇਡ ਦੀ ਇਨਕਮ ਕਾਫੀ ਘੱਟ ਹੁੰਦੀ ਹੈਗੀ ਹੈ, ਕਿਉਂਕਿ ਜਿਹੜੇ ਬੈਂਕ ਹੈਗੇ ਸੈਲਫ ਇੰਪਲਾਇਡ ਦੀ ਨੋਟਸ ਆਫ ਅਸੈਸਮੈਂਟ ਦੇਖਦੇ ਹੈਗੇ ਆ ਉਹ, ਸੋ ਉਹਦੇ ਕਰਕੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈਗੀ ਹੈ। ਦੂਜੀ ਗੱਲ, ਸਾਰੇ ਜਿਹੜੇ ਲੈਂਡਰ ਹੈਗੇ ਜੀ ਸੈਲਫ ਇੰਪਲਾਇਡ ਦੀ ਮੌਰਗੇਜ ਨਹੀਂ ਕਰਦੇ, ਥੋੜੇ ਲੈਂਡਰ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਹੈਗੇ ਆ, ਇਹਦੇ ਚੋਇਸ ਘੱਟ ਹੋਣ ਕਰਕੇ ਵੀ ਪ੍ਰੋਬਲਮ ਆਉਂਦੀ ਹੈਗੀ ਹੈ। ਤੀਜੀ ਗੱਲ, ਜਿਹੜੇ ਵੀ ਲੈਂਡਰ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਆ, ਕਈ ਵਾਰੀ ਹੱਥ ਤੇ ਮੌਰਗੇਜ ਏਜੰਟ ਦੇ ਨਾਲ ਉਹ ਕੰਮ ਨਹੀਂ ਕਰਦੇ ਹੁੰਦੇ, ਤੇ ਇਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੈ। ਚੰਗੀ ਗੱਲ ਇਹ ਹੈ ਜੀ ਕਿ ਆਪਾਂ ਮੌਰਗੇਜ ਅਲਾਇੰਸ ਦੇ ਉੱਪਰ ਉਹਨਾਂ ਸਾਰੇ ਲੈਂਡਰ ਦੇ ਨਾਲ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਸੈਲਫ ਇੰਪਲਾਇਡ ਦੀ ਮੌਰਗੇਜ ਸਟੇਟਡ ਇਨਕਮ ਪ੍ਰੋਗਰਾਮ ਦੇ ਤਹਿਤ ਕਰਵਾ ਕੇ ਦੇ ਸਕਦੇ ਹਾਂ। ਉਹ ਕੀ ਹੁੰਦਾ ਹੈ ਕਿ ਜੇਕਰ ਤੁਸੀਂ ਸੈਲਫ ਇੰਪਲਾਇਡ ਹੋ, ਤੁਹਾਡੀ ਨੋਟਸ ਆਫ ਅਸੈਸਮੈਂਟ ਦੇ ਉੱਪਰ ਇਨਕਮ ਘੱਟ ਹੈਗੀ ਹੈ, ਕੋਈ ਗੱਲ ਨਹੀਂ, ਆਪਾਂ ਤੁਹਾਡੀ ਬਿਜ਼ਨਸ ਦੀ ਇਨਕਮ ਨੂੰ ਕੰਸਿਡਰ ਕਰਕੇ ਉਹਦੇ ਬੇਸ ਤੇ ਤੁਹਾਡੀ ਮੌਰਗੇਜ ਕਰਵਾ ਕੇ ਦੇ ਸਕਦੇ ਹਾਂ। ਸੋਹਣੇ ਕੰਪੈਰੇਟਿਵ ਇੰਟਰਸਟ ਰੇਟਸ ਅਵੇਲੇਬਲ ਹੋ ਸਕਦੇ ਆ, ਸਾਫ਼ ਸੁਥਰੇ ਢੰਗ ਦੇ ਨਾਲ ਮੌਰਗੇਜਸ ਅਵੇਲੇਬਲ ਹੋ ਸਕਦੀਆਂ ਹੈਗੀਆਂ, ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਤੁਸੀਂ ਸੈਲਫ ਇੰਪਲਾਇਡ ਹੋ, ਨੋਟਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੈਗੀ ਹੈ, ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈਗੀ ਹੈ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਆ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਨਹੀਂ, ਤੁਹਾਡੀ ਲਾਈਨ ਡਰੋਪ ਹੋ ਗਈ, ਤੁਸੀਂ ਦੁਬਾਰਾ ਕਰ ਲਓ ਜੀ ਕਾਲ। ਤੇ ਜਿਵੇਂ ਨਾ ਇਲੈਕਸ਼ਨਾਂ ਦੀ ਆਪਾਂ ਗੱਲ ਕਰ ਰਹੇ ਸੀ ਨਾ, ਤੇ ਇਲੈਕਸ਼ਨਾਂ ਦੇ ਸਮੇਂ ਕਾਫੀ ਤਬਦੀਲੀਆਂ ਜਿਹੜੀਆਂ ਹੈ ਉਹ ਵੀ ਅਨਾਊਂਸ ਕੀਤੀਆਂ ਗਈਆਂ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਭਾਜੀ, ਕੀ ਹਾਲ ਚਾਲ ਆ?
2: ਠੀਕ ਹੈ ਜੀ, ਧੰਨਵਾਦ ਤੁਹਾਡਾ, ਪ੍ਰੋਗਰਾਮ ਬਹੁਤ ਵਧੀਆ ਚੱਲਦਾ ਭੈਣ ਜੀ। ਹੁਣ ਜਿਹੜਾ ਭੈਣ ਜੀ ਸਮਾਂ ਆ, ਆਪਾਂ ਨੂੰ ਇੱਕ ਦੂਜੇ ਦੀ ਹੈਲਪ ਕਰਨ ਦੀ ਲੋੜ ਹੈ
0: ਜੀ।
2: ਕਹਿੰਦਾ ਮਤਲਬ ਇਹ ਆ ਦੇਖ ਲਓ ਜੀ ਸਾਡੇ ਟੈਕਸ ਪੇਅਰ ਦੀ ਮਨੀ ਸਾਡੇ ਐਮ ਪੀ ਪੀ ਜਿਹੜੇ ਉਹ ਖਾਈ ਜਾਂਦੇ ਆ, ਕਹਿੰਦਾ ਮਤਲਬ ਗਾਂਹ ਜੇ ਇਲੈਕਸ਼ਨ ਆ ਤੇ ਕਿਹਨੂੰ ਵੋਟ ਪਾਈਏ ਭੈਣ ਜੀ, ਇਹਦਾ ਮਤਲਬ ਸਾਨੂੰ ਬਹੁਤ ਡੀਪਲੀ ਸੋਚਣਾ ਪੈਣਾ, ਕਿਉਂਕਿ ਬ੍ਰਹਮਤਨ ਸਿੰਘ ਜੀ ਦਾ ਟੈਕਸ ਕਿੰਨਾ ਵੱਧ ਗਿਆ, ਪਾਣੀ ਦੇ ਬਿੱਲ ਵਧੀ ਜਾਂਦੇ ਆ, ਅਠਾਈ ਮਿਲੀਅਨ ਵਾਲੀ ਬਿਲਡਿੰਗ ਜਿਹੜੀ ਅਠੱਤਰ ਦੀ ਬਾਈ ਕੀਤੀ ਜਾਂਦੀ ਆ, ਮੈਨੂੰ ਸਮਝ ਨਹੀਂ ਆਉਂਦੀ ਇਹ ਵੱਡੇ ਢਿੱਡਾਂ ਵਾਲੇ ਜਿਹੜੇ ਸਿਟੀ ਦੇ ਵਿੱਚ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ, ਆਪਾਂ ਨੂੰ ਨਵੇਂ ਲਿਆਉਣੇ ਚਾਹੀਦੇ ਆ।
0: ਬਿਲਕੁਲ,
2: ਕਹਿਣ ਦਾ ਮਤਲਬ ਇਹ ਆ ਵੀ ਸਾਡੇ ਮੋਹਰੇ ਹੋ ਕੇ, ਪਹਿਲੀ ਗੱਲ ਤਾਂ ਡਿਪਟੀ ਮੇਅਰ ਦੀ ਸਾਨੂੰ ਬ੍ਰਹਮਤਨ ਦੇ ਵਿੱਚ ਲੋੜ ਨਹੀਂ, ਹੋਰ ਕਿਸੇ ਸਿਟੀ ਦੇ ਵਿੱਚ ਡਿਪਟੀ ਮੇਅਰ ਹੈ ਨਹੀਂ,
0: ਠੀਕ ਹੈ।
2: ਕਹਿਣ ਦਾ ਮਤਲਬ ਟੈਕਸ ਪੇਅਰ ਦੀ ਮਨੀ ਜਿਹੜੀ ਬਹੁਤ ਮਿਸਯੂਜ਼ ਹੋ ਰਿਹਾ ਬ੍ਰਹਮਤਨ ਦੇ ਵਿੱਚ, ਸਾਨੂੰ ਜਾਗਣ ਦੀ ਲੋੜ ਭੈਣ ਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ,
0: ਸਾਇੰਸ ਨੂੰ ਲੈ ਕੇ ਕੀਤੀਆਂ ਗਈਆਂ ਤੇ ਉਹ ਵੀ ਆਪਾਂ ਅੱਗੇ ਆਉਣ ਵਾਲੇ ਸਮੇਂ ਚ ਦੱਸਾਂਗੇ ਤੁਹਾਨੂੰ, ਹੈ ਨਾ, ਕਿਉਂਕਿ ਹੁਣ ਨਾ ਸਮਾਂ 55 ਹੋ ਗਏ, ਕਿਉਂਕਿ ਇੱਕ ਤਾਂ ਨਾ ਜਿਵੇਂ ਹੁਣ ਘਰਾਂ ਦੇ ਵਿੱਚ ਕਾਫੀ ਲਾ ਦਿੰਦੇ ਆ, ਕਈਆਂ ਦੇ ਸਾਈਨ ਬੋਰਡ ਕਾਫੀ ਲੱਗ ਜਾਂਦੇ ਆ, ਉਹ ਕਹਿੰਦੇ ਆ ਵੀ ਇੱਕ ਜਿਹੜਾ ਕੈਂਡੀਡੇਟ ਆ ਉਹਦਾ ਇੱਕੋ ਹੀ ਬੋਰਡ ਲੱਗ ਸਕਦਾ, ਸਾਈਨ ਬੋਰਡ ਜਿਹੜਾ ਲੱਗਦਾ, ਹੈ ਨਾ। ਸੋ ਇਹ ਵੀ ਸਹੀ ਆ ਕਿਤੇ ਕਿਤੇ ਤਾਂ, ਵੈਸੇ ਤਾਂ ਬਹੁਤ ਜ਼ਿਆਦਾ ਜਿਹੜੇ ਬੋਰਡ ਆ ਉਹ ਲਗਾਏ ਹੁੰਦੇ ਸਾਇੰਸ, ਕਈਆਂ ਦੇ ਤਾਂ ਅੰਤ ਹੀ ਨਹੀਂ, ਇੰਨੇ ਲਾ ਦਿੰਦੇ ਆ। ਦੇਖੋ ਉਹ 'ਤੇ ਕਿੰਨਾ ਪੈਸਾ ਖਰਚ ਹੁੰਦਾ ਹੋਣਾ, ਹੈ ਨਾ, ਕਿੰਨਾ ਪੈਸਾ ਖਰਚਦੇ ਆ ਉਹ ਚੀਜ਼ ਦੇ ਉੱਪਰ। ਸੋ ਬਾਕੀ ਇੱਕ ਤਾਂ ਇਹ ਹੈ ਵੀ ਗੱਡੀਆਂ, ਬਾਕੀ ਇੱਕ ਹੈਗਾ ਗੱਡੀਆਂ ਦੇ ਚੋਣ ਨਿਸ਼ਾਨਾਂ ਲਈ ਵੀ ਨਵੇਂ ਨਿਯਮ ਹੈ। ਹੁਣ ਕਾਰ, ਵੈਨ ਜਾਂ ਟਰੱਕ 'ਤੇ ਲੱਗੇ ਚੋਣ ਸਾਈਨ ਵੀ ਬਦਲਾਅ ਦੇ ਦਾਇਰੇ ਵਿੱਚ ਹਨ। ਸਾਈਨ ਕਹਿੰਦੇ ਇਹੋ ਜਿਹੇ ਹੋਣੇ ਚਾਹੀਦੇ ਆ ਕਿ ਡਰਾਈਵਰ ਦਾ ਧਿਆਨ ਭਟਕਾਉਣ ਵਾਲੇ ਨਹੀਂ ਹੋਣੇ ਚਾਹੀਦੇ, ਕਿਉਂਕਿ ਜੇ ਕਈ ਵਾਰ ਬੰਦਾ ਉੱਧਰ ਹੀ ਦੇਖੀ ਜਾਂਦਾ ਤਾਂ ਉੱਧਰ ਐਕਸੀਡੈਂਟ ਹੈਪਨ ਜਿਹੜਾ ਉਹ ਹੋ ਸਕਦਾ। ਸੋ ਐਨੀਮੇਟਿਡ, ਡਿਜੀਟਲ ਜਾਂ ਜ਼ਿਆਦਾ ਧਿਆਨ ਖਿੱਚਣ ਵਾਲੇ ਨਾ ਹੋਣ, ਅਤੇ ਇਹੋ ਜਿਹੇ ਸਾਈਨ ਲੱਗੀਆਂ ਗੱਡੀਆਂ ਪੋਲਿੰਗ ਸਟੇਸ਼ਨ ਦੇ 150 ਮੀਟਰ ਦੇ ਅੰਦਰ ਵੋਟਿੰਗ ਦੌਰਾਨ ਖੜੀਆਂ ਨਹੀਂ ਕੀਤੀਆਂ ਜਾ ਸਕਦੀਆਂ। ਅਤੇ ਉਸ ਤੋਂ ਇਲਾਵਾ ਰਿਹਾਇਸ਼ੀ ਜਾਇਦਾਦਾਂ ਲਈ ਸਪਸ਼ਟ ਨਿਯਮ ਹੈ। ਹਰ ਰਜਿਸਟਰਡ ਰਿਹਾਇਸ਼ੀ ਯੂਨਿਟ, ਬੇਸਮੈਂਟ ਯੂਨਿਟ ਸਮੇਤ ਹੈ ਇਹ, ਨੂੰ ਹਰ ਉਮੀਦਵਾਰ ਲਈ ਇੱਕ ਚੋਣ ਸਾਈਨ ਲਾਉਣ ਦੀ ਇਜਾਜ਼ਤ ਹੈ। ਮਤਲਬ ਇਹ ਘਰ ਸਿਰਫ ਇੱਕ ਉਮੀਦਵਾਰ ਦਾ ਇੱਕੋ ਸਾਈਨ ਲਗਾ ਸਕਦਾ, ਇੱਕ ਉਮੀਦਵਾਰ ਦੇ ਇੱਕ ਤੋਂ ਵੱਧ ਸਾਈਨ ਇੱਕ ਰਿਹਾਇਸ਼ 'ਤੇ ਨਹੀਂ ਲਾਏ ਜਾ ਸਕਦੇ। ਪੁਰਾਣੇ ਨਿਯਮ ਜਿਵੇਂ ਦੇ ਤਿਵੇਂ ਹਨ, ਚੋਣ ਸਾਈਨ 2 ਅਕਤੂਬਰ 2026 ਸ਼ਾਮ 5 ਵਜੇ ਤੋਂ ਪਹਿਲਾਂ ਨਹੀਂ ਲੱਗ ਸਕਦੇ, ਮਤਲਬ ਚੋਣਾਂ ਤੋਂ 24 ਦਿਨ ਪਹਿਲਾਂ ਨਹੀਂ ਲਾਏ ਜਾ ਸਕਦੇ। ਇਹ ਕੋਈ ਨਵਾਂ ਨਿਯਮ ਨਹੀਂ ਹੈ, ਪਹਿਲਾਂ ਵੀ ਇਹੀ ਨਿਯਮ ਸੀ। ਜਨਤਕ ਜਾਇਦਾਦ, ਦਰਖਤਾਂ, ਹਾਈਡਰੋਪੋਲਾਂ, ਲਾਈਟ ਪੋਲਾਂ ਜਾਂ ਸੜਕਾਂ ਦੇ ਕਿਨਾਰੇ ਨਿਸ਼ਾਨ ਲਗਾਉਣ 'ਤੇ ਪਾਬੰਦੀ ਜਾਰੀ ਆ। ਦੇਖੋ ਇਹ ਨਾ ਆਹ ਜਿਹੜੇ ਆਪਣੇ ਹਾਈਡਰੋਪੋਲ ਹੈਗੇ, ਲਾਈਟਾਂ ਵਾਲੇ ਪੋਲ ਹੈਗੇ, ਉੱਥੇ ਦੇਖੋ ਕਿੰਨੇ ਸਟਿੱਕਰ ਜੇ ਲਾਏ ਹੋਏ ਹੁੰਦੇ ਆ, ਚਾਹੇ ਐਡਵਰਟਾਈਜ਼ਮੈਂਟ ਦੇ ਹੋਣ, ਹੋਰ ਜਿਹੜੇ ਜਿਹੜੇ ਕਿਸੇ ਦੇ ਬਿਜ਼ਨਸ ਹੈ ਨਾ, ਚਾਹੇ ਜਦੋਂ ਇਲੈਕਸ਼ਨ ਹੁੰਦੇ ਆ ਇਹਨਾਂ ਦੇ ਵੀ ਲੱਗੇ ਹੁੰਦੇ ਆ। ਸੋ ਚਲੋ ਉੱਥੇ ਤਾਂ ਕਹਿੰਦੇ ਵੀ ਨਹੀਂ, ਪਹਿਲਾਂ ਵੀ ਨਹੀਂ ਸੀ ਲੱਗ ਸਕਦੇ, ਹੁਣ ਵੀ ਨਹੀਂ ਲੱਗਣੇ, ਪਰ ਜਿਹੜੇ ਹਾਈਡਰੋਪੋਲ ਜਾਂ ਦਰਖਤ ਹੈ ਜਾਂ ਲਾਈਟਾਂ ਵਾਲੇ ਪੋਲ ਹੈ ਜਾਂ ਸੜਕਾਂ ਦੇ ਕਿਨਾਰੇ, ਤਾਂ ਹੋਣੇ ਹੀ ਨਹੀਂ ਚਾਹੀਦੇ ਕਿਸੇ ਵੀ ਬਿਜ਼ਨਸ ਦੇ, ਕਿਉਂਕਿ ਬਹੁਤੇ ਵਾਰ ਇੰਨੇ ਇੰਨੇ ਲੱਗੇ ਹੁੰਦੇ ਲੋਕ ਜਿਹੜੇ ਇੰਟਰਸੈਕਸ਼ਨ 'ਤੇ ਖੜ੍ਹੇ ਹੁੰਦੇ, ਜਦੋਂ ਗ੍ਰੀਨ ਲਾਈਟ ਵੀ ਹੋ ਜਾਂਦੀ ਹੈ ਯਾਨੀ ਕਿ ਜਾਣ ਵਾਸਤੇ, ਉਹ ਕਈ ਤਾਂ ਉਹੀ ਪੜ੍ਹੀ ਜਾਂਦੇ ਉੱਥੇ ਹੀ, ਹੈ ਨਾ, ਜਾਂ ਧਿਆਨ ਭਟਕਦਾ। ਸੋ ਉਹ ਚੀਜ਼ਾਂ ਦੀ ਕੰਪਲੇਂਟ ਵੀ ਅਸੀਂ ਕੀਤੀ ਸੀਗੀ। ਸੋ ਕਈਆਂ 'ਤੇ ਤਾਂ ਬੜੇ ਹਟਾ ਵੀ ਦਿੱਤੇ ਗਏ ਆ, ਕਿਉਂਕਿ ਫੋਟੋ ਖਿੱਚ ਕੇ ਭੇਜ ਦਿੱਤੇ ਜਾਂਦੇ ਆ, ਮੇਰੇ ਹਸਬੈਂਡ ਵੀ ਕਰਦੇ, ਮੈਂ ਵੀ ਬਹੁਤੀ ਵਾਰ ਕੀਤਾ। ਸੋ ਪਰ ਉੱਥੇ ਲੱਗੇ ਨਹੀਂ ਹੋਣੇ ਚਾਹੀਦੇ, ਬਿਲਕੁਲ ਕਲੀਨ ਕਲੀਅਰ ਉਹ ਇੰਟਰਸੈਕਸ਼ਨ ਹੋਣੇ ਚਾਹੀਦੇ, ਤਾਂ ਕਿ ਧਿਆਨ ਨਾ ਭਟਕੇ, ਕੋਈ ਐਕਸੀਡੈਂਟ ਹੈਪਨ ਨਾ ਹੋਣ। ਅਤੇ ਲਓ ਜੀ ਮੈਂ ਨੰਬਰ ਦੇ ਦੇਵਾਂ ਇੱਕ ਵਾਰ ਸਗਨਦੀਪ ਦਾ, ਆਪਣਾ ਸਮਾਂ ਹੀ ਹੋ ਚੱਲਿਆ ਜੀ। ਸਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ, ਵਧੀਆ ਹੀ ਹੈ, ਜੇ ਸੋਫੇ ਤੁਸੀਂ ਬਣਾਉਣੇ ਆ, ਨੰਬਰ ਨੋਟ ਕਰ ਲਓ 905-799-8877। ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰਸ ਚਾਹੀਦੇ ਆ, ਵਧੀਆ ਤੁਹਾਨੂੰ ਜੋਬ ਮਿਲ ਸਕਦੀ, ਗੇੜੇ ਵਧੀਆ ਮਿਲ ਸਕਦੇ ਆ, 647-292-5757 'ਤੇ ਗੱਲਬਾਤ ਕਰਨੀ ਹੈ। ਔਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਨੇ ਜੁਲਾਈ ਸਪੈਸ਼ਲ ਲਾਏ ਹੋਏ ਆ, ਟਰੱਕਾਂ ਨੂੰ ਵਾਸ਼ ਕਰਾਓ, ਠੀਕ ਕਰਾਓ, ਸਾਰਾ ਕੁਛ ਸਰਵਿਸ ਕਰਾਓ, ਇੱਕ ਛੱਤ ਥੱਲੇ ਤੁਹਾਨੂੰ ਬਹੁਤ ਵਧੀਆ ਸਰਵਿਸਿਜ਼ ਮਿਲਦੀਆਂ ਜੀ ਇਹਨਾਂ ਦੀਆਂ। 905-452-9599 ਤੇ ਤੁਹਾਡੀ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ ਤੇ ETN ਟਰੈਵਲਸ ਨੂੰ ਕੰਟੈਕਟ ਕਰੋ। ਵਧੀਆ ਟਿਕਟਾਂ ਤੁਸੀਂ ਲੈਣੀਆਂ ਤਾਂ ਕਮਾਲ ਦੀਆਂ ਟਿਕਟਾਂ ਤੁਹਾਨੂੰ ਏਅਰ ਫੇਅਰ ਮਿਲ ਰਿਹਾ ਜੀ ਤੇ ਤੁਸੀਂ ਟੂ ਟ੍ਰਿਪ ਕਰੂਜ਼ ਪੈਕੇਜ ਲੈਣੇ ਆ 905-463-1301 ਤੇ ਗੱਲਬਾਤ ਕਰੋ ਤੇ ਇੱਕ ਵਾਰ ਫੇਰ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ ਨੰਬਰ ਨੋਟ ਕਰ ਲਓ 437-264-3175 ਕਿਉਂਕਿ ਮੈਨੂੰ ਮੈਸੇਜ ਪਹੁੰਚਿਆ ਉਹਨਾਂ ਦਾ ਸੋ ਨੰਬਰ ਇਹ ਹੈਗਾ। ਬਾਕੀ ਬਾਅਦ ਦੇ ਵਿੱਚੋਂ ਮੈਂ ਤੁਹਾਨੂੰ ਭੇਜ ਵੀ ਦਿੰਦੀ ਹਾਂ ਜੀ ਤੇ ਬਾਕੀ ਤੁਸੀਂ ਇੱਕ ਨੰਬਰ ਹੋਰ ਲੈ ਲਓ ਦੀਪਾਂਸ਼ ਦਾ। ਦੀਪਾਂਸ਼ ਕੋਲ ਇੰਡੀਆ ਨੂੰ ਜਾਣ ਵਾਸਤੇ ਟਿਕਟਾਂ ਜਿਹੜੀਆਂ ਸਿੱਧਾ ਲੁਧਿਆਣੇ ਪਹੁੰਚਣਾ ਤੁਸੀਂ 3 ਘੰਟੇ ਸਿਰਫ ਦਿੱਲੀ ਰੁਕਣਾ ਤੇ ਲੁਧਿਆਣੇ ਪਹੁੰਚਣਾ ਤੇ ਵਧੀਆ ਟਿਕਟ ਤੁਹਾਨੂੰ ਆਉਣ ਜਾਣ ਦੀ ਮਿਲ ਰਹੀ ਹੈ 905-673-1400 905-673-1400 ਤੇ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕਰੋ ਕੰਟੈਕਟ। ਬਾਕੀ ਤੁਹਾਨੂੰ ਕੋਈ ਨੰਬਰ ਚਾਹੀਦਾ ਤਾਂ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਜੀ। ਨੰਬਰ ਮੇਰਾ ਹੈਗਾ 647-365-2340 6477-652-3340 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡਾ ਦਿਨ ਹੋਵੇ ਵਧੀਆ ਜੀ, ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ। ਸਤਿ ਸ੍ਰੀ ਅਕਾਲ। 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
3: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ

0: Visa Medical Insurance number hegaji 416-817-6500. This is Harpreet Saini, Charter Life Underwriter and Certified Health Insurance Specialist from Top Trace Insurance Agency.
1: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮ ਸਲਾਮ ਨਮਸਤੇ, ਜੋ ਜੋ ਵੀ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਗੁੱਡ ਮਾਰਨਿੰਗਸ ਗ੍ਰੀਟਿੰਗਸ ਕੀਤੀਆਂ ਜਾਂਦੀਆਂ, ਸਾਰਿਆਂ ਨੂੰ ਸੇਮ ਕਹਿੰਦੇ ਹੁੰਦੇ ਵਿਸ਼ਿਜ਼, ਔਰ ਤੁਹਾਡੇ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ ਸਵੇਰੇ ਸਵੇਰੇ। ਔਰ ਗੁਰੂ ਸਾਹਿਬਾਂ ਅੱਗੇ ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ, ਤੁਸੀਂ ਸਾਰੇ ਜਣੇ ਖੁਸ਼ ਰਹੋ ਔਰ ਬਾਬਾ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਮੰਡੇ ਮਾਰਨਿੰਗ ਦੇ ਵਿੱਚ ਅੱਜ ਦਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰੀ ਲੱਗ ਰਹੀ ਹੈ ਇੱਕ ਵਾਰੀ ਫਿਰ ਤੋਂ ਉਸ ਗੁਰੂ ਸਾਹਿਬਾਂ ਦਾ। ਆਓ ਆਪਾਂ ਸਾਰੇ ਜਣੇ ਰਲ ਕੇ ਸ਼ੁਕਰਾਨਾ ਕਰੀਏ ਉਸ ਈਸ਼ਵਰ ਦਾ, ਉਸ ਅੱਲਾ, ਉਸ ਤਾਰਾ ਦਾ, ਉਸ ਸ਼੍ਰੀ ਰਾਮ ਦਾ, ਭਗਵਾਨ ਦਾ, ਜਿਸ ਨੂੰ ਤੁਸੀਂ ਮੰਨਦੇ ਹੋ, ਉਸ ਜੀਸਸ ਮਹਾਰਾਜ ਦਾ। ਸਾਰੇ ਜਣੇ ਰਲ ਕੇ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ, ਥੈਂਕ ਯੂ ਕਰੀਏ ਕਿ ਇਹ ਬਾਬਾ ਜੀ, ਇਹ ਗੋਡ ਸਾਨੂੰ ਇੱਕ ਜ਼ਿੰਦਗੀ ਦਾ ਦਿਨ ਦੇਖਣ ਵਾਸਤੇ ਤੁਸੀਂ ਹੋਰ ਦੇ ਦਿੱਤਾ, ਆਹ ਸਮਾਂ ਦੇ ਦਿੱਤਾ। ਅਗਲੇ ਸਮੇਂ ਦਾ ਨਹੀਂ ਪਤਾ, ਜ਼ਿੰਦਗੀ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਇਹ ਅਸੀਂ ਸਮਾਂ ਦੇਖ ਰਹੇ ਹਾਂ। ਅਤੇ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਪ੍ਰੋਗਰਾਮ ਪੰਜਾਬੀ ਵਿਰਸਾ ਲੈ ਕੇ ਤੁਹਾਡਾ ਹੋਸਟ ਸਿੰਘ ਹਰਜੀਤ ਹਾਜ਼ਰ ਹੈ। ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਵਾਸਤੇ 11 ਵਜੇ ਤੋਂ ਲੈ ਕੇ ਤਕਰੀਬਨ 12 ਵਜੇ ਤੱਕ ਹਾਜ਼ਰੀ ਲੱਗਦੀ ਹੈ, ਔਰ ਬੜੀਆਂ ਪਿਆਰ ਦੀਆਂ, ਬੜੀਆਂ ਮੁਹੱਬਤ ਦੀਆਂ, ਬੜੀਆਂ ਇਤਫਾਕ ਦੀਆਂ, ਇੱਕ ਦੂਸਰੇ ਨਾਲ ਸਾਡੀਆਂ ਬਹੁਤ ਹੀ ਮਿੱਠੀਆਂ ਮਿੱਠੀਆਂ, ਪਿਆਰੀਆਂ ਪਿਆਰੀਆਂ ਔਰ ਸਿੱਧੀਆਂ ਸਿੱਧੀਆਂ ਗੱਲਾਂ ਹੁੰਦੀਆਂ। ਸਿਆਸਤ ਵਾਲਾ ਕੋਈ ਕੰਮ ਨਹੀਂ ਇਸ ਰੇਡੀਓ ਦੇ ਉੱਤੇ, ਕਿਉਂਕਿ ਤੁਹਾਨੂੰ ਪਤਾ ਕਿ ਇਸ ਰੇਡੀਓ ਦੇ ਵਿੱਚ ਸਿਰਫ਼ ਇੱਕ ਇੰਟਰਟੇਨਮੈਂਟ ਹੁੰਦਾ ਹੈ। ਇੱਕ ਘੰਟਾ ਤੁਹਾਡੇ ਵਾਸਤੇ ਸਿਰਫ਼ ਤੁਹਾਡੇ ਲਈ ਗੀਤ, ਸੰਗੀਤ ਔਰ ਤੁਹਾਡੇ ਨਾਲ ਪਰਿਵਾਰਕ ਤੌਰ 'ਤੇ ਗੱਲਾਂ ਜਿਹੜੀਆਂ ਕਿ ਸਟੂਡੀਓ ਵਿੱਚ ਕੀਤੀਆਂ ਜਾਂਦੀਆਂ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਅੱਜ ਮੰਡੇ ਮਾਰਨਿੰਗ ਦੇ ਵਿੱਚ ਤੁਹਾਨੂੰ ਸੰਗੀਤ ਜਿਹੜਾ ਨਾ, ਕਿਸੇ ਇੱਕ ਬੰਦੇ ਕੋਲ ਬੈਠਾ ਸੀ ਮੈਂ, ਆਮ ਹੈ ਨਾ ਰੂਟੀਨ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਸੰਗੀਤ ਹੈ ਇਹ ਬੰਦੇ ਦੀਆਂ ਜਿਹੜੀਆਂ ਪ੍ਰੋਬਲਮਸ, ਬੰਦੇ ਦਾ ਮਾਇੰਡ ਫਰੈਸ਼ ਕਰਦਾ ਹੈ, ਬੰਦੇ ਨੂੰ ਸਟ੍ਰੈਸ ਤੋਂ ਬਾਹਰ ਕੱਢਦਾ ਹੈ। ਕਹਿੰਦਾ ਜਿਹੜਾ ਸੰਗੀਤ ਐਸਾ ਹੋਵੇ ਜਿਹੜਾ ਕਿ ਰੱਬ ਦੇ ਨਾਲ ਵੀ ਜੋੜ ਦੇਵੇ, ਸੰਗੀਤ ਦੇ ਵਿੱਚ ਐਸੀ ਸ਼ਕਤੀ ਹੈ। ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ, ਜਿਸ ਵੇਲੇ ਵੀ ਉਸ ਰੱਬੀ ਰੂਹ ਸੀ, ਰੱਬ ਦੀ ਰੂਹ, ਉਹ ਆਪ ਹੀ ਰੱਬ ਸੀ। ਕਹਿੰਦੇ ਮਰਦਾਨਾ ਜੀ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਫਿਰ ਛੇੜ ਰਬਾਬ, ਉਸ ਅਕਾਲ ਪੁਰਖ ਦੀ ਗੱਲ ਕਰੀਏ ਸੰਗੀਤ ਦੇ ਜ਼ਰੀਏ। ਸੰਗੀਤ ਦੇ ਵਿੱਚ ਐਸੀ ਇੱਕ ਰੂਹ ਹੈ, ਇੱਕ ਐਸੀ ਸ਼ਕਤੀ ਹੈ, ਐਸੀ ਇੱਕ ਜ਼ਿੰਦਗੀ ਦੀ ਅਸਲੀਅਤ ਝਲਕਦੀ ਹੈ। ਪਰ ਉਹ ਸੰਗੀਤ ਕੈਸਾ ਹੋਣਾ ਚਾਹੀਦਾ ਹੈ ਜਿਹੜਾ ਕਿ ਤੁਹਾਡੇ ਦਿਮਾਗ ਨੂੰ, ਤੁਹਾਡੇ ਦਿਲ ਨੂੰ, ਤੁਹਾਡੀ ਆਪਣੇ ਆਪ ਨੂੰ, ਤੁਹਾਨੂੰ ਬਿਲਕੁਲ ਰਿਲੈਕਸ ਕਰ ਸਕੇ ਔਰ ਤੁਹਾਡੀ ਜ਼ਿੰਦਗੀ ਨੂੰ ਬਿਲਕੁਲ ਇੱਕ ਤਰ੍ਹਾਂ ਆਸਾਨ ਬਣਾ ਸਕੇ। ਇਸ ਤਰ੍ਹਾਂ ਗੀਤ ਸੰਗੀਤ ਹੋਣਾ ਚਾਹੀਦਾ ਹੈ। ਵਿਆਹ ਸ਼ਾਦੀਆਂ ਦੇ ਆਪਾਂ ਦੇਖੋ ਕਈ ਵਾਰੀ ਕਿਸ ਤਰ੍ਹਾਂ ਦੇ ਗੀਤ ਸੁਣਦੇ ਆ, ਜਦੋਂ ਡੀ ਜੇ ਲੱਗੇ ਹੁੰਦੇ ਆ, ਨੱਚਦੇ ਨਾ ਪੂਰਾ ਟਕਾ ਕੇ, ਘਰ ਵਾਲੀ ਭਾਵੇਂ ਹੱਥ ਫੜੀ ਵੀ ਜਾਵੇ, ਆ ਜਾ ਸਰਦਾਰ ਜੀ ਬਾਹਰ ਹੁਣ ਬਥੇਰਾ ਨੱਚ ਲਿਆ, ਪਰ ਕਿੱਥੇ ਮੰਨਦੇ ਸਰਦਾਰ ਸਾਹਿਬਾਂ ਨੀ। ਫਿਰ ਵੀਰਾ ਜੀ ਕਹਿੰਦੇ ਨਾ ਬੀਬਾ, ਹੱਲੇ ਰੁਕ ਜਾ, ਹੱਲੇ 2 ਪੈਗ ਲੱਗੇ ਹੋਰ, ਜਿਹੜੇ ਬਾਅਦ 'ਚ ਐਕਸਟਰਾ ਲਾਇਆ ਨਾ ਉਹ ਐਕਸਰਸਾਈਜ਼ ਕਰ ਲੈਂਦੇ, ਕਿਉਂਕਿ ਫਿਰ ਆਪਾਂ ਬਾਅਦ 'ਚ ਕਿਲੋ ਕੁ ਮੀਟ ਵੀ ਖਾਣਾ ਹੁੰਦਾ, ਗੋਲਡ ਮੀਟ ਵੀ ਖਾਣਾ ਹੁੰਦਾ, ਠੀਕ ਹੈ ਨਾ, ਉਹ ਹਜ਼ਮ ਤਾਂ ਕਰਨਾ ਚਾਹੀਦਾ ਬਈ, ਠੀਕ ਹੈ ਨਾ। ਪਰ ਗੱਲ ਇਹ ਹੈ ਕਿ ਸੰਗੀਤ ਦੀਆਂ ਵੱਖਰੀਆਂ ਵੱਖਰੀਆਂ ਨਾ ਭਾਸ਼ਾਵਾਂ, ਵੱਖਰੇ ਵੱਖਰੇ ਰਸਤੇ ਆ, ਵੱਖਰੇ ਵੱਖਰੇ ਇੱਕ ਰੀਤਾਂ ਆ। ਹੁਣ ਕਈ ਵਾਰੀ ਕਿਸੇ ਦੀ ਮਰਗ ਹੋ ਜਾਂਦੀ ਹੈ, ਉੱਥੇ ਸੰਗੀਤ ਹੋਰ ਤਰ੍ਹਾਂ ਦਾ ਹੈ, ਖੁਸ਼ੀ ਦੇ ਵੇਲੇ ਸੰਗੀਤ ਹੋਰ ਤਰ੍ਹਾਂ ਦਾ ਹੈ। ਜੇ ਤੁਸੀਂ ਗੁਰਬਾਣੀ ਇਕੱਲੀ ਸੁਣਦੇ ਆ ਤੇ ਤੁਹਾਡਾ ਮਨ ਹੋਰ ਹੀ ਚੰਚਲ, ਮਨ ਤੁਹਾਡੇ ਵਿੱਚ ਇੱਕ ਵਿਰਾਗ ਆ ਜਾਂਦਾ ਹੈ। ਐਸੀਆਂ ਸੰਗੀਤ ਦੀਆਂ ਵੱਖਰੀਆਂ ਵੱਖਰੀਆਂ ਉਦਾਹਰਨਾਂ ਹਨ। ਢਾਡੀ ਵਾਰਾਂ ਸੁਣਦੇ ਆ, ਮੈਂ ਪਿਛਲੇ ਹਫ਼ਤੇ ਵੀ ਗੱਲ ਕਰ ਰਿਹਾ ਸੀ, ਜਿਸ ਵੇਲੇ ਅਸੀਂ ਢਾਡੀ ਵਾਰਾਂ ਸੁਣਦੇ ਹਾਂ, ਸਾਨੂੰ ਸਾਡੇ ਗੁਰੂਆਂ ਦੀਆਂ ਜੀਵਨੀਆਂ, ਉਸ ਗੁਰੂਆਂ ਦੀਆਂ ਹਿਸਟਰੀਆਂ ਸੁਣਨ ਵਾਸਤੇ ਢਾਡੀ ਸਿੰਘਾਂ ਦੇ ਕੋਲੋਂ ਮਿਲਦੀ ਹੈ, ਉਹ ਵੀ ਸੰਗੀਤ ਹੈ ਨਾ। ਅਤੇ ਪਰ ਪੰਜਾਬੀ ਵਿਰਸਾ ਦੇ ਵਿੱਚ ਸੰਗੀਤ ਉਹ ਲਾਇਆ ਜਾਂਦਾ ਹੈ ਜਿਹੜਾ ਕਿ ਦਿਮਾਗ ਨੂੰ ਤੁਹਾਡੇ ਨੂੰ ਸ਼ਾਂਤ ਕਰ ਸਕੇ, ਤੁਹਾਨੂੰ ਰਿਲੈਕਸ ਕਰ ਸਕੇ। ਤੁਸੀਂ ਟਰੱਕ ਚਲਾ ਰਹੇ ਹੋ, ਤੁਸੀਂ ਆਪਣੇ ਆਫਿਸ ਨੂੰ ਜਾ ਰਹੇ ਹੋ, ਕਈ ਸਾਡੇ ਫੈਮਿਲੀਜ਼ ਦੇ ਰੈਸਟੋਰੈਂਟ ਹੋਣੇ ਆ, ਉਹ ਆਪਣੇ ਰੈਸਟੋਰੈਂਟ ਓਪਨ ਕਰਨ ਵਾਸਤੇ ਜਾ ਰਹੇ ਹੋਣੇ ਆ, ਕਈ ਕੋਰੀਅਰ ਦਾ ਕੰਮ ਕਰ ਰਹੇ ਹੋਣੇ ਆ, ਕਈ ਊਬਰ ਦੇ ਹੋਣੇ ਆ ਸਾਡੇ ਵੀਰ, ਕਈ ਵੈਸੇ ਬਿਜ਼ਨਸਮੈਨ ਆਪਣੇ ਬਿਜ਼ਨਸ ਨੂੰ ਓਪਨ ਕਰਨ ਵਾਸਤੇ ਜਾ ਰਹੇ ਹੋਣੇ, ਕਈ ਸਾਡੇ ਪਰਿਵਾਰ ਨੈਗਰਾ ਫਾਲ ਵੱਲ ਨੂੰ ਜਾ ਰਹੇ ਹੋਣੇ, ਕੋਈ ਨੈਗਰਾ ਫਾਲ ਤੋਂ ਆ ਰਿਹਾ ਹੁੰਦਾ ਇੱਧਰ, ਠੀਕ ਹੈ ਨਾ, ਕੋਈ ਇੱਧਰ ਉਰਲੀਆ ਵਾਲੀ ਸਾਈਡ 'ਤੇ ਜਾ ਰਿਹਾ, ਕੋਈ ਕਸੀਨੋ ਜਾ ਰਿਹਾ ਹੈ, ਹਰ ਇੱਕ ਦੇ ਵੱਖਰੇ ਵੱਖਰੇ, ਕਿਤੇ ਨਾ ਕਿਤੇ ਕੋਈ ਪਲੇਨ 'ਤੇ ਇਸ ਵੇਲੇ ਸਫ਼ਰ ਕਰ ਰਿਹਾ ਹੈ, ਏਅਰਪੋਰਟ 'ਤੇ ਜਾ ਰਿਹਾ, ਕੋਈ ਪਰਿਵਾਰ ਕਿੱਥੇ ਜਾ ਰਿਹਾ ਨਾ। ਇਹ ਇੱਕ ਜ਼ਰੀਆ ਹੈ ਜ਼ਿੰਦਗੀ ਦਾ। ਕਈਆਂ ਨੂੰ ਅੱਜ ਸਵੇਰੇ ਸਵੇਰੇ ਤੜਕੇ ਤੜਕੇ ਕਾਲਾਂ ਆ ਗਈਆਂ ਹੋਣੀਆਂ, ਪਰਿਵਾਰ ਦੇ ਵਿੱਚ ਇਹ ਜੀ ਨਹੀਂ ਰਿਹਾ, ਕਈਆਂ ਦੇ ਘਰਾਂ ਦੇ ਵਿੱਚ ਸਵੇਰੇ ਸਵੇਰੇ ਤੜਕੇ ਰਾਤੀ ਇਹ ਵੀ ਫੋਨ ਆ ਗਏ ਹੋਣੇ ਨਾ ਕਿ ਇਹ ਭਾਈ ਤੁਹਾਡਾ ਰਿਸ਼ਤੇਦਾਰ ਦੁਨੀਆ 'ਚ ਨਹੀਂ ਰਿਹਾ। ਬਹੁਤ ਰਿਸ਼ਤੇਦਾਰਾਂ ਦੇ ਕਲੋਸ ਹੁੰਦੇ ਆ ਕਿ ਸਾਨੂੰ ਰਾਈਟ ਵੇ ਇੰਡੀਆ ਭੱਜਣਾ ਪੈਂਦਾ ਟਿਕਟਾਂ ਲੈ ਕੇ, ਅਤੇ ਉਹ ਟਿਕਟਾਂ ਲੈਣ ਲਈ ਤੁਹਾਨੂੰ ਅਸੀਂ ਆਲਵੇਜ਼ ਫਿਰ ਅਮਨ ਜੀ ਦਾ ਨੰਬਰ ਦਿੰਦੇ ਹੁੰਦੇ ਹਾਂ ਆਲ ਲਿੰਕ ਟਰੈਵਲ ਵਾਲਿਆਂ ਦਾ। ਖੁਸ਼ੀ ਵੇਲੇ ਤਾਂ ਅਸੀਂ ਥੋੜ੍ਹਾ ਜਿਹਾ ਕਹਿੰਦੇ ਹੁੰਦੇ ਨਾ ਵੀ ਇੱਥੇ ਫੋਨ ਕਰ ਲਓ, ਦੋ ਪਾਸੇ ਫੋਨ ਕਰ ਲਓ, ਤੀਜੇ ਪਾਸੇ ਫੋਨ ਕਰ ਲਓ, ਚਲੋ ਯਾਰ ਟਿਕਟ ਕਿਤੋਂ $20 $50 ਸਸਤੀ ਮਿਲ ਜਾਂਦੀ ਹੈ, ਚੰਗੀ ਗੱਲ ਆ, ਪਤਾ ਵੀ ਕਰਨਾ ਚਾਹੀਦਾ। ਘਰ ਦੇ ਜੇ 5G ਜਾ ਰਹੇ ਆ ਅਤੇ $100 $150 $200 ਬਚ ਜਾਂਦਾ, ਪਰ ਕਈ ਵਾਰੀ ਐਮਰਜੈਂਸੀ ਦੇ ਵਿੱਚ ਸਾਨੂੰ ਕੋਈ ਟਿਕਟਾਂ ਲੈਣੀਆਂ ਪੈਂਦੀਆਂ। ਤੁਹਾਨੂੰ ਆਲ ਲਿੰਕ ਟਰੈਵਲ ਵਾਲਿਆਂ ਨੂੰ ਤੁਸੀਂ ਕਾਲ ਕਰ ਲਿਓ ਅਤੇ ਉਹਨਾਂ ਦਾ ਨੰਬਰ ਤੁਹਾਨੂੰ ਦੇਣਾ, ਅਮਨ ਜੀ ਨੂੰ ਕਾਲ ਕਰੋ, ਉੱਥੇ 416-293-8700 ਦੇ ਕਾਲ ਕੀਤੀ ਜਾ ਸਕਦੀ ਹੈ, 416-293-8700। ਬਹੁਤਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਵੀ ਆਈਆਂ ਹੋਣੀਆਂ, ਕੋਈ ਨੰਨਾ ਨੰਨੀ ਪਰੀ ਆਈ ਹੋਣੀ ਆ, ਕੋਈ ਨੰਨਾ ਮੁੰਨਾ ਬੇਟਾ ਆਇਆ ਹੋਣਾ ਕਿਸੇ ਦੇ ਘਰਾਂ ਵਿੱਚ, ਉਹਨਾਂ ਘਰ ਹੋਰ ਹੀ ਚਾਅ ਚੜ੍ਹੇ ਹੋਣੇ ਆ, ਲੱਡੂਆਂ ਦੇ ਡੱਬੇ ਲੈ ਕੇ ਆ ਰਹੇ ਹੋਣੇ ਆ, ਕੋਈ ਫਿਰ ਮੋਤੀਚੂਰ ਦੇ ਲੱਡੂ ਖਾਂਦਾ, ਕੋਈ ਮੋਟੀ ਬੂੰਦ ਦੇ ਲੱਡੂ ਖਾਂਦਾ। ਦੇਖੋ ਸੰਸਾਰ ਆ, ਸੰਸਾਰ ਦੇ ਵਿੱਚ ਚੱਲ ਰਿਹਾ ਸਿਸਟਮ, ਇਹ ਸੰਸਾਰ ਦੇ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ। ਕਿੰਨੇ ਸਾਲ ਹੋ ਗਏ ਆਪਣੇ ਜਨਮ ਹੋਏ ਨੂੰ, ਆਪਣੇ ਪਰਿਵਾਰਾਂ ਦੇ ਵਿੱਚ ਦੇਖੋ ਸਾਡੇ ਬਜ਼ੁਰਗ ਆਏ ਚਲੇ ਗਏ, ਦਾਦਾ ਜੀ ਆਏ ਉਹ ਚਲੇ ਗਏ, ਦਾਦੀ ਚਲੀ ਗਈ, ਅੱਗੋ ਦੀ ਅੱਗੋ ਦੁਨੀਆ ਦੀ ਇੱਕ ਰੀਤ ਬਣੀ ਹੈ ਕਿ ਨਵੇਂ ਆਈ ਜਾਂਦੇ ਆ ਪੁਰਾਣੇ ਜਾਈ ਜਾਂਦੇ ਆ। ਦੇਖੋ ਕੈਸਾ ਜ਼ਿੰਦਗੀ ਦਾ ਹਿਸਾਬ ਕਿਤਾਬ। ਕਿਸੇ ਨੂੰ ਪਤਾ ਕੋਈ ਇੱਕ ਇਸ ਜਹਾਨ ਦੇ ਵਿੱਚ ਕਿਸ ਬੰਦੇ ਨੂੰ ਵਰ ਮਿਲਿਆ ਸੀ ਕਿ ਜਿਸ ਵੇਲੇ ਉਹ ਆਪਣੀ ਜ਼ਿੰਦਗੀ 'ਚ ਚਾਹਵੇ ਆਪਣੀ ਮੌਤ ਲੈ ਸਕਦਾ ਉਹ ਬੰਦਾ? ਤੁਸੀਂ ਬੜੇ ਗੁਣੀ ਗਿਆਨੀ ਹੋ, ਬੜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇੱਕ ਇਨਸਾਨ ਦੁਨੀਆ ਵਿੱਚ ਇੱਦਾਂ ਦਾ ਹੋਇਆ ਸੀ ਜਿਸ ਨੂੰ ਇਹ ਪੂਰਾ ਵਰ ਮਿਲਿਆ ਹੋਇਆ ਸੀ ਕਿ ਜਿਸ ਵੇਲੇ ਉਹ ਚਾਹੇ ਜ਼ਿੰਦਗੀ 'ਚੋਂ ਆਪਣੀ ਤੋਂ ਮੌਤ ਲੈ ਸਕਦਾ ਹੈ, ਆਪਣਾ ਆਖਰੀ ਸਮਾਂ ਰੱਬ ਦੇ ਕੋਲੋਂ ਮੰਗ ਸਕਦਾ ਹੈ। ਕਿਸੇ ਨੂੰ ਪਤਾ? ਹਿਸਟਰੀ ਹੈ, ਜੇ ਕਿਸੇ ਨੂੰ ਪਤਾ ਦੱਸੋ ਮੈਨੂੰ, ਨਾਲੇ ਸਵੇਰੇ ਸਵੇਰੇ ਤੁਹਾਡੇ ਮੇਰੀ ਫਤਿਹ ਸਾਂਝੀ ਹੋ ਜੂਗੀ, ਨਾਲੇ ਆਪਾਂ ਗੀਤ ਸੰਗੀਤ ਨਾਲੇ ਦੱਸ ਦਿਓ ਵੀ ਕਿਹੜਾ ਗੀਤ ਅੱਜ ਸਵੇਰੇ ਸਵੇਰੇ ਲਾਈਏ ਤੁਹਾਡੇ ਵਾਸਤੇ। 905-6737337 905-6733337 'ਤੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਇਸ ਜਹਾਨ ਦੇ ਵਿੱਚ ਇੱਕ ਇਨਸਾਨ ਦੁਨੀਆ ਵਿੱਚ ਸੀ ਜਿਹਨੂੰ ਇਹ ਵਰ ਮਿਲਿਆ ਸੀ ਕਿ ਜਿਸ ਵੇਲੇ ਚਾਹੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਮੌਤ ਲੈ ਸਕਦਾ, ਨਹੀਂ ਤਾਂ ਜ਼ਿੰਦਗੀ 'ਚ ਹਮੇਸ਼ਾ ਜਿੰਦਾ ਰਹੂਗਾ। ਕਿਸੇ ਸਾਡੇ ਵੀਰਾਂ ਨੂੰ, ਸਾਡੀਆਂ ਲੇਡੀਜ਼ ਸੁਣ ਰਹੀਆਂ ਪ੍ਰੋਗਰਾਮ ਨੂੰ, ਕਿਸੇ ਨੂੰ ਇਸ ਚੀਜ਼ ਦਾ ਗਿਆਨ ਹੈ? ਮੇਰਾ ਖਿਆਲ ਆ ਉਹ ਮਿਸਿਸ ਕਪੂਰ ਜ਼ਰੂਰ ਫੋਨ ਕਰਨਗੇ, ਉਹ ਬੜੀਆਂ ਇਹੋ ਜਿਹੀਆਂ ਹਿਸਟਰੀਆਂ ਨੂੰ ਯਾਦ ਫੋਲੋ ਕਰਦੇ ਹੈ, ਉਹਨਾਂ ਨੂੰ ਜ਼ਰੂਰ ਪਤਾ ਹੋਏਗਾ ਮੇਰਾ ਖਿਆਲ, ਜੇ ਪ੍ਰੋਗਰਾਮ ਸੁਣਦੇ ਹੋਣਗੇ ਤਾਂ। ਮਿਸਿਸ ਕਪੂਰ 905-6733337 905-6733337 ਅਤੇ ਨਾਲੇ ਗਾਣਾ ਦੱਸੋ ਵੀ ਅੱਜ ਫਿਰ ਕਿਹੜਾ ਕਿਹੜਾ ਸਵੇਰੇ ਸਵੇਰੇ ਲਾਈਏ। ਜ਼ਿੰਦਗੀ ਕੀ ਨਾ ਟੂਟੇ ਲੜੀ, ਪਿਆਰ ਕਰ ਲੈ ਗੜੀ ਦੋ ਗੜੀ, ਹੈ ਆਹੀ ਲਾ ਰਹੀ ਹੈ ਨਹੀਂ ਤਾਂ ਗਾਣਾ ਫਿਰ ਅੱਜ ਸਵੇਰੇ ਸਵੇਰੇ। ਇਹ ਵੀ ਕ੍ਰਾਂਤੀ ਮੂਵੀ ਦਾ ਬੜਾ ਗੀਤ ਹਿੱਟ ਸੀ, ਜਾਂ ਫਿਰ ਹੰਸਰਾਜ ਹੰਸ ਸਾਹਿਬ ਦਾ ਕੋਈ ਸੁਣਾਈਏ ਤੁਹਾਨੂੰ। ਹੰਸਰਾਜ ਹੰਸ ਸਾਹਿਬ ਆਪਣੇ ਸ਼ਹਿਰ ਦੇ ਵਿੱਚ 17 September ਨੂੰ ਆ ਰਹੇ ਹੈ, ਲਿਵਿੰਗ ਆਰਟ ਸੈਂਟਰ ਮਿਸੀ ਸਾਗਾ ਦੇ ਵਿੱਚ। ਟਿਕਟਾਂ ticketmaster.co ਤੁਸੀਂ ਲੈ ਸਕਦੇ ਹਾਂ, ਔਰ ਤੁਹਾਨੂੰ ਟਿਕਟਾਂ ਉੱਥੋਂ ਹੀ ਲੈਣੀਆਂ ਪੈਣੀਆਂ। ਜੇ ਤੁਸੀਂ ਮੇਰੇ ਕੋਲ ਲੈਣੀ ਹੈ ਮੈਨੂੰ ਫੋਨ ਕਰ ਲਿਓ, ਜੇ ਤੁਹਾਨੂੰ ਪਤਾ ਹੈ ਕਿ ਟਿਕਟ ਮਾਸਟਰ ਤੋਂ ਟਿਕਟਾਂ ਆਪਾਂ ਲੈ ਸਕਦੇ ਹਾਂ, ਈਜ਼ੀ ਟਿਕਟ ਮਾਸਟਰ ਤੋਂ ਟਿਕਟਾਂ ਤੁਸੀਂ ਈਜ਼ੀ ਲੈ ਸਕਦੇ ਹਾਂ। 905-6733337 ਸਟੂਡੀਓ ਨੰਬਰ ਹੈ, 905-6733337 ਹੈਲੋ ਹੈਲੋ
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਵੀਰ ਜੀ?
1: ਠੀਕ ਹੈ ਜੀ। ਤੁਹਾਡਾ ਜਿਹੜਾ ਕੁਐਸਚਨ ਸੀਗਾ ਭੀਸ਼ਮ ਪਿਤਾਮਾ ਤਾਂ ਨਹੀਂ ਹਿਸਟਰੀ ਚ?
0: ਅੱਛਾ, ਤੁਸੀਂ ਕਹਿ ਰਹੇ ਹੋ ਭੀਸ਼ਮ ਪਿਤਾਮਾ ਜੀ ਨੂੰ ਵਾਰ ਮਿਲਿਆ ਸੀ ਨਾ?
1: ਹਾਂਜੀ,
0: ਚਲੋ ਦੇਖਦੇ ਹਾਂ ਸਰ, ਇੱਕ ਦੋ ਕਾਲ ਹੋਰ ਲੈ ਗਏ, ਨੈਕਸਟ ਕਾਲ ਤੇ ਜਾਂਦੇ ਹਾਂ। ਪੰਜਾਬੀ ਵਿਰਸਾ, ਹੈਲੋ ਹੈਲੋ
2: ਹੈਲੋ
0: ਹਾਂਜੀ ਸ਼ਰਮਾ ਜੀ।
2: ਹਾਂਜੀ ਜਨਾਬ, ਸਹੀ ਕਹਿ ਕੇ ਗਏ ਆ, ਭੀਸ਼ਮ ਪਿਤਾਮਾ ਸੀਗੇ।
0: ਅੱਛਾ, ਤੁਹਾਨੂੰ ਪਤਾ ਸੀ ਇਸ ਗੱਲ ਦਾ? ਨਹੀਂ ਪਤਾ ਸੀ?
2: ਕਿਰਪਾ
0: ਗੁਰੂ ਸਾਹਿਬ, ਤੁਸੀਂ ਦੱਸੋਗੇ ਵੈਸੇ ਤਾਂ
2: ਵਧੀਆ, ਜਿਹੜੇ ਮਰਜ਼ੀ ਗਾਣਾ ਲਾ ਦੋ ਜੀ, ਆਂਸਰਾਂ ਜਾਂਚ ਲਾ ਦੋ, ਕੁਲਦੀਪ ਮਾਨ ਲਾ ਦੋ, ਕੋਈ ਲਾ ਦੋ, ਸਭ ਚੱਲੂਗਾ ਬਾਈ ਜੀ,
0: ਸਭ ਚੱਲੂਗਾ। ਪੰਜਾਬੀ ਵਿਰਸਾ, ਨੈਕਸਟ ਕਾਲ ਤੇ ਜਾਂਦੇ ਆ। ਗਾਣਾ ਦੱਸੋ ਕੋਈ ਮੈਨੂੰ ਵਧੀਆ ਜਿਹਾ, ਚੋਟੀ ਦਾ ਗਾਣਾ ਦੱਸੋ ਯਾਰ ਸਵੇਰੇ ਸਵੇਰੇ। ਹੈਲੋ ਭਾਜੀ, ਇਹ ਬਟਨ ਠੀਕ ਕਰਾਓ ਜੀ। ਹੈਲੋ ਜੀ, ਜੀ
3: ਹਾਂਜੀ, ਨਮਸਕਾਰ ਸਰ।
0: ਨਮਸਕਾਰ ਜੀ, ਕਿਆ ਹਾਲ ਹੈ ਸਰ?
3: ਬਸ ਗਾਣਾ ਲਗਾਣਾ, ਹਿੰਦੀ ਲਗਾਣਾ ਪੰਜਾਬੀ?
0: ਸਰ ਤੁਸੀਂ ਤਾਂ ਹਿੰਦੀ ਫਰਮਾਇਸ਼ ਹੀ ਕਰਨੀ, ਮੈਨੂੰ ਪਤਾ ਹੀ ਹੈ ਤੁਹਾਡਾ।
2: ਨਹੀਂ ਨਹੀਂ ਨਹੀਂ ਨਹੀਂ ਅਸੀਂ ਹੁਣ ਹੰਸਰਾਜ ਹੰਸ ਸਾਹਿਬ ਨੂੰ ਪ੍ਰਮੋਟ ਕਰੋ ਜੀ, ਸਾਨੂੰ ਕਿਆ ਪੁੱਛਣਾ ਹੈ।
0: ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਸ਼ੋਅ ਦੀਆਂ ਟਿਕਟਾਂ ਲਈਆਂ ਨੀ, ਮੈਨੂੰ ਪਤਾ ਲੱਗਦਾ ਬੰਦਾ ਟਿਕਟਾਂ ਲੈਂਦਾ
2: ਲੈਂਦਾ ਭਾਜੀ। ਟਿਕਟ ਬਸ ਮੇਰੇ ਫਰੈਂਡ ਨੇ ਆਉਣਾ, ਬਸ ਇਕੱਠੀਆਂ ਲੈਣੀਆਂ, ਅਗਸਤ ਆਹ ਅਗਲੇ ਪਹਿਲੀ ਤੱਕ ਲੈ ਲੈਣੀਆਂ ਟਿਕਟ।
0: ਜੇ ਤੁਸੀਂ ਨਾ ਆਏ ਤੇ ਮੈਂ ਤੁਹਾਡਾ ਨਾਰਾਜ਼ ਹੋ ਜਾਣਾ, ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੱਤੀ ਗੱਲ ਬਸ
2: ਜੀ। ਜ਼ਰੂਰ ਜ਼ਰੂਰ ਭਾਜੀ, ਹੱਕ ਹੈ ਤੁਹਾਡਾ,
0: ਨਾਲੇ ਸਾਡਾ ਪਿਆਰ ਆ ਤੁਹਾਡੇ ਨਾਲ ਯਾਰ, ਅਸੀਂ ਤੁਹਾਨੂੰ ਕਹਿ ਸਕਦੇ ਹਾਂ ਕਿ ਹੈਨਾ
2: ਜੀ। ਜ਼ਰੂਰ ਜ਼ਰੂਰ ਜ਼ਰੂਰ।
0: ਚਲੋ ਬੜੇ, ਕਦੋਂ ਆ ਰਹੇ ਫਰੈਂਡ ਤੁਹਾਡੇ?
2: ਸੰਜਨਾ ਜੀ ਆ ਰਹੇ ਪਹਿਲੀ ਨੂੰ।
0: ਹਾਂਜੀ
2: ਸੰਜਨਾ ਜੀ ਆ ਰਹੇ ਆ ਪਹਿਲੀ ਨੂੰ, ਫਿਰ ਇਕੱਠੇ ਆਉਂਗੇ ਅਸੀਂ।
0: ਅੱਛਾ ਪਹਿਲੀ ਨੂੰ ਆ ਰਹੇ ਆ, ਚਲੋ ਸਰ ਠੀਕ ਆ ਸਰ, ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। ਠੀਕ ਆ ਬ੍ਰਦਰ, ਥੈਂਕ ਯੂ ਜੀ, ਥੈਂਕ ਯੂ। ਕੱਲ ਨੂੰ ਸਾਨੂੰ ਚਾਹ ਪੁੱਛਦੇ ਫਿਰ ਤੇਰੇ ਦਰਸ਼ਨ ਜਾਂ ਦੁੱਧ ਵਰਗੇ। 905-673-3337 ਸਟੂਡੀਓ ਦਾ ਨੰਬਰ ਆ, 905-673-3337 ਦੇ ਤੁਹਾਡੀਆਂ ਮੇਰੀਆਂ ਅਤੇ ਮੇਰੀਆਂ ਤੁਹਾਡੀਆਂ ਗੱਲਾਂ, ਤੁਹਾਡੀਆਂ ਮਿੱਠੀਆਂ ਮਿੱਠੀਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਦੇ ਨਾਲ ਹੋ ਸਕਦੀਆਂ। ਜੇ ਆਪ ਦੇ ਪਾਸ ਟਾਈਮ ਹੈ, ਜੇ ਆਪ ਦਾ ਕੋਈ ਸਕੈਜੂਅਲ ਬਿਜ਼ੀ ਆ ਤਾਂ ਫਿਰ ਨਾ ਕਾਲ ਕਰਿਓ, ਫਿਰ ਕੋਈ ਇੱਦਾਂ ਦੀ ਗੱਲ ਨਹੀਂ। 905-673-3337 905-673-3337 ਦੇ ਅਗਲੀ ਕਾਲ ਤੁਹਾਡੀ ਆ ਸਕਦੀ ਹੈ। ਲਓ ਜੀ, ਕੱਲ੍ਹ ਨੂੰ ਸਾਨੂੰ ਚਾਹ ਪੀਂਦੇ ਫਿਰ ਦਰਸ਼ਨ ਜਾਂ ਦੁੱਧ ਵਰਗੇ, ਇਹ ਵੀ ਗੀਤ ਲਾ ਦਿੰਦੇ ਹਾਂ ਭਾਜੀ ਨਾਲ ਫਰਮਾਇਸ਼ ਕੀਤੀ ਹੈ। ਅਤੇ ਜੇ ਤੁਹਾਡੇ ਮਨ ਦੇ ਵਿੱਚ ਹੋਰ ਕੋਈ ਬਈ ਗੱਲਬਾਤ ਹੈ, ਅਤੇ ਕਈ ਵਾਰ ਕੀ ਹੁੰਦਾ ਕਿ ਮਨ ਦੇ ਵਿੱਚ ਕੋਈ ਹੋਰ ਗੀਤ ਵੀ ਹੁੰਦਾ ਅਤੇ ਉਹ ਵੀ ਗੀਤ ਤੁਹਾਡੇ ਵਾਸਤੇ ਲਾਇਆ ਜਾ ਸਕਦਾ। 905-673-3337। ਅੱਜ ਦਾ ਪ੍ਰੋਗਰਾਮ ਅਸੀਂ ਐਚ ਕੇ ਮੂਵਰਸ ਵੱਲੋਂ ਵੀ ਸਪੋਂਸਰ ਕਰ ਰਹੇ ਹਾਂ ਔਰ ਐਚ ਕੇ ਮੂਵਰ ਵਾਲੇ ਤੁਹਾਡੇ ਵਾਸਤੇ ਹਾਜ਼ਰ ਹੈ। ਤੁਸੀਂ ਬਹੁਤ ਹੀ ਜ਼ਿਆਦਾ ਵਧੀਆ, ਇਹਨਾਂ ਕੋਲ ਸਰਵਿਸ ਹੈ ਇਹਨਾਂ ਦੀਆਂ, ਬਹੁਤ ਪਰਿਵਾਰਾਂ ਨੇ ਕੈਲਗਰੀ ਤੋਂ ਇੱਥੇ ਮੂਵ ਹੋਣਾ ਹੈ, ਬਹੁਤ ਪਰਿਵਾਰਾਂ ਨੇ ਟੋਰਾਂਟੋ ਤੋਂ ਕੈਲਗਰੀ ਜਾਣਾ ਹੈ, ਜਾਂ ਤੁਸੀਂ ਵੈਨਕੂਵਰ ਮੂਵ ਹੋਣਾ ਹੈ, ਵਿਨੀਪੈਗ ਜਾਣਾ ਹੈ, ਮੌਂਟਰੀਅਲ, ਓਟਵਾ, ਇੱਧਰ ਸੱਜੇ ਖੱਬੇ ਐਡਮਿੰਟਨ, ਕਿਤੇ ਵੀ ਜਾਣਾ ਅਤੇ ਤੁਹਾਡਾ ਸਮਾਨ ਲੈ ਜਾਣਗੇ ਅਤੇ ਪਤਾ ਕਰ ਲਓ ਐਚ ਕੇ ਮੂਵਰ, ਸ਼ਾਇਦ ਤੁਹਾਨੂੰ ਵੀ ਨਾਲ ਹੀ ਬਿਠਾ ਕੇ ਲੈ ਜਾਣ ਟਰੱਕ ਦੇ 'ਚ, ਹੈ ਨਾ, ਅਤੇ ਬਚ ਜੂਗਾ, ਰਸਤਾ ਬਚ ਜੂਗਾ, ਨਾਲੇ ਸਮਾਨ ਦੇ ਨਾਲ ਚੱਲ ਜੂ ਤੁਹਾਡਾ ਅਤੇ ਨਾਲੇ ਤੁਸੀਂ ਵੀ ਉੱਥੇ ਪਹੁੰਚ ਜਾਓਗੇ। 416-524-6604 ਦੇ ਕੌਕ ਦੀ ਜਾ ਸਕਦੀ ਹੈ, 416-524-6604 ਦੇ ਕੌਕ ਦੀ ਜਾ ਸਕਦੀ ਹੈ। ਇੱਕ ਯਾਰ ਆਪਣੇ ਸੱਜਣ ਸੀ ਉਹ ਅਮਰੀਕ ਸਿੰਘ ਜੀ, ਰੰਗੀਲਾ ਸਾਹਿਬ, ਉਹ ਨਹੀਂ ਕਦੀ ਰਟਕੇ ਕਿੱਥੇ ਨੂੰ, ਕਿਸੇ ਨੂੰ ਸੱਜਣ ਨੂੰ ਪਤਾ ਕੋਈ ਉਹਨਾਂ ਦੇ ਜਾਣ ਪਛਾਣ ਵਾਲੇ ਹੋਣ? ਅਮਰੀਕ ਸਿੰਘ ਜੀ ਰੰਗੀਲਾ, ਵੈਸੇ ਤਾਂ ਉਹਨਾਂ ਲਾਸਟ ਟਾਈਮ ਸੈਣੀ ਆ, ਅਮਰੀਕ ਸਿੰਘ ਸੈਣੀ ਸਾਹਿਬ ਕਹਿੰਦੇ ਹੁੰਦੇ ਆ, ਪਰ ਉਹ ਵੀਰਾ ਜੀ ਆਏ ਨਹੀਂ ਕਦੀ, ਕਹਿੰਦੇ ਜਾਂ ਜੇ ਧਰਮਸ਼ਾਲਾ ਬੈਠੀ ਹੈ ਉਹ ਪਤਾ ਨਹੀਂ ਕਿੱਥੇ ਗੁਆਚ ਗਏ। ਇੱਕ ਸੱਜਣ ਹੋਰ ਸੀ, ਸਵੇਰੇ ਸਵੇਰੇ ਆਉਂਦੇ ਹੁੰਦੇ ਸੀ, ਪਹਿਲੀ ਕਾਲ ਹੀ ਉਹਨਾਂ ਦੀ ਆਉਂਦੀ ਹੁੰਦੀ ਸੀ, ਜਿਹੜਾ ਥੋੜ੍ਹੀ ਆਵਾਜ਼ ਚੇਂਜ ਸੀ, ਲੱਗਦਾ ਤਾਂ ਇੱਦਾਂ ਸੀ ਜਿਵੇਂ ਸਵੇਰੇ ਸਵੇਰੇ ਪੈਗ ਸ਼ੈਗ ਲਾ ਕੇ ਬੈਠੇ ਆ, ਪਰ ਨਹੀਂ ਉਹਨਾਂ ਦੀ ਆਵਾਜ਼ ਹੀ ਇੱਦਾਂ ਸੀ, ਉਹ ਵੀ ਸੱਜਣ ਨਹੀਂ ਕਦੀ ਆਏ। ਇੱਕ ਸੱਜਣ ਹੋਰ ਸੀ ਸਾਡੇ ਇੱਥੋਂ ਹਮਿਲਟਨ ਤੋਂ, ਕਹਿੰਦਾ ਜੀ ਬਸ ਚੱਲੇ ਹਾਂ, ਸਵੇਰੇ ਸਵੇਰੇ ਠੇਕਾ ਖੁੱਲ੍ਹਣ ਲੱਗਾ ਅਤੇ ਅੱਧੀਆ ਲਾਈਨ ਚੱਲੇ ਹਾਂ, ਪਾਈਆ ਲਾਈਨ ਚੱਲੇ ਹਾਂ, ਉਹ ਵੀ ਸੱਜਣ ਨਹੀਂ ਆਇਆ ਬਈ। ਪਤਾ ਕਰੋ ਵੀ ਜੇ ਕੋਈ ਸੱਜਣ ਮਿੱਤਰ ਜਾਣਦੇ ਉਹਨਾਂ ਨੂੰ ਤਾਂ ਫਿਰ ਦੱਸੋ ਕਾਲ ਕਰਕੇ ਵੀ ਉਹ ਭਾਈ ਵੀਰ ਕਿੱਥੇ ਸਾਡੇ। 905-673-3337 ਸਟੂਡੀਓ ਨੰਬਰ ਹੈ, ਐਚ ਕੇ ਮੂਵਰਸ ਦਾ ਨੰਬਰ ਤੁਸੀਂ ਨੋਟ ਕਰ ਲਓ, 416-524-6604 ਦੇ ਕੌਕ ਦੀ ਜਾ ਸਕਦੀ ਹੈ। ਹੈਲੋ
3: ਹੈਲੋ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੀ ਨੇ ਟਿਕਟਾਂ ਲਈਆਂ, ਐਵੇਂ ਗੱਲਾਂ ਜੀ ਸਾਰਦੇ ਨੇ ਤੁਸੀਂ, ਮੈਂ ਤੁਹਾਡਾ ਦੇਖਿਆ ਹਿਸਾਬ ਲਾ ਕੇ ਯਾਰ ਸਾਰਿਆਂ ਦਾ ਬਈ, ਤੁਹਾਨੂੰ ਪਤਾ ਹੰਸਰਾਜ ਹੰਸ ਆ ਰਹੇ ਆ, ਵੀ ਬੰਦਾ ਜਾਵੇ ਬਈ ਜਾ ਕੇ ਨਾਲੇ ਸਾਨੂੰ ਮਿਲੇ ਉੱਥੇ, ਆ ਕੇ ਨਾਲੇ ਹੰਸ ਸਰ ਨੂੰ ਮਿਲਾਂਗੇ ਰਲ ਕੇ ਸਾਰੇ ਜਾਣੇ। ਅੱਛਾ ਕਿਤੇ ਜਾ ਰਹੇ ਹਾਂ, ਠੀਕ ਹੈ ਠੀਕ ਹੈ ਜੀ। ਹੋਰ ਸੁਣਾਓ ਕੀ ਹਾਲ ਹੈ ਵੀਰਾ ਜੀ? ਦਿਨ ਵਧੀਆ ਜੀ, ਬਸ ਵਧੀਆ, ਆਰਾਮ ਕੀਤਾ, ਤੋਰਾ ਫੇਰਾ ਤੇ ਨਾਲੇ ਕਿਤੇ ਜਾਣਾ ਜਾਣਾ ਵੀਕਐਂਡ ਤੇ, ਕਿੱਥੇ ਅਸੀਂ ਵਿਹਲੇ ਹੁੰਦੇ ਬੰਦੇ, ਸਾਨੂੰ ਪਿਆਰ ਕਰਨ ਵਾਲੇ ਤੁਹਾਡੇ ਵਰਗੇ ਵੀਰ ਬਹੁਤ ਆ, ਜਾਣਾ ਪੈਂਦਾ ਬਹੁਤ ਜਗ੍ਹਾ ਤੇ।
3: ਬਿਲਕੁਲ, ਆਪਾਂ ਦੋ ਦਿਨ ਬੜੇ ਔਖੇ ਕੱਟੀ ਦੇ ਤੁਹਾਡੇ ਤੋਂ ਬਗੈਰ ਜੀ।
0: ਆਹਾ ਕਿਆ ਬਾਤ, ਆਹ ਹੁੰਦਿਆ ਪਿਆਰ ਦੀ ਗੱਲ ਹੈ, ਬੜਾ ਅੱਛਾ ਸਰ।
3: ਬਿਲਕੁਲ, ਮੈਂ ਤਾਂ ਇਹ ਸੋਚਦਾ ਜਦੋਂ 11 ਇੰਨੀ ਦੇਰ ਨਾਲ ਵੱਜਦੇ ਆ, ਇੰਤਜ਼ਾਰ ਕਰ ਕਰਕੇ 11 ਵੱਜਦੇ ਆ, ਮੁੜ ਕੇ 12 ਵਜੇ ਦਾ ਪਤਾ ਨੀ ਲੱਗਦਾ ਕਿਹੜੇ ਵੇਲੇ 12 ਵਜੇ।
0: ਦੇਖੋ ਇਹ ਪਤਾ ਕੀ ਹੁੰਦੀ, ਇਹ ਸਾਂਝ ਹੁੰਦੀ ਆਪਣੇ, ਹਨਾ, ਤੁਹਾਨੂੰ ਚੰਗਾ ਲੱਗਦਾ, ਤੁਹਾਨੂੰ ਬੋਲ ਬਾਣੀ ਮੇਰੀ ਚੰਗੀ ਲੱਗਦੀ ਆ, ਮੇਰੇ ਲਫ਼ਜ਼ ਤੁਹਾਨੂੰ ਚੰਗੇ ਲੱਗਦੇ ਆ, ਤੁਹਾਡਾ ਪਿਆਰ ਆ ਨਾ ਸਾਡੇ ਨਾਲ, ਫਿਰ ਤਦ ਹੀ ਸਮਾਂ ਨਹੀਂ ਬੀਜਦਾ ਨਾ, ਜਲਦੀ ਆਪਾਂ ਨੂੰ ਜਲਦੀ ਨਿਕਲ ਜਾਂਦਾ ਸਮਾਂ,
3: ਬਿਲਕੁਲ ਪਤਾ ਵੀ ਨਹੀਂ ਚੱਲਦਾ ਜੀ।
0: ਚਲੋ ਬੜੀ ਮਿਹਰਬਾਨੀ ਜਸਵਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਆਪ ਜੀ ਦੇ ਪਰਿਵਾਰ ਵਾਸਤੇ ਸ਼ੁਭ ਇਸ਼ਾਵਾਂ ਸਰ, ਥੈਂਕ ਯੂ,
3: ਥੈਂਕ ਯੂ ਸਰ ਜੀ,
0: ਬੜੀ ਮਿਹਰਬਾਨੀ ਜੀ, ਜਿਉਂਦੇ ਰਹੋ ਭਾਈ, ਜੋਗ ਜੋਗ ਜੀਓ। 905-673-3337। ਦੇਖੋ ਗੱਲ ਪਤਾ ਕੀ ਹੁੰਦੀ ਹੈ, ਮੈਂ ਨਾ ਤੁਹਾਨੂੰ ਪਤਾ ਮੈਂ ਓਪਨ ਜਿਹੀਆਂ ਗੱਲਾਂ ਜ਼ਿਆਦੀਆਂ ਕਈ ਵਾਰੀ ਕਰ ਦਿੰਦਾ ਹੁੰਦਾ, ਹੰਸ ਭਾਜੀ ਬੜੇ ਅੱਛੇ ਆਰਟਿਸਟ ਆ, ਆਪਾਂ ਨੂੰ ਪਤਾ ਨਾ। ਇੱਕ ਤਾਂ ਹੁੰਦਾ ਯਾਰ ਆਰਟਿਸਟ ਮਾੜਾ ਹੋਵੇ, ਫਿਰ ਅਸੀਂ ਕਈ ਵਾਰੀ ਇਹ ਗੱਲਾਂ ਕਰਦੇ ਹਾਂ ਭਾਜੀ ਆਹ ਗਾਣਾ ਨਾ ਲਾਇਓ, ਇਹ ਤਾਂ ਪਰਿਵਾਰ 'ਚ ਸੁਣਨ ਵਾਲਾ ਗਾਣਾ ਨਹੀਂ। ਪਦਮ ਸ਼੍ਰੀ ਆ ਹੰਸਰਾਜ ਹੰਸ ਸਾਹਿਬ, ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਅਵਾਰਡ ਦਿੱਤਾ ਹੈ। ਇਜ਼ ਨਾਟ ਈਜ਼ੀ, ਇਜ਼ ਹਾਰਡ ਵਰਕ ਹੋਵੇ ਬੰਦਾ, ਉਹਨਾਂ ਨੂੰ ਇਹ ਅਵਾਰਡ ਮਿਲਦੇ ਆ, ਜਾਂ ਜਿਨ੍ਹਾਂ ਨੇ ਕੁਛ ਕੰਟਰੀ ਵਾਸਤੇ ਕੁਛ ਨਾ ਕੁਛ ਉਹਨਾਂ ਦੀ ਕੰਟਰੀਬਿਊਸ਼ਨ ਹੋਵੇ। ਇਹ ਗੀਤ ਸੰਗੀਤ ਜਿਹੜੇ ਹੁੰਦੇ ਆ, ਮੈਂ ਪਹਿਲੇ ਵੀ ਕਿਹਾ ਕਰਦਾ, ਮੈਂ ਸੰਗੀਤ ਬਾਰੇ ਥੋੜ੍ਹੀ ਜਿਹੀ ਤੁਹਾਨੂੰ ਆਪਣੀ ਇੱਕ ਜਨਰਲ ਇਨਫੋਰਮੇਸ਼ਨ ਦਿੱਤੀ ਹੈ ਤੁਹਾਨੂੰ ਸਾਰਿਆਂ ਨੂੰ, ਕਿ ਸੰਗੀਤ ਐਸਾ ਹੁੰਦਾ ਜਿਹੜਾ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਿਖਾਰ ਲਿਆ ਦਿੰਦਾ। ਮੈਂ ਵਰਡ ਦੇਖੋ ਕਿਹੜਾ ਯੂਜ਼ ਕਰ ਰਿਹਾ ਇੱਥੇ, ਤੁਹਾਡੀ ਜ਼ਿੰਦਗੀ ਦੇ ਵਿੱਚ ਨਿਖਾਰ ਲਿਆ ਦਿੰਦਾ, ਤੁਹਾਡੀ ਜ਼ਿੰਦਗੀ ਨੂੰ ਸੋਹਣਾ ਕਰ ਦਿੰਦਾ। ਕਈ ਵਾਰ ਆਪਾਂ ਹੈਪੀ ਮੂਡ 'ਚ ਹੁੰਦੇ ਹਾਂ, ਸੰਗੀਤ ਸੁਣਦੇ ਹਾਂ ਨਾ ਆਪਾਂ, ਨੱਚਦੇ ਹਾਂ ਟੱਪਦੇ ਹਾਂ ਆਪਾਂ, ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਵਿਆਹ ਸ਼ਾਦੀ ਆਪਾਂ ਜਾਂਦੇ ਹਾਂ। ਇਹ ਸੰਗੀਤ ਐਸਾ ਹੈ ਸਾਡੀ ਜ਼ਿੰਦਗੀ ਦੇ ਨਾਲ ਨਾਲ ਚੱਲਦਾ ਹੈ। ਮੰਦਰ ਦੇ ਵਿੱਚ ਜਾਂਦੇ ਹਾਂ, ਉੱਥੇ ਆਰਤੀ ਹੁੰਦੀ ਹੈ, ਉਹ ਇੱਕ ਸੰਗੀਤ ਹੈ। ਮਸਜਿਦ ਦੇ ਵਿੱਚ ਜਾਂਦੇ ਹਾਂ, ਉੱਥੇ ਕੁਰਾਨ ਪੜ੍ਹੀ ਜਾਂਦੀ ਹੈ, ਉੱਥੇ ਉਹਦੀਆਂ ਆਇਤਾਂ ਪੜ੍ਹੀਆਂ ਜਾਂਦੀਆਂ, ਉਹ ਵੀ ਇੱਕ ਸੰਗੀਤ ਦਾ ਰੂਪ ਹੈ, ਕਿਉਂਕਿ ਇਬਾਦਤ ਹੋ ਰਹੀ ਹੈ ਅੱਲਾਹ ਤਾਲਾ ਦੀ, ਉਸ ਅੱਲਾਹ ਤਾਲਾ ਦਾ ਨਾਮ ਲਿਆ ਜਾ ਰਿਹਾ ਹੈ, ਉਸ ਨੂੰ ਯਾਦ ਕੀਤਾ ਜਾ ਰਿਹਾ ਹੈ। ਸੰਗੀਤ ਦੀ ਬੜੀ ਵੱਡੀ ਮਹੱਤਤਾ ਹੈ। ਔਰ ਜਿਸ ਥੀਏਟਰ ਦੇ ਵਿੱਚ ਇਹ ਸੰਗੀਤ ਦਾ ਪ੍ਰੋਗਰਾਮ ਹੋ ਰਿਹਾ ਹੈ, ਹੰਸਰਾਜ ਹੰਸ ਦਾ, ਕੈਸਾ ਥੀਏਟਰ ਹੈ, ਬੜਾ ਮਹਿੰਗਾ ਥੀਏਟਰ ਹੈ, ਬਹੁਤ ਘੱਟ ਲੋਕ ਕਰਦੇ ਆ ਉੱਥੇ ਇਹ ਫੰਕਸ਼ਨ, ਮੈਂ ਤੁਹਾਨੂੰ ਦੱਸ ਦਿੰਦਾ। ਡਬਲ ਰੇਟ ਏ ਪੈਂਦਾ, ਜੇ ਅਸੀਂ ਕਿਤੇ ਬਾਹਰ ਕਰਨਾ ਹੋਵੇ ਅੱਧਾ ਰੇਟ ਹੁੰਦਾ, ਉੱਥੇ ਡਬਲ ਰੇਟ ਏ ਪੈਂਦਾ ਸਾਨੂੰ। ਸਾਊਂਡ ਸਿਸਟਮ, ਇਕੱਲੀ ਇਕੱਲੀ ਸੀਟ ਦੇ ਉੱਤੇ ਨੰਬਰ ਲਿਖਿਆ ਹੈ ਤੁਹਾਡਾ। ਟਿਕਟਾਂ ticketmaster.ca ਤੋਂ ਲਓ ਅੱਜ। ਮੈਂ ਚਾਹੁੰਦਾ ਕਿ ਤੁਸੀਂ ਚੰਗਾ ਸੰਗੀਤ ਸੁਣੋ। ਹੰਸਰਾਜ ਹੰਸ ਸਾਹਿਬ ਨੂੰ ਆਪਾਂ ਇਹ ਦੱਸੀਏ ਕਿ ਤੁਸੀਂ ਦੇਰ ਬਾਅਦ ਬਰੈਂਪਟਨ ਆ ਰਹੇ ਹੋ, ਕੈਨੇਡਾ ਵਿੱਚ ਆ ਰਹੇ ਹੋ, ਅਸੀਂ ਤੁਹਾਨੂੰ ਵੈਲਕਮ ਕਰ ਰਹੇ ਹਾਂ, ਚੰਗੇ ਸੰਗੀਤ ਨੂੰ ਪ੍ਰਮੋਟ ਕਰ ਰਿਹਾ ਮੈਂ। ਜੇ ਤੁਹਾਨੂੰ ਲੱਗਦਾ ਕਿ ਹੰਸਰਾਜ ਹੰਸ ਸਾਹਿਬ ਨੇ ਨਹੀਂ ਪਰਿਵਾਰਾਂ 'ਚ ਸੰਗੀਤ ਸੁਣਨ ਵਾਲਾ, ਫਿਰ ਨਾ ਆਇਓ ਬੇਸ਼ੱਕ। ਤੁਹਾਨੂੰ ਮੈਂ ਕਿਹਾ ਮੈਂ ਸਿੱਧੀਆਂ ਗੱਲਾਂ ਹੀ ਕਰਦਾ ਹੁੰਦਾ। ਜੇ ਤੁਹਾਨੂੰ ਲੱਗਦਾ ਕਿ ਹੰਸਰਾਜ ਹੰਸ ਸਾਹਿਬ ਨੇ ਕੁਛ ਗੀਤ ਨਹੀਂ ਚੰਗੇ ਗਾਏ ਸਿੱਖ ਕੌਮ ਵਾਸਤੇ, 1984 ਦੇ ਵਿੱਚ ਇੱਕੋ ਹੀ ਗੀਤ ਐਸਾ ਗਾਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ, ਅਤੇ ਉਸ ਗੀਤ ਨੇ ਹਾਹਾ ਹਾਹਾ ਹਾਹਾ ਕਾਰ ਮਚਾਤੀ ਸੀ ਪੂਰੇ ਵਰਲਡ ਦੇ ਵਿੱਚ। ਜੇ ਤੁਹਾਨੂੰ ਲੱਗਦਾ ਕਿ ਇਹ ਸੰਗੀਤ ਜਿਹੜਾ ਹੈ ਇੱਕ ਦੂਜੇ ਨੂੰ ਮਿਲਾਉਣ ਵਾਲਾ ਹੈ, ਤਾਂ ਤੁਸੀਂ ਜ਼ਰੂਰ ਆਇਓ। ਜੇ ਤੁਹਾਨੂੰ ਲੱਗਦਾ ਕਿ ਇਸ ਸੰਗੀਤ ਨਾਲ ਤੁਹਾਨੂੰ ਇੱਕ ਸ਼ਾਂਤੀ ਮਿਲੇਗੀ ਉੱਥੇ ਬੈਠ ਕੇ, ਤਾਂ ਜ਼ਰੂਰ ਆਇਓ। ਜੇ ਤੁਹਾਨੂੰ ਲੱਗਦਾ ਇਹ ਸੰਗੀਤ ਤੁਸੀਂ 3 ਘੰਟੇ ਦਾ ਸ਼ੋਅ ਦੇਖ ਕੇ ਆਪਣੇ ਮਾਇੰਡ ਦੇ ਵਿੱਚੋਂ ਆਪਣੀਆਂ ਜਿਹੜੀਆਂ ਕਹਿੰਦੇ ਹੁੰਦੇ ਨੈਗਟਿਵਿਟੀਜ਼ ਆ ਆਊਟ ਕਰ ਦਿਓਗੇ, ਫਿਰ ਜ਼ਰੂਰ ਆਇਓ। ਜੇ ਤੁਹਾਨੂੰ ਲੱਗਦਾ ਕਿ ਇਹ ਸੰਗੀਤ ਮਾੜਾ ਹੈ, ਹੰਸਰਾਜ ਹੰਸ ਸਾਹਿਬ ਦੇ ਗੀਤ ਚੰਗੇ ਨਹੀਂ, ਜੇ ਤੁਹਾਨੂੰ ਲੱਗਦਾ ਹੰਸਰਾਜ ਹੰਸ ਸਾਹਿਬ ਵਧੀਆ ਨਹੀਂ ਗਾਉਂਦੇ, ਜਾਂ ਤੁਹਾਨੂੰ ਲੱਗਦਾ ਕਿ ਹੰਸਰਾਜ ਹੰਸ ਨੂੰ ਸੁਣਨ ਦਾ ਕੋਈ ਫਾਇਦਾ ਨਹੀਂ, ਜੇ ਤੁਹਾਨੂੰ ਲੱਗਦਾ ਕਿ ਆਪਣੇ ਦਿਮਾਗ ਨੂੰ ਬ੍ਰੇਨ ਨੂੰ ਰਿਲੈਕਸ ਕਰਨ ਦਾ ਕੋਈ ਫਾਇਦਾ ਨਹੀਂ, ਫਿਰ ਆਉਣ ਦੀ ਲੋੜ ਨਹੀਂ ਵੀਰ ਮੇਰਿਓ, ਫਿਰ ਘਰੇ ਬੈਠੋ ਆਰਾਮ ਨਾਲ। ਮੈਨੂੰ ਪਤਾ ਲੱਗਿਆ ਸ਼ਾਮ ਨੂੰ ਅੱਜ 100-150 ਟਿਕਟ ਨਿਕਲ ਗਈ ਹੈ, ਆਪਣੇ ਪਰਿਵਾਰ ਨੂੰ ਲੈ ਕੇ ਆਇਓ ਨਾਲ, ਆਪਣੀ ਮਿਸਿਸ ਨੂੰ ਲੈ ਕੇ ਆਇਓ, ਜਿਨ੍ਹਾਂ ਦੀ ਮਿਸਿਸ ਨਹੀਂ ਹੈਗੀ ਉਹਨਾਂ ਦੀ ਗਰਲਫ੍ਰੈਂਡ ਤਾਂ ਹੋਏਗੀ, ਉਹਨੂੰ ਨਾਲ ਲੈ ਆਇਓ। ਜੇ ਗਰਲਫ੍ਰੈਂਡ ਵੀ ਨਹੀਂ ਹੈਗੀ, ਆਪਣੇ ਯਾਰ ਦੋਸਤ ਸੱਜਣ ਮਿੱਤਰ ਆਓ ਇਕੱਠੇ, ਚੰਗੇ ਸੰਗੀਤ ਨੂੰ ਅਸੀਂ ਸਪੋਰਟ ਕਰੀਏ। ਅਸੀਂ ਤਾਂ ਮੈਸੇਜ ਦੇ ਸਕਦੇ ਹਾਂ, ਅੱਗੋਂ ਆਪ ਸਾਰਿਆਂ ਦੀ ਮਰਜ਼ੀ ਹੈ ਵੀਰ ਮੇਰਿਓ। ਟਿਕਟਾਂ ticketmaster.ca ਤੋਂ।

0: ਪੰਜਾਬੀ ਵਿਰਸਾ ਰੇਡੀਓ ਵਾਲਾ ਜਿਹੜਾ ਸ਼ੋਅ ਤੁਹਾਡਾ ਅਜ਼ੀਜ਼ ਸਿੰਘ ਹਰਜੀਤ ਲੈ ਕੇ ਆਉਂਦਾ ਨਾ, ਉਹ ਆਰਟਿਸਟ ਹੁਣੇ ਮੈਂ ਨਿਤਿਨ ਮੁਕੇਸ਼ ਦਾ ਸ਼ੋਅ ਕਰਾਇਆ ਸੀ ਬੋਂਬੇ, ਤੁਹਾਨੂੰ ਪਤਾ ਮੁਕੇਸ਼ ਜੀ ਦਾ ਬੇਟਾ ਜੀ, ਬਹੁਤ ਤੁਸੀਂ ਆਏ ਪਰਿਵਾਰ ਉੱਥੇ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਜਿਹੜੇ ਇੱਦਾਂ ਦੇ ਆਰਟਿਸਟ ਹੁੰਦੇ ਆ, ਤੁਸੀਂ ਆਰਾਮ ਨਾਲ ਬੈਠ ਕੇ ਜਿਸ ਵੇਲੇ ਉਹਨਾਂ ਨੂੰ ਸੁਣ ਰਹੇ ਹੁੰਦੇ ਆ, ਪਤਾ ਨਹੀਂ ਕਿਹੜੀ ਦੁਨੀਆਂ 'ਚ ਤੁਸੀਂ ਪਹੁੰਚ ਜਾਂਦੇ ਆ। ਮੇਰੀ ਹੰਸ ਭਾਈ ਨਾਲ ਗੱਲ ਹੋਈ, ਮੈਂ ਕਿਹਾ ਭਾਅ ਜੀ ਤੁਸੀਂ ਕਵਾਲੀਆਂ ਵਿੱਚ ਜ਼ਰੂਰ ਗਾਉਣੀਆਂ ਨੁਸਰਤ ਸਾਹਿਬ ਦੀਆਂ, ਸਪੈਸ਼ਲ ਤਬਲੇ ਵਾਲਾ ਮੁੰਡਾ ਆ ਰਿਹਾ ਇੱਕ ਸਿਰਫ ਕਵਾਲੀਆਂ ਕਰਕੇ, ਤੁਸੀਂ ਸੁਣਿਓ ਤਬਲੇ ਵਾਲਾ ਬੰਦਾ ਆ ਕਿਹੜਾ ਰਿਹਾ। ਜਦੋਂ ਤਾਲ 'ਤੇ ਤਾਲ ਖੜਕੀ ਹੈ ਨਾ ਉੱਥੇ ਸਾਊਂਡ ਦੇ ਵਿੱਚ, ਜਦੋਂ ਠਾ ਠਾ ਵੱਜਿਆ ਤਬਲਾ, ਅਤੇ ਤੁਸੀਂ ਕਹਿੰਦਾ ਹਰਜੀਤ ਜੀ ਵਾਕਈ ਯਾਰ ਮਜ਼ਾ ਆ ਗਿਆ ਸ਼ੋਅ ਦੇਖ ਕੇ। ਹੈਲੋ
1: ਹਾਂਜੀ ਭਾਜੀ।
0: ਜੀ ਸਰ, ਬੀਬਾ ਬੋਆਏ ਜੀ ਕਿੱਥੇ ਰਹਿ ਗਏ ਅੱਜ?
1: ਬਸ ਭਾਜੀ ਲੇਟ ਹੋ ਗਿਆ ਅੱਜ ਆਪਾਂ।
0: ਕੋਈ ਕੋਈ ਗੱਲ ਨਹੀਂ, ਟਿਕਟਾਂ ਤੁਸੀਂ ਨੂੰ ਲਈਆਂ, ਤੁਸੀਂ ਗੱਲਾਂ ਜੀ ਆ ਬਸ ਮੈਂ ਦੱਸਾਂ।
1: ਹਾਂਜੀ ਮੈਂ ਸੱਚੀ ਦੱਸਾਂ, ਮੈਂ ਸ਼ੋਅ ਦੇਖਦਾ ਹੀ ਨਹੀਂ ਹੈ ਕਿਸੇ ਦਾ ਵੀ।
0: ਅੱਛਾ,
1: ਮੈਂ ਕਿਸੇ ਦੇ ਸ਼ੋਅ ਤੇ ਨਹੀਂ ਗਿਆ, ਮੈਂ ਜਦੋਂ ਕੈਨੇਡਾ ਪਹਿਲੀ ਵਾਰੀ ਆਇਆ
0: ਸੀ। ਅੱਛਾ, ਗੱਲ ਸੁਣੋ ਮੇਰੀ, ਅੱਜ ਆਪਾਂ ਵੀ ਦੁੱਧ ਦੁੱਧ ਪਾਣੀ ਦਾ ਪਾਣੀ ਕਰ ਹੀ ਲਈਏ। ਤੁਸੀਂ ਗੱਲ ਸੁਣੋ ਮੇਰੀ, ਪੰਜਾਬੀ ਵਿਰਸਾ ਤੇ ਤੁਸੀਂ ਕਾਲ ਕਰਦੇ ਆ ਰੋਜ਼, ਤੁਹਾਡਾ ਪਿਆਰ ਹੈ?
1: ਹਾਂਜੀ ਹਾਂਜੀ ਹੈਗਾ ਜੀ, ਤਾਂ ਹੀ ਤਾਂ ਕਾਲ ਕਰਦੇ ਆ।
0: ਤੁਹਾਨੂੰ ਮੇਰੀ ਬੋਲ ਬਾਣੀ ਜਾਂ ਮੇਰੇ ਲਫ਼ਜ਼ ਦੀ ਜਿਹੜੀ ਚੋਣ ਹੁੰਦੀ ਆ ਉਹ ਚੰਗੀ ਲੱਗਦੀ ਆ?
1: ਹਾਂਜੀ ਭਾਜੀ।
0: ਤੁਹਾਨੂੰ ਮੈਂ ਕਿੰਨੇ ਪਿਆਰ ਦੇ ਨਾਲ ਕਹਿੰਦਾ, ਉਹ ਲਫ਼ਜ਼ ਤੁਹਾਨੂੰ ਚੰਗੇ ਲੱਗਦੇ ਜਿਸ ਵੇਲੇ ਤੁਸੀਂ ਆਫ ਏਅਰ ਹੋ ਜਾਂਦੇ ਆ, ਜਾਂ ਤੁਹਾਨੂੰ ਲੱਗਦਾ ਕਿ ਹਰਜੀਤ ਭਾਜੀ ਨੇ ਮੇਰੇ ਵਾਸਤੇ ਕਿੰਨੇ ਵਧੀਆ ਲਫ਼ਜ਼ ਬੋਲੇ, ਚੰਗੇ ਲੱਗਦੇ?
1: ਹਾਂਜੀ ਹਾਂਜੀ।
0: ਤੇ ਤੁਹਾਡਾ ਮੇਰਾ ਫਿਰ ਰਿਸ਼ਤਾ ਕੀ ਉਹ ਹੈ ਕਿ ਯਾਰੀ ਦੋਸਤੀ ਦਾ ਹੋਇਆ ਨਾ ਰਿਸ਼ਤਾ ਪਿਆਰ ਦਾ? ਨਹੀਂ ਪਿਆਰ ਦੇ ਵਿੱਚ ਅਗਲੀ ਉੱਥੇ ਪਾਣੀ ਦੇ ਕੱਚੇ ਘੜੇ ਤਰ ਗਈ ਹੈ, ਤੇ ਤੁਸੀਂ ਦੋ ਬੰਦੇ ਨੀ ਆ ਸਕਦੇ ਕਹਿੰਦੇ ਮੈਂ ਸ਼ੋਅ ਨੀ ਦੇਖਦਾ ਹੈ, ਦਿਓ ਮੈਨੂੰ ਜਵਾਬ ਇਹਦਾ ਜਾਣ ਯਾਰ ਸਾਰੇ ਸਾਹਮਣੇ।
1: ਭਾਜੀ ਪਿਆਰ ਦੀ ਗੱਲ ਕੀਤੀ ਆ, ਪਿਆਰ ਦੇ ਲਈ ਤਾਂ ਕਹਿੰਦੇ ਹੀਰ ਨੇ ਤਾਂ ਰਾਂਝੇ ਨੇ ਵੀ ਮੇਰਾ ਭਾਰ ਦਾ ਸੀਗਾ।
0: ਆਏ ਰੱਬਾ ਮੇਰੇ, ਉਹ ਉਲਟੇ ਪਾਸੇ ਉਹਨੇ
1: ਭਾਜੀ ਉਹਦੇ ਤੀਰ ਤੋੜ ਦਿੱਤੇ, ਤੁਸੀਂ ਪਿਆਰ ਦੀ ਗੱਲ ਕਰ।
0: ਹਾਏ ਉਹ ਰੱਬਾ ਮੇਰਿਆ, ਹਾਏ ਉਹ ਰੱਬਾ ਮੇਰਿਆ, ਤੂੰ
1: ਤੀਰ
0: ਤੋੜੇ ਕਿਉਂ ਸੀ ਕਿਸੇ ਨੂੰ ਪਤਾ?
1: ਹਰਭਜਨ ਮਾਨ ਜੀ ਦੱਸੂ,
0: ਫਿਰ ਹਰਭਜਨ ਮਾਨ ਦਾ ਸ਼ੋਅ ਕਰਾ ਲਈਏ,
1: ਮੈਨੂੰ
0: ਵਰੀ ਹੋ ਹੀ ਨੀ ਸਕਦੀ ਅੱਜ ਤੱਕ ਹਿਸਟਰੀ ਆਪਣੇ 17 ਸਾਲਾਂ ਦੀ, ਜਿੰਨੇ ਵੀ ਸ਼ੋਅ ਕਰੇ ਸਾਰੇ ਸੋਲਡ ਆਊਟ ਹੀ ਗਏ ਆ। ਪ੍ਰੋਗਰਾਮ ਪੰਜਾਬੀ ਵਿਰਸਾ, ਉਹ ਤਾਂ ਦੇਖੋ ਮੈਸੇਜ ਦੇਣਾ ਆਪਣਾ ਫਰਜ਼ ਆ, ਕਿਉਂਕਿ ਪਰਿਵਾਰ ਦੇ ਵਿੱਚ ਹਰ ਰੋਜ਼ ਆਪਾਂ ਰੋਟੀ ਪਾਣੀ ਖਾਂਦੇ ਹਾਂ, ਹਰ ਰੋਜ਼ ਗੱਡੀ 'ਚ ਕਿਤੇ ਨਾ ਕਿਤੇ ਹਫ਼ਤੇ 10 ਦਿਨ ਬਾਅਦ ਤੇਲ ਪਵਾਉਂਦੇ ਹਾਂ, ਹੈ ਨਾ, ਕੰਮ 'ਤੇ ਜਾਂਦੇ ਹਾਂ, ਉਹ ਇੱਕ ਜ਼ਰੀਆ ਨਾ, ਇਹ ਵੀ ਇੱਕ ਜ਼ਰੀਆ ਹੀ ਆ। ਮੈਂ ਇੱਕ ਮੈਸੇਜ ਦੇਣਾ ਮੇਰਾ ਫਰਜ਼ ਬਣਦਾ। ਮੈਂ ਪਤਾ ਕਿਉਂ ਕਹਿੰਦਾ ਹੁੰਦਾ ਮੈਸੇਜ, ਕਿਉਂਕਿ ਟਿਕਟਾਂ ਮੈਨੂੰ ਪਤਾ ਔਨਲਾਈਨ ਹੀ ਵੇਖ ਜਾਣੀ ਆ, ਪਰ ਇੱਕ ਨਾ ਇੱਕ ਰਿਸ਼ਤਾ ਹੈ ਤੁਹਾਡਾ ਮੇਰਾ, ਅੱਜ ਜਿੱਦਾਂ ਆਪਾਂ ਪਿਆਰ ਨਾਲ ਗੱਲਾਂ ਕਰਦੇ ਹਾਂ, ਜਿੰਨਾ ਟਾਈਮ ਇੱਥੇ ਮੈਂ ਤੁਹਾਨੂੰ ਦਿੰਦਾ ਰੇਡੀਓ ਦੇ ਜਾਂ ਮੈਂ ਤੁਹਾਡੇ ਨਾਲ ਗੱਲਾਂ ਪਤਾ ਕਰਦਾ, ਇੰਨਾ ਆਪਾਂ ਗੱਲਾਂ ਕੋਈ ਕਰਦਾ ਕੋਈ ਹੋਰ? ਮੈਂ ਤਾਂ ਆਪਣੀ ਐਡਾਂ ਵੀ ਭੁੱਲ ਜਾਂਦਾ ਪਿੱਛੇ, ਵੀ ਭਾਈ ਚਲੋ ਕੋਈ ਗੱਲ ਨਹੀਂ, ਐਡਾਂ ਰਹਿ ਗਈਆਂ ਕੋਈ ਗੱਲ ਨਹੀਂ ਆਪਾਂ ਕਵਰ ਕਰ ਲਾਂਗੇ, ਕਿਉਂਕਿ ਮੈਨੂੰ ਲੱਗਦਾ ਕਿ ਸਾਡਾ ਪਰਿਵਾਰਿਕ ਇੱਕ ਤੌਰ 'ਤੇ ਰਿਸ਼ਤਾ ਹੈ ਪੰਜਾਬੀ ਵਿਰਸਾ ਦਾ, ਜੇ ਇੰਨੇ ਸਾਲਾਂ ਤੋਂ ਸਾਥ ਹੈ ਤੁਹਾਡੇ ਨਾਲ, ਇਹਦਾ ਕੋਈ ਰੀਜ਼ਨ ਹੀ ਹੈ ਨਾ, ਇਹਦਾ ਕੋਈ ਰੀਜ਼ਨ ਹੈ ਨਾ। ਤੁਸੀਂ ਸੁਣਦੇ ਹੋ ਪੰਜਾਬੀ ਵਿਰਸਾ ਰੇਡੀਓ ਨੂੰ, ਸਿੰਘ ਹਰਜੀਤ ਦੀ ਆਵਾਜ਼ ਨੂੰ ਸੁਣਦੇ ਹੋ, ਹਰਜੀਤ ਸਿੰਘ ਦੀ ਆਵਾਜ਼ ਨੂੰ ਸੁਣਦੇ ਹੋ, ਇਹਦਾ ਕੋਈ ਨਾ ਕੋਈ ਰੀਜ਼ਨ ਤਾਂ ਹੈ ਨਾ, ਨਹੀਂ ਤਾਂ ਕਿੰਨੇ ਚੈਨਲ ਚੱਲਦੇ ਸ਼ਹਿਰ ਦੇ ਵਿੱਚ, ਇੱਕ ਮਿੰਟ ਲੱਗਦਾ ਚੈਨਲ ਚੇਂਜ ਕਰਨ ਲੱਗਿਆ। ਪਰ ਇਹ ਇੱਕ ਪਿਆਰ ਹੈ, ਇੱਕ ਇਤਫਾਕ ਹੈ। ਜਿਵੇਂ ਜਸਵਿੰਦਰ ਭਾਅ ਜੀ ਆਏ, ਕਹਿੰਦੇ ਹਰਜੀਤ ਜੀ, ਮੈਂ ਕਿਹਾ ਤੁਸੀਂ ਆਉਣਾ? ਕਹਿੰਦੇ ਲੈਣੀਆਂ ਟਿਕਟਾਂ ਜ਼ਰੂਰ ਆਉਣਗੇ, ਮੈਨੂੰ ਪਤਾ ਤੁਸੀਂ ਆਉਣਾ, ਪਰ ਮੈਨੂੰ ਇਹ ਹੈ ਕਿ ਮੈਨੂੰ ਨਾ ਥੋੜ੍ਹਾ ਜਿਹਾ ਘਾਉ ਮਾਉ ਜੀ ਲੱਗੀ ਰਹਿੰਦੀ ਹੈ, ਜਾਂ ਟਿਕਟਾਂ ਹਲੇ ਘੱਟ ਗਈਆਂ। ਉਹ ਟਿਕਟਾਂ ਚੱਕੋ ਤੁਸੀਂ, ਮੈਨੂੰ ਵਿਹਲੇ ਕਰੋ, ਮੈਨੂੰ ਸਟ੍ਰੈੱਸ ਫ੍ਰੀ ਕਰੋ, ਠੀਕ ਹੈ ਨਾ। ticketmaster.ca ਤੇ ਅੱਜ ਮੈਂ ਦੇਖਣਾ ਚਾਹੂੰਗਾ ਕਿ ਅੱਜ ਤੁਸੀਂ ਟਿਕਟਾਂ ਹੁਣ ਕਿੰਨੀਆਂ ਲੈਂਦੇ। ਮੇਰੇ ਸਾਹਮਣੇ ਇਸ ਵਾਰ ਟਿਕਟ ਮਾਸਟਰ ਦਾ ਚਾਰਟ ਖੁੱਲਿਆ ਹੋਇਆ, ਮੈਨੂੰ ਰਾਈਟ ਵੇ ਉਹਨਾਂ ਦਾ ਮੈਸੇਜ ਆ ਜਾਂਦਾ ਵੀ ਆਹ ਟਿਕਟਾਂ ਇਸ ਸੈਕਸ਼ਨ 'ਚ ਉੱਡ ਗਈਆਂ। ਮੈਂ ਦੇਖ ਰਿਹਾ ਸਾਹਮਣੇ ਇਸ ਵੇਲੇ ਕੌਣ ਬੰਦਾ ਟਿਕਟਾਂ ਦੇਖ ਰਿਹਾ, ਕੌਣ ਬੰਦਾ ਟਿਕਟਾਂ ਨਹੀਂ ਦੇਖ ਰਿਹਾ। ਦੋ ਪੋਰਸ਼ਨ ਦੇ ਇਸ ਵੇਲੇ ਕਲਿੱਕ ਹੋ ਰਹੀ ਹੈ, ਮੈਂ ਦੇਖ ਰਿਹਾ ਇਸ ਵੇਲੇ ticketmaster.ca ਤੇ ਜਾ ਕੇ ਦੋ ਪੋਰਸ਼ਨ ਦੇ ਉੱਤੇ ਤੁਸੀਂ ਟਿਕਟਾਂ ਇਨਕੁਆਇਰੀ ਕਰ ਰਹੇ ਹੈ। ਅੱਜ ਮੈਂ ਦੇਖਣਾ ਚਾਹੁੰਦਾ ਕਿ ਮੇਰੇ ਸ਼ੋਅ ਚੱਲਦਿਆਂ ਦੇ ਦੌਰਾਨ ਕਿੰਨੀਆਂ ਟਿਕਟਾਂ ਵਿਕਦੀਆਂ। ticketmaster.cr ਜਾਓ ਤੇ ਉੱਤੇ 18 ਸਤੰਬਰ ਪਾ ਲਿਓ, ਹੰਸ ਰਾਜ ਹੰਸ ਪਾ ਲਿਓ ਤੇ ਤੁਹਾਨੂੰ ਟਿਕਟਾਂ ਤੁਹਾਡੇ ਸਾਹਮਣੇ ਆ ਜਾਣੀਆਂ।

0: ਥੈਂਕ ਯੂ ਵੈਰੀ ਮੱਚ। ਮੈਂ ਤਾਂ ਦੇਖ ਰਿਹਾ ਸੀ ਸੈਕਸ਼ਨ ਡੀ ਸੀ ਸੀ ਦੇ ਵਿੱਚੋਂ ਬੀ ਸੀ ਡੀ ਏ ਬੀ ਸੀ ਡੀ ਚਾਰ ਟਿਕਟਾਂ ਨਿਕਲੀਆਂ ਹੁਣੇ ਹੀ ਲਈਆਂ ਉਹਨਾਂ ਨੇ ਡੀ ਸੀ ਸੀ ਸੈਕਸ਼ਨ ਦੇ ਵਿੱਚੋਂ। ਇਹ ਸਟੈਂਡਰਡ ਟਿਕਟ ਹੈ ਔਰ ਇੱਥੇ ਲਈਆਂ ਟਿਕਟਾਂ ਕਿਸੇ ਸੱਜਣ ਨੇ, ਚਾਰ ਟਿਕਟਾਂ ਹੁਣੇ ਖਰੀਦੀਆਂ। ਮੈਨੂੰ ਪਤਾ ਲੱਗ ਜਾਂਦਾ ਰਾਈਟ ਵੀ ਹੈ ਨਾ ਪ੍ਰੋਗਰਾਮ ਪੰਜਾਬੀ ਵਿਰਸਾ। ਹੈਲੋ
1: ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਬਲਦੇਵ ਜੀ ਕੀ ਹਾਲ ਚਾਲ ਆ?
1: ਠੀਕ ਹੈ, ਮੈਂ ਸੁਣਦਾ ਹੁੰਦਾ ਤੁਹਾਡਾ ਪ੍ਰੋਗਰਾਮ।
0: ਬੜੀ ਮਿਹਰਬਾਨੀ ਵੀਰਾ ਜੀ।
1: ਨਹੀਂ
0: ਇਹ ਬਈ ਸਾਡਾ ਇਹ ਸਾਡਾ ਬੀਬਾ ਬੋਆਏ ਆ, ਇਹਦਾ ਨਾਂ ਅਸੀਂ ਰੱਖਿਆ ਭਰਾ ਦਾ।
1: ਧੰਨਵਾਦ,
0: ਬੜੀ ਮਿਹਰਬਾਨੀ ਵੀਰਾ ਜੀ, ਥੈਂਕ ਯੂ ਵੈਰੀ ਮਚ। 905-673-3300। ਦੇਖੋ ਗੱਲ ਪਤਾ ਕੀ ਹੈ, ਹੱਸਣਾ ਖੇਡਣਾ ਬੜਾ ਜ਼ਰੂਰੀ ਗੱਲ ਆ। ਔਰ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਕਿ ਇਸ ਸ਼ੋਅ ਦੇ ਵਿੱਚ ਤੁਹਾਡੇ ਨਾਲ ਸਿਰਫ ਇਸ ਕਰਕੇ ਤੁਸੀਂ ਸ਼ੋਅ ਨੂੰ ਸੁਣਦੇ ਹਾਂ, ਅਸੀਂ ਇਸ ਸ਼ੋਅ ਦੇ ਵਿੱਚ ਰਵਾਨੇ ਵੀ ਹਾਂ ਤੁਹਾਨੂੰ। ਜਿਸ ਵੇਲੇ ਆਪਣੀ ਮਾਂ ਦੀ ਗੱਲ ਕੀਤੀ ਜਾਂਦੀ ਹੈ, ਆਪਣੇ ਪਿਓ ਦੀ ਗੱਲ ਕੀਤੀ ਜਾਂਦੀ ਹੈ, ਆਪਣੇ ਭੈਣ ਭਰਾਵਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਫਿਰ ਤੁਸੀਂ ਰੋਂਦੇ ਵੀ ਹਾਂ ਇੱਥੇ, ਹੈ ਨਾ। ਨਾਲ ਮੈਂ ਵੀ ਰੋਂਦਾ ਤੁਹਾਡੇ, ਕਿਉਂਕਿ ਆਪਣੀ ਸਾਂਝ ਆ ਨਾ, ਮੈਂ ਅੱਗੇ ਵੀ ਕਹਿੰਦਾ ਸਾਂਝ ਆ ਆਪਣੀ ਸਾਰਿਆਂ ਦੀ, ਅਤੇ ਇਸ ਕਰਕੇ ਆਪਾਂ ਇੱਕ ਦੂਜੇ ਨਾਲ ਪਿਆਰ ਦੀਆਂ ਕਹਿੰਦੇ ਹੁੰਦੇ ਆ ਗੱਲਾਂ ਬਾਤਾਂ ਦੇ ਨਾਲ ਪ੍ਰੋਗਰਾਮ ਨੂੰ ਸੁਣਦੇ ਹਾਂ। ਥੈਂਕ ਯੂ ਤੁਹਾਡਾ ਸਾਰਿਆਂ ਦਾ।

0: फर्स्ट या सेकंड मॉर्गेज या रीफाइनेंस करवाना चाहते हो तब तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015।
1: यार मेरा तो डाटा ही मुक गया ते जेड़ा मैं प्लान दा पे कर रही हां वो तो बिल्कुल ही वेस्ट है।
2: ओए तू स्टिल डाटा इश्यूज ना डील कर रही हां, तेनु वैल्यू मोबाइल जाना चाहिदा। मेनू बहुत वधिया प्लान मिल गया सीगा जेड़ा मेरे बजट च सी।
1: सच्ची?
2: हां यार, वैल्यू मोबाइल ते कनाडा दे मेजर प्रोवाइडर्स दे फोन प्लान मिलदे ने, ओथे मेनू मेरे बजट दे हिसाब ना परफेक्ट प्लान मिल गया।
3: इस सीजन ओवर पे करना बंद करो, स्ट्रीम टॉक ते टेक्स्ट करो बिना स्ट्रेस तो। विजिट करो valuemobile.ca या अपने नियरेस्ट वैल्यू मोबाइल लोकेशन ते जाओ। साडे मोबाइल एक्सपर्ट्स तुहानू बिल्कुल परफेक्ट फोन ते प्लान देंगे जो कि तुहाडे लई बेस्ट होवे।
1: ओ अच्छा, मैं आज ही वैल्यू मोबाइल जाके आनी हां।
2: हां हां, मैं भी तेरे नाल ही चलदी हां, मैं भी अपने फोन नू अपग्रेड कराना आ।
3: वैल्यू मोबाइल, द राइट फोन, द राइट प्लान, द राइट प्लेस।
4: थैंक यू भाजी जिन्हें हुने चार टिकटां खरीदियां, थैंक यू वेरी मच भाजी, थैंक यू वेरी मच।
5: कि तुसी भी अपने पेरेंट्स या ग्रैंड पेरेंट्स नो सुपर वीजा या विजिटर वीजा ते कनाडा लाके आ रहे हो ते फिर प्लैनेट इंश्योरेंस तो सुपर वीजा इंश्योरेंस या विजिटर इंश्योरेंस प्लान लाके उन्हां नू प्रॉपरली प्रोटेक्शन दे। साडे अप्रूवल फास्ट ने, कवरेज तुहाडी नीड दे मुताबिक है ते कॉम्प्रीहेंसिव प्लान है जिहड़ा इह सारा कुछ तुहानू मिल सकदा है बहुत ही अफोर्डेबल प्राइस ते। तुसी मैनू कॉल करो, इहदे लई नंबर है 416-524-3535 416-524-3535 विदेश आबरा फ्रॉम प्लैनेट इंश्योरेंस।
4: ए टू जी किचन कैबिनेट, बई वाह क्या किचन कैबिनेट तैयार करते हैं। लकी भाजी दी बनिया किचन कैबिनेट देखे गुआंढ भी बहाने नाल तुहाडे घरे आउंदे हन। शीशे नाल भरिया किचन कैबिनेट वास्ते, डिजाइनर किचन कैबिनेट वास्ते ए टू जी किचन कैबिनेट 416-720-7073 905-720-7073 ते कॉल कर सकते हो। कल भी मेरे को किसी ने चार टिकटां लईयां जी, उन्हां दा नाम हैगा जी कुलविंदर मनिहास साहब। वैसे कमाल की गल है कुलविंदर जी, मैनू नहीं पता तुसी प्रोग्राम सुन रहे हो, ये मिसिसागा जी रहिंदे आ फैमिली साडी, और मैं जिन्हें भी शो कराए ये फैमिली जरूर आउंदी है। जिन्हें भी मैं शो अज तक कराए ये फैमिली जरूर आउंदी है, और मैनू उन्हां दा कॉल आउंदी है, कहिंदे असीं टिकट मास्टर टिकटां लैणियां, तुहाडे को टिकटां लैणियां, क्योंकि टिकट मास्टर $10 का फीस ही पै जाती है ना, तो मैं इन्हां नूं $60 की टिकट दिती है। जे तुसी भी $60 की टिकट लैनी हुई तो मैनू कॉल कर लियो, क्योंकि तुहानूं ईमेल सीधी आ जाएगी टिकट मास्टर कोलों, और जिहड़ी $10 फीस होगी मैं पे कर दूंगा तुहाडे लई। होर दसो, मैं तो यही कर सकदा वीरां वास्ते, अपने वास्ते इस तों ज़्यादा नहीं मैं कुछ कर सकदा। जे तुसी उत्थों टिकट लैनी है, $60 प्लस टिकट मास्टर की फीस होंदी है, तुहानूं पता वह पै जाती है। जे तुसी डायरैक्टली मेरे को लैनी है फिर तुहानूं 60 की मिल जूगी ना, तुहाडे $10 वीरे ऑफ हो जूगे। मेरा नंबर तुहाडे सारा को है 905 अगे नहीं लगना 647-448-1000 ਤੇ ਤੁਸੀਂ ਮੈਨੂੰ ਕਾਲ ਕਰ ਲਿਓ ਜਾਂ ਮੈਸੇਜ ਕਰ ਦਿਓ ਜਿੰਨੀਆਂ ਟਿਕਟਾਂ ਵੀ ਚਾਹੀਦੀਆਂ ਹੋਈਆਂ ਤੁਹਾਨੂੰ।
6: ਉਹਦੇ ਨਾਲ ਸ਼ੇਅਰ ਕਰਾਂਗੇ ਜੀ ਐਸੋ ਗੈਸ ਸਟੇਸ਼ਨ ਐਚ 5 ਯੂਨਿਟ ਹੀ ਕਹਿੰਦੇ ਜਿਹੜੇ ਰੈਂਟਲ ਹੀ ਕਹਿੰਦੇ ਐਚ ਜਿਹੜਾ ਹੈਗਾ ਯੂ ਹਾਲ ਹੀ ਗਾਵੇ ਐਚ ਬਿਗ ਟਰੱਕ ਯਾਰਡ ਜਾਂ ਕਿ ਸਟੋਰੀ ਯਾਰਡ ਹੀ ਗਾਵੇ ਇਹਦਾ ਸਿਰਫ ਰੈਂਟ ਹੀ ਰੈਂਟ $16,000 ਪਰ ਮੰਥ ਤੋਂ ਉੱਤੇ ਆ ਰਿਹਾ। ਇਹੋ ਜਿਹੀ ਲੋਕੇਸ਼ਨ ਜਿਹਦੇ ਉੱਤੇ $7,00,000 ਤੋਂ ਉੱਤੇ ਸਾਲਾਨਾ ਬਣਦਾ ਹੋਵੇ ਤੁਸੀਂ ਡੈਫੀਨੇਟਲੀ ਲੈਣਾ ਚਾਹੋਗੇ। ਵਿਦ 6.4 ਏਕੜ ਲੋਟ, ਬਿਗ ਬਿਗ ਲੋਟ, ਪ੍ਰਾਈਮ ਲੋਕੇਸ਼ਨ, 10 ਕਿਲੋਮੀਟਰ ਤੱਕ ਕੋਈ ਕੰਪੀਟੀਸ਼ਨ ਨਹੀਂ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449 ਹਸੀਬ ਸ਼ੇਖ 647-988-4449। ਸੇਵਾ ਦਾ ਮੌਕਾ ਜ਼ਰੂਰ ਦੇ ਰਹੇ,
4: ਜ਼ਰੂਰ ਸੇਵਾ ਦਾ ਮੌਕਾ ਦਿਓ ਬਈ ਹਸੀਬ ਸ਼ੇਖ ਸਾਹਿਬ ਨੂੰ, ਔਰ ਤੁਹਾਡੇ ਵਾਸਤੇ ਹਾਜ਼ਰ ਹੈ। ਕਮਰਸ਼ੀਅਲ ਪ੍ਰੋਪਰਟੀ ਦੀਆਂ ਡੀਲਾਂ ਹੀ ਕਰਦੇ ਆ। 647-988-4449 6479884449 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਅਸੀਂ ਤੁਹਾਨੂੰ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ $7,000 ਦੇ ਵਿੱਚ ਤੁਸੀਂ ਆਪਣੇ ਘਰ ਦੇ ਵਾਸ਼ਰੂਮ ਤਿਆਰ ਕਰਵਾ ਸਕਦੇ ਹਾਂ, ਜਾਂ ਤੁਸੀਂ ਕੋਈ ਨਵੀਂ ਬੇਸਮੈਂਟ ਤਿਆਰ ਕਰਵਾਉਣੀ ਆ, ਕੋਈ ਕੰਸਟਰਕਸ਼ਨ ਦਾ ਕੰਮ ਹੈ, ਬਿਜਲੀ ਦਾ ਕੰਮ ਹੈ, ਪਲੰਬਿੰਗ ਦਾ ਕੰਮ ਹੈ, ਕੋਈ ਟਾਇਲਾਂ ਲਵਾਉਣੀ ਆ, ਕੋਈ ਟਾਇਲਾਂ ਪਟਾ ਕੇ ਨਵੀਆਂ ਲਵਾਉਣੀਆਂ, ਕੋਈ ਕਿਚਨ ਦਾ ਕੋਈ ਕੰਮ ਹੈ ਤੁਹਾਡਾ ਜਿਹੜਾ ਕਿ ਤੁਹਾਡੀਆਂ ਟਾਇਲਾਂ ਦਾ ਹੁੰਦਾ, ਉਹ ਸਾਰੇ ਕੰਮ ਕਰ ਦਿੰਦੇ ਆ ਇਹ ਕੰਪਨੀ। ਪਰ ਇਹ ਜਿਹੜੀ ਆਫਰ ਚੱਲ ਰਹੀ ਆ $7,000 ਦੇ ਵਿੱਚ ਤੁਹਾਡੇ ਘਰਾਂ ਦੇ ਵਾਸ਼ਰੂਮ ਬ੍ਰੈਂਡ ਨਿਊ ਬਣ ਜਾਂਦੇ ਆ। ਮੈਂ ਇੱਕ ਵਾਰੀ ਫਿਰ ਦੱਸ ਰਿਹਾ, ਕਿਉਂਕਿ ਕਈ ਵਾਰੀ ਸੱਜਣ ਮਿੱਤਰ ਕੋਈ ਨਵੇਂ ਜੁੜੇ ਹੁੰਦੇ ਆ ਨਾਲ, ਟਾਇਲਸ ਤੋਂ ਲੈ ਕੇ ਸੀਲਿੰਗ ਤੱਕ ਜਿਹਦੇ ਵਿੱਚ ਟਾਇਲਾਂ ਹੋਣਗੀਆਂ, ਫਲੋਰ ਦੀਆਂ ਟੋਇਲਟ ਸੀਟ ਹੋਏਗੀ, ਸਿੰਕ ਹੋਣਗੀਆਂ, ਕਾਊਂਟਰ ਟੌਪ ਹੋਣਗੇ, ਵੈਨਿਟੀਜ਼ ਨਵੀਂ ਤੁਹਾਡੀ ਹੋਏਗੀ, ਸ਼ੀਸ਼ੇ ਨਵੇਂ ਹੋਣਗੇ, ਲਾਈਟਾਂ ਜਿਹੜੀਆਂ ਲੱਗੀਆਂ ਹੁੰਦੀਆਂ ਉਹ ਨਵੀਆਂ ਆਉਣਗੀਆਂ, ਪੋਟ ਲਾਈਟ ਲਾ ਦੇਣਗੇ ਵਾਸ਼ਰੂਮ 'ਚ, ਨਹੀਂ ਲੱਗੀਆਂ ਉਹ ਐਕਸਟਰਾ ਹੁੰਦੀਆਂ ਵੈਸੇ, ਪਰ ਅਸੀਂ ਵਿੱਚ ਹੀ ਕਰਾ ਦਿੱਤੀਆਂ ਤੁਹਾਡੇ ਵਾਸਤੇ। ਠੀਕ ਹੈ ਵੀਰਾ ਜੀ, ਫਿਰ ਇਸ ਦੇ ਨਾਲ ਨਾਲ ਜਿਹੜਾ ਕਿ ਟੋਇਲਟ ਪੇਪਰ ਜਿਹੜਾ ਹੁੰਦਾ, ਹੋਲਡਰ, ਟਾਵਲ ਹੋਲਡਰ, ਇਹ ਸਾਰਾ ਬ੍ਰੈਂਡ ਨਿਊ ਸਮਾਨ ਲੱਗਣਾ। ਇਸ ਦੇ ਨਾਲ ਨਾਲ ਜੇ ਘਰ ਦੇ ਵਿੱਚ ਟੱਪ ਲੱਗਾ, ਜਿਹੜਾ ਨਹਾਉਣ ਵਾਲਾ ਆਪਣਾ ਟੱਪ ਹੁੰਦਾ, ਸ਼ਾਵਰ ਵਾਲਾ ਟੱਪ ਹੈ ਨਾ, ਉਹ ਟੱਪ ਵੀ ਪੱਟ ਦੇਣਗੇ। ਉੱਥੇ ਨਵਾਂ ਟੱਪ ਲਵਾ ਲਓ, ਟੱਪ ਨਹੀਂ ਲਵਾਉਣਾ, ਸਟੈਂਡਿੰਗ ਸ਼ਾਵਰ ਲਵਾ ਲਓ, ਫਿਰ ਸਟੈਂਡਿੰਗ ਸ਼ਾਵਰ ਦੇ ਥੱਲੇ ਟਾਇਲਾਂ ਨਵੀਆਂ, ਫਿਰ ਉਹਦੀਆਂ ਸ਼ਾਵਰ ਨਵਾਂ, ਜਿਹੜਾ ਟੂਟੀਆਂ ਨਵੀਆਂ, ਜਿਹੜੀ ਸ਼ਾਵਰ ਦੇ ਪਿੱਛੇ ਟਾਇਲਾਂ ਲੱਗਣੀਆਂ, ਅੰਦਰ ਲੱਗਣੀਆਂ ਸਾਰੀਆਂ, ਉਹ ਨਵੀਆਂ, ਉੱਪਰ ਨਵੀਆਂ, ਅਖੀਰ 'ਤੇ ਕੀ ਕਰਨਾ ਇਹਨਾਂ ਨੇ, ਟੱਚ ਅਪ ਕਰਕੇ ਬ੍ਰੈਂਡ ਨਿਊ ਪੇਂਟ ਕਰਕੇ ਕਹਿਣਾ ਆਹ ਚੱਕੋ, ਤੁਹਾਡਾ $7,000 ਦਿਓ ਅਤੇ ਵਾਸ਼ਰੂਮ ਤੁਹਾਡਾ ਤਿਆਰ ਹੈ। ਇੰਨਾ ਸਮਾਨ ਲਾਉਣਾ ਇਹਨਾਂ ਨੇ, ਇਹ ਟਾਇਲਾਂ ਲਾਉਣਾ ਦਾ ਕੰਮ ਬੜਾ ਹੁੰਦਾ, ਪਹਿਲਾਂ ਅੱਧੀਆਂ ਗਲਾਉਣੀਆਂ ਪੈਂਦੀਆਂ, ਪਟਣੀਆਂ ਪੈਂਦੀਆਂ, ਫਿਰ ਸੁਕਾਉਣੀਆਂ ਪੈਂਦੀਆਂ, ਫਿਰ ਕੰਮ ਹੁੰਦਾ ਜਾ ਕੇ, ਅਤੇ ਇਹ ਤੁਹਾਡੀ ਮਰਜ਼ੀ ਹੈ ਬਾਈ ਵੀਰ ਮੇਰਿਓ। ਨੰਬਰ ਮੈਂ ਤੁਹਾਨੂੰ ਦੇ ਦਿੰਦਾ, ਇਹਨਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਵਾਸ਼ਰੂਮ ਬਹੁਤ ਤਿਆਰ ਕਰਤੇ ਆ, $7,000। ਦੇਖੋ ਉੱਪਰ ਜੇ ਮਾਸਟਰ ਬੈਡਰੂਮ ਦਾ ਵਾਸ਼ਰੂਮ ਆ, ਉਹ ਵੀ 7,000 ਦੇ 'ਚ ਹੀ। ਦੇਖੋ ਕਈ ਵਾਰੀ ਕੰਬਾਈਨ ਵਾਸ਼ਰੂਮ ਹੁੰਦੇ ਆ, ਦੋ ਬੈਡਰੂਮ ਦੇ ਵਿੱਚ ਘਰ ਵਾਸ਼ਰੂਮ ਦਾ, ਉਹ 'ਚ ਵੀ ਸ਼ਾਵਰ ਲੱਗਾ ਹੁੰਦਾ, ਉਹ ਵੀ $7,000। ਜੇ ਸਾਰੇ ਘਰ ਦੇ ਵਾਸ਼ਰੂਮ ਤਿਆਰ ਕਰਾਉਣੇ ਆ, ਜੇ ਸਪੋਜ਼ ਕਰੋ ਦੋ ਵਾਸ਼ਰੂਮ ਉੱਤੇ ਆ, ਇੱਕ ਥੱਲੇ ਤੁਹਾਡਾ ਛੋਟਾ ਵਾਸ਼ਰੂਮ ਆ ਪਾਊਡਰ ਰੂਮ, ਅਤੇ ਉਹਦਾ ਰੇਟ ਥੋੜ੍ਹਾ ਜਿਹਾ ਘਟਾ ਦੇਣਗੇ। ਇਹ ਮੈਂ ਤੁਹਾਨੂੰ ਕਹਿ ਰਿਹਾ ਆਪਣੇ ਵੱਲੋਂ, ਰੇਟ ਘਟਾ ਦੇਣਗੇ। ਅਤੇ ਨੰਬਰ ਨੋਟ ਕਰ ਲਓ, 416-678-88 8100 ਦੇ ਕਾਲ ਕੀਤੀ ਜਾ ਸਕਦੀ ਹੈ, 416-678-88 ਦੇ ਕਾਲ ਜਲਦੀ ਜਲਦੀ ਕਰ ਦਿਓ। ਇੱਕ ਗੀਤ ਲੱਗਾ ਲਾਉਣ ਮੈਂ, ਇਹ ਮੇਰਾ ਖਿਆਲ ਸਾਡੇ ਵੀਰ ਜਸਵਿੰਦਰ ਜੀ ਨੂੰ ਜ਼ਰੂਰ ਪਤਾ ਹੋਊਗਾ, ਇੱਕ ਸਾਡੇ ਚੰਬੇ ਵਾਲੀ ਸਰਕਾਰ ਆ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਇਹ ਗੀਤ ਕਿਹੜੀ

ਸੁੰਦਰ ਸਪਨੋਂ ਕੀ ਹੈ, ਆਹਾ ਬੜਾ ਪਿਆਰਾ ਗੀਤ ਹੈ। ਕਿਸੇ ਨੂੰ ਪਤਾ ਕਿਹੜੇ ਸਾਲ ਚ ਮੂਵੀ ਆਈ ਸੀ ਇਹ, ਤੇ ਮੂਵੀ ਦਾ ਨਾਮ ਨੀ ਕਿਸੇ ਨੂੰ ਪਤਾ ਹੋਣਾ। ਸੁਣਿਓ ਧਿਆਨ ਨਾਲ।

0: ਵੀ ਆਹ ਸੀ ਇਹ ਮੂਵੀ ਹੈ ਨਾ।
1: ਹਾਂਜੀ ਹਾਂਜੀ ਮੈਂ ਕਈ ਵਾਰੀ ਦੇਖੀ ਹੈ ਆਪਣੇ ਧਰਮਿੰਦਰ ਸਾਹਿਬ ਦੀ ਸ਼ਰਮਿਲਾ ਟੋਰ ਦੀ ਹੈਗੀ ਮੂਵੀ ਹੈ ਜੀ।
0: ਅੱਛਾ ਮੂਵੀ ਗਾਣਾ ਕਿੱਦਾਂ ਦਾ ਦੇਖੋ ਅੱਜ ਸਵੇਰੇ ਸਵੇਰੇ ਲਾਇਆ ਮੈਂ ਤੁਹਾਡੇ ਵਾਸਤੇ
1: ਇਹ
0: ਕਿਹਾ
1: ਤਾਂ ਬੜੇ ਪਿਆਰੇ ਇਹਨਾਂ ਦੇ ਗਾਣਿਆਂ ਦੀ ਵਰਡਿੰਗ ਬਹੁਤ ਪਿਆਰੀ ਹੁੰਦੀ ਹੈ ਜੀ ਇਹਨਾਂ ਦੀ।
0: ਮੈਨੂੰ ਹੈ ਨਾ ਉਸ ਦਿਨ ਸਾਡੇ ਇੱਕ ਬ੍ਰਦਰ ਹੈਗੇ ਆ ਉਹ ਲੰਡਨ ਤੋਂ ਫੋਨ ਕਰਦੇ ਹੁੰਦੇ ਆ ਇੱਥੇ ਏਅਰਪੋਰਟ ਦੇ ਕੰਮ ਕਰਦੇ ਆ ਆਈ ਥਿੰਕ ਹੀ ਇਜ਼ ਲਿਸਨਿੰਗ ਸ਼ੋਅ ਟੁਡੇ। ਉਹ ਕਹਿੰਦੇ ਮੈਨੂੰ ਉਹਨੇ ਗੱਲ ਬੜੀ ਕਮਾਲ ਦੀ ਲੱਗੀ ਕਹਿੰਦੇ ਜਿਹੜੇ ਪੁਰਾਣੇ ਗੀਤ ਨਾ ਲੋਕ ਪਤਾ ਕਿਉਂ ਸੁਣਦੇ ਆ ਕਿਉਂਕਿ ਉਹਦੇ 'ਚ ਉਰਦੂ ਸੀ ਜਿਹੜੇ ਉਰਦੂ ਦੇ ਲਫ਼ਜ਼ ਆ ਨਾ ਉਹ ਬੜੇ ਮਿੱਠੇ ਲਫ਼ਜ਼ ਆ
1: ਬਿਲਕੁਲ ਬਿਲਕੁਲ
0: ਤੇ ਅੱਜ ਕੱਲ੍ਹ ਦੇ ਗੀਤਾਂ ਦੇ ਵਿੱਚ ਉਰਦੂ ਦੇ ਲਫ਼ਜ਼ ਯੂਜ਼ ਨਹੀਂ ਕੀਤੇ ਜਾਂਦੇ ਤੇ ਇਸ ਕਰਕੇ ਲੋਕ ਭੁੱਲਦੇ ਜਾ ਰਹੇ ਆ ਇਹ ਚੀਜ਼ਾਂ। ਮੈਨੂੰ ਇੱਕ ਵਾਰੀ ਗੱਲ ਕਹੀ ਸੀ ਮੈਨੂੰ ਆਉਣੇ ਆ ਗਏ। ਜਸਵਿੰਦਰ ਜੀ ਬੜੀ ਮਿਹਰਬਾਨੀ ਥੈਂਕ ਯੂ ਵੀਰ ਜੀ ਥੈਂਕ ਯੂ ਵੈਰੀ ਮੱਚ ਪੰਜਾਬੀ ਵਿਰਸਾ। ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਬਿੰਦਰ ਜੀ। ਅੱਛਾ ਕਿੱਥੇ ਦੇਖੀ ਸੀ ਇਹ?
1: ਬਾਈ ਬਹੁਤ ਪੁਰਾਣੇ ਜਦੋਂ ਕਿਸੇ ਗਿਆ
0: ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਜ਼ਿੰਦਗੀ ਦੇ ਨਾਲ ਨਾਲ ਹੀ ਚੱਲਣੇ ਆ ਔਰ ਇਹ ਬੜੀਆਂ ਚੀਜ਼ਾਂ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ। ਸਾਡੇ ਬਹੁਤ ਹੀ ਪਿਆਰ ਵਾਲੇ ਵੀਰ ਆ ਮੇਰੇ ਟੋਨੀ ਭਾਜੀ ਹੈ ਨੀ ਸਾਡੇ ਨਕੋਦਰ ਦੇ ਕੋਲ ਹੀ ਪਿੰਡ ਉਹਨਾਂ ਰੂਪੇ ਵਾਲਾ ਉਹਨਾਂ ਦੀ ਮਦਨ ਲਾਓ ਪਿਛਲੇ ਦਿਨ ਹੀ ਅਕਾਲ ਚਲਾਣਾ ਕਰ ਗਏ ਆ ਅਤੇ ਕੱਲ੍ਹ ਉਹਨਾਂ ਦਾ ਫਿਨਰਲ ਹੈ ਬੀ ਜੀ ਬਚਨ ਕੌਰ ਜੀ ਦਾ। ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਮਿਸਿਜ਼ ਦੇ ਨਾਲ ਉਹਨਾਂ ਦੇ ਪੂਰੇ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ ਔਰ ਮੈਂ ਸਮਝਦਾ ਕਿ ਬਹੁਤ ਹੀ ਜ਼ਿਆਦਾ ਦੁੱਖ ਦਾ ਸਮਾਂ ਹੁੰਦਾ ਜਿਸ ਵੇਲੇ ਮਾਵਾਂ ਚਲੀਆਂ ਜਾਂਦੀਆਂ। ਟੋਨੀ ਭਾਜੀ ਉਸ ਘਰ ਦੇ ਜਵਾਈ ਹੈ ਇਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਦੀ ਮਦਰ ਬੀ ਜੀ ਬਚਨ ਕੌਰ ਜੀ ਦਾ ਪਿਛਲੇ ਦਿਨ ਹੀ ਦੇਹਾਂਤ ਹੋਇਆ ਹੈ ਔਰ ਚਲੋ ਉਮਰ ਦੇ ਨਾਲ ਬੰਦੇ ਨੇ ਜਾਣਾ ਵੀ ਹੈ ਪਰ ਗੱਲ ਇਹ ਹੈ ਕਿ ਆਪਣੀ ਉਮਰ ਪੂਰੀ ਭੋਗ ਕੇ ਜਾਵੇ ਫਿਰ ਤਕਲੀਫ ਥੋੜ੍ਹੀ ਜਿਹੀ ਪਰਿਵਾਰ ਨੂੰ ਘੱਟ ਜਾਂਦੀ ਹੈ ਔਰ ਇਹਨਾਂ ਦਾ ਜਿਹੜਾ ਕਿ ਜਨਮ ਸੀ 1933 'ਚ ਹੋਇਆ ਸੀ ਵਾਹ ਬਈ ਵਾਹ ਅਤੇ ਸਮਾਪਤੀ ਇਹਨਾਂ ਦੀ ਜਿਹੜੀ ਜ਼ਿੰਦਗੀ ਦਾ ਆਖਰੀ ਸਮਾਂ ਹੈ ਉਹ 2026 'ਚ ਹੋਇਆ 24 ਤਰੀਕ ਨੂੰ ਅਤੇ ਕੱਲ੍ਹ ਇਹਨਾਂ ਦਾ ਫਿਨਰਲ ਹੈ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਮਿਸੀ ਸਾਗਰ ਦੇ ਵਿੱਚ ਹੈ ਇਹਨਾਂ ਦਾ ਫਿਨਰਲ ਜਿਹੜਾ ਕਿ ਦੰਡਾਸ ਐਂਡ ਕਵਾਥਰਾ ਦੇ ਕਾਰਨਰ ਦੇ ਫਿਨਰਲ ਹੋਮ ਹੈ ਉੱਥੇ ਇਹਨਾਂ ਦਾ ਫਿਨਰਲ ਹੋਏਗਾ ਅਤੇ ਕੱਲ੍ਹ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਇਹਨਾਂ ਦੀ ਅੰਤਿਮ ਜਿਹੜੀ ਅਰਦਾਸ ਹੈ 1 ਵਜੇ ਤੋਂ ਲੈ ਕੇ 3 ਵਜੇ ਤੱਕ ਦੁਪਹਿਰੇ ਹੋਏਗੀ ਜਿਹੜੇ ਸਾਡੇ ਟੋਨੀ ਭਾਅ ਜੀ ਨੂੰ ਜਿਨ੍ਹਾਂ ਦੇ ਪਰਿਵਾਰ ਦੇ ਨਾਲ ਔਰ ਸਾਡੇ ਬਹੁਤ ਪਿਆਰੇ ਵੀਰ ਆ ਪਰਮਜੀਤ ਭਾਅ ਜੀ ਇਹਨਾਂ ਦੇ ਪਰਿਵਾਰ ਦੇ ਜੀ ਆ ਸਾਰੇ ਜਣੇ ਔਰ ਅਸੀਂ ਇਹਨਾਂ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ। ਕੱਲ੍ਹ ਟੋਨੀ ਭਾਅ ਜੀ ਜ਼ਰੂਰ ਦਰਸ਼ਨ ਕਰਾਂਗੇ ਆਪ ਜੀ ਦੇ ਔਰ ਮਾਤਾ ਜੀ ਨੂੰ ਬਾਬਾ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਬਖਸ਼ਣ ਇਹੀ ਅਰਦਾਸ ਬੇਨਤੀ ਕੀਤੀ ਜਾ ਸਕਦੀ ਹੈ। ਮਾਵਾਂ ਠੰਡੀਆਂ ਛਾਵਾਂ ਅਤੇ ਛਾਵਾਂ ਫਿਰ ਕੌਣ ਕਰੇ ਜਦੋਂ ਮਾਵਾਂ ਤੁਰ ਜਾਂਦੀਆਂ ਫਿਰ ਛਾਵਾਂ ਨਹੀਂ ਹੁੰਦੀਆਂ ਫਿਰ ਭਰਾ ਭਰਜਾਈਆਂ ਵੀ ਫਿਰ ਆਪਣੇ ਮੂਡ 'ਚ ਹੀ ਹੋ ਜਾਂਦੇ ਆ। ਚਲੋ ਸਮਾਂ ਹੈ ਸਮੇਂ ਦੇ ਨਾਲ ਹਰ ਬੰਦੇ ਨੇ ਚਲੇ ਜਾਣਾ ਹੈ। ਟੋਨੀ ਭਾਅ ਜੀ ਬਹੁਤ ਅਸੀਂ ਇਸ ਗੱਲ ਦਾ ਅਫਸੋਸ ਜ਼ਾਹਿਰ ਕਰ ਰਹੇ ਹਾਂ ਆਪ ਜੀ ਦੇ ਪਰਿਵਾਰ ਦੇ ਨਾਲ ਔਰ ਖਾਸ ਕਰਕੇ ਆਪ ਜੀ ਦੀ ਮਿਸਿਜ਼ ਦੇ ਨਾਲ ਬੜੀ ਮਿਹਰਬਾਨੀ।
2: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਅਤੇ ਆਪਣੀਆਂ ਜੜ੍ਹਾਂ ਆਪਣੇ ਸੰਸਕਾਰਾਂ ਅਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।
3: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
4: ਟੌਪ ਫਾਈਨੈਂਸ਼ੀਅਲ ਲਿੰਕ ਤੋਂ ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
5: ਕ੍ਰਿਟੀਕਲ ਮਾਰਗੇਜ, ਆਰਈਐਸਪੀ, ਆਰਆਰਐਸਪੀ, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫਾਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
4: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6474730036473100
5: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ ਯੂਨਿਟ 11 ਬ੍ਰੈਂਪਟਨ।
6: A1 cakes and pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਸ, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਸ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ। A1 cakes ਮਗਾ ਲਈਏ।
0: ਏਵਨ ਕੇਕ ਐਂਡ ਪੇਸਟਰੀਜ਼, ਤੁਹਾਨੂੰ ਪਤਾ ਕਿ ਬਹੁਤ ਲੰਬੇ ਅਰਸੇ ਤੋਂ ਸੇਵਾਵਾਂ ਤੁਹਾਨੂੰ ਦੇ ਰਹੇ ਆ, ਔਰ ਏਵਨ ਕੇਕ ਐਂਡ ਪੇਸਟਰੀ ਵਾਲੇ ਸਾਡੇ ਬਹੁਤ ਪਿਆਰੇ ਵਾਲੇ ਵੀਰ ਆ, ਤੁਹਾਨੂੰ ਵੈਲਕਮ ਕਰਦੇ ਆ। ਤੁਸੀਂ ਬਹੁਤ ਵੈਜੀਟੇਰੀਅਨ ਕੇਕ ਤੁਸੀਂ ਲੈਣੇ ਆ, ਤੁਹਾਡੇ ਵਾਸਤੇ ਕੇਕ ਹਾਜ਼ਰ ਹੁੰਦੇ ਆ। ਤੁਸੀਂ ਆਪਣੇ ਕੋਈ ਫਾਦਰ ਜੀ ਦਾ ਜਨਮਦਿਨ ਹੈ, ਬੀਜੀ ਦਾ, ਮੰਮਾ ਜੀ ਦਾ, ਤੁਹਾਡੇ ਬੀਬੀ ਜੀ ਦਾ ਜਨਮਦਿਨ ਹੈ, ਉਹਨਾਂ ਵਾਸਤੇ ਕੇਕ ਲੈ ਸਕਦੇ ਹਾਂ। ਇੱਕ ਬੜੀ ਦੇਖੋ ਤਕਨੀਕ ਹੁੰਦੀ ਆ, ਨਵੀਆਂ ਚੀਜ਼ਾਂ ਆਏ ਦਿਨ ਹੀ ਆ ਜਾਂਦੀਆਂ, ਕੁਛ ਨਾ ਕੁਛ ਨਵੀਆਂ, ਚੰਗੀ ਗੱਲ ਵੀ ਹੈ। ਘਰ ਦੇ ਵਿੱਚ ਕਿਸੇ ਬੱਚੇ ਦਾ ਬਰਥਡੇ ਆ, ਤੁਸੀਂ ਉਹਦੀ ਫੋਟੋ ਲਵਾਉਣੀ ਉੱਤੇ ਕੇਕ ਦੇ ਉੱਤੇ, ਉਹ ਲਵਾ ਸਕਦੇ ਹਾਂ। ਬੀਜੀ ਆਪਣੇ ਦੀ ਫੋਟੋ, ਕਈ ਵਾਰੀ ਸਾਡੇ ਪਰਿਵਾਰਾਂ 'ਚ ਨਾ ਬਜ਼ੁਰਗ ਬੜੇ ਬੈਠੇ ਆ ਜਿਨ੍ਹਾਂ ਦੀ 100-100 ਸਾਲ ਤੋਂ ਉੱਪਰ ਹੋ ਗਈ ਹੈ, ਜਾਂ ਉਹਨਾਂ ਦੇ 100ਵਾਂ ਜਨਮਦਿਨ ਆ ਰਿਹਾ, ਅਤੇ ਉਹ ਸੈਲੀਬ੍ਰੇਟ ਹੋਣਾ ਚਾਹੀਦਾ। ਇਹ ਕਰਮਾਂ ਨਾਲ ਮਿਲਦੀਆਂ ਉਮਰਾਂ 100-100 ਸਾਲ ਦੀਆਂ, ਪੁਰਾਣੇ ਬਜ਼ੁਰਗਾਂ ਦੀ ਉਮਰਾਂ ਦੇਖੋ ਕਿੰਨੀਆਂ ਲੰਬੀਆਂ ਸੀ, ਕਿਉਂਕਿ ਖਾਣਾ ਪੀਣਾ ਬੜਾ ਵਧੀਆ ਸੀ ਉਸ ਵੇਲੇ। ਬਰਗਰ ਬੁਰਗਰ ਨਹੀਂ ਹੁੰਦੇ ਸੀ, ਨਾ ਪੀਜ਼ੇ ਹੁੰਦੇ ਸੀ, ਅਤੇ ਨਾ ਕੋਕ ਹੁੰਦੀ ਸੀ, ਦਾਰੂ ਵੀ ਪੀਂਦੇ ਸੀ, ਘਰ ਦੀ ਦੇਸੀ ਪੀਂਦੇ ਸੀ, ਜਿਹੜਾ ਵਧੀਆ ਸਮਾਨ ਪਾਇਆ ਹੁੰਦਾ ਸੀ। ਅਤੇ ਅੱਜ ਕੱਲ੍ਹ ਉਮਰਾਂ ਕਿੰਨੀਆਂ ਕੁ ਬੰਦੇ ਦੀਆਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ ਨਾ। ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ, ਮੈਂ ਤਾਂ ਫਿਰ ਅਰਦਾਸ ਇਹੀ ਕਰ ਰਿਹਾ। ਗੱਲ ਇਹ ਹੈ ਕਿ ਗੱਲ ਮੈਂ ਕਿੱਧਰ ਜਾ ਰਿਹਾ ਸੀ, A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦੀ, ਔਰ ਤੁਸੀਂ ਉਹਨਾਂ ਦੀਆਂ ਫੋਟੋਆਂ, ਬੱਚਿਆਂ ਦੀਆਂ ਫੋਟੋਆਂ ਕੇਕ 'ਤੇ ਲਵਾ ਸਕਦੇ ਹੋ। ਕੋਈ ਫਾਦਰ ਤੁਹਾਡੇ ਇੰਡੀਆ ਤੋਂ ਆ ਰਿਹਾ, ਬੀਜੀ ਤੁਹਾਡੇ, ਮੰਮੀ ਡੈਡੀ ਇੰਡੀਆ ਤੋਂ ਆ ਰਿਹਾ, ਉਹਨਾਂ ਵੈਲਕਮ ਦਾ ਕੇਕ ਕੱਟੋ, ਕਿਉਂ ਨਹੀਂ ਕੱਟਣਾ ਚਾਹੀਦਾ। ਤੁਹਾਨੂੰ ਜੰਮਿਆ ਉਹਨਾਂ ਨੇ, ਜੰਮ ਕੇ ਤੁਹਾਨੂੰ ਉਹਨਾਂ ਨੇ ਪਾਲ ਪੋਸ ਕੇ ਐਡਾ ਵੱਡਾ ਕਰਕੇ ਕੈਨੇਡਾ 'ਚ ਭੇਜਿਆ, ਤੁਸੀਂ ਕੇਕ ਲੈ ਕੇ ਆਓ A1 ਕੇਕ ਐਂਡ ਪੇਸਟਰੀ ਹੋ, ਨਾਲੇ ਬੀਜੀ ਦੀ ਫੋਟੋ ਲਵਾਓ, ਨਾਲੇ ਉਹਨਾਂ ਵੈਲਕਮ ਕਰੋ, ਨਾਲੇ ਪਾਪਾ ਜੀ ਦੀ ਫੋਟੋ ਲਵਾਓ। ਜੇ ਪਾਪਾ ਜੀ ਨੇ ਕਦੇ ਕੁੜਤਾ ਪਜਾਮਾ ਪਾਇਆ, ਵਧੀਆ ਚਾਦਰਾ ਬੰਨਿਆ, ਕਦੇ ਤੁਰਲੇ ਵਾਲੀ ਪੱਗ ਬੰਨੀ, ਉਹ ਫੋਟੋ ਲਵਾਓ ਉੱਥੇ ਕੇਕ ਦੇ ਉੱਤੇ, ਨਾਲੇ ਫੋਟੋ ਖਿੱਚ ਕੇ ਯਾਦਦਾਸ਼ਤ ਰੱਖੋ ਵੀ ਕੈਨੇਡਾ 'ਚ ਆਏ ਸੀ, ਪਹਿਲੇ ਦਿਨ ਇਹ ਕੇਕ ਕੱਟਿਆ ਸੀ। ਅਤੇ ਮੇਰਾ ਵੀਰ ਬਣ ਕੇ ਜਿਹੜੇ ਵੀ ਅੱਜ ਕੋਈ ਫੈਮਿਲੀਜ਼ ਇੰਡੀਆ ਤੋਂ ਆ ਰਹੀਆਂ, ਕਿਸੇ ਦੀ ਕੋਈ ਮਿਸਿਸ ਆ ਰਹੀ ਹੈ, ਕਿਸੇ ਦਾ ਕੋਈ ਪਰਿਵਾਰ ਦਾ ਜੀ ਆ ਰਿਹਾ, ਕਿਸੇ ਦੀ ਕੋਈ ਸਿਸਟਰ ਆ ਰਹੀ ਹੈ, ਕਿਸੇ ਦੀ ਫੈਮਿਲੀ ਵਾਪਸ ਆ ਰਹੀ ਹੈ, ਵੈਲਕਮ ਬੈਕ ਟੂ ਟੋਰਾਂਟੋ ਦਾ ਕੇਕ ਜ਼ਰੂਰ ਬਣਾਓ ਤੁਸੀਂ A1 ਕੇਕ ਐਂਡ ਪੇਸਟਰੀ ਵਾਲਿਆਂ ਕੋਲੋਂ। ਨੰਬਰ ਤੁਸੀਂ ਨੋਟ ਕਰ ਲਓ, 905-564-2663। ਇਹ ਬਹੁਤ ਪਿਆਰ ਵਾਲਾ ਵੀਰ ਹੈ ਮੇਰਾ ਫਰਮਿੰਦਰ, ਔਰ ਜਸਪਾਲ ਸਿੰਘ ਨਾਗਰਾ ਸਾਹਿਬ ਦਾ ਸਪੁੱਤਰ ਹੈ, ਔਰ ਅੱਗੋਂ ਕੰਮ ਨੂੰ ਚਲਾ ਰਹੇ ਹੈ। ਔਰ ਮੈਂ ਸਮਝਦਾ ਕਿ ਤੁਸੀਂ ਵੀ ਇੱਥੋਂ ਵਧੀਆ ਪਿਓਰ ਪੀਪੇ ਵਾਲੇ ਦੇਸੀ ਸਟਾਈਲ ਦੇ ਬਿਸਕੁਟ ਲੈ ਕੇ ਆਉਣੇ ਆ, A1 ਕੇਕ ਐਂਡ ਪੇਸਟਰੀਜ਼, 1075 ਲੋਰੀ ਮਾਰ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀਜ਼। 905-564-2663 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਇਹਨਾਂ ਦਾ ਨਵਾਂ ਕਮਰਸ਼ੀਅਲ ਅਸੀਂ ਬਣ ਰਹੇ ਹਾਂ, ਬੜੀ ਜਲਦੀ ਅਸੀਂ ਹੋਪ ਨੈਕਸਟ ਵੀਕ ਤੋਂ ਨਵਾਂ ਕਮਰਸ਼ੀਅਲ ਵੀ ਪਲੇ ਕਰਾਂਗੇ। ਇੰਡੀਅਨ ਫਰੂਟ ਲੈਂਡ ਤੁਹਾਡੇ ਵਾਸਤੇ ਹਾਜ਼ਰ ਹੈ, ਥਾਲੀ 499 ਦੀ ਤੁਹਾਨੂੰ ਮਿਲ ਰਹੀ ਹੈ, ਵੈਜੀ ਬਰਗਰ 499 ਦਾ, ਵੈਜੀ ਬਰਿਆਨੀ 499 ਦੀ, ਦੁੱਧ, ਚੌਲ, ਆਟੇ, ਦਾਲਾਂ, ਮਸਾਲਿਆਂ ਨਾਲ ਭਰਿਆ ਹੋਇਆ ਸਟੋਰ ਆ ਇੰਡੀਅਨ ਫਰੂਟ ਲੈਂਡ ਦਾ, ਜਿੱਥੇ ਆਏ ਦਿਨ ਹੀ ਤੁਹਾਡੇ ਵਾਸਤੇ ਸੇਲਾਂ ਲੱਗੀਆਂ ਹੁੰਦੀਆਂ, ਔਰ ਤੁਸੀਂ ਵੀ ਇਸ ਸੇਲ ਦਾ ਫਾਇਦਾ ਉਠਾਉਣਾ ਔਰ ਜਾਓ। ਦਾਲਾਂ ਬਹੁਤ ਸਸਤੀਆਂ ਲੱਗੀਆਂ ਤੁਹਾਡੇ ਵਾਸਤੇ, ਬਹੁਤ ਹੀ ਜ਼ਿਆਦਾ ਸਸਤਾ ਸਮਾਨ ਲੱਗਾ, ਔਰ ਤੁਸੀਂ ਵੀ ਇੱਥੋਂ ਇੰਡੀਅਨ ਫਰੂਟ ਲੈਣ ਤੋਂ ਸਮਾਨ ਜ਼ਰੂਰ ਜ਼ਰੂਰ ਜ਼ਰੂਰ ਲੈ ਕੇ ਆਓ, ਕਿਉਂਕਿ ਸਮਾਨ ਹੁੰਦਾ ਹੀ ਬੜਾ ਵਧੀਆ, ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਹੁੰਦੀਆਂ ਇਹਨਾਂ ਦੀਆਂ, ਔਰ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਨਾਲ ਨਾਲ ਵਧੀਆ ਆਂਡੇ, ਦੁੱਧ ਲੈਣੇ ਆ, ਬ੍ਰੈਡਾਂ ਲੈਣੀਆਂ ਤੁਹਾਡੇ ਵਾਸਤੇ, ਛੋਟੇ ਬੈਂਗਣ, ਭਿੰਡੀਆਂ ਲੈਣੀਆਂ, ਮੂਲੀਆਂ ਲੈਣੀਆਂ, ਜਾਂ ਵੀ ਜੋ ਵੀ ਸਮਾਨ ਗਰੋਸਰੀ ਸਟੋਰ 'ਤੇ ਹੁੰਦਾ ਉਹ ਜ਼ਰੂਰ ਲੈ ਕੇ ਆਓ, ਘਰ ਦੇ ਵਿੱਚ ਤਾਜ਼ਾ ਤਾਜ਼ਾ ਸਮਾਨ ਖਾਇਆ ਕਰੋ, ਸਬਜ਼ੀਆਂ ਬਣਾ ਕੇ। ਦੇਖੋ ਲੋਕ ਵੈਜੀਟੇਰੀਅਨ ਹੋ ਰਹੇ ਅੱਜ ਕੱਲ੍ਹ, ਆਉਣ ਵਾਲੇ ਸਮੇਂ 'ਚ ਕਹਿੰਦੇ ਇਹ ਮੀਟ ਦੇ ਸਾਈਡ ਇਫੈਕਟ ਬੜੇ ਆ, ਰੈੱਡ ਮੀਟ ਦੇ ਖਾਸ ਕਰਕੇ, ਤੁਹਾਡੇ ਜਿਹੜੇ ਕੋਲੈਸਟ੍ਰੋਲ ਨੂੰ ਬਹੁਤ ਜ਼ਿਆਦਾ ਹਾਈ ਕਰਦਾ ਹੈ ਰੈੱਡ ਮੀਟ। ਅਤੇ ਵੈਜੀਟੇਬਲ ਦਾ ਦੇਖੋ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਕੁਦਰਤ ਦੀਆਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ, ਜਿਹੜੀਆਂ ਕੁਦਰਤ ਨੇ ਚੀਜ਼ਾਂ ਬਣਾਤੀਆਂ ਉਹਦਾ ਕੋਈ ਨੁਕਸਾਨ ਨਹੀਂ, ਬੰਦੇ ਦੇ ਪਾਲਣ ਪੋਸ਼ਣ ਵਾਸਤੇ ਕੋਈ ਨੁਕਸਾਨ ਨਹੀਂ, ਪਰ ਜਿਹੜੀਆਂ ਬਾਅਦ 'ਚ ਬੰਦੇ ਨੇ ਆਪਣੀ ਕਾਰਾਗਰੀ ਕੀਤੀ ਹੈ ਨਾ, ਉਹਦਾ ਕਿਤੇ ਨਾ ਕਿਤੇ ਸਾਈਡ ਇਫੈਕਟ ਹਰ ਚੀਜ਼ ਦਾ ਹੈ। ਚਲੋ ਐਨੀਵੇ ਸਮਾਂ ਸਮਾਪਤ ਵੱਲ ਜਾ ਰਿਹਾ, ਔਰ ਮੈਂ ਸਮਝਦਾ ਕਿ ਜੇ ਤੁਸੀਂ ਵੀ ਬਈ ਸ਼ੋਅ ਦੀਆਂ ਟਿਕਟਾਂ ਨਹੀਂ ਲਈ ਹਾਲੇ ਤੱਕ ਤਾਂ ਜ਼ਰੂਰ ਲੈ ਲਓ। ਮੈਂ ਦੋ ਕੁ ਮੈਸੇਜ ਵੀ ਆਇਆ ਵੀਰਾਂ ਦੇ, ਭਾਅ ਜੀ ਸਾਨੂੰ ਵੀ ਟਿਕਟਾਂ ਚਾਹੀਦੀਆਂ, ਮੈਂ ਤੁਹਾਨੂੰ ਕਾਲ ਕਰਦਾ ਵੀਰਾ ਜੀ ਹੁਣੇ। ਹੰਸ ਰਾਜ ਹੰਸ ਸਾਹਿਬ 18 ਸਤੰਬਰ ਨੂੰ ਆ ਰਹੇ ਆ, ਟਿਕਟਾਂ ticketmaster.co ਤੁਹਾਨੂੰ ਮਿਲ ਜਾਣੀਆਂ। ਜੇ ਕੋਈ ਹੋਰ ਸਪੋਂਸਰ ਕਰਨਾ ਮੈਨੂੰ ਕਾਲ ਕਰ ਲਿਓ 6474481000। ਹੰਸ ਰਾਜ ਹੰਸ ਨਾਲ ਤੁਹਾਡੀ ਮੁਲਾਕਾਤ ਵੀ ਕਰਾ ਰਹੇ ਹਾਂ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
6: 647-739-8710।
8: ਸ਼ੀਸ਼ਾ ਹੋਇਆ ਦਿਲ ਟੂਟ ਜਾਂਦਾ।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
12: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
13: ਮੈਂ ਕਿਹਾ ਕਿੱਥੇ ਜਾ ਰਹੀ ਹੈ?
14: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
13: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
15: ਬੜੀਆਂ ਪੱਟੀਆਂ ਲਪੇਟੀਆਂ, ਕੀ ਹੋਇਆ?
13: ਓਏ ਹੋਏ, ਇੱਕ ਕੁੜੀ ਦਾ ਫੋਨ ਰੀਚਾਰਜ ਕਰਾਉਣ ਗਿਆ ਸੀ, ਹੱਥ ਪੈ ਤੜਾ ਕੇ ਆਇਆ।
15: ਕਿਉਂ, ਰੀਚਾਰਜ ਦੇ ਪੈਸੇ ਨਹੀਂ ਹੈਗੇ ਸੀ?
13: ਉਹ ਪੈਸੇ ਤਾਂ ਹੈਗੇ ਸੀ, ਜਿਹੜੀ ਦੁਕਾਨ ਤੇ ਚਲ ਗਿਆ ਸੀ ਉਹ ਕੁੜੀ ਦਾ ਭਰਾ ਸੀ।
15: ਹੈਂ?
16: ਫੱਟੇ ਮੂੰਹ ਤੇਰੇ।
17: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
18: ਕਾਰਨਰ ਆਫ ਮੈਕਲੋਕਲਨ ਐਂਡ ਰੇ ਲੋਸਨ, ਕਾਲ 905-450-2800।
19: ਨਾਓ ਓਪਨ ਟਿਲ 2 AM।
20: I am Dave Tatla and you are not.
21: Indian Fruitland, one stop for all your grocery needs.
22: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
21: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
23: Vision Vanities ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। कॉल 9056711800 905-671-1800।
0: कंडीशंस अप्लाई।
1: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
3: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादी हैं, उम्मीद करते हैं तो अड्डा दिन अच्छा गुजरिया होगा और उम्मीद करते हैं कि थोड़ा वीकेंड भी बहुत अच्छा गुजरिया होगा। सब तो पहला अज छतरी छाता रिपोर्ट हाजिर है। 6:01 से सूरज आया, शाम नू 8:49 ते चले जाना। मामा चांसो अज शाम नू 8 आएगा ते कल नू 3:41 ते सवेरे चले जाना। अद्धा तापमान 27 डिग्री, मिक्स ऑफ सन एंड क्लाउड, थंडरस्टॉर्म झखड़ झोले, बारिश पाएगी। कल नू सारा दिन बदलवाई, थंडरस्टॉर्म झखड़ झोले, तापमान 26 डिग्री। बुधवार नू 28 डिग्री, मिक्स ऑफ सन एंड क्लाउड, थर्सडे नू 29 डिग्री, मोस्टली सनी रहेगा। फ्राइडे नू 28 डिग्री, सैटरडे नू 29 डिग्री, मिक्स ऑफ सन एंड क्लाउड, छतरी पैण दे आसार नजर आउंदे ने। मामा चांसों की गल की है, अज दे जमाने च भी लोग कुंडलियां च पए होए आ, राहु केतु दे चक्कर च पए आ। शनिवार है जी, शनि इधर नू गया ते शनि उधर नू गया, ते आह जिहड़ा फ्यूनरल होम तो पानी लै गया, घरे फलाने खूंजे च रखो, तुहाडी तकदीर बदल जाएगी। ਉਹ ਤਕਦੀਰ ਏਦਾਂ ਨਹੀਂ ਬਦਲਦੀ ਮਿੱਤਰੋ, ਤਕਦੀਰ ਮਿਹਨਤ ਨਾਲ ਬਦਲਦੀ ਆ, ਇਮਾਨਦਾਰੀ ਨਾਲ ਬਦਲਦੀ ਆ। ਇਹ ਲੋਕ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਜਾਂ ਤੁਹਾਨੂੰ ਕਹਿੰਦੇ ਹਾਂ ਵੀ ਤੇਰੀ ਜਨਮ ਤਰੀਕ ਕੀ ਆ, ਇੰਨੀ ਆ, ਜੰਮਿਆ ਕਦੋਂ ਸੀ, ਇੰਨੇ ਨੂੰ ਜੀ, ਤੇਰਾ ਇਲਾਕਾ ਕਿਹੜਾ, ਉਹ ਸਾਡੇ ਇਲਾਕਿਆਂ ਚ ਕੀ ਪਿਆ, ਇਲਾਕਾ ਤਾਂ ਧਰਤੀ ਆ। ਪਰ ਸਾਡੇ ਬੇਫੂਲ ਲੋਕ ਅਜੇ ਵੀ ਨਹੀਂ ਹਟਦੇ, ਬਚ ਕੇ ਰਹੋ ਇਹਨਾਂ ਲੋਕਾਂ ਤੋਂ। ਖੈਰ, ਟਿੱਕਾ ਜੰਕਸ਼ਨ ਦਾ ਸੁਨੇਹਾ। जंक्शन लई 6474294040 केटरिंग करानी है, छोटी वड्डे फंक्शन लई नो प्रॉब्लम 6474294040। लाइव कुकिंग करानी है करे नो प्रॉब्लम 6474294040। तुसी इन्हां दे बैंकुएट हॉल या लॉज में छोटी वड्डी पार्टी करनी है नो प्रॉब्लम 6474294040 647-429-4040। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਪ ਰੂਮ, ਯੂਨਿਟ 32। 905-460-9099-905-460-9099-460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਰੱਬ ਕੋਲੋਂ ਮੰਗਣਾ ਛੱਡੋ, ਮਿਹਨਤ ਕਰੋ, ਰੱਬ ਆਪੇ ਦੇਵੇਗਾ। ਜਿਸ ਦਿਨ ਰੱਬ ਮੰਗਣ ਤੇ ਆ ਗਿਆ ਨਾ, ਆਖਰੀ ਸਾਹ ਵੀ ਲੈ ਜਾਵੇਗਾ।
1: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
2: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
3: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
2: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
3: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ।
2: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
3: 905-671-8400 ਔਰ
0: 905-796-8800। ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1। 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲੋ 905-965-2631।
4: ਉਹ ਗੱਡੀ ਜਾਂਦੀ ਹੈ ਚਲਾਂਗਾ ਮਾਰਦੀ, ਉਹ ਮੈਨੂੰ ਯਾਦ ਆਵੇ ਮੇਰੇ ਯਾਰ ਦੀ, ਐ ਮੁੱਛਾਂ ਨੂੰ ਵੱਟਦੇ ਲਈਏ ਪਹਿਲਾਂ।
5: ਓ ਭਰਾਵਾ, ਹੌਲੀ ਚਲਾ ਗੱਡੀ, ਤੂੰ ਸਟੀਅਰਿੰਗ ਸੰਭਾਲਣ ਦਾ ਕੰਮ ਕਰ, ਮੁੱਛਾਂ ਨੂੰ ਵੱਟ ਮੈਂ ਦੇ ਦਿੰਨੀ ਆ।
4: ਹੈ
6: ਫਿੱਟੇ ਮੂੰਹ ਤੇਰੇ।
0: ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ ਜਿਹੜੀ ਰੈਂਟਲ ਪ੍ਰੋਪਰਟੀ ਹੈ, ਅੱਗੇ ਵੀ ਆਪਾਂ ਗੱਲ ਕੀਤੀ ਸੀ ਇੱਕ ਲੇਡੀ ਕਾਫੀ ਨੁਕਸਾਨ ਕਰ ਬੈਠੀ ਆਪਦਾ ਪੈਸੇ ਦਾ, ਤੁਸੀਂ ਜਾ ਕੇ ਪ੍ਰੋਪਰਟੀ ਚੈੱਕ ਕਰੋ, ਅਬਲਾ ਕਿਸੇ ਏਜੰਟ ਨੂੰ, ਰੀਅਲ ਸਟੇਟ ਏਜੰਟ ਨੂੰ ਇਨਵੋਲਵ ਕਰ ਲਓ, ਤੁਹਾਡੀ ਜੇਬ ਚੋਂ ਆਨਾ ਨਹੀਂ ਜਾਣਾ, ਉਹ ਆਪੇ ਸਾਰਾ ਕੁਝ ਚੈੱਕ ਕਰ ਲਏਗਾ। ਹੁਣ ਦੱਸਿਆ ਜਾ ਰਿਹਾ ਹੈ ਆਪਣੇ ਇੱਥੇ ਲੋਕਲ ਗਵਰਨਮੈਂਟ ਵੱਲੋਂ $500 million ਦਾ ਫਰੋਡ ਹੋ ਚੁੱਕਿਆ, ਜਿਹੜੇ ਲੋਕੀ ਰੈਂਟ ਤੇ ਘਰ ਭਾਲਦੇ ਸੀ, ਫਸਟ ਐਂਡ ਲਾਸਟ ਦੇਤਾ, ਮੁੜ ਕੇ ਉੱਥੇ ਕੋਈ ਵੀ ਨਹੀਂ ਮਿਲਦਾ ਤੁਹਾਨੂੰ। ਸੋ ਬੀ ਕੇਅਰਫੁਲ। ਇੱਕ ਨਾ ਟੋਰਾਂਟੋ ਸਨ ਦੇ ਵਿੱਚ January 9, 1956 ਤੋਂ ਇੱਕ ਆਰਟੀਕਲ ਆ ਰਿਹਾ ਸੀ, ਡੀਅਰ ਐਬੀ, ਤੁਸੀਂ ਉਸਨੂੰ ਲੇਡੀ ਨੂੰ ਕੋਈ ਵੀ ਸਵਾਲ ਪੁੱਛੋ, ਉਹਦਾ ਜਵਾਬ ਦਿੰਦੀ ਸੀਗੀ, ਅਤੇ ਜਵਾਬ ਇਹ ਨਹੀਂ ਹੁੰਦਾ ਸੀ ਕਿ ਸ਼ਨੀ ਐ ਨੂੰ ਗਿਆ ਹੋਇਆ, ਉਹ ਕੱਲ੍ਹ ਨੂੰ ਮੁੜ ਕੇ ਫਲਾਨੇ ਮੋੜਦੀ ਆਏਗਾ, ਚੰਦ ਆ ਜਿਹੜਾ ਉਹ ਸੂਰਜ ਦੇ ਪਿੱਛੇ ਅਤੇ ਸੂਰਜ ਥੱਲੇ ਆਇਆ ਹੋਇਆ, ਅਤੇ ਪਾਣੀ ਚੱਕੋ ਇੱਧਰ ਰੱਖ ਦਿਉ, ਮਿੱਟੀ ਚੱਕੋ ਇੱਧਰ ਰੱਖ ਦਿਉ, ਕੁਰਸੀ 'ਚ, ਇਹੋ ਜਿਹਾ ਕੁਛ ਨਹੀਂ ਕਰਦੇ ਸੀ, ਉਹਦੇ ਨੇ ਆਹ ਵੀ ਗੱਲਾਂ ਨਾਲ ਪੜ੍ਹੀ ਲਿਖੀ ਸੀ, ਉਹ ਦੱਸਦੀ ਸੀ। ਖੈਰ ਅੱਜ ਲਾਸਟ ਡੇ ਹੈ ਡੀਅਰ ਐਬੀ ਦਾ, ਜਿਹੜਾ ਸਵਾਲ ਟੋਰਾਂਟੋ ਸੰਚ ਹੈਗਾ, ਅੱਜ ਤੋਂ ਬਾਅਦ ਉਹ ਬੰਦ ਹੋ ਜਾਏਗਾ। ਉਦੋਂ ਡੋਨਲਡ ਟਰੰਪ ਉਹ ਕੜਿੱਕੀ 'ਚ ਫਸਿਆ ਹੋਇਆ, ਉਦੋਂ ਮਿਡ ਟਰਮ ਇਲੈਕਸ਼ਨ ਆ ਰਹੀ ਹੈ, ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਉਹ ਕਾਫੀ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, 100 ਦਿਨ ਰਹਿ ਗਏ ਇਲੈਕਸ਼ਨ 'ਚ, ਮੈਨੂੰ ਨਹੀਂ ਲੱਗਦਾ ਜਿੱਤੇਗਾ। ਅੱਜ ਥੋੜ੍ਹੀ ਦੇਰ ਪਹਿਲਾਂ 12 ਵਜੇ, ਠੀਕ 12 ਵਜੇ, ਜਿਹੜਾ ਗੋਡੀ ਹਾਓ ਬ੍ਰਿਜ ਹੈ ਅੰਬੈਸਡਰ 'ਤੇ, ਇਹ ਅਮੈਰੀਕਾ ਅਤੇ ਕੈਨੇਡਾ ਦੇ ਵਿਚਕਾਰ ਅੱਜ ਖੁੱਲ੍ਹ ਗਿਆ ਹੈ, ਇਹਦੇ 'ਚ ਕੈਨੇਡਾ ਦੀ ਸੈਲੀਬ੍ਰੇਸ਼ਨ ਜਿਹੜੀ ਚੱਲੀ ਹੈ, ਅਮੈਰੀਕਾ ਵਾਲਿਆਂ ਨੂੰ ਇਨਵਾਈਟ ਨਹੀਂ ਕੀਤਾ ਗਿਆ। ਆਪਣੇ ਕੈਨੇਡਾ ਵਿੱਚ ਬਾਏ ਇਲੈਕਸ਼ਨ ਹੋਣ ਜਾ ਰਹੀ ਹੈ, ਜਿਹੜੇ ਐਮ ਪੀ ਸਾਹਿਬ ਨੇ ਉਹ 3 MPs ਦੀ ਤਕਦੀਰ ਬਦਲੇਗੀ। ਆਪਣੇ ਇੱਥੇ ਲੋਕਲ ਈ ਬੀਚਸ 'ਤੇ ਹੈ, ਈਸਟ ਯੋਰਕ ਦੇ ਅੰਦਰ ਬੀ ਸੀ ਵਿੱਚ, ਅਤੇ ਤੀਜੀ ਜਿਹੜੀ ਕੁਰਸੀ ਹੈ ਉਹ ਕੁਬੈਕ ਦੇ ਵਿੱਚ ਹੈ। ਆਹ ਸੁਣੋ,
6: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਡ ਡੇਟਾ ਪਲਾਨਸ ਵਿਦ 5 year ਪ੍ਰਾਈਸ ਗਾਰੰਟੀ। ਹਾਂਜੀ, ਤੁਸੀਂ ਠੀਕ ਸੁਣਿਆ, 5 year ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ਼ ਇੰਕਲੂਡਿਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 647-946-2525, 647-946-2525, 2525 ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਿਡ ਯੂਸੇਜ, ਸਪੈਸ਼ਲ ਕ੍ਰੈਡਿਟਸ, ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 647-946-2525, 647-946-2525।
7: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
8: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
9: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
10: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜ ਕੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
11: ਹੈ? ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
10: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇ ਚ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870, ਪੈਗੀ ਪੱਲੇ।
12: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ,
13: ਜਸ਼ਨ ਟੈਂਟਸ ਦੇ ਨਾਲ
12: ਵਿਆਹ ਹੋਵੇ, ਬਰਥਡੇ ਪਾਰਟੀ,
13: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
12: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
13: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
12: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ, 416-294-2857,
13: 416-294-2857,
12: 2-254-2857। ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
14: ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
0: ਹੋਰ ਖਬਰਾਂ ਚ ਖਬਰ ਆਇਆ, ਮੇਨ ਸਟ੍ਰੀਮ ਚ ਸਰਵੇ ਹੋਇਆ, ਜਿਹੜਾ ਬਿਲੀ ਬਿਸ਼ਪ ਏਅਰਪੋਰਟ ਹੈ ਉਥੇ ਰੋਕ ਲਾਤੀ ਵੀ ਐਕਸਪੈਂਸ਼ਨ ਨਹੀਂ ਹੋਣੀ ਫੈਡਰਲ ਸਰਕਾਰ ਨੇ। ਡਗਫੋਰਡ ਤਾਂ ਚਾਹੁੰਦਾ ਹੋ ਜੇ, ਮੈਂ ਵੀ ਚਾਹੁੰਦਾ ਹੋ ਜੇ, ਪਰ ਉਹ ਬੰਦ ਕਰਤੀ। ਖੈਰ, ਜਿਹੜੇ ਦੇਸ਼ ਵਿਚ ਹਾਈਵੇ ਨਹੀਂ ਬਣਨਗੇ, ਏਅਰਪੋਰਟ ਨਹੀਂ ਬਣਨਗੇ, ਉਹ ਦੇਸ਼ ਤਰੱਕੀ ਕਿਵੇਂ ਕਰੇਗਾ? ਉਧਰ ਖਬਰ ਆ ਰਹੀ ਹੈ, ਜਿਹੜਾ ਇਰਾਨ ਦੀ ਲੜਾਈ ਚੱਲ ਰਹੀ ਹੈ, ਜਿਹੜੇ ਹੂਤੀਜ਼ ਨੇ ਉਹਨਾਂ ਨੇ ਰੈੱਡ ਸੀ ਦੇ ਵਿੱਚ ਜਿਹੜੇ ਸਾਊਦੀ ਦੇ ਜਹਾਜ਼ ਸੀ ਉਹਨਾਂ ਦੇ ਹੱਲਾ ਬੋਲਤਾ। ਅਮਰੀਕਾ ਨੇ ਚੰਗੀ ਗੋਲਾਬਾਰੀ ਕੀਤੀ, ਹੁਣ ਅਮਰੀਕਾ ਵੀ ਸਾਹ ਲੈਣ ਲੱਗ ਗਿਆ, ਕਹਿੰਦਾ ਠਹਿਰ ਜਾਓ, ਦਮ ਲੈ ਲਓ, ਫਿਰ ਗੋਲਾਬਾਰੀ ਕਰਾਂਗੇ। ਗਰਮੀਆਂ ਆ ਚੁੱਕੀਆਂ ਨੇ, ਅਸੀਂ ਛੁੱਟੀਆਂ 'ਤੇ ਜਾਂਦੇ ਹਾਂ, ਸੱਜੇ ਖੱਬੇ ਜਾਂਦੇ ਹਾਂ, ਜਿੱਥੇ ਵੀ ਜਾਂਦੇ ਹਾਂ ਇੰਜੋਏ ਕਰੋ, ਬੀ ਸੇਫ, ਡੋਂਟ ਡਰਿੰਕ ਐਂਡ ਡਰਾਈਵ। ਪਰ ਜਿੱਥੇ ਜਾਂਦੇ ਹਾਂ ਉੱਥੇ ਗੰਦ ਨਾ ਪਾਓ, ਉੱਥੇ ਗਰਬਜ ਨਾ ਸਿੱਟ ਕੇ ਆਓ, ਉੱਥੇ ਬੋਤਲਾਂ ਟੱਕਣ ਅਤੇ ਪੌਪ ਦੇ ਡੱਬੇ ਆ ਉਹ ਨਾ ਸਿੱਟੋ, ਪਲੀਜ਼ ਚੱਕ ਲਓ ਯਾਰ। ਕਿਉਂ ਗੰਦ ਪਾਉਂਦੇ ਹੋ, ਕਿਉਂ ਜਲੂਸ ਕੱਢਦੇ ਹਾਂ? ਆਪਣਾ ਜਲੂਸ ਕੱਢਣ ਦਾ ਹੋਰ, ਇੱਥੇ ਜਿਹੜੇ ਆ ਚੋਰ ਚੱਕੇ ਉਹੀ ਬਹੁਤ ਆ, ਤੁਸੀਂ ਵੀ ਕੱਢਣ ਲੱਗ ਗਏ? ਖਮਾਨ ਮੈਨ, ਖਾਸ ਕਰਕੇ ਜਿੱਥੇ ਵੱਡੇ ਫੰਕਸ਼ਨ ਹੁੰਦੇ ਨੇ, ਕੋਈ ਅਰੇਂਜ ਕਰਦਾ ਤੀਆਂ ਦਾ ਮੇਲਾ, ਫਲਾਨਾ ਮੇਲਾ, ਫਲਾਨਾ ਭੰਗੜਾ ਅਤੇ ਫਲਾਨਾ ਕਬੱਡੀ, ਜੋ ਵੀ ਹੈ, ਸਫਾਈ ਕਰੋ ਉੱਥੇ ਪਾਰਕਾਂ 'ਚ, ਗੰਦ ਨਾ ਪਾਓ।
15: ट्रांसपोर्टेशन हायर कर रहे ने क्रॉस बॉर्डर एजी ड्राइवर्स, बहुत ही शानदार अपॉर्चुनिटी, डेडिकेटेड ऑटो पार्ट्स, डेली होम रन्स, सेम ट्रक ते ट्रेलर्स, लगभग 10,000 माइल पर वीक मिलेंगे, स्टार्टिंग फ्रॉम उशावा, इटोबिको अते बॉल्टन। जे तुहाडे कोल भी है वैलिड एजी लाइसेंस, क्लीन CBOR ते एब्स्ट्रैक्ट, US बॉर्डर एलिजिबिलिटी ते फास्ट कार, ता आज ही एवरेस्ट ट्रांसपोर्टेशन नु कॉल करो 9058462229 एक्सटेंशन है 4 या फिर 9053348222 यानी 905-846 229 ते, या फिर कॉल करो 905-334-82 एक्सटेंशन है 4।
16: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
17: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੋਡ 9057944667।
0: ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-991-5939 416-991-5939
18: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
0: ਪਿਛਲੇ ਫਰਾਈਡੇ ਅਸੀਂ ਤੁਹਾਨੂੰ ਬ੍ਰੇਕਿੰਗ ਨਿਊਜ਼ ਦਿੱਤੀ ਸੀਗੀ ਕਿ ਰੈਕਸਡੇਲ ਵਿੱਚ ਇੱਕ ਬੰਦੇ ਨੇ ਇੱਕ ਬੀਬੀ ਦੇ ਗੋਲੀ ਮਾਰ ਦਿੱਤੀ। ਉਸ ਸਿਲਸਿਲੇ 'ਚ ਬਰੈਂਪਟਨ ਦਾ 37 ਦਾ ਸ਼ਰਨਜੀਤ ਸਿੰਘ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਿਸ ਲੇਡੀ ਦੇ ਗੋਲੀ ਮਾਰ ਕੇ ਕਤਲ ਕੀਤਾ ਉਹਦਾ ਨਾਂ ਨਵਨੀਤ ਕੌਰ ਸੀ, ਹੰਬਰਵੁੱਡ ਅਤੇ ਰੈਕਸਡੇਲ ਬੁਲੇਵਾਰਡ ਦੇ ਇਲਾਕੇ 'ਚ ਹੋਇਆ। ਸਕਾਰਵੁੱਡ ਦੇ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸਨੇ ਕਤਲ ਕੀਤਾ ਸੀ ਬਾਲਾ ਕੁਮਾਰ। ਜੱਜ ਸਾਹਿਬ ਨੇ ਫਲੋਰੀਡਾ 'ਚ ਇੱਕ ਬੰਦੇ ਨੂੰ 42 ਸਾਲਾਂ ਲਈ ਚੱਕੀ ਪੀਸਿੰਗ ਐਂਡ ਪੀਸਿੰਗ ਐਂਡ ਪੀਸਿੰਗ। ਉਹਨੇ ਆਪਣੇ 18 ਮਹੀਨੇ ਦੇ ਬੱਚੇ ਨੂੰ ਗੱਡੀ 'ਚ ਛੱਡ ਗਿਆ, ਆਪ ਬਾਹਰ ਜਾ ਕੇ ਮੂਡ ਬਣਾਉਣ ਲੱਗ ਗਿਆ, ਕੁਛ ਹੋਰ ਕਰਨ ਲੱਗ ਗਿਆ, ਗਰਮੀ ਦੇ ਨਾਲ ਬੱਚੇ ਦੀ ਮੌਤ ਹੋ ਗਈ। ਕੋਈ ਖਬਰ ਨਹੀਂ ਆਈ ਅਜੇ ਤੱਕ ਕਿ ਨੀਨਾ ਟਾਂਗੜੀ, ਹਰਦੀਪ ਗਰੇਵਾਲ ਜਾਂ ਕਿਸੇ ਜਿਹੜੇ ਹੋਰ 15-16 ਨੇ, ਕਿਸੇ ਨੇ ਮਾਫ਼ੀ ਮੰਗੀ ਆ ਜਾਂ ਕਿਸੇ ਨੇ ਪੈਸੇ ਮੋੜ ਤੇ, ਖ਼ਬਰ ਆਈ ਹੈ ਕੋਈ? ਮੈਂ ਨਹੀਂ ਦੇਖੀ ਹੈਗੀ। ਨੀਨਾ ਟਾਂਗੜੀ ਨੇ 18,976 ਰਗੜੇ, ਹਰਦੀਪ ਗਰੇਵਾਲ ਨੇ 27,275 ਰਗੜੇ। ਜਿਹੜੇ ਆਪਣੇ ਅਖਬਾਰ ਦੇ ਵਿੱਚ ਇਸ਼ਤਿਹਾਰ ਸੀ, ਆਪਦਾ ਹੀ ਅਖਬਾਰ, ਆਪਦੇ ਇਸ਼ਤਿਹਾਰ, ਆਪਦੇ ਪੈਸੇ, ਵਾਹ ਸ਼ੇਰਾ। ਅਜੇ ਤੱਕ ਮਾਫ਼ੀ ਨਹੀਂ ਮੰਗੀ। ਮਾਫ਼ੀ ਮੰਗ ਲਓ, ਚੰਗੇ ਰਹੋਗੇ, ਨਹੀਂ ਸਾਨੂੰ ਰੋਜ਼ ਯਾਦ ਕਰਾਉਣਾ ਪਏਗਾ।
19: ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਜ਼, ਪਰਚੇਜ਼ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦਾ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈੱਡ 2 ਬਾਥ ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫੋਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
0: ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
20: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
21: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
20: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
22: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
20: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
22: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਸਾਡੇ ਲਿਸਨਰ ਨੇ ਜਿਨ੍ਹਾਂ ਨੇ ਆਪਣੇ ਆਰਗਨ ਨੂੰ ਡੋਨੇਟ ਕਰਨ ਲਈ ਦਸਖਤ ਕੀਤੇ ਹੋਏ ਨੇ, ਕਿੰਨੇ ਕੁ ਨੇ? ਐਨੀ ਆਈਡੀਆ? ਬਾਏ ਦਾ ਵੇ, ਪਹਿਲਾਂ ਸਭ ਤੋਂ ਪਹਿਲਾਂ ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਮੱਤ ਦਈਏ ਜਿਵੇਂ ਦੇਣ ਲੱਗ ਜਾਂਦੇ ਅੱਜ ਕੱਲ੍ਹ ਜਾਲੀ ਮੀਡੀਆ ਜੇ ਵਾਲੇ, ਮੈਂ ਆਲਰੇਡੀ ਡੋਨੇਟ ਕੀਤੇ ਹੋਏ ਆਰਗਨ, ਜਿਹੜੇ ਚੱਲਦੇ ਹੋਏ ਉਹ ਤਾਂ ਲੈ ਲੈਣਗੇ ਨਾ, 2-4 ਦੀ ਜਾਨ ਬਚ ਸਕਦੀ ਹੈ। ਜਿਹੜੇ ਇਹ ਕਹਿੰਦੇ ਵੀ ਅਸੀਂ ਸਾਡਾ ਧਰਮ ਨਹੀਂ ਲਾਓ ਕਰਦਾ ਜਾਂ ਇਹ ਨਹੀਂ ਕਰਦਾ ਉਹ ਨਹੀਂ ਕਰਦਾ, ਉਹਨਾਂ ਨੂੰ ਇਹ ਪੁੱਛੋ, ਤੁਹਾਡੀ ਕਿਡਨੀ ਫੇਲ ਹੋ ਜਾਏ ਤਾਂ ਕੱਲ ਨੂੰ ਕਿਡਨੀ ਭਾਲਣ ਤਾਂ ਜਾਓਗੇ ਨਾ ਬਾਹਰ? ਉਦੋਂ ਜਾਤ ਵੀ ਨਹੀਂ ਦੇਖਣੀ, ਉਦੋਂ ਰੰਗ ਵੀ ਨਹੀਂ ਦੇਖਣਾ, ਚੀਨਾ ਹੋਵੇ, ਕਾਲਾ ਹੋਵੇ, ਗੋਰਾ ਹੋਵੇ, ਚੂੜਾ ਹੋਵੇ, ਚਮਾਰ ਹੋਵੇ, ਜੱਟ ਹੋਵੇ, ਨਾਈ ਛਿੰਬਾ, ਕੁਛ ਨਹੀਂ ਦੇਖਣਾ। ਜਿਉਂਦੇ ਜੀ ਅਸੀਂ ਇਹ ਚੀਜ਼ਾਂ ਛੱਡਦੇ ਨਹੀਂ ਗਏ, ਜਦੋਂ ਮਰ ਗਏ ਜਾਂ ਮਰਨ ਲੱਗੇ ਹਾਂ ਉਦੋਂ ਸਾਨੂੰ ਇਹਨਾਂ ਦੇ ਆਰਗਨ ਮਿਲ ਜਾਣ, ਸਾਡੀ ਜਾਨ ਬਚ ਜਾਏ, ਕਿੰਨੇ ਕਿੰਨੇ? ਥੋੜ੍ਹਾ ਸੋਚੋ। ਫਿਰ ਜਦੋਂ ਕਿਤੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਹੋਰ ਪੰਗਾ ਪੈ ਜਾਂਦਾ, ਸੁਣ ਖੂਨ ਦੀਆਂ ਬੋਤਲਾਂ ਚੜਾਉਂਦੇ ਆ, ਖੂਨਦਾਨ ਕਰਨ ਵਾਲੇ ਕਿੰਨੇ ਕਿੰਨੇ? ਥਿੰਕ ਅਬਾਰ ਇਟ, ਸੋਚੋ ਮਾੜਾ ਜਿਹਾ, ਕਦੋਂ ਤੁਸੀਂ ਲਾਸਟ ਟਾਈਮ ਖੂਨਦਾਨ ਕੀਤਾ ਮਹਾਰਾਜ? ਹੈਲੋ, ਕਦੋਂ ਕੀਤਾ ਸੀ? ਨਹੀਂ ਕੀਤਾ, ਕਰ ਲਓ, ਰੈੱਡ ਕਰਾਸ ਵਾਲਿਆਂ ਨੂੰ ਫੋਨ ਕਰ ਲਓ, ਕਿਤੇ ਨਾ ਕਿਤੇ ਉਹਨਾਂ ਨੇ ਲਾਉਂਦੇ ਰਹਿੰਦੇ ਹੋ ਆਪਦਾ ਕੈਂਪੇਨ, ਜਾ ਕੇ ਉੱਥੇ ਖੂਨ ਦੇ ਆਏ ਹੋ। ਹਰ ਮੇਰੇ ਖਿਆਲ 50 ਜਾਂ 55 ਦਿਨ ਬਾਅਦ ਯੂ ਆਰ ਅਲਾਊਡ ਟੂ ਗਿਵ ਦਾ ਬਲੱਡ, ਇਹਦੇ ਫਾਇਦਾ ਤੁਹਾਨੂੰ ਦੱਸਣਾ ਕੀ ਆ? ਕਿਸੇ ਦੀ ਜਾਨ ਬਚੇਗੀ, ਇਹ ਤਾਂ ਫਾਇਦਾ ਹੋ ਗਿਆ ਨਾ। ਦੂਸਰਾ, ਜਿਹੜਾ ਤੁਹਾਡੇ ਅੰਦਰ ਖੂਨ ਆ ਉਹ ਜਦੋਂ ਚਲਿਆ ਜਾਏਗਾ ਉਹਦੀ ਜਗ੍ਹਾ ਨਵਾਂ ਖੂਨ ਆ ਜਾਏਗਾ, ਉਹਦਾ ਵੀ ਫਾਇਦਾ ਹੀ ਆ, ਨਵੇਂ ਸੈਲਸ ਆਉਣਗੇ। ਐਨੀਵੇ, ਮਰਜ਼ੀ ਤੁਹਾਡੀ ਆ ਮਿੱਤਰੋ, ਸਾਡਾ ਕੰਮ ਆ ਹੋਕਾ ਦੇਣਾ।
1: सब तो वधिया अमृतसरी फिश कित्थों मिलदी है?
2: ते अमृतसरों ही मिलदी है, होर कित्थों मिलनी है?
1: रहे ना बुद्धू दे बुद्धू, ओ मिलदी है तंदूरी ग्रिल मीट शॉप तो। चलो चलिए तंदूरी ग्रिल मीट शॉप ते।
3: 9985 मैक्वीन ड्राइव, 15 फैंडर वे, 45 डस्ट ड्राइव।
23: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ 'ਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
18: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ ਬਸ ਦੋ ਚੌਂ ਦਾ ਘਮੰਡ ਤੋੜਨਾ ਹੈ ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002

0: ਬਸ ਮੇਰੇ ਨਾਕਾ ਲੱਗਿਆ ਸੀ, ਅਗਲੇ ਨੇ ਚਲਾਨ ਕੱਟਤਾ।
1: ਫਿੱਟੇ ਮੂੰਹ ਤੇਰੇ।
2: ਲਓ ਜੀ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ। ਹੋਰ ਖਬਰਾਂ ਚ ਖਬਰ ਇਹ ਹੈ, ਬ੍ਰੈਂਪਟਨ ਵਿਖੇ ਗੋਲੀਆਂ ਮਾਰ ਕੇ ਇੱਕ ਜਾਣੇ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੀਲ ਰੀਜਨ ਪੁਲਿਸ ਵੱਲੋਂ 24 ਸਾਲ ਦਾ ਬਿਕਰਮ ਬਾਲਾ ਨੂੰ ਗ੍ਰਿਫਤਾਰ ਕਰ ਲਿਆ। ਐਬਰਸਫੋਰਡ ਤੋਂ ਖਬਰ ਆਈ ਹੈ, 25 ਸਾਲਾ ਬੱਚੀ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਅਤੇ ਸਟੱਡੀ ਵੀਜ਼ਾ ਤੇ ਆਈ ਪਤਨੀ ਖੁਦ ਨੂੰ ਲਾਚਾਰ ਮਹਿਸੂਸ ਕਰ ਰਹੀ ਹੈ। ਗੋ ਫੰਡ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਪਠਾਨਕੋਟ ਚ ਬੰਬ ਧਮਾਕੇ ਦੀ ਧਮਕੀ, ਵਾਟਰਲੂ ਅਤੇ ਬਰਾੜ ਖੇਤਰ ਚ 23 ਕਾਰੋਬਾਰ ਜਿਹੜੇ ਨੇ ਕੈਨੇਡਾ ਵੱਲੋਂ $4.5 crore ਦਾ ਨਿਵੇਸ਼ ਕੀਤਾ ਗਿਆ ਇਸ ਇਲਾਕੇ ਚ। ਸਿਆਟਲ ਦੇ ਇੱਕ ਸਾਲਾਨਾ ਸਮਾਗਮ ਨੇੜੇ ਚੱਲੀ ਗੋਲੀ, 2 ਦੀ ਮੌਤ। ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ। ਐਵਰੇਜ ਟਰਾਂਸਪੋਰਟ, ਇਹਨਾਂ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਦੀ ਲੋੜ ਹੈ ਜੀ। ਆਟੋ ਪਾਰਟ ਦੇ ਡੈਡੀਕੇਟਡ ਰਨ ਨੇ, ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, 3,000 ਮੀਲ ਹਫ਼ਤੇ ਦੇ ਮਿਲਣਗੇ। ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਐਂਡ US ਈਸਟ ਲਈ ਡਰਾਈਵਰ ਦੀ ਲੋੜ ਹੈ। 905-846-2229 846-2229 ਐਕਸਟੈਂਸ਼ਨ 4। ਜਸ਼ਨ ਟੈਂਟ, ਅਗਰ ਤੁਸੀਂ ਘਰੇ ਛੋਟਾ ਵੱਡਾ ਕੋਈ ਵੀ ਫੰਕਸ਼ਨ ਕਰ ਰਹੇ ਹੋ, ਚਾਹੇ ਧਾਰਮਿਕ ਹੋਵੇ ਚਾਹੇ ਲੇਡੀ ਸੰਗੀਤ ਯੇ ਵੋ ਹੋਵੇ, ਨੋ ਪ੍ਰੋਬਲਮ, ਤੁਸੀਂ ਜਸ਼ਨ ਟੈਂਟ ਨੂੰ ਫੋਨ ਕਰ ਲਓ 416-294-2258 294-2258। AAA ਲੈਂਡਸਕੇਪਿੰਗ, ਹਰ ਤਰ੍ਹਾਂ ਦੀ ਲੈਂਡਸਕੇਪਿੰਗ ਦਾ ਕੰਮ ਕਰਦੇ ਆ। ਨਵਾਂ ਘਾਹ ਲਵਾ ਲਓ, ਇੰਟਰਲੋਗਿੰਗ ਲਵਾ ਲਓ, ਜੇ ਕੋਈ ਪੁਰਾਣੇ ਦਰਖਤ ਸੁੱਕੇ ਸੱਕੇ ਜਿਹਾ ਕਟਾਉਣੇ ਆ ਵਟਾਉਣੇ ਆ, ਉਹ ਵੀ ਕਰ ਦੇਣਗੇ। ਨੰਬਰ ਹੈ 647-84-1213 6477-8412-1313 ਨਹੀਂ ਹੈ, 13 ਹੈ। ਬਲੈਕ ਸੀ ਦੇ ਵਿੱਚ ਅਟੈਕ ਕੀਤਾ ਗਿਆ, ਹਮਲੇ ਦੌਰਾਨ ਭਾਰਤੀ ਮਲਾਹ ਦੀ ਮੌਤ ਹੋ ਗਈ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099 ਇਹਨਾਂ ਦਾ ਨੰਬਰ ਹੈ।
0: ਹਰ ਵੇਲੇ ਕਹਿੰਦੀ ਰਹਿੰਦੀ ਆ ਮੈਨੂੰ ਮਰ ਜਾ ਮਰ ਜਾ ਮਰ ਜਾ, ਤੈਨੂੰ ਪਤਾ ਜ਼ਿੰਦਗੀ ਦੀ ਵੈਲਿਊ ਮਰਨ ਤੋਂ ਬਾਅਦ ਵੱਧ ਜਾਂਦੀ ਆ।
3: ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੀ।
0: ਮੰਨਣਾ ਹੀ ਪੈਣਾ, ਕਿਉਂਕਿ ਦੇਖ ਲਾ ਜ਼ਿੰਦਾ ਮੁਰਗਾ 90 ਰੁਪਏ ਕਿਲੋ ਤੇ ਚਿਕਨ ਤੰਦੂਰੀ 160 ਰੁਪਏ ਪਲੇਟ
3: ਹੈ।
1: ਫਿੱਟੇ ਮੂੰਹ ਤੇਰੇ।
4: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
5: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
6: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
7: ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ।
2: ਇੱਕ ਸਬ ਡਿਵੀਜ਼ਨ ਆਈ ਹੈ ਜਿਹੜੀ ਕਿ ਬ੍ਰੈਂਪਟਨ ਤੋਂ 35 ਮਿੰਟ ਦੂਰ ਹੈ, ਸ਼ੈਲਬਨ ਤੋਂ ਪਹਿਲਾਂ ਹੀ ਹੈ। ਇਹ ਜਿਹੜੀ ਸਬ ਡਿਵੀਜ਼ਨ ਹੈ ਇੱਥੇ ਘਰ ਨਹੀਂ ਬਣ ਰਹੇ, ਨਾ ਨਾ ਨਾ ਨਾ ਨਾ, ਇੱਥੇ ਲੋਟਾਂ ਵਿਕ ਰਹੀਆਂ। ਤੁਸੀਂ ਆਪਣੀ ਲੋਟ ਲੈ ਲਓ ਤੇ ਤੁਸੀਂ ਆਪਦਾ ਮਕਾਨ ਆਪ ਬਣਾ ਲਓ, ਜਿਹੋ ਜਿਹਾ ਤੁਹਾਨੂੰ ਚਾਹੀਦਾ, ਚਵਾਰੇ ਵਾਲਾ ਚਾਹੀਦਾ, ਪਿੱਛੇ ਪਾਣੀ ਚੱਲੇ, ਮੂਹਰੇ ਪਾਣੀ ਚੱਲੇ, ਜਿਹੜਾ ਮਰਜ਼ੀ ਬਣਾ ਲਓ, ਜਿਹੋ ਜਿਹਾ ਮਰਜ਼ੀ ਬਣਾ ਲਓ। ਪਰ ਜਤਿੰਦਰ ਗੰਧਮ ਨੂੰ ਫੋਨ ਘੁਮਾਉਣਾ ਪਏਗਾ, 416-265-22 265-22, ਇਹਨਾਂ ਕੋਲ 2 ਲੋਟਸ ਅਵੇਲੇਬਲ ਨੇ। ਕਮਲਜੀਤ ਜੀ, ਪ੍ਰੋਗਰਾਮ ਸਵਾਗਤ ਹੈ।
8: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਰਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਆਸ ਕਰਦੇ ਹਾਂ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਲੰਘਿਆ ਹੋਊਗਾ ਤੇ ਵੀਕ ਡੇ ਵੀ ਸਾਰਿਆਂ ਦੇ ਵਧੀਆ ਲੰਘੇ।
2: ਵਧੀਆ ਲੰਘਣ ਜੀ, ਇਹੀ ਉਮੀਦ ਆ। ਅੱਜ ਪੈਟਰੋਲ ਦੀ ਪ੍ਰਾਈਸ ਅੱਧੀ ਰਾਤੋਂ ਚੇਂਜ ਨਹੀਂ ਹੋਣੀ, ਨਾ ਉੱਪਰ ਜਾਣੀ ਆ ਨਾ ਥੱਲੇ ਜਾਣੀ ਆ। ਲੇਕਿਨ ਮਕਾਨਾਂ ਦੀ ਜਿਹੜੀ ਮੌਰਗੇਜ ਆ ਉਹਦੇ ਚ ਕੀ ਸਹਾਇਤਾ ਕਰ ਸਕਦੇ ਹੋ?
8: ਹਾਂ ਦੇਵ ਜੀ, ਗੱਲ ਇਹ ਆ, ਆਪਾਂ ਸਭ ਤੋਂ ਪਹਿਲਾਂ ਤਾਂ ਹੁਣ ਕਿਉਂਕਿ ਫਸਟ ਟਾਈਮ ਬਾਹਰ ਬਹੁਤ ਜ਼ਿਆਦਾ ਐਕਟਿਵ ਆ, ਹਨਾ, ਕਿਉਂਕਿ ਹਰੇਕ ਬੰਦੇ ਨੂੰ ਹੁੰਦਾ, ਹਰੇਕ ਬੰਦੇ ਨੇ ਪੈਸੇ ਟਕੇ ਜੋੜ ਕੇ, ਇੱਕ ਕੈਨੇਡਾ 'ਚ ਜਿਹੜਾ ਵੀ ਬੰਦਾ ਆਇਆ ਉਹਨੂੰ ਇੱਕ ਜ਼ਰੂਰ ਹੁੰਦਾ ਵੀ ਇੱਕ ਕਿਵੇਂ ਨਾ ਕਿਵੇਂ ਕਰਕੇ ਮੇਰੇ ਘਰ ਦੀ ਇੱਕ ਛੱਤ ਜ਼ਰੂਰ ਬਣ ਜਾਏ, ਹਨਾ, ਕਿਉਂਕਿ ਇੱਕ ਤੁਹਾਡੀ ਛੱਤ ਬਣੀ ਹੋਊਗੀ ਤੁਸੀਂ ਸਾਰੀ ਉਮਰ ਰਹਿਣਾ। ਪਰ ਹੁਣ ਦੇਵ ਜੀ ਉਹ ਛੱਤ ਜਿਹੜੀ ਬਣਨੀ ਹੈ ਇੱਥੇ, ਹੁਣ ਇੱਥੇ ਉਹ ਇੰਡੀਆ ਵਾਲਾ ਕੰਮ ਹੈ ਨਹੀਂ ਗਾ, ਵਿੱਚ ਸਰਪੰਚ ਪੈ ਗਿਆ ਤੇ ਵਿੱਚ ਨੰਬਰਦਾਰ ਪੈ ਗਿਆ, ਚਲੋ ਜੀ ਮੋੜ ਵਾਲੇ ਘਰ ਦਾ ਕਰਾਇਆ ਸੌਦਾ ਇੰਨੇ 'ਚ ਹੋ ਗਿਆ ਤੇ ਇੰਨੇ ਦੇ ਦਿਓ ਤੇ ਤੁਹਾਡਾ ਕੰਮ ਖਤਮ, ਹਨਾ। ਇੱਥੇ ਹੁਣ ਦੇਵ ਜੀ ਸਭ ਨੂੰ ਪਤਾ ਇੱਕ ਪ੍ਰੋਸੈਸ ਆ ਸਾਰੇ ਕੰਮ ਦਾ, ਹਨਾ, ਤੁਸੀਂ ਫਸਟ ਆਫ ਆਲ ਪ੍ਰੋਪਰਟੀ ਦੇਖਦੇ ਹੋ, ਫਿਰ ਉਹ ਪਸੰਦ ਕਰਦੇ ਹੋ, ਫਿਰ ਉਹ 'ਤੇ ਆਫਰ ਪਾਉਂਦੇ ਹੋ, ਫਿਰ ਮੋਰਗੇਜ ਦੇਖਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਵੀ ਕਿਵੇਂ ਬੈਂਕ, ਕਿਵੇਂ ਬੈਂਕ ਤੋਂ ਮੋਰਗੇਜ ਹੁੰਦੀ ਆ, ਕਿਵੇਂ ਤੁਸੀਂ ਲੋਅਰ ਦੇ ਥਰੂ ਜਾਣਾ, ਕਿੱਦਾਂ ਤੁਹਾਨੂੰ ਚਾਬੀਆਂ ਮਿਲਦੀਆਂ, ਕਿੱਦਾਂ ਕਲੋਜ਼ਿੰਗ ਦੇ, ਸੋ ਇਹ ਸਾਰਾ ਇੱਕ ਪ੍ਰੋਸੈਸ ਆ। ਪਰ ਇਸ ਪ੍ਰੋਸੈਸ ਦੇ ਵਿੱਚ ਹੁਣ ਦੇਵ ਜੀ ਗੱਲ ਪਤਾ ਕੀ ਹੈ, ਇੱਕ ਕਿਉਂਕਿ ਇੱਥੇ ਆਪਾਂ ਹਰ ਰੋਜ਼ ਤੜਕੇ ਉੱਠ ਕੇ ਪੈਸੇ ਕਮਾ ਕੇ ਲਿਆਉਂਦੇ ਹਾਂ, ਇੱਥੇ ਇੱਕ ਆਪਣਾ ਬਜਟ ਹੁੰਦਾ, ਹਨਾ, ਉਹ ਆਪਾਂ ਬਜਟ ਦੇ ਵਿੱਚ ਹੀ ਰਹਿ ਸਕਦੇ ਹਾਂ, ਕਿਉਂਕਿ ਇੱਥੇ ਤੁਹਾਡੀਆਂ ਕਿਸ਼ਤਾਂ ਜਿਹੜੀਆਂ 30 ਸਾਲ ਦੀਆਂ ਵੱਧ ਜਾਂਦੀਆਂ, ਹੁਣ 30 ਸਾਲ ਦੀਆਂ ਜਿਹੜੀਆਂ ਤੁਸੀਂ ਪੇਮੈਂਟਾਂ ਦੇਣੀਆਂ, ਤੁਸੀਂ ਇੱਕ ਬਜਟ ਤੋਂ ਬਾਹਰ ਨਹੀਂ ਜਾ ਸਕਦੇ, ਜੇ ਤੁਸੀਂ ਉਸ ਬਜਟ ਦੇ ਵਿੱਚ ਹੀ ਰਹੋਗੇ ਤਾਂ ਹੀ ਤੁਹਾਡੀਆਂ ਅਪਰੋਕਸੀਮੇਟਲੀ 30 ਸਾਲ ਪੇਮੈਂਟਾਂ ਜਾਣਗੀਆਂ। ਹੁਣ ਉਹ ਬਜਟ ਦੇ ਵਿੱਚ ਤੁਸੀਂ ਫਾਇੰਡ ਆਊਟ ਕਿੱਦਾਂ ਕਰਨਾ ਵੀ ਅਸੀਂ ਉਹ ਬਜਟ ਦੇ ਵਿੱਚ ਹੈਗੇ ਹਾਂ ਜਾਂ ਨਹੀਂ, ਜਾਂ ਕਿੱਥੋਂ ਤੱਕ ਸਾਨੂੰ ਘਰ ਲੈਣਾ ਚਾਹੀਦਾ, ਘਰ ਤਾਂ ਹੁਣ ਦੇਵ ਜੀ 5-5 ਮਿਲੀਅਨ ਦੇ ਵੀ ਪਏ ਆ, ਹਨਾ, ਪਰ ਆਪਾਂ ਇਹ ਦੇਖਣਾ ਵੀ ਸਾਡੇ 'ਚ ਕਿਹੜਾ ਫਿੱਟ ਆਉਂਦਾ। ਸੋ ਇਹ ਸਾਰੀ ਜਾਣਕਾਰੀ ਲਈ ਵੀ ਤੁਸੀਂ ਪਹਿਲਾਂ ਪ੍ਰੋਪਰਟੀ ਦੇਖਣ ਤੋਂ ਪਹਿਲਾਂ ਸਾਰਾ ਕੁਛ ਆਪਦਾ ਫਾਇੰਡ ਆਊਟ ਕਰ ਸਕਦੇ ਹਾਂ ਵੀ ਅਸੀਂ ਕਿੱਥੋਂ ਤੱਕ ਪ੍ਰੋਪਰਟੀ ਲੈ ਸਕਦੇ ਹਾਂ, ਕਿੰਨੀ ਸਾਨੂੰ ਡਾਊਨ ਪੇਮੈਂਟ ਦੀ ਲੋੜ ਪਊਗੀ, ਕਿੰਨੀ ਡਾਊਨ ਪੇਮੈਂਟ ਤੇ, ਕਿੰਨੀ ਰਿਪੋਰਟ ਤੇ, ਕਿੰਨੀ ਆਈਕੋਫੈਕਸ ਦਾ ਤੁਹਾਡਾ ਸਕੋਰ ਦੇ ਅਕੋਰਡਿੰਗ ਅਸੀਂ ਕਿਹੜੀ ਪ੍ਰੋਪਰਟੀ ਲੈ ਸਕਦੇ, ਕਿਹੜੀ ਬੈਂਕ ਤੋਂ ਮੋਰਗੇਜ ਹੋਣੀ, ਕੀ ਰੇਟ ਆਫ ਇੰਟਰਸਟ ਲੱਗਣਾ, ਕਿੰਨੀ ਪੇਮੈਂਟ ਬਣਨੀ ਆ, ਸੋ ਕਿੰਨਾ ਸਾਨੂੰ ਕਲੋਜ਼ਿੰਗ ਕੋਸਟ ਦਾ ਖਰਚਾ ਆਉਣਾ। ਸੋ ਇਹ ਸਾਰੀ ਜਾਣਕਾਰੀ ਜੇ ਤੁਸੀਂ ਲੈ ਕੇ ਤਰੋਂਗੇ ਤਾਂ ਤੁਹਾਨੂੰ ਪ੍ਰੋਪਰਟੀ ਦੇਖਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਣੀ, ਤੇ ਬਾਕੀ ਜਿਵੇਂ ਕਹਿ ਦਈਏ ਵੀ ਤੁਹਾਡੀ ਵਿੰਡਸ਼ੀਲਡ ਵੀ ਮੂਹਰੇ ਬਿਲਕੁਲ ਸਾਫ਼ ਹੋਊਗੀ, ਵੀ ਤੁਹਾਨੂੰ ਕੋਈ ਵੀ ਤੁਸੀਂ ਪ੍ਰੋਪਰਟੀ ਵੇਖੋਗੇ ਤੁਹਾਨੂੰ ਪਤਾ ਹੋਊਗਾ ਵੀ ਇਹ ਪ੍ਰੋਪਰਟੀ ਸਾਡੇ ਬਜਟ 'ਚ ਹੈਗੀ ਆ ਜਾਂ ਨਹੀਂ, ਨਾ ਤੁਹਾਡਾ ਟਾਈਮ ਖਰਾਬ ਹੋਊਗਾ ਨਾ ਕਿਸੇ ਤੁਹਾਡੇ ਭੈਣ ਭਰਾ ਰੀਅਲਟਰ ਦਾ ਟਾਈਮ ਖਰਾਬ ਹੋਊਗਾ। ਸੋ ਕਿਸੇ ਵੀ ਭੈਣ ਭਰਾ ਨੇ ਇਸ ਦੇ ਰਿਗਾਰਡਿੰਗ ਕੋਈ ਵੀ ਜਾਣਕਾਰੀ ਲੈਣੀ ਆ, ਨੰਬਰ 1116-356-1870-416-356-1870, ਨੰਬਰ ਫਿਰ ਬੋਲ ਦਿੰਦਾ ਜੀ 416-356-1870-416-356-1870 ਤੇ ਕਿਸੇ ਵੀ ਭੈਣ ਭਰਾ ਕੋਲ ਆਲਰੇਡੀ ਘਰ ਹੈ, ਉਹਦੀਆਂ ਕਿਸ਼ਤਾਂ ਦੇਣ ਦੇ ਵਿੱਚ ਪ੍ਰੋਬਲਮ ਆ ਰਹੀ ਆ, ਜਾਂ ਉਹਨਾਂ ਨੇ ਕੋਈ ਪ੍ਰਾਈਵੇਟ ਮੋਰਗੇਜ ਚੱਕ ਲਈ, ਜਾਂ ਕੋਈ ਕ੍ਰੈਡਿਟ ਕਾਰਡ ਦੇ ਇਹੋ ਜਿਹੇ ਕਰਜ਼ੇ ਚੱਕੇ ਗਏ, ਜਾਂ ਕਈ ਵਾਰੀ ਛੋਟੀਆਂ ਮੋਟੀਆਂ ਕੰਪਨੀਆਂ ਤੋਂ ਉਹਨਾਂ ਦਾ ਪੇਮੈਂਟ ਤਾਂ ਤੁਹਾਡੀ ਹੁੰਦੀ ਆ ਉਹਦੀ, ਜਿਵੇਂ ਕਹਿੰਦੇ ਉਹਦੇ $30,000-40,000 ਲਿਆ ਹੁੰਦਾ, ਪਰ ਉਹਦਾ ਰੇਟ ਆਫ ਇੰਟਰਸਟ ਵੀ 30-40% ਹੀ ਹੁੰਦਾ। ਸੋ ਕਿਸੇ ਵੀ ਭੈਣ ਭਰਾ ਨੇ ਕੋਈ ਇਹੋ ਜਿਹਾ ਕਰਜ਼ਾ ਚੁੱਕਿਆ ਹੋਇਆ ਜਿਹੜਾ ਤੁਹਾਡੇ ਤੋਂ ਅੱਜ ਸਮਝੋ ਬਾਹਰ ਹੋ ਰਿਹਾ, ਜਾਂ ਤੁਹਾਡਾ ਕ੍ਰੈਡਿਟ ਡੇ ਬਾਏ ਡੇ ਲੋ ਜਾ ਰਿਹਾ, ਸੋ ਇਹਨੂੰ ਆਪਾਂ ਕਿੱਦਾਂ ਫਿਕਸ ਕਰ ਸਕਦੇ ਹਾਂ, ਕਿੱਦਾਂ ਤੁਹਾਡੀਆਂ ਵੱਡੀਆਂ ਪੇਮੈਂਟਾਂ ਤੋਂ ਇੱਕ ਛੋਟੀ ਪੇਮੈਂਟ ਦੇ ਵਿੱਚ ਆ ਸਕਦੇ ਹਾਂ। ਸੋ ਇਹ ਸਾਰੇ ਕੰਮ ਦੇ ਲਈ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-356-1870-416-356-1870। ਸੋ ਦੇਵ ਜੀ ਯਾਰ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
2: ਨੋ ਪ੍ਰੋਬਲਮ ਸਰ, ਨੰਬਰ ਫਿਰ ਦੇ ਦਿਓ
8: 416-356-1870-416-356-1870। ਦੇਵ ਜੀ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹੂੰਗਾ, ਇੱਕ ਨਾ ਇੱਥੇ ਜਿਵੇਂ ਉਸ ਐਪ ਦਾ ਪ੍ਰੋਗਰਾਮ ਆ, ਸਾਰਿਆਂ ਨੂੰ ਪਤਾ ਆਪਾਂ ਨੂੰ ਵੀ ਉਹ 29 ਜੁਲਾਈ ਤੱਕ ਹੀ ਆ ਲਾਸਟ, ਤੇ 29 ਜੁਲਾਈ ਤੋਂ ਬਾਅਦ ਉਹਦੀ ਕੁਛ ਗ੍ਰਾਂਟ ਹੁੰਦੀਆਂ, ਕੁਛ ਉਹਦੇ ਵਿੱਚ ਲੋਨ ਹੁੰਦਾ ਇਸ ਟਾਈਪ ਦਾ ਹੁੰਦਾ ਉਹ, ਵੀ ਉਹ ਆਪਾਂ ਨੂੰ ਗ੍ਰਾਂਟ 29 ਤਰੀਕ ਤੋਂ ਬਾਅਦ ਨਹੀਂ ਮਿਲਣੀ। ਸੋ ਜੇ ਕੋਈ ਵੀ ਭੈਣ ਭਰਾ ਉਸ ਕੰਮ ਦੇ ਰਿਗਾਰਡਿੰਗ ਹੀ ਜਾਣਕਾਰੀ ਲੈਣਾ ਚਾਹੁੰਦਾ ਵੀ ਉਹ ਕਿੱਦਾਂ ਵਰਕ ਕਰਦੇ ਆ, ਵੀ ਜਾਂ ਆਪਾਂ ਲੈ ਸਕਦੇ ਜਾਂ ਨਹੀਂ ਲੈ ਸਕਦੇ, ਉਹ ਭੈਣ ਭਰਾ ਵੀ ਕਾਲ ਕਰ ਸਕਦੇ ਆ 416-356-1870-416-356-1870।
2: ਥੈਂਕ ਯੂ ਸਰ। ਦੁਬਈ ਤੋਂ ਬੰਬਈ ਜਾ ਰਹੀ ਇੰਡੀਗੋ ਦੀ ਜਿਹੜੀ ਉਡਾਨ ਸੀ, ਰਾਜਕੋਟ ਵਿਖੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਹੜਾ ਕਾਰਗੋ ਦਾ ਹਿੱਸਾ ਸੀ ਉੱਥੋਂ ਧੂੰਆਂ ਨਿਕਲਦਾ ਸੀ। ਅੱਜ ਸਵੇਰੇ 5 ਵਜੇ ਮੈਕਲੋਗਨੋ ਅਤੇ ਸਟੀਲ 'ਤੇ ਛੁਰੇਬਾਜ਼ੀ ਹੋਈ, ਇੱਕ ਬੰਦਾ ਗੰਭੀਰ ਜ਼ਖਮੀ ਹੋਇਆ। ਬ੍ਰੈਂਪਟਨ ਦੇ ਨੌਰਥ ਵੱਲ ਇੱਕ ਮੋੜ ਸੀ ਜਿਹੜਾ 90 ਡਿਗਰੀ ਨਹੀਂ ਸੀ, ਉਹ ਉੱਤੋਂ ਜਾ ਕੇ ਕੇਰੇ ਥੱਲੇ ਨੇ ਉਹਨੂੰ ਹੇਅਰ ਪਿੰਨ ਕਹਿ ਦਿੰਦੇ ਆ। ਉੱਥੇ ਟਰੱਕ ਘੁਮਾਉਣ ਲੱਗਿਆ ਸੀ ਬੰਦਾ, ਵੱਡਾ 53 ਫੁੱਟ ਦਾ ਟਰੈਕਟਰ ਟ੍ਰੇਲਰ ਸੱਜ ਪਿੱਛੇ ਮੂਹਰੇ ਜਿਹੜਾ ਆਉਂਦਾ ਵਿਚਾਲੀ ਫਸ ਗਿਆ, ਫੈਂਸ ਜੀ 'ਤੇ ਚੜ੍ਹ ਗਿਆ। ਉਹ ਜਿਹੜੀ ਰੋਡ ਸੀ ਉਹ ਬੰਦ ਰਹੀ, ਅਤੇ ਜਿਹੜੇ ਵੱਡੇ ਟਰੱਕ ਹੁੰਦੇ ਆ ਉਹਨਾਂ ਨੇ ਆ ਕੇ ਉਹਨੂੰ ਖਿੱਚ ਧੂ ਕੇ ਸਿੱਧਾ ਜਿਹਾ ਕੀਤਾ। ਪੀਰ ਰੀਜਨ ਪੁਲਿਸ ਨੇ AI ਵੋਇਸ ਨਾਲ ਅਸਿਸਟੈਂਟ ਫੋਰ ਨਨ ਐਮਰਜੈਂਸੀ ਕਾਲ, ਜਿਹੜੇ ਫੋਨ ਕਰਕੇ ਕਹਿੰਦੇ ਮੇਰਾ ਪੀਜ਼ਾ ਨਹੀਂ ਆਇਆ, ਮੇਰੀ ਘਰਵਾਲੀ ਨੇ ਰੋਟੀ ਨਹੀਂ ਦਿੱਤੀ, ਅੱਜ ਸਬਜ਼ੀ ਨਹੀਂ ਬਣਾਈ, ਉਹ 911 ਜਿਹੜੀਆਂ ਕਾਲਾਂ ਹੋਣਗੀਆਂ ਪੁੱਠੀਆਂ ਸਿੱਧੀਆਂ AI ਹੈਂਡਲ ਕਰੇਗਾ। ਆਪਣੇ ਟੋਰਾਂਟੋ ਅਮਰੀਕਾ ਕੌਂਸਲੇਟ ਆ ਉਹਦੇ ਬਾਹਰ ਪੁਲਿਸ ਦੀ ਖਾਰ ਪੱਕੀ ਖੜੀ ਆ ਪਿਛਲੇ ਮਾਰਚ ਦੀ, ਫਿਰ ਵੀ ਰਾਤ ਗੋਲੀਆਂ ਚਲਾ ਗਏ, ਹੁਣ ਉਹਦੀ ਜਾਂਚ ਪੜਤਾਲ ਚੱਲ ਰਹੀ ਹੈ। ਏਜ ਐਕਸਪਾਇਰ ਵਿੱਚ ਬੱਚਿਆਂ ਨਾਲ ਭਰੇ ਖੇਡ ਦੇ ਮੈਦਾਨ ਵਿੱਚ ਗੱਡੀ ਚਲਾਉਣ ਵਾਲਾ ਵਿਅਕਤੀ ਦੋਸ਼, ਉਹਨੂੰ ਫੜ ਲਿਆ। ਵੀਕਐਂਡ 'ਤੇ ਜੋਸ਼ੀ ਫੈਮਿਲੀ 'ਚ ਵਿਆਹ ਸ਼ਾਦੀ ਸੀ ਜੀ, ਉਹਨਾਂ ਦੇ ਇੱਥੇ ਬੜੇ ਫੰਕਸ਼ਨ ਹੋਏ ਔਰ ਇਟ ਵਾਜ਼ ਵੈਰੀ ਇੰਟਰਸਟਿੰਗ। ਕਰਾਊਨ ਵਿਕਟੋਰੀਆ 'ਚ ਸੈਟਰਡੇ ਨੂੰ ਪਾਰਟੀ ਸੀ ਉਹਨਾਂ ਦੀ, ਸਾਰੇ ਪਰਿਵਾਰ ਨੂੰ ਵਧਾਈਆਂ। ਉਹਨਾਂ ਦੇ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਫਰੈਂਡਸ ਜਿਹੜੇ ਸੀ ਕਿਚਨਰ ਤੋਂ ਆਏ ਸੀ। ਇਹ ਸੁਣ ਕੇ ਬੜੀ ਹੈਰਾਨੀ ਹੋਈ, ਕੋਈ ਕਹਿੰਦਾ ਜੀ ਮੈਂ ਤਾਂ ਤੁਹਾਨੂੰ 98 ਦਾ ਸੁਣਦਾ, ਕੋਈ ਕਹਿੰਦਾ ਜੀ ਮੈਂ 95 ਦਾ ਸੁਣਦਾ, ਕੋਈ ਕਦੋਂ ਦਾ ਕੋਈ ਕਦੋਂ ਦਾ। ਇਟ ਵਾਜ਼ ਵੈਰੀ ਗੁੱਡ। ਅੱਛਾ ਜਿਹੜੀਆਂ ਗੱਲਾਂ ਮੈਂ ਹੁਣ ਕਰ ਰਿਹਾ ਨਾ, ਜੇ ਕੱਲ੍ਹ ਉਹਨਾਂ ਨਾਲ ਮਿਲੂ ਉਹ ਕਹਿਣਗੇ ਹਾਂ ਤੁਸੀਂ ਇਹਦੇ 'ਤੇ ਆਹ ਗੱਲ ਕੀਤੀ ਸੀ। ਐਨੀਵੇ ਜੋਸ਼ੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਮਹਾਰਾਜ। ਬਿਹਾਰ ਦੇ ਵਿੱਚ ਸਟੂਡੈਂਟ ਪ੍ਰਦਰਸ਼ਨ ਦੇ ਦੌਰਾਨ ਇੱਕ ਪੁਲਿਸ ਵਾਲਾ AK-47 ਰਫਲ ਲੈ ਕੇ ਗੋਲੀਆਂ ਚਲਾਉਂਦਾ ਸੀ। AK-47 ਇੱਕ ਉਧਰੋਂ ਆ ਗਈ ਜੀ, ਨਾਲੇ ਕਹਿੰਦੇ ਪੁਲਿਸ ਵਾਲਿਆਂ ਕੋਲ AK-47 ਹੈ ਨਹੀਂ, ਇਹ ਤਾਂ ਮਿਲਟਰੀ ਵਾਲਿਆਂ ਕੋਲ, ਪਰ ਇਹ ਕਿੱਧਰੋਂ ਆ ਗਈ ਫਿਰ। ਖੈਰ ਗੁਰਬਾਣੀ ਰੇਡੀਓ ਲੈਣਾ ਤੁਸੀਂ $20 ਦਾ, ਕੋਸਟ ਪ੍ਰਾਈਸ ਤੇ ਦਿੱਤਾ ਜਾ ਰਿਹਾ $20 ਦਾ, ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਉਣੇ $20 ਦਾ, ਜਿੰਨੇ ਦਾ ਆਇਆ ਉਹਨੇ ਦਾ ਤੁਸੀਂ ਚੱਕ ਲਿਓ $20 ਦਾ। 416-740-8100 ਕੈਨੇਡੀ ਅਤੇ ਕਲੇਰਸ ਦੀ ਇਹਨਾਂ ਦੀ ਲੋਕੇਸ਼ਨ ਹੈ, 416-740-8100 ਜਾਣੇ ਆਉਂਦੇ ਆ ਸਟੇਡੀਅਮ। ਉਹ ਡਕ ਸਿਸਟਮ ਸਾਫ ਕਰਾਉਣਾ ਤਾਂ ਸੁਣ ਲਓ।
9: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
5: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
6: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
10: ਪੋਹ ਦਾ ਮਹੀਨਾ, ਸਿਖਰਾਂ ਦੀ ਠੰਡ, ਨਾਜਰ ਲੋਈ ਲਪੇਟੀ ਖੇਤ ਵੱਲ ਨੂੰ ਤੁਰਿਆ ਜਾਵੇ। ਉਧਰੋਂ ਨੰਬਰਦਾਰਾਂ ਦੇ ਜਾਂਟੇ ਨੇ ਆਉਂਦਾ ਵੇਖ ਆਵਾਜ਼ ਮਾਰੀ, ਬਾਈ ਨਾਜਰਾ ਕਿੱਧਰ ਨੂੰ ਚੱਲਿਆ ਏ? ਉਹ ਇੰਨੇ ਪਾਲੇ 'ਚ ਤਾਂ ਟਿਕ ਜਿਆ ਕਰ, ਕੋਈ ਨੌਕਰ ਚਾਕਰ ਰੱਖ ਲਾ, ਕਿਉਂ ਮੇਰੀ ਮੇਰੀ ਕਰਦਾ ਰਹਿੰਦਾ, ਕੁਝ ਨਾਲ ਨੀ ਜਾਣਾ। ਨਾਜਰ ਅੱਗੋਂ ਘੂਰੀ ਵੱਟ ਕੇ ਲੰਘ ਗਿਆ ਤੇ ਕੋਈ ਜਵਾਬ ਨਾ ਦਿੱਤਾ। ਖੇਤ 'ਚ ਆ ਕੇ ਨਾਜਰ ਨੇ ਖੇਤ ਬੰਨੇ ਦਾ ਕੰਮ ਨਿਬੇੜਿਆ ਤੇ ਆਥਣ ਵੇਲੇ ਘਰ ਪਹੁੰਚਦਿਆਂ ਨੂੰ ਨਾਜਰ ਦੀ ਘਰਵਾਲੀ ਨਾਜਰ ਨੂੰ ਬੋਲੀ, ਗੋਪੀ ਦੇ ਪਾਪਾ, ਗਵਾਂਢੀਆਂ ਦੇ ਪਾਲੇ ਦੇ ਮੁੰਡੇ ਦਾ ਵਿਆਹ ਆ ਗਿਆ, ਆਪਣੇ ਵਾਲਾ ਗੋਪੀ ਵੀ ਜਿੱਦ ਫੜੀ ਬੈਠਾ, ਕਹਿੰਦਾ ਮੈਂ ਐਤਕੀ ਲਾਲ ਰੰਗ ਦਾ ਬਲੇਜ਼ਰ ਪਾਉਣਾ, ਉਹਦੇ ਯਾਰ ਬੇਲੀ ਵੀ ਕੋਟ ਪੈਂਟ ਲੈ ਕੇ ਆਏ ਆ। ਨਾਜਰ ਚੌੜਾ ਜਿਹਾ ਹੋ ਕੇ ਬੋਲਿਆ, ਕੋਈ ਗੱਲ ਨੀ ਧੰਨਕੁਰੇ, ਆਪਾਂ ਗੋਪੀ ਨੂੰ ਲਾਲ ਬਲੇਜ਼ਰ ਲੈ ਦਾਂਗੇ, ਤੂੰ ਦੱਸ ਕੀ ਲੈਣਾ, ਕੋਈ ਗਹਿਣਾ ਗੱਟਾ ਜਾਂ ਕੋਈ ਸੂਟ? ਆਪਾਂ ਕੰਬਾਈਨਾਂ ਵਾਲੇ ਹੁੰਦੇ ਆ, ਉਹ ਮੇਰੀ ਬਰਾਬਰੀ ਕੌਣ ਕਰ ਸਕਦਾ, ਮੇਰੇ ਜਿੰਨੀ ਜ਼ਮੀਨ ਤੇ ਖੇਤੀ ਦੇ ਸੰਦ ਤਾਂ ਸਾਰੇ ਪਿੰਡ 'ਚ ਨਹੀਂ ਹੈਗੇ, ਮੈਂ ਕੱਲੇ ਨੇ ਇੰਨਾ ਕੁਝ ਬਣਾਇਆ, ਰੱਬ ਦਾ ਆਸਰਾ ਵੀ ਨਹੀਂ ਮੰਗਿਆ, ਮੇਰੇ ਵਰਗਾ ਕੌਣ ਹੈ। ਇੱਕ ਦਿਨ ਨਾਜਰ ਜਦੋਂ ਪਿੰਡ ਦੀ ਸੱਥ ਕੋਲੋਂ ਲੰਘਣ ਲੱਗਾ ਤਾਂ ਬੈਂਚ ਤੇ ਬੈਠੇ ਕਿਸੇ ਬਜ਼ੁਰਗ ਨੇ ਨਾਜਰ ਨੂੰ ਹਾਕ ਮਾਰੀ, ਉਹ ਨਾਜਰ ਸਿਆ ਕਿਉਂ ਮੈਂ ਕਰਦਾ ਰਹਿੰਦਾ ਏ, ਤੋ ਘੜੀ ਸਾਡੇ ਕੋਲ ਵੀ ਬਹਿ ਜਾ ਕਰ, ਕੀ ਕਰੇਗਾ ਇੰਨਾ ਕੁਝ ਜੋੜ ਕੇ, ਜਦੋਂ ਤੇਰੇ ਤੇ ਭੀੜ ਪਈ, ਕੋਈ ਮੁਸੀਬਤ ਆਈ, ਉਦੋਂ ਦੇਖਾਂਗੇ ਕੌਣ ਖੜਦਾ ਤੇਰੇ ਨਾਲ, ਸਾਨੂੰ ਤਾਂ ਤੂੰ ਕੀ ਸਮਝਣਾ, ਤੂੰ ਤਾਂ ਪੈਸੇ ਦੇ ਹੰਕਾਰ 'ਚ ਰੱਬ ਨੂੰ ਵੀ ਭੁੱਲੀ ਬੈਠਾ। ਨਾਜਰ ਨੇ ਉਸ ਬਜ਼ੁਰਗ ਨੂੰ ਅੱਗੋਂ ਗੁੱਸੇ ਨਾਲ ਜਵਾਬ ਦਿੱਤਾ, ਹੁਣ ਬੁੜਿਆ ਤੂੰ ਮੈਨੂੰ ਮੱਤਾ ਦਏਗਾ, ਮੈਨੂੰ ਸਮਝਾਉਣ ਦੀ ਲੋੜ ਨਹੀਂ, ਤੂੰ ਆਪਣਾ ਦਿਮਾਗ ਟਿਕਾਣੇ ਰੱਖ। ਇੰਨੀ ਗੱਲ ਕਹਿ ਕੇ ਨਾਜਰ ਉੱਥੋਂ ਚੱਲ ਤੁਰਿਆ ਤੇ ਸਾਰੀ ਸੱਥ 'ਚ ਨਾਜਰ ਦੀ ਥੂ ਥੂ ਹੋਣ ਲੱਗੀ। ਬੈਂਚ ਤੇ ਬੈਠੇ ਸਾਰੇ ਬਜ਼ੁਰਗ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਬਹੁਤ ਹੰਕਾਰਿਆ ਬੈਠਾ ਏ ਨਾਜਰ, ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦਾ, ਇਹਨੂੰ ਪੈਸੇ ਦਾ ਘਮੰਡ ਹੋ ਗਿਆ ਏ। ਸਮਾਂ ਬੀਤਿਆ, ਨਾਜਰ ਇੱਕਦਮ ਬਿਮਾਰ ਹੋ ਗਿਆ, ਜਿੰਨਾ ਪੈਸਾ ਜੋੜਿਆ ਸੀ ਹੌਲੀ ਹੌਲੀ ਨਾਜਰ ਦੇ ਇਲਾਜ 'ਚ ਖਰਚ ਹੋ ਗਿਆ ਤੇ ਬਾਅਦ 'ਚ ਹੌਲੀ ਹੌਲੀ ਖੇਤੀਬਾੜੀ ਦੇ ਸੰਦਾਂ ਨੂੰ ਵੀ ਵੇਚਣਾ ਪਿਆ, ਪਰ ਨਾਜਰ ਫਿਰ ਵੀ ਠੀਕ ਨਾ ਹੋਇਆ। ਮੰਜੇ ਤੇ ਪਏ ਵੀ ਨਾਜਰ ਨੇ ਮੈਂ ਨਹੀਂ ਛੱਡੀ, ਨਾਜਰ ਦਾ ਕੋਈ ਪਤਾ ਲੈਣ ਤੱਕ ਨਹੀਂ ਆਇਆ। ਅਖੀਰ ਨਾਜਰ ਦੀ ਘਰਵਾਲੀ ਨਾਜਰ ਨੂੰ ਬੋਲਣ ਲੱਗੀ, ਵੇ ਸਰਦਾਰਾ, ਜੇ ਤੇਰੇ 'ਚ ਆ ਮੈਂ ਨਾ ਹੁੰਦੀ ਤਾਂ ਅੱਜ ਕੋਈ ਤੇਰਾ ਪਤਾ ਲੈਣ ਆਉਂਦਾ, तेरा कोई हाल चाल पुछण आउंदा, नाले अपनी कोई मदद करता। हुण तां घर विच आटा लियाउण नूं वी पैसा नहीं रहा। नजर पछताउंदा होया बोलिया, तू सही कहिंदी सी तनकुरे, सारी उम्र मेरी मैं नहीं मुक्की ते अज मैं मुक चलिया। इन्नी गल कहिंदे नाजर

0: ਨੂੰ ਪਿਆਰ ਨਾਲ ਸਤਿਕਾਰ ਨਾਲ ਬੋਲਣਾ ਸਿੱਖੋ। ਜਿਹੜੀ ਕਾਕਰੋਚ ਪਾਰਟੀ ਸੀ ਉਹਨੇ ਤਬਾਹੀ ਮਚਾਈ ਪਈ ਹੈ ਜੀ। ਧਰਮਿੰਦਰ ਪ੍ਰਧਾਨ ਨੇ ਸਿਆਸੀ ਜਿਹੜਾ ਸਫ਼ਰ ਸੀ ਕਿਸੇ ਜ਼ਮਾਨੇ 'ਚ ਪੇਪਰ ਲੀਕ ਦੇ ਖਿਲਾਫ਼ ਬੋਲਦਾ ਹੁੰਦਾ ਸੀ, ਹੁਣ ਆਪ ਪੇਪਰ ਲੀਕ ਹੋਇਆ ਹੁਣ ਅਸਤੀਫਾ ਦੇਣਾ ਪੈ ਗਿਆ ਉਹਨੂੰ। ਯੂਰਪ ਦੇ ਵਿੱਚ ਅਧਿਕਾਰੀਆਂ ਨੇ ਵਾਰਨਿੰਗ ਦਿੱਤੀ ਹੈ ਕਿ ਜਿਹੜੀ ਅੱਗ ਚੱਲ ਰਹੀ ਹੈ ਨਵੰਬਰ ਮਹੀਨੇ ਤੱਕ ਜੰਗਲਾਂ ਦੀ ਅੱਗ ਚੱਲ ਸਕਦੀ ਹੈ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਈਂਸ ਤੇ, ਜਿੱਥੇ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਉਹ ਦੇਖਦੇ ਹਾਂ ਅੱਜ ਖਾਸੋ ਖਾਸ ਸਪੈਸ਼ਲ ਡੀਲਸ ਕਿਹੜੀਆਂ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ ਜੁਲਾਈ ਮਹੀਨੇ ਦਾ ਅਖੀਰ ਆ ਗਿਆ, ਬਲੈਕ ਫਰਾਈਡੇ ਦਾ ਅਖੀਰ ਆ ਗਿਆ, ਕੀ ਕਹਿਣਾ ਚਾਹੋਗੇ?
1: ਬਿਲਕੁਲ ਦੇਪਾ ਜੀ, ਇਸ ਟਾਈਮ ਜਿਹੜੀਆਂ ਸਪੈਸ਼ਲ ਪ੍ਰਮੋਸ਼ਨ ਹੈਗੀਆਂ ਖਾਸ ਤੌਰ ਤੇ ਮੰਥ ਐਂਡ ਹੋਣ ਕਰਕੇ ਜਿਹੜੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਉਹਨਾਂ ਨੂੰ ਤਾਂ ਬਿਲਕੁਲ ਮਿਸ ਨਹੀਂ ਕਰਨਾ ਚਾਹੀਦਾ, ਕਿਉਂਕਿ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਤੇ $2,000 ਕਸਟਮਰ ਸੇਵ ਕਰਨਗੇ। ਇਹ $5,000 ਵਾਲਾ ਪੈਕੇਜ $29.99 ਚ ਮਿਲੇਗਾ ਤੇ $29.99 ਵੀ 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਇਸੇ ਤਰ੍ਹਾਂ ਸਾਡੇ ਲਾਂਡਰੀ ਸੈਕਸ਼ਨ ਚ ਸਟੈਕੇਬਲ ਵਾਸ਼ਰ ਐਂਡ ਡਰਾਇਰ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2,200 ਵਾਲਾ $14.99, ਸਿਰਫ $14.99 ਚ ਲੈ ਕੇ ਤੁਸੀਂ $700 ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ ਹੈ। ਤੇ ਜਦੋਂ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰਨਾ, ਇਹਦੀ ਡਾਇਮੈਂਸ਼ਨ ਬਣਨੀ ਹੈ ਜੀ 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕ ਐਂਡ ਇੰਸਟਾਲ ਹੋ ਜਾਏਗਾ। 905-450-2828 ਨੰਬਰ ਹੈ। ਤੇ ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ, ਖਾਸ ਤੌਰ ਤੇ 48 ਇੰਚ ਪੈਨਲ ਰੈਡੀ ਫਰਿੱਜ ਦੇ ਨਾਲ ਬਿਲਟ ਇਨ ਕਿਚਨ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ ਤੇ ਬਿਲਟ ਇਨ ਡਿਸ਼ਵਾਸ਼ਰ, ਇਹ ਵੀ ਪੈਨਲ ਰੈਡੀ ਹੋਏਗੀ। ਇਹ $25,000 ਵਾਲਾ ਪੈਕੇਜ $18,900 ਚ ਲੈ ਕੇ ਪੂਰੇ $6,100 ਪੈਨਲ ਰੈਡੀ ਫਰਿੱਜ 48 ਇੰਚ ਦੇ ਬਿਲਟ ਇਨ ਪੈਕੇਜ ਦੇ ਉੱਪਰ ਤੁਸੀਂ ਸੇਵ ਕਰ ਸਕਦੇ ਜੀ। 905-450-2828 ਨੰਬਰ ਹੈ, 905-450-2828 ਜੀ,
0: 905-450-2828। ਤੇ ਲਾਂਡਰੀ ਵਾਲੇ ਸੈਕਸ਼ਨ ਚ ਸਰ,
1: ਲਾਂਡਰੀ ਚ ਜੀ ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $10.99 ਦਾ ਪੇਅਰ ਦੇ ਰਹੇ ਹਾਂ। ਕੱਲਾ ਵਾਸ਼ਰ ਲੈਣਾ ਤੇ ਮਿਲ ਜਾਏਗਾ ਸਿਰਫ $5.99 ਚ, ਕੱਲਾ ਸਿੰਗਲ ਪੀਸ ਡਰਾਇਰ ਚਾਹੀਦਾ ਤੇ ਮਿਲ ਜਾਏਗਾ ਸਿਰਫ ਔਰ ਸਿਰਫ $4.99 ਚ। ਜਦੋਂ ਅਸੀਂ ਲੋਐਸਟ ਪ੍ਰਾਈਸ ਦੀ ਗੱਲ ਕਰਦੇ ਹਾਂ ਤੇ ਸਾਡੇ ਕੋਲ ਇਸ ਟਾਈਮ 75 ਇੰਚ ਟੀਵੀ ਸਿਰਫ $6.99 ਦਾ ਤੇ 65 ਇੰਚ ਟੀਵੀ ਸਿਰਫ $5.99 ਦਾ ਸਪੈਸ਼ਲ ਪ੍ਰਾਈਸ ਤੇ ਹੈ। ਪੇਮੈਂਟ 6 ਮਹੀਨੇ ਜੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828, 905-450-2828 ਜੀ।
0: ਤੁਸੀਂ ਟੀਵੀ ਲਓ, ਤੁਸੀਂ ਕਿਚਨ ਲਓ, ਤੁਸੀਂ ਲਾਂਡਰੀ ਸੈੱਟ ਲਓ, ਤੁਸੀਂ ਆਪਣੇ ਕੀ ਕਹਿੰਦੇ ਹੁੰਦੇ ਜਿਹੜਾ ਸਮਾਨ ਤੁਸੀਂ ਲੈਣਾ ਲੈ ਲਓ। 6 ਮਹੀਨਿਆਂ ਤੱਕ ਕੋਈ ਪੈਸਾ ਦੇਣ ਦੀ ਲੋੜ ਨਹੀਂ, ਨੋ ਇੰਟਰਸਟ, ਕੋਈ ਵਿਆਜ ਨਹੀਂ ਹੈ। ਤੁਸੀਂ 3-4 ਹਜ਼ਾਰ ਦਾ ਸਮਾਨ ਲੈਂਦੇ ਹੋ, $500 ਮਹੀਨੇ ਦੇ ਹਿਸਾਬ ਨਾਲ ਦੇਈ, ਚਲੋ ਤੁਹਾਡਾ ਸਮਾਨ ਪੂਰਾ ਹੋ ਜਾਏਗਾ, 6 ਮਹੀਨੇ ਪੈਸੇ ਪੂਰੇ ਹੋ, ਵਿਆਜ ਕੋਈ ਨਹੀਂ ਹੈ। ਸਿਰਫ ਤੇ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸਰ ਥੈਂਕ ਯੂ,
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਮੰਡੀਆਂ ਦੇ ਭਾਅ ਵੀ ਦੱਸ ਦਈਏ, ਟੋਰਾਂਟੋ ਸਟਾਕ ਐਕਸਚੇਂਜ ਥੱਲੇ, ਨੈਸਡੈਕ ਥੱਲੇ, ਕਰੂਡ ਆਇਲ ਥੱਲੇ, ਡਾਲਰ ਥੱਲੇ, ਸੋਨਾ ਤੇ ਡਾਓ ਉੱਪਰ।
2: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
3: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟਾਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
2: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040। ਟਿੱਕਾ ਜੰਕਸ਼ਨ, 2958 ਕੁਈਨ ਸਟ੍ਰੀਟ ਈਸਟ, ਯੂਨਿਟ 26, ਬ੍ਰੈਂਪਟਨ।
4: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519622

0: ਅੱਛਾ ਗਰਮੀ ਦਾ ਸੀਜ਼ਨ ਆ ਭਾਈ, ਮੁਸ਼ ਮੁਸ਼ ਜੇ ਮਾਰਦਾ ਨਹਾ ਨੂ ਲਿਆ ਕਰੋ, ਡੀਓਡਰੈਂਟ ਲਾ ਲਿਆ ਕਰੋ, ਬੜੇ ਵਧੀਆ ਵਧੀਆ ਡੀਓਡਰੈਂਟ ਮਿਲਦੇ ਆ। ਕਈ ਵਾਰ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ, ਪਹਿਲਾਂ ਸੱਜੇ ਖੱਬੇ ਤੁਹਾਡੇ ਖੜਾ, ਉਹਨੂੰ ਪਤਾ ਲੱਗਦਾ ਵੀ ਭਾਈ ਯੇ ਕਿਆ ਬਾਤ ਹੋ ਗਈ। ਟਰੰਪ ਵੱਲੋਂ ਬੰਬਾਰੀ ਰੋਕਣ ਦੀ ਸਲਾਹ ਦੇਣ ਤੋਂ ਬਾਅਦ ਅਮਰੀਕਾ ਨੇ ਇਰਾਨ ਤੇ ਹਮਲਿਆਂ ਨੂੰ ਰੋਕ ਦਿੱਤਾ। ਜਿਹੜੇ ਟੌਪ ਦੇ ਅਧਿਕਾਰੀ ਸੀ ਉਹਨਾਂ ਨੇ ਕਿਹਾ ਭਾਈ ਮੁਹਿੰਮ ਜਿੰਨੀ ਚਲਾਉਣੀ ਸੀ ਚਲਾ ਲਈ, ਜਿੰਨਾ ਇਹਦਾ ਪ੍ਰਭਾਵ ਸੀ ਉਹ ਪੈ ਗਿਆ, ਹੁਣ ਹੋਰ ਕੁਛ ਪੈ ਨਹੀਂ ਸਕਦਾ। ਉਹ ਨਾਲ ਦੀ ਨਾਲ ਹਥਿਆਰਾਂ ਦੇ ਜਿਹੜੇ ਭੰਡਾਰ ਆ ਉਹ ਘਟਦੇ ਜਾ ਰਹੇ ਨੇ। ਕਾਕਰੋਚ ਪਾਰਟੀ ਨੇ ਨਵੇਂ ਵਿਰੋਧ ਪ੍ਰਦਰਸ਼ਨ ਦੀ ਧਮਕੀ ਦਿੱਤੀ, ਕਿਹਾ ਸਰਕਾਰ ਨੇ ਸਮਝੌਤਾ ਤੋੜਿਆ। ਦੇਸ਼ ਭਰ ਵਿਚ ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਝੂਠੇ ਦੋਸ਼ ਲਗਾਏ ਗਏ। ਇਹ ਕਿਹੜਾ ਨਵੀਂ ਗੱਲ ਆ ਬਾਈ ਜੀ, ਇਹ ਤਾਂ ਚੱਲਦਾ ਹੀ ਹੈ। ਉਧਰ ਬਾਬਰੀ ਮਸਜਿਦ ਪਹਿਲਾਂ ਤਾਂ ਟਿੱਡੀ ਮੁੱਛੇ ਨੇ ਢਾਈ ਜਾ ਕੇ ਰੱਥ ਯਾਤਰਾ ਕਰਕੇ 300 ਕਰੋੜ ਰੁਪਈਏ ਦੇਣੇ ਸੀ, ਸਿਰਫ 1.5 ਕਰੋੜ ਦਿੱਤਾ। ਜਿੱਥੇ ਮਸਜਿਦ ਬਣਾਉਣੀ ਆ ਉੱਥੇ ਕ੍ਰਿਕਟ ਖੇਡੀ ਜਾ ਰਹੀ ਆ। ਅਜੇ ਕਹਿੰਦੇ ਤਾਜ ਮਹਿਲ ਵੀ ਢਾ ਦੋ, ਇਹਦੇ ਥੱਲੇ ਵੀ ਮੰਦਿਰ ਹੁੰਦਾ ਸੀ। ਇਹ ਦੁਨੀਆ ਨਾ ਜਿਹੜੀ ਬੜੀ ਅਜੀਬ ਹੈ, ਬੜੀ ਅਜੀਬ ਹੈ, ਯਕੀਨ ਨਹੀਂ ਆਉਂਦਾ। ਆਹ ਸੁਣ ਲਓ,
1: ਆਦਮੀ ਅੱਛੇ ਰਸਤੇ ਪਰ ਨਹੀਂ ਜਾਂਦਾ, ਪਰ ਬੁਰੇ ਰਸਤੇ ਪਰ ਸਭੀ ਜਾਂਦੇ ਹੈ। ਇਸ ਲਈ ਦਾਰੂ ਵੇਚਣੇ ਵਾਲਾ ਕਹੀਂ ਨਹੀਂ ਜਾਂਦਾ, ਪਰ ਦੂਧ ਵੇਚਣੇ ਵਾਲੇ ਕੋ ਘਰ ਘਰ ਗਲੀ ਗਲੀ ਕੋਨੇ ਕੋਨੇ ਮੇਂ ਜਾਣਾ ਪੜਤਾ ਹੈ। ਔਰ ਦੂਧ ਵੇਚਣੇ ਵਾਲੇ ਸੇ ਬਾਰ ਬਾਰ ਪੁੱਛਾ ਜਾਂਦਾ ਹੈ, ਪਾਣੀ ਤੋ ਨਹੀਂ ਡਾਲਾ, ਪਾਣੀ ਤੋ ਨਹੀਂ ਡਾਲਾ, ਪਰ ਦਾਰੂ ਮੇਂ ਖੁਦ ਹਾਥੋਂ ਸੇ ਪਾਣੀ ਮਿਲਾ ਮਿਲਾ ਕਰ ਪੀਤੇ ਹੈ। ਵਾਹ ਵਾਹ ਵਾਹ ਰੇ ਦੁਨੀਆ, ਵਾਹ ਰੇ ਦੁਨੀਆ, ਵਾਹ ਰੇ ਦੁਨੀਆ, ਤੇਰੀ ਰੀਤ ਜੋ ਭਾਗਯ ਮੇਂ ਹੈ ਵੋ ਭਾਗ ਕੇ ਆਏਗਾ, ਜੋ ਨਹੀਂ ਹੈ ਵੋ ਆ ਕਰ ਵੀ ਭਾਗ ਜਾਏਗਾ। ਜ਼ਿੰਦਗੀ ਯੇ ਜ਼ਿੰਦਗੀ ਕੋ ਇਤਨਾ ਸੀਰੀਅਸ ਲੈਣੇ ਕੀ ਜ਼ਰੂਰਤ ਨਹੀਂ ਹੈ ਯਾਰੋ, ਯਹਾਂ ਸੇ ਇੰਦਾ ਬਚ ਕਰ ਨਾ ਕੋਈ ਗਯਾ ਹੈ ਨਾ ਕੋਈ ਜਾਏਗਾ। ਇੱਕ ਸੱਚ ਬਾਤ ਯੇ ਵੀ ਹੈ ਕਿ ਅਗਰ ਜ਼ਿੰਦਗੀ ਇਤਨੀ ਅੱਛੀ ਹੋਤੀ ਤੋ ਹਮ ਯੇ ਦੁਨੀਆ ਮੇਂ ਰੋਤੇ ਰੋਤੇ ਨਾ ਆਤੇ, ਮਗਰ ਏਕ ਮੀਠਾ ਸੱਚ ਯੇ ਵੀ ਹੈ ਕਿ ਅਗਰ ਜ਼ਿੰਦਗੀ ਬੁਰੀ ਹੋਤੀ ਤੋ ਜਾਤੇ ਜਾਤੇ ਲੋਗੋ ਕੋ ਰੁਲਾ ਕਰ ਨਾ ਜਾਤੇ। ਵਾਹ ਰੇ ਆਦਮੀ, ਤੇਰਾ ਕੈਰੇਕਟਰ ਲਾਸ ਕੋ ਹਾਥ ਲਗਾਤਾ ਹੈ ਤੋ ਨਹਾਤਾ ਹੈ, ਪਰ ਬੇਜਵਾਨ ਜੀ ਕੋ ਮਾਰ ਕੇ ਖਾਤਾ ਹੈ। ਯੇ ਮੰਦਿਰ ਮਸਜਿਦ ਭੀ ਕਿਆ ਗਜਬ ਕੀ ਜਗ੍ਹਾ ਹੈ ਦੋਸਤੋ, ਯਹਾਂ ਗਰੀਬ ਬਾਹਰ ਔਰ ਅਮੀਰ ਅੰਦਰ ਭੀਕ ਮਾਂਗਤਾ ਹੈ। ਵਿਚਿੱਤ੍ਰ ਦੁਨੀਆ ਕਾ ਕਠੋਰ ਸੱਚ, ਬਾਰਾਤ ਮੇਂ ਦੁਲੇ ਸਬਸੇ ਪੀਛੇ ਔਰ ਦੁਨੀਆ ਆਗੇ ਚਲਤੀ ਹੈ, ਮੈਯਤ ਮੇਂ ਜਨਾਜਾ ਆਗੇ ਔਰ ਦੁਨੀਆ ਪੀਛੇ ਚਲਤੀ ਹੈ, ਯਾਨੀ ਦੁਨੀਆ ਖੁਸ਼ੀ ਮੇਂ ਆਗੇ ਔਰ ਦੁੱਖ ਮੇਂ ਪੀਛੇ ਜਾਤੀ ਹੈ। ਅਜਬ ਤੇਰੀ ਦੁਨੀਆ, ਗਜਬ ਤੇਰਾ ਖੇਲ, ਮੋਮਬੱਤੀ ਜਲਾ ਕਰ ਮੁਰਦੋ ਕੋ ਯਾਦ ਕਰਨਾ ਔਰ ਮੋਮਬੱਤੀ ਬੁਝਾ ਕਰ ਜਨਮ ਦਿਨ ਮਨਾਨਾ। ਨਈ ਸਦੀ ਮਿਲ ਰਹੀ ਹੈ ਦਰਦ ਭਰੀ ਸੌਗਾਤ, ਬੇਟਾ ਕਹਤਾ ਹੈ ਬਾਪ ਸੇ ਤੇਰੀ ਕਿਆ ਔਕਾਤ, ਪਾਣੀ ਆਖੋ ਕਾ ਮਰਾ ਮਰੀ ਸ਼ਰਮ ਔਰ ਲਾਜ, ਕਹੇ ਬਹੂ ਅਬ ਸਾਸ ਸੇ ਘਰ ਮੇਂ ਮੇਰਾ ਰਾਜ, ਭਾਈ ਵੀ ਕਰਤਾ ਨਹੀਂ ਭਾਈ ਕਾ ਵਿਸ਼ਵਾਸ, ਬਹਿਨ ਪਰਾਈ ਹੋ ਗਈ ਸਾਰੀ ਖਾਸਮ ਖਾਸ, ਮੰਦਿਰ ਮੇਂ ਪੂਜਾ ਕਰੇ ਘਰ ਮੇਂ ਕਰੇ ਕਲੇਸ਼, ਬਾਪੂ ਕੋ ਬੋਝ ਸਮਝੇ ਪੱਥਰ ਲਗੇ ਗਣੇਸ਼, ਬਚੇ ਕਹਾਂ ਅਬ ਸੇਜ ਹੈ ਦਯਾ ਧਰਮ ਔਰ ਈਮਾਨ, ਪੱਥਰ ਕੇ ਭਗਵਾਨ ਹੈ ਪੱਥਰ ਦਿਲ ਕੇ ਇਨਸਾਨ, ਪੱਥਰ ਕੇ ਭਗਵਾਨ ਹੈ ਪੱਥਰ ਦਿਲ ਕੇ ਇਨਸਾਨ, ਪੱਥਰ ਕੋ ਲਗਤੇ ਹੈ ਛੱਪਨ ਭੋਗ, ਮਰ ਜਾਤੇ ਹੈ ਫੁੱਟਪਾਥ ਪਰ ਭੂਕੇ ਪਿਆਸੇ ਲੋਗ, ਪਹਿਨ ਮੁਖੋਟਾ ਧਰਮ ਕਾ ਕਰਤੇ ਦਿਨ ਭਰ ਪਾਪ, ਭੰਡਾਰੇ ਕਰਤੇ ਫਿਰੇ ਘਰ ਮੇਂ ਭੂਕਾ ਬਾਪ। ਵਾਹ ਰੇ ਆਦਮੀ, ਵਾਹ ਰੇ ਇਨਸਾਨ, ਗਜਬ ਤੇਰੀ ਦੁਨੀਆ, ਗਜਬ ਤੇਰੇ ਖਵਾਬ।
0: ਸੋ ਟਰੂ, ਸੋ ਟਰੂ। ਸਾਡੇ ਨਾ ਜਿਹੜਾ ਮੈਜਰਿੰਗ ਟੂਲ ਆ ਵੀ ਬੰਦਾ ਕਿੰਨਾ ਚੰਗਾ ਹੈ, ਉਹ ਮੈਜਰਿੰਗ ਟੂਲ ਇਹ ਨਹੀਂ ਹੈ ਵੀ ਬੰਦੇ ਦੇ ਸੁਭਾਅ ਹੈ, ਮੈਜਰਿੰਗ ਟੂਲ ਇਹਦੇ ਕੋਲ ਪੈਸਾ ਕਿੰਨਾ ਹੈ, ਉਹਦੇ ਨਾਲ ਨਾਪਿਆ ਜਾਂਦਾ ਵੀ ਪੈਸੇ ਨਾਲ ਬੰਦਾ ਚੰਗਾ ਹੈ ਜਾਂ ਮਾੜਾ ਹੈ। ਬੰਦਾ ਕੁਡ ਬੀ ਦਾ ਜਿਮ ਆਫ ਦਾ ਪਰਸਨ, ਵਧੀਆ ਹੋਏਗਾ, ਪਰ ਜੇ ਕੋਈ ਪੈਸਾ ਨਹੀਂ ਸਾਲਾ ਬੇਕਾਰ ਹੈ। ਅੱਛਾ, ਦੂਜੇ ਪਾਸੇ ਬਿਜ਼ਨਸਮੈਨ ਕਹਿਣਗੇ ਲੈ ਵੱਡਾ ਚੱਲਿਆ ਸੀ, ਵੱਡਾ ਬਿਜ਼ਨਸਮੈਨ, ਵੱਡਾ ਬਿਜ਼ਨਸਮੈਨ ਬਣ। ਉਹ ਜਿਹੜੇ ਡਰੱਗ ਲਿਆਉਂਦੇ ਆ ਉਹ ਬਹੁਤ ਵਧੀਆ ਬੰਦੇ ਆ ਜੀ, ਉਹ ਤਾਂ ਬੰਦੇ ਹੀ ਬੜੇ ਸਾਫ਼ ਸੁਥਰੇ ਆ। ਰੀਅਲੀ ਆਪਣੇ ਨੇ ਕੋਈ ਵੀ ਗੱਲਬਾਤ ਕਰਨੀ ਆ, ਨੰਬਰ ਆ 4166770609। ਮਹਾਰਾਸ਼ਟਰ ਚ ਨੀਟ ਚ ਦਾ ਜਿਹੜਾ ਸਟੂਡੈਂਟ ਸੀ ਉਹਨੇ ਸੁਸਾਈਡ ਕਰ ਲਿਆ, ਅੰਦੋਲਨ ਤੋਂ ਬਾਅਦ ਪਹਿਲਾ ਕੇਸ ਹੈ। ਨੋਟ ਚ ਲਿਖਿਆ ਸੀ ਸਪਨਾ ਅਧੂਰਾ ਰਹਿ ਗਿਆ, ਹੁਣ ਤੱਕ 23 ਸਟੂਡੈਂਟ ਨੇ ਜਾਨ ਦੇ ਦਿੱਤੀ ਹੈ।
2: Indian Fruitland, one stop for all your grocery needs.
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
2: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ, ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
4: ਆ ਭੈਣੇ ਖਰੀਦ ਲਿਆ ਗਹਿਣੇ
5: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
4: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
5: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
6: ਜਨਕ ਜਵੈਲਰਸ ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 9052308800
0: ਇੱਕ ਦਿਨ ਵੌਇਸ ਮੇਲ ਆਈ ਪਰ ਪਤਾ ਨਹੀਂ ਲੱਗਿਆ ਬੀਬੀ ਕੌਣ ਹੈ ਆ ਸੁਣਿਓ
7: Hey hey Dave it's me you know who sorry I missed you I just wanted to let you know I had a lot of fun the other night like a lot of fun Remember that time with the thing Yeah that was good Okay well call me Bye
0: ਭਾਈ ਆਪਦਾ ਫੋਨ ਨੰਬਰ ਦੱਸ ਆਪਦਾ ਨਾਮ ਨੂਮ ਦੱਸ ਤੈਨੂੰ ਲੱਭੀਏ ਮਿਲੀਏ ਐ ਥੋੜੀ ਬਣਦੀ ਹੈ ਗੱਲ 416-677-0609
8: उसे तनहा से सकता छोड़ जब आया मेरा भाई मैं बेटी हूँ मैं अपनी माँ को अपने साथ ले आई वो बूढ़ी हो गई तो अब उसे एक बोझ लगती है जवानी अपने बच्चों के लिए जिसने थी झुलसाई जवानी अपने बच्चों के लिए जिसने थी झुलसाई है बस अपनी ही बीवी और बच्चों से उसे मतलब है बस अपनी ही बीवी और बच्चों से उसे मतलब उसी को भूल बैठा है जो दुनिया में उसे लाई उसी को भूल बैठा है जो दुनिया में उसे लाई बड़ी गाड़ी बड़ा बंगला बड़ा ओहदा सभी कुछ है मगर माँ बाप जब मांगे नहीं जेबों में एक पाई मगर माँ बाप जब मांगे नहीं जेबों में एक पाई और खास तौर से बंद सुनेगा शैले जी सुनेगा कि वो कुत्ता पाल सकता है मगर माँ बोझ लगती है वो कुत्ता पाल सकता है मगर माँ बोझ लगती है उसे कुत्ते ने क्या कुछ भी वफादारी ना सिखलाई जो जैसा बीज बोता है वो फल वैसा ही पाता है बुढ़ापा तुझ पे भी आएगा क्यों भूला ये सच्चाई और तेरा बेटा जो देखेगा वही तो वो भी सीखेगा तेरा बेटा जो देखेगा वही तो वो भी सीखेगा तू अपने वास्ते हाथों से अपने खोद ना खाई जो वृद्धाश्रम में बेटा छोड़कर तुझको चला आए अगर जिंदा रही पूछेगी तुझसे तेरी माँ जाई बता बता किसके लिए तूने कमाई थी यहाँ दौलत बता किसके लिए तूने कमाई थी यहाँ दौलत मगर जो असल दौलत फर्ज की थी वो तो बिसराई खुलेगा जब खुदा के बैंक में खाता तेरा एक दिन तेरे सर पर बड़ा कर्जा चढ़ा होगा मेरे भाई और आखिरी बंद देखिएगा कि खुलेगा जब खुदा के बैंक में खाता तेरा एक दिन तेरे सर पर बड़ा कर्जा चढ़ा होगा मेरे भाई और जो मन्नत मांगते थे बस हमें बेटा हो बेटा हो जो मन्नत मांगते थे बस हमें बेटा हो उन्हें बेटी की कीमत अब बुढ़ापे में समझ आई
0: वह गल ठीक है लोहड़ी मनाउन लग जाने उन चक चक के टपदे टपूसियां मारदे पुठे सीधे होने वेट कर लो 22-23 साल का पहला देख लो लायक है कि नालायक है ਉੱਪਰ ਵਾਲੇ ਦਾ ਦੁਆ ਕਰਨ ਮਰਿਆ ਫਿਰ ਮਿਲਾਂਗੇ ਡੇਵ ਟਰਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ 9054508228 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ
9: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਬਲੈਕ ਫਰਾਈਡੇ ਇਨ ਜੁਲਾਈ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ ਜੀਈ ਫਰਿਜ ਡੇਅਰ ਪ੍ਰੋਫੈਸ਼ਨਲ ਐਂਡ

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatnodur Radio.

ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਔਰ ਸੋਮਵਾਰ ਦੀ ਦੁਪਹਿਰ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਔਰ 5:30 AM ਦੇ ਉੱਤੇ ਤੁਸੀਂ ਹੁਣੇ ਹੁਣੇ ਦੇਵ ਦਾਤਲਾ ਜੀ ਨੂੰ ਸੁਣ ਰਹੇ ਸੀ ਤੇ ਬਾਰੀ ਆ ਗਈ ਆ ਹੁਣ ਸਾਡੀ ਤੇ ਲਓ ਫਿਰ ਵਧੀਆ ਵਧੀਆ ਗੀਤ ਸੰਗੀਤ ਵੀਕਐਂਡ ਦੇ ਉੱਤੇ ਕਾਫੀ ਗਤੀਵਿਧੀਆਂ ਹੋਈਆਂ ਉਹਨਾਂ ਦੇ ਉੱਤੇ ਜਾਣਕਾਰੀ ਕੁਝ ਖਬਰਾਂ ਪੰਜਾਬ ਤੋਂ ਸਾਡੇ ਸਟੂਡੀਓ ਚ ਪਹੁੰਚ ਗਈਆਂ ਨੇ ਤੇ ਕੁਝ ਖਬਰਾਂ ਕੈਨੇਡਾ ਦੀਆਂ ਵੀ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ ਉਹ ਇਨਫੋਰਮੇਸ਼ਨ ਤੇ ਕੁਝ ਗੱਲਾਂ ਬਾਤਾਂ ਤੁਸੀਂ ਵੀ ਕਰਨੀਆਂ ਨੰਬਰ ਯਾਦ ਕਰਾ ਦਿੰਦੇ ਹਾਂ ਫਰਾਈਡੇ ਬਹੁਤ ਵਧੀਆ ਤੁਸੀਂ ਰਿਸਪੋਂਸ ਦਿੱਤਾ ਬਹੁਤ ਵਧੀਆ ਤੁਹਾਡੇ ਵੱਲੋਂ ਜਿਹੜਾ ਸੀਗਾ ਉਹ ਪ੍ਰੋਗਰਾਮ ਦੇ ਵਿੱਚ ਸਾਥ ਸੀਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਔਰ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ 905-799-0999 ਤੇ ਜਿਹੜੀ ਹੈਗੀ ਆ ਤੁਸੀਂ ਕਾਲ ਕਰ ਸਕਦੇ ਹੋ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਕਰਦੇ ਆ ਇੱਕ ਬੜਾ ਹੀ ਪਿਆਰਾ ਤੇ ਬੜਾ ਪੁਰਾਣਾ ਇੱਕ ਧਾਰਮਿਕ ਗੀਤ ਹੈ ਔਰ ਮੈਨੂੰ ਬੜਾ ਚੰਗਾ ਲੱਗਿਆ ਤੁਹਾਨੂੰ ਵੀ ਚੰਗਾ ਲੱਗਿਆ ਤਾਂ ਆਪਣੀ ਇਨਪੁਟ ਜ਼ਰੂਰ ਦੇਣੀ 905-799-0999

0: ਸੋ ਦੋਸਤੋ ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਹ ਸਾਰੇ ਗੀਤ ਸੰਗੀਤ ਜਿੰਨੇ ਵੀ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ ਢਿੱਲੋਂ ਵੀਡੀਓ ਦੇ ਸਹਿਯੋਗ ਦੇ ਨਾਲ ਅਸੀਂ ਤੁਹਾਡੇ ਤੱਕ ਪੇਸ਼ ਕਰਦੇ ਹੁੰਦੇ ਹਾਂ। ਤੁਸੀਂ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੁੰਦੀ ਢਿੱਲੋਂ ਵੀਡੀਓ ਤੇ 9052041313 ਦੇ ਉੱਤੇ ਜਿਹੜੀ ਕਾਲ ਕਰ ਲਓ। ਅੱਜ ਦਾ ਪ੍ਰੋਗਰਾਮ ਜਿੱਥੇ ਅਸੀਂ ਸਮੋਸਾ ਸਵੀਟ ਫੈਕਟਰੀ, ਵੁੱਡਬਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ, ਮੋਨਾ ਮਹਿੰਗੀ ਜੀ, ਸਿੰਗਾਪੁਰ ਜੁਲਰ, ਟੈਲੀਟੈਮ ਇਲੈਕਟ੍ਰੋਨਿਕ, ਹਰਪ੍ਰੀਤ ਸੈਣੀ ਹੋਰੀ, ਕਟਾਰੀਆ ਟੂਰ ਐਂਡ ਟਰੈਵਲ, ਟਿੱਕਾ ਜੰਕਸ਼ਨ, ਢਾਬਾ ਔਨ ਦਾ ਫਾਲ, ਅੰਕਾਰ ਟੂਰ ਐਂਡ ਟਰੈਵਲ, ਪੀਜ਼ਾ ਡੀਪੂ ਅਤੇ ਸਾਡੇ ਕੁਝ ਹੋਰ ਸਪੋਂਸਰ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ, ਜਿਨ੍ਹਾਂ ਦੇ ਵਿੱਚੋਂ ਮੇਰੇ ਨਾਲ ਇਸ ਟਾਈਮ ਸਟੂਡੀਓ ਚ ਕਿਰਨ ਹੋਰੀ ਪਹੁੰਚ ਗਏ ਨੇ, ਸਾਥ ਦੇ ਰਹੇ ਨੇ। ਕਿਰਨ ਜੀ ਜੀ ਆਨ
1: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ। ਔਰ ਜਿੱਦਾਂ ਕਿ ਤੁਸੀਂ ਦੱਸਿਆ ਕਿ ਬਿਲਕੁਲ ਜੀ ਵੀਕਐਂਡ ਜਿਹੜਾ ਜੀ ਖਤਮ ਹੋ ਗਿਆ ਤੇ ਹੁਣ ਆਪਾਂ ਜਿਹੜਾ ਜੀ ਮੰਡੇ ਦੇ ਵਿੱਚ ਪੈਰ ਰੱਖ ਚੁੱਕੇ ਹਾਂ, ਵੀਕਐਂਡ ਵੀਕ ਡੇ ਦੀ ਜਿਹੜੀ ਆਪਾਂ ਦੁਬਾਰਾ ਸ਼ੁਰੂਆਤ ਕਰ ਰਹੇ ਹਾਂ। ਔਰ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਜਿਹੜਾ ਜੀ ਆ ਵੀਕ ਵੀ ਕਾਫੀ ਜਿਹੜਾ ਜੀ ਵਧੀਆ ਲੰਘੂਗਾ ਔਰ ਵਧੀਆ ਜਿਹੜਾ ਜੀ ਵੈਦਰ ਆ, ਵੈਦਰ ਦੇ ਨਾਲ ਕਿਤੇ ਘੁੰਮੋ ਫਿਰੋ, ਕੰਮ ਦੇ ਬਾਅਦ ਵੀ ਜਿਹੜਾ ਜੀ ਵਾਕ ਕਰੋ, ਆਪਣੀ ਸਿਹਤ ਜਿਹੜੀ ਆ ਜੀ ਆਪਾਂ ਕਿਉਂਕਿ ਸਮਰ ਦੇ ਵਿੱਚ ਹੀ ਵਾਕ ਕਰਕੇ ਆਪਾਂ ਆਪਣੀ ਸਿਹਤ ਨੂੰ ਵਧੀਆ ਰੱਖ ਸਕਦੇ ਹਾਂ। ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦੇ ਕਿ ਅੱਜ ਦਾ ਵੈਦਰ ਹੈਗਾ 22 ਡਿਗਰੀ, ਸ਼ਾਮ ਨੂੰ 23 ਡਿਗਰੀ, ਓਵਰ ਨਾਈਟ 20 ਡਿਗਰੀ ਹੈਗਾ ਹੈ, ਜਿੱਥੇ ਕਿ ਕਿਹਾ ਜਾ ਰਿਹਾ ਕਿ ਹੈਵੀ ਥੰਡਰ ਸਟਾਰਮ ਅੱਜ ਦੇਖੇ ਜਾ ਸਕਦੇ ਆ ਕਿ ਕੁਛ ਕੁ ਵਿਖੇ ਦੇ ਵਿੱਚ ਜਿਹੜਾ ਜੀ ਮੀਂਹ ਦੀ ਵੀ ਆਸ ਹੈਗੀ ਆ। ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੱਥੇ ਦੀ ਕੁਛ ਕੁ ਜਿਹੜੀ ਜੀ ਅਸੀਂ ਨਿਊਜ਼ ਵੀ ਬਹੁਤ ਜਲਦੀ ਤੁਹਾਡੇ ਨਾਲ ਅੱਜ ਜਿਹੜੀ ਜੀ ਸਾਂਝੀ ਕਰਾਂਗੇ, ਪਰ ਉਹਦੇ ਤੋਂ ਪਹਿਲਾਂ ਜਿਹੜੀ ਇੱਕ ਨਿਊਜ਼ ਸਾਡੇ ਤੱਕ ਪਹੁੰਚੀ ਆ ਉਹ ਹੈਗੀ ਦਾ ਗੌੜੀ ਹੋਵ ਇੰਟਰਨੈਸ਼ਨਲ ਬ੍ਰਿਜ ਜਿਹੜੀ ਹੈ ਜੀ ਅੱਜ ਆਫੀਸ਼ੀਅਲੀ ਓਪਨ ਜਿਹੜੀ ਜੀ ਹੋ ਚੁੱਕੀ ਹੈਗੀ ਆ। ਜਿਹੜੇ ਸਾਡੇ ਭੈਣ ਭਰਾ ਜਿਹੜੇ ਜੀ ਮੋਟਰਸਾਈਕਲ ਚਲਾਉਂਦੇ ਉਹਨਾਂ ਲਈ ਅੱਜ ਆਫੀਸ਼ੀਅਲੀ ਓਪਨ ਹੋ ਚੁੱਕੀ ਹੈ, ਤੇ ਨਾਲ ਦੀ ਨਾਲ ਜਿਹੜੇ ਕਹਿ ਰਹੇ ਕਿ ਜਿਹੜੇ ਪੈਦਲ ਜਿਹੜੇ ਜੀ ਉਸ ਬ੍ਰਿਜ ਤੇ ਵਾਕ ਕਰਨਾ ਚਾਹੁੰਦੇ ਉਹ ਜਿਹੜੀ ਆ ਅਗਸਤ 5 ਨੂੰ ਜਿਹੜੀ ਜੀ ਇਹ ਓਪਨ ਹੋ ਜੂਗੀ। ਔਰ ਕਿਹਾ ਜਾ ਰਿਹਾ ਕਿ ਮੈਂਬਰ ਆਫ ਹੋਵ ਫੈਮਿਲੀ ਜਿਹੜੇ ਜੀ ਉਹ ਪਹਿਲੇ ਸੀਗੇ ਜਿਨ੍ਹਾਂ ਨੇ ਬ੍ਰਿਜ ਨੂੰ ਜਿਹੜਾ ਜੀ ਕ੍ਰੋਸ ਕੀਤਾ ਤੇ ਉਹਨੂੰ ਜਿਹੜਾ ਜੀ ਆਫੀਸ਼ੀਅਲੀ ਟ੍ਰੈਫਿਕ ਬ੍ਰਿਜ ਦਿੱਤੀ ਆ ਮੰਡੇ ਨੂੰ। ਸੋ ਇਹ ਸੀਗੀ ਅੱਜ ਦੀ ਕੁਛ ਨਿਊਜ਼। ਔਰ ਨਾਲ ਦੀ ਨਾਲ ਜਿਹੜਾ ਜੀ ਦੱਸਿਆ ਜਾ ਰਿਹਾ ਕਿ 1936 ਦੇ ਵਿੱਚ ਜਿਹੜੀ ਜੀ ਇੱਕ ਲੇਡੀ ਜਿਹੜੀ ਜੀ ਖਤਮ ਹੋਈ ਸੀ 31 ਈਅਰ ਓਲਡ, ਤੇ ਉਹਦੇ ਅੱਜ ਜਿਹੜੇ ਆ ਜੀ ਰਿਮੇਨਸ ਲੱਭੇ ਆ, ਜਾਣੀ ਕਿ ਪੁਰਾਣਾ ਕੇਸ ਦੇ ਬਾਰੇ ਅੱਜ ਉਹਨਾਂ ਨੂੰ ਕੁਛ ਕੁ ਜਿਹੜੀਆਂ ਉਹਦੀਆਂ ਕੇਸ ਦੇ ਰਿਲੇਟਡ ਇਨਕੁਆਇਰੀ ਸੀਗੀਆਂ ਜਾਂ ਕੇਸ ਦੇ ਰਿਲੇਟਡ ਚੀਜ਼ਾਂ ਸੀ ਉਹ ਅੱਜ ਜਿਹੜੀਆਂ ਜੀ ਬੋੜੀ ਤੇ ਮਿਲੀਆਂ ਆ।
0: ਜੀ ਦੱਸ ਦਈਏ ਕਿਰਨ ਜੀ, ਇਸ ਦੇ ਨਾਲ ਨਾਲ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਆਸ ਤੇ ਨੇ ਕਿ ਅਮਰੀਕਾ ਤੇ ਇਰਾਕ ਦੀ ਜਿਹੜੀ ਆ ਲੜਾਈ ਰੁਕ ਜਾਵੇ ਜਾਂ ਰੁਕ ਗਈ ਆ ਥੋੜੀ ਬਹੁਤੀ, ਤੇ ਕਹਿੰਦੇ ਨੇ ਉਸ ਤੋਂ ਬਾਅਦ ਜਿਹੜਾ ਕੱਚਾ ਤੇਲ ਹੈ ਉਹ ਸਸਤਾ ਹੋਊਗਾ, ਤੇ ਹੋ ਸਕਦਾ ਜੀ ਗੈਸ ਦੇ ਵਿੱਚ ਜਿਹੜੀ ਗੈਸ ਪਾਉਂਦੇ ਆ ਆਪਾਂ ਗੱਡੀਆਂ 'ਚ ਤੇਲ ਪਾਉਂਦੇ ਆ ਉਹ ਵੀ ਸਸਤਾ ਹੋ ਜਾਵੇ।
1: ਬਿਲਕੁਲ ਜੀ, ਕਿਉਂਕਿ ਕੁਛ ਕੁ ਟਾਈਮ ਤੋਂ ਗੈਸ ਬਹੁਤ ਮਹਿੰਗੀ ਹੋ ਗਈ, ਕਿਉਂਕਿ ਇੱਕ ਤਾਂ ਇਕਨੋਮੀ ਇੱਦਾਂ ਦੀ ਉੱਪਰੋਂ ਜਿਹੜੇ ਜੀ ਗੈਸ ਇੰਨੀ ਔਖੀ ਹੋ ਗਈ ਪੁਰਾਣੀ। ਸੋ ਉਮੀਦ ਕਰਦੇ ਕਿ ਕੁਛ ਕੁ ਜਿਹੜੀ ਜੀ ਇਸ ਚੀਜ਼ ਦੇ ਵਿੱਚ ਰਾਹਤ ਮਿਲੂਗੀ। ਆਲਵੇਜ਼ ਆਪਾਂ ਜਿਹੜੇ ਜੀ ਉਮੀਦ ਕਰਦੇ ਹਾਂ ਕਿ ਵਧੀਆ ਹੀ ਜੋ ਵੀ ਹੋਵੇ ਦੁਨੀਆਂ ਦੇ ਵਿੱਚ ਹੋਵੇ।
0: ਬਿਲਕੁਲ ਜੀ, ਤੇ ਨਾਲ ਦੀ ਨਾਲ ਸਾਡੀ ਟੀਮ ਤੁਹਾਨੂੰ ਪਤਾ ਰੀਅਲ ਸਟੇਟ ਦਾ ਕੰਮ ਕਰਦੀ ਹੈ, ਤੇ ਸਾਡੇ ਕੋਲ ਕੁਝ ਇੱਕ ਐਕਸਕਲੂਸਿਵ ਲਿਸਟਿੰਗ ਆਈਆਂ ਨੇ ਜਿਹੜੀਆਂ MLS ਦੇ ਉੱਤੇ ਨਹੀਂ ਆ। ਅਗਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਿਤੇ ਵੀ ਇਨਵੈਸਟ ਕਰਨਾ ਚਾਹੁੰਦੇ ਹੋ, ਸੁਨਹਿਰੀ ਮੌਕਾ ਤੁਹਾਡੇ ਲਈ ਹੈ ਇਸ ਟਾਈਮ ਦੇ ਵਿੱਚ। ਜਿਹੜਾ ਵੀ ਕੋਈ ਚੀਜ਼ ਖਰੀਦ ਗਿਆ ਤੇ ਫਿਰ ਜਿਹੜਾ ਰਹਿ ਗਿਆ, ਕਿਉਂਕਿ ਬਾਅਦ ਦੇ ਵਿੱਚ ਤੁਹਾਨੂੰ ਪਤਾ ਕੀਮਤਾਂ ਦੇ ਵਿੱਚ ਵਾਧਾ ਆਟੋਮੈਟਿਕਲੀ ਪਤਾ ਹੈ ਕਿ ਹੁਣ ਤਕਰੀਬਨ ਆਲਮੋਸਟ 2 ਸਾਲ ਤੋਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੋਈ ਆ, ਹੋਲਡ ਤੇ ਆ, ਤੇ ਹੁਣ ਆਟੋਮੈਟਿਕਲੀ ਅਪ ਜਾਣੀਆਂ ਸ਼ੁਰੂ ਹੋ ਜਾਣੀਆਂ ਨੇ। ਇਸੇ ਲਈ ਤੁਸੀਂ ਕੋਈ ਵੀ ਜਿਹੜੀ ਚੀਜ਼ ਖਰੀਦਣੀ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰ ਲਓ 416-881-7070 ਦੇ ਉੱਤੇ, 416-881-7070 ਤੇ ਕਾਲ ਕਰ ਲਓ।
1: ਜੀ
0: ਬਾਰ ਬਾਰ ਦੱਸਦੇ ਹਾਂ, ਅਸੀਂ ਪਿਛਲੇ ਹਫ਼ਤੇ ਵੀ ਦੱਸਿਆ ਸੀ, ਤੇ ਵੀਕਐਂਡ ਦੇ ਉੱਤੇ ਕੁਝ ਇੱਕ ਸਾਡੇ ਜਿਹੜੇ ਪਰਿਵਾਰ ਹੈ ਉਹ ਇਹ ਪ੍ਰੋਪਰਟੀ ਨੂੰ ਦੇਖਣ ਵੀ ਗਏ ਨਿਆਗਰਾ ਫਾਲ ਦੇ ਵਿੱਚ। ਬਿਲਕੁਲ ਫਾਲ ਤੋਂ 3-4 ਮਿੰਟ ਦੀ ਦੂਰੀ ਦੇ ਉੱਤੇ ਤੁਹਾਡੇ ਲਈ ਇੱਕ ਬਹੁਤ ਵਧੀਆ ਇਨਕਮ ਦਾ ਇੱਕ ਸਾਧਨ ਹੈ, ਜਿਹਦੇ ਵਿੱਚੋਂ ਤਕਰੀਬਨ $8,000-9,000 ਮਹੀਨੇ ਦਾ ਕਿਰਾਇਆ ਆ ਰਿਹਾ ਹੈਗਾ। ਔਰ ਇਹ ਪੂਰੀ ਦੀ ਪੂਰੀ ਬਿਲਡਿੰਗ ਕਿਰਾਏ ਤੇ ਚੜੀ ਹੋਈ ਆ, ਔਰ ਸਿਰਫ ਤੇ ਸਿਰਫ ਇਸ ਦੀ ਕੀਮਤ ਹੈ $12,00,000, ਜਿਹਦੇ ਵਿੱਚ ਤੁਹਾਨੂੰ ਇੰਡੀਪੈਂਡੈਂਟ ਬਿਲਡਿੰਗ, ਖੁੱਲ੍ਹੀ ਡੁੱਲੀ ਪਾਰਕਿੰਗ ਹੈ, ਤੇ ਨਾਲ ਰਹਿਣ ਨੂੰ ਵੀ ਹੈ ਤੇ ਨਾਲ ਸ਼ੋਪ ਵੀ ਹੈ। ਸਾਰਾ ਕੁਛ $12,00,000 ਦੇ ਵਿੱਚ ਮਿਲੇਗਾ। ਨੰਬਰ 416-881-7070 ਤੇ ਤੁਸੀਂ ਕਾਲ ਕਰ ਲੈਣੀ
1: ਜੀ। ਔਰ ਨਾਲ ਦੀ ਨਾਲ ਜਿੱਥੇ ਕਿ ਦੱਸਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਮੁਕੇਸ਼ ਚੌਹਾਨ ਜੀ ਫਰੋਮ ਮੋਰਗੇ ਡਿਲੀਜੈਂਟ, ਇਹਨਾਂ ਦੇ ਸਹਿਯੋਗ ਦੇ ਨਾਲ ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਤੁਸੀਂ ਇਹਦੇ ਨਾਲ ਗੱਲਬਾਤ ਕਰ ਸਕਦੇ ਆ। ਪ੍ਰੋਪਰਟੀ ਤੁਸੀਂ ਸਾਡੇ ਤੋਂ ਖਰੀਦ ਲਓ, ਮੋਰਗੇਜ ਦਾ ਸਾਧਨ ਅਸੀਂ ਤੁਹਾਨੂੰ ਜਿਹੜਾ ਜੀ ਵਧੀਆ ਡੀਲ ਮੁਕੇਸ਼ ਚੌਹਾਨ ਹੋਣਾ ਤੋਂ ਜ਼ਰੂਰ ਦਵਾ ਕੇ ਦੇਵਾਂਗੇ। ਔਰ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਜਿਹੜੀ ਜੀ ਮਿਸ ਹੋ ਚੁੱਕੀ ਆ, ਕ੍ਰੈਡਿਟ ਕਾਰਡ ਦੇ ਕਰਜ਼ੇ ਤੁਹਾਡੇ ਸਿਰ ਚੜ ਚੁੱਕਿਆ ਆ, ਤੁਹਾਨੂੰ ਅਰਜੈਂਟਲੀ ਪੈਸਿਆਂ ਦੀ ਜਿਹੜੀ ਜੀ ਲੋੜ ਪੈ ਗਈ ਆ, ਤੇ ਮੁਕੇਸ਼ ਚੌਹਾਨ ਜਿਹੜਾ ਜੀ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ, ਇਹਨਾਂ ਦਾ ਨੰਬਰ 6475127000 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਇਹਨਾਂ ਦਾ ਵੀ ਮੈਸੇਜ ਦੇ ਦੀਏ ਕਿ ਤੁਸੀਂ ਆਪਣਾ ਭਵਿੱਖ ਜੇ ਮੈਡੀਕਲ ਫੀਲਡ ਦੇ ਵਿੱਚ ਲਿਆਉਣਾ ਚਾਹੁੰਦੇ ਆ, PSW ਦੇ ਵਿੱਚ, ਜਾਂ ਤੁਸੀਂ ਜਿਹੜਾ ਜੀ ਕੰਪਿਊਟਰਾਈਜ ਅਕਾਊਂਟਿੰਗ ਟੈਕਸ ਐਂਡ ਪੇਰੋਲ ਦਾ ਕੋਰਸ ਕਰਨਾ ਚਾਹੁੰਦੇ ਆ, ਜਾਂ ECA ਜਾਂ ECE ਕਰਨਾ ਚਾਹੁੰਦੇ ਆ, ਤਾਂ ਗੱਲਬਾਤ ਹੋ ਸਕਦੀ ਹੈ ਪ੍ਰਾਈਮ ਇੰਟਰਨੈਸ਼ਨਲ ਕਾਲਜ ਨਾਲ 6474991009 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਜਾਣਕਾਰੀ ਜਿਹੜੀ ਜੀ ਦੇ ਦਈਏ, ਬਹੁਤ ਇੱਕ ਅਹਿਮ ਜਿਹੜੀ ਜੀ ਜਾਣਕਾਰੀ ਹੈਗੀ ਆ, ਓਨਟੈਰੀਓ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਗੇਮਸ ਜਿਹੜੇ ਜੀ ਕੈਨੇਡਾ ਦੇ ਵਿੱਚ ਹੋਣ ਜਾ ਰਹੇ ਆ, July 31st ਤੋਂ ਲੈ ਕੇ August 3 ਤੱਕ 2026 ਦੇ ਵਿੱਚ, ਤੇ ਬ੍ਰੈਮਟਨ ਸੋਕਰ ਸੈਂਟਰ ਵਿਖੇ, ਤੇ ਨਾਲ ਦੀ ਨਾਲ ਜਿਹੜੀ ਇਹਨਾਂ ਦੀ ਓਪਨਿੰਗ ਸੈਰੇਮਨੀ ਆ ਗੇਮਸ ਦੀ, ਉਹ ਜਿਹੜੀ ਆ ਸ਼ਨੀਵਾਰ ਨੂੰ August 1 ਨੂੰ ਆ 9 ਵਜੇ ਸਟਾਰਟ ਹੋ ਜਾਣੀ ਹੈ ਬ੍ਰੈਮਟਨ ਸੋਕਰ ਦੇ ਵਿੱਚ ਗਰਾਊਂਡ ਦੇ ਵਿੱਚ, ਤੇ ਉਹਦੇ ਨਾਲ ਨਾਲ ਜਿਹੜੇ ਜੀ ਡਿਫਰੈਂਟ ਡਿਫਰੈਂਟ ਗੇਮਸ ਡਿਫਰੈਂਟ ਡਿਫਰੈਂਟ ਦਿਨ ਦੇ ਵਿੱਚ ਹੋਣੇ ਆ। ਸੋ ਕਲੋਜ਼ਿੰਗ ਸੈਰੇਮਨੀ August 3 ਨੂੰ ਹੈਗੀ ਆ, 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਸੋ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਹੋ ਸਕਦੀ ਹੈ ਅੰਮ੍ਰਿਤਪਾਲ ਸ਼ੇਰਗਿੱਲ ਦੇ ਨਾਲ 6478077007, ਜਾਂ ਤੁਸੀਂ ਹਰਜੀਤ ਸੋਹਤਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ 4168979625666 ਗੇਮ ਕੈਨੇਡਾ ਤੇ।
0: ਤੇ ਲਓ ਫਿਰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਭਾਰਤ ਨਾਲ ਸਾਡੀ ਲਾਈਨ ਜੁੜਨ ਜਾ ਰਹੀ ਆ ਮਨਪ੍ਰੀਤ ਹੋਰਾਂ ਦੇ ਨਾਲ, ਉੱਥੇ ਦਾ ਹਾਲ ਚਾਲ ਪੁੱਛਾਂਗੇ। ਤੇ ਪਰ ਜੇਕਰ ਤੁਸੀਂ ਵੀ ਸਾਡੇ ਹਾਂ ਚ ਹਾਂ ਪਾਉਣੀ ਚਾਹੁੰਦੇ ਹੋ, ਕੋਈ ਸਬਜੈਕਟ ਹੈ ਤੁਹਾਡੇ ਆਸ ਪਾਸ, ਤੇ ਕਾਲ ਕਰ ਲਓ 9057990999 ਦੇ ਉੱਤੇ ਜੀ।
2: ਆਜ
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ ਹੈ?
4: ਚਲ ਕੇ ਰਹੇ ਆਪਰ
3: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905204 13 ਜਾਂ ਢਿੱਲੋਂ ਵੀਡੀਓ .com। ਹੋਰ ਕੋਈ ਸੇਵਾ?

0: डोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबीको। वधेरे जानकारी ले कॉल करो 416-213-1165 ते 416-213-1165।
1: ਓਂਟਾਰੀਓ ਗੁਰਦੁਆਰਾਸ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ ਜੁਲਾਈ 31 ਤੋਂ 3 ਅਗਸਤ ਤੱਕ। ਓਪਨਿੰਗ ਸੈਰੇਮਨੀ ਸੈਟਰਡੇ ਅਗਸਤ 1 ਸਵੇਰੇ 9 ਵਜੇ ਬ੍ਰੈਂਪਟਨ ਸੌਕਰ ਸੈਂਟਰ ਵਿਖੇ। ਸੌਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਗੱਤਕਾ। ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 6478070007। ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।
2: ਮਿੱਤਰਾਂ ਦੇ ਜੰਕਸ਼ਨ ਤੇ
3: ਉਹ ਕਿਹੜੇ ਜੰਕਸ਼ਨ ਤੇ?
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
4: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ। ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM। ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040। ਇੱਕਾ ਜੰਕਸ਼ਨ ਬ੍ਰੈਂਪਟਨ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
6: 416-509-1509
7: ਔਰ ਵਿਜ਼ਿਟ insuranceforyou.ca।
8: Kataria Tours and Travels located near 2883 Derry Road, East Upper Airport and Derry, the intersection upper. Tusi cheap flight tickets si palde vichon Toronto to Delhi, Delhi to Amritsar de route options sunu chahide ne. Ja tusi visa services di palde vichon puri family vacation upar jaan di soch rahe ne, jithe tuhanu all inclusive vacation packages vi milde ne. Pahunchna waji Kataria Tours and Travels, Airport and Derry, the intersection upar. Call kar sakde ho 905-678-1200 905-678-1200 Kataria Tours and Travels, Airport and Derry, the intersection of Perth.
9: ਵਿਮਲਾ ਵਿਲੇਜ ਲਾ ਵਿਲੇਜ ਪੜਦੀ ਪੀ ਉੱਚ ਜੰਟ ਪੜਦਾ ਵਿਮਲਾ ਵਿਲੇਜ ਲਾ ਵਿਲੇਜ ਹਵੇ ਮਲਾ ਵਿਲੇਜ ਲਾ ਵਿਲੇਜ ਪੜਦੀ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ।
10: Listen live Vatno Do Radio with Sukhi Nijjar.
11: ਜੀ ਦੋਸਤੋ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਵਤਨੋ ਦੂਰ ਦੇ ਵਿੱਚ। ਔਰ ਅੱਜ ਦੱਸਦੀ ਹੈ, ਜਿਵੇਂ ਪਹਿਲਾਂ ਦੱਸ ਕੇ ਗਿਆ ਸੀ ਕਿ ਸਾਡੀ ਟੀਮ ਜਿਹੜੀ ਰੀਅਲ ਸਟੇਟ ਦਾ ਕਿੱਤਾ ਵੀ ਕਰਦੀ ਹੈ, ਇੱਥੇ ਵੀ ਔਰ ਇੰਡੀਆ ਦੇ ਵਿੱਚ ਵੀ। ਇੱਥੇ ਬੈਠੇ ਬਿਠਾਏ ਵੀ ਤੁਸੀਂ ਜਿਹੜੀ ਪੰਜਾਬ ਦੇ ਵਿੱਚ ਕੋਈ ਪ੍ਰੋਪਰਟੀ ਵੇਚਣੀ ਹੈ ਜਾਂ ਫਿਰ ਖਰੀਦਣੀ ਆ, ਕੋਈ ਵੀ ਤੁਹਾਨੂੰ ਹੈਲਪ ਚਾਹੀਦੀ, ਇੱਥੋਂ ਬੈਠੇ ਬਿਠਾਏ ਸਾਡੀ ਟੀਮ ਕਰ ਸਕਦੀ ਹੈ। 416-881-7070 ਤੇ ਕਾਲ ਕਰ ਲਓ। ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਮੌਰਗੇਜ ਚਾਹੀਦੀ ਆ, ਕੋਈ ਲੋਨ ਚਾਹੀਦਾ, ਕੋਈ ਸੈਕਿੰਡ ਮੌਰਗੇਜ ਚਾਹੀਦੀ ਆ, ਤਦ ਵੀ ਤੁਸੀਂ ਇਸੇ ਨੰਬਰ ਦੇ ਉੱਤੇ ਗੱਲ ਕਰ ਲੈਣੀ ਆ, ਤੁਹਾਡੀ ਹੈਲਪ ਹੋ ਜਾਏਗੀ। 416-881-7070 ਤੇ। ਸੋ ਕਿਰਨ ਜੀ ਆ ਗਏ ਨੇ, ਮਨਪ੍ਰੀਤ ਹੋਰੀ ਪੁੱਛਦੇ ਇਹਨਾਂ ਨੂੰ ਹਾਲ ਚਾਲ। ਜੀ ਆਇਆਂ ਨੂੰ ਮਨਪ੍ਰੀਤ ਜੀ
12: ਸਤਿ ਸ੍ਰੀ ਅਕਾਲ, ਸੁਖੀ ਜੀ ਤੁਹਾਨੂੰ ਵੀ, ਜੀ ਆਇਆਂ ਨੂੰ ਤੇ ਸਾਰੇ ਲਿਸਨਰਸ ਨੂੰ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
11: ਜਿੱਥੇ ਖਬਰਾਂ ਦੀ ਬੜੀ ਗਰਮੀ ਫੈਲੀ ਹੋਈ ਆ, ਤੇ ਉੱਥੇ ਮੌਸਮ ਚ ਵੀ ਕਹਿੰਦੇ ਕਿ ਬੜੀ ਗਰਮੀ ਆ ਇਸ ਟਾਈਮ ਪੰਜਾਬ ਦੇ ਵਿੱਚ, ਕਾਫੀ ਹੁੰਮ ਜਿਹਾ ਆ ਤੇ ਪਸੀਨੇ ਹੋਏ ਪਏ ਨੇ ਲੋਕ।
12: ਸੁਖੀ ਜੀ, ਇੱਥੇ ਕੋਈ ਦੋ ਰਾਏ ਦੀ, ਸੱਚਮੁੱਚ ਮੌਸਮ ਇੰਨਾ ਜ਼ਿਆਦਾ ਗਰਮ ਹੈ, ਸਗੋਂ ਪਿਛਲਾ ਜਿਹੜਾ ਵੀਕ ਸੀ ਨਾ ਉਹ ਕਾਫੀ ਠੰਡਾ ਰਿਹਾ ਤੇ ਮੀਂਹ ਪੈ ਗਿਆ ਸੀ ਕਿਤੇ ਕਿਤੇ ਪੰਜਾਬ ਚ, ਮੀਂਹ ਪਈ ਹੀ ਗਿਆ ਤੇ ਉਹਦੇ ਨਾਲ ਕਈ ਜਗ੍ਹਾ ਤੇ ਬੱਦਲ ਵਾਲੀ ਰਹੀ। ਤਾਂ ਸੱਚ ਪੁੱਛਿਓ ਤਾਂ ਮੈਂ ਤਾਂ 3-4 ਦਿਨ ਬਿਨਾਂ ਏਸੀ ਤੋਂ ਸੁੱਤੀ ਤੇ ਇੰਨਾ ਮਜ਼ਾ ਆਇਆ, ਮਤਲਬ ਏਸੀ ਵਾਲੇ ਕਮਰੇ ਚ ਜਾਣ ਨੂੰ ਦਿਲ ਹੀ ਨੀ ਸੀ ਕਰਦਾ। ਤੇ ਅੱਜ ਜਿਹੜੀ ਇੰਨੀ, ਅੱਜ ਤੇ ਕੱਲ ਤਾਂ ਬਹੁਤ ਜ਼ਿਆਦਾ ਗਰਮੀ ਸੀ, ਅੱਜ ਤਾਂ ਗਰਮੀ ਨੇ ਇੰਨੀ ਅੱਤ ਕਰਾਈ ਪਈ ਵੀ ਪੁੱਛੋ ਕੁਝ ਨਾ, ਵਾਕਈ ਪਸੀਨੇ ਪਸੀਨੀ, ਕੂਲਰ ਕੰਮ ਨੀ ਕਰ ਰਹੇ, ਏਸੀ ਕੰਮ ਨੀ ਕਰ ਰਹੇ ਤੇ ਬੇਹੱਦ ਜ਼ਿਆਦਾ ਗਰਮੀ ਪਾ ਰਹੇ ਇਹਦੇ ਵਿਚਕਾਰ ਖੁਸ਼ਖਬਰੀ ਵਾਲੀਆਂ ਖਬਰਾਂ ਇਹ ਆਈਆਂ ਕਿ ਪੰਜਾਬ ਚੰਡੀਗੜ੍ਹ ਸਮੇਤ ਜਿਹੜਾ ਵਾ ਮੌਸਮ ਬਦਲ ਜਾਣਾ ਹੈ ਅੱਜ ਰਾਤ ਤੋਂ ਔਰ ਕਈ ਇਲਾਕਿਆਂ ਦੇ ਵਿੱਚ ਮੀਂਹ ਪਊਗਾ ਤੇ ਇਹ ਦੋ ਤਿੰਨ ਦਿਨ ਰਹੂਗਾ 29 ਤਰੀਕ ਤੱਕ ਜਿਹੜਾ ਭਾਰੀ ਮੀਂਹ ਪੈਣ ਦੀਆਂ ਜਿਹੜੀਆਂ ਖਬਰਾਂ ਨੇ ਕਈ ਜਗ੍ਹਾ ਤੇ ਔਰੇਂਜ ਅਲਰਟ ਜਾਰੀ ਕੀਤਾ ਗਾ ਸੋ ਡੈਮ ਜਿਹੜੇ ਨੇ ਉਹ ਖਤਰੇ ਦੀ ਨਿਸ਼ਾਨੀ ਤੇ ਵੀ ਦੱਸੇ ਜਾ ਰਹੇ ਬਸ ਦੁਆ ਅਰਦਾਸ ਕਰਦੇ ਆ ਕਿ ਇਹ ਮੀਂਹ ਜਿਹੜਾ ਹੈ ਕੋਈ ਨੁਕਸਾਨ ਨਾ ਕਰੇ ਬਸ ਲੋਕਾਂ ਨੂੰ ਠੰਡ ਪਹੁੰਚਾਵੇ ਤੇ ਉਮੀਦ ਹੈ ਵੀ ਮੌਸਮ ਜਿਹੜਾ ਫਿਰ ਬਦਲੂਗਾ ਠੰਡਾ ਹੋਊਗਾ
11: ਜੀ ਔਰ ਮਨਪ੍ਰੀਤ ਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਿਹੜਾ ਪਿਛਲੇ ਕੁਛ ਦਿਨਾਂ ਤੋਂ ਕਾਫੀ ਜਿਹੜਾ ਹੱਲਾ ਗੁੱਲਾ ਹੋ ਰਿਹਾ ਸੀਗਾ ਸਿਆਸਤ ਨੂੰ ਲੈ ਕੇ ਜਾਂ ਸਟੂਡੈਂਟਾਂ ਨੂੰ ਲੈ ਕੇ ਔਰ ਉਹਦੇ ਵਿੱਚ ਪ੍ਰਧਾਨ ਹੋਰਾਂ ਨੇ ਜਿਹੜਾ ਧਰਮਿੰਦਰ ਪ੍ਰਧਾਨ ਸੰਸਦ ਪਹੁੰਚ ਕੇ ਉਹਨਾਂ ਨੇ ਜਿੱਥੇ ਅਸਤੀਫਾ ਵੀ ਦਿੱਤਾ ਤੇ ਨਾਲ ਨਾਲ ਉਹਨਾਂ ਨੇ ਇੱਕ ਵੀਡੀਓ ਵੀ ਆਪਣੇ ਵੱਲੋਂ ਜਿਹੜੀ ਆ ਉਹ ਰਿਲੀਜ਼ ਕੀਤੀ ਆ ਤੇ ਕੀ ਚੱਕਰ ਕੀ ਹੈ
12: ਸੁਖ ਜੀ ਕਾਫੀ ਚਰਚਾ ਦਾ ਵਿਸ਼ਾ ਰਿਹਾ ਔਰ ਕਾਫੀ ਸੁਰਖੀਆਂ ਰਹੀਆਂ ਇਹ ਉਹ ਕੰਮ ਹੋਇਆ ਜਿਹਦੀ ਉਮੀਦ ਨਹੀਂ ਸੀ ਔਰ ਉਸ ਤੋਂ ਬਾਅਦ ਜੋ ਖੁਸ਼ੀ ਜਿਹੜੀ ਆ ਆਪਾਂ ਪ੍ਰਦਰਸ਼ਨਕਾਰੀਆਂ ਦੇ ਵਿੱਚ ਦੇਖੀ ਸਭ ਨੂੰ ਪਤਾ ਸੋਸ਼ਲ ਹੈਂਡਲਸ ਤੇ ਸਭ ਦੇ ਕੋਲ ਅਪਡੇਟਸ ਜਿਹੜੀਆਂ ਉਸ ਤੋਂ ਬਾਅਦ ਦੀਆਂ ਪਹੁੰਚ ਗਈਆਂ ਤੇ ਉਸ ਤੋਂ ਬਾਅਦ ਅੱਜ ਦੀ ਜਿਹੜੀ ਤਾਜ਼ਾ ਖ਼ਬਰ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੋਮਵਾਰ ਨੂੰ ਸੰਸਦ ਦੇ ਵਿੱਚ ਪਹੁੰਚਦੇ ਨੇ ਤੇ ਆਪਣਾ ਪਹਿਲਾ ਬਿਆਨ ਦਿੰਦੇ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਨੇ ਤੇ ਕਹਿੰਦੇ ਨੇ ਇੱਕ ਸਟਰੀਟ ਫਾਈਟਰ ਹਨ ਉਹ ਕੋਈ ਏਸੀ ਰੂਮ ਐਕਟਿਵਿਸਟ ਨਹੀਂ ਆ ਤੇ ਜਦੋਂ ਸੰਸਦ ਭਵਨ ਦੇ ਵਿੱਚ ਪਹੁੰਚਦੇ ਆ ਤਾਂ ਭਾਜਪਾ ਤੇ ਐਨਡੀਏ ਦੇ ਸੰਸਦ ਮੈਂਬਰ ਉਹਨਾਂ ਦਾ ਜ਼ੋਰਦਾਰ ਉਤਸ਼ਾਹਜਨਕ ਸਵਾਗਤ ਵੀ ਕਰਦੇ ਨੇ ਸੰਸਦ ਦੇ ਵਿੱਚ ਤੇ ਆਪਣੀ ਗੱਡੀ ਤੋਂ ਬਾਹਰ ਨਿਕਲਦੇ ਹੀ ਉਹ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਵੀ ਕਰਦੇ ਨੇ ਮੌਜੂਦ ਮੈਂਬਰਾਂ ਨੇ ਉੱਥੇ ਜਿਹੜੇ ਨੇ ਧਰਮਿੰਦਰ ਪ੍ਰਧਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਮਤਲਬ ਇੱਕ ਪੇਪਰ ਲੀਕ ਹੋਣ ਤੋਂ ਲੈ ਕੇ ਇੱਥੋਂ ਤੱਕ ਗੱਲ ਪਹੁੰਚੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਦਿਖਾਇਆ ਵੀ ਉਹਨਾਂ ਦਾ ਦੋਸ਼ ਨਹੀਂ ਸੀ ਜਾਂ ਉਹਨਾਂ ਨੇ ਖੁਦ ਵੀ ਕਿਹਾ ਕਿ ਮੇਰਾ ਦੋਸ਼ ਨਹੀਂ ਸੀ ਪਰ ਮੈਂ ਫਿਰ ਵੀ ਯੂਥ ਦੇ ਨਾਲ ਖੜਾ ਆ ਤੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਇੱਦਾਂ ਕੀਤਿਆ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਜਾਂ ਤਸੱਲੀ ਹੁੰਦੀ ਆ ਤਾਂ ਮੈਂ ਉਹਨਾਂ ਦੇ ਲਈ ਇਹ ਤਿਆਗ ਦੇਣ ਦੇ ਲਈ ਤਿਆਰ ਹਾਂ ਸੋ ਕੁਝ ਇਸ ਤਰੀਕੇ ਦਾ ਉਹਨਾਂ ਦਾ ਜਿਹੜਾ ਵਰਤੀਰਾ ਆਫਟਰ ਅਸਤੀਫਾ ਜਿਹੜਾ ਦੇਖਣ ਨੂੰ ਮਿਲਿਆ
11: ਜੀ ਮਨਪ੍ਰੀਤ ਜੀ ਤੇ ਇਸ ਤੋਂ ਇਲਾਵਾ ਹੁਣ ਥੋੜਾ ਜਿਹਾ ਰੁਖ ਕਰਦੇ ਆ ਪੰਜਾਬ ਵੱਲ ਨੂੰ ਪੰਜਾਬ ਦੇ ਵਿੱਚ ਵੀ ਸਿਆਸਤ ਨੇ ਬੜੇ ਰੰਗ ਫੜੇ ਹੋਏ ਨੇ ਔਰ ਪਿੱਛੇ ਜੇ ਕੱਲ ਪਰਸੋਂ ਦੀ ਇਹ ਵੀ ਖਬਰ ਪਤਾ ਲੱਗੀ ਕਿ ਜਿਹੜੇ ਕਾਂਗਰਸ ਦੇ ਕਾਫੀ ਅਹੁਦੇਦਾਰ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਹਰ ਬੰਦਾ ਹੀ ਜਿਹੜਾ ਸੀਐਮ ਦੀ ਕੁਰਸੀ ਨੂੰ ਲੱਭ ਰਿਹਾ ਤੇ ਉਹ ਦਿੱਲੀ ਆਏ ਉਹਨਾਂ ਦੀਆਂ ਜੱਫੀਆਂ ਪਵਾਈਆਂ ਸਮਝੌਤਾ ਹੋ ਗਿਆ ਤੇ ਜਾ ਕੇ ਫਿਰ ਇੱਕ ਦੂਜੇ ਦੇ ਉਹ ਮਤਲਬ ਤੁਹਾਨੂੰ ਪਤਾ ਹੀ ਜਿੱਦਾਂ ਉਹ ਕਰਦੇ ਆ ਇਹ ਵੀ ਖਬਰ ਪਹੁੰਚੀ ਆ ਤੇ ਦੂਜੇ ਪਾਸੇ ਆਮ ਪਾਰਟੀ ਜਿਹੜੀ ਕਿ ਉਹ ਸੱਤਾ ਦੇ ਵਿੱਚ ਆ ਤੇ ਸੱਤਾ ਦੇ ਵਿੱਚ ਰਹਿਣ ਲਈ ਰੋਜ਼ਾਨਾ ਕੋਈ ਨਾ ਕੋਈ ਉਪਰਾਲਾ ਕਰਦੇ ਆ ਪਿਛਲੇ ਦਿਨੀ ਉਹਨਾਂ ਨੇ ਲੇਡੀਜ਼ ਦੇ ਅਕਾਊਂਟਾਂ ਦੇ ਵਿੱਚ ਪੈਸੇ ਪਾਏ ਪਤਾ ਨਹੀਂ ਕਿੰਨਿਆਂ ਨੂੰ ਆਏ ਕਿੰਨਿਆਂ ਨੂੰ ਨਹੀਂ ਆਏ ਪਰ ਉਹਦੇ ਨਾਲ ਨਾ ਘਰਾਂ ਦੇ ਵਿੱਚ ਬੜਾ ਮਨਪ੍ਰੀਤ ਜੀ ਕਲੇਸ਼ ਪੈ ਗਿਆ ਲੜਾਈ ਝਗੜਾ ਹੋਣ ਲੱਗ ਪਿਆ ਬਈ ਬੰਦੇ ਕਹਿੰਦੇ ਸਾਡੇ ਅਕਾਊਂਟਾਂ 'ਚ ਤਾਂ ਹੈ ਨਹੀਂ ਬੀਬੀਆਂ ਕੋਲ ਪੈਸੇ ਆ ਗਏ ਆ ਹੁਣ ਕਈ ਮੇਰੇ ਵਰਗਾ ਜਿਹਨੂੰ ਨਹੀਂ ਖਰਚਣ ਨੂੰ ਮਿਲਦੇ ਉਹ ਬੀਬੀਆਂ ਨਾਲ ਘਰ ਵਾਲੀਆਂ ਨਾਲ ਲੜਦਾ ਦਿਓ ਜੀ ਮੈਨੂੰ 100 ਰੁਪਇਆ ਦੇ ਦੇ 200 ਦੇ ਦੇ ਮੈਂ ਆਹ ਲੈਣਾ ਉਹ ਲੈਣਾ ਤੇ ਉਹ ਦਿੰਦੀਆਂ ਨਹੀਂ ਇਹ ਵੀ ਲੜਾਈ ਝਗੜਾ ਵੀ ਕਾਫੀ ਹੋ ਰਿਹਾ ਪਰਿਵਾਰਾਂ 'ਚ ਮੈਂ ਸੁਣਨ 'ਚ ਆਇਆ
12: ਮੈਨੂੰ ਲੱਗਦਾ ਕਿ ਪਹਿਲਾਂ ਬੀਬੀਆਂ ਬੰਦਿਆਂ ਤੋਂ ਮੰਗਦੀਆਂ ਸੀ ਤੇ ਹੁਣ ਬੀਬੀਆਂ ਵਿਚਾਰੀਆਂ ਨੇ ਬਾਹਲੇ ਕਿਤੇ ਖਰਚਣੇ ਤੇ ਹੁੰਦੇ ਨੀ ਸੂਟਾਂ ਸਾਟਾਂ ਦੇ ਤੇ ਫਿਰ ਵੀ ਉਹਨਾਂ ਬੰਦਿਆਂ ਤੋਂ ਕਢਾਉਣੇ ਹੁੰਦੇ ਪਰ ਜਿਹੜਾ ਮੰਗਣ ਦਾ ਸਵਾਦ ਆਉਂਦਾ ਨਾ ਵੀ 100 ਕੁ ਹੈਗਾ ਤੇ ਦਿਓ 50 ਕੁ ਹੈਗੇ ਤੇ ਦਿਓ ਸੋ ਮੈਨੂੰ ਲੱਗਦਾ ਹੈ ਵੀ ਇਹ ਜਿਹੜੀਆਂ ਨੇ ਠੰਡੀਆਂ ਮਿੱਠੀਆਂ ਯਾਦਾਂ ਨੇ ਕਿਤੇ ਨੋਕ ਝੋਕ ਵਾਲੀਆਂ ਸਾਡੇ ਪੰਜਾਬ ਦੇ ਅੰਦਰ ਆਪਸ ਦੇ ਵਿੱਚ ਸਾਰਿਆਂ ਦੀਆਂ ਤੇ ਸੁੱਖੀ ਜੀ ਇਹਦੇ ਨਾਲ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਸਰਕਾਰ ਰੋਜ਼ ਹੀ ਵਾਕਈ ਕੁਝ ਨਾ ਕੁਝ ਕਰ ਰਹੀ ਆ ਤੇ ਔਰਤਾਂ ਦੇ ਖਾਤੇ ਦੇ ਵਿੱਚ ਉਹਨਾਂ ਨੇ 1000-1000 ਰੁਪਏ ਪਾਏ ਔਰਤਾਂ ਦਾ ਉਹਨਾਂ ਨੇ ਕਿਰਾਇਆ ਫ੍ਰੀ ਕੀਤਾ ਇਸ ਤੋਂ ਬਾਅਦ ਇੰਨੇ ਮੀਮਸ ਬਣੇ ਬੰਦਿਆਂ ਦੇ ਕਿ ਤੁਸੀਂ ਇਹਨਾਂ ਦੇ ਲਈ ਕਰ ਰਹੇ ਹੋ ਸਾਡੇ ਲਈ ਕੀ ਕੀਤਾ ਸਾਨੂੰ 500 ਹੀ ਦੇ ਦਿਓ ਪਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਜਦੋਂ ਦੀਆਂ ਯੂਨਿਟਾਂ ਮਾਫ ਹੋਈਆਂ ਨੇ 600 ਜਿਹੜੀ ਯੂਨਿਟ ਮਾਫ ਹੋਈ ਆ ਉਹਦੇ ਨਾਲ ਬੰਦਿਆਂ ਦੇ ਸਿਰ ਤੋਂ ਵੀ ਕਾਫੀ ਸੁੱਖੀ ਜਿਹੀ ਭਾਰ ਜਿਹੜਾ ਉਤਰਿਆ ਆ ਬਹੁਤੇ ਬੰਦਿਆਂ ਨੂੰ ਜਿਹੜੇ ਬਿਜਲੀਆਂ ਦੇ ਬਿੱਲ ਨਹੀਂ ਜਿਹੜੇ ਤਾਰਨੇ ਪਏ ਤੇ ਬੀਬੀਆਂ ਵੈਸੇ ਵੀ ਬਿਜਲੀ ਦਾ ਖਿਆਲ ਰੱਖਦੀਆਂ ਵੀ ਦੇਖਿਓ ਕਿਤੇ 600 ਯੂਨਿਟ ਤੋਂ ਉੱਪਰ ਯੂਨਿਟ ਨਾ ਟੱਪ ਦੇ ਤਾਂ ਹੁਣ ਜੋ ਤਾਜ਼ਾ ਖਬਰਾਂ ਨੇ ਪੰਜਾਬ ਸਰਕਾਰ ਦੀਆਂ ਜਾਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਕਿ ਜਿੰਨੇ ਵੀ ਸਫਾਈ ਕਰਮਚਾਰੀ ਸੀਗੇ ਪੰਜਾਬ ਦੇ ਵਿੱਚ ਉਹ ਤਕਰੀਬਨ ਧਰਨਿਆਂ ਤੇ ਸੀਗੇ ਆਪਣੀਆਂ ਤਨਖਾਹਾਂ ਵਧਾਉਣ ਨੂੰ ਲੈ ਕੇ ਤੇ ਬਹੁਤ ਜਗ੍ਹਾ ਤੇ ਹੱਲੇ ਗੁੱਲੇ ਵੀ ਹੋਏ ਲਾਠੀਚਾਰਜ ਵੀ ਹੋਇਆ ਉਹ ਵੀ ਖਬਰਾਂ ਸਾਹਮਣੇ ਆਈਆਂ ਸੋ ਉਹਨੂੰ ਦੇਖ ਕੇ ਕਿਤੇ ਨਾ ਕਿਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀਗਾ ਪੰਜਾਬ ਬੰਦ ਦਾ ਸੱਦਾ ਜਿਹੜਾ ਦਿੱਤਾ ਗਿਆ ਸੀਗਾ ਸਫਾਈ ਕਰਮਚਾਰੀਆਂ ਦੇ ਵੱਲੋਂ ਤੇ ਜਲੰਧਰ ਮੁਕੰਮਲ ਤੌਰ ਤੇ ਜਿਹੜਾ ਬੰਦ ਰਿਹਾ ਜੇ ਇੱਕ ਦੋ ਜਗ੍ਹਾ ਤੇ ਕੁਝ ਦੁਕਾਨਾਂ ਖੁੱਲ ਖੁੱਲੀਆਂ ਵੀ ਸੀ ਤੇ ਉਹ ਵੀ ਬੰਦ ਕਰਵਾਈਆਂ ਗਈਆਂ। ਸੋ ਸਾਰਿਆਂ ਨੇ ਪੰਜਾਬ ਬੰਦ ਦਾ ਸਮਰਥਨ ਦਿੱਤਾ, ਭਰਵਾਂ ਹੁੰਗਾਰਾ ਮਿਲਿਆ। ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆਪਣੀ ਸਟੇਟਮੈਂਟ ਦਿੱਤੀ ਆ ਕਿ 1 ਅਗਸਤ ਤੋਂ ਇਹਨਾਂ ਮੁਲਾਜ਼ਮਾਂ ਦੇ ਲਈ ਤਨਖਾਹ ਵਧਾਈ ਜਾ ਰਹੀ ਹੈ ਤੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਫੈਸਲਾ ਹੈ ਤੇ ਕਾਫੀ ਚਿਰ ਬਾਅਦ ਇਹ ਫੈਸਲਾ ਹੋਇਆ। ਜਿਹੜੇ ਰੈਗੂਲਰ ਤੌਰ ਤੇ ਕੀਤੇ ਗਏ ਨੇ ਸਫਾਈ ਕਰਮਚਾਰੀ, ਉਹਨਾਂ ਨੂੰ 25,000 ਪਰ ਮਹੀਨਾ ਜਿਹੜਾ ਤਨਖਾਹ ਮਿਲੂਗੀ ਤੇ 1 ਅਗਸਤ ਤੋਂ ਇਹ ਜਿਹੜਾ ਲਾਗੂ ਹੋ ਜਾਊਗਾ। ਤੇ ਇਹਨੂੰ ਦੇਖਦੇ ਹੋਏ ਜਿਹੜਾ ਹੁਣ ਥੋੜਾ ਜਿਹਾ ਠੰਡ ਕਹਿ ਸਕਦੇ ਆ ਵੀ ਵਰਤੀ ਆ, ਥੋੜਾ ਠਹਿਰਾਵ ਆਇਆ।
11: ਪਰ ਮਨਪ੍ਰੀਤ ਜੀ ਇਹਦੇ ਵਿੱਚ ਇੱਕ ਹੋਰ ਖਬਰ ਵੀ ਜਿਹੜੀ ਉੱਡਦੀ ਮਿਲੀ ਹੈ ਕਿ ਜਿਹੜੇ ਸਫਾਈ ਕਰਮਚਾਰੀ ਨੇ ਜਿਹੜੇ ਸਰਕਾਰੀ ਜੋਬ ਦੇ ਉੱਤੇ ਨੇ, ਉਹਨਾਂ ਨੇ ਗਾਂ ਆਪ ਲੋਕ ਅੱਗੇ ਹਾਇਰ ਕੀਤੇ ਹੋਏ, ਆਪ ਆਰਾਮ ਨਾਲ ਘਰੇ ਬੈਠੇ ਹੁੰਦੇ, ਉਹਨਾਂ ਨੇ ਗਾਂ ਸਬ ਕੰਟਰੈਕਟ ਦਿੱਤੇ ਹੋਏ।
12: ਤਾਂ ਹੀ ਮੈਨੂੰ ਲੱਗਦਾ ਹੈ ਵੀ ਤਨਖਾਹਾਂ ਨਾਲ ਢਿੱਡ ਨੀ ਭਰਦੇ, ਉਨੀ ਇੱਕ ਸਰਕਾਰੀ ਟੀਚਰ ਦੀ ਵੀ ਤਨਖਾਹ ਨੀ ਜਿੰਨੀ ਇਹਨਾਂ ਦੀ ਆ। ਵੈਸੇ ਵੀ ਇਹਨਾਂ ਦੀ ਤਨਖਾਹ 10,000 ਤੋਂ ਉੱਪਰ ਸਟਾਰਟ ਹੋਈ ਸੀ, ਫਿਰ 14,000 ਤੇ ਹੁਣ 25,000। ਸੋ ਅੱਗੇ ਇਹਨਾਂ ਨੇ ਵੀ ਤਨਖਾਹਾਂ ਦੇਣੀਆਂ ਹੁੰਦੀਆਂ। ਇਹ ਗੱਲ ਸੁਖੀ ਜੀ ਬਿਲਕੁਲ ਸੱਚੀ ਆ ਕਿ ਇਹਨਾਂ ਨੇ ਵੀ ਅੱਗੋ ਜਿਹੜੇ ਨੇ ਕਹਿ ਸਕਦੇ ਆ ਕੈਜੂਅਲ ਬੇਸਿਸ ਤੇ ਜਿਹੜੇ ਕਰਮਚਾਰੀ ਨੇ ਉਹ ਹਾਇਰ ਕੀਤੇ ਹੋਏ ਨੇ, ਆਪ ਇਹ ਘੱਟ ਜਾਂਦੇ ਨੇ, ਆਪ ਇਹ ਸਿਰਫ ਜਾਂਦੇ ਨੇ ਲੋਕਾਂ ਦੇ ਘਰਾਂ ਤੋਂ। ਦੇਖੋ ਇੱਕ ਤਾਂ ਇਹਨਾਂ ਨੂੰ ਸਰਕਾਰਾਂ ਜਿਹੜੀਆਂ ਨੇ ਤਨਖਾਹਾਂ ਦਿੰਦੀਆਂ ਨੇ, ਪਰ ਇਹਨਾਂ ਨੇ ਘਰ ਪ੍ਰਤੀ ਵੀ ਪੈਸੇ ਲਗਾਏ ਹੁੰਦੇ ਨੇ ਖੁਦ ਵੀ, ਔਰ ਜਿਹੜਾ ਘਰ ਇਹਨਾਂ ਨੂੰ ਮਹੀਨਾ ਬੱਧੀ ਪੈਸੇ ਨਹੀਂ ਦਿੰਦਾ, ਜਿਹੜੇ ਵੀ ਘਰ ਤੋਂ 100, 200, 150 ਲਗਾਇਆ ਹੁੰਦਾ, ਇਹ ਉਹਨਾਂ ਦਾ ਬਹੁਤ ਦਿਨਾਂ ਤੱਕ ਕੂੜਾ ਨੀ ਚੱਕਦੇ, ਫਿਰ ਉਹਨਾਂ ਦੀ ਕੰਪਲੇਂਟ ਹੁੰਦੀ ਆ ਤੇ ਫਿਰ ਉਹ ਜਾ ਕੇ ਕੂੜਾ ਉਠਾਉਂਦੇ ਨੇ। ਤੇ ਇਹ ਉਹਨਾਂ ਦਾ ਜਿਹੜਾ ਖਰਚਾ ਆ ਵੈਸੇ ਤਾਂ ਲੋਕਾਂ ਦੇ ਘਰਾਂ ਚੋਂ ਹੀ ਕੱਢ ਲੈਂਦੇ ਨੇ, ਆਪਣੀਆਂ ਤਨਖਾਹਾਂ ਚੋਂ ਤਾਂ ਕੀ ਦੇਣਾ। ਤੇ ਹੁਣ ਆਪਣੀਆਂ ਤਨਖਾਹਾਂ ਜਿਹੜੀ ਵਧਾਉਣ ਦੀ ਗੱਲ ਕੀਤੀ ਆ, ਮੈਨੂੰ ਲੱਗਦਾ ਹੈ ਵੀ ਕਰਮਚਾਰੀ ਘੱਟ ਪੈਂਦੇ ਹੋਣੇ ਨੇ ਜਿਹੜੇ ਇਹਨਾਂ ਨੇ ਹਾਇਰ ਕੀਤੇ ਨੇ ਪ੍ਰਾਈਵੇਟ ਬੇਸਿਸ ਤੇ, ਸੋ ਉਹਨਾਂ ਨੂੰ ਵਿੱਚੋਂ ਥੋੜਾ ਬਹੁਤਾ ਦੇਣਾ ਹੋਊਗਾ। ਪਰ ਚਲੋ ਹਰ ਕੋਈ ਬੰਦਾ ਜਿਹੜਾ ਕੰਮ ਕਰਦਾ ਉਹ ਕਹਿੰਦਾ ਹੈ ਕਿ ਮੇਰੀ ਸੈਲਰੀ ਜਿਹੜੀ ਇਨਕਰੀਜ਼ ਹੋਵੇ, ਤਨਖਾਹ ਵਧੇ, ਪਰ ਜੇਕਰ ਉਹਨਾਂ ਕੰਮ ਵੀ ਕੀਤਾ ਜਾਵੇ ਤਾਂ ਤਨਖਾਹਾਂ ਦੁਖਦੀਆਂ ਨੀ, ਭਾਵੇਂ ਉਹ ਕਿਸੇ ਦੀ ਸਰਕਾਰੀ ਜੇਬ ਚ ਜਾਣੀ ਹੋਵੇ, ਭਾਵੇਂ ਕਿਸੇ ਪ੍ਰਾਈਵੇਟ ਅਦਾਰੇ ਦੀ ਜੇਬ ਚ ਜਾਣੀ ਹੋਵੇ, ਜੇ ਉਸ ਤਨਖਾਹ ਦੇ ਮੁਤਾਬਕ ਕੰਮ ਮਿਲੇ ਤੇ ਕੰਮ ਦੇ ਮੁਤਾਬਕ ਤਨਖਾਹ ਮਿਲੇ ਤੇ ਮੈਨੂੰ ਲੱਗਦਾ ਦੋਵੇਂ ਧਿਰਾਂ ਜਿਹੜੀਆਂ ਨੇ ਸੁਖੀ ਜੀ ਖੁਸ਼ ਰਹਿੰਦੀਆਂ। ਪਰ ਦੇਖੋ ਹੁਣ ਕਿੰਨੀ ਕੁ ਖੁਸ਼ੀ ਕਰਮਚਾਰੀਆਂ ਚ ਪਾਈ ਜਾਂਦੀ ਆ ਤੇ ਕੀ 1 ਅਗਸਤ ਹੋਏ ਤਨਖਾਹ ਲਾਗੂ ਹੋ ਜਾਂਦੀ।
11: ਤੋ ਮਨਪ੍ਰੀਤ ਜੀ ਲਓ ਫਿਰ ਸਾਡੇ ਸਟੂਡੀਓ ਜਿਹੜੀ ਇੱਕ ਗੀਤ ਭੇਜਿਆ, ਇਹ ਕੰਪਲੇਂਟ ਵਾਲਾ ਗੀਤ ਹੈ ਕਿ ਲੋਕੀ ਪੰਜਾਬ ਸਰਕਾਰ ਤੇ ਕੰਪਲੇਂਟ ਕਰ ਰਹੇ ਨੇ, ਖਾਸ ਕਰਕੇ ਬੰਦੇ ਕਿ ਬੀਬੀਆਂ ਦੇ ਅਕਾਊਂਟਾਂ 'ਚ ਤੁਸੀਂ ਪੈਸੇ ਪਾਤੇ, ਬੀਬੀਆਂ ਨੂੰ ਫ੍ਰੀ ਤੁਸੀਂ ਸਫ਼ਰ ਕਰਵਾਤਾ ਤੇ ਸਾਡਾ ਕੀ ਬਣੂਗਾ। ਇੱਕ ਬੜਾ ਪਿਆਰਾ ਗੀਤ ਹੈ, ਸੁਣਿਓ ਫਿਰ ਆਪਾਂ ਇਹਦੇ ਉੱਤੇ ਹੀ ਗੱਲਬਾਤ ਕਰਦੇ ਹਾਂ।

0: ਸੁਣ ਰਹੇ ਸੀ ਇੱਕ ਬੜਾ ਹੀ ਪਿਆਰਾ ਜਿਹਾ ਗੀਤ, ਔਰ ਸਾਡੇ ਕਿਸੇ ਨੇ ਭੇਜਿਆ ਕਹਿੰਦੇ ਕਿ ਅਸੀਂ ਬੜੇ ਬੰਦੇ ਨੇ ਖਾਸ ਕਰਕੇ ਕਿਉਂਕਿ ਲੇਡੀਜ਼ ਲਈ ਤਾਂ ਵੋਟਾਂ ਖਿੱਚ ਲਈਆਂ ਉਹਨਾਂ ਨੇ, ਬਈ ਬੱਸਾਂ 'ਚ ਵੀ ਸਫ਼ਰ ਹੈ ਅਤੇ ਪੈਸੇ ਵੀ ਅਕਾਊਂਟਾਂ 'ਚ ਆ ਗਏ। ਉਹ ਕਹਿੰਦਾ ਵੀ ਅਸੀਂ ਵੀ ਤਾਂ ਵੋਟਾਂ ਬਰਾਬਰ ਦੀਆਂ ਪਾਈਆਂ, ਸਾਨੂੰ ਪੈਸੇ ਕਿਉਂ ਨਹੀਂ ਹੈਗੇ। ਔਰ ਬਾਕੀ ਮਨਪ੍ਰੀਤ ਹੋਰਾਂ ਨੂੰ ਪੁੱਛਦੇ ਜਾਂ ਕਿਰਨ ਜੀ ਤੁਸੀਂ ਕੋਈ ਹੈ ਤੁਹਾਡੇ ਕੋਲ ਗੱਲਬਾਤ?
1: ਮੈਨੂੰ ਲੱਗਦਾ ਸੁੱਖੀ ਜੀ ਗੀਤ ਦੇ ਰਾਹੀਂ ਇਹਨਾਂ ਨੇ ਇਹੀ ਦੱਸਣ ਦਾ ਕਿਹਾ ਕਿ ਬੁੜੀਆਂ ਨੇ ਤਾਂ ਸੂਟ
0: ਕਹਿੰਦਾ ਜਾਗੋ ਚ ਫਿਰਦੀਆਂ ਨੱਚਦੀਆਂ। ਤੇ ਹੁਣ ਮਨਪ੍ਰੀਤ ਜੀ ਤੁਹਾਡੇ ਕੀ ਵਿਚਾਰ ਹੈ, ਤੁਸੀਂ ਇਹਨਾਂ ਪੈਸਿਆਂ ਦਾ ਕੀ ਕੀਤਾ ਜਿਹੜੇ ਆਏ ਆ?
2: ਨਹੀਂ ਸੁੱਖੀ ਜੀ ਮੇਰੇ ਖਾਤੇ ਚ ਆਏ ਨੀ, ਵੈਸੇ ਫਾਰਮ ਭਰਨਾ ਚਾਹੀਦਾ, ਭਰਿਆ ਨੀ। ਗੌਰਮੈਂਟ ਦੀ ਕੋਈ ਵੀ ਫੈਸਿਲਿਟੀ ਜਾਈ ਨੀ ਗਵਾਉਣੀ ਚਾਹੀਦੀ, ਕਿਉਂਕਿ ਆਪਾਂ ਨਾ ਲਵਾਂਗੇ ਤਾਂ ਕੋਈ ਹੋਰ ਲੈ ਜੂਗਾ, ਉਹ ਪਹੁੰਚਾ ਜਾਣਗੇ। ਸੋ ਪਰ ਬਹੁਤਿਆਂ ਨੂੰ ਫਾਇਦਾ ਹੋਇਆ, ਮੈਂ ਸੱਚੀ ਆਨੈਸਟਲੀ ਦੱਸਦੀ ਹਾਂ। ਜੇ ਔਰਤਾਂ ਦਾ ਸੁੱਖੀ ਜੀ ਮੈਂ ਇੱਥੇ ਗੱਲ ਕਹੂੰਗੀ, ਜੇ ਔਰਤਾਂ ਦਾ ਕਿਰਾਇਆ ਫ੍ਰੀ ਹੋਇਆ ਤਾਂ ਬੜਿਆਂ ਨੇ ਟਿਚਰਾਂ ਮਖੌਲਾਂ ਕੀਤੀਆਂ ਬੱਸਾਂ ਦੇ, ਈਵਨ ਬੱਸਾਂ ਦੇ ਕੰਡਕਟਰ ਵੀ ਬੀਬੀਆਂ ਦੇ ਔਖੇ ਹੋਣ ਲੱਗ ਗਏ ਕਿ ਜ਼ਿਆਦਾ ਜਾਣ ਲੱਗ ਗਈਆਂ। ਜੇ ਉਹਨਾਂ ਦੇ ਵਿਚਾਰਿਆਂ ਦੇ ਖਾਤੇ ਚ ਪੈਸਿਆਂ ਦੀ ਫੈਸਿਲਿਟੀ ਆਈ ਤਾਂ ਉਹਨਾਂ ਦਾ ਮਜ਼ਾਕ ਬਣਿਆ। ਪਰ ਬਹੁਤੀਆਂ ਔਰਤਾਂ ਜਿਹੜੀਆਂ ਨੇ ਸੱਚੀ ਚ, ਜਿਨ੍ਹਾਂ ਦੇ ਲਈ 1,000 ਰੁਪਇਆ ਵਾਕਈ ਬਹੁਤ ਮਾਇਨੇ ਰੱਖਦਾ, ਪਤਾ ਨੀ ਉਸ 1,000 ਦੇ ਨਾਲ ਜੇ ਕਿਸੇ ਔਰਤ ਦਾ ਸਿਰ ਪੀੜ ਵੀ ਹੁੰਦਾ ਹੋਊਗਾ ਜਾਂ ਕੋਈ ਬਿਮਾਰ ਵੀ ਹੁੰਦੀ ਹੋਊਗੀ, ਦਵਾਈ ਲੈਣ ਦੇ ਯੋਗ ਨਹੀਂ, ਤਾਂ ਉਹਨੇ ਕਹਿਣਾ ਵੀ ਲੈ ਵੀ 1,000 ਆ ਗਿਆ ਤਾਂ ਮੈਂ ਫਲਾਨਾ ਇਲਾਜ ਕਰਵਾਊਂਗੀ, ਹਨਾ। ਜਾਂ ਕਿਸੇ ਵੀ ਕੰਮ ਤੇ ਉਹ ਆਪਣੇ ਸੌਦੇ ਪੱਤੇ ਲਈ ਵਰਤੇ, ਹੈਲਪ ਤਾਂ ਹੁੰਦੀ ਆ। ਰਹੀ ਕਿਰਾਏ ਵਾਲੀ ਗੱਲ, ਤਾਂ ਕੋਈ ਵੀ ਔਰਤ ਸੁੱਖੀ ਜੀ ਘਰੋਂ ਇੰਨੀ ਵਿਹਲੀ ਨਹੀਂ ਹੁੰਦੀ ਜਿਹੜਾ ਆਪਣਾ ਘਰ ਛੱਡ ਕੇ ਜਾਵੇ। ਤੁਸੀਂ ਕਿਸੇ ਵੀ ਔਰਤ ਨੂੰ ਕਹੋ ਵੀ ਇੰਨੇ ਦਿਨਾਂ ਲਈ ਵੀ ਕੋਈ ਵੀ ਔਰਤ ਕਿਸੇ ਵੀ ਭੈਣ ਨੂੰ ਜਾਂ ਸਹੇਲੀ ਨੂੰ ਮਿਲਣ ਚੱਲ ਜੇ ਜਾਂ ਆਪਣੀ ਰਿਸ਼ਤੇਦਾਰੀ, ਤਾਂ ਇਹੋ ਕਹੇਗੀ ਨਹੀਂ ਭਾਈ ਮੇਰੇ ਤੇ ਘਰ ਦਾ ਨੀ ਸਰਦਾ। ਪਰ ਇੰਨਾ ਕੁ ਜ਼ਰੂਰ ਹੈ ਕਿ ਕਈ ਔਰਤਾਂ ਕਿਰਾਏ ਖੁਣੋ ਕਿਸੇ ਦੇ ਦੁੱਖ ਸੁੱਖ ਤੇ ਵੀ ਨਹੀਂ ਸੀ ਜਾਂਦੀਆਂ, ਤਾਂ ਉਹ ਵਿਚਾਰੀਆਂ ਦੁੱਖ ਸੁੱਖ ਤੇ ਜ਼ਰੂਰ ਜਾਣ ਲੱਗ ਗਈਆਂ। ਅਪ ਡਾਊਨ ਕਿਸੇ ਗੁਰੂ ਘਰ ਦੇ ਦਰਸ਼ਨ ਕਰਨ ਚਲੇ ਗਈਆਂ, ਕਿਤੇ ਉਹਨਾਂ ਨੂੰ ਸ਼ਹਿਰ ਕੋਈ ਕੰਮ ਕਰ ਰਿਹਾ ਤਾਂ ਉਹ ਚਲੇ ਗਈਆਂ ਵੀ ਨਹੀਂ ਇਹ ਨੀ ਕਿਰਾਏ ਵੱਲ ਨੀ ਦੇਖਣਾ ਪੈਣਾ, ਹਨਾ। ਤਾਂ ਸਹੂਲਤਾਂ ਦਾ ਫਾਇਦਾ ਤਾਂ ਹੁੰਦਾ। ਹੁਣ ਤੁਸੀਂ ਵੀ ਵਿਦੇਸ਼ਾਂ ਚ ਬੈਠੇ ਹੋ, ਮੈਂ ਵੀ ਇੱਥੋਂ ਦਾ ਦੌਰਾ ਕਰਕੇ ਗਈ ਹਾਂ, ਮੈਨੂੰ ਪਤਾ ਵੀ ਜਦੋਂ ਵਿਦੇਸ਼ ਦੇ ਵਿੱਚ ਵੀ ਕਿਸੇ ਨੂੰ ਸਰਕਾਰੀ ਸਹੂਲਤ ਨਿੱਕੀ ਜਿਹੀ ਵੀ ਮਿਲਦੀ ਹੈ ਨਾ, ਤੇ ਬਹੁਤ ਉਹਨਾਂ ਨੂੰ ਵੱਡੀ ਖੁਸ਼ੀ ਹੁੰਦੀ ਆ, ਤੇ ਸਾਰੇ ਖੁਸ਼ ਹੋ ਕੇ ਉਸ ਸਹੂਲਤ ਦਾ ਜਿਹੜਾ ਆ ਆਨੰਦ ਵੀ ਲੈਂਦੇ ਨੇ, ਉਹਨੂੰ ਹਜ਼ਮ ਵੀ ਕਰਨਾ ਚਾਹੁੰਦੇ ਨੇ। ਪੰਜਾਬ ਦੇ ਵਿੱਚ ਕਿਉਂ
0: ਮਨਪ੍ਰੀਤ ਜੀ, ਸਾਡੇ ਜੇ ਇੱਥੇ ਸਹੂਲਤ ਮਿਲਦੀ ਹੈ ਨਾ, ਜੇ ਕੋਵਿਡ ਚ ਲੋਕਾਂ ਨੂੰ ਸਹੂਲਤਾਂ ਮਿਲੀਆਂ ਬਿਜ਼ਨਸ ਦੇ ਉੱਤੇ, ਥੋੜੇ ਗੌਰਮੈਂਟ ਨੇ ਪੈਸੇ ਦਿੱਤੇ, ਔਰ ਜਾਂ ਫਿਰ ਤੁਹਾਨੂੰ ਕੋਵਿਡ ਦਾ ਫੰਡ ਲੋਕਾਂ ਨੂੰ ਦਿੱਤਾ ਜਿਹਨਾਂ ਕੋਲ ਕੰਮ ਨਹੀਂ ਸੀ, ਹੁਣ ਵਾਪਸ ਵੀ ਲੈ ਰਹੇ ਆ, ਤੇ ਬਹੁਤ ਸਾਰੇ ਲੋਕਾਂ ਕੋਲ ਦੇਵ ਨਹੀਂ ਹੁੰਦਾ।
1: ਸਹੀ ਗੱਲ,
2: ਤੇ ਬਿਲਕੁਲ ਇਹ ਵੀ ਤੁਹਾਡੀ ਗੱਲ ਸਹੀ ਆ। ਪਰ ਇੱਥੇ ਵੀ ਸੁੱਖੀ ਜੀ ਕਿਸੇ ਨਾ ਕਿਸੇ ਬਹਾਨੇ ਕੱਢ ਲੈਂਦੇ ਨੇ, ਜੇ ਇੱਕ ਪਾਸੇ ਸਹੂਲਤ ਰਹੇ ਜਨਤਾ ਦਾ ਪੈਸਾ ਹੀ ਜਨਤਾ ਦੇ ਵੱਲ ਆ ਰਿਹਾ। ਇੱਥੇ ਆਪਾਂ ਇਹ ਨਾ ਕਹੀਏ ਵੀ ਆਪਾਂ ਨੂੰ ਇਹ ਵਾਲੇ ਜਿਹੜੇ ਨੇ ਸਾਰਾ ਕੁਛ ਫ੍ਰੀ ਚ ਦੇ ਰਹੇ ਆ, ਉਹ ਫ੍ਰੀ ਸਿਰਫ ਵੇਖਣ ਨੂੰ ਲੱਗਦਾ ਵੀ ਆਹ ਚੀਜ਼ ਤੁਹਾਡੇ ਲਈ ਫ੍ਰੀ ਕਰਦੀ ਆ। ਪੈਟਰੋਲਾਂ ਦੇ ਭਾਅ ਕਿੰਨੇ ਵਧੇ, ਗੈਸਾਂ ਦੇ ਭਾਅ ਸੁੱਖੀ ਜੀ ਕਿੰਨੇ ਵਧੇ, ਸੋ ਕਿਸੇ ਨਾ ਕਿਸੇ ਪਾਸਿਓਂ ਉਹ ਚੀਜ਼ਾਂ ਕੱਢ ਲਈਆਂ ਜਾਂਦੀਆਂ ਨੇ, ਕਿਸਾਨਾਂ ਦੀਆਂ ਫਸਲਾਂ ਦੇ ਭਾਅ ਸੁੱਟ ਦਿੱਤੇ ਜਾਂਦੇ ਨੇ।
0: ਜਲੰਧਰ ਸੀ ਤੇ ਦੇਖਿਆ ਕਿ ਬੱਸਾਂ ਵਾਕਈ ਭਰ ਭਰ ਕੇ ਜਾਂਦੀਆਂ ਨੇ, ਫਿਰ ਉਹਨਾਂ ਨੂੰ ਯਾਤਰਾ ਤੇ ਵੀ ਫ੍ਰੀ ਲੈ ਕੇ ਜਾਂਦੇ ਆ ਪੰਜਾਬ ਸਰਕਾਰ, ਕਿਉਂਕਿ ਖਰਚੇ ਕਰ ਰਹੇ ਕੋਲੋਂ। ਅੱਛਾ, ਜਿੱਦਾਂ ਲੇਡੀਜ਼ ਨਾਲ ਤਾਂ ਚਲੋ ਜਾਂਦੀਆਂ, ਲੇਡੀਜ਼ ਕੋਈ ਆਪਣੇ ਗੁਰੂ ਘਰਾਂ ਦੇ ਦਰਸ਼ਨਾਂ ਨੂੰ ਜਾਂਦੀਆਂ ਨੇ, ਕੋਈ ਆਪਣੇ ਰਿਸ਼ਤੇਦਾਰਾਂ ਨੂੰ ਜਾਂਦੀਆਂ, ਕੋਈ ਸ਼ਹਿਰਾਂ ਨੂੰ ਜਾਂਦੀਆਂ ਨੇ ਸ਼ੋਪਿੰਗ ਕਰਨ ਜਾਂ ਘੁੰਮਣ ਫਿਰਨ, ਤੇ ਫਿਰ ਬੰਦਿਆਂ ਦੀ ਤਾਦਾਦ ਬੱਸਾਂ ਦੇ ਵਿੱਚ ਬੈਠਣ ਦੀ ਘੱਟ ਗਈ ਹੈ, ਕਿਉਂਕਿ ਉਹਨਾਂ ਨੂੰ ਪੈਸੇ ਲਾ ਕੇ ਕੋਲੋਂ ਜਾਣਾ ਪੈਂਦਾ।
2: ਸੁੱਖੀ ਜੀ ਜਿੰਨੇ ਕੰਮ ਤੇ ਜਾਣਾ ਉਹਨਾਂ ਨੇ ਚਲੇ ਜਾਣਾ, ਬੰਦੇ ਤੁਹਾਨੂੰ ਪਤਾ ਵੈਸੇ ਤਾਂ ਮੋਟਰਸਾਈਕਲ ਚਲਾਉਂਦੇ ਨੇ, ਬਾਹਰੋਂ ਕੋਈ ਗੱਡੀਆਂ ਨਹੀਂ ਤਾਂ ਮੋਟਰਸਾਈਕਲ ਘਰ ਘਰ ਹੈਗੇ ਨੇ। ਸੋ ਬੰਦਿਆਂ ਨੇ ਜਿੱਥੇ ਜਿਹੜੇ ਕੰਮ ਜਾਣਾ ਉਹਨਾਂ ਨੇ ਕਰ ਹੀ ਆਉਣਾ, ਉਹਨਾਂ ਨੂੰ ਲਾਲਚ ਇਹ ਘੱਟ ਹੁੰਦਾ ਆ, ਉਹ ਇਹ ਘੱਟ ਉਡੀਕਦੇ ਆ ਕਿ ਸਾਡੇ ਕੋਲ ਕਿਰਾਇਆ ਭਾੜਾ ਆਊਗਾ ਤੇ ਅਸੀਂ ਫਿਰ ਕਿਤੇ ਜਾਣਾ। ਬੰਦਿਆਂ ਨੇ ਕੋਈ ਮੇਲਾ ਮੱਸਿਆ ਵੀ ਨੀ ਛੱਡਣਾ, ਯਾਰ ਬੇਲੀਆਂ ਨਾਲ ਪਿਕਨਿਕ ਵੀ ਨਹੀਂ ਛੱਡਣੀ, ਕੋਈ ਵਿਆਹ ਵੀ ਨੀ ਛੱਡਣਾ, ਕੋਈ ਗੁਰਧਾਮ ਵੀ ਨੀ ਛੱਡਣਾ, ਕੋਈ ਬਰਥਡੇ ਪਾਰਟੀ ਵੀ ਨੀ, ਉਹਨਾਂ ਦਾ ਜਿੱਥੇ ਦਿਲ ਕਰਦਾ ਉਹਨਾਂ ਚਲੇ ਹੀ ਜਾਣਾ। ਬਸ ਬੰਦਿਸ਼ਾਂ ਹੁੰਦੀਆਂ ਨੇ ਕਈਆਂ ਚੀਜ਼ਾਂ ਨੂੰ ਲੈ ਕੇ ਸਿਰਫ ਤੇ ਸਿਰਫ ਔਰਤਾਂ ਨੂੰ, ਤੇ ਮੈਂ ਇੱਕ ਵਾਰ ਫਿਰ ਉਹ ਗੱਲ ਦੁਹਰਾਉਣੀ ਆ ਵੀ ਕੋਈ ਵੀ ਔਰਤ ਐਡੀ ਵਿਹਲੀ ਨੀ ਹੁੰਦੀ ਜਿਹੜੀ ਘਰੋਂ ਬਾਹਰ ਜਾਵੇ। ਬਾਕੀ ਆਪਾਂ ਯਾਤਰਾ ਦੀ ਗੱਲ ਕਰਦੇ ਹਾਂ, ਯਾਤਰਾ ਚਲੋ ਇਹ ਤਾਂ ਸਰਕਾਰੀ ਬੱਸਾਂ ਦੀ ਫ੍ਰੀ ਯਾਤਰਾ, ਔਰ ਵਾਕਈ ਹੀ ਪੰਜਾਬ ਸਰਕਾਰ ਬਹੁਤ ਜ਼ਿਆਦਾ ਜਿਹੜਾ ਖਰਚਾ ਆ ਉਹਨਾਂ ਚੀਜ਼ਾਂ ਤੇ ਕਰ ਰਹੀ ਆ, ਔਰ ਇਹ ਖਰਚਾ ਕਿੱਥੋਂ ਤੇ ਕਿਵੇਂ ਨਿਕਲ ਰਿਹਾ ਹਨਾ, ਕਿਵੇਂ ਮੈਨੇਜ ਕਰ ਰਹੀ ਆ, ਆਪਾਂ ਇਸ ਗੱਲ ਤੇ ਚਲੋ ਨਹੀਂ ਜਾਂਦੇ। ਪਰ ਯਾਤਰਾ ਦੇ ਲਈ ਫ੍ਰੀ ਟਾਈਮ ਜਿਹੜੀਆਂ ਨੇ ਲੇਡੀਜ਼ ਉਹ ਕੱਢ ਹੀ ਲੈਂਦੀਆਂ, ਜੈਂਟਸ ਫਿਰ ਵੀ ਘੱਟ ਕੱਢਦੇ। ਪਰ ਹਾਂ
0: ਮਨਪ੍ਰੀਤ ਜੀ, ਮੈਂ ਇੱਥੇ ਕਹਾਉਣਾ, ਮੈਂ ਪਿਛਲੇ ਜਦੋਂ ਇੰਡੀਆ ਸੀ ਸਾਡੇ ਕੋਈ ਰਿਸ਼ਤੇਦਾਰ ਸੀ, ਉਹਨਾਂ ਦੇ ਗਿਆ ਮੈਂ ਘਰੇ, ਤੇ ਉਹ ਆਂਟੀ ਬੈਠੇ ਘਰ ਚ ਨਾ, ਤੇ ਪੁੱਛਿਆ ਮੈਂ ਕਿਹਾ ਕਿੱਦਾਂ ਮਾਤਾ ਕੀ ਹਾਲ ਚਾਲ ਆ, ਕਹਿੰਦੀ ਹਾਲ ਸਵਾਹ ਦਾ, ਆਹਦਾ ਲੱਤਾਂ ਹੀ ਨਹੀਂ ਦੁਖਦੀਆਂ ਹਟਦੀਆਂ, ਲੱਤਾਂ ਹੀ ਨਹੀਂ ਚੱਲਦੀਆਂ, ਬਾਂਹ ਸਰੀਰ ਟੁੱਟਾ ਰਹਿੰਦਾ, ਕੰਮ ਨਹੀਂ ਹੁੰਦਾ। ਤੇ ਜਦੋਂ ਮੈਂ ਦੂਜੇ ਤੀਜੇ ਦਿਨ ਫਿਰ ਗਿਆ, ਉਹਨੇ ਬੜਾ ਟੌਰ ਕੱਢਿਆ, ਮੈਂ ਕਿਹਾ ਆਂਟੀ ਕਿੱਥੋਂ ਆਈ, ਕਹਿੰਦੀ ਮੈਂ ਤਾਂ ਬਾਬਿਆਂ ਦੇ ਆਈ, ਤੇ ਉਹੀ ਲੱਤਾਂ ਸੀ, ਉਹੀ ਸਰੀਰ ਸੀਗਾ, ਉਹ ਮਤਲਬ ਉਧਰ ਜਾਣ ਨੂੰ ਚੱਲ ਪੈਂਦਾ, ਘਰੇ ਕੰਮ ਕਰਨ ਨੂੰ ਨਹੀਂ ਉਹ ਚੱਲਦਾ। ਤੇ ਦੂਜੀ ਗੱਲ ਮਨਪ੍ਰੀਤ ਜੀ, ਮੈਨੂੰ ਵੈਸੇ ਪਤਾ ਨਹੀਂ, ਹੋ ਸਕਦਾ ਜਿਹੜੇ ਬੱਸਾਂ ਨੇ ਸਰਕਾਰੀ ਬੱਸਾਂ ਨੇ ਜਾਂ ਰੇਲਾਂ ਨੇ ਸਰਕਾਰੀ, ਜਿਹੜੇ ਇਹਨਾਂ ਦੇ ਵਿੱਚ ਟੀਟੀ ਨੇ ਜਾਂ ਕੰਡਕਟਰ ਹੈ, ਕੋਈ ਲੇਡੀਜ਼ ਵੀ ਹੁੰਦੇ ਆ ਕਿ ਸਿਰਫ ਬੰਦੇ ਹੀ ਆ?
2: ਸੁਖੀ ਜੀ, ਹੁਣ ਥੋੜਾ ਥੋੜਾ ਮਤਲਬ ਖਾਸ ਕਰਕੇ ਜੀ ਪੰਜਾਬ ਦੀਆਂ ਬੱਸਾਂ ਦੇ ਵਿੱਚ ਤਾਂ ਨਹੀਂ ਦੇਖਿਆ, ਪਰ ਬਹੁਤੀਆਂ ਜਗ੍ਹਾ ਤੇ ਸਰਵਿਸ ਜਿਹੜੀਆਂ ਨੇ ਲੇਡੀਜ਼ ਜਿਹੜੀਆਂ ਨੇ ਕਰ ਰਹੀਆਂ ਨੇ, ਪਰ ਪੰਜਾਬ ਦੇ ਵਿੱਚ ਥੋੜਾ ਰੁਝਾਨ ਘੱਟ ਆ। ਪਰ ਪ੍ਰਾਈਵੇਟ ਸੈਕਟਰ ਦੀ ਪੰਜਾਬ ਦੇ ਵਿੱਚ ਗੱਲ ਕਰੀਏ, ਬੱਸਾਂ ਦੀ ਨੀ ਮੈਂ ਗੱਲ ਕਰਦੀ, ਹੋਰ ਉਹਨਾਂ ਨੇ ਆਪਣੀਆਂ ਉਬਰਸ ਪਾਈਆਂ ਨੇ, ਉਬਰ ਚਲਾ ਰਹੀਆਂ ਨੇ ਉਹ ਇੱਧਰ ਇੰਡੀਆ ਦੇ ਵਿੱਚ ਵੀ, ਆਟੋ ਚਲਾ ਰਹੀਆਂ ਨੇ ਇੰਡੀਆ ਦੇ ਵਿੱਚ ਵੀ, ਪਰ ਜਿਹੜੀਆਂ ਮੁਲਾਜ਼ਮ ਕਹਿ ਸਕਦੇ ਸਰਕਾਰੀ ਮੁਲਾਜ਼ਮ, ਉਹ ਅਸੀਂ ਟੋਲ ਪਲਾਜ਼ਾ ਤੇ ਪ੍ਰਾਈਵੇਟ ਜਾਂ ਸਰਕਾਰੀ ਦੇਖ ਸਕਦੇ ਹਾਂ, ਪਰ ਅਸੀਂ ਬੱਸਾਂ ਦੇ ਵਿੱਚ ਜਿਹੜੀਆਂ ਨੇ ਬਹੁਤ ਘੱਟ ਜਿਹੜੀਆਂ ਦੇਖੀਆਂ। ਬਾਕੀ ਮੈਨੂੰ ਲੱਗਦਾ ਹੈ ਵੀ ਜੇ ਪੈਟਰੋਲ ਪੰਪ ਤੇ ਇੱਕ ਔਰਤ ਕੰਮ ਕਰ ਸਕਦੀ ਆ ਪੰਜਾਬ ਦੇ ਵਿੱਚ, ਤਾਂ ਉਹ ਬੱਸ ਵੀ ਚਲਾ ਸਕਦੀ ਆ, ਉਹ ਕਨੈਕਟਰ ਵੀ ਬਣ ਸਕਦੀ ਆ, ਉਹ ਟੀਟੀ ਵੀ ਬਣ ਸਕਦੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਖੇਤਰ ਦੇ ਵਿੱਚ ਉਹਨਾਂ ਦੇ ਲਈ ਜੋਬਸ ਓਪਰਚੁਨਿਟੀ ਹੋਣਗੀਆਂ।
0: ਤੇ ਤੁਹਾਨੂੰ ਲੱਗਦਾ ਨੀ ਕਿ ਜੇ ਲੇਡੀਜ਼ ਇਸ ਕੰਮ ਚ ਜ਼ਿਆਦਾ ਆਉਣ ਤੇ ਲੋਕੀ ਬੰਦੇ ਜ਼ਿਆਦਾ ਬੱਸ ਸਫ਼ਰ ਕਰਨਗੇ, ਕਹਿਣਾ ਜਦ ਚ ਲੇਡੀ ਇਹ ਚ ਚੜ੍ਹਦੇ?
2: ਸੁਖੀ ਜੀ, ਤੁਸੀਂ ਜਵਾਬ ਦੇ ਸਕਦੇ ਆ।
0: ਨਹੀਂ ਚਲੋ ਆਪਾਂ ਲਿਸਨਰ ਨੂੰ ਪੁੱਛ ਲੈਂਦੇ ਆ, 9057990999 ਵੀ ਜੇ ਇਦਾਂ ਬਿਜ਼ਨਸ ਵੱਧਦਾ ਤੇ ਪੰਜਾਬ ਸਰਕਾਰ ਨੂੰ ਆਪਾਂ ਸੁਨੇਹਾ ਪਹੁੰਚਾਉਂਦੇ ਆ ਵੀ ਭਾਈ ਹੋਰ ਸ਼ਾਇਦ ਹੋ ਸਕਦਾ ਇਹਦੇ ਚ ਆਉਣਗੇ। 9057990999 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਥੋੜੇ ਜਿਹਾ ਆਪਾਂ ਸੰਦੇਸ਼ ਜਦ ਤੱਕ ਪੜ੍ਹ ਦਈਏ ਆਪਣੇ ਸਪੌਂਸਰਾਂ ਦੇ।
1: ਬਿਲਕੁਲ ਜੀ, ਦੱਸ ਦਈਏ ਕਿ ਸਪੈਕਸ ਐਕਸਪ੍ਰੈਸ ਦਾ ਮੈਸੇਜ ਸਾਂਝਾ ਕਰਦੇ ਹੋਏ ਕਿ ਤੁਸੀਂ ਜੇ ਕੰਪ੍ਰਹੈਂਸਿਵ ਆਈ ਐਗਜ਼ਾਮਸ ਬਣਾਉਣੇ ਆ ਜਾਂ ਅੱਖਾਂ ਦਾ ਜਿਹੜਾ ਹੈ ਜੀ ਰੂਟੀਨ ਚੈੱਕਅਪ ਕਰਾਉਣਾ ਆ, ਜਾਂ ਤੁਸੀਂ ਅੱਖਾਂ ਦੇ ਲਈ ਗਲਾਸਿਸ ਬਣਵਾਉਣੇ ਹੈਗੇ ਆ, ਅੱਖਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਪਾਣੀ ਆਉਂਦਾ ਹੈ, ਸੋ ਗੱਲਬਾਤ ਜਿਹੜੀ ਜੀ ਸਪੈਕਸ ਐਕਸਪ੍ਰੈਸ ਨਾਲ ਹੋ ਸਕਦੀ ਆ 9054600888 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ ਸਪੈਕਸ ਐਕਸਪ੍ਰੈਸ। ਮੈਨੂੰ ਲੱਗਦਾ ਕੋਈ ਕਾਲ ਆਈ ਹੈ ਜੀ।
0: ਜੀ ਬਿਲਕੁਲ, ਇੱਕ ਕਾਲ ਆਈ, ਦੇਖਦੇ ਕੀ ਕਹਿੰਦੇ ਸਾਡੇ ਲਿਸਨਰ ਜੀ। ਆਇਆਂ ਨੂੰ ਜੀ।
3: ਹਾਂਜੀ, ਆਪਣੇ ਸੁਖੀ ਰਿਚਰ ਸਾਹਿਬ, ਸਤਿ ਸ੍ਰੀ ਅਕਾਲ ਸਰ, ਕੀ ਹਾਲ ਚਾਲ?
0: ਸਤਿ ਸ੍ਰੀ ਅਕਾਲ ਜੀ, ਠੀਕ ਠਾਕ, ਤੁਸੀਂ ਸੁਣਾਓ?
3: ਬਸ ਬਹੁਤ ਵਧੀਆ ਸਰ, ਮੈਂ ਡਿਸਟ੍ਰਿਕਟ ਜਲੰਧਰ ਆ ਤੇ ਮੇਰਾ ਹਲਕਾ ਪੈਂਦਾ ਜੀ ਆਦਮਪੁਰ।
0: ਵਾਹ ਜੀ ਵਾਹ।
3: ਤੇ ਹਾਂਜੀ, ਤੇ ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀ ਕਾਫੀ ਦੇਰ ਬਾਅਦ ਤੁਹਾਡਾ ਕ੍ਰੋਸ, ਤੇ ਮੈਂ ਪਾਸੋ ਚੌਦ ਵੀ ਸੁਣਿਆ ਸੀ, ਉਧਰ ਵੀ ਤੁਸੀਂ ਗੱਲ ਕਰ ਰਹੇ ਸਾਡੇ ਕੋਲ ਤੇ ਕਾਲ ਕਿਉਂ ਕੀਤੀ?
0: ਹਾਂਜੀ,
3: ਉਦੋਂ ਤੁਸੀਂ ਨੰਬਰ ਹੀ ਨੀ ਮਿਲਿਆ, ਮੈਂ ਉਦੋਂ ਵੀ ਕਹਿੰਦੇ ਅੱਜ ਕਦੋਂ ਕੀ ਫਿਰ ਮੈਂ ਤੁਹਾਨੂੰ ਲਾਈਏ ਤੇ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਹੋਣਾ।
0: ਓਕੇ,
3: ਕਹਿ ਰਿਹਾ ਨੀ ਵੇ। ਹਾਂਜੀ, ਹੁਣ ਮੈਂ ਸਰ ਗੱਲ ਕਰ ਰਿਹਾ ਸੀ ਜਿੱਦਾਂ ਹੁੰਦਾ ਆਪਣੇ ਪੰਜਾਬ ਸਰਕਾਰ ਦੀ ਗੱਲਬਾਤ
0: ਜੀ।
3: ਹੁਣ ਜਿਹੜੇ ਨਾ ਬੰਦੇ ਇੱਥੇ 1000 ਰੁਪਏ ਦੀ ਗੱਲ ਕਰਦੇ ਜਾਂ 1500 ਰੁਪਏ ਦੀ ਗੱਲ ਕਰਦੇ, ਅੱਜ ਉੱਥੇ ਸਰ ਪੰਜਾਬ ਦੇ ਵਿੱਚ ਦੇਖਿਆ ਜਾਵੇ ਹਰ ਇੱਕ ਕਮਿਊਨਿਟੀ ਦੇ ਵਿੱਚ, ਚਾਹੇ ਕੋਈ ਜੱਟ ਕਮਿਊਨਿਟੀ ਆ, ਰਾਜ ਕਮਿਊਨਿਟੀ, ਪੁਸ਼ਤ ਕਮਿਊਨਿਟੀ ਆ, ਜਾਂ ਤੁਹਾਡੇ ਐਸਸੀ ਜਾਂ ਜਿਹੜੇ ਵੀ ਹੋਰ ਕਮਿਊਨਿਟੀਆਂ ਦੇ ਬੰਦੇ ਨੇ, ਉਹਨਾਂ ਦੇ ਵਿੱਚ ਹਰ ਇੱਕ ਬੰਦਾ ਕਰੋੜਪਤੀ ਨਹੀਂ ਆ ਸਾਰਿਆਂ ਦੇ ਵਿੱਚ, ਔਰ ਹਰ ਕਮਿਊਨਿਟੀ ਦੇ ਵਿੱਚ ਹਰ ਇੱਕ ਬੰਦਾ ਗਰੀਬ ਵੀ ਨਹੀਂ ਹੈਗਾ। ਇਹ ਮਤਲਬ ਬਹੁਤ ਕੁਛ ਚੇਂਜ ਹੋ ਗਿਆ, ਯੂ ਨੋਜ਼ ਹੈ ਨਾ, ਤੁਹਾਨੂੰ ਪਤਾ ਹੀ ਹੈ ਸਾਰਾ। ਪਰ ਮੈਂ ਸਰ ਗੱਲ ਕਰਾਂਗਾ, ਤੁਸੀਂ ਆਮ ਦੇਖਿਆ ਹੋਣਾ ਉੱਥੇ ਤੇ ਅੱਜ ਕੱਲ ਪਿੰਡਾਂ ਦੇ ਵਿੱਚ ਬਹੁਤ ਸਾਰੇ ਦੁਆਬੇ ਵਿੱਚ ਤਾਂ ਇਹ ਹਾਲ ਹੈ ਆਪਣੇ, ਮੈਨੂੰ ਮਾਝੇ ਮਾਲਵੇ ਦਾ ਇੰਨਾ ਪਤਾ ਨਹੀਂ ਹੈਗਾ, ਤੇ ਉੱਥੇ ਆਮ ਘਰਾਂ ਦੇ ਵਿੱਚ ਲੇਡੀਜ਼ ਕੰਮ ਕਰਨ ਜਾਂਦੀਆਂ, ਤਿੰਨ ਤਿੰਨ ਚਾਰ ਚਾਰ ਘਰਾਂ ਚ ਕੰਮ ਕਰਦੀਆਂ, ਝਾੜੂ ਪੋਚੇ ਦਾ ਕੰਮ ਕਰਦੀਆਂ, ਖਾਣੇ ਦਾ ਕੰਮ ਕਰਦੀਆਂ। ਉਹਨਾਂ ਨੂੰ ਪੁੱਛੋ ਵੀ 1000 ਜਾਂ 1500 ਰੁਪਇਆ ਜਿਹੜਾ ਉਹਨਾਂ ਲਈ ਕੀ ਬੁੱਕਟ ਰੱਖਦਾ। ਇੱਕ ਸਰ ਹੋਰ, ਉੱਥੇ ਭੰਡਾਰਿਆਂ ਦੇ ਉੱਤੇ, ਲੰਗਰ ਦੇ ਉੱਤੇ, ਤੇ ਜਾਂ ਕਿਤੇ ਹੋਰ ਵੱਧ ਵਿਆਹ ਸ਼ਾਦੀਆਂ ਵਿੱਚ ਉਹਨਾਂ ਨੂੰ ਕੀ ਕਹਿੰਦੇ ਨੇ, ਰੋਟੀਆਂ ਪਕਾਉਣ ਵਾਲੀਆਂ, ਉਹਨਾਂ ਨੂੰ ਦੇਖੋ ਸਰ ਜੀ 300 ਰੁਪਇਆ ਦਿਹਾੜੀ ਮਿਲਦੀ ਉਹਨਾਂ ਨੂੰ, 400 ਰੁਪਇਆ, ਤੇ ਜਿਸ ਹਿਸਾਬ ਨਾਲ ਮਹਿੰਗਾਈ ਆ ਉਹਨਾਂ ਨੂੰ ਪੁੱਛੋ 1000 ਰੁਪਇਆ ਕੀ ਆ, ਉਹਨਾਂ ਨੂੰ ਬੈਨੀਫਿਟ ਕੀ ਹੁੰਦਾ? ਜਿਹੜੇ ਬੈਂਕਟ ਹਾਲ ਜਾਂ ਕਿਤੇ ਵਿਆਹ ਸ਼ਾਦੀ ਦੇ ਜਾਂਦੇ ਨੇ, ਸ਼ਾਮ ਨੂੰ ਡੱਬੇ ਭਰ ਕੇ ਉਹਨਾਂ ਦੇ ਪਰਿਵਾਰ ਲਈ ਖਾਣਾ ਰੋਜ਼ ਆ
0: ਜੀ,
3: ਇਹ ਗੁਜ਼ਾਰਾ ਹੋ ਰਿਹਾ ਇੱਥੇ ਨਾ। ਮਤਲਬ ਅਸੀਂ ਬਹੁਤ ਗੱਲਾਂ ਕਰਦੇ ਆ, ਬੜਾ ਅੰਟ ਛੰਟ ਬੰਦੇ ਬੋਲੇ ਵੀ, ਪੋਲੀਟੀਕਲ ਲੀਡਰ ਵੀ ਬੋਲੇ ਆ। ਦੂਸਰੀ ਗੱਲ ਸਰ, ਮੇਰਾ ਪੁਆਇੰਟ ਇਹ ਆ ਵੀ ਅੱਜ ਪੰਜਾਬ ਦੇ ਵਿੱਚ ਜਿਸ ਬੰਦੇ ਨੇ ਸਰਕਾਰੀ ਨੌਕਰੀ ਚਾਹੇ ਪੰਜਾਬ ਗੌਰਮੈਂਟ ਦੀ ਕੀਤੀ ਆ ਚਾਹੇ ਉਹ ਸੈਂਟਰ ਗੌਰਮੈਂਟ ਦੀ ਕੀਤੀ ਆ, ਉਹਨੂੰ ਤਾਂ ਪੈਨਸ਼ਨ ਹੈਗੀ ਆ। ਆਮ ਬੰਦੇ ਨੂੰ ਕਾਹਦੀ ਪੈਨਸ਼ਨ ਮਿਲਦੀ ਆ? ਸਰਕਾਰਾਂ ਕੋਲ ਕੀ ਬੈਨੀਫਿਟ ਆ? ਕੋਈ ਹੈਗਾ ਸਰ ਇੱਕ 1500 ਰੁਪਏ ਦੀ ਪੈਨਸ਼ਨ ਲੱਗਦੀ ਆ, ਉਹ ਵੀ ਸਰਪੰਚ ਦੇ ਮਗਰ ਗੇੜੀਆਂ ਮਾਰ ਮਾਰ ਕੇ, ਉਹ ਵੀ ਪੈਨਸ਼ਨ ਉਸ ਬੰਦੇ ਨੂੰ ਲੱਗਦੀ ਆ ਜਿਹੜਾ ਬੰਦੇ ਨੇ ਜਿਹੜਾ ਉਹਨੂੰ ਵੋਟਾਂ ਪਾਈਆਂ, ਕਿੱਦਾਂ ਉਹ ਵੀ 1500 ਰੁਪਇਆ, ਤੇ ਸਰ 1500 ਰੁਪਏ ਦੇ ਵਿੱਚ ਬੰਦਾ ਪਾਣੀ ਨੀ ਪੀ ਸਕਦਾ ਉੱਥੇ ਜਿੰਨੀ ਮਹਿੰਗਾਈ ਆ, 1200 ਦਾ ਸਿਲੰਡਰ ਆਉਂਦਾ ਮਹੀਨੇ ਦੇ ਵਿੱਚ
0: ਇੱਕ
3: ਪਰਿਵਾਰ ਦੇ ਲਈ। ਬਿਜਲੀ ਫ੍ਰੀ ਦੀ ਗੱਲ ਹੈ ਸਰ ਜਿਹੜੀ, ਹੁਣ ਬਿਜਲੀ ਫ੍ਰੀ ਸਰ ਅੱਗੇ ਦੇਖੋ ਕੀ ਕੰਮ ਸੀਗਾ ਉੱਥੇ, ਅੱਗੇ ਬਿੱਲ ਵੀ ਆਉਂਦੇ ਸੀਗੇ ਤੇ ਬਿਜਲੀ ਵੀ ਨਾ ਸੀ ਆਉਂਦੀ, ਹੁਣ ਬਿਜਲੀ ਵੀ ਨੀ ਆ ਰਹੀ ਆ ਤੇ ਬਿੱਲ ਵੀ ਨੀ ਆ ਰਿਹਾ। ਠੀਕ ਆ, ਸਰਕਾਰ ਦਾ ਕੰਮ ਆ ਬੈਨੀਫਿਟ ਦੇਣਾ, ਉਹਦਾ ਲੋਕ ਜਿਹੜੇ ਟੈਕਸ ਪੇਅਰ ਉੱਥੇ ਦੇ ਲੋਕ ਆ ਜਿਹੜੇ ਉਹ ਸਾਰਾ ਕੁਛ ਕਰਕੇ। ਫਿਰ ਇੱਕ ਗਰੀਬ ਬੰਦਾ ਜਿਹੜਾ ਸਰ, ਤੁਸੀਂ ਆਪਦੇ ਆਲੇ ਦੁਆਲੇ ਜਿੰਨੇ ਵੀ ਤੁਹਾਡੇ ਲਿਸਨਰ ਆ, ਸ਼ਾਇਦ ਮੈਨੂੰ ਮਤਲਬ ਗਲਤ ਨੀ ਸਮਝਣਾ, ਮੇਰਾ ਮਤਲਬ ਇਹ ਕਹਿਣ ਦਾ ਵੀ ਤੁਹਾਨੂੰ ਅੱਜ ਵੀ ਸਰ ਬਹੁਤ ਸਾਰੇ ਤੁਹਾਡੇ ਆਲੇ ਦੁਆਲੇ ਜਿੱਥੇ ਵੀ ਆਪਾਂ ਸ਼ਹਿਰ ਚ ਰਹਿੰਦੇ ਪੰਜਾਬ ਦੇ ਜਾਂ ਕਿਸੇ ਵੀ ਪਿੰਡ ਚ ਰਹਿੰਦੇ ਆ, ਤੁਹਾਨੂੰ ਬਹੁਤ ਸਾਰੇ ਬੰਦੇ ਇਹੋ ਜਿਹੇ ਮਿਲਣਗੇ ਜਿਹੜੇ 10,000 ਰੁਪਇਆ ਨੀ ਮਹੀਨੇ ਦਾ ਕਮਾਉਂਦੇ, 8,000 ਤੱਕ ਹੀ ਆ। ਜੇ ਚਲੋ 10,000 ਵੀ ਲਾ ਕੇ ਚਲੋ ਸਾਥੀ, 3,000 ਤਾਂ ਬੰਦੇ ਦਾ ਬਿਜਲੀ ਦਾ ਬਿੱਲ ਆ ਜਾਂਦਾ ਸੀ ਸਗਾ ਕਿ ਉਹਦੇ ਕੋਲ ਇੱਕ ਪੱਖਾ ਤਾਂ ਦੋ ਬਲਬ, ਰੋਟੀ ਪਾਣੀ ਉਹਦਾ ਗੈਸ ਵਾਲੇ ਚੁੱਲ੍ਹੇ ਦਾ ਦੂਜੇ ਚੱਲਦਾ, 7,000 ਨਿਕਲ ਗਿਆ। ਸਰਕਾਰੀ ਸਕੂਲਾਂ ਦੇ ਵਿੱਚ ਮਾਸਟਰ ਨਹੀਂ ਹੈਗੇ, ਉਹ ਇੱਥੇ ਆ ਕੇ ਡਰਾਈਵਿੰਗ ਸਕੂਲਾਂ ਦੇ ਵਿੱਚ ਲਾਇਸੈਂਸ ਲੈ ਕੇ ਤਾਂ ਅਮਰੀਕਾ ਦਾ ਗੇੜੇ ਲਾਉਂਦੇ ਸੀ। 3,00,000 ਰੁਪਇਆ 4,00,000 ਰੁਪਇਆ ਚੰਡੀਗੜ੍ਹ ਰੇਟ ਚੱਲਦਾ ਸੀਗਾ, ਰੇਟ ਮੇਰੀ ਛੁੱਟੀ ਲੱਗ ਗਈ ਜੀ, ਛੁੱਟੀ ਮਨਜ਼ੂਰ ਕਰ ਦਿਓ, ਮੇਰਾ ਵੀਜ਼ਾ ਲੱਗ ਗਿਆ ਕੈਨੇਡਾ ਦਾ। ਸਰਕਾਰੀ ਸਕੂਲਾਂ ਦੇ ਮਾਸਟਰ ਨਹੀਂ ਹੈਗੇ, ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਆਪਦੀ ਆਪਣਾ ਬਿਜ਼ਨਸ ਲਾਇਆ ਸੀਗਾ, ਕਿਤਾਬਾਂ ਇੱਥੋਂ ਲੈਣੀਆਂ, ਕਾਪੀਆਂ ਇੱਥੋਂ ਲੈਣੀਆਂ, ਤਾਂ ਫੀਸਾਂ ਦਾ ਹਿਸਾਬ ਤਾਂ ਤੁਹਾਡੇ ਸਾਹਮਣੇ ਦਾ। ਮੈਨੂੰ ਨੀ ਲੱਗਦਾ ਵੀ ਸਰਕਾਰੀ ਸਕੂਲਾਂ ਵਾਲੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਕਿੰਨੇ ਕੁ ਬੰਦੇ ਡੀਸੀ ਲਾਤੇ ਆ, ਕੋਈ ਬੰਦਾ ਮੈਨੂੰ ਦੱਸ ਸਕਦਾ ਇੱਥੇ। ਇਹ ਮੈਂ ਸਰ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ, ਮੈਂ ਆਮ ਆਦਮੀ ਪਾਰਟੀ ਲਈ ਵੈਸੇ ਕੰਮ ਕਰਦਾ ਬਾਈ ਜੀ ਦੇ, ਅਸੀਂ ਮਤਲਬ ਪਹਿਲੇ ਦੇ ਉੱਤੋਂ ਸਪੋਰਟਰ ਆਇਆ ਸੀ, ਰੇਡੀਓ ਤੇ ਪੂਰੀ ਗੱਲਬਾਤ ਕਰਦੇ ਰਹੀ ਦਾ। ਹੁਣ ਮਸਲਾ ਇਹ ਹੈ ਸਰ, ਅੱਜ ਪਾਣੀ ਦਾ ਕੰਮ ਦੇਖੋ ਕਿੱਥੇ ਚਲਾ ਗਿਆ, ਅੱਜ ਨਹਿਰਾਂ ਕੱਚੀਆਂ, ਅੱਜ ਪਾਣੀ ਦਾ ਲੈਵਲ ਉੱਤੇ ਆ ਰਿਹਾ, 70,000 ਤੋਂ ਉੱਤੇ ਨੌਕਰੀਆਂ ਦਿੱਤੀਆਂ ਬੰਦੇ ਨੇ, ਕੋਈ ਇੱਕ ਬੰਦਾ ਇਸ ਤੋਂ ਸਾਨੂੰ ਮੀਡੀਆ ਆਇਆ ਤੋਂ ਕਿਸੇ ਕੋਲ ਇੱਕ ਬੰਦਾ ਨਹੀਂ ਕਿਹਾ, ਮੇਰੀ ਹੋ ਸਕਦੇ ਬਹੁਤ ਗੱਲਬਾਤ ਹੁੰਦੀ ਰਹਿੰਦੀ ਹੈ।
0: ਅੱਛਾ ਭਾਜੀ ਚਲੋ, ਤੁਸੀਂ ਸਾਰਾ ਬੋਲਿਆ, ਮੈਨੂੰ ਮੈਂ ਕਿਸੇ ਪਾਰਟੀ ਦਾ ਮਤਲਬ ਹੱਕ ਚ ਵੀ ਨਹੀਂ ਗਾ ਤੇ ਕਿਸੇ ਦੇ ਨਾਰਾਜ਼ ਵੀ ਨਹੀਂ ਹੈਗਾ, ਠੀਕ ਹੈ ਤੁਸੀਂ ਜੋ ਜੋ ਬੋਲਿਆ ਸਹੀ ਆ। ਔਰ ਕਿਉਂਕਿ ਹਰ ਧਰਮ ਦੇ ਵਿੱਚ, ਹਰ ਸਮਾਜ ਦੇ ਵਿੱਚ ਕੁਛ ਲੋਕ ਅਮੀਰ ਹੁੰਦੇ ਆ, ਕੁਛ ਗਰੀਬ ਹੁੰਦੇ ਆ, ਜਿੱਦਾਂ ਵੀ ਜਿੱਦਾਂ ਗੁਜ਼ਾਰਾ ਕਰਦੇ, ਪਰ ਉੱਥੇ ਇੱਕ ਚੀਜ਼ ਤਾਂ ਤੁਸੀਂ ਨੋਟ ਕੀਤੀ ਹੈ ਨਾ, ਭਾਵੇਂ ਜਿਹਦੇ ਕੋਲ ਕੁਛ ਨਹੀਂ ਆ, ਭਾਵੇਂ ਗੁਜ਼ਾਰਾ ਜਿੱਦਾਂ ਮਰਜ਼ੀ ਗੁਜ਼ਾਰਾ ਕਰਦਾ ਉਹ, ਪਰ ਉਹ ਸੁੱਖ ਦੀ ਨੀਂਦ ਤਾਂ ਸੌਂਦਾ ਨਾ। ਇੱਥੇ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਤੁਹਾਨੂੰ ਰਾਤ ਨੂੰ ਉੱਠ ਉੱਠ ਕੇ ਦੇਖੀਦਾ ਉਹ ਟਾਈਮ ਕੀ ਹੋ ਗਿਆ, ਉੱਥੇ ਜਾਣਾ ਸੀ, ਕੰਮ ਤੇ ਜਾਣਾ ਸੀ, ਕੰਮ ਤੇ ਜਾਣਾ ਸੀ। ਇੱਥੇ ਤਾਂ ਇੱਦਾਂ ਹੈ ਨਾ, ਪਰ ਉੱਥੇ ਬੇਫਿਕਰ ਹੋ ਕੇ ਸੌਂਦੇ, ਭਾਵੇਂ ਕੋਈ ਤੂਤਾਂ ਥੱਲੇ ਸੌਂਦਾ।
3: ਬਿਲਕੁਲ ਸਰ ਜੀ, ਦੇਖੋ ਮੈਂ ਇੱਕ ਗੱਲ ਜਾਣਦਾ, ਅਸੀਂ ਨਾ ਇੱਥੇ ਬਹੁਤ ਕੰਪਲੇਂਟ ਕਰਦੇ ਹਾਂ ਉੱਥੇ, ਦੇਖੋ ਜੀ ਭਈਏ ਤਾਂ ਆਓ ਪੰਜਾਬ ਚ ਆਓ, ਪਿੱਛੇ ਚੱਲਿਆ ਸੀ ਨਾ ਕੰਮ ਇਹ
0: ਜੀ,
3: ਸਰ ਜੋ ਸ਼ਹਿਰਾਂ ਦਾ ਕੰਮ, ਜੋ ਹੌਸਪੀਟਲਾਂ ਦੇ ਵਿੱਚ ਕੰਮ, ਜੋ ਸੁਪਰ ਮਾਰਕੀਟਾਂ ਦੇ ਵਿੱਚ ਕੰਮ, ਢਾਬਿਆਂ ਦੇ ਕੰਮ, ਪਿੰਡ ਦੇ ਮਜ਼ਦੂਰਾਂ ਦੇ ਕੰਮ, ਸਾਰਾ ਕੁਛ ਇਹਨਾਂ ਬੰਦਿਆਂ ਨੇ ਹੋਲਡ ਕੀਤਾ ਆ। ਸਾਡੇ ਬੰਦੇ ਤੁਹਾਡੇ ਕੋਲ ਟੈਟੂ ਪਵਾ ਕੇ ਨਾ, ਤਾਂ ਉਹ ਤੇਲ ਜਿਹਾ ਲਾ ਕੇ ਪਿੱਛੇ ਪਿੱਛੇ ਲੰਮੇ ਤਾਂ ਮੋਟਰਸਾਈਕਲ ਦੇ ਅੱਡੇ ਤੇ ਖੜੇ ਹੁੰਦੇ, ਸੁੱਕੀਆਂ ਲੱਤਾਂ ਲੈ ਕੇ ਉਹ ਸੋਰੀ ਤੋਂ ਛੇ ਦੈ, ਮੰਮੀ ਉਹਨਾਂ ਦੀ ਖੜੀ ਹੁੰਦੀ ਆਟੇ ਦਾਲ ਸਕੀਨ ਤੇ ਲੈਣ ਦੇ ਵਿੱਚ ਦਾਣੇ ਲੈਣ ਨੂੰ। ਅਸੀਂ ਕੰਮ ਨੀ ਕਰਦੇ ਅੱਜ ਭਈਏ ਸਾਡੀ 50,000 ਰੁਪਇਆ ਵੀ ਕਮਾ ਰਹੇ ਆ ਮਹੀਨੇ ਦਾ।
0: ਤੇ ਫਿਰ ਭਾਜੀ ਜਿਹੜੇ ਤੁਸੀਂ ਆਮ ਪਾਰਟੀ ਦੇ ਸਪੋਰਟਰ ਹੋ, ਤੇ ਤੁਸੀਂ ਫਿਰ ਉਹਨਾਂ ਨੂੰ ਕਹੋ ਕਿ ਆਪਣੇ ਬੰਦਿਆਂ ਨੂੰ ਇਹੋ ਜਿਹੇ ਸ਼ੁਰੂਆਤ ਕਰਵਾਓ, ਕੋਈ ਟ੍ਰੇਨਿੰਗਾਂ ਦੇਣ, ਕੋਈ ਕੰਮਾਂ ਤੇ ਹਾਇਰ ਕਰਨ ਦੀ ਕੋਈ ਨਾ ਕੋਈ ਲਾਲਚ ਦੇਣ।
3: ਸਰ ਜੀ ਮੈਂ ਸੋਰੀ
0: ਜੀ,
3: ਸਾਰੇ ਇੱਥੋਂ ਗਏ ਨੇ ਵਾਪਸ, ਕਿਸੇ ਨੇ ਫੂਡ ਦੀ ਡੇਰੀ ਲਾਈ ਆ, ਕੋਈ ਬਰਗਰ ਲਾ ਰਿਹਾ, ਕੋਈ ਆਂਡੇ ਲਾ ਰਿਹਾ, ਕੋਈ ਸਬਜ਼ੀਆਂ ਲਾ ਰਿਹਾ, ਸਾਰੇ ਕੁਛ ਆਪ ਮਾਰਕੀਟਿੰਗ ਕਰਕੇ ਭਾਜੀ ਠੋਕ ਕੇ ਪੈਸੇ ਲੈ ਜਾਂਦੇ, ਕਹਿੰਦੇ ਅਸੀਂ ਆਟੋ ਵਾਲਾ ਕੀ ਹੋ ਗਿਆ। ਆਮ ਤੁਹਾਨੂੰ ਵੀਡੀਓ ਮਿਲ ਜਾਣਗੀ ਸਰ ਪਿੰਡਾਂ ਦੇ ਆਪਣੇ
0: ਉੱਤੇ। ਬਹੁਤ ਬਹੁਤ ਧੰਨਵਾਦ,
3: ਕਰਨੀ ਪੈਣੀ ਆ ਮਾਰਕੀਟਿੰਗ ਖੁਦ ਕਰੋ, ਹੈਨਾ।
0: ਅਗਰ ਕੋਈ ਵੀ ਗੱਲਬਾਤ ਕਰਨੀ ਚਾਹੋਗੇ। ਮਨਪ੍ਰੀਤ ਜੀ ਤੁਸੀਂ ਕੁਛ ਕਹਿਣਾ ਚਾਹੋਗੇ ਇਹਨਾਂ ਦੀ ਕਾਲ ਤੋਂ?
1: ਮਾਈਕ
0: ਜੀ, ਮਨਪ੍ਰੀਤ ਜੀ, ਮੈਨੂੰ ਲੱਗਦਾ ਜੀ ਮਨਪ੍ਰੀਤ ਥੋੜੀ ਲਾਈਨ ਡਿਸਕਨੈਕਟ ਹੋ
2: ਤੁਕੀ ਜੀ, ਲਾਈਨ ਡਿਸਕਨੈਕਟ ਨਹੀਂ ਸੀ ਹੋਈ ਐਕਚੁਅਲ ਤੇ, ਮਿਊਟ ਖੋਲਦੇ ਟਾਈਮ ਲੱਗ ਗਿਆ। ਮੈਂ ਬੋਲੀ ਜਾ ਰਹੀ ਸੀ ਪਰ ਮੈਂ ਭੁੱਲ ਗਈ ਸੀ ਕਿ ਮੈਂ ਕਾਲ ਮਿਊਟ ਤੇ ਲਾ ਕੇ ਗੱਲ ਸੁਣ ਰਹੀ ਸੀ, ਔਰ ਗੱਲ ਬਹੁਤ ਕੰਨ ਲਾ ਕੇ ਮੈਨੂੰ ਸੁਣ ਨਹੀਂ ਪੈ ਰਹੀ ਸੀ, ਮੈਨੂੰ ਵੋਲੀਅਮ ਨਹੀਂ ਸੀ ਸੁਣ ਰਿਹਾ, ਪਰ ਮੈਨੂੰ ਇੰਨਾ ਪਤਾ ਕਿ ਉਹਨਾਂ ਨੇ ਕੁਝ ਸਰਕਾਰ ਦੇ ਹੱਕ ਚ ਜਾਂ ਕੀਤੇ ਕੰਮਾਂ ਤੇ ਗੱਲਾਂ ਕੀਤੀਆਂ ਨੇ। ਹਰ ਬੰਦੇ ਦੀ ਆਪਣੀ ਇੱਕ ਵਿਚਾਰਧਾਰਾ, ਔਰ ਹਰ ਕੋਈ ਜਿਹੜਾ ਆਪਣੇ ਬਿਹਾਫ ਤੇ ਆਪਣੇ ਪੁਆਇੰਟ ਆਫ ਵਿਊ ਦੇ ਨਾਲ ਸਾਰੇ ਕੰਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਤੇ ਸੁਖੀ ਜੀ ਮੈਨੂੰ ਲੱਗਦਾ ਕਿ ਉਹ ਆਪਣੀ ਜਗ੍ਹਾ ਤੇ ਸਹੀ ਨੇ, ਔਰ ਗਲਤੀਆਂ ਵੀ ਹਰੇਕ ਸਰਕਾਰ ਤੋਂ ਹੁੰਦੀਆਂ ਨੇ, ਕੰਮ ਵੀ ਹਰੇਕ ਸਰਕਾਰ ਕਰਦੀ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਪਿਛਲੀਆਂ ਸਰਕਾਰਾਂ ਨੇ ਤਰੱਕੀ ਨਹੀਂ ਕੀਤੀ ਜਾਂ ਕੁਝ ਸੋਚਿਆ ਨਹੀਂ ਸੀ, ਹਨਾ, ਪੰਜਾਬ ਦਾ ਜਾਂ ਕੋਈ ਫੈਸਿਲਿਟੀਸ ਨਹੀਂ ਸੀ। ਉਹਨਾਂ ਨੇ ਵੀ ਦਾਲ ਚੌਲ ਆਟੇ ਦੀਆਂ ਸਕੀਮਾਂ ਚਲਾਈਆਂ, ਉਹਨਾਂ ਨੇ ਵੀ ਨੌਕਰੀਆਂ ਕੱਢੀਆਂ, ਉਹਨਾਂ ਦੇ ਵੇਲੇ ਦੇ ਵੀ ਲੋਕ ਭਰਤੀ ਹੋਏ ਨੇ ਬਹੁਤ ਸਾਰੇ, ਤੇ ਉਹਨਾਂ ਤੋਂ ਵੀ ਬਹੁਤ ਸਾਰੀਆਂ ਗਲਤੀਆਂ ਹੋਈਆਂ। ਪਰ ਗੱਲ ਇਹ ਆ ਵੀ ਗਲਤੀਆਂ ਤੋਂ ਸਿੱਖਦੇ ਰਹਿਣਾ ਚਾਹੀਦਾ, ਜਨਤਾ ਦੀ ਕਚਹਿਰੀ ਦੇ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਸੱਤਾ ਤੋਂ ਨਹੀਂ ਹੋਣੀ ਚਾਹੀਦੀ। ਉਹ ਸਿਰਫ ਲੋਕਾਂ ਦੇ ਸੇਵਾਦਾਰ ਹੁੰਦੇ ਨੇ ਤੇ ਸੇਵਾਦਾਰ ਬਣ ਕੇ ਉਹਨਾਂ ਨੂੰ ਜਿਹੜਿਆ ਵਿਚਰਨਾ ਚਾਹੀਦਾ ਹੈ ਲੋਕਾਂ ਦੇ ਵਿੱਚ।
0: ਜੀ ਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ, ਔਰ ਆਪਾਂ ਬ੍ਰੇਕ ਲੈ ਲਈਏ ਛੋਟੀ ਜੀ, ਕਿਉਂਕਿ ਇੱਕ ਹੋਰ ਅਹਿਮ ਖਬਰ ਦੇ ਨਾਲ ਮੈਂ ਜ਼ਰੂਰ ਆਪਾਂ ਥੋੜਾ ਜਿਹਾ ਵਿਸਥਾਰ ਕਰਨਾ, ਪਰ ਥੋੜਾ ਜਿਹਾ ਆਪਾਂ ਸਪੌਂਸਰਾਂ ਦੇ ਸੰਦੇਸ਼ ਜਿਹੜੇ ਆ ਉਹ ਥੋੜਾ ਜਿਹਾ ਪੜ੍ਹ ਦਈਏ। ਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਟੈਲੀਟਾਈਮ ਇਲੈਕਟ੍ਰੋਨਿਕ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ। ਕੋਈ ਵੀ ਇਲੈਕਟ੍ਰੋਨਿਕ ਦੀ ਸ਼ੋਪਿੰਗ ਕਰਨੀ ਹੈ telitime.ca ਤੇ ਜਾਓ ਤੇ ਤੁਸੀਂ ਚੰਗੇ ਪੈਸਿਆਂ ਦੀ ਬਚਤ ਕਰ ਸਕਦੇ ਹੋ। ਲੇਟੈਸਟ ਟੈਕਨੋਲੋਜੀ ਵਾਲੇ ਟੈਲੀਵਿਜ਼ਨ ਕਿਹਾ ਆ ਗਿਆ ਕਿ ਤੁਸੀਂ ਟੈਲੀਵਿਜ਼ਨ ਨਾਲ ਖੁਦ ਗੱਲਾਂ ਬਾਤਾਂ ਕਰ ਸਕਦੇ ਹੋ ਔਰ ਤੁਹਾਨੂੰ ਤੁਸੀਂ ਆਪ ਇਨਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤੇ ਤੁਸੀਂ ਜਿਹੜੀ ਹੈਗੀ ਆ ਉਹ ਮੋਨਾ ਮਹਿੰਗੀ ਹੋਰਾਂ ਨਾਲ ਗੱਲਬਾਤ ਕਰ ਲੈਣੀ ਆ 416-500-1509 ਦੇ ਉੱਤੇ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕਰ ਰਿਹਾ ਹੈਗਾ। ਤਿੰਨ ਲੋਕੇਸ਼ਨਾਂ ਨੇ, ਮੇਨ ਲੋਕੇਸ਼ਨ ਐਲਬੀਅਨ ਰੋਡ ਦੇ ਉੱਤੇ ਆ 416-213-1165 ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਪਾਰਟੀ ਕਰਨੀ ਚਾਹੁੰਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਤੁਸੀਂ ਬੁੱਡਵਾਈਨ ਬੈਂਕਟ ਹਾਲ ਜਾਂ ਡ੍ਰੀਮ ਕਨਵੈਨਸ਼ਨ ਸੈਂਟਰ ਦੀਆਂ ਸੇਵਾਵਾਂ ਲੈਣ ਲਈ ਇੱਕੋ ਹੀ ਮੈਨੇਜਮੈਂਟ ਹੈ 416-743-0003 ਤੇ ਸੰਪਰਕ ਕਰ ਸਕਦੇ ਹੋ ਜੀ।
1: ਜੀ ਔਰ ਨਾਲ ਦੀ ਨਾਲ ਜਿਹੜਾ ਤੇ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਦ ਮਾਸਟਰ ਬਿਲਡ ਫੈਬ ਦੀ ਸਯੋਗਨਾ ਵੀ ਪੇਸ਼ ਕਰ ਰਹੇ ਜਿਹੜੇ ਕਿ ਫੈਬਰੀਕੇਟਰ ਸਪਲਾਇਰ ਵੀ ਹੈਗੇ ਕੈਨੇਡਾ ਦੇ ਵਿੱਚ ਔਰ ਮੇਡ ਇਨ ਕੈਨੇਡਾ ਹੀ ਜਿਹੜਾ ਇਹਨਾਂ ਦਾ ਪ੍ਰੋਡਕਟ ਹੈਗਾ ਆ। ਜਿਸ ਘਰਾਂ ਦੇ ਵਿੱਚ ਤੁਸੀਂ ਬਾਹਰ ਲਗਜ਼ਰੀ ਜਿਹੜੇ ਆ ਜੀ ਸ਼ਾਨਦਾਰ ਕਿਚਨ ਬਣਵਾਉਣਾ ਚਾਹੁੰਦੇ ਆ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਘਰ ਵੱਡੇ ਹੁੰਦੇ ਆ, ਆਪਾਂ ਘਰ ਦਾ ਕਿਚਨ ਇਨ ਸਾਈਡ ਵਾਲਾ ਨਹੀਂ ਯੂਜ਼ ਕਰਨਾ ਚਾਹੁੰਦੇ, ਗਰਾਜ ਦੇ ਵਿੱਚ ਕਿਚਨ ਬਣਵਾਉਣਾ ਜਾਂ ਤੁਸੀਂ ਬਾਹਰ ਬਣਵਾਉਣਾ ਜਾਂ ਤੁਸੀਂ ਕੋਈ ਸਨਰੂਮ ਬਣਵਾਉਣਾ ਆ ਜਾਂ ਫੈਂਸ ਜਾਂ ਗੇਟਸ ਯਾਨੀ ਕਿ ਕੰਸਟਰਕਸ਼ਨ ਰਿਲੇਟਡ ਕੋਈ ਵੀ ਕੰਮ ਜੇ ਤੁਸੀਂ ਕਰਾਉਣਾ ਹੈਗਾ ਤੇ ਤੁਸੀਂ ਅਵਨੀਤ ਜੀ ਹੁਣਾਂ ਦੇ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਆ 437-955-2220। ਔਰ ਬਿਲਕੁਲ ਜੀ ਤੁਸੀਂ ਦੱਸ ਸਕਦੇ ਕਿ ਅਸੀਂ ਵਤਨੋਂ ਦੂਰ ਰੇਡੀਓ ਜਿਹੜਾ ਜੀ ਸੁਣ ਕੇ ਤੁਹਾਡੇ ਤੱਕ ਪਹੁੰਚੇ ਆ ਤੇ ਤੁਹਾਨੂੰ ਹੋਰ ਵੀ ਜ਼ਿਆਦਾ ਜਿਹੜਾ ਜੀ ਡਿਸਕਾਊਂਟ ਇਹ ਦੇ ਸਕਦੇ ਆ। ਔਰ ਜਿਹੜੇ ਇੰਸ਼ੋਰੈਂਸ ਵਾਲਿਆਂ ਦਾ ਮੈਸੇਜ ਜ਼ਰੂਰ ਸਾਂਝਾ ਕਰਦੇ ਹੋ, ਮੈਂ ਦੱਸ ਦਵਾਂ ਕਿ ਤੁਸੀਂ ਭਾਵੇਂ ਆਪਣੇ ਘਰਾਂ ਦੇ ਇੰਸ਼ੋਰੈਂਸ ਕਰਾਉਣੀ ਆ, ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਕੋਈ ਕਮਰਸ਼ੀਅਲ ਕੰਪਨੀਜ਼ ਦੀ ਇੰਸ਼ੋਰੈਂਸ ਕਰਾਉਣੀ ਆ ਜਾਂ ਤੁਸੀਂ ਕੋਈ ਈਵੈਂਟ ਇੰਸ਼ੋਰੈਂਸ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਕਰਨੀ ਆ ਗੱਲ ਤੇ ਹੋ ਸਕਦੀ ਹੈ ਗੱਲ ਜਿਹੜੀ ਇੰਸ਼ੋਰੈਂਸ ਦੇ ਨਾਲ 416-902-0703 ਇਹਨਾਂ ਦੇ ਨਾਲ ਵੀ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਹੈ।
0: ਤੇ ਇੱਕ ਵਾਰੀ ਫਿਰ ਸਾਡੇ ਸਟੂਡੀਓ ਦਾ ਨੰਬਰ ਤੁਹਾਨੂੰ ਦੇ ਦਈਏ 9057990999 ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਬਹੁਤ ਜਲਦੀ ਜਿਹੜੀਆਂ ਸਿੱਖ ਗੇਮਸ ਹੋਣ ਜਾ ਰਹੀਆਂ ਅੰਟਾਰੀਓ ਸਿੱਖ ਗੇਮਸ ਉਹਨਾਂ ਦੇ ਬਾਰੇ ਚ ਵੀ ਇਨਫੋਰਮੇਸ਼ਨ ਦੇਵਾਂਗੇ, ਪਰ ਫਿਲਹਾਲ ਜਿਹੜੀ ਸਾਡੀ ਲਾਈਨ ਹੈ ਉਹ ਪੰਜਾਬ ਇੰਸ਼ੋਰੈਂਸ ਦੇ ਨਾਲ ਜੁੜ ਚੁੱਕੀ ਆ ਔਰ ਸਾਡੇ ਨਾਲ ਰਾਣਾ ਜੀ ਆ ਗਏ ਨੇ। ਤੁਹਾਨੂੰ ਕਾਫੀ ਕੁਛ ਅਪਡੇਟ ਕਰਦੇ ਨੇ ਰੋਜ਼ਾਨਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਬੈਨੀਫਿਟ ਉਹ ਲੈ ਸਕਦੇ ਹੋ। ਜੀ ਆਇਆਂ ਨੂੰ ਸਰ
4: ਥੈਂਕ ਯੂ ਸੋ ਮਚ ਸੁਖੀ ਭਾਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰ ਸੋ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਕਾਫੀ ਪਰਿਵਾਰ ਹੈ ਜਿਨ੍ਹਾਂ ਨੂੰ RDSP $90,000 ਦੀ ਗ੍ਰਾਂਟ ਬਾਰੇ ਨਹੀਂ ਪਤਾ। ਸੋ ਗੌਰਮੈਂਟ ਨੇ ਪ੍ਰੋਗਰਾਮ 2008 ਚ ਲਾਂਚ ਕੀਤਾ ਸੀਗਾ, ਲੇਕਿਨ ਇਹ ਕਹਿ ਲਿਆ ਜਾਵੇ ਜੇ ਤਿੰਨ ਜਾਣੇ ਕੁਆਲੀਫਾਈ ਕਰਦੇ ਸੀ ਗ੍ਰਾਂਟ ਲੈਣ ਲਈ, ਸਿਰਫ ਇੱਕ ਪਰਸਨ ਹੀ ਹੈ ਜਿਹੜਾ ਉਹਨਾਂ ਨੇ ਜਿਹੜਾ ਅਪਲਾਈ ਕੀਤਾ, ਤੇ ਦੋ ਇੱਦਾਂ ਦੇ ਲੋਕ ਹੈ, ਕਹਿਣ ਤੋਂ ਮਤਲਬ ਇਹ ਹੈ ਵੀ 33% ਲੋਕ ਹੈ ਜਿਨ੍ਹਾਂ ਨੇ ਇਹਦਾ ਬੈਨੀਫਿਟ ਲਿਆ। ਐਨੀ ਵਨ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਇੱਦਾਂ ਦੇ ਨੇ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤੇ ਫੈਡਰਲ ਗੌਰਮੈਂਟ ਵੱਲੋਂ ਇਹ $90,000 ਦੀ ਗ੍ਰਾਂਟ ਦੀ ਹੈਲਪ ਕੀਤੀ ਜਾ ਰਹੀ ਹੈ। ਜਿਹੜੇ ਬਾਕੀ ਬੈਨੀਫਿਟ ਮੰਥਲੀ ਬੇਸ ਤੇ ਆਪਾਂ ਨੂੰ ਮਿਲਦੇ ਨੇ ਉਹ ਵੀ ਮਿਲਦੇ ਰਹਿਣਗੇ। ਸੋ ਦਿਸ ਇਜ਼ ਦਾ ਅਡੀਸ਼ਨਲ ਗ੍ਰਾਂਟ ਜੋ ਫੈਡਰਲ ਗੌਰਮੈਂਟ ਦੇ ਰਹੀ ਹੈ। ਐਂਡ ਇਸ ਤੋਂ ਇਲਾਵਾ ਜਿਹੜੇ ਬੱਚੇ ਸਪੈਸ਼ਲ ਨੀਡ ਵਾਲੇ ਨੇ, ਉਮਰ 18 ਸਾਲ ਤੋਂ ਘੱਟ ਹੈ, ਪੇਰੈਂਟਸ ਕੋਲ ਉਹਨਾਂ ਦਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ $3,480 ਤੱਕ ਹਰ ਸਾਲ ਗੌਰਮੈਂਟ ਵੱਲੋਂ ਪੇਰੈਂਟਸ ਨੂੰ ਐਕਸਟਰਾ ਦਿੱਤੇ ਜਾ ਰਹੇ ਨੇ। ਜਿਹੜੇ ਬੱਚਿਆਂ ਦੀ ਉਮਰ 18 ਸਾਲ ਤੋਂ ਅਬਵ ਹੈ ਉਹਨਾਂ ਨੂੰ $2,450 ਜਿਹੜਾ ਹੈਗਾ

0: ਹੈਗੇ ਨੇ। ਇਸ ਤੋਂ ਇਲਾਵਾ ਆਪਾਂ ਕਹਿ ਲਈਏ ਟੀਚਰਸ ਹੋ ਗਏ ਜਾਂ ਆਪਣੇ ਟੈਕਸੀ ਡਰਾਈਵਰ, ਉਬਰ ਡਰਾਈਵਰ, ਸੋ ਉਹ ਇੱਕ ਫਸਟ ਆਪਾਂ ਕਹਿ ਦਿੰਦੇ ਪੁਆਇੰਟ ਹੁੰਦਾ, ਰਿਸਪੋਂਡਰ ਹੁੰਦੇ ਨੇ, ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਜਾਂ CPSCGA ਵੀ ਕਿਹੜੇ ਲੋਕ ਹੈ ਜਿਨ੍ਹਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਤੁਸੀਂ ਜ਼ਰੂਰ ਉਹਨਾਂ ਸਭ ਲੋਕਾਂ ਦੀ ਹੈਲਪ ਕਰ ਸਕਦੇ ਹੋ ਕਿ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਹੋ। ਪੰਜਾਬ ਇੰਸ਼ੋਰੈਂਸ ਤੇ ਕਾਲ ਕਰਨਾ, ਪੂਰੇ ਕੈਨੇਡਾ ਵਾਈਡ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ। ਕਿਸੇ ਵੀ ਕਲਾਇੰਟ ਨੂੰ ਆਫਿਸ ਵੀ ਆਉਣ ਦੀ ਲੋੜ ਨਹੀਂ, 10 ਮਿੰਟ ਦੇ ਵਿੱਚ ਆਨਲਾਈਨ RDSP ਅਕਾਊਂਟ ਓਪਨ ਹੋ ਜਾਂਦਾ ਹੈ, ਜਿਹਦੇ ਨਾਲ ਕਿ ਤੁਹਾਡੀ $90,000 ਦੀ ਜਿਹੜੀ ਗ੍ਰਾਂਟ ਆਉਣੀ ਸ਼ੁਰੂ ਹੋ ਜਾਂਦੀ ਹੈ। ਐਂਡ ਗਵਰਨਮੈਂਟ ਨੇ ਇਹ ਵੀ ਕਿਹਾ ਜੇ ਤੁਸੀਂ ਐਲੀਜੀਬਿਲਟੀ ਰੱਖਦੇ ਹੋ ਪਿਛਲੇ 10 ਸਾਲਾਂ ਦੀ, ਜਿਹੜੇ ਪਿਛਲੇ 10 ਸਾਲ ਤੁਸੀਂ ਗ੍ਰਾਂਟ ਨਹੀਂ ਲਈ, ਉਹ ਵੀ ਗ੍ਰਾਂਟ ਤੁਹਾਨੂੰ ਹੁਣ ਮਿਲ ਸਕਦੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭਾਜੀ ਮੈਂ ਕੁਛ ਕਾਮਨ ਕੰਡੀਸ਼ਨ, ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਗਵਰਨਮੈਂਟ ਵੱਲੋਂ ਇਹ ਗ੍ਰਾਂਟ ਦਿੱਤੀ ਜਾ ਰਹੀ ਹੈ। ਜੇ ਅਸੀਂ ਡੇਲੀ ਐਕਟੀਵਿਟੀ ਜਿਹੜੀ ਕਰਦੇ ਹੈਗੇ ਉਹ ਕਰਨ ਵਿੱਚ ਕੋਈ ਦਿੱਕਤ ਆ ਰਹੀ ਹੈ, ਚੱਲਣ ਫਿਰਨ ਦੇ ਵਿੱਚ, ਬੋਲਣ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਤਾਂ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਐਂਡ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਹੈ 2022-23 ਤੋਂ ਬਾਅਦ, ਉਹਨਾਂ ਨੂੰ ਵੀ ਇਸ ਗ੍ਰਾਂਟ 'ਚ ਸ਼ਾਮਿਲ ਕੀਤਾ। ਅਗਰ ਤੁਸੀਂ ਡੇਲੀ ਇਨਸੁਲਿਨ ਲੈ ਰਹੇ ਹੋ, ਉਮਰ 49 ਸਾਲ ਤੋਂ ਘੱਟ ਹੈ, ਤੁਹਾਨੂੰ ਵੀ ਇਸ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ, ਜੋ ਕਿ RDSP ਅਕਾਊਂਟ ਦੇ ਅੰਡਰ ਇੱਕ ਲੌਂਗ ਟਰਮ ਸੇਵਿੰਗ ਅਕਾਊਂਟ ਹੈ ਜਿਹਦੇ ਵਿੱਚ ਗਵਰਨਮੈਂਟ ਨੇ ਸਾਨੂੰ ਇਹ ਗ੍ਰਾਂਟ ਭੇਜਣੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਅਗਰ ਕੋਈ ਪਰਸਨ ਟਾਈਪ 1 ਡਾਇਬਿਟਿਕ ਹੈ, ਇਨਸੁਲਿਨ ਡਿਪੈਂਡੈਂਟ, ਆਪਾਂ ਡਾਊਨ ਸਿੰਡਰਮ, ਆਟਿਜ਼ਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ ਹੈ, ਐਪੀਲੈਪਸੀ ਹੈ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਜ਼ ਨੇ, ਕ੍ਰੋਨਿਕ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਿਸ, ਸਵੇਅਰ ਅਰਥਰਾਈਟਿਸ, ਕੋਰਨ ਡਿਜ਼ੀਜ਼, ਲਿਓਪਿਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਕੰਪਲੀਕੇਟਿਡ ਹੁੰਦਾ, ਕਾਫੀ ਲੰਬਾ ਇਲਾਜ ਚੱਲਦਾ, ਅਗਰ ਇੱਦਾਂ ਦੀ ਸਿਚੁਏਸ਼ਨ ਹੈ, ਉਮਰ 49 ਸਾਲ ਤੋਂ ਘੱਟ ਹੈ, 1977 ਉਸ ਤੋਂ ਬਾਅਦ ਦਾ ਬਰਥ ਹੈ, ਤੇ ਤੁਹਾਨੂੰ ਵੀ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਨੂੰ ਕੋਈ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪਲੇ ਪੇਨ, ਗੁਲਕੋਮਾ, ਇੱਕ ਲੰਬੀ ਲਿਸਟ ਹੈ। ਅਗਰ ਇਹਨਾਂ 'ਚ ਤੁਹਾਨੂੰ ਕੋਈ ਵੀ ਇਸ਼ੂ ਹੈਗਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਕੋਸ਼ਿਸ਼ ਕਰਾਂਗੇ ਮੈਕਸੀਮਮ ਤੋਂ ਮੈਕਸੀਮਮ ਤੁਹਾਨੂੰ ਗ੍ਰਾਂਟ ਲੈ ਕੇ ਦਈਏ। ਈਵਨ ਦੈਨ ਅਗਰ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਐਂਡ ਤੁਸੀਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੋ ਗਏ, ਤੁਹਾਨੂੰ ਵੀ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ, ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਜੀ, ਥੈਂਕ ਯੂ। ਇਹ ਸੰਜੀ ਰਾਣਾ ਜੀ ਪੰਜਾਬ ਇੰਸ਼ੋਰੈਂਸ ਤੋਂ, ਔਰ ਸਾਡੇ ਨਾਲ ਵੱਧ ਤੋਂ ਦੂਰ ਦੇ ਵਿੱਚ ਗੱਲਬਾਤ ਕਰਨ ਲਈ 9057990999 ਤੇ ਤੁਸੀਂ ਕਾਲ ਕਰ ਸਕਦੇ ਹੋ। ਕੋਈ ਆਪਣਾ ਬਿਜ਼ਨਸ ਹੈ ਉਸਨੂੰ ਪ੍ਰਮੋਟ ਕਰਨਾ ਹੈ, ਜਾਂ ਫਿਰ ਤੁਸੀਂ ਕੋਈ ਕਿਸੇ ਤਰੀਕੇ ਦਾ ਸਾਨੂੰ ਕੋਈ ਸਲਾਹ ਮਸ਼ਵਰਾ ਦੇਣਾ ਚਾਹੁੰਦੇ ਹੋ ਕਿ ਪ੍ਰੋਗਰਾਮ ਨੂੰ ਹੋਰ ਬਿਹਤਰ ਕਿੱਦਾਂ ਬਣਾਇਆ ਜਾ ਸਕੇ, ਜਾਂ ਫਿਰ ਕੋਈ ਕਮਿਊਨਿਟੀ ਦੀ ਨਿਊਜ਼ ਹੈ ਜਾਂ ਕਮਿਊਨਿਟੀ ਦਾ ਕੋਈ ਸਬਜੈਕਟ ਹੈ ਜਿੱਥੇ ਟਾਕ ਸ਼ੋਅ ਕਰਨਾ ਚਾਹੁੰਦੇ ਹੋ, 9057990999 ਨੰਬਰ ਨੋਟ ਕਰ ਲਓ, ਵਤਨੋਂ ਦੂਰ ਦਾ ਪੁਰਾਣਾ ਹੀ ਨੰਬਰ ਹੈ। ਔਰ ਇਸ ਤੋਂ ਇਲਾਵਾ ਮੈਂ ਪਹਿਲਾਂ ਵੀ ਦੱਸ ਕੇ ਗਿਆ ਸੀ ਕਿ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਕਰਦੀ ਹੈ, ਇੱਥੇ ਬੈਠੇ ਬਿਠਾਏ ਜਾਂ ਫਿਰ ਕੈਨੇਡਾ 'ਚ ਕੋਈ ਪ੍ਰੋਪਰਟੀ ਖਰੀਦਣੀ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਵੇਚਣੀ ਹੈ, ਅਤੇ ਜਾਂ ਫਿਰ ਤੁਸੀਂ ਪੰਜਾਬ ਦੇ ਵਿੱਚ, ਭਾਰਤ 'ਚ ਕਿਸੇ ਵੀ ਸ਼ਹਿਰ ਦੇ ਵਿੱਚ ਕੋਈ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਹੈ, ਅਤੇ ਤੁਹਾਡੀ ਮਦਦ ਕਰੇਗੀ ਸਾਡੀ ਟੀਮ। ਜੇ ਤੁਹਾਨੂੰ ਮੌਰਗੇਜ ਦੀ ਜ਼ਰੂਰਤ ਹੈ, ਲੋਨ ਦੀ ਜ਼ਰੂਰਤ ਹੈ, ਸੈਕਿੰਡ ਮੌਰਗੇਜ ਦੀ ਜ਼ਰੂਰਤ ਹੈ, ਤਾਂ ਵੀ ਸਾਡੇ ਕੋਲ ਜਿਹੜੇ ਵਿਅਕਤੀ ਨੇ ਅਸੀਂ ਤੁਹਾਨੂੰ ਰਿਕਮੈਂਡ ਕਰ ਦਾਂਗੇ, ਤੁਸੀਂ ਉਹਨਾਂ ਦੀ ਹੈਲਪ ਲੈ ਸਕਦੇ ਹੋ। ਨੰਬਰ ਹੈ 416-881-7070, 416-881-7070।

0: ਸੋ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਵੱਖ ਵੱਖ ਰੇਡੀਓ ਪ੍ਰੋਗਰਾਮਾਂ ਦੇ ਉੱਤੇ ਤੇ ਵੱਖ ਵੱਖ ਮਾਧਿਅਮ ਦੇ ਰਾਹੀਂ ਜਿਹੜੇ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਰਹੀ ਹੈ ਕੁਝ ਕੁ ਦਿਨ ਤੋਂ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਸਿੱਖ ਗੇਮਸ ਹੋਣ ਜਾ ਰਹੀਆਂ ਨੇ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ, ਔਰ ਇਹ 31 ਤਰੀਕ ਤੋਂ ਸ਼ੁਰੂ ਹੈ, 3 ਅਗਸਤ ਤੱਕ ਚੱਲੇਗੀ, ਔਰ ਇਸ ਲੜੀ ਦੇ ਵਿੱਚ ਇਹਨਾਂ ਦੇ ਹੀ ਜਿਹੜੇ ਨਾਲ ਦੇ ਟੀਮ ਦੇ ਮੈਂਬਰ ਨੇ ਹਰਵਿੰਦਰ ਜੀ, ਉਹਨਾਂ ਵੱਲੋਂ ਸਾਨੂੰ ਇਸ ਟਾਈਮ ਕੁਝ ਇਨਫੋਰਮੇਸ਼ਨ ਅਸੀਂ ਉਹਨਾਂ ਕੋਲੋਂ ਲਵਾਂਗੇ ਕਿ ਕੀ ਗੇਮਾਂ ਹੋਣੀਆਂ ਨੇ, ਕਿੱਥੇ ਹੋਣੀਆਂ ਨੇ, ਕੀ ਟਾਈਮਿੰਗ ਹੋਊਗਾ, ਕਿਸ ਤਰੀਕੇ ਨਾਲ ਤੁਸੀਂ ਉੱਥੇ ਦੇਖਣ ਜਾ ਸਕਦੇ ਹੋ। ਸੋ ਹਰਵਿੰਦਰ ਜੀ, ਸਭ ਤੋਂ ਪਹਿਲਾਂ ਜੀ ਆਇਆਂ ਨੂੰ ਵਤਨੋਂ ਦੂਰ ਦੇ ਵਿੱਚ।
1: ਸੁਖੀ ਜੀ, ਤੁਹਾਨੂੰ ਤੇ ਵਤਨੋਂ ਦੂਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਇਹ ਜਿਹੜਾ 31 ਜੁਲਾਈ ਤੋਂ ਇਹ ਗੇਮਸ ਸ਼ੁਰੂ ਹੋ ਰਹੀਆਂ ਨੇ, ਥੋੜੀ ਜਿਹਾ ਇਹਦਾ ਆਪਾਂ ਗੱਲਬਾਤ ਕਰੀਏ, ਥੋੜੇ ਤੁਸੀਂ ਵਿਸਥਾਰ ਨਾਲ ਪਹਿਲਾਂ ਦੱਸੋ ਜੀ, ਇਹ ਜਿਹੜਾ ਉਪਰਾਲਾ ਕਿੰਨੇ ਵਜੇ ਸ਼ੁਰੂ ਹੋਵੇਗਾ, ਕਿੱਦਾਂ ਇਹਦੀ ਓਪਨਿੰਗ ਹੋਵੇਗੀ, ਦਰਸ਼ਕ ਫ੍ਰੀ ਐਂਟਰੀ ਆ, ਪਾਰਕਿੰਗ ਕੀ ਆ, ਵਿਸਥਾਰ ਜਿਹਾ ਨਾਲ ਥੋੜਾ ਜਿਹਾ ਦੱਸ ਦਿਓ।
1: ਸੁੱਕੀ ਜੀ, 31 ਤਰੀਕ ਨੂੰ ਸਾਨੂੰ ਗਰਾਊਂਡਸ ਮਿਲਣੀਆਂ ਹੈਗੀਆਂ ਨੇ। 1 ਤਰੀਕ ਨੂੰ ਸਵੇਰੇ 9:30 ਜਿਹੜਾ ਬ੍ਰੈਂਪਟਨ ਸੌਕਰ ਸੈਂਟਰ ਆ ਡਿਕਸੀ ਐਂਡ ਸੈਂਡਰ ਰੋਡ ਦੇ ਕਾਰਨਰ ਤੇ, ਉੱਥੇ ਸਵੇਰੇ 9:30 ਇਹਦੀ ਓਪਨਿੰਗ ਸੈਰਾਮਨੀ ਹੋਵੇਗੀ। ਉਸ ਤੋਂ ਬਾਅਦ ਜਿਹੜੀਆਂ ਨੇ ਗੇਮਸ ਸਟਾਰਟ ਹੋ ਜਾਣੀਆਂ ਨੇ। ਇਹਦੇ ਵਿੱਚ ਸੌਕਰ, ਵਾਲੀਬਾਲ, ਬਾਸਕਟਬਾਲ, ਫੀਲਡ ਹਾਕੀ, ਕੈਨੇਡਾ ਦੇ ਬੱਚੇ ਕਬੱਡੀ ਦੇ ਮੁਕਾਬਲੇ ਕਰਾਉਣਗੇ, ਇਸ ਦੇ ਨਾਲ ਹੀ ਵੇਟ ਲਿਫਟਿੰਗ ਤੇ ਗੱਤਕੇ ਦੇ ਮੁਕਾਬਲੇ ਹੋਣਗੇ। ਫੀਲਡ ਹਾਕੀ ਤੇ ਜੋ ਬਾਸਕਟਬਾਲ ਦੇ ਮੁਕਾਬਲੇ ਨੇ ਉਹ ਕੈਸੀ ਕੈਂਪਲ ਸੈਂਟਰ ਦੇ ਵਿੱਚ ਹੋਣਗੇ, ਜਿਹੜਾ ਕਿ ਸੈਂਡਲ ਰੋਡ ਅਤੇ ਚੰਕੂਜ਼ੀ ਦੇ ਕਾਰਨਰ ਤੇ ਆ। ਜਿਹੜੀਆਂ ਬਾਕੀ ਗੇਮਾਂ ਨੇ ਉਹਨਾਂ ਦੇ ਜਿਹੜੇ ਮੁਕਾਬਲੇ ਨੇ ਉਹ ਬ੍ਰੈਂਪਟਨ ਸੌਕਰ ਸੈਂਟਰ 'ਚ ਹੋਣਗੇ। ਸਵੇਰੇ 9:30 ਤੋਂ ਤਕਰੀਬਨ 11:00 ਤੱਕ ਜਿਹੜੀ ਹੈਗੀ ਇਹਦੀ ਓਪਨਿੰਗ ਸੈਰਾਮਨੀ ਹੋਵੇਗੀ, ਤੇ ਜਿਹੜੀ ਇਹਦੀ ਕਲੋਜ਼ਿੰਗ ਸੈਰਾਮਨੀ ਹੋਵੇਗੀ ਉਹ ਕੈਸੀ ਕੈਂਪਲ ਸਪੋਰਟਸ ਸੈਂਟਰ ਦੇ ਵਿੱਚ ਹੋਵੇਗੀ 3 ਅਗਸਤ ਨੂੰ ਦੁਪਹਿਰੇ 2:00 ਤੋਂ। ਖਾਸ ਅਟਰੈਕਸ਼ਨ ਉੱਥੇ ਬਜ਼ੁਰਗਾਂ ਦਾ ਰੱਸਾਕਸ਼ੀ ਦਾ ਮੁਕਾਬਲਾ, ਤੇ ਨਾਲ ਹੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਟੀਮਾਂ ਦਾ ਫੀਲਡ ਹਾਕੀ ਦਾ ਜੋ ਮੈਚ ਹੈ ਉਹ ਮੇਨ ਅਟਰੈਕਸ਼ਨ ਹੋਣਗੇ ਜੀ।
0: ਜੀ, ਤੇ ਜਿਹੜੇ ਦਰਸ਼ਕ ਆ ਉਹ ਉਹਨਾਂ ਲਈ ਕੋਈ ਟਿਕਟ ਨਹੀਂ ਹੈ, ਫ੍ਰੀ ਹੈ, ਪਾਰਕਿੰਗ ਵੀ ਬਿਲਕੁਲ ਫ੍ਰੀ ਹੈ?
1: ਪਾਰਕਿੰਗ ਬਿਲਕੁਲ ਫ੍ਰੀ ਹੈ ਜੀ, ਕੋਈ ਟਿਕਟ ਨਹੀਂ। ਜੋ ਦਰਸ਼ਕ ਦੇਖਣ ਆਉਣਗੇ ਉਹਨਾਂ ਦੇ ਚਾਹ ਪਾਣੀ ਦਾ, ਰਾਸ਼ਨ ਪਾਣੀ ਦਾ, ਜੋ ਲੰਗਰ ਪਾਣੀ ਦਾ ਵੀ ਪ੍ਰਬੰਧ ਹੋਏਗਾ, ਤੇ ਆਪਣੇ ਕਹਿ ਲਓ ਵੀ ਅਸੀਂ ਚਾਹੁੰਦੇ ਹਾਂ ਵੀ ਸਾਰੇ ਹੁੰਮ ਹੁੰਮ ਆ ਕੇ ਪਹੁੰਚਣ। ਜਿਹੜੀ ਆਪਾਂ ਨੂੰ ਹੁੰਦਾ ਵੀ ਆਪਾਂ ਕਿਸੇ ਕੋਈ ਬੰਦਾ ਕਿਸੇ ਗੇਮ ਦਾ ਸ਼ੌਕੀਨ ਹੁੰਦਾ, ਅਸੀਂ ਆਪੋ ਜਿਹੜੀ ਜਿਹੜੀ ਗੇਮ ਦੇ ਅਸੀਂ ਸ਼ੌਕ ਰੱਖਦੇ ਹਾਂ ਉਹਨਾਂ ਗੇਮਾਂ ਨੂੰ ਦੇਖਣ ਲੱਗ ਗਏ, ਕਿਉਂਕਿ ਇਹਨਾਂ ਵਿੱਚ ਮੈਜੋਰਿਟੀ ਜਿਹੜੇ ਬੱਚੇ ਨੇ ਖੇਡਣ ਵਾਲੇ ਉਹ ਕੈਨੇਡੀਅਨ ਬੋਰਨ ਬੱਚੇ ਨੇ, ਤੇ ਇੱਥੇ ਕਲੱਬਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਖੇਡਦੇ ਉਹ ਬੱਚੇ ਨੇ। ਆਓ, ਬੱਚਿਆਂ ਦੀ ਹੌਸਲਾ ਅਫਜ਼ਾਈ ਕਰੋ। ਆਪਾਂ ਇੱਕ ਇੱਕ ਬੱਚਾ ਜੇ ਕਹਿ ਲਓ ਗੇਮ ਨਾਲ ਜੁੜਦਾ ਤਾਂ ਕਹਿ ਲਓ 4-5 ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਜਾਂਦੇ ਨੇ। ਆਪਾਂ ਆਪਣੀ ਕਮਿਊਨਿਟੀ ਨੂੰ ਕਹਿ ਲਓ ਖੇਡਾਂ ਵਾਲੇ ਪਾਸੇ ਲਾਉਣ ਦੀ ਖਾਤਰ ਉਪਰਾਲਾ ਕੀਤਾ ਗਿਆ,
0: ਸਵਾਲ ਹੋਵੇ। ਔਰ ਤੁਸੀਂ ਪ੍ਰਬੰਧਕ ਕਮੇਟੀ ਦਾ ਨੰਬਰ ਹੈ 6478070007, ਤੇ ਜਾਂ ਫਿਰ ਤੁਸੀਂ ਵਤਨੋਂ ਦੂਰ ਤੋਂ ਵੀ ਕਦੀ ਵੀ ਨੰਬਰ ਲਿਆ ਜਾ ਸਕਦਾ। ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਸੁਖੀ, ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ।

ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਵਤਨੋਂ ਦੂਰ ਪ੍ਰੋਗਰਾਮ ਔਰ ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਨੂੰ ਹੈ ਤੇ ਰਾਜਵੀਰ ਬੋਪਾ ਰਾਏ ਜੀ ਹੁਣ ਲਗਾਤਾਰ ਇਸੇ ਚੈਨਲ ਦੇ ਉੱਤੇ ਤੁਹਾਨੂੰ ਵਧੀਆ ਪ੍ਰੋਗਰਾਮ ਪੇਸ਼ ਕਰਨਗੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 9057990999 ਤੇ ਹੋ ਸਕਦੀ ਹੈ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਜਾਂ ਕਿਸੇ ਸਪੋਂਸਰ ਦਾ ਤੁਸੀਂ ਫੋਨ ਨੰਬਰ ਲੈਣਾ ਜਾਂ ਕੋਈ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕੋਈ ਟੋਪਿਕ ਜਾਂ ਕੋਈ ਕਿਸੇ ਤਰ੍ਹਾਂ ਵੀ ਹੈਲੋ ਸ਼ੈਲੋ ਕਰਨੀ ਚਾਹੁੰਦੇ ਹੋ ਸਾਡੀ ਟੀਮ ਦੇ ਨਾਲ ਨੰਬਰ 9057990999 ਸਤਿ ਸ੍ਰੀ ਅਕਾਲ ਜੀ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

di Soganda Varga, che se cerca di Tanda Varga. Caute saggeri tre Varga, to delande hunde mele Varga. Budde babble de hat ti dingori Varga, ammadi di mitti jahi lori Varga. Gabbru te char di giovanni Varga, che se piana ditti hoi nishani Varga. ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਖੱਟੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: ਪਿਆਰ ਭਰੇ ਸਤਿ ਸ੍ਰੀ ਅਕਾਲ। ਹਫ਼ਤੇ ਦਾ ਪਹਿਲਾ ਦਿਨ ਸੋਮਵਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਰੇ ਆਪੋ ਆਪਣੇ ਕੰਮਾਂ ਵਿੱਚ ਲੋਕ ਮਸਤ ਹੋਣਗੇ। ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬੜਾ ਵਧੀਆ ਲੰਘਿਆ ਹੋਵੇਗਾ ਔਰ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਬੜੀਆਂ ਖੁਸ਼ੀਆਂ ਮਾਣੀਆਂ ਹੋਣਗੀਆਂ। ਸੋ ਦੁਬਾਰਾ ਫਿਰ ਕੰਮਾਂ ਕਾਰਾਂ ਵਿੱਚ ਬਿਜ਼ੀ ਹੋ ਚੁੱਕੇ ਹੋਗੇ। ਤੁਹਾਡੇ ਇਸ ਬਿਜ਼ੀ ਸੋਮਵਾਰ ਨੂੰ ਅਸੀਂ ਬੜਾ ਹੀ ਖੁਸ਼ੀਆਂ ਭਰਿਆ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਘੰਟਾ ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ।
1: ਗੱਡੀ ਨੂੰ ਲੈ ਕੇ ਜਾਣਗੇ ਭਾਈ, ਮੈਂ ਪਾ ਲੈਣੀ ਇਹਨਾਂ ਨੇ। ਉਧਰ ਸਵਰਨ ਸਿੰਘ ਟਹਿਣਾ ਸਾਹਿਬ ਬਿਲਕੁਲ ਤਿਆਰ ਪ੍ਰਤਿਆਰ ਆ ਖਬਰਾਂ ਲੈ ਕੇ। ਟਹਿਣਾ ਸਾਹਿਬ ਕਹਿੰਦੇ ਭਾਈ ਜੀ ਖਬਰਾਂ ਅਲੱਗ ਤਰ੍ਹਾਂ ਦੀਆਂ ਨੇ, ਅੱਜ ਇੱਕ ਖਬਰ ਐਸੀ ਖਬਰ ਆਈ ਆ। ਸੋ ਉਹ ਖਬਰ ਬਾਬਤ ਵੀ ਆਪਾਂ ਟਹਿਣਾ ਸਾਹਿਬ ਤੋਂ ਪੁੱਛਾਂਗੇ, ਉਹਦੇ ਕਾਰਨ ਕੀ ਹੈ। ਉਹਦੇ ਇੱਕ ਖਬਰ ਆ ਜਿਹੜੀ ਉਹ ਨਾ ਮਾਲ ਸਾਹਿਬ ਇਹ ਹੋਇਆ
0: ਕਿ
1: ਬੰਦੇ ਨੇ ਜਿਹੜੀ ਉਹਦੀ ਘਰ ਵਾਲੀ ਸੀ ਉਹਨੂੰ ਕੁੱਟਮਾਰ ਕੀਤੀ, ਉਹਨੂੰ ਕੁੱਟਿਆ ਕੁਛ ਕਹਿ ਲਓ ਹਨਾ
0: ਜੀ।
1: ਉਹ ਬੇਹੋਸ਼ ਹੋ ਗਈ। ਉਹਨੇ ਆਪ ਆਤਮ ਹੱਤਿਆ ਕਰ ਲਈ ਬੰਦੇ ਨੇ ਜਿਹਨੇ ਕੁੱਟੀ ਸੀ
0: ਜੀ।
1: ਉਹਦੀ ਖਬਰ ਬਾਬਤ ਵੀ ਆਪਾਂ ਟਹਿਣਾ ਸਾਹਿਬ ਦੇ ਪ੍ਰਬੰਧ ਵਿੱਚ ਅੱਗੇ ਚੱਲ ਕੇ ਗੱਲਾਂ ਬਾਤਾਂ ਕਰਾਂਗੇ, ਉਹਨੂੰ ਤਾਂ ਪੁੱਛਾਂਗੇ। ਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰਬੰਧ ਦਾ ਇਹ ਹਿੱਸਾ ਜਿਹੜਾ ਗ੍ਰੈਂਡ ਫਰਨੀਚਰ ਵਾਲੇ ਤੁਹਾਡਾ ਧੰਨਵਾਦ ਕਰਦੇ ਬਾਈ ਜੀ। ਗ੍ਰੈਂਡ ਫਰਨੀਚਰ ਵਾਲੇ ਕਹਿੰਦੇ ਬਹੁਤ ਬਹੁਤ ਬਹੁਤ ਸ਼ੁਕਰੀਆ, ਤੰਬੂ ਟੈਂਟ ਸੇਲ ਨੂੰ ਇੰਨਾ ਭਰਮਾ ਹੰਗਾਰਾ ਜਿਹੜਾ ਤੁਸੀਂ ਦਿੱਤਾ ਵਾ, ਕਮਾਲ ਕਰਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਜਿੰਨੀਆਂ ਫੈਮਿਲੀ ਗਈਆਂ ਉਹਨਾਂ ਦੇ ਵਿੱਚੋਂ ਬਹੁਤ ਜਿੱਤਾ, ਉਹਨਾਂ ਨੇ ਮੇਰੇ ਨਾਲ ਗੱਲ ਵੀ ਕਰਵਾਈ ਜੀ। ਵੀਕਐਂਡ ਦੇ ਲਈ ਬਹੁਤ ਸਾਰੇ ਫੈਮਿਲੀ ਜਿਹੜੀ ਜਾ ਕੇ ਆਈਆਂ
0: ਜੀ ਜੀ ਬਿਲਕੁਲ,
1: ਆਪਾਂ ਡੀਲ ਅਨਾਊਂਸ ਕੀਤੀਆਂ ਸੀ ਉਹ ਗੈਸ ਕੀਤੀਆਂ। ਸੋ ਸਾਰਿਆਂ ਨੂੰ ਮੁਬਾਰਕਬਾਦ ਆ, ਬਹੁਤ ਬਹੁਤ ਧੰਨਵਾਦ ਆ। ਤੁਸੀਂ ਕੋਈ ਇੱਕ ਐਕਸ਼ਨ ਲੈਂਦੇ ਹੋ, ਗ੍ਰੈਂਡ ਫਰਨੀਚਰ ਦੋ ਕਿਸਮਾਂ ਤੋਂ ਸਬਸਿਡੀ ਪ੍ਰੋਵਾਈਡ ਕਰਦੇ ਆ। 294 ਵੱਲ ਡਰਾਈਵ 6085 ਚੌਂਗਰ ਰੋਡ। ਸੋ ਜਿਹੜੀ ਵੀ ਮਰਜ਼ੀ ਲੋਕੇਸ਼ਨ ਤੁਹਾਨੂੰ ਨੇੜੇ ਪੈਂਦੀ ਆ ਤਾਂ ਗ੍ਰੈਂਡ ਫਰਨੀਚਰ ਤੇ ਤੁਸੀਂ ਜ਼ਰੂਰ ਗਾਏ ਵਗਾਏ ਹਾਜ਼ਰੀ ਭਰਦੇ ਰਿਹਾ ਕਰੋ। ਜੇ ਤੁਹਾਨੂੰ ਕਿਤੇ ਫਰਨੀਚਰ ਦੀ ਜ਼ਰੂਰਤ ਪਵੇ ਤਾਂ ਗ੍ਰੈਂਡ ਫਰਨੀਚਰ। ਤੇ ਜੇਕਰ ਤੁਸੀਂ ਵਿਜ਼ਟਿੰਗ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਤਾਂ ਤੁਹਾਡੀ ਭਾਲ ਮੁਸਕਾਨ ਜਾਣਾ ਕੋਲ ਜਾ ਖਤਮ ਹੋ ਜਾਣੀ ਹੈ, ਕਿਉਂਕਿ ਤੁਹਾਡੇ ਲਈ ਬੈਸਟ ਸਪੈਸ਼ਲ ਲੈ ਜਾਣਗੇ। ਬੈਸਟ ਪਰਪਸ ਦੇ ਲਈ ਤੁਸੀਂ ਨੰਬਰ 1 ਨੋਟ ਕਰਕੇ ਰੱਖ ਲਓ, ਸੁਪਰ ਵੀਜ਼ਾ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਆ ਰਹੇ ਆ
0: ਜੀ,
1: ਜਾਂ ਫਿਰ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਵਿਜ਼ਟਿੰਗ ਇੰਸ਼ੋਰੈਂਸ ਦੀ ਜ਼ਰੂਰਤ ਆ, ਤਾਂ ਤੁਹਾਨੂੰ ਇੱਕ ਨੰਬਰ ਦੇ ਦਿੰਦੇ ਹਾਂ 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 647-564-2733 ਗੱਲਬਾਤ ਕਰ ਸਕਦੇ ਹੋ। ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਆ ਰਹੇ ਨੇ, ਤੁਸੀਂ ਘੁੰਮਣ ਜਾ ਰਹੇ ਹੋ, ਵਿਜ਼ਟਿੰਗ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਨੇ ਬੈਸਟ ਰੇਟ ਲੈਣ ਲਈ ਮੁਸਕਾਨ ਦਿਓ। ਸੋ ਤੁਸੀਂ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਾਲ ਸਾਹਿਬ ਟਹਿਣਾ ਸਾਹਿਬ ਵੀ ਬਿਲਕੁਲ ਰੈਡੀ ਨੇ
0: ਜੀ, ਬਿਲਕੁਲ ਜੀ।
1: ਟਹਿਣਾ ਸਾਹਿਬ ਤੋਂ ਪਹਿਲਾਂ ਇੱਕ ਜ਼ਰੂਰ ਗੀਤ ਦੀਆਂ 4 ਲਾਈਨਾਂ ਹੋ ਜਾਣ, ਉਸ ਤੋਂ ਬਾਅਦ ਫਿਰ ਆਪਾਂ ਟਹਿਣਾ ਸਾਹਿਬ ਦੇ ਨਾਲ ਲਾਈਨ ਲਾ ਕੇ ਉਹਨਾਂ ਨੂੰ ਰੈਡੀ ਕਰਦੇ ਹਾਂ, ਉਹਨਾਂ ਨਾਲ ਕਰਦੇ ਹਾਂ ਗੱਲਾਂ ਬਾਤਾਂ ਟਹਿਣਾ ਸਾਹਿਬ ਨਾਲ
0: ਜੀ। ਬਿਲਕੁਲ ਜੀ,
1: ਖੂਬਸੂਰਤ ਆ ਜਿਹੜਾ
0: ਜੀ ਜੀ ਬਿਲਕੁਲ ਜੀ। ਲਓ ਇੱਕ ਬੜਾ ਹੀ ਪਿਆਰਾ ਗੀਤ ਤੁਹਾਡੇ ਰੂਬਰੂ।

0: ਜੀ ਦੋਸਤੋ, ਗਾਣਾ ਸੁਣਿਆ ਤੁਸੀਂ ਬੜਾ ਵਧੀਆ। ਤੇ ਰਾਜਵੀਰ ਜੀ, ਸਵਰਨ ਸਿੰਘ ਟਹਿਣਾ ਸਾਹਿਬ ਵੀ ਖਬਰਾਂ ਲੈ ਕੇ ਬਿਲਕੁਲ ਤਿਆਰ ਬਰ ਤਿਆਰ ਨੇਗੇ।
1: ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰੈਡਿਟ ਕਾਰਡ ਜੋੜਨ ਜਾਂ ਫਿਰ ਸੁਪਰ ਬਿਜਲੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਮਸਕਾਨ ਜਾਣ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 647-5-64-27 ਤੇ ਗੱਲ ਬਾਤ ਤੁਸੀਂ ਕਰ ਸਕਦੇ ਹੋ ਜੀ। ਸੋ ਬਿਲਕੁਲ ਜੀ, ਟਹਿਣਾ ਸਾਹਿਬ ਨੂੰ ਆਪਾਂ ਆਸੇ ਜੀ ਨੂੰ, ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
2: ਪੰਜਾਬ ਤੇ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਭੈਣਾਂ ਵੀਰਾਂ ਨੂੰ ਪਿਆਰ ਭਰੀ ਤਰੀਕੇ ਸਤਿ ਸ਼੍ਰੀ ਅਕਾਲ ਹੈ ਜੀ। ਖਬਰਾਂ ਬਹੁਤ ਸਾਰੀਆਂ ਨੇ, ਉਹਨਾਂ ਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਬੇਸ਼ੱਕ ਕਾਂਗਰਸ ਜਨਤਾ ਪਾਰਟੀ ਦੇ ਵੱਲੋਂ ਪਹਿਲਾ ਅੰਦੋਲਨ ਜਿੱਤ ਲਿਆ ਗਿਆ
0: ਜੀ,
2: ਪਰ ਇਹਦੇ ਨਾਲ ਸੰਬੰਧਿਤ ਖਬਰਾਂ ਪਿਛਲੇ 24 ਘੰਟੇ ਦੇ ਵਿੱਚ ਲਗਾਤਾਰ ਕਈ ਪ੍ਰਸੰਗਾਂ ਤੋਂ ਆ ਰਹੀਆਂ
0: ਜੀ।
2: ਇੱਕ ਤਾਂ ਜਾਣਕਾਰੀ ਹੈ ਕਿ ਸੌਰਭ ਦਾਸ ਜਿਹੜੇ ਕਿ ਕਾਂਗਰਸ ਜਨਤਾ ਪਾਰਟੀ ਦੇ ਬੁਲਾਰੇ ਆ
0: ਜੀ,
2: ਉਹਨਾਂ ਦੇ ਵੱਲੋਂ ਲੰਘੇ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਆ। ਉਹਨਾਂ ਨੇ ਕਿਹਾ ਜੀ ਕਿ ਕੇਂਦਰ ਦੀ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਉਹਨਾਂ ਵਾਅਦਿਆਂ ਤੋਂ ਮੁੱਕਰ ਰਹੀ ਆ, ਤੇ ਜਿਹੜੇ ਪਿਛਲੇ ਦਿਨੀ ਪੈਦਲ ਮਾਰਚ ਵਾਸਤੇ ਵਿਦਿਆਰਥੀ ਸੰਸਦ ਭਵਨ ਵੱਲ ਜਾ ਰਹੇ ਸੀ
0: ਜੀ,
2: ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਉੱਤੇ ਕਾਰਵਾਈ ਜਿਉਂ ਦੀ ਤਿਉਂ ਆ, ਪੁਲਿਸੀਆ ਕਾਰਵਾਈ, ਤੇ ਉਹ ਕਾਨੂੰਨੀ ਚੱਕਰ ਦੇ ਵਿੱਚ ਬਿਲਕੁਲ ਉਲਝੇ ਹੋਏ ਤੇ ਪੁਲਿਸ ਦੀ ਹਿਰਾਸਤ ਦੇ ਵਿੱਚ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਨੌਜਵਾਨਾਂ ਨੂੰ ਜੇਕਰ ਨਾ ਛੱਡਿਆ ਗਿਆ ਤਾਂ ਮਤਲਬ ਇਹ ਹੈ ਕਿ ਕੇਂਦਰ ਦੀ ਸਰਕਾਰ ਆਪਣੇ ਕੀਤੇ ਗਏ ਵਾਅਦੇ ਤੋਂ ਮੁੱਕਰ ਗਈ ਤੇ ਸਾਨੂੰ ਫਿਰ ਕਾਨੂੰਨੀ ਤੌਰ ਦੇ ਉੱਤੇ ਕੋਈ ਚਾਰਾਜੋਈ ਕਰਨੀ ਪਏਗੀ
0: ਜੀ।
2: ਇਸ ਤੋਂ ਇੱਕ ਦਿਨ ਪਹਿਲਾਂ ਅਭਿਜੀਤ ਦੀਪਕੇ ਦੇ ਵੱਲੋਂ ਕਪਿਲ ਸਿੱਬਲ ਨਾਲ ਮੁਲਾਕਾਤ ਕੀਤੀ ਗਈ, ਉਹਨਾਂ ਨੇ ਵੀ ਇਸ ਤਰੀਕੇ ਦੀ ਕਾਨੂੰਨੀ ਰਾਏ ਲੈਣ ਦੇ ਵਾਸਤੇ ਹੀ ਮੁਲਾਕਾਤ ਕੀਤੀ ਆ। ਉਸ ਤੋਂ ਅਗਲੀ ਗੱਲ ਇਹ ਆ ਕਿ ਲੰਘੇ ਕੱਲ ਤੇ ਅੱਜ ਫਿਰ ਸੁਪਰੀਮ ਕੋਰਟ ਦੇ ਵਿੱਚ ਅੰਦੋਲਨਕਾਰੀਆਂ ਦੇ ਮੁੱਦੇ ਦੇ ਉੱਤੇ ਵਿਚਾਰ ਚਰਚਾ ਹੋਈ ਆ। ਮਾਣਯੋਗ ਅਦਾਲਤ ਨੇ ਕਿਹਾ ਕਿ ਕਿਸੇ ਵੀ ਲੋਕਤੰਤਰਕ ਦੇਸ਼ ਦੇ ਵਿੱਚ, ਖਾਸ ਕਰਕੇ ਭਾਰਤ ਦੇ ਵਿੱਚ, ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ, ਕਿਸੇ ਨੂੰ ਵੀ ਤੈਅ ਥਾਂ ਦੇ ਉੱਤੇ ਪ੍ਰਦਰਸ਼ਨ ਕਰਨ ਤੋਂ ਆਪਾਂ ਰੋਕ ਨਹੀਂ ਸਕਦੇ, ਪਰ ਜੇਕਰ ਲਾਠੀਚਾਰਜ ਜਾਂ ਕੋਈ ਪੁਲਸੀਆ ਕਰੂਰ ਕਾਰਵਾਈ ਹੋਵੇ ਤਾਂ ਇਹਦੇ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ, ਇਹ ਗਲਤ ਗੱਲ ਆ। ਪਰ ਨਾਲ ਇਹ ਵੀ ਗੱਲ ਹੈ ਕਿ ਜੇਕਰ ਪੁਲਿਸ ਦੇ ਉੱਤੇ ਕੋਈ ਜ਼ਿਆਦਤੀ ਹੋਵੇ, ਪੁਲਿਸ ਦੇ ਨਾਲ ਧੱਕਾ ਹੋਵੇ, ਉਹ ਵੀ ਗਲਤ ਆ
0: ਜੀ।
2: ਯਾਨੀ ਕਿ ਮਾਣਯੋਗ ਅਦਾਲਤ ਨੇ ਗੱਲ ਕਹੀ ਆ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਸਾਡਾ ਹੱਕ ਆ, ਅੰਦੋਲਨ ਕਰਨਾ ਸਾਡਾ ਅਧਿਕਾਰ ਹੈ
0: ਜੀ,
2: ਪਰ ਕਿਸੇ ਨੂੰ ਵੀ ਕਰੂਰ ਨਹੀਂ ਹੋਣਾ ਚਾਹੀਦਾ ਤੇ ਇੱਕ ਧਿਰ ਵੱਲੋਂ ਦੂਜੀ ਦੇ ਉੱਤੇ, ਦੂਜੀ ਧਿਰ ਦੇ ਵੱਲੋਂ ਪਹਿਲੀ ਦੇ ਉੱਤੇ ਕੋਈ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕੰਮ ਜਿਹਦੇ ਕਰਕੇ ਮਨੁੱਖੀ ਅਧਿਕਾਰਾਂ ਦਾ ਵੀ ਨੁਕਸਾਨ ਹੋਵੇ, ਜਿਹਦੇ ਕਰਕੇ ਸੰਵਿਧਾਨਕ ਨਿਯਮਾਂ ਤੋਂ ਵੀ ਅਸੀਂ ਉਲਟ ਚੱਲੀਏ
0: ਜੀ।
2: ਇਹਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਬੜੀ ਮਹੱਤਵਪੂਰਨ ਕਿ ਕਾਂਗਰਸ ਜਨਤਾ ਪਾਰਟੀ ਨੇ ਕਿਹਾ ਜੀ ਕਿ ਅਸੀਂ ਪੂਰੇ ਭਾਰਤ ਦੇ ਵਿੱਚ ਹਾਲੇ ਇੱਕ ਜਿੱਤ ਹਾਸਲ ਕੀਤੀ ਹੈ, ਇਹ ਫਿਲਮ ਦਾ ਟ੍ਰੇਲਰ ਆ, ਹਾਲੇ ਪੂਰੀ ਫਿਲਮ ਚੱਲਣੀ ਬਾਕੀ ਆ। ਤੇ ਲੰਘੇ ਕੱਲ ਮਹੇਸ਼ ਜੇਠਮਲਾਨੀ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ, ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਗਈ ਤੇ ਨਾਲ ਇਹ ਵੀ ਗੱਲ ਲਿਖੀ ਗਈ ਵੀਡੀਓ ਪਾ ਕੇ ਕਿ ਭਾਈ ਆਹ ਦੇਖ ਲਓ ਜੀ, ਜਿਨਜ਼ੀ ਪਹਿਲਾਂ ਦਿੱਲੀ ਦੇ ਵਿੱਚ ਹਿੰਸਕ ਵਰਤਾਰਾ ਵੇਖਿਆ ਤੇ ਹੁਣ ਅਸੀਂ ਇਹਨਾਂ ਨੂੰ ਕਿਵੇਂ ਹੋਟਲਾਂ ਦੇ ਵਿੱਚ ਨੱਚਦੇ ਹੋਏ ਵੇਹਨੇ ਆ
0: ਜੀ।
2: ਉਹਨਾਂ ਨੇ ਇਹ ਗੱਲ ਇਸ ਕਰਕੇ ਕਹੀ ਕਿਉਂਕਿ ਕਾਂਗਰਸ ਜਨਤਾ ਪਾਰਟੀ ਦੇ ਕੁਝ ਸਮਰਥਕਾਂ ਦੇ ਵੱਲੋਂ
0: ਜੀ
2: ਸੌਰਭ ਦਾਸ ਦੀ ਅਗਵਾਈ ਦੇ ਵਿੱਚ ਇੱਕ ਹੋਟਲ ਦੇ ਵਿੱਚ ਡਾਂਸ ਕੀਤਾ ਗਿਆ, ਇੱਕ ਪਾਰਟੀ ਕੀਤੀ ਗਈ, ਰੈਜ਼ਿਗਨੇਸ਼ਨ ਪਾਰਟੀ ਕੀਤੀ ਗਈ ਆ, ਉਹ ਵੀਡੀਓ ਵਾਇਰਲ ਹੋਈ ਤੇ ਮਹੇਸ਼ ਜੇਠਮਲਾਨੀ ਨੇ ਇਹ ਗੱਲ ਕਹੀ ਹੈ ਕਿ ਇਹ ਨੇ ਉਹ ਨੇਤਾ ਜਿਹੜੇ ਕਿ ਇਸ ਵੇਲੇ ਹੋਟਲਾਂ ਦੇ ਵਿੱਚ ਨੱਚ ਰਹੇ ਆ, ਬੁਕਿੰਗ ਕਰਵਾ ਕੇ ਹੋਟਲਾਂ ਦੀ ਇਸ ਤਰੀਕੇ ਨਾਲ ਨਾਚ ਗਾਣਾ ਕਰ ਰਹੇ ਆ। ਇਸ ਗੱਲ ਦੇ ਉੱਤੇ ਸੌਰਭ ਦਾਸ ਨੇ ਲੰਮੀ ਚੌੜੀ ਪੋਸਟ ਲਿਖੀ ਆ ਕਿ ਇਹ ਜਿਨਜ਼ੀ ਆ, ਇਹ ਨਵੇਂ ਦੌਰ ਦੀ ਨਵੇਂ ਖਿਆਲਾਂ ਵਾਲੀ ਧਿਰ ਆ, ਅਸੀਂ ਸੜਕ ਦੇ ਉੱਤੇ ਬੈਠ ਕੇ ਕੋਲਡ ਕਾਫੀ ਪੀਂਦੇ ਵੀ ਅੰਦੋਲਨ ਕਰ ਸਕਦੇ ਹਾਂ
0: ਜੀ,
2: ਅਸੀਂ ਜਿੱਤ ਦਾ ਜਸ਼ਨ ਵੀ ਇਵੇਂ ਮਨਾ ਸਕਦੇ ਹਾਂ, ਅਸੀਂ ਅੰਦੋਲਨ ਕਰਦੇ ਕਰਦੇ ਵੀ ਨੱਚ ਗਾ ਸਕਦੇ ਹਾਂ
0: ਜੀ,
2: ਤੇ ਜੇਕਰ ਤੁਹਾਡੀ ਤੇ ਸਾਡੀ ਪੀੜ੍ਹੀ ਦੇ ਵਿੱਚ ਫਰਕ ਹੈ ਤਾਂ ਇਹਦੇ ਵਿੱਚ ਸਾਡਾ ਕਸੂਰ ਨਹੀਂ ਆ। ਯਾਨੀ ਕਿ ਲਗਾਤਾਰ ਇੱਕ ਦੂਜੇ ਦੇ ਉੱਤੇ ਕਟਾਕਸ਼ਾਂ ਦਾ ਸਿਲਸਿਲਾ ਜਾਰੀ ਆ
0: ਜੀ।
2: ਉਧਰ ਪਤਾ ਲੱਗਾ ਕਿ ਕੰਗਣਾ ਰਣੌਤ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਜਿਨਜ਼ੀ ਦੇ ਵੱਲੋਂ ਹਰਕਤਾਂ ਕੀਤੀਆਂ ਗਈਆਂ ਜੰਤਰ ਮੰਤਰ ਦੇ ਵਿੱਚ, ਜਿਵੇਂ ਕਾਂਗਰਸ ਅੰਦੋਲਨ ਦੇ ਵਿੱਚ ਇਹਨਾਂ ਦੇ ਵੱਲੋਂ ਹਰਕਤਾਂ ਕੀਤੀਆਂ ਗਈਆਂ, ਇਹਨਾਂ ਦੀਆਂ ਉਹ ਵੀਡੀਓ ਦੇਖ ਕੇ ਜਿਹਦੇ ਵਿੱਚ ਅਪਸ਼ਬਦਾਂ ਦੀ ਵਰਤੋਂ ਕਰਦੇ, ਗੰਦੇ ਸ਼ਬਦਾਂ ਦੀ ਵਰਤੋਂ ਕਰਦੇ ਆ, ਉਹ ਵੀਡੀਓ ਦੇਖ ਕੇ ਉਲਟੀ ਆਉਣ ਲੱਗਦੀ ਆ ਇਹ ਕੇਸੀ ਸੱਭਿਆ ਵਾਲੇ ਲੋਕ ਆ, ਇਹਨਾਂ ਦੇ ਵਿੱਚ ਕੋਈ ਵੀ ਨੈਤਿਕ ਕਦਰਾਂ ਕੀਮਤਾਂ ਨਹੀਂ, ਇਹਨਾਂ ਦੇ ਵਿੱਚ ਕੋਈ ਵੀ ਗੁਣ ਨਹੀਂ, ਤੇ ਜੋ ਕੁਝ ਇਹਨਾਂ ਦੇ ਵੱਲੋਂ ਕੀਤਾ ਗਿਆ ਉਹਨੂੰ ਦੇਖ ਕੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਆ। ਅਸਲ ਵਿੱਚ ਗੱਲ ਇਹ ਜੀ ਕਿ ਕੁਝ ਕੁ ਨੌਜਵਾਨਾਂ ਦੇ ਵੱਲੋਂ ਉੱਥੇ ਮੀਡੀਆ ਦੇ ਮੂਹਰੇ ਵੀ ਤੇ ਰੀਲਾਂ ਦੇ ਵਿੱਚ ਵੀ ਕਈ ਕੁਝ ਐਸਾ ਕੀਤਾ ਗਿਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਵੀ ਹੋਈ ਆ, ਗੰਦੀਆਂ ਮੰਦੀਆਂ ਗੱਲਾਂ ਵੀ ਹੋਈਆਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ
0: ਜੀ।
2: ਤੇ ਹੁਣ ਇਸ ਗੱਲ ਦੇ ਉੱਤੇ ਚਰਚਾ ਚੱਲੀ ਆ ਕਿ ਕੀ ਇਹ ਸਭ ਕੁਝ ਅੰਦੋਲਨ ਵਿੱਚ ਕਰਨਾ ਸਹੀ ਹੈ ਜਾਂ ਫਿਰ ਗਲਤ। ਵੱਡੇ ਪੱਧਰ ਦੇ ਉੱਤੇ ਇਸ ਗੱਲ ਤੇ ਚਰਚਾ ਚੱਲੀ ਆ, ਸੋ ਦੇਖਦੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਪਰ ਕਾਂਗਰਸ ਜਨਤਾ ਪਾਰਟੀ ਨੇ ਗੱਲ ਕਹੀ ਆ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਭਾਰਤ ਦੇ ਹੋਰ ਵੀ ਮੁੱਦੇ ਚੁੱਕਾਂਗੇ ਜਿਹੜੇ ਕਿ ਹੁਣ ਤੱਕ ਨਹੀਂ ਚੁੱਕੇ ਗਏ। ਅਗਲੀ ਜਾਣਕਾਰੀ ਇਹ ਹੈ ਜੀ ਕਿ ਲੰਘੇ ਕੱਲ ਪੰਜਾਬ ਦੀ ਸਰਕਾਰ ਦੇ ਵੱਲੋਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨ ਲਈਆਂ ਗਈਆਂ। ਅਸਲ ਵਿੱਚ ਪੰਜਾਬ ਦੀ ਸਰਕਾਰ ਨੇ ਤਨਖਾਹ ਦੇ ਵਿੱਚ ਵਾਧਾ ਕਰ ਦਿੱਤਾ, 2500 ਤਨਖਾਹ ਕਰ ਦਿੱਤੀ ਆ, 20,500 ਜਿਹੜੀ ਕਿ ਪਹਿਲਾਂ 10,500 ਸੀ। ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨੀ ਬਰਨਾਲਾ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਹੋਇਆ, ਸਫਾਈ ਕਰਮਚਾਰੀ ਉੱਥੇ ਇਕੱਠੇ ਹੋਏ, ਉਹਨਾਂ ਦੀਆਂ ਮੰਗਾਂ ਸੀ ਕਿ ਕੱਚਿਆਂ ਨੂੰ ਪੱਕੇ ਕੀਤਾ ਜਾਵੇ ਤੇ ਬਾਕੀਆਂ ਵਾਲੀਆਂ ਤਨਖਾਹਾਂ ਵਧਾਈਆਂ ਜਾਣ
0: ਜੀ।
2: ਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ, ਅਧਿਕਾਰੀਆਂ ਨੇ ਉਹਨਾਂ ਉੱਤੇ ਲਾਠੀਚਾਰਜ ਕੀਤਾ ਤੇ ਅਣਮਨੁੱਖੀ ਵਿਹਾਰ ਕੀਤਾ। ਔਰਤਾਂ ਦੀਆਂ ਛਾਤੀਆਂ ਦੇ ਉੱਤੇ ਡਾਂਗਾਂ ਵੱਜੀਆਂ, ਪਿੱਠਾਂ ਦੇ ਉੱਤੇ ਡਾਂਗਾਂ ਵੱਜੀਆਂ, ਔਰਤਾਂ ਹਸਪਤਾਲਾਂ ਵਿੱਚ ਦਾਖਲ ਹੈ
0: ਜੀ।
2: ਇਹ ਮੁੱਦਾ ਬਹੁਤ ਵੱਡੇ ਪੱਧਰ ਦੇ ਉੱਤੇ ਗੂੰਜਿਆ ਤੇ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਕਿ ਜਦੋਂ ਪੰਜਾਬ ਦੀ ਸਰਕਾਰ ਨੂੰ ਚਾਰੇ ਪਾਸੇ ਘੇਰਾ ਪਿਆ ਤੇ ਪੰਜਾਬ ਦੇ ਵਿੱਚ ਵਾਲਮੀਕ ਭਾਈਚਾਰੇ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ
0: ਜੀ,
2: ਜਿਹਨੂੰ ਕਿ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ, ਤਾਂ ਪੰਜਾਬ ਦੀ ਸਰਕਾਰ ਦੇ ਵੱਲੋਂ ਹੁਣ ਇਹ ਮਹੱਤਵਪੂਰਨ ਗੱਲ ਕਹੀ ਗਈ ਆ ਕਿ ਲਾਠੀਚਾਰਜ ਕਰਨ ਵਾਲਿਆਂ ਤੇ ਅਸੀਂ SIT ਦਾ ਗਠਨ ਕਰਤਾ ਤੇ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰਤਾ, 20,500 ਪ੍ਰਤੀ ਮਹੀਨਾ ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ
0: ਜੀ।
2: ਅਸਲ ਵਿੱਚ ਸੂਬੇ ਦੀ ਸਰਕਾਰ ਇਸ ਮਾਮਲੇ ਦੇ ਉੱਤੇ ਬੁਰੇ ਤਰ੍ਹਾਂ ਘਿਰੀ ਹੋਈ ਆ
0: ਜੀ,
2: ਕਿਉਂਕਿ ਪੰਜਾਬ ਦੀ ਸਰਕਾਰ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਕੁੜੀਆਂ ਦੇ ਉੱਤੇ ਹੋਏ ਲਾਠੀਚਾਰਜ ਦੀ ਵਿਰੋਧਤਾ ਕਰਦੀ ਆ
0: ਜੀ
2: ਕਿ BJP ਦੇ ਵੱਲੋਂ ਇਹ ਗਲਤ ਕਰਵਾਇਆ ਗਿਆ, ਤੇ ਪੰਜਾਬ ਪੁਲਿਸ ਆ ਜਿਹੜੀ ਉਹ ਬਰਨਾਲੇ ਦੇ ਵਿੱਚ ਪੰਜਾਬ ਦੀਆਂ ਔਰਤਾਂ ਦੇ ਉੱਤੇ ਲਾਠੀਚਾਰਜ ਕਰਦੀ ਆ
0: ਜੀ।
2: ਤੇ ਸਵਾਲ ਇਹ ਪੈਦਾ ਹੁੰਦਾ ਸੀ ਕਿ ਤੁਹਾਡੇ ਦੋਹਰੇ ਮਾਪਦੰਡ ਕਿਉਂ ਆ
0: ਜੀ,
2: ਤੁਸੀਂ ਦਿੱਲੀ ਦੇ ਵਿੱਚ ਹੋਰ ਗੱਲ ਕਹਿੰਦੇ ਆ, ਪੰਜਾਬ ਦੇ ਵਿੱਚ ਹੋਰ ਗੱਲ ਹੋਈ ਪਈ ਆ। ਸੋ ਪੰਜਾਬ ਦੀ ਸਰਕਾਰ ਦੇ ਵੱਲੋਂ ਇਸ ਵਿਰੋਧ ਨੂੰ ਠੱਲਣ ਦੀ ਖਾਤਰ
0: ਜੀ
2: ਇਹ ਸਭ ਕੁਝ ਕੀਤਾ ਗਿਆ। ਬੜੀ ਮਹੱਤਵਪੂਰਨ ਗੱਲ ਆ ਕਿ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਇਹਨਾਂ ਮਸਲਿਆਂ ਦੇ ਉੱਤੇ ਸਿਰਫ ਰਾਜਨੀਤੀ ਹੁੰਦੀ ਆ
0: ਜੀ,
2: ਦਿੱਲੀ ਦੀ ਸਰਕਾਰ ਨੂੰ ਪੰਜਾਬ ਤੇ ਪੰਜਾਬ ਦੀ ਸਰਕਾਰ ਨੂੰ ਦਿੱਲੀ ਗਲਤ ਲੱਗਦੀ ਆ।
0: ਬਿਲਕੁਲ ਜੀ,
2: ਜਦਕਿ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਲਗਭਗ ਇੱਕੋ ਜਿਹੀਆਂ ਹੀ ਆ ਔਰਤਾਂ ਦੇ ਉੱਤੇ ਲਾਠੀਚਾਰਜ ਕਰਨ ਦੇ ਮਾਮਲੇ ਦੇ ਵਿੱਚ, ਤੇ ਇਹ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਉੱਠੀ ਆ
0: ਜੀ।
2: ਉਸ ਤੋਂ ਅਗਲੀ ਮਹੱਤਵਪੂਰਨ ਗੱਲ ਹੈ ਜੀ ਕਿ ਸੁਖਬੀਰ ਸਿੰਘ ਬਾਦਲ ਨੂੰ ਏਅਰਪੋਰਟ ਦੇ ਉੱਤੇ ਜਿਹੜੇ ਬੰਦੇ ਨੇ ਕਹਿ ਦਈਏ ਕਟਾਕਸ਼ ਕੀਤਾ ਜਾਂ ਕਹਿ ਦਈਏ ਟਿੱਪਣੀ ਕੀਤੀ
0: ਜੀ,
2: ਇਹ ਮਾਮਲਾ ਭਖਿਆ ਹੋਇਆ। ਪੰਜਾਬ ਦੇ ਵਿੱਚ ਅਕਾਲੀ ਦਲ ਦੇ ਕਈ ਆਗੂਆਂ ਨੇ ਗੱਲ ਕਹੀ ਆ ਕਿ ਇਸ ਬੰਦੇ ਨੇ ਜਿਹਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਪੰਜਾਬ ਨੂੰ ਹੋਰ ਕਿੰਨਾ ਚਿਰ ਤਬਾਹ ਕਰਨਾ
0: ਜੀ,
2: ਤੁਸੀਂ ਹੁਣ ਖੜਾ ਛੱਡ ਦਿਓ। ਇਹ ਬੰਦਾ ਕਹਿਣ ਵਾਲਾ ਕਦੇ ਕਿਹੜੀ ਦਲ ਦੇ ਵਿੱਚ ਜਾਂਦਾ, ਕਦੇ ਕਿਹੜੇ ਦਲ ਦੇ ਵਿੱਚ ਜਾਂਦਾ, ਇਸ ਬੰਦੇ ਦਾ ਕੋਈ ਕਿਰਦਾਰ ਨਹੀਂ ਆ
0: ਜੀ।
2: ਅਸਲ ਵਿੱਚ ਇਸ ਮਸਲੇ ਦੇ ਉੱਤੇ ਕੁਝ ਲੋਕਾਂ ਨੇ ਚਟਕਾਰੇ ਵੀ ਲਏ ਤੇ ਇਸ ਬੰਦੇ ਦੀ ਚਰਚਾ ਵੀ ਚੱਲੀ ਵੀ ਭਾਈ ਜਿਹਨੇ ਇਹ ਗੱਲਾਂ ਸੁਖਬੀਰ ਬਾਦਲ ਨੂੰ ਏਅਰਪੋਰਟ ਤੇ ਕਹੀਆਂ, ਉਹਨੇ ਕਿੰਨੀ ਨਿੱਗਰ ਗੱਲ ਕੀਤੀ ਆ ਤੇ ਉਹਨੇ ਕਿੰਨੀ ਬੇਬਾਕੀ ਨਾਲ ਮੂੰਹ ਤੇ ਗੱਲਾਂ ਕਹੀਆਂ
0: ਜੀ।
2: ਜਦਕਿ ਅਕਾਲੀਆਂ ਦਾ ਕਹਿਣਾ ਜੀ ਕਿ ਇਸ ਬੰਦੇ ਦੇ ਵੱਲੋਂ ਕੋਈ ਪਾਰਟੀ ਛੱਡੀ ਨਹੀਂ ਗਈ
0: ਜੀ,
2: ਕਦੇ ਕਿਹੜੀ ਪਾਰਟੀ ਵਿੱਚ ਕਦੇ ਕਿਹੜੀ ਪਾਰਟੀ ਦੇ ਵਿੱਚ ਇਹ ਇਸ ਬੰਦੇ ਦਾ ਕੰਮ ਆ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ
0: ਜੀ।
2: ਤੇ ਇੱਕ ਜਾਣਕਾਰੀ ਇਹ ਜੀ ਕਿ ਮਨਪ੍ਰੀਤ ਸਿੰਘ ਇਆਲੀ ਜਿਹੜੇ ਕਿ ਪਹਿਲਾਂ ਅਕਾਲੀ ਹੁੰਦੇ ਸੀ ਤੇ ਹੁਣ ਉਹ ਵਿਧਾਇਕ ਹੈਗੇ ਆ ਪਰ ਵਾਰਸ ਪੰਜਾਬ ਦੇ ਧਿਰ ਦੇ ਵਿੱਚ ਸ਼ਾਮਿਲ ਆ, ਉਹਨਾਂ ਨੇ ਲੰਘੇ ਕੱਲ ਇਹ ਗੱਲ ਕਹੀ ਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਹੈ ਇਸ ਪਰਿਵਾਰ ਦੀ, ਖਾਲੜਾ ਪਰਿਵਾਰ ਦੀ। ਜੇਕਰ ਬੀਬੀ ਖਾਲੜਾ ਚਾਹੁਣ ਤਾਂ ਦਾਖਾ ਵਾਲੀ ਸੀਟ ਮੇਰੇ ਵਾਲੀ ਖਾਲੀ ਆ, ਮੈਂ ਖਾਲੀ ਕਰੂੰਗਾ
0: ਜੀ,
2: ਮੈਂ ਇਹਨਾਂ ਦੇ ਮੁਕਾਬਲੇ ਚੋਣ ਨਹੀਂ ਲੜੂੰਗਾ। ਦਾਖਾ ਵਾਲੀ ਸੀਟ ਤੇ ਬੀਬੀ ਖਾਲੜਾ ਮੇਰੀ ਥਾਂ ਤੇ ਆ ਕੇ ਚੋਣ ਲੜਨ
0: ਜੀ,
2: ਤੇ ਮੈਂ ਤੇ ਸਾਡੀ ਪਾਰਟੀ ਦੇ ਸਾਰੇ ਵਰਕਰ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਜਿਤਾ ਕੇ ਭੇਜਾਂਗੇ। ਉਹਨਾਂ ਨੇ ਕਿਹਾ ਕਿ ਬੀਬੀ ਖਾਲੜਾ ਆ ਕੇ ਕਾਗਜ਼ ਦਾਖਲ ਕਰ ਦੇਣ ਤੇ ਬਾਕੀ ਕੰਮ ਸਾਡਾ। ਕਹਿਣ ਦਾ ਭਾਵ ਇਹ ਜੀ ਕਿ ਵਾਰਸ ਪੰਜਾਬ ਦੇ ਧਿਰ ਦੇ ਵੱਲੋਂ ਲਗਾਤਾਰ ਆਪਣੇ ਅਗਲੇ ਪੱਤੇ ਖੇਡੇ ਜਾ ਰਹੇ ਆ ਜਾਂ ਕਹਿ ਲਈਏ ਆਪਣੀ ਅਗਲੀ ਵਿਚਾਰਧਾਰਾ ਪੇਸ਼ ਕੀਤੀ ਜਾ ਰਹੀ ਆ। ਸੋ ਵੇਨੇ ਕੀ ਬਣਦਾ, ਪਰ ਪੰਜਾਬ ਦੇ ਵਿੱਚ ਇਸ ਵੇਲੇ ਸਾਰੇ ਹੀ ਮੁੱਖ ਮੰਤਰੀ ਆ
0: ਜੀ,
2: ਸਾਰੀਆਂ ਪਾਰਟੀਆਂ ਹੀ ਜਿੱਤੀਆਂ ਹੋਈਆਂ,
0: ਬਿਲਕੁਲ
2: ਇੱਕ ਦੂਜੇ ਦੇ ਉੱਤੇ ਕਟਾਕਸ਼ ਜ਼ੋਰਾਂ ਦੇ ਉੱਤੇ ਆ ਤੇ ਪੰਜਾਬ ਦੇ ਲੋਕ ਬਿੱਟ ਬਿੱਟ ਤੱਕਦੇ ਆ ਕਿ ਅਸੀਂ ਕਿਹਨੂੰ ਸਹੀ ਮੰਨੀਏ ਤੇ ਕਿਹਨੂੰ ਗਲਤ।
0: ਜੀ ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ, ਤੁਸੀਂ ਪੰਜਾਬ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਅਤੇ ਪੰਜਾਬ ਦੀ ਜੋ ਤਾਜ਼ਾ ਸਥਿਤੀ ਸੀਗੀ ਉਹਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ। ਅਤੇ ਇਹ ਖਬਰਾਂ ਦਾ ਜਿਹੜਾ ਇਹ ਹਿੱਸਾ ਸੀਗਾ ਇਹ ਦੁਬਾਬਾ ਟੂਰ ਐਂਡ ਟਰੈਵਲਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈਗਾ। ਅਤੇ ਇਹ ਟਿਕਟਾਂ ਲੈਣੀਆਂ ਨੇ, ਤੁਸੀਂ ਇੰਡੀਆ ਜਾਣਾ ਗਾ ਜਾਂ ਇੰਡੀਆ ਤੋਂ ਕਿਸੇ ਨੇ ਆਉਣਾ ਗਾ ਜਾਂ ਕਿਤੇ ਹੋਰ ਤੁਸੀਂ ਘੁੰਮਣ ਫਿਰਨ ਲਈ ਜਾਣਾ, ਅਤੇ ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈਗਾ 905-673-1400 905-673-1400। ਅਤੇ ਇੱਕ ਲੈਂਦੇ ਆਪਾਂ ਮਿਊਜ਼ੀਕਲ ਬ੍ਰੇਕ ਛੋਟੀ ਜਿਹੀ, ਅਤੇ ਉਸ ਤੋਂ ਬਾਅਦ ਫਿਰ ਮੁੜਦੇ ਹਾਂਗੇ ਤੁਹਾਡੇ ਨਾਲ, ਕਰਦੇ ਹਾਂ ਗੱਲਾਂ ਬਾਤਾਂ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ।

0: ਜੀ ਦੋਸਤੋ, ਸੋਮਵਾਰ ਦਾ ਦਿਨ ਹੈ। ਮੈਂ ਅੱਜ ਸੋਚ ਰਿਹਾ ਸੀ ਵੀ ਜੇ ਆਪਾਂ ਆਪਣੀਆਂ ਆਦਤਾਂ ਬਦਲਣੀਆਂ ਹੋਣ ਜਾਂ ਆਪਾਂ ਆਪਣੀ ਸੋਚ ਬਦਲਣੀ ਹੋਵੇ ਤਾਂ ਕਿਵੇਂ ਬਦਲ ਸਕਦੇ ਹਾਂਗੇ। ਨਵਾਂ ਹਫ਼ਤਾ ਹਫ਼ਤਾ ਬਦਲਿਆ, ਦਿਨ ਬਦਲੇ, ਅਤੇ ਆਪਾਂ ਵੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਚੇਂਜ ਕਰੀਏ। ਸੋ ਇਸ ਟੋਪਿਕ ਦੇ ਉੱਪਰ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਜ਼ਰੂਰ, ਅਤੇ ਇੱਕ ਆਪਾਂ ਕਮਰਸ਼ੀਅਲ ਬ੍ਰੇਕ ਲਈ ਰੁਕਦੇ ਹਾਂਗੇ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਰੂਬਰੂ ਹੁੰਦੇ ਹਾਂਗੇ।
1: ਨਾ ਕਿੱਦਾਂ ਦੀ ਤਿਆਰੀ?
2: ਓ ਜੀ, ਮੈਂ ਰਸੋਈ ਨੂੰ ਨਿਗਾਹ ਮਾਰੀ, ਦੇਖਿਆ ਗਰੋਸਰੀ ਮੁੱਕ ਗਈ ਸਾਰੀ, ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ।
1: ਮੈਨੂੰ ਪਤਾ ਹੈ ਅੱਜ ਗਰੋਸਰੀ ਦੇ ਨਾਲ ਨਾਲ ਆਊ ਬਾਹਰੋਂ ਖਾਣ ਪੀਣ ਦੀ ਵਾਰੀ, ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ।
2: ਜੀ ਹਾਂ, ਬੈਸਟ ਏਸ਼ੀਅਨ ਗਰੋਸਰੀ ਸਟੋਰ ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ, ਜਿੱਥੇ ਤੁਹਾਨੂੰ ਮਿਲੇਗਾ ਫਿਸ਼, ਗੋਟ ਕਰੀ, ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ। ਟਿਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਬੈਸਟ ਸਟੇਸ਼ਨ ਗਰੋਸਰ, ਇਕੋ ਪਲਾਜ਼ਾ ਵਿੱਚ ਤਿੰਨੋ, ਗਰੋਸਰੀ, ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ, ਕੈਂਬਰਿਜ। ਕਾਲ 519-621-7774।
3: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
4: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
5: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565, 416-451-4565, 416-451-4565।
6: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਮੂਹਰੇ ਲਿਜਾ ਖੜੀ ਕਰਤੀ।
7: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਸਾਰੇ ਹਾਊਸਹੋਲਡ ਅਪਲਾਈਂਸਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
0: ਜੀ ਦੋਸਤੋ, ਤੁਸੀਂ ਉਹ ਪ੍ਰੋਗਰਾਮ ਸਾਰਿਆਂ ਦੇ ਨਾਲ ਜੁੜੇ ਹੋਵੋਗੇ, ਤੁਹਾਡਾ ਦੁਬਾਰਾ ਫਿਰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈਗਾ। ਅਤੇ ਆਪਾਂ ਗੱਲ ਕਰ ਰਹੇ ਸੀ ਕਿ ਆਪਾਂ ਆਪਣੀ ਸੋਚ ਨੂੰ ਕਿਵੇਂ ਬਦਲ ਸਕਦੇ ਹਾਂ। ਰਾਜਵੀਰ ਜੀ, ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀਗਾ, ਅਤੇ ਉਹਦੇ ਵਿੱਚ ਇੱਕ ਜਿਵੇਂ ਆਪਾਂ ਕਹਿ ਸਕਦੇ ਹਾਂਗੇ ਕਿ ਆਪਣਾ ਜਿਹੜੇ ਮਿੱਟੀ ਦੇ ਬਰਤਨ ਬਣਾਉਂਦੇ ਨੇ ਘੁਮਿਆਰ ਭਰਾ, ਅਤੇ ਉਹ ਮਿੱਟੀ ਗੁੰਨ ਰਿਹਾ ਸੀਗਾ ਚਿਲਮ ਬਣਾਉਣ ਵਾਸਤੇ, ਚਿਲਮ ਜਿਹਦੇ ਵਿੱਚ ਲੋਕ ਨਸ਼ਾ ਵਗੈਰਾ ਕਰਦੇ ਨੇਗੇ, ਅਤੇ ਚਿਲਮ ਬਣਾਉਣ ਵਾਸਤੇ ਮਿੱਟੀ ਗੁੰਨ ਰਿਹਾ, ਅਤੇ ਉਹਨੇ ਚਿਲਮ ਦੀ ਬਣਾਉਣ ਦੀ ਤਿਆਰੀ ਕਰ ਲਈ। ਅਤੇ ਕੁਛ ਸਮੇਂ ਬਾਅਦ ਉਹਦੀ ਪਤਨੀ, ਉਹਦੀ ਧਰਮ ਪਤਨੀ ਆਉਂਦੀ ਆ ਕਿ ਪੁੱਛਦੀ ਆ ਕਿ ਕੀ ਕਰ ਰਿਹਾ, ਤਾਂ ਉਹ ਕਹਿੰਦਾ ਮੈਂ ਚਿਲਮ ਬਣਾ ਰਿਹਾ, ਮਿੱਟੀ ਗੁੰਨ ਰਿਹਾ ਅਤੇ ਚਿਲਮ ਬਣਾ ਰਿਹਾ ਆਪਣੀ। ਅਤੇ ਉਹ ਕਹਿੰਦੀ ਕੀ ਕਰੇਗਾ ਇਹ ਬਣਾ ਕੇ? ਕਹਿੰਦਾ ਮੈਂ ਬਾਜ਼ਾਰ ਦੇ ਵਿੱਚ ਵੇਚੂੰਗਾ ਇਸ ਨੂੰ, ਪੈਸੇ ਕਮਾਊਂਗਾ ਅਤੇ ਘਰ ਖਾਣਾ ਦਾਣਾ ਲੈ ਕੇ ਆਊਂਗਾ। ਉਹ ਕਹਿੰਦੀ ਇਸੇ ਮਿੱਟੀ ਦਾ ਤੂੰ ਘੜਾ ਵੀ ਬਣਾ ਸਕਦਾ, ਵੀ ਮੂਹਰੇ ਗਰਮੀ ਆਉਂਦੀ ਆ ਅਤੇ ਵਿਕੂਗਾ ਵੀ ਬਹੁਤ, ਅਤੇ ਲੋਕਾਂ ਨੂੰ ਜ਼ਰੂਰਤ ਵੀ ਹੈ ਇਸ ਦੀ। ਅਤੇ ਉਹ ਕਹਿੰਦਾ ਬਿਲਕੁਲ ਗੱਲ ਤੇਰੀ ਠੀਕ ਆ। ਉਹਨੇ ਕੀ ਕੀਤਾ, ਮਿੱਟੀ ਨੂੰ ਮਤਲਬ ਢਾਤਾ, ਦੁਬਾਰਾ ਬਣਾਉਣਾ ਸ਼ੁਰੂ ਕੀਤਾ, ਕਿਉਂਕਿ ਉਸ ਆਕਾਰ ਦੀ ਗੁੰਨਣੀ ਸ਼ੁਰੂ ਕੀਤਾ ਉਸਨੇ, ਅਤੇ ਉਸ ਆਕਾਰ ਦੀ ਗੁੰਨਣੀ ਸ਼ੁਰੂ ਕੀਤਾ ਅਤੇ ਮਿੱਟੀ 'ਚ ਇੱਕ ਆਵਾਜ਼ ਆਈ, ਕਹਿੰਦੀ ਇਹ ਕੀ ਕਰ ਰਿਹਾ? ਕਹਿੰਦਾ ਮੈਂ ਇਹ ਮਿੱਟੀ ਦੁਬਾਰਾ ਗੁੰਨ ਰਿਹਾ। ਕਹਿੰਦੀ ਕਿਉਂ ਗੁੰਨ ਰਿਹਾ? ਕਹਿੰਦੀ ਕਿਉਂਕਿ ਹੁਣ ਮੇਰਾ ਇਰਾਦਾ ਬਦਲ ਗਿਆ, ਹੁਣ ਮੈਂ ਪਹਿਲਾਂ ਚਿਲਮ ਬਣਾ ਰਿਹਾ ਸੀਗਾ ਅਤੇ ਹੁਣ ਮੈਂ ਇਹਦੀ ਇੱਕ ਘੜਾ ਬਣਾ ਰਿਹਾ ਹੈਗਾ ਜਿਹਦੇ ਵਿੱਚ ਪਾਣੀ ਪੀਣਗੇ ਲੋਕ। ਤੇ ਉਹ ਕਹਿੰਦੀ ਵੀ ਇਹ ਤੂੰ ਕਿਉਂ ਕਰ ਲਿਆ? ਉਹ ਕਹਿੰਦਾ ਹੁਣ ਮੇਰੀ ਸੋਚ ਬਦਲ ਗਈ। ਉਹ ਕਹਿੰਦਾ ਤੇਰੀ ਸਿਰਫ ਸੋਚ ਨਹੀਂ ਬਦਲੀ, ਤੇਰੀ ਸਿਰਫ ਇਕੱਲੀ ਸੋਚ ਬਦਲੀ ਔਰ ਤੂੰ ਮੇਰੀ ਜ਼ਿੰਦਗੀ ਬਦਲਤੀ। ਉਹ ਕਹਿੰਦੀ ਉਹ ਕਿਵੇਂ? ਉਹ ਕਹਿੰਦੀ ਜੇ ਤੂੰ ਚਿਲਮ ਬਣਾਉਂਦਾ ਤਾਂ ਇਹਦੇ ਵਿੱਚ ਅੱਗ ਭਰੀ ਜਾਣੀ ਸੀ, ਮੈਂ ਖੁਦ ਵੀ ਮੱਚਦੀ ਅਤੇ ਲੋਕਾਂ ਨੂੰ ਵੀ ਮਚਾਉਂਦੀ, ਅਤੇ ਹੁਣ ਇਹਦੇ ਵਿੱਚ ਤੈਂ ਤੈਂ ਘੜਾ ਬਣਾਇਆ, ਤੂੰ ਹੁਣ ਇਹਦੇ ਵਿੱਚ ਪਾਣੀ ਭਰੇਗਾ ਅਤੇ ਖੁਦ ਵੀ ਠੰਡੀ ਰਹੂੰਗੀ ਅਤੇ ਲੋਕਾਂ ਨੂੰ ਵੀ ਠੰਡਾ ਕਰੂੰਗੀ। ਜੀ ਬਿਲਕੁਲ ਜੀ,
8: ਗੱਲ ਸਿਰਫ ਸੋਚ ਤੇ ਹੀ ਆ, ਜੇ ਸੋਚ ਬਦਲ ਗਈ ਜਾਂ ਸੋਚ ਬਦਲਣ ਦੇ ਲਈ ਅਸੀਂ ਐਫਰਟ ਕਰਨੇ ਸ਼ੁਰੂ ਕਰਤੇ
0: ਜੀ
8: ਤਾਂ ਗੱਲ ਬਣ ਗਈ ਆ, ਅਦਰਵਾਈਜ਼ ਗੱਲ ਬਣਦੀ ਨਹੀਂ ਹੈ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਿਹੜੀਆਂ ਆਦਤਾਂ ਨੇ, ਕਈ ਬੰਦੇ ਕਹਿੰਦੇ ਕਿ 21 ਦਿਨ ਤੁਸੀਂ ਇੱਕੋ ਕੰਮ ਨੂੰ ਕਰਦੇ ਰਹੋ ਤਾਂ ਤੁਹਾਨੂੰ ਉਹਦੀ ਆਦਤ ਬਣ ਜਾਂਦੀ
0: ਜੀ। ਬਿਲਕੁਲ
8: ਚੰਗਾ ਜਾਂ ਮਾੜਾ, ਗੱਲ ਇਹੀ ਆ, ਚੰਗਾ ਜਾਂ ਮਾੜਾ ਦੋਨੇ ਚੀਜ਼ਾਂ ਦੀ ਆਦਤ ਆ। ਕਈ ਵਾਰ ਅਸੀਂ ਆਦਤ ਕਹਿੰਦੇ ਹਾਂ
0: ਬਿਲਕੁਲ ਬਿਲਕੁਲ ਜੀ। ਹਾਂਜੀ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ। ਸਾਡੇ ਨਾਲ ਜੁੜ ਚੁੱਕੇ ਨੇ ਜੀ ਨਾਗਪਾਲ ਜੀ। ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ।
9: ਅਕਾਊਂਟਿੰਗ
0: ਜੀ ਨਾਗਪਾਲ ਜੀ,
8: ਪਿਛਲੇ ਕਾਫੀ ਸਮੇਂ ਤੋਂ ਭਾਈ ਤੁਸੀਂ ਗ੍ਰਾਂਟ ਦੇ ਹੱਕਦਾਰ ਨਹੀਂ ਹੋਵੋਗੇ, ਗ੍ਰਾਂਟ ਤੁਹਾਨੂੰ ਨਹੀਂ ਮਿਲਣੀ
0: ਜੀ। ਮਿਲਾ ਦਾ
8: ਮਾਮੇ ਚਾਚੇ ਤਾਏ ਤੋਂ ਪੈਸੇ ਮੰਗੀਆਂ ਕਹਿੰਦਾ ਯਾਰ ਔਖਾ ਇਹਨਾਂ ਦੇ ਵਿੱਚ ਖਾਸ ਕਰਕੇ, ਪਰ ਇਹ ਤੁਹਾਨੂੰ ਸਰਕਾਰ ਤੌਰ ਤੇ ਸਰਕਾਰੀ ਤੌਰ ਤੇ ਇਹਨਾਂ ਨੇ ਕੋਲੋਂ ਕੁਛ ਨਹੀਂ ਦੇਣਾ
0: ਜੀ।
8: ਸਰਕਾਰੀ ਤੌਰ ਤੇ ਗ੍ਰਾਂਟ ਆ ਉਹ ਤੁਸੀਂ ਲੈਣ ਦੇ ਹੱਕਦਾਰ ਜਿਹੜੇ ਬੰਦੇ ਹੈਗੇ ਆ ਇਹਨੂੰ ਮਿਲ ਸਕਦੀ ਆ। ਨਾਗਪਾਲ ਸਾਹਿਬ ਨਾਲ ਸੰਪਰਕ ਕਰ ਲਿਓ, ਆਨਲਾਈਨ ਕਲਾਸ ਨੇ, ਪੜ੍ਹਨਾ ਚਾਹੁੰਦੇ ਹੋ ਤੁਸੀਂ ਨਾਲੇ ਕੋਰਸ ਵੀ ਹੋ ਜਾਣਾ, ਘਰੋਂ ਬੈਠੇ ਬਿਠਾਇਆ ਦਾ ਹੋ ਜਾਣਾ, ਤੇ ਨਾਲੇ ਤੁਹਾਡੇ ਕੋਲੇ ਗ੍ਰਾਂਟ ਵੀ ਮਿਲ ਜਾਣੀ ਜਿਹੜੀ ਤੁਸੀਂ ਵਰਤ ਸਕਦੇ, ਵੀ ਵਾਪਸ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਪੈਣੀ ਜੀ। ਨਾਗਪਾਲ ਸਾਹਿਬ
0: ਜੀ, ਨਾਗਪਾਲ ਜੀ ਜੀ, ਨਾਗਪਾਲ ਜੀ ਸੁਣ ਰਹੇ ਹੋ ਬਾਜ?
10: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਜੀ?
10: ਵਧੀਆ ਵਧੀਆ, ਤੁਸੀਂ ਦੱਸੋ ਜੀ?
0: ਠੀਕ ਆ ਜੀ, ਬਹੁਤ ਵਧੀਆ। ਕੀ ਅਪਡੇਟ ਆ ਜੀ, ਜਿਹੜੀ ਗ੍ਰਾਂਟ ਚੱਲ ਰਹੀ ਸੀ ਉਹਦੇ ਬਾਰੇ ਕੀ ਨਵੀਂ ਅਪਡੇਟ ਆਈ ਆ, ਕਦੋਂ ਬੰਦ ਹੋ ਰਹੀ ਆ ਜਿਹੜੀ ਗੌਰਮੈਂਟ ਦੀ ਪਾਲਿਸੀ ਆਈ ਆ, ਤੇ ਕੀ ਉਹਦੇ ਵਿੱਚ ਕੌਣ ਕੌਣ ਅਪਲਾਈ ਕਰ ਸਕਦਾ ਗਾ ਉਹਦੇ ਬਾਰੇ ਥੋੜ੍ਹਾ ਡਿਟੇਲ ਸਮਝਾਓ।
10: ਹਾਂਜੀ ਹਾਂਜੀ, ਸੋ ਲਾਈਕ ਕੱਲ ਲਾਸਟ ਡੇ ਹੈ
0: ਜੀ
10: ਐਨਰੋਲਮੈਂਟ ਕਾ, ਤੋ ਅਗਰ ਆਪਨੇ ਅਭੀ ਵੀ ਐਨਰੋਲ ਨਹੀਂ ਕਰਾਇਆ, ਮਿਸ ਕਰ ਰਹੇ ਹੈ 30 to 100,000 ਕੀ ਫੰਡਿੰਗ ਕੋ,
0: ਜੀ
10: ਕਾ ਮੇਜਰ ਪੋਰਸ਼ਨ ਤੋ ਗ੍ਰਾਂਟਸ ਹੈ, ਗ੍ਰਾਂਟਸ ਹੈ, ਗ੍ਰਾਂਟਸ ਹੈ ਅੱਜ ਕੀ ਡੇਟ ਮੇਂ। ਵੈਡਨਸਡੇ ਸੇ ਲਾਸਟ, ਵੈਡਨਸਡੇ ਕੋ ਲਾਸਟ ਬੈਚ ਹੈ, ਉਸਕੇ ਬਾਅਦ ਜੋ ਬੈਚ ਹੋਗਾ, ਤੋ ਆਜ ਹਮ ਗ੍ਰਾਂਟਸ ਕਾ ਵਰਡ ਯੂਜ਼ ਕਰਤੇ ਹੈ। 1 August ਕੇ ਬਾਅਦ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ, ਆਪਨੇ ਅਭੀ ਵੀ ਐਨਰੋਲ ਨਹੀਂ ਕਰਾ ਤੋ ਗ੍ਰਾਂਟਸ ਕੋ ਮਿਸ ਹੀ ਕਰਨੇ ਵਾਲੇ ਹੈ। ਬਸ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਕਹੀਂ ਵੀ ਉਨਟਾਰੀਓ ਮੈਂ ਆਪ ਰਹਿਤੇ, ਗਵਰਨਮੈਂਟ ਆਪਕੋ ਸਕਿੱਲ ਡਿਵੈਲਪਮੈਂਟ ਕੇ ਲਈ ਫੰਡਿੰਗ ਦੇ ਰਹੀ ਹੈ, $30,000 to $100,000, ਫੈਮਿਲੀ ਆਫ 4 ਕੋ ਅਪ ਟੂ $80,000 ਆਤਾ ਹੈ, ਉਸਕਾ ਹਾਫ ਪੋਰਸ਼ਨ $40,000 ਤੋਂ ਆਜ ਕੀ ਡੇਟ ਮੇਂ ਗ੍ਰਾਂਟਸ ਹੈ। 1 ਹਫ਼ਤੇ ਬਾਅਦ ਗ੍ਰਾਂਟ ਗਵਰਨਮੈਂਟ ਬੰਦ ਕਰ ਰਹੀ, ਲੋਨ ਲੋਨ ਲੋਨ ਆਏਗਾ ਆਜ, ਇਤਨਾ ਹਿਊਜ ਗ੍ਰਾਂਟਸ ਆਪ ਮਿਸ ਕਰਨੇ ਵਾਲੇ, ਪਿੱਛੇ ਨਾ ਰਹੇ ਔਰ ਲਾਈਕ ਕਾਲ ਕਰੇ ਆਫਿਸ ਆਏ, 218 ਐਕਸਪਰਟ ਬੁਲੇਵਾਰਡ ਤੇ ਕਾਗਜ਼ ਲੈ ਕੇ, ਕਾਗਜ਼ ਲੱਗਦੇ ਹੈ, ਆਪਕਾ ਆਪਕਾ ਨੋਟਿਸ ਆਫ ਅਸੈਸਮੈਂਟ ਹੋ ਗਿਆ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਜਿਤਨਾ ਫੈਮਿਲੀ ਸਾਈਜ਼ ਜ਼ਿਆਦਾ ਹੈ ਉਤਨੀ ਜ਼ਿਆਦਾ ਫੰਡਿੰਗ ਆਪਕੋ ਆਪਕੇ ਖਾਤੇ ਮੇਂ ਆਤੀ ਹੈ, ਮਿਸ ਨਾ ਕਰੇ, ਕੋਈ ਏਜ ਲਿਮਿਟ ਨਹੀਂ ਹੈ, ਪੈਨਸ਼ਨ ਪੇ ਆਪ ਤੋ ਵੀ ਐਲੀਜੀਬਲ ਹੈ, ਕੋਈ ਕੁੰਡੀ ਕੋਈ ਕੈਚ ਕੋਈ ਮਿੱਠੀ ਬਾਤੇ ਨਹੀਂ ਹੈ, ਤੋ ਹਮ ਰੇਡੀਓ ਪੇ ਹੀ ਔਨ ਏਅਰ ਠਾ ਕਰਕੇ ਆਪਣੀ ਫੀਸ ਬਤਾਤੇ, ਕਿਤਨੀ ਕਾਮ ਹੋਣੇ ਕੇ ਬਾਅਦ $200 to $500 ਵਨ ਟਾਈਮ ਫੀਸ ਹੈ, ਮੀਠੀ ਬਾਤ ਨਹੀਂ ਕਰਤੇ, ਆਫਿਸ ਆਓ ਫਿਰ ਚੀਜ਼ ਬਤਾਏਗੇ, ਐਸਾ ਕੁਛ ਨਹੀਂ ਹੈ ਸਰ, ਠਾਕ ਕਰਕੇ ਇਹੀ ਚੀਜ਼ ਹੈ, ਆਫ ਏਅਰ ਵੀ ਔਨ ਏਅਰ ਵੀ, ਆਪ ਐਨਰੋਲ ਕਰੇ, ਨੰਬਰ ਨੋਟ ਕਰੇ, 437-264-31-75, 437-264-31-75, ਹੁਣੇ ਕਾਲ ਕਰੋ, ਐਸਟੀਮੇਟ ਲਓ 437-264-3175, 437-264-31-75, 8 ਸਾਲ ਮੈਂ ਬਹੁਤ ਕੋ ਅਸਿਸਟ ਕਰ ਚੁੱਕੇ ਹੈ, ਪਿੱਛੇ ਨਾ ਰਹੇ, ਆਫਿਸ ਆਏ, ਹਰ ਇੰਟਰਵਿਊ ਡੇਰੀ ਪੇ ਮੇਰਾ ਆਫਿਸ ਹੈ
0: ਜੀ। ਬਿਲਕੁਲ ਜੀ, ਦੁਬਾਰਾ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਤੇ ਲੈਣੇ ਆ ਅਪਡੇਟ, ਤੇ ਇਹਦੇ ਵਿੱਚ ਹੋਰ ਕੀ ਕੌਣ ਕੌਣ ਅਪਲਾਈ ਕਰ ਸਕਦੇ ਆ, ਕਿਹਨੂੰ ਕਿਹੜੇ ਕਿਹੜੇ ਬੰਦੇ ਐਲੀਜੀਬਲ ਨੇ, ਤੇ ਆਪਾਂ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜ਼ਰੂਰ।

0: थैंक यू वेरी मच जी, बहुत बहुत शुक्रिया। जिस तरह तुसी भी दस रहे हो ब्रैम्पटन टीवी एंड अपलायंसेस से स्पेशल स्पेशल स्पेशल प्रमोशन है। ब्लैक फ्राइडे प्राइसेस इन जुलाई दितियां जा रही हैं ते लास्ट वीक ऑफ जुलाई है। जेड़े भी कस्टमर इन्हां लोएस्ट प्राइस का फायदा चुकना चाहते जी, वह मिस ना करन, क्योंकि फ्रिज स्टोव डिशवाशर थ्री पीस किचन बंडल खरीदन से $2000 की सेविंग है। $5000 वाला बंडल पैकेज तुहानू $29.99 का मिल रहा, तो $29.99 में तुसी 6 महीने च पे करना है, कोई इंटरेस्ट नहीं है। इसी तरह फ्रंट लोड वाशर एंड ड्रायर, वाशर भी स्टीम ते ड्रायर भी स्टीम फीचर दे नाल है, $2500 वाला $17.99 च लैके $800 तुसी फ्रंट लोड वाशर एंड ड्रायर से सेव करने हैं। जेडे कस्टमर सिंगल फ्रीजर लेना चाहते या फ्रिज बेसमेंट अपार्टमेंट लई या कॉन्डोमिनियम लई या सेकंड फ्रिज इन गराज रखन लई, ते ए जड़ा जी स्टैंडिंग फ्रीजर कन्वर्टेबल इन फ्रिज, ए लेटेस्ट एआई टेक्नोलॉजी दा फ्रीजर है, स्टैंडिंग फ्रीजर है। जेनू फ्रीजर यूज करना है तुसी कंटीन्यूअसली फ्रीजर यूज कर सकदे हो, जे फ्रिज यूज करना है ते कन्वर्ट इनटू फ्रिज कर सकदे जी। 30 इंच वाइड ते 68 इंच दी हाइट है, $1400 वाला $799 ਦਾ ਸਪੈਸ਼ਲ ਦੇ ਰਹੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਤੇ ਜਿਹੜੇ ਕਸਟਮਰ ਕੱਲਾ ਵਾਸ਼ਰ ਲੈਣਾ ਚਾਹੁੰਦੇ $599 ਚ ਜਾਂ ਸਿੰਗਲ ਡਰਾਇਰ ਲੈਣਾ ਹੈ $699 ਦਾ, ਉਹ ਵੀ ਮਿਸ ਨਾ ਕਰਨ। ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ ਤੁਸੀਂ, 905-450-2828 ਨੰਬਰ ਹੈ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। BramptonAppliances.com ਸਾਡੀ ਵੈਬਸਾਈਟ ਹੈ ਜੀ, ਤੇ ਬਿਗ ਸਕਰੀਨ ਟੀਵੀਆਂ ਦੇ ਵਿੱਚ 85 ਇੰਚ ਦਾ $2500 ਵਾਲਾ ਟੀਵੀ ਤੁਹਾਨੂੰ ਅੱਜ ਦੇ ਰਹੇ ਹਾਂ $1599। ਸੋਨੀ ਬ੍ਰੇਵੀਆ 3 ਲੈਣਾ ਜਾਂ ਤੁਸੀਂ ਸੈਮਸੰਗ ਮਿੰਨੀ LED ਨਾਲ ਲੈਣਾ, ਫੈਕਟਰੀ ਸੀਲਡ ਬ੍ਰੈਂਡ ਨਿਊ ਡੱਬੇ ਚ ਬੰਦ ਇਹ ਟੀਵੀ ਤੁਹਾਨੂੰ ਮਿਲਣਗੇ $1599 ਚ, 85 ਇੰਚ ਲੈ ਸਕਦੇ ਜੀ। ਤੇ ਜਿਨ੍ਹਾਂ ਨੇ PS5 ਲੈਣਾ
1: ਜੀ,
0: PlayStation 5 $699 ਦਾ ਸਪੈਸ਼ਲ ਪ੍ਰਾਈਸ ਤੇ ਅਵੇਲੇਬਲ ਹੈ ਇਨ ਸਟਾਕ, 6 ਮਹੀਨੇ ਚ ਪੇ ਕਰੋ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ ਜੀ। 905-450-2828 ਨੰਬਰ ਹੈ, BramptonAppliances.com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, 905-450-2828, 905-450-2828 ਜੀ।
2: 905-450-2828।
3: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ,
1: ਸ਼ੁਕਰੀਆ ਜੀ,
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
3: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ ਜੀ, ਇੰਡੀਆ ਖਬਰਾਂ ਵਾਲੇ ਟਾਣਾ ਸਾਹਿਬ ਰਹਿੰਦੀ ਹੈ ਬਿਲਕੁਲ ਟਾਣਾ ਸਾਹਿਬ ਤੋਂ ਪੁੱਛਦੇ ਥੋੜੀ ਜਿਹੀ ਹੋਰ ਛੋਟੇ ਹਾਲਾਤ 5 ਜਾਂ 47 ਖਬਰਾਂ ਦੇ ਬਾਬਤ ਗੱਲਬਾਤ ਕਰਦੇ ਤਾਂ ਇਹਨਾਂ ਖਬਰਾਂ ਨੂੰ ਮੁਸਕਾਨ ਦਿਓਲ ਉਹਨਾਂ ਦੇ ਵੱਲੋਂ ਸਪੋਂਸਰ ਕੀਤਾ ਜਾ ਰਿਹਾ
1: ਜੀ ਬਿਲਕੁਲ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਆਪਾਂ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਇੱਕ ਕਮਰਸ਼ੀਅਲ ਬ੍ਰੇਕ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਵਿੱਚ ਸਾਂਝ ਪਾਉਣੇ।
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
4: ਚਲ ਕੇ ਰਹੇ ਆਪਰ
2: ਓ ਭਾਜੀ, ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
6: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਆ ਇਹਦੇ 'ਚ, ਢਾਡੀ ਵਾਰਾਂ ਵੀ ਨੇ ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਯਾਰ ਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ, 905-204-13-13, 905-204-13-13, 905-204-1313।
7: IPL चल रहा है only on Karo Stream. Watch successful IPL season only on Karo Stream. www.karostream.com or call 905-204-1313.
8: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
9: ਬਸ ਇੰਨੀ ਗੱਲ ਹੁੱਕਾ।

0: ஹோம் பர்னிச்சர் அட்ரஸ் 6685 தாம்கன் ரோடு மிசிசாகா நம்பர் 6472620000 அண்ட் ஹோம் பர்னிச்சர் ஜேடா கிரேட் பர்னிச்சர் தலவுனா பல்லியே
1: ਜੀ ਦੋਸਤੋ ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਗੀਤ ਸੰਗੀਤ ਹੋ ਰਿਹਾ ਸਪੋਂਸਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਆ ਪੰਜਾਬ ਦੇ ਢਾਣੀ ਪੰਜਾਬ ਦੀ ਧਰਤੀ ਤੋਂ ਸੁਵਰਨ ਸਿੰਘ ਟਹਿਣਾ ਜੀ ਨਾਲ ਗੱਲਾਂ ਬਾਤਾਂ ਹੋਈਆਂ ਨੇਗੀਆਂ ਅਤੇ ਇੱਕ ਸਿੱਖ ਗੇਮਸ ਵੱਲੋਂ ਮੈਸੇਜ ਹੈਗਾ ਅਤੇ ਜਿਹੜੀਆਂ ਕਿ 31 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਨੇ ਅਤੇ 3 ਅਗਸਤ ਤੱਕ ਰਹਿਣਗੀਆਂ ਜਿਹਦੇ ਵਿੱਚ ਵਾਲੀਬਾਲ ਦੇ ਮੁਕਾਬਲੇ ਹੋਣਗੇ 1 ਅਗਸਤ ਨੂੰ ਅਤੇ ਬ੍ਰਮਟਨ ਸ਼ੋਕਰ ਸੈਂਟਰ ਦੇ ਵਿੱਚ ਉਹਨਾਂ ਵੱਲੋਂ ਇੱਕ ਮੈਸੇਜ ਹੈ ਅਤੇ ਮੈਂ ਤੁਹਾਡੇ ਨਾਲ ਮੈਸੇਜ ਸਾਂਝਾ ਕਰਾਂਗਾ ਅਤੇ ਤੁਸੀਂ ਜ਼ਰੂਰ ਸੁਣੋ ਅਤੇ ਉਸ ਗੇਮਸ ਦੇ ਵਿੱਚ ਜ਼ਰੂਰ ਪਾਰਟੀਸਪੇਟ ਕਰਨਾ
2: ਗੁਰਦੁਆਰਾ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ ਜੁਲਾਈ 31 ਤੋਂ 3 ਅਗਸਤ ਤੱਕ ਓਪਨਿੰਗ ਸੈਰੇਮਨੀ ਸੈਟਰਡੇ ਅਗਸਤ 1 ਸਵੇਰੇ 9 ਵਜੇ ਬ੍ਰੈਂਟਨ ਸੌਕਰ ਸੈਂਟਰ ਵਿਖੇ ਸੌਕਰ ਕਬੱਡੀ ਫੀਲਡ ਹਾਕੀ ਵਾਲੀਬਾਲ ਬਾਸਕਟਬਾਲ ਵੇਟ ਲਿਫਟਿੰਗ ਗੱਤਕਾ ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 6478070007 ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ
1: ਜੀ ਦੋਸਤੋ ਪ੍ਰੋਗਰਾਮ ਦਾ ਇਹ ਹਿੱਸਾ ਮੁਸਕਾਨ ਦਿਓਲ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈਗਾ ਅਤੇ ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈ ਕ੍ਰਿਟੀਕਲ ਇੰਸ਼ੋਰੈਂਸ ਦੀ ਜ਼ਰੂਰਤ ਹੈ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਜ਼ਰੂਰਤ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਜ਼ਰੂਰਤ ਆ ਤਾਂ ਤੁਸੀਂ ਆਪਣੇ ਬੱਚਿਆਂ ਦੇ RRSP ਕਰਵਾਉਣੀ ਚਾਹੁੰਦੇ ਹੋ RESP ਕਰਵਾਉਣੀ ਚਾਹੁੰਦੇ ਹੋ TFS ਅਕਾਊਂਟ ਓਪਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੁਸਕਾਨ ਦਿਓਲ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ ਜਿਹੜੇ ਕਿ ਤੁਹਾਡੀ ਜ਼ਰੂਰਤ ਅਨੁਸਾਰ ਤੁਹਾਡੀ ਲੋੜ ਅਨੁਸਾਰ ਤੁਹਾਡੇ ਬਜਟ ਅਨੁਸਾਰ ਤੁਹਾਨੂੰ ਇੱਕ ਬਹੁਤ ਵਧੀਆ ਪਲਾਨ ਬਣਾ ਕੇ ਦੇਣਗੇ ਉਹਨਾਂ ਦਾ ਫੋਨ ਨੰਬਰ ਨੋਟ ਕਰ ਲਓ ਤੁਸੀਂ 6475642733 6475642733 6475642733 ਉੱਪਰ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਤੁਸੀਂ ਆਪਣਾ ਗੋਲਡਨ ਸਪਲਾਈ ਐਂਡ ਕੈਰੀ ਨਾਲ ਸੰਪਰਕ ਕਰ ਸਕਦੇ ਹੋਗੇ ਤੁਹਾਨੂੰ ਕੱਪ ਚਾਹੀਦੇ ਨੇ ਡਿਸਪੋਜ਼ਲ ਪਲੇਟਾਂ ਚਾਹੀਦੀਆਂ ਤੁਸੀਂ ਕੋਈ ਰੈਸਟੋਰੈਂਟ ਦਾ ਕੰਮ ਕਰ ਰਹੇ ਹੋਗੇ ਤੁਹਾਨੂੰ ਕੋਈ ਕਲੀਨਿੰਗ ਵਾਸਤੇ ਕੋਈ ਸਟਾਫ ਚਾਹੀਦਾ ਕੋਈ ਰੈਸਟੋਰੈਂਟ ਦੇ ਵਿੱਚ ਤੁਸੀਂ ਕਿਸੇ ਪ੍ਰਕਾਰ ਦੇ ਕੋਈ ਡਿਸਪੋਜ਼ਲ ਸਮਾਨ ਵਰਤਣਾ ਗਾ ਤਾਂ ਤੁਸੀਂ ਗੋਲਡਨ ਸਪਲਾਈ ਐਂਡ ਕੈਰੀ ਨਾਲ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਸਕਦੇ ਹੋ 1416 7482116 416-748-2116 416-748-2116 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਹੁਣ ਇੱਕ

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰਿੰਗ ਦੇ ਨਾਲ। ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰਿੰਗ ਦੇ ਨਾਲ, ਗੱਲਾਂ ਬਾਤਾਂ ਹੋ ਰਹੀਆਂ, ਗੀਤ ਸੰਗੀਤ ਹੋ ਰਿਹਾ। ਰਾਜਵੀਰ ਜੀ, ਹੈਲੋ। ਜੀ ਸਰ, ਜੀ ਜੀ ਸਰ, ਆ ਰਹੀ ਆਵਾਜ਼? ਬਿਲਕੁਲ ਆ ਰਹੀ ਆ।
1: ਬਿਲਕੁਲ ਸਰ, ਨਾਗਪਾਲ ਸਾਹਿਬ ਦਾ ਅਸੀਂ ਸੁਣਿਆ, ਇੱਕ ਵਾਰ ਫੇਰ ਦੇ ਦਈਏ ਕਿ ਭਾਈ ਕੱਲ ਦਾ ਦਿਨ ਨਾਗਪਾਲ ਸਾਹਿਬ ਕਹਿੰਦੇ ਰਹਿ ਗਿਆ ਅਪਲਾਈ ਕਰਨ ਦਾ, ਤੇ ਇਸ ਤੋਂ ਬਾਅਦ ਫੇਰ ਗ੍ਰਾਂਟ ਆ ਜਿਹੜੀ ਤੁਹਾਨੂੰ ਨਹੀਂ ਮਿਲਣੀ, ਤੇ ਨਾਗਪਾਲ ਸਾਹਿਬ ਨਾਲ ਵੀ ਆਪਾਂ ਦੁਬਾਰੇ ਗੱਲਬਾਤ ਕਰਨੀ ਹੈ। ਕਿਉਂਕਿ 435-6465-75 ਇਹਨਾਂ ਦਾ ਨੰਬਰ ਹੈ, 435-264-6475 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇਕਰ ਤੁਸੀਂ ਗ੍ਰਾਂਟ ਪਲੱਸ ਲੋਨ ਜਿਹੜਾ ਲੈਣਾ ਚਾਹੁੰਦੇ ਹੋ, ਆਨਲਾਈਨ ਕਲਾਸ ਲਾਉਣੀ ਚਾਹੁੰਦੇ ਹੋ, ਕੰਮ ਜਿਹੜਾ ਕਰਦੇ ਹੋ ਕਰੀ ਚੱਲੋ। ਪੈਨਸ਼ਨ ਜੇਕਰ ਤੁਸੀਂ ਲੈ ਰਹੇ ਹੋ, ਪੈਨਸ਼ਨ ਵਾਲੇ ਵੀ ਉਹ ਕਹਿੰਦੇ ਇਹ ਗ੍ਰਾਂਟ ਲੈ ਸਕਦੇ ਆ, ਕਿਸੇ ਨੂੰ 20,000, ਕਿਸੇ ਨੂੰ 50,000, ਕਿਸੇ ਨੂੰ ਲੱਖ ਤੱਕ ਵੀ ਇਹ ਗ੍ਰਾਂਟ ਪਲੱਸ ਲੋਨ ਜਿਹੜਾ ਉਹ ਮਿਲਦਾ। ਤੇ ਤੁਸੀਂ ਆਪਣੇ ਹੱਕ ਦਾ ਹੋ ਜਾਂ ਨਹੀਂ, 435-264-3175 ਤੇ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ। 435-264-3175 ਅੱਜ ਦਾ ਦਿਨ, ਕੱਲ ਦਾ ਦਿਨ ਬਾਕੀ ਰਹਿ ਗਿਆ, ਉਸ ਤੋਂ ਬਾਅਦ ਫੇਰ ਇਹ ਗ੍ਰਾਂਟ ਆ ਜਿਹੜੀ ਉਮਰ ਵੀ ਹੋ ਜਾਏਗੀ ਜੀ। ਜੀ
0: ਜੀ ਬਿਲਕੁਲ ਜੀ। ਸੋ ਜਿਹੜੇ ਜਿਹੜੇ ਵੀਰ ਪੀ ਆਰ ਨੇ ਜਾਂ ਸਿਟੀਜਨ ਨੇ, ਉਹ ਆਪੋ ਆਪਣੇ ਕਾਲ ਕਰ ਲਓ, ਤਾਂ ਕਿ ਫਿਰ ਜਿਵੇਂ ਕਹਿੰਦੇ ਨਾ ਵੀ ਜੇ ਇੱਕ ਵਾਰੀ ਵੇਲਾ ਲੰਘਦੇ ਮੁੜ ਕੇ ਹੱਥ ਵਿੱਚ ਨਹੀਂ ਆਉਂਦਾ ਹੁੰਦਾ। ਸੋ ਜਲਦੀ ਤੋਂ ਜਲਦੀ ਤੁਸੀਂ ਨਾਗਪਾਲ ਸਾਹਿਬ ਨਾਲ ਗੱਲਬਾਤ ਕਰੋ, ਅਤੇ ਤਾਂ ਕਿ ਆਪਾਂ ਜਿਹੜੀ ਤੁਹਾਨੂੰ ਇਹ ਗ੍ਰਾਂਟ ਬਣਦੀ ਦਵਾ ਸਕੀਏ। ਜੀ, ਗੱਲਾਂ ਬਾਤਾਂ ਹੋ ਰਹੀਆਂ ਨੇਗੀਆਂ, ਅਤੇ ਆਪਾਂ ਗੱਲ ਕਰ ਰਹੇ ਸੀ ਸੋਚ ਦੀ, ਅਤੇ ਸੋਚ ਬੰਦੇ ਦਾ ਫਿਊਚਰ ਬਦਲ ਦਿੰਦੀ ਆ, ਸੋਚ ਬੰਦੇ ਨੂੰ ਕਿਤੇ ਦੀ ਕਿਤੇ ਲੈ ਜਾਂਦੀ ਆ। ਜਿਵੇਂ ਭੱਲਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਮਾੜੀ ਸੋਚ ਗਿੱਟੇ ਦੀ ਮੋਚ ਇਹ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀਆਂ। ਸੋ ਬੰਦੇ ਨੂੰ ਆਪਣੀ ਸੋਚ ਸਹੀ ਰੱਖਣੀ ਚਾਹੀਦੀ ਆ। ਜੇਕਰ ਮੈਂ ਇੱਕ ਹੋਰ ਪੜ੍ਹ ਰਿਹਾ ਸੀ ਕੁਛ, ਅਤੇ ਥੋੜ੍ਹਾ ਜਿਹਾ ਕਮੇਟੀ ਵਾਲੇ ਪੱਖ ਇਹਦੇ ਵਿੱਚ ਪੇਸ਼ ਹੋਏਗਾ ਜ਼ਰੂਰ, ਅਤੇ ਉਹ ਕਹਿੰਦੇ ਇੱਕ ਨਾ ਸਕੂਲ ਦੇ ਵਿੱਚ ਇੱਕ ਟੀਚਰ ਪੜ੍ਹਾ ਰਿਹਾ ਸੀਗਾ ਆਪਣੇ ਬੱਚਿਆਂ ਨੂੰ, ਤਾਂ ਉਹਨੇ ਕੰਧਾਂ ਦੇ ਉੱਪਰ ਇੱਕ ਸੀ ਲਿਖਤੀ, ਮਤਲਬ ਅੱਧਾ ਚੰਦ ਜਿਹਾ ਬਣਾ ਤਾ। ਉਹਨੇ ਕਿਸੇ ਨੂੰ ਕੁਛ ਕਿਹਾ, ਕਿਸੇ ਨੂੰ ਕੁਛ ਕਿਹਾ, ਕਿਸੇ ਨੂੰ ਕੁਛ ਕਿਹਾ। ਚਲੋ, ਨੈਕਸਟ ਟੀਚਰ ਆਇਆ, ਉਹਨੇ ਕੀ ਕੀਤਾ, ਉਹਨੇ ਬਲੈਕ ਬੋਰਡ ਉੱਪਰ ਲਿਖਤਾ ਫੁੱਲ। ਫੁੱਲ ਨੂੰ ਜਿਵੇਂ ਆਪਾਂ ਪੰਜਾਬੀ 'ਚ ਪੜ੍ਹਦੇ ਹੁੰਦੇ ਸੀ, ਵਾਕਾਂ ਵਿੱਚ ਵਰਤੋ, ਇਹਨੂੰ ਸੁੰਦਰ ਵਾਕਾਂ 'ਚ ਵਰਤਣਾ। ਪਹਿਲੇ ਬੱਚੇ ਨੇ ਬੋਲਿਆ, ਕਿਉਂਕਿ ਉਹ ਪਿੰਡ ਤੋਂ ਸ਼ਹਿਰ ਨੂੰ ਜਾਂਦਾ ਸੀ ਸਕੂਲ ਦੇ ਵਿੱਚ ਪੜ੍ਹਨ, ਅਤੇ ਉਹਨੇ ਵਾਕ ਬਣਾਇਆ, ਕਹਿੰਦਾ ਜਿਹੜੀ ਬੱਸ ਵਿੱਚ ਮੈਂ ਸਕੂਲ ਆਉਂਦਾ

0: ਹਾਂ ਉਹ ਬੱਸ ਸਵਾਰੀਆਂ ਨਾਲ ਫੁੱਲ ਹੁੰਦੀ ਹੈ। ਉਹ ਕਹਿੰਦੇ ਜੀ ਬਹੁਤ ਵਧੀਆ ਬੜਾ ਅੱਛੇ। ਅਤੇ ਦੂਸਰੇ ਬੱਚੇ ਨੂੰ ਵੀ ਵਾਰੀ ਆਈ, ਦੂਸਰੇ ਬੱਚੇ ਨੂੰ ਉਠਾਇਆ ਗਿਆ ਵੀ ਹਾਂਜੀ ਤੂੰ ਦੱਸ ਇਹਦੇ ਬਾਰੇ ਵੀ ਕੀ ਕਹਿਣਾ ਚਾਹੁੰਦਾ। ਉਹ ਕਹਿੰਦਾ ਜੀ ਜਿਹੜੇ ਸਕੂਲ ਵਿੱਚ ਮੇਰੇ ਘਰ ਦੇ ਸਾਹਮਣੇ ਇੱਕ ਬਗੀਚੀ ਹੈ, ਉਸ ਵਿੱਚ ਬਹੁਤ ਸਾਰੇ ਫੁੱਲ ਹਨ। ਟੀਚਰ ਨੇ ਕਿਹਾ ਕਹਿੰਦਾ ਜੀ ਬੜਾ ਵਧੀਆ ਬਹੁਤ ਸੋਹਣਾ ਵਾਕ ਬਣਾਇਆ। ਅਤੇ ਤੀਸਰੇ ਨੂੰ ਪੁੱਛਿਆ ਉਹਨਾਂ ਦੇ ਵਿਚਾਰਿਆਂ ਦੇ ਘਰ ਦਾ ਮਾਹੌਲ ਜਿਹੜਾ ਜਿਹਾ ਐਸਾ ਵੈਸੇ ਸੀਗਾ। ਉਹ ਕਹਿੰਦਾ ਜੀ ਮੇਰਾ ਡੈਡੀ ਹਰ ਰੋਜ਼ ਰਾਤ ਨੂੰ ਸ਼ਰਾਬ ਨਾਲ ਫੁੱਲ ਹੋ ਕੇ ਆਉਂਦਾ ਹੈ। ਤੇ ਸੋ ਵੀ ਜਿੱਦਾਂ ਦਾ ਆਪਾਂ ਬੱਚਿਆਂ ਨੂੰ ਮਾਹੌਲ ਦਿੰਦੇ ਹਾਂਗੇ ਓਦਾਂ ਦਾ ਜ਼ਰੂਰ ਅਸਰ ਪੈਂਦਾ ਹੈਗਾ, ਓਦਾਂ ਦੀ ਸੋਚ ਦਾ ਅਸਰ ਜੀ ਜੀ ਬਿਲਕੁਲ ਬਿਲਕੁਲ। ਇੱਦਾਂ ਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਹੁੰਦੇ ਆ ਵੀ ਹਾਂਜੀ ਯਾਰ ਦੀ ਫੁੱਲ ਚੜ੍ਹਾਈ ਆ ਸਾਡਾ, ਆਏ ਆ ਸਾਡਾ ਇੱਦਾਂ ਗਾ। ਸੋ ਇੱਦਾਂ ਦੀ ਵੀ ਆਪਣੇ ਆਪ ਦੀ ਨਾ ਬੰਦੇ ਦੀ ਸੋਚ ਸਹੀ ਹੋਣੀ ਚਾਹੀਦੀ ਹੈਗੀ ਤਾਂ ਸਾਰਾ ਕੁਛ ਹੀ ਹੋ ਜਾਂਦਾ ਗਾ। ਤੇ ਜੇ ਆਪਾਂ ਆਪਣੀ ਸੋਚ ਸਹੀ ਰੱਖਾਂਗੇ ਤਾਂ ਕਰਕੇ
1: ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ, ਤੇ ਨਾਲ ਦੀ ਨਾਲ ਅਸੀਂ ਜਿਹੜੇ ਐਡਵਾਂਸ ਟੈਕਨੋਲੋਜੀ ਦਾ ਇਕਵਿਪਮੈਂਟ ਲੈ ਕੇ ਆਏ ਹਾਂ ਉਹਨਾਂ ਦਾ ਫਾਇਦਾ ਵੀ ਚੱਕ ਸਕਦੇ ਹੋ, ਜਿਹਦੇ ਨਾਲ ਅੱਖ ਦਾ ਹਰ ਇੱਕ ਇੱਕ ਕੋਨਾ ਚੈੱਕ ਹੁੰਦਾ ਜੀ। ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਅੱਜ ਕੱਲ੍ਹ ਜਿਹੜੇ ਡਾਕਟਰ ਨੇ ਤੁਹਾਨੂੰ ਡਿਜੀਟਲੀ ਸਾਰਾ ਕੁਛ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-405-4608888 ਤੇ ਨਾਲ ਦੀ ਨਾਲ ਜੇ ਤੁਸੀਂ ਪ੍ਰਿਸਕ੍ਰਿਪਸ਼ਨ ਵਾਲੀਆਂ ਐਨਕਾਂ ਬਣਵਾਲੀਆਂ ਨੇ ਤੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ, $129 ਤੁਹਾਨੂੰ ਕੰਪਲੀਟ ਪੇਅਰ ਅਸੀਂ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ। ਇਹਦੇ 'ਚ ਸਿਲੈਕਟਡ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ, ਤੇ ਜਿਹੜੇ ਬ੍ਰਾਂਡਿਡ ਫਰੇਮ ਨੇ ਇਹ ਤਕਰੀਬਨ 700-800 ਫਰੇਮ ਨੇ ਜਿਹਨਾਂ 'ਚੋਂ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਫਰੇਮ ਚੂਜ਼ ਕਰ ਸਕਦੇ ਹੋ ਔਰ ਇਹਨਾਂ ਸਾਰੇ ਫਰੇਮਾਂ ਦੇ ਉੱਤੇ 1 ਸਾਲ ਦੀ ਮੈਨੂਫੈਕਚਰਿੰਗ ਡਿਫੈਕਟ ਦੀ ਵਾਰੰਟੀ ਵੀ ਦਿੱਤੀ ਜਾਂਦੀ ਹੈ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਜੀ। ਤੇ ਆਪਣੀਆਂ ਐਨਕਾਂ ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ 2 ਪੇਅਰ ਤੁਹਾਡੇ ਕੋਲ ਇੱਕ ਘਰ ਹੋਵੇ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਅਗੇਨ ਡਾਕਟਰ ਸਾਡੇ ਕੋਲ ਕੱਲ੍ਹ ਟਿਊਜ਼ਡੇ ਤੇ ਫਿਰ ਥਰਸਡੇ ਫਰਾਈਡੇ ਸੈਟਰਡੇ 4 ਦਿਨ ਅਵੇਲੇਬਲ ਹੈ। ਜਿਹੜੇ ਦਿਨ ਵੀ ਤੁਸੀਂ ਅਪਾਇੰਟਮੈਂਟ ਚਾਹੁੰਦੇ ਹੋ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-405-4608888 ਬਹੁਤ ਬਹੁਤ ਧੰਨਵਾਦ।
2: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ। ਬਰਬਾਦ ਚੱਲਦੇ ਹਾਂ ਥੋੜੇ ਜਿਹੇ ਖੂਬਸੂਰਤ ਗੀਤ ਬਾਅਦ, ਉਸ ਤੋਂ ਬਾਅਦ ਜੁੜਦੇ ਰਹੇ ਪ੍ਰੋਗਰਾਮ
0: ਜੀ। ਬਿਲਕੁਲ ਜੀ, ਤੁਹਾਨੂੰ ਕਿਸੇ ਪ੍ਰਕਾਰ ਦੇ ਐਨਕਾਂ ਦੀ ਜ਼ਰੂਰਤ ਆ ਤਾਂ ਤੁਸੀਂ ਜ਼ਰੂਰ ਰਾਜਨ ਜੀ ਨਾਲ ਸੰਪਰਕ ਕਰੋ ਤਾਂ ਕਿ ਤੁਹਾਡੇ ਨੰਬਰ ਦੇ ਹਿਸਾਬ ਦੇ ਨਾਲ ਤੁਹਾਡੀਆਂ ਐਨਕਾਂ ਉਹ ਵਧੀਆ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੇ ਸਕਦੇ ਆ। ਅਤੇ ਇੱਕ ਛੋਟੀ ਜਿਹੀ 2 ਮਿੰਟ ਦੀ ਆਪਾਂ ਲਾਵਾਂਗੇ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਲਗਭਗ ਪ੍ਰੋਗਰਾਮ ਆਪਣਾ ਸਮਾਪਤ ਹੋਣ ਵੱਲ ਵੱਧ ਰਿਹਾ ਹੈਗਾ ਅਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਮੁੜਦੇ ਹਾਂ।

0: ਜੀ ਦੋਸਤੋ, ਪ੍ਰੋਗਰਾਮ ਲਗਭਗ ਸਮਾਂ ਸਮਾਪਤ ਹੋ ਚੁੱਕਿਆ ਹੈਗਾ ਅਤੇ ਅਸੀਂ ਤੁਹਾਡੇ ਕੋਲ ਇੱਥੋਂ ਲਵਾਂਗੇ ਇਜਾਜ਼ਤ। ਜੇ ਤੁਸੀਂ ਆਟੋ ਇੰਸ਼ੋਰੈਂਸ ਜਾਂ ਲਾਈ ਆਪਣੇ ਹੋਮ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਚਾਹੁੰਦੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6476278820 6476278820 ਦੇ ਉੱਪਰ। ਜੀ ਰਾਜਵੀਰ ਜੀ, ਲਈ ਆ ਗਿਆ ਜੀ?
1: ਬਿਲਕੁਲ ਜੀ, ਬਿਲਕੁਲ ਅੱਗੇ ਲਈਏ। ਇੱਕ ਵਾਰ ਫਿਰ ਆਪਾਂ ਨੰਬਰ ਦੇ ਦਈਏ ਜਿਹੜੇ ਗਲੋਬਲ ਵਾਲਿਆਂ ਦਾ, 437-564। ਸੋ ਤੁਸੀਂ 31-75 ਤੇ ਸੰਪਰਕ ਕਰ ਸਕਦੇ ਹੋ, 437-264-31-75। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਗ੍ਰਾਂਟ ਐਂਡ ਲੋਨ ਦੇ ਹੱਕਦਾਰ ਹੋ ਤਾਂ ਤੁਸੀਂ 437-264-31-75 ਤੇ ਕਾਲ ਕਰ ਸਕਦੇ ਹੋ ਜੀ। 437-264-31-75 ਕੱਲ ਦਾ ਦਿਨ ਬਾਕੀ ਰਹਿ ਗਿਆ ਬਾਈ ਜੀ, 437-264
0: ਜੀ ਜੀ ਜੀ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।

0: ਇਹ ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God
2: Satnam
0: The Supreme Truth
2: Karta Purakh
0: The Creator
2: Nirupam
0: Without fear Without hate,
2: Akal Murat,
0: omnipresent,
2: Ajoni Sepam,
0: immortal,
2: Guru Parsad,
0: through his grace,
2: Jap,
0: thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
8: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।
8: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
9: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
10: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
9: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
10: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
11: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
12: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
13: 416-509-1509
12: ਔਰ ਵਿਜ਼ਿਟ insuranceforyou.ca।
8: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਦੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711, 905-239-7711।

ਤੁਹਾਡੇ ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੰਡੇ ਦਾ ਦਿਨ ਹੈ, 27 ਜੁਲਾਈ ਅੱਜ ਹੋ ਚੁੱਕੀ ਹੈ। ਵੀਕ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਦਿਨ ਨੂੰ। ਮੰਡੇ ਦਾ ਦਿਨ, ਵੀਕ ਦੀ ਸ਼ੁਰੂਆਤ, ਅਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਵੀਕ ਬੜਾ ਵਧੀਆ ਸਟਾਰਟ ਹੋਇਆ ਹੋਏਗਾ। ਦਿਨ ਬੜਾ ਵਧੀਆ, ਬਹੁਤ ਖੂਬਸੂਰਤ ਜਿਹਾ ਦਿਨ ਹੈ ਅਤੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਵੀ ਬਹੁਤ ਹੀ ਖੁਸ਼ੀਆਂ ਭਰਿਆ ਹੋਇਆ ਹੋਊਗਾ। ਸਾਰਿਆਂ ਨੇ ਬੜਾ ਇੰਜੋਏ ਕੀਤਾ ਹੋਣਾ। ਸਮਰ ਡੇਜ਼ ਚੱਲ ਰਹੇ ਨੇ, ਓਬਵੀਅਸ ਗੱਲ ਹੈ, ਇੰਜੋਏ ਕਰਨਾ ਤਾਂ ਬਣਦਾ ਹੀ ਹੈ। ਅਤੇ ਸਟੂਡੀਓ ਦਾ ਨੰਬਰ 905-5544-44 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ। 3 ਤੋਂ ਲੈ ਕੇ 6 ਵਜੇ ਤੱਕ ਪ੍ਰੋਗਰਾਮ ਤੁਸੀਂ ਐਵਰੀ ਡੇ ਇੰਜੋਏ ਕਰਦੇ ਹੋ ਅਤੇ ਨਾਲ ਦੀ ਨਾਲ ਹੀ 3:08 ਅਤੇ ਕੁਝ ਸੈਕਿੰਡ ਹੋ ਗਏ ਨੇ ਅਤੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ। ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 905-564-44-905-564-4644 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਤੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਪੂਰਾ ਵਧੀਆ ਨਿਕਲਿਆ ਹੋਏਗਾ ਤੇ ਵੀਕ ਦੀ ਸ਼ੁਰੂਆਤ ਵੀ ਸਾਰਿਆਂ ਦੀ ਬੜੀ ਵਧੀਆ ਹੋਈ ਹੈ। ਤੇ ਇੱਕ ਵਾਰ ਫਿਰ ਤੋਂ 905-564-4644 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਐਵਰੀਡੇ ਤੁਹਾਡਾ ਤੇ ਸਾਡਾ ਸਾਥ ਹੁੰਦਾ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ।

ਅੱਜ ਦੇ ਪ੍ਰੋਗਰਾਮ ਚ ਕੁਝ ਗੱਲਾਂ ਬਾਤਾਂ, ਕੁਝ ਗੀਤ ਸੰਗੀਤ, ਕੁਝ ਸਪੋਂਸਰਸ ਦੇ ਮੈਸੇਜ ਲਵਾਂਗੇ ਤੇ ਨਾਲ ਦੀ ਨਾਲ ਹੀ ਸਟੂਡੀਓ ਨੰਬਰ 905-564-64 ਸਰਾਏ ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸਪੋਂਸਰ ਦੇ ਬਾਰੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਇੱਕੋ ਇੱਕ ਨੰਬਰ ਹੈ 905-564-6444। ਜੇ ਤੁਹਾਡੀ ਗੱਡੀਆਂ ਦੀ ਆਟੋ ਦੀ ਯਾਨੀ ਕਿ ਆਟੋ ਇੰਸ਼ੋਰੈਂਸ ਦੀ ਤੁਹਾਡੀ ਰਿਨਿਊਅਲ ਆਉਣ ਵਾਲੀ ਹੈ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਇਹਨਾਂ ਨੂੰ ਕਾਫੀ ਲੰਬਾ ਟਾਈਮ ਹੋ ਗਿਆ ਇਸ ਫੀਲਡ ਦੇ ਵਿੱਚ, ਇੰਸ਼ੋਰੈਂਸ ਦੇ ਵਿੱਚ ਤੁਸੀਂ ਇੱਕ ਵਧੀਆ ਕਵਰੇਜ ਦੇ ਨਾਲ ਵਧੀਆ ਪਲਾਨ ਲੱਭ ਰਹੇ ਹੋ, ਵਧੀਆ ਪ੍ਰੀਮੀਅਮ ਤੁਹਾਡਾ ਹੋਣਾ ਚਾਹੀਦਾ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ, ਜਿਨ੍ਹਾਂ ਦੀ ਜੁਲਾਈ ਤੋਂ ਬਾਅਦ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ। ਤੁਸੀਂ ਖਾਸ ਤੌਰ 'ਤੇ ਧਿਆਨ ਨਾਲ ਸੁਣੋ ਕਿਉਂਕਿ ਜੁਲਾਈ ਤੋਂ ਬਾਅਦ ਕੁਝ ਚੇਂਜਿਸ ਆ ਰਹੀਆਂ ਨੇ ਆਟੋ ਇੰਸ਼ੋਰੈਂਸ ਦੇ ਵਿੱਚ ਓਨਟੈਰੀਓ ਦੇ ਵਿੱਚ, ਤਾਂ ਜਿੰਨੇ ਵੀ ਪੋਲਿਸੀ ਰੀਨਿਊ ਕਰਵਾਉਣ ਵਾਲੇ ਡਰਾਈਵਰਸ ਹੋਣਗੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਨਵੇਂ ਡਿਸੀਜਨਸ ਕਰਨੇ ਪੈ ਸਕਦੇ ਆ। ਅਤੇ ਜ਼ਰੂਰੀ ਹੈ ਕਿ ਤੁਸੀਂ ਇਹ ਸਮਝੋ ਕਿ ਜਿਹੜਾ ਇਹ ਬਦਲਾਅ ਆ ਰਿਹਾ ਇਹ ਤੁਹਾਡੀ ਫੈਮਿਲੀ ਅਤੇ ਤੁਹਾਡੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦਾ। ਅਤੇ ਇਸ ਕਰਕੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਅਤੇ ਜੇਕਰ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਫਿਰ ਤੁਸੀਂ ਆਪਣੇ ਘਰ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਜ਼ਰੂਰ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 299-952-9532। ਮਨੂ ਸ਼ਰਮਾ ਜੀ ਦਾ ਨੰਬਰ ਹੈ, ਇਸ ਨੰਬਰ ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ।

0: 9055446444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣਾ ਦਿਨ ਵੀ ਇੰਜੋਏ ਕਰ ਰਹੇ ਹੋਵੋਗੇ। ਬ੍ਰੈਂਪਟਨ ਦੇ ਵਿੱਚ ਇਸ ਟਾਈਮ 29°C ਚੱਲ ਰਿਹਾ ਤੇ ਬੜੇ ਵਧੀਆ ਸਮਰ ਡੇਜ਼ ਤੁਸੀਂ ਸਾਰੇ ਸਪੈਂਡ ਕਰ ਰਹੇ ਹੋ ਤੇ ਬੜਾ ਵਧੀਆ ਟਾਈਮ ਹੈ ਤੇ ਹੁਣ ਤਾਂ ਮਹੀਨੇ ਕੁ ਬਾਅਦ ਫਿਰ ਫਾਲ ਸੀਜ਼ਨ ਸਟਾਰਟ ਹੋ ਜਾਣਾ ਆ ਤਾਂ ਜਿੰਨੀ ਸਮਰ ਰਹਿੰਦੀ ਹੈ ਇਹਨੂੰ ਪੂਰਾ ਇੰਜੋਏ ਕਰੋ ਤੇ 27° ਇਸ ਟਾਈਮ ਹੈਗਾ ਆ ਐਂਡ ਫੀਲਸ ਲਾਈਕ ਵੀ 27 ਹੀ ਹੈ ਅਤੇ ਹਲਕੀ ਫੁਲਕੀ ਬਰਸਾਤ ਹੋਣ ਦੇ ਚਾਂਸਿਸ ਅੱਜ ਜ਼ਰੂਰ ਹੈਗੇ ਨੇ ਲੇਟ ਨਾਈਟ ਅਤੇ ਉਹਦੇ ਲਈ ਵੀ ਆਪਣਾ ਜੇ ਕਿਤੇ ਬਾਹਰ ਅੰਦਰ ਜਾਣਾ ਹੋਵੇ ਤਾਂ ਜ਼ਰੂਰ ਧਿਆਨ ਰੱਖੋ ਕਿਉਂਕਿ ਸ਼ਾਮ ਨੂੰ ਅੱਜ ਬਾਰਿਸ਼ ਸਟਾਰਟ ਹੋ ਜਾਣੀ ਹੈ ਅਤੇ 2-3 ਦਿਨ ਫਿਰ ਬਾਰਿਸ਼ ਵਾਲਾ ਹੀ ਮਾਹੌਲ ਰਹਿਣਾ ਆ ਤਾਂ ਮੀਂਹ ਕਣੀ ਦੇ ਮੌਸਮ ਦੇ ਵਿੱਚ ਗੱਡੀਆਂ ਬੜੀ ਧਿਆਨ ਦੇ ਨਾਲ ਡਰਾਈਵ ਕਰੋ, ਹਮੇਸ਼ਾ ਪ੍ਰੀਕੋਸ਼ਨਸ ਦੇ ਨਾਲ ਚੱਲੋ ਜਿੱਥੇ ਕਿਤੇ ਵੀ ਜਾਂਦੇ ਹੋ ਬੜੇ ਧਿਆਨ ਦੇ ਨਾਲ ਐਂਡ ਹੌਲੀ ਹੌਲੀ ਡਰਾਈਵ ਕਰੋ, ਹੌਲੀ ਮਤਲਬ ਠੀਕ ਠੀਕ ਦੇਖ ਕੇ ਪ੍ਰੀਕੋਸ਼ਨਸ ਦੇ ਨਾਲ ਕੇਅਰਫੁਲੀ ਡਰਾਈਵ ਕਰੋ। ਤੇ ਲੋ ਫਿਰ ਸਾਡੇ ਪਹਿਲੇ ਕਾਲਰ ਨਾਲ ਲਾਈਨ ਤੇ ਜੁੜੇ ਨੇ 0490। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਮਮਰਪ੍ਰੀਤ ਦਾ ਸੁਣਾਵੇ ਜੀ।
0: ਹਾਂਜੀ ਦੱਸੋ।
1: ਉਹ ਦਿਲਬਰ ਜਾਨੀਏ ਤੇਰੇ ਹਮ ਹੈ ਹਮ ਤੇਰੇ।
0: ਉਹ ਦਿਲਬਰ ਜਾਨੀਏ ਓਕੇ
1: ਹੈ ਹਮ ਤੇਰੇ।
0: ਠੀਕ ਹੈ ਜੀ, ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055446444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਜੀ, ਜੋ ਕਿ ਤੁਹਾਡੇ ਲਈ ਇੱਕ ਵਧੀਆ ਨਵੀਂ ਅਪਡੇਟ ਲੈ ਕੇ ਆਏ ਨੇ। ਤੁਸੀਂ ਵੀ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆਓ। ਦੋ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਗ੍ਰੈਂਡ ਹੋਮ ਫਰਨੀਚਰ। ਤੁਸੀਂ ਇਹਨਾਂ ਦੀਆਂ ਦੋਨੋਂ ਲੋਕੇਸ਼ਨਸ 'ਤੇ ਐਵਰੀ ਡੇ ਵਿਜ਼ਿਟ ਕਰ ਸਕਦੇ ਹੋ। ਬਹੁਤ ਹੀ ਕਮਾਲ ਦੀਆਂ ਡੀਲਸ ਅਤੇ ਬਹੁਤ ਕਮਾਲ ਕਮਾਲ ਦੇ ਤੁਹਾਡੇ ਲਈ ਪ੍ਰਾਈਸਿਸ ਇਹ ਲਗਾਉਂਦੇ ਨੇ, ਬਟ ਤੁਹਾਨੂੰ ਨੰਬਰ 1 ਟੋਪ ਕੁਆਲਿਟੀ ਦਾ ਫਰਨੀਚਰ ਪ੍ਰੋਵਾਈਡ ਕਰਦੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਸੁਖ ਜੀ ਸਾਡੇ ਨਾਲ ਜੁੜੇ ਨੇ, ਸੁਖ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਪਰਿਵਾਰਾਂ ਤੱਕ ਇਹ ਮੈਸੇਜ ਦੇਵਾਂਗੇ ਜੀ, ਸੈਚਰਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਤੁਸੀਂ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਇਸ ਲੌਂਗ ਵੀਕਐਂਡ ਦੇ ਉੱਪਰ ਤੁਹਾਨੂੰ ਮਿਲਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਜ਼ਰੂਰ ਇਹ ਚੈੱਕ ਲਾਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਵੀਕਐਂਡ ਲੌਂਗ ਵੀਕਐਂਡ ਦੇ ਉੱਪਰ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਇਸ ਲੌਂਗ ਵੀਕਐਂਡ ਦੇ ਉੱਪਰ ਹਾਰਡ ਫੋਮ ਦਾ ਮੈਟਰਸ ਬਾਈ ਕਰਨਾ, ਜੀ ਹਾਂ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿਲਰ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $500-600 ਸੀ, ਸਿਰਫ $199 ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿਲਰ ਟੌਪ ਦੇ ਨਾਲ $199 ਦਾ ਮਿਲੂਗਾ, ਤੇ ਨਾਲ ਹੂਬਰ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿਲਰ ਟੌਪ ਦੇ ਨਾਲ $199 ਦਾ, ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੀ ਲੌਂਗ ਵੀਕਐਂਡ ਸੇਲ ਸੇਲ ਸੇਲ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਜ਼ਰੂਰ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ, ਬਹੁਤ ਹੀ ਕਮਾਲ ਦੀ ਤੁਹਾਡੇ ਲਈ ਸੇਲ ਇਹ ਲਗਾ ਰਹੇ ਨੇ 6685 ਟੋਮਕਨ ਰੋਡ ਦੇ ਉੱਪਰ। ਇਸ ਸੈਟਰਡੇ ਨੂੰ ਸਾਡਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਏਗਾ ਤੇ ਤੁਸੀਂ ਵੀ ਜ਼ਰੂਰ ਸਾਂਝ ਪਾਉਣੀ, ਬਹੁਤ ਹੀ ਕਮਾਲ ਦੇ ਪ੍ਰਾਈਸਿਸ ਐਂਡ ਬਹੁਤ ਕਮਾਲ ਦੀਆਂ ਡੀਲਸ ਤੁਹਾਨੂੰ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਨੰਬਰ ਤੁਸੀਂ ਨੋਟ ਕਰ ਲਓ 6472620000, ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ, ਸੁਖ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਤੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। 8398 ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਹਾਂਜੀ ਗੋਡਾ ਸਿੱਧੂ ਸਾਹਿਬ ਨਹੀਂ ਆਏ ਜੀ ਅੱਜ?
0: ਨਹੀਂ ਸਿੱਧੂ ਸਰ ਬਿਜ਼ੀ ਨੇ ਅੱਜ।
1: ਚਲ ਕੋਈ ਨਾ, ਵਧੀਆ ਹੀ ਬਿਜ਼ੀ ਚਾਹੀਦੇ।
0: ਹਾਂਜੀ
1: ਗਾਣਾ ਲਾ ਲਈ, ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਵਿੱਚ ਗਾਰਾ,
0: ਮੀਂਹ ਪੈਣ ਲੱਗ ਗਿਆ ਬਾਹਰ ਤੁਹਾਡੇ?
1: ਹਾਂਜੀ ਪੈ ਕੇ ਹਟਿਆ ਜੀ, ਹੁਣ ਪਕੌੜੇ ਦਾ ਟਾਈਮ ਵੀ ਹੋ ਗਿਆ, ਨਾਲੇ ਤਾਂ ਕਿਸੇ ਦਾ ਤੇਲ ਵੇਖੂ ਨਾਲੇ ਬੇਸਣ ਵੇਖੂਗਾ ਜੀ ਮੇਰੇ ਹਿਸਾਬ ਨਾਲ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ, ਹੈ ਨਾ?
1: ਪੈ ਕੇ ਹਟਿਆ ਬੜਾ ਸੋਹਣਾ ਜੀ।
0: ਅੱਛਾ ਅੱਛਾ ਚਲੋ ਵਧੀਆ। ਕਿਹੜੇ ਕਿਹੜੇ ਏਰੀਆ ਚ ਤੁਸੀਂ?
1: ਮੈਂ ਹੁਣ ਇਸ ਵਕਤ ਜੀ ਪ੍ਰੋਫੈਸਰ ਲੇਖ ਤੇ ਉੱਥੇ ਗਾਰਾ ਮਿਲਦਾ ਸਭ ਦਾ
0: ਪ੍ਰੋਫੈਸਰ ਲੇਖ ਤੇ ਓਕੇ ਠੀਕ ਹੈ ਠੀਕ ਹੈ ਇੱਥੇ ਮਤਲਬ ਪੈ ਗਿਆ ਓਕੇ ਥੈਂਕ ਯੂ ਬਹੁਤ ਸ਼ੁਕਰੀਆ ਇਟ ਮੀਨਸ ਬ੍ਰੈਂਪਟਨ ਵੈਸਟ ਵਾਲੀ ਸਾਈਡ ਤੇ ਤਾਂ ਮੀਂਹ ਪੈ ਗਿਆ ਹੋਰ ਕਿੱਥੇ ਕਿੱਥੇ ਕੀ ਕਿੱਦਾਂ ਦਾ ਮੌਸਮ ਹੈ ਜ਼ਰੂਰ ਤੁਸੀਂ ਮੈਨੂੰ ਦੱਸੋ ਥੋੜ੍ਹੀ ਜਿਹੀ ਅਪਡੇਟ ਦਿਓ ਕਿਉਂਕਿ ਮੈਂ ਤਾਂ ਹੁਣ ਆਫਿਸ ਦੇ ਕੰਮ ਕਰਕੇ ਕਰਕੇ ਹਟੀ ਹਾਂ ਅੰਦਰ ਅੰਦਰ ਹੀ ਅਤੇ ਮੈਨੂੰ ਬਾਹਰ ਦਾ ਮੌਸਮ ਹਜੇ ਕੁਛ ਪਤਾ ਨਹੀਂ ਲੱਗਿਆ ਤੁਸੀਂ ਮੈਨੂੰ ਦੇ ਦਿਓ ਅਪਡੇਟ ਫਿਰ ਆਪਾਂ ਉੱਦਾਂ ਦੇ ਗਾਣੇ ਵੀ ਸੁਣਾਂਗੇ ਗੱਲਾਂ ਬਾਤਾਂ ਵੀ ਕਰਾਂਗੇ 1000 ਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਮਨਪ੍ਰੀਤ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਪਹਿਲਾਂ ਨਾ ਫਰਮੈਸ਼ ਭਾਈ ਸਿਗਾਗਰ ਦੇ ਸੁੱਚੇ ਮੋਤੀ ਤੁਸੀਂ ਅੱਧਾ ਜਿਹਾ ਸੁਣਾਇਆ ਸੀ ਲਾਸਟ ਵਿੱਚ ਉਹ ਗਾਣਾ
0: ਸਰਬਜੀਤ ਮਾਂਗਰ ਜੀ ਦਾ ਸੁਣਾਇਆ ਸੀ ਉਹ ਲੰਬਾ ਸੀ ਥੋੜਾ ਜਿਹਾ ਨਾ
3: ਵੀ ਹੋਵੇ ਹਨਾ ਪਰ ਉਹ ਅੱਗੇ ਵੀ ਮੇਰੇ ਤਿੰਨ ਚਾਰ ਗਾਣੇ ਪਤਾ ਨੀ ਕਿਉਂ ਮਾੜੇ ਜੀ ਅੱਧੇ ਜੇ ਹੁੰਦੇ ਆ ਤੁਹਾਡੇ ਪਤਾ ਨੀ
0: ਨਹੀਂ ਏਦਾਂ ਤਾਂ ਨੀ ਹੁੰਦਾ ਗਾਣਾ ਤਾਂ ਆਪਾਂ ਪੂਰਾ ਹੀ ਲਗਾਈਦਾ ਕੋਈ ਮੈਂ ਕੋਈ ਨਾ ਅੱਜ ਫੇਰ ਸੁਣਾ ਦਿੰਦੇ ਤੁਹਾਨੂੰ ਕੋਈ ਗੱਲ ਨੀ ਗੁਰਮੀਤ ਬਾਵਾ ਜੀ ਦਾ ਸੁਣਾ ਦਿੰਦੇ
3: ਸੁਣਾ ਦੋ ਜਾਂ ਤੁਸੀਂ ਸਰਬਜੀਤ ਸ਼ਰਮਾ ਦਾ ਸੁਣਾ ਦੋ ਘੋੜੀ
0: ਘੋੜੀ
3: ਗੁਰਮੀਤ
0: ਬਾਵਾ ਜੀ ਦਾ ਹੈ
3: ਨਹੀਂ ਇਹ ਤਾਂ ਸਰਬਜੀਤ ਸ਼ਰਮਾ ਦਾ
0: ਗੁਰਮੀਤ ਬਾਵਾ ਜੀ ਦਾ ਗਾਣਾ ਠੀਕ ਹੈ ਠੀਕ ਹੈ ਜ਼ਰੂਰ ਸੁਣਾਉਂਦੀ ਹਾਂ ਮੈਂ ਥੋੜਾ ਟਾਈਮ ਦਿਓ ਪਲੀਜ਼ ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਲਓ ਫਿਰ ਪਹਿਲਾ ਗਾਣਾ ਸੁਣੋ ਤੁਸੀਂ ਤਰਸੇਮ ਜੱਸਰ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਗਾਣਾ ਆ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-44, 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰੋਗੇ ਪੂਰੇ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਬਹੁਤ ਲੰਬਾ ਤਜ਼ਰਬਾ ਹੈ ਇਹਨਾਂ ਦਾ, ਕਾਫੀ ਐਕਸਪੀਰੀਅੰਸਡ ਨੇ ਹੋਮਿਓਪੈਥੀ ਦੀ ਫੀਲਡ ਦੇ ਵਿੱਚ, ਤੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਤੁਹਾਨੂੰ ਆਪਣੀ ਹੈਲਥ ਦੇ ਉੱਪਰ, ਹੈਲਥ ਦੇ ਵਿੱਚ ਕੋਈ ਵੀ ਇਸ਼ੂਜ਼ ਹੋਣ, ਤੁਹਾਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ, ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਹੋਮਿਓਪੈਥੀ ਦੇ ਮਾਹਰ ਨੇ ਡਾਕਟਰ ਕੁਲਦੀਪ ਜੀ, ਨਾਲੇ ਸਾਨੂੰ ਨਵੀਂ ਨਵੀਂ ਇਨਫੋਰਮੇਸ਼ਨ ਦੇਣਗੇ ਅਤੇ ਨਾਲੇ ਤੁਸੀਂ ਇਹਨਾਂ ਦੇ ਨਾਲ ਹਰ ਬਿਮਾਰੀ ਬਾਰੇ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਸਾਰੇ ਸੋਲਿਊਸ਼ਨਸ ਦੇਣਗੇ ਡਾਕਟਰ ਕੁਲਦੀਪ। ਨੰਬਰ 6478-0055-647-818-0055 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਐਵਰੀ ਡੇ ਗੱਲਬਾਤ ਕਰ ਸਕਦੇ ਹੋ। ਡਾਕਟਰ ਕੁਲਦੀਪ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਸਵਾਗਤ ਸਰ, ਤੁਸੀਂ ਕਾਲ ਐਂਡ ਗੁੱਡ ਆਫਟਰਨੂਨ।
0: ਹਾਂਜੀ ਗੁੱਡ ਆਫਟਰਨੂਨ ਸਰ, ਤੁਸੀਂ ਅੱਜ ਕਿਹੜੀ ਸਾਨੂੰ ਬਿਮਾਰੀ ਬਾਰੇ ਜਾਣਕਾਰੀ ਦਿਓਗੇ?
1: ਹਾਂਜੀ ਮਨਪ੍ਰੀਤ ਜੀ, ਅੱਜ ਮੈਂ ਐਸਿਡਿਟੀ ਬਾਰੇ ਜਾਣਕਾਰੀ ਦੇਵਾਂਗਾ। ਦੇਖੋ ਪਹਿਲਾਂ ਤਾਂ ਮੈਂ ਕਹਿੰਦਾ ਹੁੰਦਾ, ਦੇਖੋ ਪੂਰਾ ਮੈਂ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ, ਮੈਨੂੰ ਲਗਭਗ 50 ਸਾਲ ਹੋ ਗਏ ਹੋਮਿਓਪੈਥੀ ਫੀਲਡ ਚ। ਪੂਰੇ ਨਾਰਥ ਅਮਰੀਕਾ ਦੀ ਗੱਲ ਕਰਨਾ, ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥੀ ਕਿਸੇ ਨੂੰ ਵੀ ਕੋਈ ਪੁਰਾਣਾ ਹੈਗੀ ਹੈ, ਤੁਸੀਂ ਥੱਕ ਚੁੱਕੇ ਹੈ, ਤੁਹਾਨੂੰ ਸੋਲੂਸ਼ਨ ਨਹੀਂ ਮਿਲਿਆ, ਜ਼ਰੂਰ ਮੇਰੇ ਨਾਲ ਗੱਲਬਾਤ ਕਰੋ। ਤੁਹਾਨੂੰ ਪੇਟ ਦੀ ਪ੍ਰੋਬਲਮ ਹੈ, ਪਾਇਲਸ ਹੈ, ਥਾਇਰਾਇਡ ਹੈ, ਕੋਲੈਸਟਰਾਲ, ਡਾਇਬਟੀਜ, ਐਂਗਜ਼ਾਇਟੀ, ਡਿਪਰੈਸ਼ਨ, ਆਰਥਰਾਈਟਿਸ ਹੈ, ਕਿਸੇ ਤਰ੍ਹਾਂ ਦੀ ਸਕਿਨ ਦੇ ਇਸ਼ੂ ਨੇ, ਐਗਜ਼ਮਾ ਹੋ ਗਿਆ, ਸਰੈਚਿਸ ਹੋ ਗਿਆ, ਫੁਲਵੈਰੀ ਹੋ ਗਿਆ, ਸਲੀਪ ਐਪਨੀਆ, ਬੱਚਿਆਂ ਦਾ ਆਟਿਜ਼ਮ ਦਾ ਜ਼ਰੂਰ ਨਾ ਲਵਾਂ, ਆਟਿਜ਼ਮ ਪੂਰੀ ਦੁਨੀਆ ਤੋਂ ਮੇਰੇ ਕੋਲ ਬੱਚੇ ਨੇ, ਆਟੋਮੋਨ ਡਿਜ਼ੀਜ਼ ਹੈ, ਅੱਖ ਨੱਕ ਗਲੇ ਦੀ ਕੋਈ ਵੀ ਬਿਮਾਰੀ ਹੈਗੀ ਹੈ, ਹੋਮਿਓਪੈਥੀ ਦਾ ਬੈਸਟ ਸਭ ਤੋਂ ਬੜੀ ਚੀਜ਼ ਹੈ ਮਨਪ੍ਰੀਤ ਜੀ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਠੀਕ ਹੈ? ਜਿਹਨਾਂ ਦੇ ਬੈਨੀਫਿਟ ਨੇ ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ। ਤੋ ਮੇਰਾ ਨੰਬਰ 6478-0055 647-818-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਹੁਣ ਦੇਖੋ ਐਸਿਡਿਟੀ ਬਾਰੇ ਮੈਂ ਗੱਲ ਕਰਦਾ, ਇਹਦੇ ਚ ਹਾਲਟ ਬਰਨ ਵੀ ਕਹਿੰਦੇ ਹਾਂ ਆਪਾਂ, ਉਹਨੂੰ ਐਸਿਡ ਰਿਫਲਕਸ ਵੀ ਕਹਿੰਦੇ ਹਾਂ। ਇਹਦੇ ਚ ਹੁੰਦਾ ਕੀ ਹੈ, ਸਾਡੇ ਸਟਮਕ ਦੇ ਵਿੱਚ ਹਾਈਡਰੋਕੋਲਿਕ ਐਸਿਡ ਹੁੰਦਾ, ਉਹ ਸਾਡੇ ਫੂਡ ਪਾਈਪ ਦੇ ਵਿੱਚ ਜਾ ਕੇ ਲੱਗਦਾ, ਉਹਨੂੰ ਆਪਾਂ ਹਾਰਟ ਬਰਨ ਕਹਿੰਦੇ ਹਾਂ। ਤੋ ਉਹ ਕਈ ਵਾਰੀ ਹੋ ਸਕਦਾ ਤੁਹਾਡੇ ਇੱਕ ਵਾਲ ਹੁੰਦਾ ਐਸੋਫੇਗਲ ਫੂਡ ਪਾਈਪ ਦੇ ਸਟਮਕ ਦੇ ਵਿੱਚ, ਉਹਦੇ ਪ੍ਰੋਬਲਮ ਆ ਜਾਂਦੀ ਹੈ, ਕਈ ਵਾਰੀ ਹਰਨੀ ਆ ਜਾਂਦਾ ਉਹਦੇ ਕਰਕੇ ਹੋ ਸਕਦਾ, ਕਈ ਵਾਰੀ ਤੁਸੀਂ ਕਾਫੀ ਜ਼ਿਆਦਾ ਪੀਂਦੇ ਹੋ, ਐਲਕੋਹਲ ਜ਼ਿਆਦਾ ਲੈਂਦੇ ਹੋ, ਲੋ ਫਾਈਬਰ ਡਾਇਟ ਲੈਂਦੇ ਹੋ, ਉਹ ਰਾਤ ਨੂੰ ਪੈਣ ਮਤਲਬ ਖਾ ਕੇ ਖਾਣਾ ਜੇ ਪੈ ਜਾਂਦੇ ਹੋ, ਕਈ ਕਾਰਨ ਹੁੰਦੇ ਨੇ ਵੀ ਕੋਈ ਇਹ ਪ੍ਰੋਬਲਮ ਹੈਗੀ ਐਸਿਡਿਟੀ ਦੀ, ਆ ਕੇ ਮੇਰੇ ਨਾਲ ਗੱਲ ਕਰ ਸਕਦਾ, ਉਹ ਠੀਕ ਹੋ ਜਾਂਦਾ ਇਹ ਪ੍ਰੋਬਲਮ ਜੇ ਸਾਡੇ ਦਵਾਈਆਂ ਨਾਲ ਜੇ। 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੇ ਕਲੀਨਿਕ 20 ਮੈਰੀਟਾਈਮ ਟੂਰੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ। 647-818-0055-647-818-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਵੈਰੀ ਮਚ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਦੇ ਨਾਲ। ਨੰਬਰ 6478-0055-647-818-0055 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਤੁਸੀਂ ਜੇਕਰ ਆਪਣੇ ਘਰਾਂ ਦੇ ਵਿੱਚ ਪੇਂਟ ਕਰਵਾਉਣਾ ਹੋਵੇ, ਸੰਦਲ ਪੇਂਟਿੰਗ ਨੂੰ ਯਾਦ ਰੱਖੋ, ਇਹ ਕਾਫੀ ਪ੍ਰੋਫੈਸ਼ਨਲ ਪੇਂਟਰਸ ਨੇ, ਬਹੁਤ ਲੰਬੇ ਟਾਈਮ ਤੋਂ ਇਹ ਪੂਰਾ ਪ੍ਰੋਫੈਸ਼ਨਲ ਐਂਡ ਅਫੋਰਡੇਬਲ ਪੇਂਟ ਕਰਦੇ ਨੇ, ਬਟ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਅਤੇ ਜਿੱਥੇ ਵੀ ਕਿਤੇ ਵੀ ਤੁਸੀਂ ਚਾਹੁੰਦੇ ਹੋ, ਰੈਜੀਡੈਂਸ਼ੀਅਲ ਮਤਲਬ ਆਪਣੇ ਘਰਾਂ ਦੇ ਵਿੱਚ ਜਾਂ ਕਮਰਸ਼ੀਅਲ ਕਿਸੇ ਵੀ ਬਿਲਡਿੰਗ ਦੇ ਵਿੱਚ, ਕੋਈ ਰੈਸਟੋਰੈਂਟ ਹੈ, ਕੋਈ ਸਕੂਲ, ਕਾਲਜ, ਕੋਈ ਆਫਿਸ ਹੈ, ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ, ਤਾਂ ਸੰਦਲ ਪੇਂਟਿੰਗ ਨੂੰ ਜ਼ਰੂਰ ਯਾਦ ਰੱਖੋ। ਸਾਰਾ GTA ਏਰੀਆ ਕਵਰ ਕਰਦੇ ਨੇ। ਤੁਸੀਂ ਕਿਤੇ ਵੀ ਰਹਿੰਦੇ ਹੋਵੋ, ਬ੍ਰੈਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਲੰਡਨ, ਕੈਂਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ, ਤੁਹਾਨੂੰ ਹਰ ਜਗ੍ਹਾ ਦੇ ਉੱਪਰ ਆਪਣੀ ਸਰਵਿਸ ਦਿੰਦੇ ਨੇ। ਸੁਖਜੀਤ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ। ਨੰਬਰ ਹੈ 647-822-3313-647-822-3313, ਸੰਦਲ ਪੇਂਟਿੰਗ ਦਾ ਨੰਬਰ ਹੈ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਨੈਕਸਟ ਫਰਮਾਇਸ਼ੀ ਗਾਣੇ ਦੀ, ਅਤੇ ਉਸ ਤੋਂ ਬਾਅਦ ਵਾਪਿਸ ਆਵਾਂਗੇ, ਗੱਲਬਾਤ ਕਰਾਂਗੇ ਅੱਗੇ ਨੈਕਸਟ ਸਪੌਂਸਰਸ ਦੇ ਨਾਲ। ਅਤੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਐਂਡ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਿਮਰਨ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇਕਰ ਤੁਸੀਂ ਵੀ ਆਪਣੇ ਇਹ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ, ਕਿ ਤੁਹਾਨੂੰ ਪਤਾ ਹੈ ਕਿ ਹੁਣ ਕੁਝ ਸਮੇਂ ਤੱਕ ਹੀ ਜਿਹੜਾ ਇਹ ਗ੍ਰਾਂਟਸ ਦਾ ਸਿਸਟਮ ਰਹਿ ਗਿਆ ਆ, ਉਸ ਤੋਂ ਬਾਅਦ ਸਿਰਫ ਲੋਨ ਹੀ ਮਿਲਿਆ ਕਰਨਾ। ਅਤੇ ਸਾਰਾਂਸ਼ ਨਾਗਪਾਲ ਜੀ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ ਅਤੇ ਇਹਨਾਂ ਦੇ ਨਾਲ ਤੁਸੀਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਵੀ ਦੇਣਗੇ, ਤੁਹਾਡੀ ਪੂਰੀ ਹੈਲਪ ਵੀ ਕਰਨਗੇ ਜੇ ਤੁਸੀਂ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਇਨਰੋਲ ਹੋਣਾ ਹੋਵੇ। ਨੰਬਰ 4372643175-437-234-3175 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਿਮਰਨ ਜੀ, ਕੀ ਹਾਲ ਹੈ ਤੁਹਾਡਾ?
1: ਹਾਊਸ ਵਾਈਫ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਕੋਈ ਏਜ ਲਿਮਿਟ ਨਹੀਂ ਹੈਗੀ ਜੀ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਇਹਦੇ ਵਿੱਚ। ਸੋ ਆਪਣਾ ਕੱਲ ਦਾ ਲਾਸਟ ਡੇ ਹੋਏਗਾ, ਸਾਡਾ ਬੈਚ ਜਿਹੜਾ ਆਲਰੇਡੀ ਫੁੱਲ ਹੋ ਚੁੱਕਿਆ ਹੈ। ਸੋ ਲਾਸਟ ਡੇ ਹੋਏਗਾ ਕੱਲ ਦਾ। ਜੇ ਤੁਸੀਂ ਅਪਲਾਈ ਕਰਨਾ ਵਾ ਗ੍ਰਾਂਟ ਦੇ ਲਈ ਤਾਂ ਤੁਸੀਂ ਸਾਨੂੰ ਹੁਣ ਕਾਲ ਕਰਕੇ ਆਪਣੀ ਇਨਕਮ ਦੱਸੋ। ਇਹਦੇ ਵਿੱਚ ਸਾਡੀ ਇਨਕਮ ਦੇਖਦੇ ਨੇ, 70,000 ਤੋਂ ਤੁਹਾਡੀ ਇਨਕਮ ਘੱਟ ਹੋਣੀ ਚਾਹੀਦੀ ਹੈ। ਤੁਹਾਡੀ ਇਨਕਮ ਦੇਖੀ ਜਾਂਦੀ ਹੈ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਿਆ ਜਾਂਦਾ ਹੈ ਕਿ ਤੁਹਾਡੇ ਡਿਪੈਂਡੈਂਟ ਬੱਚੇ ਕਿੰਨੇ ਨੇ। ਉਸ ਬੇਸਿਸ ਦੇ ਉੱਤੇ ਤੁਹਾਡੀ ਕੈਲਕੂਲੇਸ਼ਨ ਹੁੰਦੀ ਹੈ, ਉਸ ਬੇਸਿਸ ਦੇ ਉੱਤੇ ਤੁਹਾਨੂੰ ਗ੍ਰਾਂਟ ਆਉਂਦੀ ਹੈ ਜੀ ਤੇ ਲੋਨ ਆਉਂਦਾ ਵਾ। ਗ੍ਰਾਂਟ ਤੁਸੀਂ ਰਿਟਰਨ ਨਹੀਂ ਕਰਨੀ ਹੁੰਦੀ, ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ। ਜਿਹੜਾ ਲੋਨ ਹੁੰਦਾ ਵਾ ਉਹ ਵੀ ਤੁਸੀਂ 1 ਸਾਲ ਲਈ ਯੂਜ਼ ਕਰ ਸਕਦੇ ਹੋ, ਉਹਦੇ 'ਤੇ ਕੋਈ ਇੰਟਰਸਟ ਨਹੀਂ ਹੋਏਗਾ, ਨਾ ਹੀ ਤੁਸੀਂ ਉਹਨੂੰ ਪੇਬੈਕ ਕਰਨਾ। 1 ਸਾਲ ਤੋਂ ਬਾਅਦ 2.5% ਇੰਟਰਸਟ ਦੇ ਹਿਸਾਬ ਨਾਲ ਉਹਦੀ ਇੰਸਟਾਲਮੈਂਟ ਬਣ ਜਾਂਦੀ ਹੈ। ਤੁਹਾਡੇ ਕੋਲ ਮੈਕਸੀਮਮ 14 ਸਾਲ ਹੁੰਦੇ ਨੇ ਰਿਟਰਨ ਕਰਨ ਲਈ। ਗ੍ਰਾਂਟ ਦੀ ਵਜ੍ਹਾ ਤੁਸੀਂ ਰਿਟਰਨ ਨਹੀਂ ਕਰਨੀ ਆ। ਸੋ ਕੱਲ ਦਾ ਡੇ ਲਾਸਟ ਹੋਏਗਾ, ਅਗਰ ਤੁਸੀਂ ਵੀ ਇਨਰੋਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਤੇ ਹੁਣੇ ਕਾਲ ਕਰੋ। ਸਾਡਾ ਨੰਬਰ ਹੈਗਾ ਜੀ 437-264-3175-437-264-3175। ਅਗਰ ਤੁਹਾਡੀ ਇਨਕਮ 70,000 ਤੋਂ ਘੱਟ ਹੈਗੀ ਹੈ, ਫੈਮਿਲੀ ਇਨਕਮ ਦੇਖੀ ਜਾਂਦੀ ਹੈ ਜੀ, ਫੈਮਿਲੀ ਇਨਕਮ ਅਗਰ ਤੁਹਾਡੀ ਘੱਟ ਹੈਗੀ, ਜਿੰਨੀ ਜ਼ਿਆਦਾ ਘੱਟ ਇਨਕਮ ਹੋਏਗੀ ਉਹਨਾਂ ਵਾਲਾ ਤੁਹਾਨੂੰ ਬੈਨੀਫਿਟ ਹੋਏਗਾ। ਨੈਕਸਟ ਮੰਥ ਤੋਂ ਸਿਰਫ ਲੋਨ ਦੀ ਵੈਲਿਊ ਦੀ ਆਉਣਗੀਆਂ, ਗ੍ਰਾਂਟ ਨਹੀਂ ਹੋਏਗੀ। ਸੋ ਤੁਸੀਂ ਹੁਣ ਸਾਨੂੰ ਕਾਲ ਕਰਕੇ ਅਪਲਾਈ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਆਫਿਸ ਵੀ ਵਿਜਿਟ ਕਰ ਸਕਦੇ ਹੋ ਡਾਇਰੈਕਟਲੀ। ਸਾਡਾ ਆਫਿਸ ਦਾ ਐਡਰੈਸ ਹੈਗਾ 218 ਐਕਸਪੋਰਟ ਬੁਲੇਵਾਰਡ, ਆਫਿਸ ਨੰਬਰ 212। ਬਾਕੀ ਤੁਸੀਂ ਸਾਡੇ ਨੰਬਰ ਤੇ ਸਾਨੂੰ ਕਾਲ ਕਰੋ, ਆਪਣਾ ਐਸਟੀਮੇਟ ਲਓ ਤੇ ਜੇ ਤੁਸੀਂ ਤੁਸੀਂ ਐਲੀਜੀਬਲ ਹੁੰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਔਨ ਦਾ ਕਾਲ ਫੋਨ ਵੀ ਕਰ ਸਕਦੇ ਹੋ, ਵਿਜਿਟ ਕਰਕੇ ਵੀ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ 437-264-3175
0: 437-264-3175 Thank you. ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਨੰਬਰ ਤੁਸੀਂ ਨੋਟ ਕਰ ਲਓ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਤੁਹਾਨੂੰ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਕਰਨ ਦੇ ਵਿੱਚ ਪੂਰੇ ਹੈਲਪਫੁਲ ਹੁੰਦੇ ਨੇ। 437-264-3175 ਇਹਨਾਂ ਦਾ ਆਫਿਸ ਲੋਕੇਟਡ ਹੈ 218 ਐਕਸਪਰਟ ਬੁਲੇਵਰਡ ਮਿਸਿਸਾਗਾ, 437-264-3175 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਦੇ ਆ ਕਿ ਜੇਕਰ ਤੁਸੀਂ ਆਪਣੇ ਘਰਾਂ ਦੇ ਡਕਟ ਹਜੇ ਤੱਕ ਨਹੀਂ ਕਲੀਨ ਕਰਵਾਏ ਤਾਂ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ। ਇਹ ਫਸਟ ਐਵਰ ਕੰਪਨੀ ਹੈ ਡਕਟ ਕਲੀਨਿੰਗ ਦੀ ਆਪਣੀ ਕਮਿਊਨਿਟੀ ਵਾਲੀ, ਜੋ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ। 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਏਅਰ ਕੰਡੀਸ਼ਨਰ ਜਾਂ ਫਰਨੇਸਿਸ ਨੂੰ ਇੰਸਟਾਲ ਜਾਂ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ। ਜਿੰਨੇ ਵੀ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਲਿਸਨਰਸ ਨੇ, ਤੁਸੀਂ ਇਹਨਾਂ ਨੂੰ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ। ਅਪ ਟੂ 3,000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ, ਜੋ ਕਿ ਬਾਕੀ ਸਾਰੇ ਏਰੀਆ ਦੇ ਵਿੱਚ $250 ਦੇ ਵਿੱਚ ਸਰਵਿਸ ਦਿੰਦੇ ਨੇ, $250 ਦੇ ਵਿੱਚ। ਬਟ ਜੇਕਰ ਤੁਸੀਂ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਵਿੱਚ ਰਹਿੰਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ, ਤੁਸੀਂ ਇਹੀ ਸਰਵਿਸ $140 ਦੇ ਵਿੱਚ ਲੈ ਸਕਦੇ ਹੋ, $140 ਦੇ ਵਿੱਚ। ਤੇ ਅਕਾਲ ਡਕਟ ਕਲੀਨਿੰਗ ਦੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ। ਨੰਬਰ ਹੈ 416-710-0662, 416-710-0662, ਅਕਾਲ ਡਕਟ ਕਲੀਨਿੰਗ ਦਾ ਨੰਬਰ ਹੈ। ਤੇ ਲੋ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ। ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

0: ਕਾਓ ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸਤੋਂ ਕਰਵਾਉਂਦਾ ਯਾਰ
1: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
0: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
1: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
2: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
2: ਔਰ ਵਿਜ਼ਿਟ insuranceforyou.ca
4: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055546444, ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਏਐਨਜੀ ਆਟੋਮੋਟਿਵ ਰਿਪੇਅਰ ਨੂੰ ਯਾਦ ਰੱਖੋ। ਜੇ ਤੁਸੀਂ ਆਪਣੀ ਕਾਰਜ਼ ਦਾ ਕੋਈ ਵੀ ਰਿਪੇਅਰ ਦਾ ਕੰਮ ਕਰਾਉਣਾ ਹੋਵੇ ਤਾਂ ਇਹਨਾਂ ਦੇ ਕੋਲ ਪਹੁੰਚੋ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਆ, ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ। ਹਰ ਤਰ੍ਹਾਂ ਦਾ ਤੁਸੀਂ ਸਸਪੈਂਸ਼ਨ ਦਾ ਕੰਮ ਕਰਾ ਸਕਦੇ ਹੋ, ਇੰਜਨ ਦਾ ਕੋਈ ਵੀ ਕੰਮ ਹੋਵੇ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਵਾ

ਕਰਨਾ ਹੋਵੇ ਐਂਡ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਵੀ ਜ਼ਰੂਰ ਕਰਵਾਓ, ਏ ਐਨ ਜੀ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਅਤੇ ਤੁਸੀਂ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਏ ਐਨ ਜੀ ਆਟੋਮੋਟਿਵ ਰਿਪੇਅਰ ਨੰਬਰ 905-8576-905-857-7595 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਤੁਸੀਂ ਸਪੈਕਸ ਐਕਸਪ੍ਰੈਸ ਨੂੰ ਵੀ ਜ਼ਰੂਰ ਯਾਦ ਰੱਖੋ, ਇਹ ਲੋਕੇਟਡ ਹੈ ਤੁਹਾਡੇ ਲਈ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਬ੍ਰਾਂਡਡ ਸਨ ਗਲਾਸਿਸ ਇਹਨਾਂ ਦੇ ਕੋਲ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਮਿਲਣਗੀਆਂ ਅਤੇ ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ, ਇਹ ਤੁਹਾਨੂੰ ਦੇ ਰਹੇ ਨੇ $129 ਦੇ ਵਿੱਚ, $129 ਦੇ ਵਿੱਚ। ਇਹਦੇ ਵਿੱਚ ਵੀ ਟੋਪ ਦੇ ਬ੍ਰਾਂਡਸ ਇੰਕਲੂਡਡ ਹੁੰਦੇ ਨੇ, ਤੁਸੀਂ ਆਪਣੀ ਪਸੰਦ ਦਾ ਬ੍ਰਾਂਡਡ ਫਰੇਮ ਸਿਲੈਕਟ ਕਰੋ ਅਤੇ ਸਿੰਗਲ ਵਿਜ਼ਨ ਗਲਾਸਿਸ ਦਾ ਪੇਅਰ ਜਿਹੜਾ ਹੈਗਾ $129 ਦੇ ਵਿੱਚ ਤੁਸੀਂ ਆਪਣੇ ਲੈ ਸਕਦੇ ਹੋ। ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤਾਂ ਰੈਗੂਲਰ ਪ੍ਰਾਈਸ $600 ਦੀ ਹੁੰਦੀ ਹੈ, ਬਟ ਤੁਹਾਨੂੰ ਇਹ ਦੇ ਰਹੇ ਨੇ $258 ਦੇ ਵਿੱਚ, $258 ਦੇ ਵਿੱਚ। ਲੈਂਸ ਦੀ ਕੋਟਿੰਗ ਸਾਰੀ ਤੁਸੀਂ ਕਰਵਾ ਸਕਦੇ ਹੋ, ਫਲੈਟ 50% ਡਿਸਕਾਊਂਟ ਦੇ ਰਹੇ ਨੇ ਅਤੇ ਤੁਸੀਂ ਇਹਨਾਂ ਦੇ ਕੋਲੋਂ ਸਪੈਸ਼ਲ ਆਫਰਸ ਲੈ ਸਕਦੇ ਹੋ। ਜਦੋਂ ਤੁਸੀਂ 2 ਪੇਅਰ ਆਫ ਗਲਾਸਿਸ ਖਰੀਦਦੇ ਹੋ ਤੁਹਾਨੂੰ ਸੈਕਿੰਡ ਪੇਅਰ ਦੀ ਕੋਟਿੰਗ ਬਿਲਕੁਲ ਫ੍ਰੀ ਕਰਕੇ ਦੇਣਗੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਜਾ ਕੇ ਦਿਓ, ਥਰਸਡੇ, ਫਰਾਈਡੇ ਐਂਡ ਸੈਟਰਡੇ ਡਾਕਟਰਸ ਮਿਲ ਸਕਦੇ ਨੇ ਤੁਹਾਨੂੰ, ਆਪਣੀ ਅਪੋਇੰਟਮੈਂਟ ਬੁੱਕ ਕਰੋ ਅਤੇ ਐਵਰੀ ਡੇ ਪਹੁੰਚ ਸਕਦੇ ਹੋ ਤੁਸੀਂ ਸਪੈਕਸ ਐਕਸਪ੍ਰੈਸ, ਨੰਬਰ 905-460-8888-905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਸਟੂਡੀਓ ਨੰਬਰ 905-564-6444-905-564-5464 ਦੇ ਉੱਪਰ ਤੁਸੀਂ ਆਪਣੇ ਕਾਲਸ ਕਰ ਰਹੇ ਹੋ। ਨੈਕਸਟ ਫਰਮਾਇਸ਼ੀ ਗਾਣਾ ਗੁਰਮੀਤ ਬਾਬਾ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-4444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਰਾਇਲ ਡਿਜੀਟਲ ਦੇ ਨਾਲ ਤੁਸੀਂ ਗੱਲਬਾਤ ਕਰ ਲਓ। ਜੇ ਤੁਸੀਂ ਆਪਣੇ ਘਰਾਂ 'ਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਉਣਾ ਹੋਵੇ ਤਾਂ $55 ਦੀ ਡੀਲ ਹੈ। ਇਹਦੇ ਵਿੱਚ ਤੁਹਾਨੂੰ 1.5 GB ਡਾਟਾ ਵੀ ਦੇ ਰਹੇ ਨੇ ਤੇ ਸਿਰਫ $55 ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਵੀ ਮਿਲ ਰਿਹਾ ਤੁਹਾਨੂੰ। ਤੁਸੀਂ ਇਹਨਾਂ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। AT ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ ਨੰਬਰ 58 ਦੇ ਉੱਪਰ ਲੋਕੇਟਡ ਨੇ ਰਾਇਲ ਡਿਜੀਟਲ। ਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਅਮਨ ਜੀ ਦੇ ਨਾਲ। ਹੋਰ ਵੀ ਤੁਸੀਂ ਇਹਨਾਂ ਦੇ ਕੋਲੋਂ ਡੀਲਸ ਲੈ ਸਕਦੇ ਹੋ। ਆਪਣੇ ਸੈੱਲ ਫੋਨ ਦੀਆਂ ਡੀਲਸ ਵੀ ਲੈਣੀਆਂ ਹੋਣ ਜਾਂ ਘਰ ਦੇ ਲਈ ਇੰਟਰਨੈਟ ਦੀਆਂ ਡੀਲਸ ਲਗਾਉਣੀਆਂ ਨੇ ਤਾਂ ਨੰਬਰ 6472011313 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਜਲਦ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Simply delicious, matlab simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ AB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-7710-647-739-8710, license number M200-3450.
7: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
8: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾੜ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ। 416-991-5939-416-999-6939-4 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾੜ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾੜ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾੜ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444-905-544-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਤੇ 905-564-6444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ। ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੇ ਰਹਿਣ ਦੇ ਲਈ ਇੱਕ ਵਧੀਆ ਘਰ ਲੱਭ ਰਹੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਪ੍ਰਾਈਸ ਵੀ ਰੀਜ਼ਨੇਬਲ ਜੀ ਹੋਵੇ ਤੇ ਘਰ ਵੀ ਤੁਹਾਨੂੰ ਵਧੀਆ ਲੋਕੇਸ਼ਨ ਦੇ ਉੱਪਰ ਮਿਲੇ, ਤਾਂ ਜ਼ਰੂਰ ਤੁਸੀਂ ਧਿਆਨ ਦੇ ਨਾਲ ਸੁਣੋ। ਆਟਵਾ ਸ਼ਹਿਰ ਦੇ ਵਿੱਚ ਇੱਕ ਨਵੇਂ ਟਰਬਨ ਟਾਊਨ ਹਾਊਸਿਸ ਦਾ ਇਹ ਪ੍ਰੋਜੈਕਟ ਲੈ ਕੇ ਆਏ ਨੇ। ਇਹਨਾਂ ਦੀ ਪ੍ਰਾਈਸ 2,90,000 ਤੋਂ ਸ਼ੁਰੂ ਹੋ ਜਾਂਦੀ ਹੈ। ਸਾਰੇ ਖਰਚੇ ਵਗੈਰਾ ਕੱਢਣ ਤੋਂ ਬਾਅਦ ਤਕਰੀਬਨ $700 ਮਹੀਨੇ ਦੀ ਪੋਜ਼ਿਟਿਵ ਕੈਸ਼ ਫਲੋ ਦੀ ਇਨਵੈਸਟਮੈਂਟ ਵੀ ਹੈਗੀ ਹੈ। ਇਹ ਇਨਵੈਸਟਰਸ ਦੇ ਲਈ ਵਧੀਆ ਇੱਕ ਪ੍ਰੋਜੈਕਟ ਹੈ। ਕਲੋਜ਼ਿੰਗ ਇਹਨਾਂ ਦੀ ਹੋਏਗੀ ਸਮਰ 2028 ਦੇ ਵਿੱਚ। 2 ਤੋਂ 3 ਬੈਡਰੂਮ ਦੇ ਅਰਬਨ ਟਾਊਨ ਹਾਊਸਿਸ ਨੇ। 1.5 ਤੋਂ 2 ਬਾਥਰੂਮਸ ਹੋਣਗੇ। ਇਹਦੇ ਵਿੱਚ ਅਪਲਾਇੰਸਿਸ ਦਾ ਪੰਜ ਅਪਲਾਇੰਸਿਸ ਦਾ ਪੈਕੇਜ ਫ੍ਰੀ ਹੋਣਾ ਆ। $1,500 ਦੇ ਡਿਜ਼ਾਈਨ ਸਟੂਡੀਓ ਕ੍ਰੈਡਿਟਸ ਹੋਣਗੇ। ਅਸਾਈਨਮੈਂਟ ਕਲੋਜ਼ ਫ੍ਰੀ ਹੈ ਅਤੇ ਮੇਨਟੇਨੈਂਸ 2 ਸਾਲ ਦੇ ਲਈ ਬਿਲਕੁਲ ਫ੍ਰੀ ਹੈ। ਡਿਪੋਜ਼ਿਟ ਸਟਰਕਚਰ ਫਸਟ ਟਾਈਮ ਹੋਮ ਬਾਇਰਸ ਦੇ ਲਈ ਸਿਰਫ 20,000 ਟੋਟਲ ਡਿਪੋਜ਼ਿਟ ਹੈ, ਜੋ ਕਿ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ ਹੋਏਗਾ। ਇਨਵੈਸਟਰਸ ਦੇ ਲਈ ਸਿਰਫ 32,000 ਟੋਟਲ ਡਿਪੋਜ਼ਿਟ ਹੈ, 1 ਸਾਲ ਦੇ ਵਿੱਚ ਤੁਸੀਂ ਪੇ ਕਰਨਾ ਹੈ। ਇਹ ਓਨਟਾਰੀਓ ਦੇ ਵਿੱਚ ਇੱਕ ਬਹੁਤ ਹੀ ਰੇਅਰ ਓਪਰਚੁਨਿਟੀ ਹੈ ਇਨਵੈਸਟਰਸ ਦੇ ਲਈ, ਕਿਉਂਕਿ ਬਹੁਤ ਲੋਅ ਪ੍ਰਾਈਸ ਹੈ, ਲੋਅ ਡਿਪੋਜ਼ਿਟ ਹੈ ਅਤੇ ਨਾਲੇ ਬਹੁਤ ਹੀ ਹਾਈ ਮੰਥਲੀ ਪੋਜ਼ਿਟਿਵ ਕੈਸ਼ ਫਲੋ ਵੀ ਹੈਗਾ ਆ, ਕਿਉਂਕਿ ਆਟਵਾ ਦੇ ਵਿੱਚ ਬਹੁਤ ਹਾਈ ਰੈਂਟਲ ਡਿਮਾਂਡ ਹੈ ਅਤੇ ਬਹੁਤ ਹਾਈ ਰੈਂਟਲ ਪ੍ਰਾਈਸਿਸ ਵੀ ਨੇ। ਮੋਰਗੇਜ ਹੋ ਗਈ, ਪ੍ਰੋਪਰਟੀ ਟੈਕਸ ਹੋ ਗਿਆ, ਇੰਸ਼ੋਰੈਂਸ ਪੇ ਕਰਨ ਤੋਂ ਬਾਅਦ ਮਹੀਨੇ ਦਾ ਤਕਰੀਬਨ $700 ਦਾ ਪੋਜ਼ਿਟਿਵ ਕੈਸ਼ ਫਲੋ ਹੈ, ਸਾਲ ਦਾ ਤਕਰੀਬਨ 8,400। ਅਤੇ ਟੀਮ ਸਿੱਧੂ ਤੁਹਾਡੇ ਲਈ ਅਫੋਰਡੇਬਲ ਐਂਡ ਪ੍ਰੋਫੈਸ਼ਨਲ ਮੈਨੇਜਮੈਂਟ ਸਰਵਿਸ ਵੀ ਅਰੇਂਜ ਕਰ ਸਕਦੇ ਨੇ ਜੇਕਰ ਤੁਸੀਂ ਆਟਵਾ ਤੋਂ ਦੂਰ ਰਹਿੰਦੇ ਹੋ। ਅਤੇ ਨਾਲ ਹੀ ਮੈਂ ਦੱਸਦਾ ਕਿ ਇਹ ਇੱਕ ਬਹੁਤ ਹੀ ਵੱਡੇ ਰੈਪੂਟੇਟਿਡ ਬਿਲਡਰ ਦਾ ਇੱਕ ਨਵਾਂ ਪ੍ਰੋਜੈਕਟ ਹੈ ਅਤੇ ਪ੍ਰਾਈਸ ਵੀ 2,90,000 ਹੈ ਜਦੋਂ ਸ਼ੁਰੂ ਹੁੰਦੀ ਹੈ ਅਤੇ ਸਿਰਫ 20,000 ਤੋਂ ਲੈ ਕੇ 32,000 ਦਾ ਡਿਪੋਜ਼ਿਟ ਹੈ, ਜੋ ਕਿ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ। ਕਲੋਜ਼ਿੰਗ 2 ਸਾਲਾਂ ਬਾਅਦ ਹੈ, ਯਾਨੀ ਕਿ ਸਮਰ 2028 ਦੇ ਵਿੱਚ, ਅਤੇ ਸਾਰੇ ਅਪਲਾਇੰਸਿਸ ਇੰਕਲੂਡਿਡ ਨੇ। ਟਰਨ ਕੀ ਪ੍ਰੋਪਰਟੀ ਹੈ, ਇਸ ਕਰਕੇ ਪਹਿਲੇ ਹੀ ਦਿਨ ਤੋਂ ਪੋਜ਼ਿਟਿਵ ਕੈਸ਼ ਫਲੋ ਵੀ ਹੈਗਾ ਆ। ਅੱਜ ਹੀ ਤੁਸੀਂ ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ, ਕਿਉਂਕਿ ਲੋਵੈਸਟ ਪ੍ਰਾਈਸ ਯੂਨਿਟਸ ਨੇ, ਐਂਡ ਯੂਨਿਟ ਐਂਡ ਕਾਰਨਰ ਯੂਨਿਟ ਜਲਦ ਤੋਂ ਜਲਦ ਵਿਕ ਜਾਣੇ ਨੇ। ਇਸ ਕਰਕੇ ਤੁਸੀਂ ਜ਼ਰੂਰ ਗੱਲਬਾਤ ਕਰੋ 416-316-0016-416-302-0016, ਟੀਮ ਸਿੱਧੂ ਦਾ ਨੰਬਰ ਹੈ। ਤੇ ਲੋ ਫਿਰ ਲੈਕਸ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਜੈਜ਼ੀ ਬੀਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 905-564-44, 905-564-44, ਸਟੂਡੈਂਟ ਦਾ ਨੰਬਰ ਹੈ। ਅਗਲੇ ਕਾਲਰ 6611। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਮੈਨੂੰ ਜੀ ਉਹ ਪੈਸਟ ਕੰਟਰੋਲ ਵਾਲਿਆਂ ਦਾ ਜਿਹੜਾ ਫੋਨ ਨੰਬਰ ਚਾਹੀਦਾ।
0: ਟੋਰਾਂਟੋ ਪੈਸਟ ਅਰੈਸਟ ਦਾ?
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਹਾਂਜੀ, ਮੈਂ ਦੇ ਰਹੀ ਹਾਂ, ਇੱਕ ਸੈਕਿੰਡ ਦਿਓ।
1: ਨੋ ਪ੍ਰੋਬਲਮ। ਇੱਥੇ ਬੜੇ ਪੇਪਰ।
0: ਹਾਂਜੀ, ਨੋਟ ਕਰ ਲਓ, 647
1: 1 ਸੈਕਿੰਡ ਜੀ, 647
0: ਹਾਂਜੀ, 515
1: 515
0: 8000 8000। ਪਰੇਸ਼ਾਨ ਕਰ ਰਿਹਾ, ਬੈਡ ਬਗਸ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਤੁਹਾਨੂੰ, ਜਾਂ ਤੁਹਾਡੇ ਗਰਾਜ ਦੇ ਵਿੱਚ ਜਾਂ ਬੈਕ ਯਾਰਡ ਦੇ ਵਿੱਚ ਜਾਂ ਕੋਈ ਰਕੂਨ ਵਗੈਰਾ ਆ ਜਾਂਦੇ ਨੇ ਕਈ ਵਾਰੀ, ਹਨਾ, ਜਾਂ ਕੋਈ ਸਕੰਕ ਵਗੈਰਾ ਆ ਗਏ ਨੇ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਟੋਰਾਂਟੋ ਪੈਸਟ ਰੈਸਟ ਸੇਮ ਡੇ ਤੁਹਾਨੂੰ ਸਰਵਿਸ ਦੇ ਦਿੰਦੇ ਨੇ, 100% ਸੈਟਿਸਫੈਕਸ਼ਨ ਗਰੰਟੀ ਹੈ, ਗਵਰਨਮੈਂਟ ਅਪਰੂਵਡ ਕੈਮੀਕਲਸ ਇਹ ਯੂਜ ਕਰਦੇ ਨੇ। ਤੁਸੀਂ ਕਾਲ ਕਰ ਲਓ ਟੋਰਾਂਟੋ ਪੈਸਟ ਰੈਸਟ, 647-515-8000, 647-515-8000 ਟੋਰਾਂਟੋ ਪੈਸਟ ਰੈਸਟ ਦਾ ਨੰਬਰ ਹੈ। SS ਲੋਨ ਕੇਅਰ ਨੂੰ ਵੀ ਯਾਦ ਰੱਖੋ, ਜਿਹੜੇ ਕਿ ਤੁਹਾਡੇ ਲਈ ਨਵੀਂ ਸੋਡਿੰਗ ਕਰਦੇ ਨੇ। ਤੁਸੀਂ ਆਪਣੇ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਚ ਫੁੱਲ ਬੂਟੇ ਲਗਾਉਣੇ ਹੋਣ ਜਾਂ ਤੁਸੀਂ ਘਾਹ ਵਗੈਰਾ ਕਟਾਉਣਾ ਹੋਵੇ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਨਵੀਂ ਸੋਡਿੰਗ ਵੀ ਕਰ ਦੇਣਗੇ, ਤੁਹਾਡਾ ਔਨ ਟਾਈਮ ਇਹ ਘਾਹ ਕੱਟ ਕੇ ਜਾਣਗੇ ਸਾਰਾ। ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਈਵਨ ਬੁੱਕ ਕਰ ਸਕਦੇ ਹੋ। ਅਤੇ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਦਾ, 647-655-1984। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਪੂਰਾ ਸਾਫ਼ ਸੁਥਰਾ ਕੰਮ ਕਰਦੇ ਨੇ। SS ਲੋਨ ਕੇਅਰ, 6 437-655-1984, 437-655-1984 ਇਹਨਾਂ ਦਾ ਨੰਬਰ ਹੈ। ਅਗਲੇ ਕਾਲਰ 1122। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
2: ਹਾਂਜੀ, ਮੈਂ ਗਾਣਾ ਸਾਹਿਬ ਦੇ ਚਮਕੀ ਲਿਆ ਕੋਈ।
0: ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ ਹੈ?
2: ਜਿਹੜਾ ਮਰਜ਼ੀ ਸੁਣਾ ਦੇ, ਤੁਹਾਨੂੰ ਵਧੀਆ ਲੱਗਦਾ।
0: ਓਕੇ, ਮੈਂ ਕੋਈ ਵੀ, ਚਲੋ ਸੁਣਾ ਦਿੰਦੀ ਹਾਂ।
2: ਕੋਈ ਵੀ ਸੁਣਾ ਦਿਓ। ਹਾਂਜੀ
0: ਹਾਂਜੀ, ਜ਼ਰੂਰ ਸੁਣਾ।
2: ਨੰਬਰ ਕਿੰਨਾ ਸੀ ਜਿਹੜਾ ਆਪਣਾ, ਜਿਹੜਾ ਕਿ ਲੋਨ ਲਾਣ ਦੇ ਵਾਲਾ, ਕੀ ਸੀ ਇਹਦਾ ਨੰਬਰ? ਮੈਂ ਯਾਦ
0: ਰੱਖਾਂ, ਯੂਨੀਕ ਗਲੋਬਲ ਵਾਲਿਆਂ ਦਾ।
2: ਹਾਂਜੀ
0: ਹਾਂਜੀ ਹਾਂਜੀ, ਕੋਈ ਨਾ, ਨੋਟ ਕਰ ਲਓ, 437
2: 437
0: 264
2: 264 ਅੱਛਾ ਜੀ,
0: 3175
2: ਓਕੇ ਜੀ, ਥੈਂਕ ਯੂ।
0: ਹਾਂਜੀ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ। ਯੂਨੀਕ ਗਲੋਬਲ ਐਡਵਾਈਜ਼ਰੀ ਦਾ ਇੱਕ ਵਾਰ ਫਿਰ ਦੇ ਦਿੰਦੀ ਨੰਬਰ ਮੈਂ, 437-264-3175, 437-264-3175। ਅਤੇ ਇਹਨਾਂ ਦਾ ਆਫਿਸ ਲੋਕੇਟਡ ਹੈ 218 ਐਕਸਪੋਰਟ ਬੁਲੇਵਰਡ, ਮਿਸਿਸਾਗਾ ਦੇ ਵਿੱਚ। ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ, ਟੋਰਾਂਟੋ ਤੋਂ ਦਿੱਲੀ ਤੁਸੀਂ ਸਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ ਦਿੱਲੀ ਤੋਂ ਟੋਰਾਂਟੋ ਦੀ। ਅਤੇ $1480 ਦੀ ਟਿਕਟ ਹੋਏਗੀ, ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਸਪਟੈਂਬਰ 'ਚ ਜਾ ਕੇ ਅਕਟੂਬਰ 'ਚ ਵਾਪਸੀ, $1480 ਦੀਆਂ ਟਿਕਟਸ ਨੇ। ਜੇਕਰ ਦਿੱਲੀ ਤੋਂ ਟੋਰਾਂਟੋ ਤੁਸੀਂ ਕਿਸੇ ਨੇ ਆਉਣਾ ਹੋਵੇ ਸਪਟੈਂਬਰ ਦੇ ਵਿੱਚ, ਅਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੈ, ਰਾਊਂਡ ਟ੍ਰਿਪ ਦੀ ਟਿਕਟ $1520 ਦੀ ਹੋਏਗੀ, $1520 ਦੀ ਟਿਕਟ ਦਿੱਲੀ ਤੋਂ ਟੋਰਾਂਟੋ ਸਪਟੈਂਬਰ ਦੇ ਵਿੱਚ ਆ ਕੇ ਨਵੰਬਰ ਦੇ ਵਿੱਚ ਵਾਪਸੀ ਦੇ ਲਈ $1520। ਅਤੇ ਨਾਲ ਹੀ ਜੇਕਰ ਦਿੱਲੀ ਤੋਂ ਟੋਰਾਂਟੋ ਕੋਈ ਮਿਡ ਸਪਟੈਂਬਰ ਦੇ ਵਿੱਚ ਵਨ ਵੇ ਟਿਕਟ ਲੈ ਕੇ ਆਉਣਾ ਚਾਹੁੰਦਾ ਆ, ਤਾਂ $900 ਦੀ ਟਿਕਟ ਹੋਏਗੀ ਮਿਡ ਸਪਟੈਂਬਰ ਦੀ। ਅਤੇ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਨੇ ਦਿੱਲੀ ਤੋਂ ਟੋਰਾਂਟੋ, ਵਨ ਵੇ ਟਿਕਟ ਸਪਟੈਂਬਰ ਮਹੀਨੇ ਦੇ ਲਈ $900। ਟੋਰਾਂਟੋ ਤੋਂ ਬੋਂਬੇ ਕਿਸੇ ਨੇ ਜਾਣਾ ਆ ਅਗਸਤ ਦੇ ਵਿੱਚ, ਵਨ ਵੇ ਟਿਕਟ $980 ਦੀ ਹੋਏਗੀ, $980 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਦੋ ਬੈਗਸ ਦੇ ਨਾਲ। ਅਗਸਤ ਮਹੀਨੇ ਦੀ ਟਿਕਟ ਹੈ ਟੋਰਾਂਟੋ ਤੋਂ ਬੋਂਬੇ ਦੀ, ਵਨ ਵੇ ਟਿਕਟ। ਅਤੇ ਨਾਲ ਹੀ ਜੇਕਰ ਸਪਟੈਂਬਰ ਦੀ ਤੁਸੀਂ ਵਨ ਵੇ ਟਿਕਟ ਲੈ ਕੇ ਇੰਡੀਆ ਨੂੰ ਜਾਣਾ ਹੋਵੇ ਟੋਰਾਂਟੋ ਤੋਂ ਦਿੱਲੀ, ਸਪਟੈਂਬਰ ਦੇ ਵਿੱਚ ਵਨ ਵੇ ਟਿਕਟ $1060 ਦੀ ਹੋਏਗੀ, ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਅਤੇ ਇਹਦੇ ਵਿੱਚ ਲਿਮਿਟਡ ਸੀਟਸ ਨੇ, ਇਹਦੇ ਲਈ ਤੁਸੀਂ ਫਟਾਫਟ ਗੱਲਬਾਤ ਕਰ ਲਓ ਦਿਓਲ ਟਰੈਵਲਸ ਦੇ ਨਾਲ, $1060 ਦੀ ਟਿਕਟ ਹੈ। ਅਤੇ ਨਾਲ ਹੀ ਜੇਕਰ ਤੁਸੀਂ ਦਿੱਲੀ ਤੋਂ ਟੋਰਾਂਟੋ ਅਕਟੂਬਰ ਦੇ ਵਿੱਚ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਟੋਰਾਂਟੋ ਤੋਂ ਦਿੱਲੀ ਦੀ ਵਾਪਸੀ ਕਰਨੀ ਹੋਵੇ, ਤਾਂ $1390 ਦੀ ਟਿਕਟ ਹੋਏਗੀ, $1,390 ਦੀ ਰਾਊਂਡ ਟ੍ਰਿਪ ਦੀ ਟਿਕਟ ਹੈ। ਦਿਓਲ ਟਰੈਵਲਸ ਦੀਆਂ ਦੋ ਲੋਕੇਸ਼ਨਸ ਨੇ, ਦੋਨਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ। ਈਟੋਬਿਕ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਹੋ ਸਕਦੀ ਹੈ, 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
3: ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ,
3: ਮੈਂ ਸਰਪ੍ਰਾਈਜ਼ ਹੈ, ਅੱਜ ਤੁਸੀਂ 6 ਵਜੇ ਕਰ ਰਹੇ ਪ੍ਰੋਗਰਾਮ?
0: ਹਾਂਜੀ, ਅਸੀਂ ਸਰਪ੍ਰਾਈਜ਼ ਥੋੜੇ ਬਿਜ਼ੀ ਨੇ। ਹਾਂਜੀ, ਉਹ ਥੋੜੇ ਜਿਹੇ ਬਿਜ਼ੀ ਨੇ ਫਿਰ।
3: ਸਿੰਗਰ
0: ਦਾ ਕੀ ਨਾਮ ਹੈ?
3: ਰੀਜ਼ੀ, RIZI।
0: ਰੀਜ਼ੀ, ਓਕੇ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾ ਦਿੰਦੀ ਹਾਂ। ਆਪਣੀ ਕਾਲਸ ਕਰ ਰਹੇ ਹੋ ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ, ਸੁਰਜੀਤ ਭੁੱਲਰ ਜੀ ਦੀ ਆਵਾਜ਼ ਦੇ ਵਿੱਚ ਹੈ ਤੇ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਆਏ ਨੇ ਆ ਜਾ ਫਿਰ ਚਲੋਗੇ ਮੁੰਡਿਓ।

ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444 905-564-4444 ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਪਿਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਜਿਹੜੇ ਤੁਹਾਡੇ ਲਈ ਏ ਟੂ ਜ਼ੀ ਰੈਨੋਵੇਸ਼ਨ ਦਾ ਸਾਰਾ ਕੰਮ ਕਰਦੇ ਨੇ। ਮੈਨੂਫੈਕਚਰ ਕਰਦੇ ਆ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ ਸੀ ਐਨ ਸੀ ਮਸ਼ੀਨਸ ਲੱਗੀਆਂ ਹੋਈਆਂ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਮੈਂ ਦੱਸਦਿਆਂ ਕਿ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਅਤੇ ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ। ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਤੁਹਾਨੂੰ ਇਹ ਪ੍ਰੋਵਾਈਡ ਕਰਦੇ ਨੇ। ਅਤੇ ਇਹਨਾਂ ਦਾ ਸ਼ੋਰੂਮ ਲੋਕੇਟਡ ਹੈ ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ 'ਤੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਅਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਇਹਨਾਂ ਦੇ ਨਾਲ, ਰਣਜੀਤ ਸਿੰਘ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਨੰਬਰ 6474500-647-400-4550 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਨਾਲ ਹੀ ਮੈਂ ਦੱਸ ਦਿਆਂ ਕਿ ਇਹਨਾਂ ਦੇ ਕੋਲ ਹਾਇਰਿੰਗ ਵੀ ਚੱਲ ਰਹੀ ਹੈ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਚਾਹੀਦੇ ਨੇ, ਜਿਨ੍ਹਾਂ ਨੂੰ ਆਉਂਦਾ ਹੋਵੇ ਕਿਚਨ ਕੈਬਨਿਟ ਇੰਸਟਾਲ ਕਰਨ ਲਈ ਵਰਕਰਸ, ਅਤੇ ਨਾਲ ਇਹਨਾਂ ਨੂੰ ਵੁੱਡ ਵਰਕ ਕਰਨ ਦੇ ਲਈ ਵੀ ਵਰਕਰਸ ਦੀ ਲੋੜ ਹੈ। ਜੇ ਤੁਸੀਂ ਤੁਹਾਨੂੰ ਲੱਕੜੀ ਦੇ ਉੱਪਰ ਕੰਮ ਕਰਨਾ ਆਉਂਦਾ ਆ, ਵੈਸੇ ਤਾਂ ਸਾਰਾ ਮਸ਼ੀਨ ਵਰਕ ਹੀ ਹੈ, ਜੇ ਤੁਹਾਨੂੰ ਲੱਕੜੀ ਦਾ ਕੰਮ ਆਉਂਦਾ ਆ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਪਿਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੋਂ ਰਣਜੀਤ ਸਿੰਘ ਜੀ ਦੇ ਨਾਲ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਐਂਡ ਵੁੱਡ ਵਰਕ ਦੇ ਲਈ ਕੁਝ ਵਰਕਰਸ ਦੀ ਲੋੜ ਹੈ। ਗੱਲਬਾਤ ਕਰਨ ਦੇ ਲਈ ਨੰਬਰ 6474500-647-400-4550 ਇਹਨਾਂ ਦਾ ਨੰਬਰ ਹੈ। ਸਵੀਟ ਫੈਕਟਰੀ ਤੁਹਾਡੇ ਲਈ ਇਹ 7 ਲੋਕੇਸ਼ਨਸ ਸਰਵ ਕਰਦੇ ਨੇ, ਪਿਓਰ ਵੈਜੀਟੇਰੀਅਨ ਨੇ। ਅਤੇ ਤੁਸੀਂ ਇਹਨਾਂ ਦੇ ਕੋਲੋਂ ਲਾਈਵ ਕੇਟਰਿੰਗ ਆਪਣੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਕਰਵਾ ਸਕਦੇ ਹੋ। ਮਸ਼ੀਨ ਮੇਡ ਸਮੋਸੇ ਜਾਂ ਫਿਰ ਤੁਸੀਂ ਹੈਂਡਮੇਡ ਸਮੋਸੇ ਖਾਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਮੈਂ ਦੱਸ ਦਿਆਂ ਕਿ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਕਾਫੀ ਫੇਮਸ ਨੇ, ਕਾਫੀ ਲੰਬੇ ਟਾਈਮ ਤੋਂ ਤੁਹਾਨੂੰ ਸਰਵਿਸਿਜ਼ ਦੇ ਰਹੇ ਨੇ। ਅਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਵੀ ਬਾਹਰੋਂ ਇੰਪੋਰਟ ਨਹੀਂ ਕਰਵਾਉਂਦੇ, ਸਾਰਾ ਕੁਛ ਸ਼ੁੱਧ ਖੋਏ ਦੇ ਵਿੱਚ ਸਾਰੀਆਂ ਮਿਠਾਈਆਂ ਤੁਹਾਡੇ ਲਈ ਰੈਡੀ ਕਰਦੇ ਨੇ। ਅਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ, ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਦਾ ਇਵੈਂਟ ਹੈ, ਕੋਈ ਪਾਰਟੀ ਤੁਸੀਂ ਕਰ ਰਹੇ ਹੋ, ਕੋਈ ਗੈਟ ਟੂਗੈਦਰ ਕਰ ਰਹੇ ਹੋ, ਕਿਸੇ ਨੇ ਕੋਈ ਪਾਠ ਰਖਵਾਉਣਾ ਹੋਵੇ ਘਰ ਦੇ ਵਿੱਚ, ਤਾਂ ਪਿਓਰ ਵੈਜੀਟੇਰੀਅਨ ਨੇ ਇਹ 5 ਲੋਕੇਸ਼ਨਸ ਇਹਨਾਂ ਦੀਆਂ ਚਲੋ ਫਰੈਸ਼ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ 'ਚ ਨੇ। ਅਤੇ ਇਹਨਾਂ ਦਾ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਹੈੱਡ ਆਫਿਸ ਦਾ ਫੋਨ ਨੰਬਰ ਤੁਸੀਂ ਨੋਟ ਕਰ ਲਓ, ਇੱਥੇ ਤੁਸੀਂ ਜਾ ਸਕਦੇ ਹੋ। ਨੰਬਰ 905-799-2616-905-799-2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਗਿਲਸ ਸਵੀਟ ਫੈਕਟਰੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਅਤੇ ਨਾਲ ਹੀ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਤੁਸੀਂ ਆਪਣਾ ਕੋਈ ਨੰਬਰ ਕਈ ਵਾਰ ਜਲਦੀ 'ਚ ਬੋਲਿਆ ਜਾਂਦਾ ਮਿਸ ਹੋ ਜਾਂਦਾ ਆ, ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਕਾਲ ਕਰਕੇ ਪੁੱਛ ਸਕਦੇ ਹੋ। ਨੰਬਰ 905-564-6444-905-564-4444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਅਤੇ ਲੋ ਫਿਰ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣਦੇ ਹਾਂ, ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਅਤੇ ਗਾਣਾ ਤੁਹਾਨੂੰ ਸੁਣਾਉਂਦੇ ਹਾਂ ਚਮਕੀਲਾ ਜੀ ਦੀ ਆਵਾਜ਼ 'ਚ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਅੰਗ ਅੰਗ ਚੋਂ ਅੱਖ ਤਿਲ ਕੇ ਬਿਲੋ ਨੀ ਕੋਰੇ ਰੰਗ ਤੋਂ ਹੈ ਮਾਇਕ ਖਿੜਦੀ ਬਿਲੋ ਨੀ ਅੰਗ ਅੰਗ ਚੋਂ ਉਹ ਪੱਟਿਆ ਨੀ ਤੇ ਪੱਟਿਆ।

ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ

0: फर्स्ट या सेकंड मॉर्गेज या रीफाइनेंस करवाना चाहते हो तब तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015।
1: कनाडा विच रहंदे हुए हर परिवार को लाइफ इंश्योरेंस होनी बहुत जरूरी है अपने परिवार की फाइनेंशियल सिक्योरिटी ते फ्यूचर प्लानिंग लई।
2: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
3: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो तो सब तो वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381 ते।
1: नाली जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाउणगे। हुणे ही सिमराज सिंह सिद्धू नूं कॉल करो 416-456-3381।
4: ब्रेक तो बाद एक बार फिर तो बहुत निघा स्वागत है तुहाडे अपने प्रोग्राम दे विच देश परदेश प्राइम टाइम रेडियो दे नाल तुसी ट्यून इन कीता होया है। मैं हां तुहाडी होस्ट मनप्रीत कौर तूर। उम्मीद है तुसी प्रोग्राम पूरा एंजॉय कर रहे हो। स्टूडियो नंबर 905-564-6444-905-564-5444 उपर तुहाडे ते मेरी गलबात हो रही है पूरे 6 बजे तक। 431 हो गए ने, ऑलमोस्ट हाफ टाइम साडा निकल चुका है ते हाफ टाइम हजे होर बाकी है। अगले कॉलर 8518। हांजी सत श्री अकाल।
5: बिलकुल
4: बिलकुल सही गल है। उम्मीद है कि तुसी सारे प्रोग्राम नूं इंजॉय कर रहे हो। स्टूडियो नंबर 905-564-6444 पूरे 6 बजे तक। तो सिंपली इंडियन स्वीट्स एंड रेस्टोरेंट्स की मैं तुम्हें जानकारी दे दें जिन्हों के कोलों तुसी फ्रैश ट्रडिशनल इंडियन मिठाइया शुद्ध खोए दियां ड्राई फ्रूट्स वालियां तुसी इन्हां दे कोलों हर लोकेशन के उपर लैके आ सकते हो। इन्हां दा फ्रैश एंड फ्लेवरफुल फूड तुसी वैजीटेरियन एंड नॉन वैजीटेरियन एवरीडे जाके डाइन इन भी कर सकते हो। टेकआउट्स भी अवेलेबल ने। टेकआउट्स डाइन इन भी तुहाडे लई बहुत वधिया वधिया इन्हां दे कोल डील्स लगियां होईयां ने। ਤੁਸੀਂ ਅੱਜ ਇਹਨਾਂ ਦੇ ਕੋਲੋਂ ਕੁਲਚਾ ਪਲੇਟ ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆ ਸਕਦੇ ਹੋ। ਇਹਨਾਂ ਦੇ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਹੈ। ਤੁਸੀਂ ਇਹਨਾਂ ਦੇ ਕੋਲ ਜਾਓਗੇ ਇਨ ਸਾਈਡ ਤੁਹਾਨੂੰ ਹੋਰ ਵੀ ਕਾਫੀ ਡਿਫਰੈਂਟ ਡਿਫਰੈਂਟ ਡੀਲਸ ਦੇਖਣ ਨੂੰ ਮਿਲਣਗੀਆਂ। ਤੁਸੀਂ ਉਹ ਸਾਰੀਆਂ ਡੀਲਸ ਲੈ ਸਕਦੇ ਹੋ। ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਸ ਨੇਗੀਆਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੁਹਾਡੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ। ਇਹਨਾਂ ਦੇ ਕੋਲ ਆਲਮੋਸਟ 14-15 ਟਰੱਕਸ ਨੇ ਤਾਂ ਕਦੇ ਵੀ ਕੋਈ ਕਮੀ ਨਹੀਂ ਹੁੰਦੀ। ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਬੁਕਿੰਗ ਕਰ ਲਓ ਅਤੇ ਤੁਹਾਡੇ ਮਹਿਮਾਨਾਂ ਨੂੰ ਬਿਲਕੁਲ ਤਾਜ਼ਾ ਗਰਮਾ ਗਰਮ ਖਾਣਾ ਸਰਵ ਕਰਦੇ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਤਿੰਨ ਲੋਕੇਸ਼ਨ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ। ਦੂਸਰੀ ਲੋਕੇਸ਼ਨ ਇਹਨਾਂ ਦੀ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਲੇਟ ਨਾਈਟ ਤੱਕ ਓਪਨ ਨੇ, 2 ਵਜੇ ਤੱਕ, ਲਾਈਕ 2 AM ਤੱਕ ਤੁਹਾਡੇ ਲਈ ਓਪਨ ਰਹਿੰਦੀਆਂ ਨੇ। ਅਤੇ ਜੇਕਰ ਤੁਸੀਂ 2 ਵਜੇ ਵੀ ਰਾਤ ਦੇ ਜਾ ਰਹੇ ਹੋ ਤਾਂ ਤੁਹਾਡੇ ਲਈ ਹੋਰ ਵੀ ਲੇਟ ਨਾਈਟ ਤੱਕ ਓਪਨ ਰਹਿ ਸਕਦੇ ਨੇ, ਆਲਮੋਸਟ 3-4 ਵਜੇ ਤੱਕ ਵੀ ਕਈ ਵਾਰ ਓਪਨ ਹੁੰਦੇ ਨੇ। ਅਤੇ ਜ਼ਰੂਰ ਤੁਸੀਂ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਇਹਨਾਂ ਤਿੰਨਾਂ ਲੋਕੇਸ਼ਨਸ ਦੇ ਉੱਪਰ ਤੁਸੀਂ ਬੈਠ ਕੇ ਡਾਈਨ ਇਨ ਕਰ ਸਕਦੇ ਹੋ ਐਂਡ ਤੁਸੀਂ ਟੇਕਆਊਟ ਡੀਲਸ ਲੈ ਕੇ ਆ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ ਐਮ ਏ ਵਿਰਕ ਐਂਡ ਸਰਗੁਣ ਮਹਿਤਾ ਦਾ, ਜੋ ਕਿ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕਾਸ਼ੀਆ ਬੈਂਕ ਅਰੀਨਾ ਦੇ ਵਿੱਚ ਤੁਹਾਡੇ ਲਈ ਲਾਈਵ ਇਨ ਕੌਂਸਰਟ ਕਰ ਰਹੇ ਨੇ, ਲਾਈਵ ਇਵੈਂਟ ਹੋਏਗਾ, ਬਹੁਤ ਹੀ ਕਮਾਲ ਦੀਆਂ ਪਰਫੋਰਮੈਂਸਿਸ, ਬਹੁਤ ਕਮਾਲ ਦੀ ਸਿੰਗਿੰਗ ਐਮੀ ਵਿਰਕ ਦੀ ਹੈਗੀ ਹੈ, ਅਤੇ ਤੁਸੀਂ ਲਾਈਵ ਤੁਹਾਨੂੰ ਇੰਜੋਏ ਕਰਨ ਦਾ ਮੌਕਾ ਮਿਲ ਰਿਹਾ 14 ਅਗਸਤ ਨੂੰ, 14th of August ਟੋਰੋਂਟੋ ਦੇ ਵਿੱਚ ਸਕਾਸ਼ੀਆ ਬੈਂਕ ਅਰੀਨਾ ਦੇ ਵਿੱਚ ਇਹਨਾਂ ਦਾ ਇਹ ਲਾਈਵ ਕੌਂਸਰਟ ਹੋਣ ਜਾ ਰਿਹਾ ਆ, ਅਤੇ ਟਿਕਟਸ ਅਵੇਲੇਬਲ ਨੇ ticketmaster.ca ਦੇ ਉੱਪਰ, ਤੁਸੀਂ ਇਹ ਵੈਬਸਾਈਟ ਦੇ ਉੱਪਰ ਪਹੁੰਚੋ, ਆਪਣੀ ਪਸੰਦ ਦੀ ਸੀਟ ਸਿਲੈਕਟ ਕਰਕੇ ਟਿਕਟਸ ਨੂੰ ਅੱਜ ਹੀ ਬੁੱਕ ਕਰਵਾ ਲਓ, ਇਸ ਤੋਂ ਪਹਿਲਾਂ ਕਿ ਟਿਕਟਸ ਸਾਰੀਆਂ ਸੋਲਡ ਆਊਟ ਹੋ ਜਾਣ, ਤਾਂ ticketmaster.ca ਦੇ ਉੱਪਰ ਪਹੁੰਚੋ ਅਤੇ ਇਹ ਆਪਣੀਆਂ ਟਿਕਟਸ ਨੂੰ ਅੱਜ ਹੀ ਬੁੱਕ ਕਰਵਾਓ। ਐਮੀ ਵਿਰਕ ਐਂਡ ਸਰਗੁਣ ਮਹਿਤਾ ਤੁਹਾਡੇ ਲਈ ਯੂਨਿਟੀ ਟੂਰ ਲੈ ਕੇ ਆ ਰਹੇ ਨੇ, ਜੋ ਕਿ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਦੇ ਵੱਲੋਂ ਪ੍ਰੈਜੈਂਟ ਕੀਤਾ ਜਾ ਰਿਹਾ। 14 ਅਗਸਤ ਨੂੰ ਟੋਰੋਂਟੋ ਦੇ ਵਿੱਚ ਲਾਈਵ ਦੇਖਣ ਦੇ ਲਈ ਪਹੁੰਚੋ, ਸਰਗੁਣ ਮਹਿਤਾ ਐਂਡ ਐਮੀ ਵਿਰਕ ਤੁਹਾਡੇ ਲਈ ਪਰਫੋਰਮ ਕਰਨਗੇ। ਚਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਕੈਂਚੀ ਰਿਜ਼ੀ ਆਰਜੇ ਦੀ ਆਵਾਜ਼ ਦੇ ਵਿੱਚ, ਅਤੇ ਸੁੰਦਰੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: Simply Indian brings you all simply delicious deals. Buy one, get one free every day. Sure 10 to sham 7 baje tak on dine in and take outs. Maza lavo Sunday no paratha plate. Monday manpasand kulcha plate. Tuesday chana bhatura. Wednesday lajwab veg thali. Thursday yummy haka thali. Friday maza lavo saag makki di roti da. A yummy deals is Simply Indian this sariya hi locations te. Dining, take out and catering also available. Call at 905-794-8111. Simply delicious. Matlab Simply Indian.
1: Hello, AM 530 to tusi sun rahe ho Desh Pardesh Prime Time Radio.
2: Today vich live galbat karan layi hune call karo 905-564-6444. Sunde raho Desh Pardesh Prime Time Radio. Chalo AM 530 to.
3: Chalo AM 530 to tusi sun rahe ho apna harman pyara radio program Desh Pardesh Prime Time Radio. Pichle 30 variyan to tuhade ang sang Desh Pardesh ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 Tejinder Singh Sidhu de naal call karo 416-725-2551 416-725-2551 Desh Pardesh Prime Time Radio pichle 30 variyan to 7 days a week tuhade ang sang chalo AM

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-4905-564-4444 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਮੇਰੇ ਨਾਲ ਪੂਰੇ 6 ਵਜੇ ਤੱਕ ਸਾਥ ਹੈ ਅਤੇ ਉਮੀਦ ਹੈ ਕਿ ਸਾਰੇ ਹੀ ਆਪਣਾ ਦਿਨ ਵੀ ਪੂਰਾ ਇੰਜੋਏ ਕਰ ਰਹੇ ਹੋਣਗੇ। ਸਮਰ ਡੇਜ਼ ਪੂਰੇ ਵਧੀਆ ਸਪੈਂਡ ਕਰ ਰਹੇ ਹੋ ਤੁਸੀਂ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਮੋਰਗੇਜ ਬ੍ਰੋਕਰ ਰਸ਼ਮੀਤ ਕੌਰ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੀ ਮੋਰਗੇਜ ਕਰਵਾਉਣਾ ਚਾਹੁੰਦੇ ਹੋ, ਕੋਈ ਵੀ ਸਿਚੁਏਸ਼ਨ ਹੋਵੇ, ਚਾਹੇ ਤੁਹਾਡੀ ਪਹਿਲੀ ਮੋਰਗੇਜ ਹੈ, ਚਾਹੇ ਦੂਸਰੀ ਮੋਰਗੇਜ ਹੈ, ਤੁਸੀਂ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਹੈ, ਤੁਸੀਂ ਆਪਣੀ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਕੋਈ ਵੀ ਕੰਸਰਨ ਹੋਵੇ ਮੋਰਗੇਜ ਦੇ ਲਈ, ਤੁਸੀਂ ਤੁਹਾਡੇ ਕੋਈ ਵੀ ਸਵਾਲ ਨੇ, ਗੱਲਬਾਤ ਕਰੋ ਰਸ਼ਮੀਤ ਕੌਰ ਜੀ ਦੇ ਨਾਲ। ਨੰਬਰ 6475394499-647-549-4499 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਮੋਰਗੇਜ ਬ੍ਰੋਕਰ ਰਸ਼ਮੀਤ ਕੌਰ ਜੀ ਦੇ ਨਾਲ। ਰਸ਼ਮੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਈਵਨਿੰਗ ਜੀ।
0: ਹਾਂਜੀ, ਗੁੱਡ ਈਵਨਿੰਗ ਮੈਮ, ਆਪਣਾ ਮੈਸੇਜ ਦਿਓ ਪਲੀਜ਼।
1: ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 647-539-4499। ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਗੱਲਬਾਤ ਕਰਾਂਗੇ ਜੀ ਰਿਨਿਊਅਲ ਬਾਰੇ। ਜੇ ਤੁਹਾਡੀ ਮੋਰਗੇਜ ਦਾ ਰਿਨਿਊਅਲ ਆ ਰਿਹਾ ਹੈਗਾ, ਨੋਰਮਲੀ ਬੈਂਕ ਕੀ ਕਰਦਾ ਹੈਗਾ, ਰਿਨਿਊਅਲ ਵੇਲੇ ਤੁਹਾਨੂੰ ਇੱਕ ਪੈਕੇਜ ਭੇਜਦਾ ਕਿ ਨੈਕਸਟ ਟਰਮ ਵਾਸਤੇ ਕੀ ਆਪਸ਼ਨਸ ਨੇ ਜਾਂ ਕੀ ਰੇਟ ਆਫਰ ਕਰ ਰਹੇ ਨੇ। ਜੇ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਜ਼ਰੂਰ ਲਓ ਇੱਕ ਮੋਰਗੇਜ ਪ੍ਰੋਫੈਸ਼ਨਲ ਦੇ ਨਾਲ, ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਹੋਰ ਕੀ ਆਪਸ਼ਨਸ ਬਣ ਸਕਦੀਆਂ ਨੇ। ਜਿੱਦਾਂ ਇੱਕ ਰੀਸੈਂਟਲੀ ਕਲਾਇੰਟ ਦੀ ਇਨਕੁਆਇਰੀ ਆਈ ਕਿ ਰੇਟ ਤੇ ਬੈਂਕ ਵਧੀਆ ਦੇ ਰਿਹਾ, ਬਟ ਮੇਰੀ ਕਿਸ਼ਤ ਤਾਂ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਐਮਰਟਾਈਜੇਸ਼ਨ ਉਹਨਾਂ ਦੀ 20 ਸਾਲ ਦੀ ਰਹਿ ਗਈ ਸੀਗੀ, ਜਿਸ ਕਰਕੇ ਅਸੀਂ ਰੀਫਾਈਨਾਂਸ ਕਰਕੇ ਉਹਨਾਂ ਦੀ ਐਮਰਟਾਈਜੇਸ਼ਨ ਵਾਪਿਸ ਰੀਸੈਟ ਕਰਤੀ 30 ਸਾਲਾਂ ਤੇ। ਈਵਨ ਘੱਟ ਰੇਟ ਦੇ ਨਾਲ ਵੀ ਕਈ ਵਾਰ ਪੇਮੈਂਟ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਐਮਰਟਾਈਜੇਸ਼ਨ ਘੱਟ ਰਹਿ ਗਈ ਹੁੰਦੀ ਹੈ। ਤੁਸੀਂ ਐਮਰਟਾਈਜੇਸ਼ਨ ਚੇਂਜ ਕਰਕੇ ਦੁਬਾਰਾ ਮੋਰਗੇਜ ਕਰ ਸਕਦੇ ਹੈਗੇ ਆ। ਇਸ ਦੇ ਨਾਲ ਨਾਲ ਇਹ ਵੀ ਦੇਖ ਸਕਦੇ ਹਾਂ ਕਿ ਅਗਰ ਤੁਹਾਡਾ ਬੈਂਕ ਜ਼ਿਆਦਾ ਰੇਟ ਦੇ ਰਿਹਾ, ਕਿਤੇ ਬੈਟਰ ਰੇਟ ਮਿਲ ਜਾਏ ਸਾਨੂੰ, ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀਆਂ ਚੇਂਜਸ ਕਰਨੀਆਂ ਨੇ ਰਿਨਿਊਅਲ ਵੇਲੇ। ਚੇਂਜਸ ਮਤਲਬ ਕਿ ਤੁਸੀਂ ਕਿਸੇ ਦਾ ਨਾਮ ਕੱਢਣਾ ਹੈਗਾ, ਜਾਂ ਤੁਸੀਂ ਪੈਸੇ ਕੱਢਣੇ ਹੈਗੇ ਨੇ ਘਰ ਚੋਂ, ਇਕੁਇਟੀ ਕੱਢਣੀ ਹੈ, ਜਾਂ ਆਪਣੇ ਕਰਜ਼ੇ ਇਕੱਠੇ ਹੋਏ ਹੋਏ ਨੇ ਉਹ ਕਰਜ਼ੇ ਘਰ ਦੇ ਅਗੇਂਸਟ ਪਾਉਣੇ ਨੇ। ਬੇਸਿਕਲੀ ਭਾਵ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇਂਜਸ ਕਰਨੀ ਹੈ, ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ, ਕਿਉਂਕਿ ਉਸ ਟਾਈਮ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਨਹੀਂ ਪੈ ਰਹੀ ਹੈਗੀ, ਅਸੀਂ ਆਪਣੀ ਟਰਮ ਖਤਮ ਕਰ ਰਹੇ ਹੈਗੇ ਹਾਂ। ਇਸ ਦੇ ਨਾਲ ਨਾਲ ਮਨਪ੍ਰੀਤ ਜੀ ਇੱਕ ਹੋਰ ਚੀਜ਼ ਐਡ ਕਰਾਂਗੀ, ਰੀਸੈਂਟਲੀ ਵੇਖਣ ਵਿੱਚ ਆ ਰਿਹਾ ਰਿਨਿਊਅਲ ਵੇਲੇ ਵੀ ਕੁਝ ਬੈਂਕ ਕੁਝ ਕਲਾਇੰਟਸ ਤੋਂ ਡਾਕੂਮੈਂਟਸ ਮੰਗ ਰਹੇ ਨੇ, ਉਹਨਾਂ ਦੇ ਇਨਕਮ ਡਾਕੂਮੈਂਟਸ, ਉਹਨਾਂ ਦਾ ਕ੍ਰੈਡਿਟ ਚੈੱਕ। ਅਗਰ ਉਹ ਜੀ ਵੀ ਕੋਈ ਸਿਚੁਏਸ਼ਨ ਹੈ, ਡਾਕੂਮੈਂਟਸ ਪ੍ਰੋਵਾਈਡ ਕਰਨ ਤੋਂ ਪਹਿਲਾਂ ਬੈਂਕ ਨੂੰ ਇੱਕ ਵਾਰ ਸੈਕਿੰਡ ਜਿਹੜਾ ਪੁਆਇੰਟ ਆਫ ਵਿਊ ਜ਼ਰੂਰ ਲਓ, ਸਲਾਹ ਜ਼ਰੂਰ ਲਓ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। 647-539-4499, 647-539-4499। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਰਸ਼ਮੀਤ ਕੌਰ ਜੀ ਦੇ ਨਾਲ, ਮੋਰਗੇਜ ਬ੍ਰੋਕਰ ਨੇ ਕਾਫੀ ਲੰਬੇ ਟਾਈਮ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ। ਨੰਬਰ 6475394499, 647-539-4499 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੋਰਗੇਜ ਬ੍ਰੋਕਰ ਰਸ਼ਮੀਤ ਕੌਰ ਜੀ ਦੇ ਨਾਲ। ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਰਹੇ ਹੋ। 1122 ਤੁਸੀਂ ਆਪਣੀ ਲਾਈਨ ਛੱਡ ਗਏ, ਦੁਬਾਰਾ ਤੋਂ ਕਾਲ ਕਰ ਲਿਓ ਪਲੀਜ਼। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੀ, ਜਿਹੜੇ ਕਿ ਤੁਹਾਡੇ ਲਈ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈਟਸ, ਬੈਡਰੂਮ ਸੈਟਸ ਟੋਪ ਕੁਆਲਿਟੀ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ। ਇਹਨਾਂ ਦੇ ਕੋਲ ਫੈਬਰਿਕ ਦੇ ਸੋਫੇ ਐਂਡ ਲੈਦਰ ਦੇ ਸੋਫੇ ਤੁਹਾਨੂੰ ਜੈਨੂਇਨ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਮਿਲਣਗੇ। ਜੇ ਤੁਸੀਂ ਫੈਬਰਿਕ ਦੇ ਸੋਫਾ ਸੈਟਸ ਰੈਡੀ ਕਰਵਾਉਣੇ ਹੋਣ ਤਾਂ ਉਹਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ, ਅਤੇ ਕਾਊਂਟਲੈਸ ਕਲਰ ਆਪਸ਼ਨਸ ਦੇ ਨਾਲ ਨਾਲ ਤੁਹਾਨੂੰ ਬਹੁਤ ਜ਼ਿਆਦਾ ਵੈਰਾਇਟੀ ਫੈਬਰਿਕ ਦੀ ਵੀ ਮਿਲਦੀ ਹੈ। ਜੇ ਤੁਸੀਂ ਆਪਣੇ ਲੈਦਰ ਦੇ ਸੋਫੇ ਬਣਵਾਉਣੇ ਹੋਣ, ਜੈਨੂਇਨ ਲੈਦਰ ਹੋਏਗੀ 100%, ਅਤੇ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਦੀਆਂ ਨੇ। ਜਿੰਨੇ ਵੀ ਇਹਨਾਂ ਦੇ ਕੋਲ ਫਲੋਰ ਮਾਡਲਸ ਨੇ ਇਹਨਾਂ ਦੇ ਦੋਨਾਂ ਲੋਕੇਸ਼ਨਸ ਦੇ ਉੱਪਰ ਹੀ ਕਾਫੀ ਘੱਟ ਪ੍ਰਾਈਸਿਸ ਦੇ ਉੱਪਰ ਕਲੀਅਰੈਂਸ ਦੇ ਉੱਪਰ ਲੱਗੇ ਹੋਏ ਨੇ ਅਪ ਟੂ 60% ਡਿਸਕਾਊਂਟ ਦੇ ਨਾਲ। ਤੇ ਜੇ ਤੁਸੀਂ ਆਪਣੇ ਕਸਟਮਾਈਜ਼ ਕਾਊਚਿਸ ਬਣਾਉਣੇ ਹੋਣ, ਚਾਹੇ ਫੈਬਰਿਕ ਦੇ ਚਾਹੇ ਤੁਸੀਂ ਲੈਦਰ ਦੇ ਬਣਵਾਉਣੇ ਨੇ, ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਵਿਜ਼ਿਟ ਕਰ ਸਕਦੇ ਹੋ। ਆਪਣੇ ਘਰੋਂ ਬਸ ਮੈਜ਼ਰਮੈਂਟਸ ਲੈ ਜਾਓ, ਜਿੰਨਾ ਵੀ ਤੁਹਾਨੂੰ ਸੋਫਾ ਸੈੱਟ ਚਾਹੀਦਾ ਆ, ਜਿੰਨਾ ਮਰਜ਼ੀ ਵੱਡੇ ਤੋਂ ਵੱਡਾ ਸੋਫਾ ਸੈੱਟ ਤੁਹਾਡੇ ਲਈ ਰੈਡੀ ਕਰਨਗੇ। ਤੁਸੀਂ ਇਹਨਾਂ ਦੇ ਵੇਅਰਹਾਊਸ ਵਿਜ਼ਿਟ ਕਰਕੇ ਫਰੀਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਅਤੇ ਜ਼ਰੂਰ ਤੁਸੀਂ ਪਹੁੰਚੋ, ਕੈਨੇਡੀਅਨ ਮੇਡ ਬੈਡਰੂਮ ਸੈੱਟਸ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰਦੇ ਨੇ। ਅਤੇ ਪਹੁੰਚੋ ਤੁਸੀਂ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ, ਓਨਰ ਇੱਕ ਹੈ, ਲੋਕੇਸ਼ਨਸ ਦੋ ਨੇ। ਇਹਨਾਂ ਦੇ ਵੇਅਰਹਾਊਸ ਵਿਜ਼ਿਟ ਕਰਕੇ ਤੁਸੀਂ ਚੈੱਕ ਕਰੋ ਕਿ ਤੁਹਾਡਾ ਜਿਹੜਾ ਸੋਫਾ ਸੈੱਟ ਰੈਡੀ ਕਰ ਦਿੰਦੇ ਨੇ ਉਹ ਕਿੱਦਾਂ ਦਾ ਬਣ ਰਿਹਾ, ਫਰੇਮ ਫੋਮ ਕਿੱਦਾਂ ਦੀ

0: Ha? Eso ya es muy artificial, claro, la verdad. Mata merana to merana Muhammad hai tumhe jo construction ka kaam karta tha agar construction ka chota sa leakage jo bhi tha leakage basement renovation kitchen renovation bathroom renovation
1: thodi call drop ho gayi hai but ਤੁਸੀਂ ਆਈ ਥਿੰਕ ਕੋਈ ਆਪਣੀ ਇਨਫੋਰਮੇਸ਼ਨ ਦੇ ਰਹੇ ਸੀਗੇ ਐਨੀ ਹਾਓ ਸਟੂਡੀਓ ਨੰਬਰ 9055646444 ਸਟੂਡੀਓ ਦੇ ਵਿੱਚ ਤੁਸੀਂ ਆਪਣੀ ਕਾਲਸ ਕਰ ਸਕਦੇ ਹੋ ਤੇ ਲੋ ਫਿਰ ਆਪਾਂ ਮੇਨ ਟਾਈਮ 'ਚ ਨੈਕਸਟ ਫਰਮਾਇਸ਼ੀ ਗਾਣਾ ਸੁਣੀਏ ਕਮਲ ਹੀਰ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੇ ਘਰਾਂ 'ਚ ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਨੰਬਰ 1 ਅਪਲਾਇੰਸਿਸ ਦੇ ਨਾਲ ਤੁਹਾਨੂੰ ਡੀਲਸ ਦਿੰਦੇ ਨੇ ਮਨਜੀਤ ਗਿੱਲ ਜੀ ਅਪਲਾਇੰਸ ਜੰਕਸ਼ਨ ਤੋਂ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ, ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ 'ਤੇ ਹੈ। ਦੋਨੇ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਨੇ ਅਤੇ ਤੁਸੀਂ ਜ਼ਰੂਰ ਪਹੁੰਚੋ। ਨਵੀਂ ਨਵੀਂ ਡੀਲਸ ਦੀ ਜਾਣਕਾਰੀ ਲੈ ਕੇ ਜੁੜੇ ਨੇ ਮਨਜੀਤ ਗਿੱਲ ਜੀ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਜੀ। ਸਭ ਤੋਂ ਪਹਿਲਾਂ ਇਹ ਲਾਸਟ 5 ਦਿਨ ਨੇ ਜਦੋਂ ਤੁਸੀਂ ਬਾਕਸਿੰਗ ਵੀਕਐਂਡ ਜੁਲਾਈ ਪ੍ਰਾਈਸਿਸ ਦਾ 31 ਜੁਲਾਈ ਤੱਕ ਫਾਇਦਾ ਜਿਹੜਾ ਅਪਲਾਇੰਸ ਜੰਕਸ਼ਨ ਤੇ ਚੱਕ ਸਕਦੇ ਹਾਂ। ਅਗਸਤ ਸਪਤੰਬਰ ਅਕਤੂਬਰ ਤੱਕ ਜੇ ਤੁਹਾਡੀ ਕਲੋਜ਼ਿੰਗ ਹੈ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਿਸ ਨੂੰ ਮਿਸ ਨਾ ਕਰੋ, ਜਿਹਦੇ ਵਿੱਚ ਸਭ ਤੋਂ ਪਹਿਲਾਂ

0: 3% ਕਿਚਨ ਅਪਲਾਈਸਿਸ ਦਾ ਬੰਡਲ ਹੈ। 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਫ੍ਰਿਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਜਾਂ ਤੁਸੀਂ ਆਪਣਾ ਕਸਟਮ ਘਰ ਬਣਾ ਰਹੇ ਹੋ ਤੇ ਬਿਲਟ ਇਨ ਅਪਲਾਈਸਿਸ ਦੇ ਵਿੱਚ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪ, ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ। ਰੈਗੂਲਰ ਪ੍ਰਾਈਸ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਸਾਡੇ ਲਾਂਡਰੀ ਸੈਕਸ਼ਨ ਚ ਜਿੰਨੇ ਵੀ ਕਸਟਮਰ ਇਸ ਟਾਈਮ ਟੌਪ ਲੋਡ ਦੇ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਸਿਰਫ $10,999 ਚ ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਸੈੱਟ ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਸੈੱਟ $2,200 ਦੀ ਪ੍ਰਾਈਸ ਤੋਂ ਘਟਾ ਕੇ $1,499 ਚ ਸਾਡੇ ਲਾਂਡਰੀ ਸਪੈਸ਼ਲ ਚ ਤੁਸੀਂ ਲਗਾ ਸਕਦੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਸ ਜੰਕਸ਼ਨ, ਬ੍ਰੈਂਪਟਨ ਵੈਸਟ, ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0050-450-0050-0054-0054-0054-0054 ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਅਪਲਾਈਸ ਜੰਕਸ਼ਨ ਤੇ 905-450-0054-950-0054-0054 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਅਪਲਾਈਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨਾਲ ਦੀ ਨਾਲ ਹੀ ਆਲ ਲਿੰਕ ਟਰੈਵਲ ਮਿਸ ਸਾਗਾ ਦੇ ਨਾਲ ਵੀ ਗੱਲਬਾਤ ਕਰੋ। ਇਹਨਾਂ ਦੇ ਕੋਲ ਬਹੁਤ ਹੀ ਵਧੀਆ ਤੁਹਾਡੇ ਲਈ ਏਅਰ ਟਿਕਟਸ ਹਮੇਸ਼ਾ ਲੱਗਦੀਆਂ ਨੇ। ਸੈਪਟੈਂਬਰ ਸਪੈਸ਼ਲ ਫੇਅਰ ਲਗਾਏ ਨੇ ਇਹਨਾਂ ਨੇ ਦਿੱਲੀ ਤੋਂ ਟੋਰੋਂਟੋ ਦੇ ਨੋਨ ਸਟੋਪ ਫਲਾਈਟ, ਯਾਨੀ ਕਿ ਡਾਇਰੈਕਟ ਫਲਾਈਟ, ਵਨ ਵੇ ਟਿਕਟ ਲੈ ਕੇ ਤੁਸੀਂ ਇੰਡੀਆ ਤੋਂ ਕਿਸੇ ਦੇ ਵੀ ਕਰਾਉਣਾ ਚਾਹੁੰਦੇ ਹੋ, ਦਿੱਲੀ ਤੋਂ ਟੋਰੋਂਟੋ ਦੀ ਵਨ ਵੇ ਟਿਕਟ $790 ਦੀ ਹੈ, $790 ਦੀ। ਜੇ ਇਹ ਟਿਕਟ ਤੁਸੀਂ ਰਿਟਰਨ ਕਰਵਾਉਣਾ ਚਾਹੁੰਦੇ ਹੋ, ਯਾਨੀ ਕਿ ਦਿੱਲੀ ਤੋਂ ਟੋਰੋਂਟੋ ਸੈਪਟੈਂਬਰ ਦੇ ਵਿੱਚ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਟੋਰੋਂਟੋ ਤੋਂ ਦਿੱਲੀ ਦੀ ਏਅਰ ਟਿਕਟ $1,490 ਦੀ ਹੋਏਗੀ। ਇਹ ਰਿਟਰਨ ਟਿਕਟ ਦੀ ਪ੍ਰਾਈਸ ਹੈ $1,490 ਦੇ ਵਿੱਚ ਤੁਸੀਂ ਰਿਟਰਨ ਟਿਕਟ ਲੈ ਸਕਦੇ ਹੋ। ਜੇ ਜੇ ਵਨ ਵੇ ਟਿਕਟ ਲੈਣੀ ਹੈ ਦਿੱਲੀ ਤੋਂ ਟੋਰੋਂਟੋ ਦੀ ਸੈਪਟੈਂਬਰ ਮਹੀਨੇ ਦੇ ਲਈ ਤਾਂ $790 ਦੀ ਹੋਏਗੀ ਅਤੇ ਡਾਇਰੈਕਟ ਫਲਾਈਟਸ ਨੇ ਇਹ ਆਉਣ ਜਾਣ ਦੀਆਂ। ਇਹਦੇ ਲਈ ਤੁਸੀਂ ਗੱਲਬਾਤ ਕਰੋ ਆਲ ਲਿੰਕ ਟਰੈਵਲ ਮਿਸ ਸਾਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ। ਅਤੇ ਨਾਲ ਇਹਨਾਂ ਨੇ ਦਿਵਾਲੀ ਸਪੈਸ਼ਲ ਵੀ ਇਹਨਾਂ ਨੇ ਫੇਅਰ ਲਗਾਏ ਨੇ। ਰਿਟਰਨ ਟਿਕਟ ਦੀ ਪ੍ਰਾਈਸ ਹੈ ਟੋਰੋਂਟੋ ਤੋਂ ਦਿੱਲੀ ਤੁਸੀਂ ਅਕਟੋਬਰ ਦੇ ਵਿੱਚ ਜਾ ਕੇ ਦਿੱਲੀ ਤੋਂ ਟੋਰੋਂਟੋ ਦਸੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ ਅਤੇ ਪ੍ਰਾਈਸ ਹੈਗੀ ਹੈ $1,790 $1,790 ਦੇ ਵਿੱਚ ਤੁਸੀਂ ਔਨ ਜਾਣ ਕਰ ਸਕਦੇ ਹੋ ਦਿਵਾਲੀ ਸਪੈਸ਼ਲ। ਇਹ ਰਿਟਰਨ ਟਿਕਟ ਦੀ ਪ੍ਰਾਈਸ ਹੈ ਟੋਰੋਂਟੋ ਤੋਂ ਦਿੱਲੀ ਅਕਟੋਬਰ ਵਿੱਚ ਜਾ ਕੇ ਦਸੰਬਰ ਦੇ ਵਿੱਚ ਦਿੱਲੀ ਤੋਂ ਟੋਰੋਂਟੋ ਦੀ ਵਾਪਸੀ $1,790। ਜੇ ਤੁਸੀਂ ਮੈਕਸੀਕੋ ਵਗੈਰਾ ਘੁੰਮਣ ਜਾਣਾ ਹੋਵੇ, ਕਿਸੇ ਆਈਲੈਂਡ ਤੁਸੀਂ ਘੁੰਮਣ ਜਾਣਾ ਆ, ਆਪਣੇ ਇਹਨਾਂ ਦੇ ਕੋਲੋਂ ਪੈਕੇਜਸ ਬਣਵਾ ਕੇ ਲੈ ਕੇ ਜਾਓ, ਬਹੁਤ ਵਧੀਆ ਤੁਹਾਡੇ ਲਈ ਡੀਲਸ ਰੈਡੀ ਕਰਦੇ ਨੇ। $1,000 ਤੋਂ ਸਟਾਰਟ ਹੋ ਜਾਂਦੇ ਨੇ ਡੀਲਸ ਅਤੇ ਇਹਦੇ ਵਿੱਚ ਤੁਹਾਡੇ ਲਈ 5-star ਹੋਟੈਲਸ ਦੇ ਵਿੱਚ ਤੁਹਾਡੀ ਸਟੇਅ ਦੀ ਬੁਕਿੰਗ ਕਰਦੇ ਆ। ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਦਾ ਨੰਬਰ 905-560-5 8704-905-565-8704-9055-565-8704 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਜਿਨ੍ਹਾਂ ਦੀ ਵੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਓਨਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੁਝ ਚੇਂਜਿਸ ਆ ਰਹੀਆਂ ਨੇ ਜੁਲਾਈ ਤੋਂ ਬਾਅਦ। ਜਿਨ੍ਹਾਂ ਨੇ ਵੀ ਆਪਣੀ ਪਾਲਿਸੀ ਰੀਨਿਊ ਕਰਵਾਉਣੀ ਹੈ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਜਿਹੜੀਆਂ ਕਵਰੇਜਿਸ ਨੇ ਉਹਨਾਂ ਦੇ ਲਈ ਕੁਝ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਆ। ਬਟ ਜ਼ਿਆਦਾ ਕੁਸ਼ਚਨ ਇਹ ਹੈ, ਸਭ ਤੋਂ ਜ਼ਿਆਦਾ ਇੰਪੋਰਟੈਂਟ, ਕਿ ਤੁਹਾਨੂੰ ਇਹ ਸਮਝਣਾ ਚਾਹੀਦਾ ਕਿ ਜਿਹੜਾ ਇਹ ਬਦਲਾਅ ਆ ਰਿਹਾ, ਜਿਹੜੀ ਵੀ ਚੇਂਜ ਇਹ ਆ ਰਹੀ ਹੈ, ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੀ ਹੈ। ਸਿਰਫ ਘੱਟ ਪ੍ਰੀਮੀਅਮਸ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜਦੋਂ ਵੀ ਤੁਸੀਂ ਇੰਸ਼ੋਰੈਂਸ ਕਰਵਾਉਂਦੇ ਹੋ ਤਾਂ ਜ਼ਰੂਰ ਤੁਸੀਂ ਕਵਰੇਜ ਪਹਿਲਾਂ ਦੇਖਿਆ ਕਰੋ। ਬੈਟਰ ਕਵਰੇਜ ਐਂਡ ਬੈਟਰ ਰੇਟਸ ਤੁਸੀਂ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਚਾਹੇ ਆਟੋ ਇੰਸ਼ੋਰੈਂਸ ਹੋਵੇ, ਚਾਹੇ ਤੁਹਾਡੇ ਘਰ ਦੀ ਇੰਸ਼ੋਰੈਂਸ ਹੈ, ਚਾਹੇ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਹੈ। ਮਨੂ ਸ਼ਰਮਾ ਜੀ ਦਾ ਨੰਬਰ 289-9532-299-952-3932 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਮਨੂ ਸ਼ਰਮਾ ਜੀ ਦੇ ਨਾਲ। ਵੇਲਾ ਹੋ ਗਿਆ, ਛੋਟੀ ਜਿਹੀ ਕਮਰਸ਼ਲ ਬ੍ਰੇਕ ਲਈਏ। ਤੇ ਉਸ ਤੋਂ ਬਾਅਦ ਸਟੇਸ਼ਨ ਆਈਡੀ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁੰਦਰ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਮੌਰਗੇਜ ਦੀ ਦੁਨੀਆਂ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ, ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਰੇਟ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ ਨੂੰ ਕਾਲ।

0: M530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM530.
1: Courteous and efficient service, call Narinder Mann, 905-789-1770.
2: Brampton de vich since 1998 ton Sofamart community seva karda aa reha hai jithe ki custom made sofa set taiyar kite jande ne 100% real wood frame change spring paaye jande ne te kende koi bhi sale nahi assi launde market nalon kende saadi kimat $50-$60 vadh hovegi lekin quality na koi bhi samjhauta nahi kita jayega ajj hi Regan Gurdwara Sahib de nazdik aao number 24 Regan Road te Sofamart te ik chakal gao telephone number 905-791-8056 ya ਪਰਮਜੀਤ ਨੂੰ ਕਾਲ ਕਰੋ 905-792-8056 905-792-8056 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ
3: ਦੋਸਤੋ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ ਪਰ ਸਹੀ ਸਪੋਰਟ ਤੋਂ ਬਿਨਾ ਕੰਮ ਕਰਨਾ ਬਿਲਕੁਲ ਸੌਖਾ ਨਹੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ
4: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ ਸੰਪਰਕ ਕਰੋ
3: ਕਾਲ 416-457-3381 416-453-3381
4: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ
3: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ
4: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381
2: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇਨਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਆਇਲ ਚੇਂਜ ਬ੍ਰੇਕ ਜੋਬ ਟ੍ਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-858-7596 905-857-7596 ਏਐਨਜੇ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ
5: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
6: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
6: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
7: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
8: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
8: 905-564-6444

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 2 ਘੰਟੇ ਨਿਕਲ ਚੁੱਕੇ ਨੇ ਅਤੇ 1 ਘੰਟਾ ਹੋਰ ਬਾਕੀ ਹੈ। 5:04 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰਾਂਪਟਨ ਦੇ ਵਿੱਚ। ਪੂਰੇ 6 ਵਜੇ ਤੱਕ ਤੁਹਾਡਾ ਸਾਥ ਬਣਿਆ ਹੋਇਆ ਮੇਰੇ ਨਾਲ, ਯਾਨੀ ਕਿ ਪੂਰਾ 1 ਘੰਟਾ ਹੋਰ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ, ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਨੰਬਰ ਕਈ ਵਾਰ ਮਿਸ ਹੋ ਜਾਂਦਾ, ਨਹੀਂ ਜਲਦੀ 'ਚ ਲਿਖਿਆ ਜਾਂਦਾ, ਤਾਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਸਟੂਡੀਓ ਦਾ ਨੰਬਰ 9055646444 905 564 44 ਸਟੂਡੀਓ ਦਾ ਨੰਬਰ ਹੈ। ਸਪੋਂਸਰ ਕੀਤਾ ਜਾ ਰਿਹਾ ਪੰਜਾਬੀ ਬਾਏ ਨੇਚਰ ਦੇ ਵੱਲੋਂ। ਪੰਜਾਬੀ ਬਾਏ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ। ਬਹੁਤ ਹੀ ਕਮਾਲ ਦਾ ਖਾਣਾ ਤੁਸੀਂ ਇਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਖਾ ਰਹੇ ਹੋ, ਬਹੁਤ ਲੰਬਾ ਟਾਈਮ ਹੋ ਗਿਆ। ਇਹਨਾਂ ਦੀਆਂ ਸਾਰੀਆਂ ਲੋਕੇਸ਼ਨ ਤੁਹਾਨੂੰ ਬਹੁਤ ਹੀ ਵਧੀਆ ਕਮਾਲ ਦੀ ਸਰਵਿਸ ਦੇ ਰਹੇ ਨੇ। ਤੁਸੀਂ ਇਹਨਾਂ ਦੇ ਕੋਲੋਂ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਹਰ ਤਰ੍ਹਾਂ ਦਾ ਖਾਣਾ ਤੁਸੀਂ ਇਹਨਾਂ ਦੇ ਕੋਲ ਜਾ ਕੇ ਖਾ ਸਕਦੇ ਹੋ। ਅਤੇ ਨਾਲ ਹੀ ਤੁਸੀਂ ਸ਼ੁੱਧ ਖੋਏ ਦੀਆਂ ਮਿਠਾਈਆਂ, ਡਰਾਈ ਫਰੂਟਸ ਵਾਲੀ ਮਿਠਾਈਆਂ ਇਹਨਾਂ ਦੀ ਐਵਰੀ ਲੋਕੇਸ਼ਨ ਤੋਂ ਜਾ ਕੇ ਲੈ ਕੇ ਆਓ। ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਤੁਹਾਡੇ ਲਈ ਐਵਰੀ ਡੇ ਕੱਢਦੇ ਨੇ ਸ਼ਾਮ ਦੇ ਟਾਈਮ ਸਪੈਸ਼ਲੀ, ਅਤੇ ਤੁਸੀਂ ਨਾਲ ਰਬੜੀ ਐਡ ਕਰਵਾ ਲਓ ਜਲੇਬੀਆਂ ਦੇ ਨਾਲ, ਤਾਂ ਹੋਰ ਵੀ ਕਮਾਲ ਦੀ ਗੱਲ ਹੋ ਜਾਣੀ ਹੈ। ਅਤੇ ਪਹੁੰਚੋ ਤੁਸੀਂ, ਸਾਰੀਆਂ ਲੋਕੇਸ਼ਨ ਐਵਰੀ ਡੇ ਓਪਨ ਨੇ। 888 ਦ ਗੋਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ, ਗੋਰ ਐਂਡ ਬੈਨੇਜ਼ਰ ਦੇ ਉੱਪਰ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ, ਏਅਰਪੋਰਟ ਰੋਡ ਐਂਡ ਬੋਵੇਡ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਹੈ। ਤੀਸਰੀ ਲੋਕੇਸ਼ਨ 58 ਕੁਆਰੀ ਐਜ ਡਰਾਈਵ, ਬ੍ਰੈਂਪਟਨ ਦੇ ਵਿੱਚ ਬੋਵੇਡ ਐਂਡ ਹਰਨਟਾਰੀ ਦੇ ਉੱਪਰ ਲੋਕੇਟਡ ਨੇ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਪੰਜਾਬੀ ਬਾਏ ਨੇਚਰ ਵਾਲੇ ਇਹਨਾਂ ਦੇ ਕੋਲ ਪਹੁੰਚੋ ਅਤੇ ਐਵਰੀ ਲੋਕੇਸ਼ਨ ਦੇ ਉੱਪਰ ਜਾ ਕੇ ਐਵਰੀ ਡੇ ਤੁਸੀਂ ਇਹਨਾਂ ਦਾ ਲਾਜਵਾਬ ਖਾਣਾ ਬੈਠ ਕੇ ਡਾਈਨ ਇਨ ਵੀ ਕਰ ਸਕਦੇ ਹੋ, ਐਂਡ ਟੇਕ ਆਊਟਸ ਵੀ ਤੁਹਾਡੇ ਲਈ ਅਵੇਲੇਬਲ ਨੇ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸਦਿਆਂ ਕਿ ਇਹ ਸੈਟਰਡੇ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਦੀ। ਜਿਹੜੀ ਪਹਿਲੀ ਲੋਕੇਸ਼ਨ ਹੈ 6685 ਟੋਮਕੈਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕੈਨ ਦੀ ਇੰਟਰਸੈਕਸ਼ਨ 'ਤੇ, ਤੁਸੀਂ ਜ਼ਰੂਰ ਸਾਂਝ ਪਾ ਕੇ ਰੱਖਣੀ। ਬਹੁਤ ਹੀ ਕਮਾਲ ਦੀਆਂ ਪ੍ਰਾਈਸਿਸ ਦੇ ਵਿੱਚ ਬੜਾ ਕਮਾਲ ਦਾ ਤੁਹਾਨੂੰ ਫਰਨੀਚਰ ਦਵਾਵਾਂਗੇ। ਅਤੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਇਹਨਾਂ ਦੀ ਹਰ ਲੋਕੇਸ਼ਨ, ਇਹਨਾਂ ਦੀ ਵੈਸੇ 2 ਲੋਕੇਸ਼ਨਸ ਨੇ, ਦੋਨੇ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ। ਅਤੇ ਦੋਨਾਂ ਲੋਕੇਸ਼ਨ ਦੇ ਉੱਪਰ ਜਾ ਕੇ ਤੁਸੀਂ ਇਹਨਾਂ ਦੇ ਕੋਲ ਜਾ ਕੇ ਆਪਣਾ ਕਮਾਲ ਦਾ ਫਰਨੀਚਰ ਲੈ ਕੇ ਆ ਸਕਦੇ ਹੋ। ਅਤੇ ਇਸ ਵੀਕਐਂਡ ਦੇ ਉੱਪਰ ਸਪੈਸ਼ਲੀ ਤੁਸੀਂ 6685 ਟੋਮਕੈਨ ਰੋਡ ਦੇ ਉੱਪਰ ਪਹੁੰਚਣਾ, ਕਿਉਂਕਿ ਇਸ ਵੀਕਐਂਡ ਦੇ ਉੱਪਰ ਤੁਹਾਡੇ ਲਈ ਇੰਨੀ ਵਧੀਆ ਤੁਹਾਡੇ ਲਈ ਡੀਲਸ ਲੱਗ ਰਹੀਆਂ ਨੇ, ਜਿਹੜੀਆਂ ਡੀਲਸ ਤੁਹਾਨੂੰ ਪਤਾ ਹੈ ਕਿ ਬਹੁਤ ਘੱਟ ਪੂਰੇ ਸਾਲ ਦੇ ਵਿੱਚ ਮਿਲਦੀਆਂ ਨੇ। ਬਟ ਤੁਸੀਂ ਇਸ ਵੀਕਐਂਡ 'ਤੇ ਜ਼ਰੂਰ ਪਹੁੰਚਣਾ 6685 ਟੋਮਕੈਨ ਰੋਡ ਦੇ ਉੱਪਰ, 6685 ਟੋਮਕੈਨ ਰੋਡ, ਗ੍ਰੈਂਡ ਹੋਮ ਫਰਨੀਚਰ। ਬੜੀ ਕਮਾਲ ਦੀਆਂ ਡੀਲਸ ਲੈ ਕੇ ਸਾਨੂੰ ਲਾਈਨ 'ਤੇ ਜੁੜੇ ਨੇ ਸੁੱਖ ਜੀ, ਜਿਹੜੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇਣਗੇ। ਅਤੇ ਇਸ ਸੈਟਰਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਦੇਸ਼ ਪ੍ਰਦੇਸ਼ ਦੀ ਟੀਮ ਦੇ ਨਾਲ, ਗ੍ਰੈਂਡ ਹੋਮ ਫਰਨੀਚਰ ਦਾ। ਜੀ ਸੁੱਖ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਇਸ ਲੌਂਗ ਵੀਕਐਂਡ ਦੇ ਉੱਪਰ ਪਰਿਵਾਰਾਂ ਲਈ ਸਪੈਸ਼ਲ ਜਿਹੜੀਆਂ ਡਿਸਕਾਊਂਟਡ ਪ੍ਰਾਈਸਿਸ ਲੈ ਕੇ ਆਵਾਂਗੇ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ ਜਦੋਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਇਸ ਵੀਕਐਂਡ ਦੇ ਉੱਪਰ, ਸੋ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਸ ਮਿਲਣੀਆਂ। ਚਾਹੇ ਤੁਸੀਂ ਹਾਈ ਐਂਡ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਮੈਟਰ ਚਾਹੀਦੇ ਨੇ, ਤਾਂ ਜ਼ਰੂਰ ਇਸ ਲੌਂਗ ਵੀਕਐਂਡ ਦੇ ਉੱਪਰ ਇੱਕ ਚੱਕਰ ਲਾਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਮਾਡਰਨ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਫੜ ਨਾਲ ਸਿੰਗਲ ਚੇਅਰ, ਬਲੈਕ ਕਲਰ ਦਾ ਮਾਡਰਨ ਸੋਫਾ ਸੈੱਟ, ਕ੍ਰੋਮ ਲੈਕਸਰ ਨਾਲ ਰੈਗੂਲਰ ਜਿਹਦੀ ਕੀਮਤ $1500, ਸੀ ਲੌਂਗ ਵੀਕਐਂਡ ਸਪੈਸ਼ਲ ਕੰਪਲੀਟ ਸੋਫਾ ਸੈੱਟ, ਸੋਫਾ ਲਫੜ ਐਂਡ ਚੇਅਰ ਕ੍ਰੋਮ ਲੈਕਸਰ ਨਾਲ ਸਿਰਫ $799 ਦਾ, $799 ਡਾਲਰ ਦਾ ਪੂਰਾ ਤੁਹਾਨੂੰ ਸੋਫਾ ਸੈੱਟ ਮਿਲੂਗਾ। ਤੇ ਨਾਲ ਤੋਹਫਾ ਦੇਸ਼ ਪ੍ਰਦੇਸ਼ ਵੱਲੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਸੋਫਾ ਲਫੜ ਐਂਡ ਚੇਅਰ $799 ਦਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਫਿਰ ਵੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਪਹੁੰਚ ਸਕਦੇ ਹੋ ਤੁਸੀਂ ਪਹਿਲਾਂ ਤਾਂ 6685 ਟੋਮਕਿਨ ਰੋਡ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਨੰਬਰ ਨੋਟ ਕਰ ਲਓ ਗੱਲਬਾਤ ਕਰਨ ਦੇ ਲਈ ਸੁਖ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ 6472600000 647-262-0000 ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੇ ਇਸ ਸੈਟਰਡੇ ਨੂੰ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਬਹੁਤ ਹੀ ਕਮਾਲ ਦੀਆਂ ਪ੍ਰਾਈਸਿਸ ਦੇ ਵਿੱਚ ਕਮਾਲ ਦੀਆਂ ਤੁਹਾਨੂੰ ਡੀਲਸ ਦੇ ਨਾਲ ਨੰਬਰ 1 ਫਰਨੀਚਰ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ ਅਗਲੇ ਕਾਲਰ 1122 ਹਾਂਜੀ ਸਤਿ ਸ਼੍ਰੀ ਅਕਾਲ
1: ਕੋਈ
0: ਗੱਲ ਨੀ ਮੈਂ ਸੁਣਾਉਂਦੀ ਹਾਂ ਮੈਨੂੰ ਬਸ ਥੋੜਾ ਟਾਈਮ ਦਿਓ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਮੂਵੀ ਸੌਂਗ ਹੈ ਕਿਸ਼ੋਰ ਕੁਮਾਰ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚ ਤੇ ਸੁਣੋ ਇੰਜੋਏ ਕਰੋ ਸੁੰਦਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਕਹਿ ਦੂੰ ਤੁਮੇ ਯਾ ਚੁੱਪ ਰਹੂੰ
3: ਨਾ
2: ਦਿਲ ਨੇ ਮੇਰੇ

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫ੍ਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ। ਪੂਰੇ 6 ਵਜੇ ਤੱਕ ਆਲਮੋਸਟ 45 ਮਿੰਟ ਸਾਡੇ ਕੋਲ ਹੋਰ ਨੇ ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਕਲੀਅਰ ਵਿਊ ਆਈ ਕੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ ਇਹ ਦੋਵੇਂ ਆਪ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ, ਲੋਕੇਟਡ ਨੇ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਤੁਸੀਂ ਪਹੁੰਚੋ, ਕੰਪਰੀਹੈਂਸਿਵ ਆਈ ਐਗਜ਼ਾਮ ਵਿਦ ਓ ਸੀ ਟੀ, ਥਰਡ ਸਕੈਨਿੰਗ ਤੁਹਾਡੇ ਲਈ ਕਰਦੇ ਨੇ। ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਟਿਊਸਡੇ ਤੋਂ ਲੈ ਕੇ ਫਰਾਈਡੇ ਤੱਕ। ਅੱਜ ਮੰਡੇ ਨੂੰ ਇਹ ਕਲੋਜ਼ ਹੁੰਦੇ ਨੇ ਬਟ ਤੁਸੀਂ ਆਪਣੀ ਅਪੁਆਇੰਟਮੈਂਟਸ ਬੁੱਕ ਕਰ ਸਕਦੇ ਹੋ। ਕੱਲ੍ਹ ਤੋਂ ਜਾਓ ਇਹਨਾਂ ਦੇ ਕੋਲ, ਟਿਊਸਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਮਿਲਣਗੇ। ਸੰਡੇ ਨੂੰ ਜਾਓਗੇ ਤਾਂ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੀ ਓਪਨ ਹੁੰਦੇ ਨੇ। ਤੁਹਾਨੂੰ ਡਾਕਟਰਸ 6 ਦੇ 6 ਦਿਨ ਮਿਲਦੇ ਨੇ ਵੀਕ ਦੇ ਵਿੱਚ, ਐਕਸੈਪਟ ਮੰਡੇ, ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ। ਬਾਕੀ 6 ਦੇ 6 ਦਿਨ ਤੁਸੀਂ ਪਹੁੰਚ ਸਕਦੇ ਹੋ। ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਜਾਓ ਜਾਂ ਵਾਕ ਇਨ ਜਾਓ। 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਕਲੀਅਰ ਵਿਊ ਆਈ ਕੇਅਰ ਨੰਬਰ 905-913-4545-905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ।

ਵੈਡਿੰਗ ਸੀਜ਼ਨ ਚੱਲ ਰਿਹਾ ਹੈ ਹੁਣ, ਕਾਫੀ ਘਰਾਂ ਦੇ ਵਿੱਚ ਵਿਆਹ ਸ਼ਾਦੀ ਦੇ ਮੌਕੇ ਨੇ, ਜਾਂ ਫਿਰ ਕਹਿ ਲਓ ਕਿਸੇ ਨੇ ਕੋਈ ਆਪਣੇ ਘਰ 'ਚ ਪਾਠ ਰਖਵਾਉਣਾ ਹੋਵੇ, ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ। ਇਹਨਾਂ ਦੇ ਕੋਲ ਟੈਂਟ ਸਾਈਜ਼ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ, ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਕਹਿ ਲਓ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ, ਅਤੇ ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵੈਮੈਨ ਦੇ ਲਈ। ਅਤੇ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾਉਣਾ ਚਾਹੁੰਦੇ ਹੋ ਵਿਆਹ ਸ਼ਾਦੀ ਦੇ ਮੌਕੇ 'ਤੇ, ਤੁਸੀਂ ਦੇਖਦੇ ਹੋ ਨੋਰਮਲੀ ਆਮ ਕਰਕੇ ਘਰਾਂ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਲੜੀਆਂ, ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਸ ਤੋਂ। ਕੋਈ ਵੀ ਡੈਕੋਰੇਸ਼ਨ ਦਾ ਸਮਾਨ ਚਾਹੀਦਾ ਹੋਵੇ ਤੁਸੀਂ ਇਹਨਾਂ ਨੂੰ ਯਾਦ ਰੱਖੋ, ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ ਮੱਲੀ ਟੈਂਟ ਸਰਵਿਸਿਸ, ਨੰਬਰ 6479256969 6479929 2569 ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ SS ਲੋਨ ਕੇਅਰ ਨੂੰ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਚ ਤੁਸੀਂ ਘਾਹ ਵਗੈਰਾ ਕਟਾਉਣਾ ਹੋਵੇ, ਬਹੁਤ ਹੀ ਕਮਾਲ ਦੀ ਲੈਂਡਸਕੇਪਿੰਗ ਕਰਦੇ ਨੇ, ਨਵੀਂ ਤੁਸੀਂ ਸੋਡਿੰਗ ਕਰਵਾ ਸਕਦੇ ਹੋ। SS ਲੋਨ ਕੇਅਰ ਦੇ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਬਹੁਤ ਸਾਫ਼ ਸੁਥਰਾ ਐਂਡ ਔਨ ਟਾਈਮ ਕੰਮ ਕਰਦੇ ਨੇ, ਤੁਸੀਂ ਪੂਰਾ ਇਹਨਾਂ ਨੂੰ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ। ਅਤੇ ਨੰਬਰ 4376554437655194 SS ਲੋਨ ਕੇਅਰ ਦਾ ਨੰਬਰ ਹੈ। ਜੇਕਰ ਤੁਹਾਡੇ ਕੋਲ AZ ਲਾਇਸੈਂਸ ਹੈ ਤਾਂ ਟੱਟ ਟ੍ਰਾਂਸਫਰਡ ਦੇ ਨਾਲ ਤੁਸੀਂ ਗੱਲਬਾਤ ਕਰੋ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ, USA ਦੇ ਲਈ ਸ਼ਾਰਟ ਹਾਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਇਹਨਾਂ ਨੂੰ ਅਰਜੈਂਟਲੀ AZ ਡਰਾਈਵਰਸ ਦੀ ਲੋੜ ਹੈ, ਮੰਡੇ ਟੂ ਫਰਾਈਡੇ ਤੁਹਾਨੂੰ ਐਵਰੀ ਡੇ ਕੰਮ ਮਿਲਦਾ ਆ। ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਅਤੇ ਤੁਹਾਡੇ ਕੋਲ ਕਲੀਨ ਰੈਕਰਡ ਹੈਗਾ ਆਪਣਾ, ਤਾਂ ਜ਼ਰੂਰ ਕਾਲ ਕਰੋ ਸੁਖੀ ਢੱਟ ਜੀ ਨੂੰ। ਜਿੰਨੇ ਵੀ ਡਰਾਈਵਰਸ ਨੇ ਉਹ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ, ਮਿਨੀਮਮ 1600 ਤੋਂ 2200 ਤੁਸੀਂ ਕਮਾਓਗੇ ਹੀ, ਉਸ ਤੋਂ ਜ਼ਿਆਦਾ ਵੀ ਤੁਸੀਂ 1 ਵੀਕ ਦੇ ਵਿੱਚ ਕਮਾ ਸਕਦੇ ਹੋ। ਟੱਟ ਟ੍ਰਾਂਸਫਰਡ ਦੇ ਸੁਖੀ ਢੱਟ ਜੀ ਨੂੰ ਕਾਲ ਕਰੋ, ਨੰਬਰ 4166669520। ਅਤੇ ਨਾਲ ਹੀ ਮੈਂ ਦੱਸ ਦਿਆਂ ਕਿ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਅਵੇਲੇਬਲ ਨੇ, 1951 ਤੋਂ ਲੈ ਕੇ 2020 ਦੇ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। ਜੇ ਤੁਹਾਨੂੰ ਬੁਲਟ ਪਸੰਦ ਹੈ, ਤੁਸੀਂ ਬਾਈਕਸ ਚਲਾਉਣ ਦੇ ਸ਼ੌਕੀਨ ਹੋ, ਤੁਸੀਂ ਟੱਟ ਟ੍ਰਾਂਸਫਰਡ ਦੇ ਸੁਖੀ ਢੱਟ ਜੀ ਨੂੰ ਕਾਲ ਕਰੋ, ਨੰਬਰ 4166695020416669520 ਸੁਖੀ ਢੱਟ ਜੀ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਮਲਕੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਸੁੰਦਰੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਸਾਰਿਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711। ਕੋਮਲ ਟ੍ਰੈਵਲ ਐਂਡ ਟੂਰ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਅਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596, 905-857-7596। ਏ&ਜੇ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਅਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596, 905-857-7596। ਏ&ਜੇ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
1: ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
2: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
3: ਆਪ ਘਰ ਚੋਂ ਬਾਹਰ ਕਿਉਂ ਜਾਣਾ, ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਰੰਟੀ, 647-515-8000।
0: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
1: ਤਾਂ ਫਿਕਰ ਕਿਉਂ ਕਰਦੇ ਹੋ?
2: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
0: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
0: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
0: 647-7410-647-739-8710, ਲਾਇਸੈਂਸ ਨੰਬਰ MT00003450।
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨਡ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਪਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਹਾਫ ਐਨ ਆਵਰ ਦਾ ਹੋਰ, ਯਾਨੀ ਕਿ ਪੂਰੇ 6 ਵਜੇ ਤੱਕ। ਤੇ ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰਾ ਅੱਧਾ ਘੰਟਾ ਹੋਰ, ਯਾਨੀ ਕਿ ਪੂਰੇ 6 ਵਜੇ ਤੱਕ।

0: ਜੇ ਇਨ ਕੇਸ ਗੋਡ ਫੋਰਬਿਡ ਕੋਈ ਕੋਈ ਵੀ ਕਾਰ ਐਕਸੀਡੈਂਟ ਵਿੱਚ ਇਨਵੋਲਵ ਹੋ ਜਾਂਦਾ ਹੈ, ਕੋਈ ਸੱਟ ਲੱਗ ਜਾਂਦੀ ਹੈ, ਤਾਂ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ 5 ਪ੍ਰੋਫੈਸ਼ਨਲ ਵਕੀਲਾਂ ਦੀ ਟੀਮ ਹੈ. ਇਹਨਾਂ ਨੂੰ ਤੁਸੀਂ ਜ਼ਰੂਰ ਯਾਦ ਰੱਖੋ, ਐਕਸੀਡੈਂਟ ਚਾਹੇ ਤੁਹਾਡੀ ਗਲਤੀ ਨਾਲ ਹੋਇਆ ਚਾਹੇ ਕਿਸੇ ਹੋਰ ਦੀ ਗਲਤੀ ਨਾਲ, ਫਿਰ ਵੀ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾਉਣ ਦੇ ਵਿੱਚ ਹੈਲਪ ਕਰਦੇ ਆ. ਹੁਣ ਤੱਕ ਇਹ ਲੱਖਾਂ ਹੀ ਲੋਕਾਂ ਨੂੰ ਮਿਲੀਅਨਸ ਆਫ ਡਾਲਰ ਦੀ ਸੈਟਲਮੈਂਟ ਕਰਵਾ ਚੁੱਕੇ ਨੇ. ਤੁਸੀਂ ਫ੍ਰੀ ਕੰਸਲਟੇਸ਼ਨ ਦੇ ਲਈ ਰੂਪਾ ਬਰਾੜ ਜੀ ਨੂੰ ਕਾਲ ਕਰੋ ਅਤੇ ਪਤਾ ਕਰੋ ਕਿ ਤੁਹਾਨੂੰ ਇਹ ਕਿੰਨੇ ਡਾਲਰ ਦੀ ਸੈਟਲਮੈਂਟ ਕਰਵਾ ਸਕਦੇ ਆ. ਜੇ ਇਸ ਦੌਰਾਨ ਤੁਹਾਡੇ 'ਤੇ ਕੋਈ ਟ੍ਰੈਫਿਕ ਟਿਕਟ ਮਿਲ ਜਾਂਦੀ ਹੈ, ਤੁਹਾਡੇ 'ਤੇ ਕੋਈ ਕੇਅਰਲੈਸ ਡਰਾਈਵਿੰਗ ਦਾ ਚਾਰਜ ਲੱਗ ਜਾਂਦਾ ਹੈ, ਫਿਰ ਵੀ ਤੁਹਾਡੀ ਟਿਕਟ ਨੂੰ ਫ੍ਰੀ ਦੇ ਵਿੱਚ ਫਾਈਟ ਕਰਨਗੇ, ਤੁਸੀਂ ਜ਼ਰੂਰ ਕਾਲ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਤੋਂ. ਰੂਪਾ ਬਰਾੜ ਜੀ ਦਾ ਨੰਬਰ 416-991-5939 416-991-5939 'ਤੇ ਤੁਸੀਂ ਕਾਲ ਕਰ ਸਕਦੇ ਹੋ. ਐਂਡ ਇਹਨਾਂ ਦੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ 6980 ਮੈਰਿਟਸ ਡਰਾਈਵ, ਯੂਨਿਟ ਨੰਬਰ 9, ਮਿਸਿਸਾਗਾ ਦੇ ਵਿੱਚ ਲੋਕੇਟਰ ਨੇ. 416-991-5939 ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਤੋਂ ਰੂਪਾ ਬਰਾੜ ਜੀ ਦਾ ਨੰਬਰ ਹੈ. ਅਤੇ ਨਾਲ ਦੀ ਨਾਲ ਹੀ ਮੈਂ ਦੱਸਦਾ ਕਿ ਜੇਕਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟ ਨੂੰ ਘੱਟ ਕਰਵਾਉਣਾ ਚਾਹੁੰਦੇ ਹੋ, ਫਿਰ ਤੁਸੀਂ ਅੱਜ ਹੀ ਰੋਹਿਤ ਸਿੱਧੂ ਜੀ ਨੂੰ ਕਾਲ ਕਰ ਲਓ. ਨੰਬਰ ਹੈ 416-999-1300. ਇਹਨਾਂ ਦੇ ਕੋਲ 20 ਤੋਂ ਵੀ ਜ਼ਿਆਦਾ ਇੰਸ਼ੋਰੈਂਸ ਕੰਪਨੀਜ਼ ਨੇ ਜਿਨ੍ਹਾਂ ਦੇ ਨਾਲ ਸਵਿੱਚ ਕਰਕੇ ਤੁਸੀਂ ਹਰੇਕ ਸਾਲ ਹੰਡਰਡਸ ਆਫ ਡਾਲਰਸ ਤੋਂ ਲੈ ਕੇ ਥਾਊਜ਼ੰਡਸ ਆਫ ਡਾਲਰਸ ਤੁਸੀਂ ਬਚਾ ਸਕਦੇ ਹੋ. ਆਟੋ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਕਮਰਸ਼ੀਅਲ ਇੰਸ਼ੋਰੈਂਸ ਜਾਂ ਤੁਹਾਡੀ ਟਰੱਕ ਦੀ ਇੰਸ਼ੋਰੈਂਸ ਹੈ, ਸਭ ਤੋਂ ਲੋਵੈਸਟ ਰੇਟਸ ਦੇ ਲਈ ਰੋਹਿਤ ਸਿੱਧੂ ਜੀ ਨੂੰ ਕਾਲ ਕਰੋ. ਨੰਬਰ 416-999-1300, 416-999-1300 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ. ਰੋਹਿਤ ਸਿੱਧੂ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ. 5:32 ਅਤੇ ਕੁਝ ਸੈਕਿੰਡ ਹੋ ਗਏ ਨੇ. ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ. ਇੱਕ ਕਾਲਰ ਜੁੜ ਗਏ ਨੇ ਸਾਡੇ ਨਾਲ, 5505. ਹਾਂਜੀ ਸਤਿ ਸ਼੍ਰੀ ਅਕਾਲ. ਹਾਂਜੀ ਸਤਿ ਸ਼੍ਰੀ ਅਕਾਲ ਜੀ. ਹਾਂਜੀ ਦੱਸੋ.
1: ਬਾਬੇ ਭੰਗੜਾ ਪਾਉਂਦੇ ਆ ਮਾਨ ਸਾਹਿਬ ਦਾ.
0: ਬਾਬੇ ਭੰਗੜਾ ਪਾਉਂਦੇ ਆ, ਠੀਕ ਹੈ ਜੀ. ਮੈਂ ਸੁਣਾਉਂਦੀ ਹਾਂ, ਥੋੜ੍ਹਾ ਟਾਈਮ ਦਿਓ ਬਸ. ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ. ਤੇ ਲੋ ਪਹਿਲਾਂ ਤੁਸੀਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਇੰਜੋਏ ਕਰੋ. ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.

0: ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਅਤੇ 3 ਘੰਟੇ ਦੇ ਸਾਥ ਦੇ ਨਾਲ ਤੁਹਾਡਾ ਮੇਰਾ ਅਤੇ ਤੁਹਾਡਾ ਸਾਥ 6 ਵਜੇ ਤੱਕ ਹੈਗਾ ਆ ਅਤੇ ਉਮੀਦ ਹੈ ਕਿ ਸਾਰੇ ਆਪਣਾ ਦਿਨ ਵੀ ਇੰਜੋਏ ਕਰ ਰਹੇ ਹੋਵੋਗੇ। ਕਈ ਜਗ੍ਹਾ ਦੇ ਉੱਪਰ ਕਾਫੀ ਸਾਰੇ ਲਿਸਨਰ ਨੇ ਦੱਸਿਆ ਕਿ ਅੱਜ ਬਾਰਿਸ਼ ਹੋ ਗਈ ਹੈ ਅਤੇ ਹੁਣ ਤਾਂ ਬਾਰਿਸ਼ ਦਾ ਜਿਹੜਾ ਸਿਲਸਿਲਾ ਸਟਾਰਟ ਹੋ ਗਿਆ, 2-3 ਦਿਨ ਇਹ ਰਹਿਣਾ ਹੀ ਆ ਲਗਾਤਾਰ। ਤਾਂ ਜਦੋਂ ਕਿਤੇ ਵੀ ਬਾਹਰ ਜਾਂਦੇ ਹੋ ਧਿਆਨ ਦੇ ਨਾਲ ਡਰਾਈਵ ਕਰੋ, ਐਂਡ ਜੇ ਤੁਹਾਨੂੰ ਲੱਗਦਾ ਕਿ ਕਿਤੇ ਬਾਹਰ ਰੁਕਣਾ ਆ ਤਾਂ ਫਿਰ ਆਪਣੀ ਇੱਕ ਅੰਬਰੇਲਾ ਨਾਲ ਲੈ ਲਓ ਅਤੇ ਇੰਜੋਏ ਕਰਦੇ ਜਾਓ ਮੌਸਮ ਨੂੰ ਵੀ ਐਂਡ ਆਪਣੀ ਡਰਾਈਵ ਨੂੰ ਵੀ। ਅਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, 6 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ। ਸਟੂਡੀਓ ਦਾ ਨੰਬਰ 9054-6444-905-564-4444। ਸਟੂਡੀਓ ਦਾ ਨੰਬਰ ਹੈ ਅਤੇ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਮੌਰਗੇਜ ਦੇ ਵਿੱਚ ਬਹੁਤ ਹੀ ਮਾਹਰ ਇਨਸਾਨ ਨੇ, ਮੌਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਹਾਡੀ ਮੌਰਗੇਜ ਹੋ ਹੀ ਨਹੀਂ ਰਹੀ, ਚਾਹੇ ਤੁਹਾਡੀ ਪਹਿਲੀ ਮੌਰਗੇਜ ਹੈ, ਚਾਹੇ ਤੁਸੀਂ ਸੈਕਿੰਡ ਮੌਰਗੇਜ ਕਰਵਾਉਣਾ ਚਾਹੁੰਦੇ ਹੋ, ਤੁਹਾਡੀ ਮੌਰਗੇਜ ਹੁਣ ਰਿਨਿਊਅਲ 'ਤੇ ਆ ਰਹੀ ਹੈ, ਕੋਈ ਵੀ ਤੁਹਾਡੇ ਸਵਾਲ ਨੇ, ਕੋਈ ਵੀ ਤੁਹਾਡੇ ਕੰਸਰਨਸ ਨੇ ਕਿ ਤੂੰ ਮੌਰਗੇਜ ਨਹੀਂ ਹੋ ਰਹੀ ਜਾਂ ਤੁਹਾਨੂੰ ਐਕੁਇਟੀ ਟੇਕਆਊਟ ਦੀ ਲੋੜ ਹੈ ਜਾਂ ਤੁਸੀਂ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਕੋਈ ਵੀ ਤੁਹਾਡੇ ਕੰਸਰਨਸ ਨੇ, ਫੰਡਸ ਚਾਹੀਦੇ ਹੋਣ, ਤਾਂ ਵੀ ਤੁਸੀਂ ਗੱਲਬਾਤ ਕਰੋ 416-710-7524, 416-710-7524 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਪ੍ਰਭਦੀਪ ਸਿੰਘ ਜੀ ਦੇ ਨਾਲ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਅਤੇ ਆਪਾਂ ਬਾਕੀ ਦੀ ਇਨਫੋਰਮੇਸ਼ਨ ਲੈਂਦੇ ਹਾਂ। ਪ੍ਰਭਦੀਪ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਅਤੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਸਾਰੇ ਹੀ ਭੈਣ ਭਰਾਵਾਂ ਨੂੰ ਜੀ।
0: ਜੀ ਪ੍ਰਭਦੀਪ ਜੀ, ਕਾਫੀ ਸਾਰੇ ਲਿਸਨਰਸ ਦੀ ਹੁਣ ਜਿਵੇਂ ਨਾ ਰਿਨਿਊਅਲ ਆ ਰਹੀ ਹੁੰਦੀ ਹੈ ਅਤੇ ਹੁਣ ਆ ਵੀ ਰਹੀ ਹੋਏਗੀ ਅਗਲੇ ਦਿਨਾਂ ਦੇ ਵਿੱਚ ਜਾਂ ਮੰਥਸ ਦੇ ਵਿੱਚ, ਅਤੇ ਉਹਨਾਂ ਦੇ ਲਈ ਤੁਸੀਂ ਕੀ ਸੁਜੈਸ਼ਨਸ ਦਿਓਗੇ, ਤੁਹਾਡੇ ਕੋਲ ਲੋਕ ਕਿਉਂ ਆਉਣ?
1: ਬਿਲਕੁਲ ਮਨਪ੍ਰੀਤ ਜੀ, ਦੇਖੋ ਗੱਲ ਇਹ ਹੁੰਦੀ ਹੈ ਵੀ ਰੀਨੂਅਲ, ਦੇਖੋ ਜਿਹੜੇ ਵੀ ਤੁਸੀਂ ਬੈਂਕ ਨਾਲ ਹੈਗੇ ਹੋ, ਕਈ ਵਾਰੀ ਕੀ ਹੁੰਦਾ ਜਦੋਂ ਬੈਂਕ ਕੋਲ ਆਲਰੇਡੀ ਐਗਜ਼ਿਸਟਿੰਗ ਕਲਾਇੰਟ ਹੁੰਦਾ, ਉਹ ਜ਼ਿਆਦਾ ਕੇਅਰ ਜੀ ਨਹੀਂ ਕਰਦੇ, ਅਗਲੇ ਕਹਿੰਦੇ ਠੀਕ ਆ ਆਹੀ ਰੇਟ ਕਰਕੇ ਭੇਜ ਦਿਓ, ਇੱਕ ਟਿਪੀਕਲ ਜਿਹਾ ਟ੍ਰੈਂਡ ਹੈ। ਅਤੇ ਜ਼ਿਆਦਾਤਰ ਕੰਜ਼ਿਊਮਰਸ ਵੀ ਉਹੀ ਚੀਜ਼ ਕਰਦੇ ਨੇ, ਸਾਈਨ ਕਰਕੇ ਭੇਜ ਦਿੰਦੇ ਗੇ। ਹੁਣ ਰੀਨੂਅਲ ਮੌਕੇ ਮੇਰੇ ਨਾਲ ਗੱਲ ਕਰਿਆ ਦਾ ਫਾਇਦਾ ਕੀ ਹੋ, ਬਥੇਰੇ ਹੀ ਫਾਇਦੇ ਨੇ ਜੀ, ਨੁਕਸਾਨ ਕੋਈ ਨੀਗਾ। ਉਸ ਤੋਂ ਪਹਿਲਾਂ ਦੇਖੋ ਜੀ, ਤੁਸੀਂ ਆਪਦਾ ਲੈਂਡਰ ਸਵਿਚ ਕਰ ਸਕਦੇ ਹੋ, ਕੋਈ ਪੈਨਲਟੀ ਨਹੀਂ ਤੁਹਾਨੂੰ ਪੈਣੀ। ਉਸ ਤੋਂ ਉੱਤੇ ਤੁਹਾਨੂੰ ਜਿਹੜਾ ਅੱਜ ਜੋ ਵੀ ਤੁਹਾਡਾ ਐਗਜ਼ਿਸਟਿੰਗ ਲੈਂਡਰ ਹੈਗਾ ਆ, ਜੋ ਰੇਟ ਆਫਰ ਕਰ ਰਿਹਾ ਉਹਨੂੰ ਬੀਟ ਕਰਕੇ ਨਵਾਂ ਇੰਟਰਸਟ ਰੇਟ ਦਵਾਵਾਂਗੇ ਜੀ, ਠੀਕ ਹੈ ਜੀ। ਉਸ ਤੋਂ ਉੱਤੇ ਤੁਹਾਡੇ ਜਿਹੜੇ ਵੱਖਰੋ ਵੱਖਰੇ ਤੁਸੀਂ ਕਰਜ਼ੇ ਚੱਕੇ ਹੁੰਦੇ ਬਥੇਰੇ, ਜਿਹੜੇ ਭੈਣ ਭਰਾ ਛੋਟੀਆਂ ਪੇਮੈਂਟਾਂ ਕਰ ਕਰਕੇ ਅੱਕੇ ਹੁੰਦੇ ਆ, ਉਹ ਤੁਹਾਡੀ ਸਾਰੀਆਂ ਛੋਟੀਆਂ ਪੇਮੈਂਟਾਂ ਸਾਰੀਆਂ ਇੱਕ ਮੌਰਗੇ ਦੇ ਵਿੱਚ ਪੇਮੈਂਟ ਬਣ ਸਕਦੀ ਉਹਦੀ, ਠੀਕ ਹੈ ਜੀ। ਨਾਲ ਦੇ ਨਾਲ ਤੁਹਾਨੂੰ ਕੈਸ਼ ਬੈਕ ਦੀ ਆਪਸ਼ਨ ਵੀ ਆਉਂਦੀ ਹੈ, ਕਿਉਂਕਿ ਜ਼ਿਆਦਾ ਵੋਲਿਊਮ ਕੱਢੀ ਦੀ ਬੈਂਕ ਨਾਲ, ਮੈਜੋਰਟੀ ਜਿਹੜੇ ਬੈਂਕਾਂ 'ਚ ਫਾਈਲਾਂ ਭੇਜੀ ਦੀਆਂ ਨੇ ਉਹ ਕੈਸ਼ ਬੈਕ ਵੀ ਕਲਾਇੰਟਸ ਦੇ ਸਿੱਧਾ ਡਾਇਰੈਕਟ ਅਕਾਊਂਟ ਦੇ ਵਿੱਚ ਦਿੰਦੇ ਨੇ। ਕਿਤੇ ਕਿਤਾਰ ਐਂ ਵੀ ਹੁੰਦਾ ਹੈਗਾ, ਸਾਨੂੰ ਬੈਂਕ ਵੱਲੋਂ ਅਲਾਊਡ ਹੁੰਦਾ ਹੈਗਾ ਤੁਹਾਡੀ ਜਿਹੜੀ ਲੋਅਰ ਦੀ ਫੀਸ ਆ ਉਹ ਵੀ ਕਵਰ ਤੱਕ ਕਰਵਾ ਦੀ ਆ। ਇੰਨੇ ਹੀ ਜ਼ਿਆਦਾ ਫਾਇਦੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਰੀਨੂਅਲ ਤੋਂ ਪਹਿਲਾਂ ਕਦੀ ਆਉਂਦੇ ਹੋਣਗੇ। ਕੋਈ ਵੀ ਭੈਣ ਭਰਾ ਕਿਸੇ ਵੀ ਲੈਂਡਰ ਨਾਲ ਤੁਸੀਂ ਹੈਗੇ ਹੋ, ਉਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇਕੱਲੇ ਸਕੈਜੂ ਲੈਣ ਵਾਲੇ ਹੋਵੋਗੇ, TD BM ਮੌਰਗੇ ਨਾਲ ਬਥੇਰੇ ਭੈਣ ਭਰਾ ਵਿੱਚੋਂ ਵਾਰੀ ਕਈ ਵਾਰੀ ਬੀ ਸਾਈਡ ਲੈਂਡਰ ਤੋਂ ਕਲੋਜ਼ ਹੋਏ ਹੁੰਦੇ ਹੈਗੇ ਪ੍ਰੋਪਰਟੀ, ਉਹਨਾਂ ਦੇ ਵੀ ਇੰਟਰਸਟ ਰੇਟ 6-7% ਹੁੰਦੇ ਆ, ਜਾਂ ਕਈ ਭੈਣ ਭਰਾ ਪ੍ਰਾਈਵੇਟ ਮੌਰਗੇਜ ਲਈ ਬੈਠੇ ਹੁੰਦੇ ਆ, ਉਹ ਭਾਵੇਂ ਫਸਟ ਪ੍ਰਾਈਵੇਟ ਲਾ ਲਓ ਜਾਂ ਸੈਕਿੰਡ ਪ੍ਰਾਈਵੇਟ ਮੌਰਗੇਜ ਚੱਕੀ ਹੁੰਦੀ ਹੈਗੀ, ਅਕਸਰ ਅਲਟੀਮੇਟਲੀ ਉਹ ਪੈਸਾ ਤਾਂ ਮੋੜਨਾ ਹੀ ਹੈ ਕਿਉਂਕਿ ਉਹਦੀ ਇੰਟਰਸਟ ਓਨਲੀ ਪੇਮੈਂਟ ਹੁੰਦੀ ਆ। ਸੋ ਕਿਸੇ ਤਰੀਕੇ ਦਾ ਤੁਹਾਡਾ ਕੋਈ ਵੀ ਮੌਰਗੇਜ ਸੰਬੰਧੀ ਤੁਹਾਡਾ ਸਵਾਲ ਹੈ, ਰੀਨੂਅਲ ਤੁਹਾਡੀ ਆ ਗਈ ਹੈ, ਆ ਸਾਰੇ ਕਰਜ਼ੇ ਤੁਸੀਂ ਇੱਕ ਛੱਤ ਹੇਠ ਲਿਆਉਣਾ ਚਾਹੁੰਦੇ ਹੋ ਜਿਹਦੀ ਕਿ ਇੰਟਰਸਟ ਰੇਟ 3.5-4% ਹੋਊਗਾ, ਕਾਲ ਕਰ ਲਿਓ ਜੀ। ਵਧੀਆ ਤੋਂ ਵਧੀਆ ਤੁਹਾਨੂੰ ਇਨਸੈਂਟਿਵ ਦਿੱਤੇ ਜਾਣਗੇ, ਤੇ ਐਵੇਂ ਕਹਾਂ ਇਸ ਮੰਥ ਸਾਨੂੰ ਹੋਰ ਸਪੈਸ਼ਲ ਮਿਲਿਆ, ਕੁੱਝ ਕੁ ਬੈਂਕਾਂ ਵੱਲੋਂ 3.5% ਇੰਟਰਸਟ ਰੇਟ ਆ ਰਿਹਾ ਜੀ ਸਾਡੀਆਂ ਮੈਜੋਰਟੀ ਫਾਈਲਾਂ ਤੇ ਉਹਨਾਂ ਦੇ ਨਾਲ। ਸੋ ਕੋਈ ਵੀ ਭੈਣ ਭਰਾ ਕਿਸੇ ਵੀ ਲੈਂਡਰ ਨਾਲ ਤੁਹਾਡੀ ਰੀਨੂਅਲ ਆ ਰਹੀ ਹੈ ਜਾਂ ਆਉਂਦੇ ਸਮੇਂ ਕੁਛ ਕੁ ਮਹੀਨਿਆਂ 'ਚ ਆਉਣੇ ਵਾਲੀ ਹੈਗੀ ਹੈ, ਬੀ ਸਾਈਡ ਤੇ ਸਟੱਕ ਹੈਗੇ ਹੋ, ਪ੍ਰਾਈਵੇਟ ਮੌਰਗੇਜ ਤੁਹਾਨੂੰ ਲੱਗਦਾ ਸਟੱਕ ਹੈਗੇ ਹੋ, ਬੈਂਕ 'ਚ ਆਉਣ ਲਈ ਮੈਨੂੰ ਸਿਰਫ ਤੇ ਸਿਰਫ 650 ਸਕੋਰ ਚਾਹੀਦਾ ਜੀ, 650 ਸਕੋਰ ਲਾਇਓ ਤੁਹਾਨੂੰ ਬੈਂਕ 'ਚ ਲਿਆਉਣ ਦੀ ਗਰੰਟੀ ਮੇਰੀ। ਕਿਵੇਂ ਕਰਨਾ ਕੀ ਕਰਨਾ ਤੁਸੀਂ ਆ ਕੇ ਮੈਨੂੰ ਬੈਠ ਕੇ ਮਿਲੋ, ਤੁਹਾਨੂੰ ਸਾਰਾ ਸਮਝਾ ਦਿੱਤਾ ਜਾਊਗਾ ਕਿਵੇਂ ਕਰਾਂਗੇ, ਤੇ ਗੈਰੰਟੀਡ ਤੁਹਾਨੂੰ ਕਹਿ ਰਿਹਾ ਤੁਹਾਨੂੰ ਬੈਂਕ ਵਾਲੇ ਇੰਟਰਸਟ ਰੇਟ ਉਦੋਂ ਹੋਰ ਕੋਈ ਬੀਟ ਕਰੇ ਨਹੀਂ ਜੀ ਸਕਦਾ
0: ਜੀ।
1: ਸੋ ਇੱਕ ਵਾਰੀ ਫੇਰ ਦੱਸ ਦਿੰਦਾ, ਮੌਰਗੇਜ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਆ, ਉਹ ਭਾਵੇਂ ਰੈਜੀਡੈਂਸ਼ੀਅਲ ਹੈ, ਭਾਵੇਂ ਕਮਰਸ਼ੀਅਲ ਹੈ, ਜਾਂ ਕੋਈ ਤੁਸੀਂ ਪ੍ਰੀ ਕੰਸਟਰਕਸ਼ਨ ਯੂਨਿਟ ਬੁੱਕ ਕਰਵਾਇਆ ਹੋਵੇ ਕਿਤੇ ਕੈਨੇਡਾ ਵਾਈਡ, ਉਹਦੀ ਸ਼ਾਰਟ ਫਾਲ ਨੂੰ ਲੈ ਕੇ ਤੁਹਾਨੂੰ ਸਮੱਸਿਆ ਆ ਰਹੀ ਹੈ, ਕਿਸੇ ਤਰੀਕੇ ਦੀ ਰੀਸੇਲ ਦੀ ਕਲੋਜ਼ਿੰਗ 'ਚ ਲੈ ਕੇ ਸਟੱਕ ਹੈਗੇ ਹੋ, ਬ੍ਰੋਕਰ ਤੁਹਾਡਾ ਫੋਨ ਨਹੀਂ ਚੱਕ ਰਿਹਾ, ਕਿਸੇ ਗੱਲ ਕਰਕੇ ਤੁਹਾਨੂੰ ਤੁਹਾਡੀ ਕਲੋਜ਼ਿੰਗ ਨੇੜੇ ਆ ਰਹੀ ਹੈ, ਮੌਰਗੇਜ ਸੰਬੰਧੀ ਕੋਈ ਵੀ ਸਵਾਲ ਹੈ ਐਨੀ ਟਾਈਮ ਕਾਲ ਕਰ ਲਿਓ, 7 ਦਿਨ ਫੋਨ ਅਵੇਲੇਬਲ ਹੈ ਤੁਹਾਡੇ ਕਰਕੇ, ਹਮੇਸ਼ਾ ਕਹਿੰਦਾ ਤੁਹਾਡੇ ਕਰਕੇ ਮੇਰਾ ਕੰਮ ਹੈ, ਸੋ ਆਈ ਐਮ ਆਲਵੇਸ ਜਸਟ ਅ ਫੋਨ ਕਾਲ ਅਵੇ ਕਦੀ ਵੀ ਤੁਹਾਨੂੰ ਜ਼ਰੂਰਤ ਹੈ ਮੌਰਗੇਜ ਸੰਬੰਧੀ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ ਜੀ, 416-710 10 75 24 416 710 7524. ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਇਹਦੇ ਤੋਂ ਸਮਾਂ ਦੇਣ ਲਈ
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰੋ ਮਾਰਗੇਜ ਦੇ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ ਕੋਈ ਵੀ ਕੰਸਰਨਸ ਨੇ ਪ੍ਰਭਦੀਪ ਸਿੰਘ ਜੀ ਦਾ ਨੰਬਰ 416 710 7524 416 710 7524 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੋਰਗੇਜ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ ਪ੍ਰਭਦੀਪ ਸਿੰਘ ਜੀ ਨੂੰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਸੰਦਲ ਪੇਂਟਿੰਗ ਦੇ ਨਾਲ ਗੱਲਬਾਤ ਕਰੋ ਪ੍ਰੋਫੈਸ਼ਨਲ ਪੇਂਟਰਸ ਨੇ ਕਾਫੀ ਲੰਬੇ ਟਾਈਮ ਤੋਂ ਤੁਹਾਨੂੰ ਇਹ ਸਰਵਿਸਿਜ਼ ਦੇ ਰਹੇ ਨੇ ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ ਸਾਰੇ ਜੀ ਟੀ ਏਰੀਆ ਦੇ ਵਿੱਚ ਤੁਹਾਨੂੰ ਸਰਵਿਸਿਜ਼ ਦਿੰਦੇ ਨੇ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਤੁਹਾਨੂੰ ਹਰ ਜਗ੍ਹਾ ਦੇ ਉੱਪਰ ਤੁਹਾਡੇ ਲਈ ਪੇਂਟ ਕਰਨਗੇ ਚਾਹੇ ਤੁਸੀਂ ਕਿਤੇ ਆਪਣੇ ਆਫਿਸ ਦੇ ਵਿੱਚ ਕਿਸੇ ਹੋਰ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਕਿਸੇ ਵੇਅਰ ਹਾਊਸ ਦੇ ਵਿੱਚ ਕਿਸੇ ਰੈਸਟੋਰੈਂਟ ਜਾਂ ਤੁਸੀਂ ਆਪਣੇ ਘਰ ਦੇ ਵਿੱਚ ਪੇਂਟ ਕਰਵਾਉਣਾ ਹੋਵੇ ਸੰਦਲ ਪੇਂਟਿੰਗ ਦੇ ਸੁਖਜੀਤ ਜੀ ਦੇ ਨਾਲ ਗੱਲਬਾਤ ਕਰੋ ਕਿਤੇ ਵੀ ਤੁਸੀਂ ਰਹਿੰਦੇ ਹੋ ਚਾਹੇ ਜੀ ਟੀ ਏਰੀਆ ਦੇ ਵਿੱਚ ਟੋਰਾਂਟੋ ਬਰੈਂਪਟਨ ਮਿਸਿਸਾਗਾ ਲੰਡਨ ਕੈਂਬਰਿਜ ਗਲਫ ਕਿਤੇ ਵੀ ਤੁਸੀਂ ਰਹਿੰਦੇ ਹੋ ਇਹਨਾਂ ਨੂੰ ਕਾਲ ਕਰੋ 6478223313 647 822 3313 ਸੰਦਲ ਪੇਂਟਿੰਗ ਦਾ ਨੰਬਰ ਹੈ ਅਤੇ ਤੁਸੀਂ ਇਹਨਾਂ ਨੂੰ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਤੁਹਾਨੂੰ ਵਧੀਆ ਇੱਕ ਡੀਲ ਬਣਾ ਕੇ ਦੇਣਗੇ ਜਾਂ ਤੁਸੀਂ ਸਪੈਸ਼ਲ ਡਿਸਕਾਊਂਟਸ ਇਹਨਾਂ ਦੇ ਕੋਲੋਂ ਲੈ ਸਕਦੇ ਹੋ ਸੰਦਲ ਪੇਂਟਿੰਗ ਤੋਂ ਅਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 905-544-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਕੁਈਨਸਵੁੱਡ ਕਾਲਜ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ ਵੀ ਆਪਣੇ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਕਰਕੇ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਕੁਈਨਸਵੁੱਡ ਕਾਲਜ ਤੁਹਾਡੇ ਲਈ ਪੂਰੇ ਹੈਲਪਫੁਲ ਹੁੰਦੇ ਨੇ। ਇਹਨਾਂ ਦੇ ਕੋਲ ਕੁਝ ਨਵੇਂ ਕੋਰਸਿਸ ਸਟਾਰਟ ਹੋ ਰਹੇ ਨੇ, ਜਿੱਦਾਂ ਕਿ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ ਇਹ ਸਟਾਰਟ ਕਰ ਰਹੇ ਨੇ ਔਨਲਾਈਨ। 10 ਵੀਕ ਦਾ ਕੋਰਸ ਹੈ। ਕਲਾਸਿਸ ਤੁਹਾਡੇ ਲਈ ਵੀਕਐਂਡਸ ਤੇ ਐਂਡ ਵੀਕਡੇਜ਼ ਦੇ ਈਵਨਿੰਗਸ ਟਾਈਮ ਅਵੇਲੇਬਲ ਹੋਣਗੀਆਂ। 10 ਵੀਕ ਦਾ ਕੋਰਸ ਤੁਸੀਂ ਔਨਲਾਈਨ ਹੀ ਕਰ ਸਕਦੇ ਹੋ, ਚਾਹੇ ਘਰੇ ਤੁਸੀਂ ਚਾਹੇ ਵੀਕਡੇਜ਼ ਵਿੱਚ ਕਰਨਾ ਚਾਹੁੰਦੇ ਹੋ ਚਾਹੇ ਵੀਕਐਂਡਸ ਤੇ। ਘਰੇ ਬੈਠੇ ਆਪਣਾ ਔਨਲਾਈਨ 10 ਵੀਕ ਦਾ ਕੋਰਸ ਹੈ, ਕਰੋ ਤੁਸੀਂ ਫਾਰਮੇਸੀ ਅਸਿਸਟੈਂਟ ਦਾ। ਐਂਡ ਇਸ ਤੋਂ ਇਲਾਵਾ ਨੈਨੀ ਜਾਂ ਫਿਰ ਕਹਿ ਲਓ ਹੋਮ ਕੇਅਰ ਚਾਈਲਡ ਪ੍ਰੋਵਾਈਡਰ ਪ੍ਰੋਗਰਾਮ ਵੀ ਇਹ ਦੇ ਰਹੇ ਨੇ ਕਲਾਸਿਸ ਵੀਕਐਂਡਸ ਦੇ ਉੱਪਰ, ਉਹਦੇ ਲਈ ਵੀ ਤੁਸੀਂ ਗੱਲਬਾਤ ਕਰ ਲਓ। ਅਤੇ ਨਾਲ ਹੀ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਹਾਈਬ੍ਰਿਡ ਬੈਚ ਅੱਜ ਤੋਂ ਸਟਾਰਟ ਹੋ ਰਿਹਾ, 27 July ਤੋਂ ਸਟਾਰਟ ਹੋ ਰਿਹਾ ਪਰਸਨਲ ਸਪੋਰਟ ਵਰਕਰ ਦਾ ਹਾਈਬ੍ਰਿਡ ਪ੍ਰੋਗਰਾਮ ਦਾ ਬੈਚ ਅੱਜ ਤੋਂ ਸਟਾਰਟ ਹੋ ਰਿਹਾ। ਇਹਦੇ ਲਈ ਵੀ ਤੁਸੀਂ ਗੱਲਬਾਤ ਕਰੋ ਕੁਈਨਸਵੁੱਡ ਕਾਲਜ ਤੋਂ ਨੀਰੂ ਅਰੋੜਾ ਜੀ ਦੇ ਨਾਲ, ਨੰਬਰ 905-872-0088 905-872-0088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਕੁਈਨਸਵੁੱਡ ਕਾਲਜ ਤੋਂ ਨੀਰੂ ਅਰੋੜਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਨਾਲ ਦੀ ਨਾਲ ਹੀ ਸਿਟੀ ਆਫ ਬ੍ਰੈਂਪਟਨ ਵਾਲਿਆਂ ਦਾ ਵੀ ਇੱਕ ਛੋਟਾ ਜਿਹਾ ਮੈਸੇਜ ਹੈ ਤੁਹਾਡੇ ਲਈ ਕਿ ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰਸ ਕਰਦੇ ਹੋ, ਕੋਈ ਗੈਦਰਿੰਗਸ ਕਰਦੇ ਹੋ, ਤਾਂ ਜ਼ਰੂਰ ਇੱਕ ਚੀਜ਼ ਯਾਦ ਰੱਖੋ ਕਿ ਆਪਣੀ ਜਿਹੜੀ ਆਵਾਜ਼ ਹੈ ਸ਼ੋਰ ਸ਼ਰਾਬਾ ਉਹਨੂੰ ਥੋੜ੍ਹਾ ਘੱਟ ਰੱਖੋ। ਤੁਹਾਡੇ ਨੇਬਰਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਡੀ ਐਕਸੈਸਿਵ ਨੋਇਜ਼ ਤੋਂ। ਅਤੇ ਜਿੰਨੇ ਵੀ ਸਾਈਡ ਵਾਕਸ ਨੇ ਐਂਡ ਬਾਈਕ ਲੇਨਸ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਕਲੀਅਰ ਰੱਖੋ। ਚਾਹੇ ਤੁਹਾਡੇ ਘਰਾਂ ਦੇ ਵਿੱਚ ਕਾਫੀ ਸਾਰੇ ਗੈਸਟ ਆ ਰਹੇ ਹੋਣ, ਤੁਸੀਂ ਇੱਧਰ ਉੱਧਰ ਪਾਰਕ ਕਰ ਲਓ ਆਪਣੀ ਕਾਰਜ ਨੂੰ, ਬਟ ਜਿੰਨੇ ਵੀ ਬਾਈਕ ਲੇਨਸ ਨੇ ਜਾਂ ਸਾਈਡ ਵਾਕਸ ਨੇ ਉਹਨਾਂ ਨੂੰ ਕਦੇ ਵੀ ਤੁਸੀਂ ਬਲੋਕ ਨਾ ਕਰੋ। ਹਮੇਸ਼ਾ ਉਹਨਾਂ ਦੀ ਲੇਨਸ ਜਿਹੜੀਆਂ ਹੈਗੀਆਂ ਕਲੀਅਰ ਰੱਖੋ। ਅਤੇ ਜਿੰਨਾ ਵੀ ਵੇਸਟ ਹੁੰਦਾ ਪ੍ਰੋਪਰਲੀ ਉਹਨੂੰ ਬਿਨਸ ਦੇ ਵਿੱਚ ਡਿਸਪੋਜ਼ ਕਰੋ, ਇੱਧਰ ਉੱਧਰ ਡੰਪ ਨਾ ਕਰੋ ਕਦੇ ਵੀ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ। ਕਲੀਨੈਸ ਦਾ ਪੂਰਾ ਧਿਆਨ ਰੱਖਿਆ ਜਾਵੇ, ਆਪਣੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ। ਅਤੇ ਇੱਕ ਚੀਜ਼ ਹੋਰ ਯਾਦ ਰੱਖੋ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ। ਅਤੇ ਜਿਹੜੀ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਦੀ ਪਾਰਕਿੰਗ ਹੈ ਸਟਰੀਟ ਦੇ ਉੱਪਰ ਉਹ ਬਿਲਕੁਲ ਵੀ ਪਰਮਿਟਿਡ ਨਹੀਂ ਹੈਗੀ। ਇਹ ਦੋ ਤਿੰਨ ਚੀਜ਼ਾਂ ਦਾ ਖਾਸ ਤੌਰ 'ਤੇ ਧਿਆਨ ਰੱਖੋ। ਅਤੇ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜੋ ਕਿ ਸਿਟੀ ਆਫ ਬ੍ਰੈਂਪਟਨ ਤੁਹਾਡੇ ਤੱਕ ਪਹੁੰਚਾ ਰਹੇ ਨੇ, ਛੋਟੇ ਛੋਟੇ ਰੂਲਸ ਨੇ ਜਿਹੜੇ ਕਿ ਤੁਹਾਨੂੰ ਫੋਲੋ ਕਰਨ ਦੀ ਲੋੜ ਹੈ। brampton.ca/bylaws ਤੇ ਜਾ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਇਹਨਾਂ ਦੀ ਵੈਬਸਾਈਟ ਹੈ ਇਹ brampton.ca/bylaws, ਅਤੇ ਇਸ 'ਤੇ ਜਾ ਕੇ ਤੁਸੀਂ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਦੇਖ ਸਕਦੇ ਹੋ। ਟਿਕਟਸ ਲੈਣ ਨਾਲੋਂ ਬੈਟਰ ਹੈ ਕਿ ਜਿਹੜੇ ਇਹ ਰੂਲਸ ਐਂਡ ਰੈਗੂਲੇਸ਼ਨਸ ਰੂਲਸ ਐਂਡ ਲਾਜ਼ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਫੋਲੋ ਕਰੋ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਨੈਕਸਟ ਫਰਮਾਇਸ਼ੀ ਗਾਣਾ, ਲਾਸਟ ਹੀ ਫਰਮਾਇਸ਼ੀ ਗਾਣਾ ਆ ਜੀ ਖਾਨ ਐਂਡ ਜੈਸਮੀਨ ਅਖਦਰ ਦੀ ਆਵਾਜ਼ ਦੇ ਵਿੱਚ, ਤੁਸੀਂ ਇੰਜੋਏ ਕਰੋ। ਜਲਦ ਵਾਪਸ ਆਉਂਦੇ ਹਾਂ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: Canada based study visa, express entry, Canadian express entry, spousal file, parents PR, super visa, nanny, work permit, farmer, investor, ya self-employed di file. Gal ki immigration di har problem da solution lain lai, community de jaane pehchane ate tajrubekar immigration consultant Gary Virk nu milo.
1: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration. Hune hi call karo 416-456-6161.
2: Malli Tent Services tuhade special event se har ek size de waterproof tents provide karde ne. 10 by 10 feet to leke 40 by 100 feet de tambu ne. Tables te kursiyan vi naal leke aunde ne te tuhade backyard nu banquet hall vaangu banaunde ne. Fancy chairs vi available han. LED glow in the dark bani banaiyan bars, tables te kursiyan vi tusi rent kar sakde ho. Ajji Malli Tent Services nu call karo 647-999-2569. 647-999-2569.
3: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ ਤੇ ਰੇਡੀਓ ਤੋਂ ਬਾਅਦ ਜੇਕਰ ਤੁਹਾਨੂੰ ਕਿਸੇ ਵੀ ਸਪਾਂਸਰ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਕਿਸੇ ਦਾ ਕੋਈ ਨੰਬਰ ਤੁਸੀਂ ਲੈਣਾ ਹੋਵੇ ਜਾਂ ਫਿਰ ਰੇਡੀਓ ਦੇ ਵਿੱਚ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਹੈੱਡ ਆਫਿਸ ਤੇ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ 416-725-2551, 416-725-2551 ਜਾਂ ਫਿਰ 416-457-3381, 416-457-3381 ਤੇ ਤੁਸੀਂ ਤਜਿੰਦਰ ਸਿੱਧੂ ਸਰ ਦੇ ਨਾਲ ਜਾਂ ਫਿਰ ਸਿਮਰਾਜ ਸਿੱਧੂ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ। ਕਈ ਵਾਰ ਬਿਜ਼ੀ ਹੁੰਦੇ ਆ, ਫੋਨ ਨਹੀਂ ਚੱਕ ਪਾਉਂਦੇ ਤਾਂ ਤੁਹਾਨੂੰ ਇਹ ਤੁਹਾਡਾ ਮੈਸੇਜ ਦੇਖ ਕੇ ਵੀ ਤੁਹਾਨੂੰ ਬੈਕ ਕਾਲ ਕਰ ਸਕਦੇ ਨੇ ਤੇ ਤੁਹਾਨੂੰ ਰੀਚ ਆਊਟ ਕਰ ਸਕਦੇ ਨੇ ਤੇ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਫਿਲਹਾਲ ਮੇਰੀ ਮੁਲਾਕਾਤ ਤੁਹਾਡੇ ਨਾਲ ਇੱਥੇ ਤੱਕ ਹੀ ਸੀਗੀ। ਕੱਲ੍ਹ ਨੂੰ ਫਿਰ ਤੋਂ 3 ਤੋਂ ਲੈ ਕੇ 6 ਵਜੇ ਤੱਕ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਣੀ ਹੈ ਕਿਉਂਕਿ ਸਿਮਰਾਜ ਸਿੱਧੂ ਥੋੜ੍ਹਾ ਟਾਈਮ ਲਈ ਬਿਜ਼ੀ ਨੇ ਥੋੜ੍ਹੇ ਕੁ ਦਿਨ ਦੇ ਲਈ, ਤੇ ਇਸ ਕਰਕੇ ਕੱਲ੍ਹ ਨੂੰ ਮੁਲਾਕਾਤ ਹੋਏਗੀ। ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਤੇ ਹੱਸਦੇ ਰਹੋ, ਮੁਸਕਰਾਉਂਦੇ ਰਹੋ। ਕੱਲ੍ਹ ਨੂੰ ਮਿਲਾਂਗੇ। ਸਤਿ ਸ਼੍ਰੀ ਅਕਾਲ।

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
7: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
5: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

ਗੁੱਡ ਈਵਨਿੰਗ, ਹੈਪੀ ਹੈਪੀ ਮੰਡੇ ਈਵਨਿੰਗ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਕਰਦੇ ਕਿ ਤੁਸੀਂ ਸਭ ਠੀਕ ਠਾਕ ਹੋ, ਬੱਲੇ ਬੱਲੇ ਹੋ ਤੇ ਇੰਜੋਏ ਕਰ ਰਹੇ ਹੋ ਚੜ੍ਹਦੀ ਕਲਾ ਚੋਂ ਤੇ ਰੌਣਕ ਮੇਲੇ ਲਈ ਰੈਡੀ, ਤਿਆਰ ਬਰ ਤਿਆਰ ਹੋ ਫਿਰ, ਕਿਵੇਂ ਹੋ, ਠੀਕ ਠਾਕ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ, ਸਜਾਈਏ ਅੱਜ ਦੀ ਸ਼ਾਮ ਦੀ, ਮੰਡੇ ਦੀ ਸ਼ਾਮ ਨੂੰ। ਮੰਡੇ ਨੂੰ ਐਵੇਂ ਨਾ ਕਹਿੰਦੇ ਹੁੰਦੇ ਕਿ ਮਰੂ ਮਰੂ ਥੱਕ ਗਏ ਹੰਭ ਗਏ ਕਰਿਆ ਕਰੋ ਯਾਰ, ਥੋੜ੍ਹੇ ਜਿਹਾ ਮੰਡੇ 'ਚ ਇੱਕ ਬਹੁਤ ਐਕਸਾਈਟਮੈਂਟ ਹੈ ਕਿ ਨਵਾਂ ਹਫ਼ਤਾ, ਨਵੀਂ ਸ਼ੁਰੂਆਤ, ਨਵੀਂ ਚੈਪਟਰ।

ਸੋ ਪ੍ਰੋਗਰਾਮ 'ਚ ਤੁਹਾਡੇ ਨਾਲ ਜਿੱਥੇ ਗੱਲਾਂ ਬਾਤਾਂ ਹੋਣਗੀਆਂ, ਅੱਜ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਬਈ, ਮਸਤਾਨੇ ਕੈਫੇ ਐਂਡ ਕਿਚਨ। ਮਸਤਾਨੇ ਕੈਫੇ ਐਂਡ ਕਿਚਨ ਤੁਹਾਡੇ ਲਈ ਓਪਨ ਹੈ ਬਈ, ਐਟ ਸਟੀਲ, ਸੋਰੀ, ਕੁਈਨ ਐਂਡ ਕੈਨੇਡੀ। ਕੁਈਨ ਐਂਡ ਕੈਨੇਡੀ ਤੇ ਮਸਤਾਨੇ ਕੈਫੇ ਐਂਡ ਕਿਚਨ ਖੁੱਲ ਚੁੱਕਿਆ, ਅੱਜ ਗ੍ਰੈਂਡ ਓਪਨਿੰਗ ਹੈ ਬਈ। ਪੰਜਾਬੀ ਦਾਰਾਂ ਦੇ ਲਾਈਵ ਆਨ ਲੋਕੇਸ਼ਨ ਨਾਲ ਗ੍ਰੈਂਡ ਓਪਨਿੰਗ ਹੋ ਰਹੀ ਹੈ। 2 Kennedy Road South, ਕੈਨੇਡੀ ਕੁਈਨ। ਤੁਸੀਂ ਡੀਲਾਂ ਸੁਣੋ, ਅੱਜ ਗ੍ਰੈਂਡ ਓਪਨਿੰਗ ਮੌਕੇ ਤੇ ਕਹਿੰਦੇ ਅਸੀਂ ਕੋਈ ਕਮਾਈ ਨਹੀਂ ਕਰਨੀ, ਬਸ ਅਸੀਂ ਚਾਹੁੰਦੇ ਹਾਂ ਕਿ ਸਾਰੇ ਆਉਣ ਤੇ ਖਾਣ। ਬੈਸਟ ਫੂਡ, ਮਸਤ ਫਲੇਵਰ, ਕਮਾਲ ਦਾ ਐਕਸਪੀਰੀਅੰਸ। ਚਾਟ ਪਾਪੜੀ $1 ਚ, ਸਮੋਸਾ ਚਾਟ $1 ਚ, ਟਿੱਕੀ ਚਾਟ $1 ਚ, ਕਿਆ ਬਾਤਾਂ ਨੇ ਬਈ। ਮਸਤਾਨੇ ਕੈਫੇ ਐਂਡ ਕਿਚਨ, 2 Kennedy Road South, ਕੈਨੇਡੀ ਐਂਡ ਕੁਈਨ। ਟਿੱਕੀ ਚਾਟ $1 ਚ ਯਾਰ, ਸਮੋਸਾ ਚਾਟ $1, ਚਾਟ ਪਾਪੜੀ $1 ਚ, ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਤੇ। ਮਸਤਾਨੇ ਕੈਫੇ ਐਂਡ ਕਿਚਨ, ਮਸਤਾਨੇ ਕੈਫੇ ਐਂਡ ਕਿਚਨ, ਕੁਈਨ ਕੈਨੇਡੀ, ਕੁਈਨ ਕੈਨੇਡੀ, 2 Kennedy Road South ਤੇ ਪਹੁੰਚੋ। ਲੱਗ ਗਈਆਂ ਨੇ ਰੌਣਕਾਂ ਤੇ ਪੂਰਾ ਬਾਕੀ ਦਾ ਮੈਨਿਊ ਅੱਧੀ ਪ੍ਰਾਈਸ।

ਵਾਹ ਵੀ ਵਾਹ ਸਟੂਡੀਓ ਦਾ ਆਪਣਾ ਕੁਇਕ ਫੋਨ ਨੰਬਰ ਹੈ 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਹਰ ਰੋਜ਼ ਦੇ ਵਾਂਗ ਨੰਬਰ ਆਪਣਾ ਇਹੀ ਰਹਿੰਦਾ ਤੇ ਅਸੀਂ ਨਾ ਘੱਟ ਹੀ ਲਾਈਵ ਪ੍ਰੋਗਰਾਮ ਕਰਦੇ ਹੁੰਦੇ ਹਾਂ ਮੰਡੇ ਨੂੰ ਪਰ ਮੈਂ ਸੋਚਿਆ ਯਾਰ ਵਧੀਆ ਆਈਡੀਆ ਕਿਉਂਕਿ ਮੰਡੇ ਨੂੰ ਸਾਰੇ ਥੋੜ੍ਹੇ ਜਿਹੇ ਟਾਇਰਡ ਤਾਂ ਹੁੰਦੇ ਜ਼ਰੂਰ ਨੇ ਹਰੇਕ ਨੂੰ ਹੁੰਦਾ ਕਿ ਅਸੀਂ ਨਹੀਂ ਬਈ ਕਿਚਨ 'ਚ ਵੜਨਾ ਅਸੀਂ ਤਾਂ ਮੰਡੇ ਨੂੰ ਨਾ ਕੋਈ ਕੁਕਿੰਗ ਕਿਤੋਂ ਨਾ ਕਿਤੋਂ ਖਾਣਾ ਲੈ ਆਈਏ ਮੈਂ ਕਿਹਾ ਮੰਡੇ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਸਕੇ ਅਤੇ ਹੋਰ ਵੀ ਵਧੀਆ ਤੁਹਾਨੂੰ ਵੀ ਫਾਇਦਾ ਅਤੇ ਰੈਸਟੋਰੈਂਟ ਨੂੰ ਵੀ ਫਾਇਦਾ ਲੋਕ ਪਹੁੰਚਣਗੇ ਅਤੇ ਵਧੀਆ ਚੀਜ਼ ਹੈ ਨਾਲੇ ਇੱਕ ਐਕਸਾਈਟਿੰਗ ਸ਼ੁਰੂਆਤ ਹੈ ਵੀਕ ਦੇ ਲਈ ਸੋ ਅੱਜ ਆ ਜਾਓ ਰੌਣਕ ਮੇਲਾ ਲੱਗਿਆ ਹੋਇਆ ਮਸਤਾਨੇ ਕਿਚਨ ਐਂਡ ਕੈਫੇ 'ਤੇ ਡੀਲਾਂ ਤੁਹਾਡੇ ਲਈ ਲੱਗ ਚੁੱਕੀਆਂ ਨੇ ਸੋ ਪਹੁੰਚੋ ਅਤੇ ਵਧੀਆ ਟੋਪ ਦੇ ਤੁਸੀਂ ਆਫਰਸ ਦਾ ਆਨੰਦ ਲਓ ਗੀਤ ਸੰਗੀਤ ਤੁਹਾਡੇ ਲਈ ਲਾਉਣੇ ਆ ਅਤੇ ਆਈ ਹੋਪ ਕਿ ਸਭ ਦਾ ਵੀਕਐਂਡ ਵਧੀਆ ਰਿਹਾ ਹੋਵੇਗਾ ਯਾਰਾਂ ਦੋਸਤਾਂ ਪਰਿਵਾਰਾਂ ਮਿੱਤਰਾਂ ਸੱਜਣਾਂ ਦੇ ਨਾਲ ਇੰਜੋਇਮੈਂਟ ਤਾਂ ਫਿਰ ਹੁੰਦੀ ਹੈ ਸੋ ਵੈਰੀ ਨਾਈਸ ਯਾਰ ਕਿਵੇਂ ਰਿਹਾ ਵੀਕਐਂਡ ਪਹਿਲੀ ਗੱਲ ਤਾਂ ਮੈਨੂੰ ਪਤਾ ਬਰਥਡੇ ਪਾਰਟੀਜ਼ ਵਿਆਹ ਸ਼ਾਦੀਆਂ ਮੇਲੇ ਕੌਂਸਰਟ ਇੱਕ ਤਾਂ ਮਾਸਟਰ ਸਲੀਮ ਸਾਹਿਬ ਦਾ ਬੜਾ ਸਕਸੈਸਫੁਲ ਬੀਤੇ ਦਿਨੀ ਕੌਂਸਰਟ ਹੋਇਆ ਐਂਡ ਮਾਸਟਰ ਸਲੀਮ ਨੂੰ ਮਿਲਣਾ ਇਵੈਂਟਸ ਵੱਲੋਂ ਪੇਸ਼ ਕੀਤਾ ਗਿਆ ਅਤੇ ਬੜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਏ ਸਭ ਨੇ ਸਲੀਮ ਸਾਹਿਬ ਦੀ ਗਾਇਕੀ ਦਾ ਆਨੰਦ ਮਾਣਿਆ ਹੁਣ ਵਾਕਈ ਗਾਇਕੀ ਹੈ ਜਿਹੜੀ ਯਾਰ ਉਹ ਫਿਰ ਸਲੀਮ ਸਾਹਿਬ ਦੀ ਹੈ ਉਹਨਾਂ ਦੇ ਗਲੇ ਦੇ ਵਿੱਚ ਇੱਕ ਐਸਾ ਜਾਦੂ ਭਰਿਆ ਹੋਇਆ ਸੋ ਜੋ ਮੁਰਕੀਆਂ ਜੋ ਸੁਰਾਂ ਸਲੀਮ ਸਾਹਿਬ ਨੇ ਲਾਈਆਂ ਕਹਿੰਦੇ ਕਿ ਮਿਸੀ ਸਾਗਾ ਕਨਵੈਨਸ਼ਨ ਸੈਂਟਰ ਸਾਰਾ ਕੰਬਣ ਲੱਗ ਗਿਆ ਸੋ ਬਹੁਤ ਮੁਬਾਰਕਾਂ ਹੁਣ ਮਿਲਣਾ ਇਵੈਂਟਸ ਦੀ ਟੀਮ

0: ਵਾਹ, ਕੋਈ ਨਾ ਕੋਈ ਨਾ ਲਾਉਣੇ ਆ, ਲਾਉਣੇ ਲਾਉਣੇ ਮੈਨੂੰ ਮੈਨੂੰ ਫਰਾਈਡੇ ਨੂੰ ਕਾਲ ਆਈ ਕਿ ਨਵੀ ਯਾਰ ਤੁਸੀਂ ਪਤਾ ਨਹੀਂ ਕੀ ਕਰੀ ਜਾਂਦੇ ਹੋ, ਗਾਣਾ ਸ਼ੁਰੂ ਹੋਣ ਲੱਗਿਆ ਜਦ ਹੀ ਬੰਦ ਕਰ ਦਿੰਦੇ ਹੋ, ਸੋਰੀ ਅਬਾਊਟ ਦੈਟ ਯਾਰ, ਕਈ ਵਾਰ ਹੋ ਜਾਂਦਾ ਅਤੇ ਕੋਈ ਗੱਲ ਨਹੀਂ, ਥੋੜ੍ਹਾ ਬਹੁਤਾ ਆਪਣਾ ਤੁਹਾਨੂੰ ਤਰਸਾ ਤਰਸਾ ਕੇ ਗਾਣਾ ਲਾਈਏ ਨਾ, ਤੁਸੀਂ ਵੀ ਕਹਿੰਦੇ ਹੋ ਬੱਲੇ ਯਾਰ ਨਵੀ, ਹੁਣ ਮਸਾਂ ਲਾਇਆ ਅਤੇ ਸਗੋਂ ਤਾਂ ਹੋਰ ਵੀ ਆਨੰਦ ਆਇਆ, ਅੱਜ ਕੜੀਆਂ ਬਹੁਤ ਪਈਆਂ ਹੈ ਅਤੇ ਅਚਾਨਕ ਹੀ ਯਾਰ 2 ਵਜੇ ਦੇ ਆਸ ਪਾਸ ਬਸ ਇੱਕ ਕਹਿੰਦੇ ਨਹੀਂ ਹੁੰਦੇ ਕਿ ਥੰਡਰ ਸਟੋਰਮ ਹੀ ਸ਼ੁਰੂ ਹੋ ਗਿਆ, ਚਲੋ ਕਣੀਆਂ ਥੋੜ੍ਹੀਆਂ ਬਹੁਤੀਆਂ ਚਾਹੀਦੀਆਂ ਸੀਗੀਆਂ ਅਤੇ ਹਜੇ ਵੀ ਕਹਿ ਰਿਹਾ ਕਿ ਥੋੜ੍ਹੀ ਬਹੁਤੀ ਰੇਨਫਾਲ, ਥੋੜ੍ਹੀ ਬਹੁਤੀ ਫਲੱਡਿੰਗ ਕੁਝ ਇੱਕ ਏਰੀਆਜ਼ ਦੇ ਵਿੱਚ ਹੋਰ ਵੀ ਆ ਸਕਦੀ ਹੈ। ਕੱਲ੍ਹ ਤੱਕ ਫਲੱਡ ਵਾਰਨਿੰਗ ਕੁਝ ਇੱਕ ਥਾਵਾਂ 'ਤੇ ਇਸ਼ੂ ਕੀਤੀ ਗਈ, ਸੋ ਚਲੋ ਕੋਈ ਗੱਲ ਨਹੀਂ, ਫਲੱਡ ਹੈ ਤਾਂ ਅੰਦਰ ਬੈਠੋ ਅਤੇ ਅੰਦਰ ਇੰਜੋਏ ਕਰੋ। ਸਾਡੇ ਨਾਲ ਜੁੜ ਚੁੱਕੇ ਨੇ ਪ੍ਰਭਵੀਰ ਫਰੋਮ ਮਸਤਾਨੀ ਕਿਚਨ ਐਂਡ ਕੈਫੇ, ਜਿੱਥੇ ਕਿ ਅੱਜ ਰੌਣਕਾਂ ਲੱਗੀਆਂ, ਡੀਲਾਂ 'ਤੇ ਡੀਲਾਂ ਤੁਹਾਡੇ ਲਈ ਹੈ, ਬਸ ਤਕਰੀਬਨ ਤੁਸੀਂ ਇਹ ਕਹਿ ਲਓ ਫਰੀ ਦਾ ਹੀ ਫੂਡ ਹੈ, $1 ਤਾਂ ਉਹੀ ਹੈ ਵੀ ਥੋੜ੍ਹਾ ਬਹੁਤਾ ਪ੍ਰਾਈਸ ਟੈਗ ਲੱਗਿਆ ਹੋਵੇ। ਅੱਜ ਅਸੀਂ ਗ੍ਰੈਂਡ ਓਪਨਿੰਗ ਕਰਾ ਰਹੇ ਹਾਂ ਬਈ ਮਸਤਾਨੇ ਕੈਫੇ ਐਂਡ ਕਿਚਨ ਵਾਲਿਆਂ ਦੀ, 2 Kennedy Road ਸਾਊਥ, ਕੈਨੇਡੀ ਕੁਈਨ ਦਾ ਕੋਰਨਰ ਹੈ, ਟੌਪ ਦਾ ਫੂਡ ਹੈ, $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ ਅਤੇ ਪੂਰਾ ਮੈਨਿਊ ਅੱਧੀ ਪ੍ਰਾਈਸ 'ਤੇ, ਠੀਕ ਹੈ। ਬੈਸਟ ਫੂਡ, ਕਮਾਲ ਦਾ ਫਲੇਵਰ, ਮਸਤਾਨੇ ਕੈਫੇ ਐਂਡ ਕਿਚਨ ਦੀ ਟੀਮ ਨੇ ਬੜੀ ਮਿਹਨਤ ਨਾਲ ਅੱਜ ਗ੍ਰੈਂਡ ਓਪਨਿੰਗ ਤੁਹਾਡੇ ਲਈ ਸਜਾਈ ਹੋਈ ਹੈ, ਫੋਟੋ ਬੂਥ ਲੱਗੀ ਹੋਈ ਹੈ, ਫੋਟੋ ਬੂਥ 'ਚ ਆਪਣੀਆਂ ਕਹਿ ਲਓ ਕਿ ਪਰਿਵਾਰ ਦੇ ਨਾਲ ਪਿਕਚਰਸ ਖਿੱਚੋ ਅਤੇ ਨਾਲੇ ਖਾਣਾ ਪੀਣਾ ਇੰਜੋਏ ਕਰੋ, ਅਤੇ ਪ੍ਰਭ ਸਾਨੂੰ ਹੋਰ ਜਾਣਕਾਰੀ ਦੇਣਗੇ। ਪ੍ਰਭ ਵੈਲਕਮ।
1: ਥੈਂਕ ਯੂ ਸੋ ਮਚ ਨਵੀ, ਬਹੁਤ ਬਹੁਤ ਸ਼ੁਕਰੀਆ, ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਪਿਆਰ ਸਤਿਕਾਰ ਤੇ ਵੈਲਕਮ, ਕਿਉਂਕਿ ਅੱਜ ਵੈਲਕਮ ਥੋੜਾ ਜਿਹਾ ਹੋਰ ਮਿੱਠਾ ਬਣਦਾ, ਕਿਉਂਕਿ ਅੱਜ ਅਸੀਂ ਪੰਜਾਬੀ ਲਹਿਰ ਦੀ ਟੀਮ ਪਹੁੰਚੀ ਹੋਈ ਜੀ ਮਸਤਾਨੇ, ਸੋ ਕੈਫੇ ਐਂਡ ਕਿਚਨ ਫੁੱਲੀ ਵੈਜੀਟੇਰੀਅਨ, ਸੋ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜੀ, ਸੋ ਮੇਲਾ ਲੱਗ ਚੁੱਕਿਆ, ਬਹੁਤ ਰੌਣਕਾਂ ਹੈ ਜੀ, ਬਹੁਤ ਦੂਰੋਂ ਦੂਰੋਂ ਸੱਜਣ ਆ ਰਹੇ, ਗੱਡੀਆਂ 'ਚ ਗੱਡੀਆਂ ਅੱਜ ਵੱਜਣ ਨਹੀਂ ਡਈਆਂ ਪਰ ਟ੍ਰੈਫਿਕ ਜਾਮ ਆ, ਸੋ ਡੀਜੇ ਦਾ ਮਿਊਜ਼ਿਕ ਦਾ ਪ੍ਰਬੰਧ ਆ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਆਓ ਨਾਲੇ ਤਾਂ $1 ਦੇ ਵਿੱਚ ਯਮੀ ਫੂਡ ਖਾ ਕੇ ਜਾਣਾ ਆ, ਨਾਲੇ ਤੁਸੀਂ ਸਾਡੀ ਗ੍ਰੈਂਡ ਓਪਨਿੰਗ ਤੇ ਆਉਣਾ ਹੈ ਅੱਜ, ਨਾਲੇ ਫੋਟੋ ਖਿਚਾਉਣੀ, ਨਾਲੇ ਇੱਕ ਅਸੀਂ ਸਕੈਨਰ ਲਾਇਆ ਹੋਇਆ ਤੁਹਾਡੇ ਵਾਸਤੇ ਸਪੈਸ਼ਲ, ਨਾਲੇ ਤੁਸੀਂ $1 ਦਾ ਫੂਡ ਚੱਕਣਾ ਹੈ, ਨਾਲੇ ਤੁਸੀਂ ਸਕੈਨ ਕਰਨਾ, ਬਹੁਤ ਸਾਰੇ ਇਨਾਮ ਤੁਸੀਂ ਜਿੱਤ ਸਕਦੇ ਹੋ, ਕਿਉਂਕਿ ਮਸਤਾਨੇ ਕੈਫੇ ਐਂਡ ਕਿਚਨ ਫੁੱਲੀ ਵੈਜੀਟੇਰੀਅਨ ਆ, ਤੇ ਅੱਜ ਜਿਹੜਾ ਤੁਸੀਂ ਇਹਨਾਂ ਟੇਸਟੀ ਤੇ ਯਮੀ ਫੂਡ ਟੇਸਟ ਕਰਨਾ ਹੈ ਨਾ, ਅੱਜ ਸਿਰਫ ਵੈਲਕਮਿੰਗ ਆ, ਨਾਲ ਦੀ ਨਾਲ ਗੋਲੀ ਵਾਲਾ ਬੱਤਾ ਨਵੀ ਜਿਹੜਾ ਆਪਾਂ ਇੰਡੀਆ ਮਿਸ ਕਰਦੇ ਹੁੰਦੇ ਸੀਗੇ, ਸੋ ਉਹ ਵੀ ਇੱਥੇ ਸਰੋਤਿਆਂ ਵਾਸਤੇ ਤਿਆਰ ਬਰ ਤਿਆਰ ਆ, ਸੋ ਤੁਸੀਂ ਪਹੁੰਚਣਾ ਆ ਜੀ, ਚਾਹ ਆ ਤੁਹਾਡੇ ਵਾਸਤੇ ਰੈਡੀ, ਔਰ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਮ ਨੂੰ ਲੈ ਕੇ ਆਈਏ, ਉਹਨਾਂ ਨਾਲ ਗੱਲਾਂ ਬਾਤਾਂ ਕਰੀਏ, ਔਰ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਹੋਰ ਕੀ ਕੀ ਸਰੋਤਿਆਂ ਵਾਸਤੇ ਇਨਾਮ ਕਿਹੜੇ ਕਿਹੜੇ ਆ, ਔਰ ਨਾਲ ਦੀ ਨਾਲ ਹੋਰ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਆਪਾਂ ਅੱਗੇ ਕਰਵਾਵਾਂਗੇ, ਪਰ ਰੌਣਕ ਮੇਲਾ ਨਵੀ ਬਹੁਤ ਜ਼ਿਆਦਾ ਆ, ਬਹੁਤ ਪਰਿਵਾਰ ਆ ਰਿਹਾ, ਬਹੁਤ ਫੈਮਿਲੀਆਂ ਆ ਰਹੀਆਂ, ਸੋ ਬੈਕ ਟੂ ਬੈਕ ਇੱਥੇ ਪੂਰਾ ਫਨ ਵਾਲਾ ਮਾਹੌਲ ਆ, ਔਰ ਨਾਲ ਦੀ ਨਾਲ ਫੂਡ ਜੇ ਮਸਤਾਨੇ ਦਾ ਹੋਵੇ ਤੇ ਫਿਰ ਤਾਂ ਕਿਆ ਕਹਿਣੇ ਆ ਜੀ, ਸੋ ਮੈਂ ਇੱਕ ਵਾਰ ਦੱਸਦਿਆਂ ਕਿ ਤੁਸੀਂ ਕੁਵੀਨ ਐਂਡ ਕੈਨੇਡੀ ਵਾਲੀ ਲੋਕੇਸ਼ਨ ਤੇ ਮਸਤਾਨੇ ਬਿਲਕੁਲ ਸ਼ੋਪਰ ਡਰੱਗ ਮਾਰਟ ਦੇ ਆਪੋਜ਼ਿਟ ਤੁਸੀਂ ਪਹੁੰਚਣਾ, 2 Kennedy Road ਸਾਊਥ ਮਸਤਾਨੇ, ਵੱਡਾ ਸਾਰਾ ਟੈਂਟ ਲੱਗ ਜਾਣਾ ਤੁਹਾਨੂੰ, ਵਾਈਟ ਕਲਰ ਦਾ ਡੀਜ਼ੇ ਲੱਗਿਆ, ਮਿਊਜ਼ਿਕ ਲੱਗਿਆ ਹੋਇਆ, ਤੁਸੀਂ ਥਿਰਕਦੇ ਥਿਰਕਦੇ ਆਉਣਾ ਆ, ਔਰ ਯਮੀ ਯਮੀ ਛੋਲੇ ਕੁਲਚੇ ਖਾਣੇ ਆ ਤੁਸੀਂ, ਮਾਫ ਕਰਨਾ ਛੋਲੇ ਸਮੋਸੇ, ਔਰ ਨਾਲ ਦੀ ਨਾਲ ਤੁਸੀਂ ਜੇ ਚਾਟ ਪਾਪੜੀ ਖਾਣੀ ਆ, $1 ਦੇਣਾ ਆ, ਬਸ $1 ਤੁਹਾਡਾ ਪਿਆਰ ਹੀ ਆ, ਵੈਸੇ ਹੀ ਰੱਖਿਆ ਕਿ ਤੁਹਾਨੂੰ ਇਹ ਨਾ ਲੱਗੇ ਕਿ ਫ੍ਰੀ ਆ, ਇਹ ਇੱਜ਼ਤ ਮਾਣ ਆ, ਸੋ ਨਵੀ ਤੁਸੀਂ ਵੀ ਇੱਕ ਵਾਰੀ ਆਉਂਦੇ ਨਾ ਇੱਥੇ, ਤੁਹਾਨੂੰ ਫੂਡ ਟੇਸਟ ਕਰਾਉਣਾ, ਤੁਸੀਂ ਵੀ ਕਹਿਣਾ ਸੀ ਕਿ ਵਾਹ।
0: ਨਹੀਂ ਮੇਰਾ ਤਾਂ ਦੇਖੋ ਆਪਣੇ ਲਿਸਨਰਸ ਨੇ ਫੂਡ ਟੇਸਟ ਕਰ ਲਏ, ਮੇਰੇ ਲਈ ਤਾਂ ਇੱਕੋ ਬਰਾਬਰ ਹੈ, ਤੇ ਲਿਸਨਰਸ ਕਹਿਣਗੇ ਕਿ ਨਵੀ ਯਾਰ ਅੱਜ ਤਾਂ ਕਮਾਲ ਹੋ ਗਈ, ਮਸਤਾਨੇ ਵਾਲੇ ਨੇ ਤਾਂ ਐਸਾ ਮਸਤ ਫਲੇਵਰ ਪਾ ਪਾ ਕੇ ਸਾਨੂੰ ਖਵਾਇਆ, ਫਿਰ ਆਪਾਂ ਨੂੰ ਹੋਰ ਕੀ ਚਾਹੀਦਾ, ਸੋ ਸਾਰੇ ਆਓ ਯਾਰ, ਦੇਖੋ $1 ਦੇ ਵਿੱਚ ਤਾਂ ਤੁਹਾਨੂੰ ਪਾਰਕਿੰਗ ਨਹੀਂ ਮਿਲਦੀ ਕਿਤੇ, ਤੁਹਾਨੂੰ $1 ਦੇ ਵਿੱਚ ਇੱਕ ਡੋਨਟ ਵੀ ਨਹੀਂ ਮਿਲਦਾ, ਅਸੀਂ ਤੁਹਾਨੂੰ $1 ਦੇ ਵਿੱਚ ਜਸਟ ਦੇਖੋ ਪ੍ਰਾਈਸ ਟੈਗ ਹੁੰਦਾ, ਸਿਰਫ ਵੀ ਤੁਸੀਂ ਆਓ ਅਤੇ ਇੰਜੋਏ ਕਰੋ, ਸਾਨੂੰ ਅੱਜ ਇਹ ਨਹੀਂ ਵੀ ਕੋਈ ਕਮਾਈ ਕਰਨੀ ਹੈ, ਮਸਤਾਨੇ ਵਾਲਿਆਂ ਨੂੰ ਇਹ ਹੈ ਕਿ ਯਾਰ ਸਾਰੇ ਆਉਣ, ਤੁਹਾਨੂੰ ਪਤਾ ਲੱਗੀ ਵੀ ਰੈਸਟੋਰੈਂਟ ਸਾਡਾ ਹੈਗਾ, ਇੱਕ ਵਾਰ ਫੂਡ ਟਰਾਈ ਕਰ ਲਿਆ ਵਾਰ ਵਾਰ ਬੰਦਾ ਆਪਣੇ ਆਪ ਆਊਗਾ। $1 ਦੇ ਵਿੱਚ ਟਿੱਕੀ ਚਾਟ, ਸਮੋਸਾ ਚਾਟ, ਚਾਟ ਪਾਪੜੀ, ਡੀਲਾਂ ਕਿਤੇ ਨਹੀਂ ਮਿਲਦੀਆਂ, 2 Kennedy Road ਸਾਊਥ, ਕੈਨੇਡੀਅਨ ਕੁਈਨ, ਕੈਨੇਡੀਅਨ ਕੁਈਨ, ਅਤੇ ਰੌਣਕਾਂ ਲੱਗੀਆਂ ਹੋਈਆਂ ਨੇ, ਹੋਰ ਵੀ ਲੱਗ ਜਾਣਗੀਆਂ ਆਪਣੇ ਆਉਣ ਦੇ ਨਾਲ, ਸੋ ਪ੍ਰਭ ਥੈਂਕ ਯੂ, ਅਤੇ ਹੋਰ ਕੋਈ ਜਾਣਕਾਰੀ?
1: ਬਸ ਇਹੀ ਹੈ ਜੀ, ਜਿੱਦਾਂ ਜਿੱਦਾਂ ਆਪਾਂ ਲਿੰਕ ਲਾਇਆ, ਨਾਲ ਦੀ ਨਾਲ ਅੰਦਰੋਂ ਗੁਲਾਬ ਜਾਮਣਾਂ ਦੀ ਟ੍ਰੇ ਭਰ ਕੇ ਆ ਗਈ ਆ, ਬਾਹਰ ਪਕੌੜੇ ਚਟਨੀ ਆ ਗਈ ਆ, ਗੋਲੀ ਵਾਲਾ ਬੱਤਾ ਆ ਗਿਆ, ਸੋ ਇੱਥੇ ਤਾਂ ਪੂਰੀਆਂ ਮਹਿਫਲਾਂ ਲੱਗੀਆਂ, ਜਿੰਨਾ ਕਿਹਾ।
0: ਸੋ ਫਿਰ ਦੱਸੋ $1 ਦਾ, ਤਾਂ ਚਲੋ ਆਪਾਂ ਦੱਸਦਾ, ਬਾਕੀ ਫ੍ਰੀ ਦੇ ਵਿੱਚ ਹੋਰ ਤੁਸੀਂ ਕੀ ਕਹਿ ਰਹੇ ਸੀ, ਕੀ ਕੀ ਇੱਕ ਵਾਰੀ ਫਿਰ ਦੱਸ ਦਿਓ।
1: ਸੋ ਦੇਖੋ ਜੀ, ਗਰਮ ਗਰਮ ਗੁਲਾਬ ਜਾਮਣ ਆ ਚੁੱਕੇ ਆ, ਨਾਲ ਗਰਮਾ ਗਰਮ ਪਕੌੜੇ ਆ ਚੁੱਕੇ ਆ, ਔਰ ਨਾਲ ਚਾਹ ਆ ਚੁੱਕੀ ਆ। ਸੋ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਮਿੱਠਾ ਲੈਣਾ, ਨਮਕੀਨ ਲੈਣਾ ਆਓ। ਔਰ ਸਭ ਤੋਂ ਵਧੀਆ ਗੱਲ ਆ ਕਿ ਅੰਦਰ ਜੇ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਚਾਟ ਪਾਪੜੀ ਜਿਹੜੀ ਇਹਨਾਂ ਦੀ ਇਨ ਹਾਊਸ ਤਿਆਰ ਕੀਤੀ ਗਈ ਪਾਪੜੀ ਆ। ਤੁਸੀਂ ਜਦੋਂ ਵੈਜੀਟੇਰੀਅਨ ਦੀ ਗੱਲਬਾਤ ਕਰਦੇ ਆ ਨਾ, ਹਾਂ ਅੱਜ ਭਾਜੀ ਮਰ ਜਾ ਇੱਥੇ ਸਾਡੇ ਨਾਲ ਮਸਤਾਨੇ ਦੇ ਓਨਰ ਵੀ ਆ ਚੁੱਕੇ ਨੇ, ਨਵੀਂ ਵੀਰੇ ਤੁਹਾਡੇ ਬੜੇ ਫੈਨ ਨੇ। ਸੋ ਭਾਜੀ ਹੁਣ ਵੀ ਕਰਦੇ ਗੱਲ ਜੀ। ਭਾਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੁਬਾਰਕਾਂ ਵਧਾਈਆਂ ਸਾਡੇ ਵੱਲੋਂ।
2: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰ, ਤੁਸੀਂ ਬਹੁਤ ਜ਼ੋਰ ਲਾਇਆ, ਇੱਕ ਵੀ ਗੋਚਲਾ ਸਾਨੂੰ, ਦੋ ਵੀ ਗੋਚਲੇ ਤਿਆਰੀਆਂ ਕਰਦੇ ਨੇ ਵੀਰੇ। ਥੈਂਕ ਯੂ ਸੋ ਮਚ।
0: ਦੇਖੋ ਭਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ। ਹੁਣ ਕੋਈ ਰੈਸਟੋਰੈਂਟ ਖੋਲਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੁੰਦੀ, ਬਹੁਤ ਸਾਰੀ ਮਿਹਨਤ ਤੇ ਕਈਆਂ ਨੂੰ ਲੱਗਦਾ ਕਿ ਖੋਲ ਲਿਆ ਚਲੋ ਠੀਕ ਹੈ, ਬਟ ਇਹ ਨਹੀਂ ਪਤਾ ਹੁੰਦਾ ਕਿ ਪਿਛਲੇ 4-5 ਸਾਲਾਂ ਤੋਂ ਪਲੈਨਿੰਗ ਚੱਲ ਰਹੀ ਹੁੰਦੀ ਹੈ। ਸੋ ਮਸਤਾਨੇ ਕੈਫੇ ਐਂਡ ਕਿਚਨ ਤੇ ਤੁਸੀਂ ਆਓਗੇ, ਸਾਡਾ ਇਹ ਵਾਅਦਾ ਤੁਹਾਨੂੰ, ਤੁਸੀਂ ਨਿਰਾਸ਼ ਨਹੀਂ ਹੋਵੋਗੇ। ਤੁਸੀਂ ਸਕਦੇ ਤੇ ਕਹੋਗੇ ਨਵੀ $1 ਦੀ ਥਾਂ ਤੇ ਸਾਨੂੰ $100 ਵੀ ਕਹਿ ਦਿੰਦੇ ਨਾ, ਅਸੀਂ ਦੇਣ ਨੂੰ ਤਿਆਰ ਸੀ। ਸੋ ਬਹੁਤ ਹੀ ਰੂਹ ਦੇ ਨਾਲ, ਦਿਲ ਦੇ ਨਾਲ, ਬੜੇ ਪਿਆਰ ਨਾਲ ਤੇ ਬਹੁਤ ਹੀ ਹਾਈਜੈਨਿਕ ਸਾਫ਼ ਸੁਥਰੇ ਤਰੀਕੇ ਦੇ ਨਾਲ ਸਾਰਾ ਤਿਆਰ ਕੀਤਾ ਗਿਆ ਖਾਣਾ ਤੁਹਾਡੇ ਲਈ। ਤੁਸੀਂ ਆਓ, $1 ਦੇ ਵਿੱਚ ਤੁਹਾਨੂੰ ਤੋਹਫੇ ਇਹੀ ਆ ਕਿ ਇਨ ਹਾਊਸ ਬਣੀ ਹੋਈ ਪਾਪੜੀ, ਚਾਟ ਪਾਪੜੀ $1, ਸਮੋਸਾ ਚਾਟ $1, ਟਿੱਕੀ ਚਾਟ $1 ਤੇ ਸਾਰੇ ਲਈ ਕੁਛ ਖਰੀਦੋ ਚਾਹੇ ਨਾ ਖਰੀਦੋ, ਬਸ ਗੇੜਾ ਮਾਰੋ। ਗੁਲਾਬ ਜਾਮਣਾ, ਗਰਮਾ ਗਰਮ ਪਕੌੜੇ ਤੇ ਚਾਹ ਫ੍ਰੀ ਹੈ ਤੇ ਆਓ, ਰੌਣਕ ਮੇਲਾ ਦੇਖੋ। ਕੈਨੇਡੀ ਕੁਈਨ, ਕੈਨੇਡੀ ਕੁਈਨ, ਕੈਨੇਡੀ ਕੁਈਨ, 2 Kennedy Road ਸਾਊਥ, ਵਨ ਐਂਡ ਓਨਲੀ ਮਸਤਾਨੇ ਕੈਫੇ ਐਂਡ ਕਿਚਨ। ਥੈਂਕ ਯੂ ਸੋ ਮਚ ਪ੍ਰਭ। ਬਹੁਤ ਮਿਹਨਤ ਦੇ ਨਾਲ, ਬੜੇ ਲਗਨ ਦੇ ਨਾਲ ਪ੍ਰਭ ਹੁਣੇ ਪ੍ਰੋਗਰਾਮ ਪੇਸ਼ ਕਰਦੇ ਆ। ਬਿਲਕੁਲ ਕਿਆ ਬਾਤ ਹੈ, ਵੈਰੀ ਗੁੱਡ।
3: ਮੈਂ ਦੂਜਾ ਗਾਣਾ ਸੁਣਾ, ਆਰਨੇਤ ਦਾ ਜੇ ਲਾ ਸਕਦੇ ਹੋ, ਜ਼ਿਆਦਾ ਟਰੱਕਾਂ ਵਾਲਾ ਲਾ ਦਿਓ ਜਾਂ ਮੈਡੀਸਨ।
0: ਆਰਨੇਤ ਦਾ
3: ਮੈਡੀਸਨ ਲਾ ਦੀ ਜਾਂ ਲਾ ਦੀ ਟਰੱਕਾਂ ਵਾਲੇ।
0: ਠੀਕ ਹੈ, ਲਾ ਦਿੰਦੇ, ਚੱਕ ਦੇਾਂਗੇ ਫੱਟੇ।
4: ਰੌਣਕਾਂ
0: ਦੇਖੋ, ਇਹ ਸਾਡਾ ਕੰਮ ਹੈ, ਸਾਨੂੰ ਰੱਬ ਨੇ ਭੇਜਿਆ ਵੀ ਜਾਓ ਤੇ ਰੌਣਕਾਂ ਲਾਓ ਦੁਨੀਆ ਚ।
4: ਤੁਸੀਂ ਕਿਹਾ ਸੀ ਵੀ 6 ਵਜੇ ਤੇ ਪਹੁੰਚ ਜਾਣਾ ਭਾਈ ਨਵੀਂ, ਭਾਈ ਮੈਂ 1.5 ਕਿਲੋਮੀਟਰ ਦੂਰ ਮਸਤਾਨੇ ਤੋਂ।
0: ਆਜੋ ਆਜੋ ਆਜੋ
4: ਤੇ ਲੈ ਪਹੁੰਚ ਗਏ ਭਾਈ ਨਵੀਂ ਭਾਈ। ਤੁਸੀਂ ਮੂੰਹ ਚ ਪਾਣੀ ਇੰਨਾ ਲਿਆ ਤਾਂ, ਭੁੱਖੇ ਨੀ ਲਵਾਤੀ ਬੋਲ ਕੇ,
0: ਘਰਦਿਆਂ ਘਰਦਿਆਂ ਦੇ ਵੀ ਲੈ ਕੇ ਜਾਓ, ਤੁਸੀਂ ਆਪ ਵੀ ਖਾਓ ਤੇ ਆਨੰਦ ਲਓ।
4: ਤੁਸੀਂ ਭੁੱਖੀ ਬੜੀ ਲਵਾਤੀ ਨਵੀਂ ਭਾਜੀ ਬੋਲ
0: ਕੇ। ਨਾਲੇ ਨਾਲੇ ਨਾ ਜਦੋਂ ਪਤਾ ਲੱਗਦਾ ਕਿ ਡੀਲਾਂ ਇੰਨੀਆਂ ਜ਼ਬਰਦਸਤ ਨੇ, ਫਿਰ ਮੱਲ ਮੱਲੀ ਭੁੱਖ ਹੋਰ ਵੀ ਲੱਗ ਆਉਂਦੀ ਹੈ।
4: ਤੁਹਾਡੀ ਜਦ ਨਵੀਂ, ਤੁਸੀਂ ਜਦ ਵੀ ਤੁਸੀਂ ਕੋਈ ਡੀਲ ਦਿੰਦੇ ਹੋ ਨਵੀਂ ਭਾਜੀ, ਮੱਲੋ ਮੱਲੀ ਇੰਨੀ ਭੁੱਖ ਲੱਗਦੀ ਹੈ ਨਵੀਂ, ਕਿਉਂਕਿ ਤੁਸੀਂ ਡੀਲ ਇੰਨੀ ਜ਼ਬਰਦਸਤ ਦਿੰਦੇ ਹੋ ਨਵੀਂ ਭਾਜੀ, ਮਜ਼ਾ ਹੀ ਆਉਂਦਾ।
0: ਦੇਖੋ
4: ਬਾਕੀ ਗੱਲ ਤਾਂ ਪੈਸਿਆਂ ਦੀ ਨੀ ਨਾ, ਪਰ ਜਿਹੜੀ ਡੀਲ ਤੁਹਾਡੇ ਕੋਲ ਆਪਾਂ ਲੈ ਕੇ ਜਾਈਦੀ ਹੈ ਨਾ, ਉਹਦਾ ਸਵਾਦ ਹੀ ਲੱਗ ਗਿਆ ਜੀ।
0: ਯਾਰ ਪਤਾ ਕੀ, ਅਸੀਂ ਨਾ ਚਲੋ ਮੈਂ ਤਾਂ ਚਲੋ ਫਿਰ ਵੀ ਕਹਿ ਲਓ ਕਿ ਯੰਗ ਹੈ, ਬਟ ਤਕਰੀਬਨ ਨਾ ਜਿੰਨੇ ਵੀ ਇੱਥੇ ਰੈਸਟੋਰੈਂਟ ਆਪਣੇ ਖੁੱਲ੍ਹੇ ਨੇ ਤੇ ਬਹੁਤ ਆਪਣਾ ਨਾਮ ਕਮਾ ਚੁੱਕੇ, ਤਕਰੀਬਨ ਤਕਰੀਬਨ ਸਾਰਿਆਂ ਦੀ ਗ੍ਰੈਂਡ ਓਪਨਿੰਗ ਪੰਜਾਬੀ ਲਹਿਰਾਂ ਨੇ ਕਰਾਈ ਆ।
4: ਬਿਲਕੁਲ ਨਵੀਂ ਭਾਜੀ, ਬਿਲਕੁਲ ਜੀ।
0: ਸਾਨੂੰ ਇਹੀ ਹੈ ਕਿ ਉਹ ਜੋ ਆਪਣੀ ਇੱਕ ਲੈਗੇਸੀ ਹੈ ਨਾ, ਆਪਾਂ ਚਲਾਉਂਦੇ ਰਹੀਏ, ਹੋਰ ਵੀ ਗ੍ਰੈਂਡ ਓਪਨਿੰਗਾਂ ਕਰਾਉਂਦੇ ਰਹੀਏ ਤੇ ਹਰੇਕ ਬਿਜ਼ਨਸ ਨੂੰ ਸਕਸੈਸ ਮਿਲੇ, ਹਰੇਕ ਬਿਜ਼ਨਸ ਆਪਣਾ ਵਧੀਆ ਦੱਬ ਕੇ ਕੰਮ ਕਰਨ, ਤੇ ਇਹੀ ਆਪਣੀ ਇੱਕ ਕਹਿ ਲਓ ਕਿ ਰੂਹ ਦੀ ਖੁਰਾਕ ਹੈ।
4: ਪਰਮਾਤਮਾ ਤੁਹਾਨੂੰ ਵੀ ਬਲ ਬਖਸ਼ੇ ਨਵੀਂ ਭਾਜੀ, ਬਹੁਤ ਤੁਸੀਂ ਮਿਹਨਤ ਕਰ ਰਹੇ ਹੋ ਨਾ, ਤੁਹਾਨੂੰ ਚੜ੍ਹਦੀ ਕਲਾ।
0: ਥੈਂਕ ਯੂ, ਥੈਂਕ ਯੂ।
4: ਕਿਉਂਕਿ ਤੁਸੀਂ ਸਾਡੇ ਵਰਗੇ ਲਈ ਫਾਇਦੇ, ਤੁਸੀਂ ਸਾਡੇ ਵਰਗੇ ਦਾ ਫਾਇਦਾ ਵੀ ਇੰਨਾ ਸੋਚਦੇ ਹੋ ਤੇ ਮੇਰੀ ਅੱਖਾਂ ਦੇ ਸਾਹਮਣੇ ਮੈਂ ਦੇਖ ਪਾ ਰਿਹਾ ਜੁਆਇਨ ਦੀ, ਇੱਥੇ ਲੈਟਰਾਂ ਦੀ ਖੜਾ ਕੈਨੇਡੀ ਦੀ ਸੀ।
0: ਆਹ ਬਲੇ,
4: ਕਿਆ ਦੇਖ ਰਿਹਾ ਲੈਟਰ
0: ਲੱਗ ਗਈ ਰੌਣਕਾਂ ਫਿਰ
4: ਨਵੀਂ ਭਾਈ। ਹੁਣ
0: ਜਾਣਕਾਰੀ ਮੈਂ ਦੇਣਾ ਚਾਹੁੰਦਾ ਸਿੱਖ ਗੇਮਸ ਦੇ ਬਾਰੇ। ਸੋ ਸਿੱਖ ਗੇਮਸ ਬਸ ਰਹਿ ਗਏ ਕੁਝ ਕੁ ਦਿਨ ਤੇ ਓਪਨਿੰਗ ਸੈਰੇਮੋਨੀ ਸਿੱਖ ਗੇਮਸ ਦੀ ਹੋ ਰਹੀ ਹੈ ਬ੍ਰੈਂਪਟਨ ਸੋਕਰ ਸੈਂਟਰ ਸੈਂਡਲਵੁੱਡ ਅਤੇ ਡਿਕਸੀ ਤੇ ਇਸ ਸੈਟਰਡੇ 1 ਅਗਸਤ ਨੂੰ। 1 ਅਗਸਤ ਸਵੇਰੇ 9 ਵਜੇ ਫ੍ਰੀ ਫੂਡ, ਫ੍ਰੀ ਪਾਰਕਿੰਗ, ਫ੍ਰੀ ਐਂਟਰੀ। ਸੋ ਸਿੱਖ ਗੇਮਸ ਬੜੀ ਮਿਹਨਤ ਦੇ ਨਾਲ ਤੁਹਾਡੇ ਲਈ ਦੇਖੋ ਐਕਟੀਵਿਟੀਜ਼ ਸਪੋਰਟਸ ਦੀ ਜਾਣਕਾਰੀ ਲੈ ਕੇ ਹਾਜ਼ਰ ਨੇ। ਸੋਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬੈਸਕਟਬਾਲ, ਵੇਟ ਲਿਫਟਿੰਗ, ਗੱਤਕਾ, ਹਰ ਰੋਜ਼ ਤਕਰੀਬਨ ਗੇਮਾਂ ਨੇ। ਸੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਕੈਜੂਲ ਬਾਰੇ ਦੱਸ ਦੇਵਾਂ। ਸਿੱਖ ਗੇਮਸ ਦਾ 31 ਤਰੀਕ ਤੋਂ ਸਕੈਜੂਲ ਹੈ। 31 ਤਰੀਕ ਫਰਾਈਡੇ ਵਾਲੇ ਦਿਨ 6 ਵਜੇ ਬੈਸਕਟਬਾਲ ਦੀ ਗੇਮ ਹੈ ਬ੍ਰੈਂਪਟਨ ਸੋਕਰ ਸੈਂਟਰ, ਅਤੇ ਸੈਟਰਡੇ ਸਵੇਰੇ 8 ਤੋਂ ਲੈ ਕੇ ਸ਼ੁਰੂ ਹੈ 8 ਵਜੇ ਵਾਲੀਬਾਲ, ਫਿਰ 9:30 ਓਪਨਿੰਗ ਸੈਰਮੋਨੀ, 11 ਵਜੇ ਵਾਲੀਬਾਲ, ਸੋਕਰ ਅਤੇ ਗੱਤਕਾ, ਅਤੇ 11 ਵਜੇ ਫੀਲਡ ਹਾਕੀ ਅਤੇ ਬੈਸਕਟਬਾਲ ਕੈਸੀ ਕੈਂਬਲ। ਸੋ ਸਕੈਜੂਲ ਤੁਸੀਂ ਆਨਲਾਈਨ ਦੇਖ ਸਕਦੇ ਹੋ। ਸਿੱਖ ਗੇਮਸ ਸ਼ੁਰੂ ਦਿਸ ਵੀਕਐਂਡ ਐਂਡ ਗੈਟ ਰੈਡੀ। 5991 ਹੈਲੋ,
5: ਸਤਿ ਸ਼੍ਰੀ ਅਕਾਲ ਨਵੀ ਜੀ।
0: ਸਤਿ ਸ਼੍ਰੀ ਅਕਾਲ ਸਰ।
5: ਨਵੀ, ਤੁਹਾਡੀ ਨਾ ਆਡੀਅੰਸ ਬਹੁਤ ਜ਼ਿਆਦਾ ਆ, ਤੁਹਾਨੂੰ ਬਹੁਤ ਕਮਿਊਨਿਟੀਜ਼ ਹੁੰਦੀਆਂ ਨੇ। ਮੈਂ ਤੁਹਾਡੇ ਸ਼ੋਅ ਦੁਆਰਾ ਇੱਕ ਨਾ ਮੈਸੇਜ ਦੇਣਾ ਚਾਹੁੰਦਾ, ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਜੀ ਤੇ।
0: ਹਾਂਜੀ ਸਰ।
5: ਇੱਕ ਛੋਟਾ ਜਿਹਾ ਮੈਸੇਜ ਹੈ ਨਵੀ ਜੀ, ਅਸੀਂ ਨਾ ਆਪਣੇ ਪੇਰੈਂਟਸ ਨੂੰ ਇੰਡੀਆ ਤੋਂ ਬੁਲਾਉਂਦੇ ਹਾਂ ਜੀ ਇੱਥੇ, ਤੇ ਸਾਡੇ ਕੁੱਝ ਕੁ ਪੇਰੈਂਟਸ, ਕੋਈ ਬਜ਼ੁਰਗ, ਕੁਝ ਇਹੋ ਜਿਹੀ ਹਰਕਤਾਂ ਕਰਦੇ ਨੇ ਪਾਰਕਸ ਵਿੱਚ ਬਹਿ ਕੇ ਜੋ ਕਿ ਸਾਡੇ ਕੋਲ ਦੇਖੇ ਲਿਆਂਦੇ। ਆਈ ਨੋ ਤੁਹਾਡਾ ਪ੍ਰੋਗਰਾਮ ਨਾ ਇੱਕ ਅਲੱਗ ਲੈਵਲ ਦਾ ਚੱਲ ਰਿਹਾ ਹੁਣ, ਕਿਉਂਕਿ ਜਿਹੜਾ ਮੇਰਾ ਮੈਸੇਜ ਸ਼ਾਇਦ ਇਹਨੂੰ ਇੱਕ ਅਲੱਗ ਡਾਇਰੈਕਸ਼ਨ ਦੇ ਦੇਵੇ, ਕਿਉਂਕਿ ਬਜ਼ੁਰਗ ਸਾਡੇ ਜੋ ਸਾਡੀਆਂ ਯੰਗ ਬੱਚੀਆਂ ਨੇ ਉਹਨਾਂ ਦੀ ਬੋਡੀ ਸ਼ੇਮਿੰਗ ਬਹੁਤ ਕਰਦੇ ਨੇ ਇੱਥੇ, ਜਾਂ ਹੋਰ ਜਾਂ ਸਾਡੀਆਂ ਯੰਗ, ਜਿੱਦਾਂ ਸਾਡੀ, ਮੈਂ ਹੁਣ 31 ਜੀ ਦਾ ਜੀ, ਸਾਡੀਆਂ ਵਾਈਫ ਵਗੈਰਾ ਜਾਂਦੀਆਂ ਨੇ ਉਹਨਾਂ ਬਾਰੇ ਬਹੁਤ ਗਲਤ ਬੋਲਦੇ ਨੇ। ਮੈਂ ਜਿਹਨਾਂ ਨੇ ਆਪਣੇ ਪੇਰੈਂਟਸ ਇੱਥੇ ਬੁਲਾਏ ਨੇ ਉਹਨਾਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਾਂ ਉਹਨਾਂ ਨੂੰ ਮਤਲਬ ਕਿ ਕੁਛ ਏਦਾਂ ਦਾ ਦੱਸੋ ਕਿ ਜੋ ਇੰਡੀਆ 'ਚ ਜੋ ਆਪਾਂ ਕਰਦੇ ਹਾਂ ਉਹ ਇੱਥੇ ਚੀਜ਼ਾਂ ਨਾ ਅਸੀਂ ਕਰੀਏ, ਵੀ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਇੱਕ ਸੇਫ ਇਨਵਾਇਰਮੈਂਟ ਦੇ ਵਿੱਚ ਬਾਅਦ ਭੇਜ ਸਕੀਏ ਕਿ ਉਹ ਪਾਰਕਸ ਵਿੱਚ ਬਹਿ ਕੇ ਇੰਜੋਏ ਕਰ ਸਕਣ, ਜਾਂ ਜੋ ਵੀ ਆਪਣਾ ਆਪਣੇ ਫਰੈਂਡਸ ਨਾਲ ਖੇਡਦੇ ਨੇ ਉਹ ਖੇਡ ਸਕਣ। ਮੇਰੀ ਬਸ ਇੰਨੀ ਕਿਰਪਾ।
0: ਤੁਹਾਡੇ ਨਾਲ ਕੁਝ ਹੋਇਆ, ਕਿਹਦੇ ਨਾਲ, ਕੀ ਗੱਲ ਕੀ ਹੋਈ?
5: ਮੇਰੇ ਨਾਲ ਹੀ, ਮੇਰੇ ਨਾਲ ਹੋਇਆ।
0: ਓਕੇ, ਕੀ ਹੋਇਆ ਤੁਹਾਡੇ ਨਾਲ, ਕੀ ਹੋਇਆ?
5: ਦੀ ਯੰਗ ਮੇਰੀ ਵਾਈਫ ਡਾਊਨ ਦੇ, ਜਿੱਦਾਂ ਫਰੈਂਡਸ ਬੈਠੀਆਂ ਹੁੰਦੀਆਂ ਨੇ ਜਾਂ ਆਪਣੇ ਬਜ਼ੁਰਗ ਅੰਕਲ ਜਾਂਦੇ ਨੇ ਉਹਨਾਂ ਬਾਰੇ ਦੇਖ ਕੇ ਉਹਨਾਂ ਨੂੰ ਗਲਤ ਬੋਲਣਾ, ਗਲਤ ਨਿਗਾਹ ਨਾਲ ਦੇਖਣਾ।
0: ਕਿਵੇਂ ਗਲਤ ਬੋਲਣਾ, ਕਿਵੇਂ ਗਲਤ ਨਿਗਾਹ ਨਾਲ ਦੇਖਣਾ, ਕਿਵੇਂ? ਤੁਹਾਨੂੰ ਪਤਾ ਕੀ ਹੋਇਆ, ਤੁਸੀਂ ਦੱਸ ਨਹੀਂ ਰਹੇ ਚੰਗੀ ਤਰ੍ਹਾਂ।
5: ਲੈਟਸ ਆਪਾਂ ਲੈਟਸ ਇਹ ਕਹਿ ਲਈਏ ਕਿ ਬੋਡੀ ਸ਼ੇਮਿੰਗ ਕਰਨੀ ਉਹਨਾਂ ਦੇ,
0: ਕਿਵੇਂ ਬੋਡੀ ਸ਼ੇਮਿੰਗ ਕਰਨੀ,
5: ਪਾਸ ਆਊਟ ਕਰਨਾ। ਓਕੇ ਨਵੀ ਜੀ, ਮੈਂ ਹੁਣ ਕਹਿ ਨਹੀਂ ਸਕਦਾ ਤੁਹਾਨੂੰ ਕਿ ਜਿੱਦਾਂ ਉਹਨਾਂ ਦੇ ਬੋਡੀ ਪਾਰਟਸ ਦੇ ਕੇ ਉਹਨਾਂ ਨੂੰ ਕਮੈਂਟ ਕਰਨਾ ਜਾਂ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਨਾ ਉਹਨਾਂ ਨੂੰ ਕਿਸੇ ਗਲਤ ਤਰੀਕੇ ਨਾਲ, ਜਾਂ ਜਿੱਥੇ ਬੈਠੀਆਂ ਹੋਣਗੀਆਂ ਉੱਥੇ ਬੈਠ ਕੇ ਜਾ ਕੇ ਉਹਨਾਂ ਕੁਝ ਇਹੋ ਜਿਹੀਆਂ ਬੱਚਿਆਂ ਨੂੰ ਇਹੋ ਜਿਹੀਆਂ ਹਰਕਤਾਂ ਕਰਨੀਆਂ।
0: ਜੇ ਭਾਜੀ ਇੱਦਾਂ ਦੀ ਹਰਕਤਾਂ ਹੁੰਦੀਆਂ ਨੇ ਨਾ, ਚੁੱਪ ਕਰਕੇ 911 ਘੁਮਾਓ, ਆਪਣੇ ਵਾਈਫ ਨੂੰ ਕਹੋ ਜਾਂ ਬੱਚਿਆਂ ਨੂੰ ਸਮਝਾਓ ਕਿ ਕੋਈ ਵੀ ਬੰਦਾ ਤੁਹਾਨੂੰ ਇੱਦਾਂ ਦਾ ਕਮੈਂਟ ਕਰਦਾ ਤਾਂ ਤੁਸੀਂ ਪੁਲਿਸ ਨੂੰ।
5: ਨਵੀ ਜੀ, ਇਹ ਹੋ ਚੁੱਕਿਆ ਨਵੀ ਜੀ, ਫਿਰ ਕੀ ਹੁੰਦਾ ਹੈ ਥੋੜੇ ਦਿਨਾਂ ਬਾਅਦ ਬੰਦੇ ਨਹੀਂ ਆਉਂਦੇ, ਫਿਰ ਦੁਬਾਰਾ ਆਉਣਾ ਸ਼ੁਰੂ ਹੋ ਜਾਂਦੇ ਨੇ। ਮੈਂ ਜਸਟ ਇੱਕ ਮੈਸੇਜ ਪਾਸ ਆਨ ਕਰ ਰਿਹਾ, ਬਸ ਮਤਲਬ ਮੈਨੂੰ ਇਹ ਨਹੀਂ ਕਿ ਮੈਂ ਕਿਸੇ ਦੇ ਪੇਰੈਂਟਸ ਨੂੰ ਟਾਰਗੇਟ, ਬਟ ਇੱਕ ਮੈਸੇਜ ਪਾਸ ਆਨ ਹੈ ਕਿ ਸ਼ਾਇਦ ਜੋ ਵੀ ਸਾਡੇ ਪੇਰੈਂਟਸ ਇੰਡੀਆ ਤੋਂ ਆਉਂਦੇ ਨੇ ਅਸੀਂ ਬਸ ਉਹਨਾਂ ਨੂੰ ਇੱਕ ਸਮਝਾ ਦਈਏ ਕਿ ਇਹ ਚੀਜ਼ਾਂ ਨਾ ਇੱਥੇ ਕਰਨ ਆ ਕੇ।
0: ਨਹੀਂ ਤਾਂ ਕਿਤੇ ਵੀ ਨਹੀਂ ਹੋਣੀ ਚਾਹੀਦੀ, ਇੱਥੇ ਛੱਡੋ, ਇਹ ਤਾਂ ਕਿਸੇ ਵੀ ਕੰਟਰੀ ਦੇ ਵਿੱਚ, ਇਹ ਤਾਂ ਦੁਨੀਆ ਦੇ ਵਿੱਚ ਡਜ਼ਨਟ ਮੈਟਰ ਆਪਾਂ ਕਿੱਥੇ ਆ, ਇੱਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਬਟ ਨਹੀਂ, ਥੈਂਕ ਯੂ ਸਰ, ਸ਼ੁਕਰੀਆ ਤੁਹਾਡੇ ਮੈਸੇਜ ਲਈ।
5: ਮੈਂ ਤੁਹਾਨੂੰ ਨਾ ਥੋੜੇ ਦਿਨ ਪਹਿਲਾਂ ਵੀ ਇੱਕ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਸੀ ਕਿ ਸ਼ਾਇਦ ਕਿਸੇ ਸਕੂਲ ਦੇ ਬਾਅਦ ਕਿਸੇ ਬਜ਼ੁਰਗ ਸੀ ਆਪਣੇ ਅੰਕਲ, ਉਹਨਾਂ ਨੇ ਮਤਲਬ ਕਿ ਆਪਣਾ ਲੋਅਰ ਵਗੈਰਾ ਡਾਊਨ ਕਰਕੇ, ਮਤਲਬ ਜੋ ਵੀ ਆਪਾਂ ਕਰਦੇ ਹਾਂ ਟੋਇਲਟ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਤੇ ਉਹਨਾਂ ਨੂੰ ਉਹਨਾਂ ਨੇ ਸਕੂਲ ਤੋਂ ਕਿਕ ਆਊਟ ਕਰਤਾ ਸੀਗਾ ਵੀ ਉਹ ਅਲਾਊਡ ਨਹੀਂ ਹੈਗੇ ਗਰਾਊਂਡ 'ਚ ਆਉਣ ਤੋਂ।
0: ਠੀਕ ਹੈ,
5: ਬਟ ਇਹ ਚੀਜ਼ਾਂ ਆਪਣੇ ਆਪਣੇ ਬਜ਼ੁਰਗ ਇਹ ਚੀਜ਼ਾਂ ਰਿਪੀਟ ਕਰਦੇ ਨੇ। ਜਸਟ ਇੱਕ ਰਿਕੁਐਸਟ ਹੈ ਜੀ, ਐਜ਼ ਏ ਮਤਲਬ ਕਿ ਤੁਹਾਡਾ ਹੋਸਟ ਹੋਣ
0: ਦੇ। ਥੈਂਕ ਯੂ ਵੈਰੀ, ਥੈਂਕ ਯੂ ਸੋ ਮੱਚ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਦੇਖੋ, ਚਾਹੇ ਬਜ਼ੁਰਗ ਨੇ, ਚਾਹੇ ਕੋਈ ਸਾਡੀ ਏਜ ਦੇ ਨੇ ਜਾਂ ਕੋਈ ਬੱਚੇ ਨੇ, ਨੋਬਡੀ ਸ਼ੁਡ ਬੀ ਡੂਇੰਗ ਦਿਸ। ਕਦੇ ਵੀ ਕਿਸੇ ਨੂੰ ਦੇਖ ਕੇ ਕਿਸੇ ਦੀ ਕੋਈ ਬਾਡੀ ਨੂੰ ਲੈ ਕੇ ਕੋਈ ਕਮੈਂਟਸ ਕਰਨੇ ਜਾਂ ਇਦਾਂ ਤੁਸੀਂ ਪਬਲਿਕਲੀ ਕੋਈ ਰੈਸਟ ਰੂਮ ਬਣਾ ਰੱਖਿਆ, ਇਹ ਤਾਂ ਕਿਤੇ ਵੀ ਨਹੀਂ ਹੋਣਾ ਚਾਹੀਦਾ, ਨੋ ਮੈਟਰ ਆਪਾਂ ਕਿੱਥੇ ਹਾਂ। ਇੱਕ ਨਾਲ ਦੀ ਨਾਲ ਰੋਇਲ ਪਰਫਿਊਮਸ ਵਾਲੇ ਨੇ ਵੀ ਕਮਾਲ ਕੀਤੀ ਪਈ ਹੈ। ਰੋਇਲ ਪਰਫਿਊਮਸ ਤੇ ਯਾਰ ਕਿਆ ਡੀਲਾਂ ਨੇ, ਮੈਂ ਕਹਿੰਦਾ ਹਰੇਕ ਬੰਦਾ ਮੈਨੂੰ ਕਹਿ ਰਿਹਾ ਨਵੀ ਇੰਨੀ ਵਧੀਆ ਖੁਸ਼ਬੂ ਇਹਨਾਂ ਦੀ ਪਰਫਿਊਮਸ ਦੀ। ਸੋ 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਰੋਇਲ ਪਰਫਿਊਮਸ, ਜਿਹੜੇ ਮਾਰਕੀਟ ਦੇ ਵਿੱਚ $500 ਦੇ ਪਰਫਿਊਮ ਨੇ, ਉਹੀ ਤੁਹਾਨੂੰ ਸਿਰਫ $50 'ਚ ਮਿਲ ਰਹੇ ਨੇ। ਜਿੱਥੋਂ ਵੱਡੇ ਵੱਡੇ ਬ੍ਰਾਂਡ ਡੀਓਰ, ਸ਼ਨੈਲ ਵਰਗੇ ਆਪਣੇ ਓਇਲ ਆਰਡਰ ਕਰਦੇ ਆ, ਇਹ ਵੀ ਉਸੇ ਹੀ ਫੈਕਟਰੀ ਤੋਂ, ਸਵਿਟਜ਼ਰਲੈਂਡ ਤੋਂ ਓਇਲ ਇੰਪੋਰਟ ਕਰਦੇ ਨੇ। ਸੋ 2 ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ। royalperfumes.co, royalperfumes.co, 4373150701, 4373150701, 6684, hello.
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
0: ਬਹੁਤ ਵਧੀਆ ਜੀ, ਬੱਲੇ ਬੱਲੇ ਕਿੱਦਾਂ?
6: ਉਹ ਮੈਂ ਕਿਹਾ ਬੱਲੇ ਬੱਲੇ, ਮੈਂ ਹੁਣੀ ਜਾ ਕੇ ਬੱਲੇ ਬੱਲੇ ਕਰਦੇ ਆਪਾਂ, ਮੈਂ ਵੀ ਸਟੀਲ ਕੈਂਡੀ ਤੇ ਹੀ ਸੀਗਾ, ਮੈਂ ਲੈਫਟ ਲੈਣ ਲੱਗਾ ਸੀ ਘਰ ਨੂੰ, ਮੈਂ ਡੀਲ ਸੁਣੀ, ਮੈਂ ਕਿਹਾ ਚੱਲ ਜਾ।
0: ਓ ਵਾਹ ਬਈ ਵਾਹ, ਜਾਓ ਜਾਓ ਕਿਉਂ ਨੀ, ਪਹੁੰਚੋ ਜ਼ਰੂਰ ਪਹੁੰਚੋ।
6: ਮੈਂ ਦੇਖੀਏ ਰੌਣਕਾਂ ਦੇਖੀਏ ਅਸੀਂ ਵੀ।
0: ਹਾਂ ਨਹੀਂ ਦੇਖੋ ਪਤਾ ਕੀ ਹੈ, ਰੌਣਕ ਵੀ ਜਿਹੜੀ ਹੈ ਨਾ ਬੰਦੇ ਲਈ ਉਹ ਵੀ ਇੱਕ ਥੈਰੇਪੀ ਹੋਈ ਆ। ਕਿਤੇ ਕੋਈ ਕੰਮ ਤੋਂ ਉਦਾਸ ਹੈ, ਘਰੋਂ ਕੋਈ ਲੜ ਕੇ ਆਇਆ, ਵਧੀਆ ਰੌਣਕ ਮਿਲੇ ਜਾਊ, ਇੰਝ ਹੀ ਲੱਗ ਜਾਂਦਾ।
6: ਸਹੀ ਗੱਲ ਕਹੀ ਬਾਈ, ਸਹੀ।
0: ਹੋਰ ਸੁਣਾਓ,
6: ਨਾ ਗੱਲ ਕਰਕੇ ਵੀ ਥੈਰੇਪੀ ਹੋਈ ਆ, ਵਧੀਆ। ਤੁਸੀਂ
0: ਮੋਟੀਵੇਟ ਕਰਦੇ, ਕੋਸ਼ਿਸ਼ ਰਹਿੰਦੀ ਹੈ ਯਾਰ ਵਧੀਆ, ਕਿਉਂਕਿ ਮੈਨੂੰ ਪਤਾ ਯਾਰ, ਪਤਾ ਕੀ ਬਹੁਤ ਸਾਰੇ ਲੋਕ ਸਟ੍ਰੈਸ ਦੇ ਵਿੱਚ ਨੇ, ਮੈਂਟਲ ਹੈਲਥ ਦੀਆਂ ਬਹੁਤ ਪ੍ਰੋਬਲਮਸ ਨੇ, ਕੋਈ ਫਾਈਨੈਂਸ਼ਲੀ ਦੁਖੀ ਹੈ। ਸੋ ਆਪਾਂ ਨਾ ਜਿਹਦੇ ਨਾਲ ਵੀ ਗੱਲਬਾਤ ਕਰੀਏ, ਕੋਸ਼ਿਸ਼ ਕਰੀਏ ਕਿ ਅਗਲੇ ਨੂੰ ਅਪਲਿਫਟ ਕਰੀਏ।
6: ਸਹੀ ਗੱਲ,
0: ਚਲੋ ਵੈਰੀ ਗੁੱਡ, ਚਲੋ ਪਹੁੰਚੋ ਤੇ ਫਿਰ ਦੱਸਿਓ।
6: ਤੁਹਾਡੇ
0: ਫਾਦਰ ਸਾਹਿਬ ਵੀ ਬਹੁਤ ਸੋਹਣੀਆਂ ਗੱਲਾਂ ਕਰਦੇ, ਉਹ ਤਾਂ ਫਿਰ ਉਸਤਾਦ ਹੀ ਹੁੰਦਾ। ਪੰਜਾਹ ਸਾਲ ਕੀਤਾ ਹੀ ਕੰਮ ਹੈ, ਫਿਰ ਐਕਸਪੀਰੀਅੰਸ ਤਾਂ ਹੋਣਾ ਹੀ ਹੈ।
6: ਸਹੀ ਗੱਲ ਹੈ,
0: ਜ਼ਰੂਰ। ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ। ਨਹੀਂ ਦੇਖੋ ਐਕਸਪੀਰੀਅੰਸ ਹੀ ਸਭ ਕੁਝ ਹੈ, ਐਕਸਪੀਰੀਅੰਸ ਹੈ ਤਾਂ ਆਪਾਂ ਮਿੰਟਾਂ ਸਕਿੰਟਾਂ ਦੇ ਵਿੱਚ ਕੋਈ ਨਾ ਕੋਈ ਗੱਲ ਕਹਿ ਦਿੰਦੇ ਹਾਂ, ਮਿੰਟਾਂ ਸਕਿੰਟਾਂ ਦੇ ਵਿੱਚ ਕੋਈ ਨਾ ਕੋਈ ਕੰਮ ਕਰ ਦਿੰਦੇ ਹਾਂ। ਸੋ ਜਿਹੜਾ ਕੋਈ ਗਾਇਕ ਉਹਨੂੰ ਕਹੋ ਬਈ ਯਾਰ ਸੁਣਾਈ ਕੁਛ। ਹੁਣ ਮਾਸਟਰ ਸਲੀਮ ਸਾਹਿਬ ਆਏ ਸੀ, ਮੈਂ ਕਹਿੰਦਾ ਔਨ ਦਾ ਸਪੋਟ ਕਿਆ ਯਾਰ ਗਰਾਰੀਆਂ ਲਾਉਂਦੇ ਨੇ। ਤੁਸੀਂ ਕਿਸੇ ਆਪਣੇ ਪੇਂਟਰ ਨੂੰ ਕਹੋ ਯਾਰ ਸਾਡੀ ਪੜ੍ਹ ਜੀ, ਤੂੰ ਸਾਡੀ ਕਪਲ ਦੀ ਪੇਂਟਿੰਗ ਕਰੀ, ਉਹਨਾਂ ਨੇ ਤਾਂ ਮਿੰਟ ਲਾ ਕੇ ਐਨ ਇੱਕ ਫਰੇਮ ਕਰਕੇ ਤੁਹਾਨੂੰ ਫੜਾ ਦੇਣੀ ਹੈ ਚੀਜ਼। ਸੋ ਐਕਸਪਰਟ ਹਰ ਇੱਕ ਫੀਲਡ ਦੇ ਵਿੱਚ ਨੇ। ਇੱਕ ਤੁਸੀਂ ਨਾਲ ਦੀ ਨਾਲ ਯਾਦ ਰੱਖੋ, PNJ ਰੈਨੋਵੇਸ਼ਨ, ਆਪਣੇ ਘਰਾਂ ਦੀ ਨਿੱਕੀ ਮੋਟੀ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਹੈ, PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰ ਲਓ ਬਈ। ਪ੍ਰਸ਼ਾਂਤ ਹੁਣੇ ਅਗਰ ਤੁਸੀਂ ਨਵਾਂ ਫਲੋਰ, ਨਵੀਆਂ ਟਾਈਲਾਂ ਕੋਈ ਲਵਾਉਣੀਆਂ ਨੇ, ਫਰੇਮਿੰਗ ਡਰਾਈਵਲਿੰਗ ਕਰਾਉਣੀ ਹੈ, ਬੇਸਮੈਂਟ ਫਿਨਿਸ਼ ਕਰਾਉਣੀ ਹੈ ਲੀਗਲ ਕਮਾਲ ਦੀ, ਵਾਸ਼ਰੂਮ ਰੈਨੋਵੇਟ ਕਰਾਉਣੀ ਹੈ ਘਰ ਦਾ, ਨਿੱਕਾ ਮੋਟਾ ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ, ਜਨਰਲ ਕੋਈ ਵੀ ਰਿਪੇਅਰ ਹੈ, ਤਾਂ ਪ੍ਰਸ਼ਾਂਤ ਫਰਮ ਵਨ ਐਂਡ ਓਨਲੀ PNJ ਰੈਨੋਵੇਸ਼ਨ, ਫ੍ਰੀ ਐਸਟੀਮੇਟ, ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ। 437-318-0400 4 ਹੈਲੋ,
7: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ।
0: ਸਤਿ ਸ਼੍ਰੀ ਅਕਾਲ ਜੀ,
7: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ, ਜਿਹੜੀਆਂ ਤੁਸੀਂ ਡੀਲਾਂ ਦੱਸਦੇ ਆ, ਅਸੀਂ ਕਰੀਏ ਕੀ, ਸਾਨੂੰ ਦੱਸੋ ਕੋਈ ਇਹਦਾ ਹੱਲ ਲੱਭੋ, ਅਸੀਂ ਮੋਨਰੀਅਲ ਤੋਂ ਕਿੱਦਾਂ ਉੱਥੇ ਆ ਸਕਦੇ ਹਾਂ, ਜਾਂ ਫਿਰ ਸਾਡੇ ਵਾਸਤੇ ਇੱਕ ਟਰਾਲਾ ਭਰ ਕੇ ਤੈਨੂੰ ਭੇਜ ਦੋ, ਸਪੈਸ਼ਲ ਲਾਈਆਂ।
0: ਨਹੀਂ ਮੈਂ ਕਹਿੰਦਾ ਤੁਸੀਂ ਨਾ ਹੈਲੀਕਾਪਟਰ ਲੱਭ ਕੇ ਹੁਣੇ ਆ ਜਾਓ ਤੇ ਪਹੁੰਚ ਜਾਓਗੇ ਤੁਸੀਂ ਘੰਟੇ ਦੇ ਵਿੱਚ, ਘੰਟੇ ਤੋਂ ਵੀ ਘੱਟ।
7: ਉਹ ਤਾਂ ਪਹੁੰਚ ਜਾਊਗਾ ਯਾਰ,
0: ਹੈਲੀਕਾਪਟਰ ਚਾਹੀਦਾ ਤੁਹਾਨੂੰ, ਇਹੀ ਹੱਲ ਹੈ।
8: ਤੁਸੀਂ
0: ਨਾ ਆਪਣੇ ਕਿਸੇ ਮੰਟਰੀ ਵਾਲੇ ਰੈਸਟੋਰੈਂਟ ਵਾਲੇ ਨੂੰ ਕਹੋ ਕੋ ਵੀ ਗ੍ਰੈਂਡ ਓਪਨਿੰਗ ਕਰਾਓ ਪੰਜਾਬੀ ਦਾਰਾ, ਤੋਂ ਅਸੀਂ ਸਾਰਿਆਂ ਨੂੰ ਇੱਥੋਂ ਫਿਰ ਲੈ ਕੇ ਆਵਾਂਗੇ।
8: ਜ਼ਰੂਰ ਜ਼ਰੂਰ ਅਸੀਂ ਟਰਾਈ ਕਰਾਂਗੇ, ਬਾਕੀ ਤੁਹਾਡਾ ਰੇਡੀਓ ਬਹੁਤ ਸੋਹਣਾ, ਤੁਹਾਡਾ ਵੇ ਆਫ ਟਾਕਿੰਗ ਬਹੁਤ ਵਧੀਆ, ਮੈਂ ਆਪਣੇ ਹਸਬੈਂਡ ਨੂੰ ਦੱਸ ਰਹੀ ਸੀ।
0: ਬਹੁਤ ਧੰਨਵਾਦ ਜੀ,
8: ਸੱਚੀ ਮੈਨੂੰ ਬਹੁਤ ਪਸੰਦ ਆਇਆ, ਤੁਸੀਂ ਮੇਰੇ ਬੱਚਿਆਂ ਵਾਂਗੂ, ਬਹੁਤ ਪਸੰਦ ਆਇਆ ਪੁੱਤਰ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਆਂਟੀ ਜੀ ਤੁਹਾਡਾ। ਦੇਖੋ ਤੁਹਾਡਾ ਆਸ਼ੀਰਵਾਦ ਮਿਲਦਾ, ਤੁਸੀਂ ਹੋਰ ਵੀ ਹੱਲਾ ਸ਼ੇਰੀ ਦਿੰਦੇ ਹੋ, ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ। ਫਾਈਵ ਰਿਵਰਸ ਡਕਟ ਕਲੀਨਿੰਗ, ਆਪਣੀ ਡਕਟ ਕਲੀਨਿੰਗ ਹਜੇ ਨਹੀਂ ਕਰਾਈ, ਪਲੀਜ਼ ਕਰਾ ਲਓ। ਇੰਨੇ ਸਾਡੇ ਲਿਸਨਰਸ ਨੇ ਡਕਟ ਕਲੀਨਿੰਗ ਕਰਾਈ ਹੈ, ਇਹਨਾਂ ਤੋਂ ਕਹਿੰਦੇ ਨਵੀ ਕਿਆ ਸਰਵਿਸ ਹੈ ਨਾ, ਕੈਮਰਾ ਪਾ ਕੇ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਕਿੰਨੀ ਗੰਦਗੀ ਹੈ, ਫਿਰ ਬਾਅਦ ਦੇ ਵਿੱਚ ਦਿਖਾਉਂਦੇ ਆ ਕਿੰਨੀ ਸਫਾਈ ਹੋ ਗਈ। ਸੋ ਫਾਈਵ ਰਿਵਰਸ ਡਕਟ ਕਲੀਨਿੰਗ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਘਰ ਦੀ ਡਕਟ ਕਲੀਨਿੰਗ ਕਰਾਓ। ਹੁਣ ਏ ਸੀ ਚੱਲ ਰਿਹਾ ਜ਼ੋਰਾਂ ਸ਼ੋਰਾਂ ਨਾਲ, ਤੁਹਾਨੂੰ ਪਤਾ ਤੁਹਾਡੇ ਵੈਂਟਸ ਦੇ ਵਿੱਚ ਕਿੰਨੀ ਡਸਟ ਹੈ, ਕਿੰਨਾ ਮਿੱਟੀ ਘੱਟਾ। ਨੰਬਰ ਹੈ 4376887750, 4376887750, 4376887750। ਫਾਈਵ ਰਿਵਰਸ ਡਕਟ ਕਲੀਨਿੰਗ, ਮੈਂ ਟਰੱਕਾਂ ਵਾਲਾ ਗੀਤ ਲਾਉਣਾ ਆਰਨੇ ਦਾ। ਉਸ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ, ਅੱਜ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਤੋਂ। ਅੱਜ ਮਸਤਾਨੇ ਕੈਫੇ ਐਂਡ ਕਿਚਨ ਦੀ ਗ੍ਰੈਂਡ ਓਪਨਿੰਗ ਹੈ। ਕੈਨੇਡੀ ਐਂਡ ਕੁਈਨ, 2 ਕੈਨੇਡੀ ਰੋਡ ਸਾਊਥ, ਯਾਨੀ ਕਿ 2 ਕੈਨੇਡੀ ਰੋਡ ਸਾਊਥ, ਕੈਨੇਡੀ ਕੁਈਨ, ਜਿੱਥੇ ਕਿ ਬਸ ਫ੍ਰੀ ਦਾ ਹੀ ਖਾਣਾ ਮਿਲ ਰਿਹਾ। $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ, ਜੋ ਪਾਪੜੀ ਇਨ ਹਾਊਸ ਤਿਆਰ ਕੀਤੀ ਜਾਂਦੀ ਹੈ, ਅਤੇ ਪੂਰਾ ਮੈਨਿਊ ਅੱਧੀ ਪ੍ਰਾਈਸ। ਅੱਜ ਮੰਡੇ ਹੈ, ਮੰਡੇ ਕਿਸੇ ਨੇ ਕਿਚਨ 'ਚ ਨਹੀਂ ਵੜਨਾ, $1 'ਚ ਯਾਰ ਤੁਸੀਂ $10 'ਚ 10 ਟਿੱਕੀ ਚਾਟ ਲੈ ਲਓ, $10'ਚ 10 ਸਮੋਸਾ ਚਾਟ ਲੈ ਲਓ, ਹੋਰ ਕੀ ਚਾਹੀਦਾ, ਕਮਾਲ ਹੀ ਹੈ। ਸੋ ਮਸਤਾਨੇ ਕੈਫੇ ਐਂਡ ਕਿਚਨ, ਕੈਨੇਡੀ ਕੁਈਨ, ਕੈਨੇਡੀ ਕੁਈਨ, ਹੁਣੇ ਪਹੁੰਚੋ, ਹੁਣੇ ਅਸੀਂ ਉੱਥੇ ਹਾਂ ਲਾਈਵ, 2 ਕੈਨੇਡੀ ਰੋਡ ਸਾਊਥ। ਤੇ ਪ੍ਰਭ ਸਾਡੇ ਨਾਲ ਇੱਕ ਵਾਰ ਫਿਰ ਜੁੜਿਆ ਮਸਤਾਨੇ ਕੈਫੇ ਐਂਡ ਕਿਚਨ ਤੋਂ। ਜੀ ਪ੍ਰਭ,
1: ਥੈਂਕ ਯੂ ਸੋ ਮਚ ਨਵੀ ਵੀਰੇ, ਥੈਂਕ ਯੂ ਸੋ ਮਚ। ਔਰ ਇੱਥੇ ਬਹੁਤ ਰੌਣਕ ਮੇਲਾ ਜਿਵੇਂ ਤੁਸੀਂ ਆਲਰੇਡੀ ਦੱਸ ਚੁੱਕੇ ਹੋ, ਔਰ ਹੁਣ ਰੌਣਕ ਮੇਲਾ ਹੋਰ ਟਵਿਸਟ ਹੋਣ ਵਾਲਾ, ਕਿਉਂਕਿ ਅਸੀਂ ਇੱਥੇ ਇੱਕ ਸਕੈਨ ਕੋਡ ਬਾਰ ਲਾਤਾ ਆ। ਤੁਸੀਂ ਇੰਸਟਾਗ੍ਰਾਮ ਦਾ ਸਕੈਨਰ ਲਾਉਣਾ ਆ, ਮਸਤਾਨੇ ਤੇ ਆਉਣਾ ਆ, 2 ਕੈਨੇਡੀ ਰੋਡ ਸਾਊਥ। ਤੇ ਪਹਿਲਾਂ ਤਾਂ ਤੁਸੀਂ ਆਉਂਦੇ ਆਉਂਦੇ ਨੇ ਗੁਲਾਬ ਜਾਮਨ ਖਾਣੀ ਆ, ਗਰਮ ਗਰਮ ਪਕੌੜੇ ਖਾਣੇ ਆ, ਨਾਲ ਦੀ ਨਾਲ ਗੋਲੀ ਵਾਲਾ ਬੱਤਾ ਜਿਵੇਂ ਤੁਹਾਨੂੰ ਦੱਸ ਕੇ ਹਟੇ ਆ। ਅੰਦਰ ਜਾ ਕੇ ਫਿਰ ਤੁਸੀਂ ਚਾਟ ਪਾਪੜੀ ਸਿਰਫ $1 ਪੇ ਕਰਨਾ ਆ, ਸਮੋਸੇ ਛੋਲੇ ਵੀ $1 ਚ ਲੱਗੇ ਹੋਏ ਆ, ਯੰਮੀ ਯੰਮੀ ਫੂਡ ਸਿਰਫ $1 ਚ। ਇਹ ਵੈਜੀਟੇਰੀਅਨ ਕੈਫੇ ਐਂਡ ਕਿਚਨ ਮਸਤਾਨੇ ਨੇ ਕਮਾਲ ਕੀਤਾ ਹੈ ਗ੍ਰੈਂਡ ਓਪਨਿੰਗ ਕਰਕੇ, ਔਰ ਨਾਲ ਦੀ ਨਾਲ ਬਹੁਤ ਸਾਰੇ ਗਿਫਟ ਆ। ਨਵੀ ਵੀਰੇ, ਮੈਂ ਤੁਹਾਨੂੰ ਹੁਣੇ ਪਿਕਚਰ ਭੇਜੀ ਆ। ਸਭ ਤੋਂ ਪਹਿਲਾਂ ਤਾਂ ਤੁਹਾਨੂੰ LG ਦਾ ਸਮਾਰਟ TV ਤੁਸੀਂ ਸਕੈਨ ਕਰਨਾ ਆ ਕੋਡ ਮਸਤਾਨੇ ਇੰਸਟਾਗ੍ਰਾਮ ਦਾ, ਤੇ ਉੱਥੇ ਸਿਰਫ ਤੁਸੀਂ ਫੋਲੋ ਕਰਕੇ ਮਸਤਾਨੇ ਹੀ ਲਿਖਣਾ ਆ, ਤੇ ਨਾਲ ਦੀ ਨਾਲ ਫਿਰ ਅਸੀਂ ਉਹਨਾਂ ਦੇ ਵਿੱਚੋਂ ਅਸੀਂ ਸ਼ਾਮ ਨੂੰ ਜਿੱਦਾਂ ਹੀ ਆਪਣਾ ਲਾਈਵ ਲੋਕੇਸ਼ਨ ਖਤਮ ਹੁੰਦਾ ਆ, ਆਪਾਂ ਨਾਲ ਦੀ ਨਾਲ ਵਿਨਰ ਕੱਢਾਂਗੇ। ਤੋ ਤੁਸੀਂ ਘਰੇ ਲੈ ਕੇ ਜਾ ਸਕਦੇ ਹੋ ਪਿਆਰੇ ਪਿਆਰੇ ਤੋਹਫੇ, ਨਾਲ ਯਮੀ ਯਮੀ ਫੂਡ, ਔਰ ਨਾਲ ਦੀ ਨਾਲ LG ਦਾ ਸਮਾਰਟ, ਕੋਈ ਇੱਕ ਲੱਕੀ ਇਹਨਾਂ ਦੇ ਵਿੱਚੋਂ ਲੈ ਕੇ ਜਾਊਗਾ LG ਦਾ ਸਮਾਰਟ TV। ਔਰ ਜਿੰਨੇ ਜਿੰਨੇ ਸਾਨੂੰ ਦੋਸਤ ਇਸ ਟਾਈਮ ਸੁਣ ਰਹੇ ਨੇ ਆਸ ਪਾਸ ਬਰੈਂਪਟਨ ਦੇ, ਜੇ ਤੁਸੀਂ ਕੁਈਨ, ਕੈਨੇਡੀ, ਡੇਅਰੀ, ਸਟੀਲ, ਜਿੱਥੇ ਜਿੱਥੇ ਵੀ ਹੋ, ਇੱਕ ਜਿਹੜਾ ਤੁਸੀਂ ਮਸਤਾਨੇ ਕੈਫੇ ਐਂਡ ਕਿਚਨ ਦਾ ਜ਼ਰੂਰ ਲਾ ਲਓ। ਔਰ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਸਭ ਵੀ ਜੁੜ ਚੁੱਕੇ ਨੇ ਨਵੀ ਬਾਈ, ਤੇ ਮੈਂ ਕਹਿੰਦਾ ਸਭ ਨੂੰ ਆਪਾਂ ਰਹਿਣ ਨਹੀਂ ਦੇਣਾ, ਸਰ ਆਜੋ।
9: ਕਿਆ ਬਾਤ ਹੈ ਬਾਈ ਜੀ, ਮੈਂ ਕਹਿੰਦਾ ਨਜ਼ਾਰਾ ਬੰਨਿਆ ਪਿਆ ਪੂਰਾ ਇਸ ਟਾਈਮ। ਪਹਿਲੀ ਗੱਲ ਤੇ ਪ੍ਰਭ ਸਾਡਾ ਪੂਰਾ ਸੁਖਸ਼ਿੰਦਰ ਸ਼ਿੰਦਰ ਤੋਂ ਘੱਟ ਨਹੀਂ, ਤੇ ਜੋ ਲਹਿਰਾਂ ਲਾਈ ਹੈ ਇੱਥੇ ਇਸ ਟਾਈਮ, ਚਾਰ ਚਪੇਰੇ ਦੇਖੋ ਸਾਰੇ ਬੰਦਾ ਇਸ ਟਾਈਮ ਪੂਰਾ ਸੈਲੀਬ੍ਰਿਟੀ ਵਾਲਾ ਕੰਮ ਹੈ। ਤੇ ਮਸਤਾਨੇ ਬਾਈ ਜੀ ਆ ਕੇ ਦੇਖੋ ਇੱਕ ਵਾਰੀ ਤੁਸੀਂ, ਕਿਆ ਸੈਟਅਪ, ਕਿਆ ਕੁਛ ਸੈਟਿੰਗ ਕੀਤੀ ਹੋਈ ਇਹਨਾਂ ਨੇ, ਤੇ ਬੰਦਾ ਹਨਾ ਮੱਲੋ ਮੱਲੀ ਦਿਲ ਕਰਦਾ ਵੀ ਯਾਰ ਆਈਏ, ਪਹਿਲਾਂ ਤੇ ਫੂਡ ਦੇਖੀਏ, ਫੂਡ ਖਾਈਏ, ਤੇ ਬੜਾ ਕੁਛ ਤੁਹਾਡੇ ਲਈ ਇੱਥੇ ਮਿਲ ਰਿਹਾ। ਤੁਸੀਂ ਪਕੌੜੇ, ਚਾਹ ਛਕੋ, ਨਾਲੇ ਗੁਲਾਬ ਜਾਮਣ, ਮਿੱਠਾ ਮੂੰਹ ਕਰੋ, ਕਿਉਂਕਿ ਨਵੀਂ ਸ਼ੁਰੂਆਤ ਹੋ ਚੁੱਕੀ ਹੈ ਮਸਤਾਨੇ ਤੇ। ਜ਼ਰੂਰ ਪਹੁੰਚੋ, ਆਪਾਂ ਵੀ ਇੱਥੋਂ ਲਾਈਵ ਲੋਕੇਸ਼ਨ ਕਰ ਰਹੇ ਹਾਂ, ਤੇ ਜੁੜੇ ਰਹਾਂਗੇ ਤੁਹਾਡੇ ਨਾਲ ਨੈਕਸਟ ਲਿੰਕ ਤੱਕ ਵੀ। ਤੇ ਜੀ ਇੱਕ ਮਿੰਟ,
1: ਨਵੀਂ ਵੀਰੇ ਸਾਡੇ ਨਾਲ ਲਾਡੀ ਬੰਗਿਆਲੇ ਮਸਤਾਨੇ ਦੇ ਜੁੜੇ ਹੋ, ਕਹਿੰਦੇ ਕਿ ਅਸੀਂ ਸਿੱਧਵਾ ਸਾਹਿਬ ਸਾਡੇ ਰਿਸਪੈਕਟਡ AM 530 ਦੇ ਥੰਮ, ਉਹਨਾਂ ਦੇ ਬੜੇ ਵੱਡੇ ਫੈਨ ਆ। ਸੋ ਕਹਿੰਦੇ ਮੈਂ ਵੀ ਆਪਣਾ ਮੈਸੇਜ ਦੇਣਾ, ਕਿਉਂਕਿ ਅੱਜ ਖੁਸ਼ੀਆਂ ਦਾ ਦਿਨ ਆ, ਗ੍ਰੈਂਡ ਓਪਨਿੰਗ ਹੋ ਚੁੱਕੀ ਆ, ਇਹਨਾਂ ਦੀ ਵੀ ਆਪਾਂ ਸਰੋਤਿਆਂ ਨਾਲ ਗੱਲਬਾਤ ਕਰਾਈਏ, ਤੇ ਤੁਹਾਡੇ ਨਾਲ ਵੀ ਰੂਬਰੂ ਕਰਾਉਣੇ ਆ। ਲਾਡੀ ਬੰਗੇ ਵਾਲਾ ਭਾਜੀ, ਵੈਸੇ ਆਪਣਾ ਸ਼ੁਭ ਨਾਮ ਕੀ ਹੈ ਜੀ?
9: ਸ਼ਿਵ ਕੁਮਾਰ ਰੱਤੀ।
1: ਹੋਲਡ ਕਰੋ ਜੀ, ਤੁਸੀਂ ਗੱਲ ਕਰੋ।
9: ਸੌਰੀ,
0: ਹੈਲੋ
9: ਹੈਲੋ ਨਬੀ ਦੇ।
0: ਹਾਂਜੀ ਵੀਰੇ, ਕੀ ਹਾਲ ਹੈ?
9: ਵਧੀਆ ਵਧੀਆ ਵੀਰੇ, ਵਧੀਆ।
0: ਕੀ ਬਾਤ ਹੈ, ਸਾਡੇ ਸੱਦੇ ਤੇ ਤੁਸੀਂ ਵੀ ਪਹੁੰਚ ਗਏ ਮਸਤਾਨੇ ਤੇ, ਹੈ?
9: ਬਿਲਕੁਲ ਵੀਰੇ ਬਿਲਕੁਲ, ਤੁਹਾਡਾ ਭਰਾਵਾਂ ਦਾ ਹੀ ਸਭ।
0: ਕਿਵੇਂ ਆ ਫਿਰ, ਕੀ ਬਣ ਰਿਹਾ ਆਪਣੇ ਮਸਤਾਨੇ ਤੇ?
9: ਬਣ ਰਿਹਾ, ਜ਼ੋਰਾਂ ਸ਼ੋਰਾਂ ਨਾਲ ਅਸੀਂ ਤਿਆਰੀਆਂ ਕੀਤੀਆਂ, ਬਸ ਵੇਟ ਕਰਦੇ ਹਾਂ ਸਾਰੇ ਸਰੋਤਿਆਂ ਦੀ, ਜਿਹੜੇ ਲੋਟਸ ਆਫ
0: ਸਾਰੀ। ਮੈਨੂੰ ਨਾ ਭਾਜੀ ਇੱਕ ਮਿੰਟ, ਮੈਨੂੰ ਨਾ ਭੁਲੇਖਾ ਪੈ ਗਿਆ, ਮੈਂ ਕਿਹਾ ਪ੍ਰਭੂ ਨੇ ਕਹਿ ਰਿਹਾ ਕਿ ਸਾਡੇ ਕੋਈ ਪਿਆਰ ਕਰਨ ਵਾਲੇ ਲਿਸਨਰ, ਸੋ ਸਾਡੇ ਨਾਲ ਤਾਂ ਮਸਤਾਨੇ ਦੇ CEO ਨੇ ਕਿ ਨਹੀਂ?
9: ਬਿਲਕੁਲ।
0: ਓ ਵਾਹ ਬਈ ਵਾਹ, ਇਹ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੈ ਯਾਰ। ਦੇਖੋ ਮਸਤਾਨੇ ਕੈਫੇ ਐਂਡ ਕਿਚਨ ਦੀ ਕਹਿ ਲਓ ਕਿ ਪੂਰੀ ਐਨ ਫਰੈਂਚਾਈਜ਼ ਦੇ ਸਾਡੇ CEO ਭਾਜੀ ਸਾਡੇ ਨਾਲ ਨੇ, ਤੇ ਭਾਜੀ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ। ਭਾਜੀ ਉਹਨਾਂ ਨੇ, ਮੈਂ ਪਹਿਲਾਂ ਵੀ ਜਿਵੇਂ ਕਹਿ ਰਿਹਾ ਸੀ ਕਿ ਬਹੁਤ ਹੀ ਸਾਲਾਂ ਦੀ ਪਲੈਨਿੰਗ ਤੋਂ ਬਾਅਦ ਫਾਈਨਲੀ ਮਸਤਾਨੇ ਕੈਫੇ ਐਂਡ ਕਿਚਨ ਖੋਲਿਆ। ਸੋ ਭਾਜੀ ਪਹਿਲਾਂ ਸਾਨੂੰ ਥੋੜ੍ਹਾ ਦੱਸੋ, ਇਹ ਮਸਤਾਨੇ ਦਾ ਜਿਹੜਾ ਕੌਨਸੈਪਟ ਹੈ ਕਿੱਥੋਂ ਆਇਆ?
2: ਵੀਰੇ ਕੀ ਦੱਸਾਂ ਤੁਹਾਨੂੰ, ਮਹਿੰਦਾ ਮੇਰਾ ਰੈਸਟੋਰੈਂਟ ਦਾ ਬਹੁਤ ਦੇਰ ਦਾ ਐਕਸਪੀਰੀਅੰਸ ਆ, 20-25 ਸਾਲ ਤੋਂ ਐਕਸਪੀਰੀਅੰਸ ਆ। ਇੰਡੀਅਨ ਮੈਨੂੰ ਸਾਰੇ ਕਹਿੰਦੇ ਸੀ ਇੰਡੀਅਨ ਰੈਸਟੋਰੈਂਟ ਖੋਲ, ਇੰਡੀਅਨ ਰੈਸਟੋਰੈਂਟ ਖੋਲ, ਆਪਣੇ ਭਰਾਵਾਂ ਦੀ ਸੇਵਾ ਕਰੋ, ਸਾਰਿਆਂ ਦੀ ਸੇਵਾ ਕਰੋ, ਵਧੀਆ ਫੂਡ, ਸਾਰਾ ਇਨ ਹਾਊਸ ਬਣਾਓ, ਲਾਈਕ ਵਧੀਆ ਟੇਸਟ ਦਿਓ। ਤੋ ਹੁਣ ਐਂਡ ਆਫ ਹੁਣ ਅਸੀਂ ਟਰਾਈ, ਹੁਣ ਅਸੀਂ ਮੌਕਾ ਮਿਲਿਆ ਖੋਲਣ ਦਾ ਬਾਬੇ ਦੀ ਕਿਰਪਾ ਨਾਲ, ਇਹ ਕਹਿ ਲਓ ਤੁਸੀਂ।
0: ਦੇਖੋ ਮੌਕਾ ਵੀ ਮਿਲਿਆ ਤੇ ਨਾਲ ਦੀ ਨਾਲ ਇੱਕ ਤੁਹਾਡੀ ਲੋਕੇਸ਼ਨ ਬੜੀ ਪ੍ਰਾਈਮ ਹੈ, ਸੋ ਸਾਰਿਆਂ ਨੂੰ ਮੈਂ ਜਾਣਕਾਰੀ ਦੇ ਦੇਵਾਂ ਕਿ 2 ਕੈਨੇਡੀ ਰੋਡ ਸਾਊਥ ਐਂਡ ਬ੍ਰੈਂਪਟਨ ਦੇ ਸੈਂਟਰ ਦੇ ਵਿੱਚ ਕੈਨੇਡੀ ਕੁਈਨ ਤੇ ਮਸਤਾਨੇ ਕੈਫੇ ਐਂਡ ਕਿਚਨ ਓਪਨ ਹੈ। ਤੁਸੀਂ ਅੰਦਰ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿੰਨੀ ਇੱਕ ਪ੍ਰੈਪਰੇਸ਼ਨ ਦੇ ਨਾਲ ਬਹੁਤ ਹੀ ਸੋਹਣਾ, ਬੜਾ ਹਾਈ ਐਂਡ ਇਹਨਾਂ ਨੇ ਇੰਟੀਰੀਅਰ ਡੈਕੋਰੇਟ ਕੀਤਾ ਹੋਇਆ। ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ, ਦੇਖੋ ਅੱਜ ਦਾ ਸਾਡਾ ਮਕਸਦ ਇਹੀ ਹੈ, ਨਾ ਕੋਈ ਪੈਸੇ ਕਮਾਉਣ ਦਾ ਮਕਸਦ ਹੈ, ਨਾ ਕੋਈ ਇਹ ਹੈ ਕਿ ਯਾਰ ਡਾਲਰ ਤੇ ਡਾਲਰ ਕਹਿ ਲਓ ਕਿ ਕੈਸ਼ੀਅਰ ਨੂੰ ਮਿਲਣ, ਨਹੀਂ ਅੱਜ ਬਸ ਇੱਕੋ ਇੱਕ ਚੀਜ਼ ਹੈ ਕਿ ਤੁਸੀਂ ਆਓ ਤੇ ਤੁਸੀਂ ਫੂਡ ਟਰਾਈ ਕਰੋ, ਕਿਉਂਕਿ ਜਿਹੜੇ ਬੰਦੇ ਨੇ ਇੱਕ ਵਾਰ ਟਰਾਈ ਕਰ ਲਿਆ ਤੁਹਾਨੂੰ ਅੱਛਾ ਲੱਗਿਆ, ਤੁਸੀਂ ਵਾਰ ਵਾਰ ਆਓਗੇ, ਨਾਲ ਦੀ ਨਾਲ ਤੁਸੀਂ ਹਰੇਕ ਨੂੰ ਰੈਕਮੈਂਡ ਵੀ ਕਰੋਗੇ। ਸੋ ਇੱਕ ਇੱਕ ਡਾਲਰ ਦੇ ਵਿੱਚ ਬੜੀਆਂ ਟੋਪ ਟੋਪ ਟੋਪ ਦੀਆਂ ਡੀਲਾਂ ਨੇ। $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ, ਤੇ ਭਾਜੀ ਕਲੀਅਰ ਕਰਦੀ ਹੈ ਸਾਰਿਆਂ ਨੂੰ ਕਿ ਭਾਵੇਂ ਇੱਕ ਇੱਕ ਡਾਲਰ ਦਾ ਸਮਾਨ ਹੈ ਬਟ ਜੋ ਕੁਆਲਿਟੀ ਹੈ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ।
2: ਨਹੀਂ ਬਿਲਕੁਲ ਵੀਰੇ ਬਿਲਕੁਲ, ਅਸੀਂ ਕੁਆਲਿਟੀ ਤੇ ਬਹੁਤ ਜ਼ੋਰ ਲਾਇਆ ਵਾ, ਐਂਡ ਇਨ ਹਾਊਸ ਸਾਰਾ ਕੁਝ ਬਣਾਇਆ ਵਾ, ਸਾਡੀਆਂ ਸੌਸਾਂ, ਸਾਡੀ ਚਾਟ ਪਾਪੜੀ।
0: ਅੱਛਾ, ਕੋਈ ਸੌਸ ਤੁਹਾਡੀ ਜਿਹੜੀ ਹੈ ਉਹ ਨਹੀਂ ਵੀ ਕਿਸੇ ਗ੍ਰੋਸਰੀ ਸਟੋਰ ਤੋਂ ਆਉਂਦੀ ਹੈ?
2: ਨਹੀਂ ਨਹੀਂ ਨਹੀਂ ਵੀਰੇ, ਸਾਰਾ ਇਨ ਹਾਊਸ ਬਣਾਈ ਦਾ ਸਾਰਾ ਕੁਝ। ਸਾਡੀ ਪਾਪੜੀ ਚਾਟ ਵੀ ਏਦਾਂ ਨਹੀਂ ਆ ਕਿ ਬਾਜ਼ਾਰੋਂ ਗੋਲਗੱਪਿਆਂ ਦਾ ਪੈਕਟ ਲਿਆ ਤਾਂ ਭੋਰ ਕੇ ਵਿੱਚ ਪਾਤਾ।
0: ਅੱਛਾ,
2: ਨਹੀਂ ਵੀਰੇ ਨਹੀਂ, ਸਾਰਾ ਕੁਝ ਇਨ ਹਾਊਸ ਪਾਪੜੀ ਬਣਾਈ ਦੀ ਆ, ਇਨ ਹਾਊਸ ਸਾਰੀਆਂ ਸੌਸਾਂ, ਸਾਰਾ ਕੁਝ ਬਣਾਈ ਦਾ। ਬਹੁਤ ਜ਼ੋਰ ਲਾਇਆ ਵੀਰੇ, ਆ ਕੇ ਖਾਓ, ਟਰਾਈ ਕਰੋ, ਇਟਸ ਨੋਟ ਓਨਲੀ ਡਾਲਰ, ਜਸਟ ਟਰਾਈ ਕਰੋ, ਆ ਕੇ ਟੇਸਟ ਕਰੋ, ਬਹੁਤ ਮਿਹਨਤ ਕੀਤੀ ਆ, ਤੁਹਾਡੇ ਸਾਰੇ ਭਰਾਵਾਂ ਦੀ ਹੈਲਪ ਚਾਹੀਦੀ ਆ ਇਸ ਬਿਜ਼ਨਸ ਨੂੰ ਚਲਾਉਣ ਲਈ ਵੀਰੇ। ਮੈਂ ਇਕੱਲਾ ਕੁਝ ਨਹੀਂ ਕਰ ਸਕਦਾ, ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ।
0: ਨਹੀਂ ਨਹੀਂ, ਤੁਸੀਂ ਸਾਡੇ ਨਾਲ ਜੁੜ ਕੇ ਤੁਹਾਡੀ ਬਿਜ਼ਨਸ ਚੱਲ ਗਈ, ਫਿਕਰ ਨਾ ਕਰੋ।
2: ਸ਼ੁਕਰੀਆ,
0: ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ।
2: ਥੈਂਕ ਯੂ,
0: ਬਹੁਤ ਧੰਨਵਾਦ, ਸਾਰੇ ਆਓ ਤੇ ਜ਼ਰੂਰ ਟਰਾਈ ਕਰੋ, ਠੀਕ ਹੈ ਭਾਜੀ? ਹੁਣੇ ਜਿਵੇਂ ਗੱਲ ਕੀਤੀ ਹੈ, ਹੁਣ ਬਹੁਤ ਘੱਟ ਰੈਸਟੋਰੈਂਟ ਨੇ ਜਿਹੜੇ ਆਪਣੀ ਸੌਸ ਤੱਕ ਵੀ ਇਨ ਹਾਊਸ ਬਣਾਉਂਦੇ ਆ, ਸੌਸ ਵੀ ਇਨ ਹਾਊਸ ਬਣੀ ਹੈ, ਤੇ ਇਹਨਾਂ ਨੇ ਜਦੋਂ ਕਹਿ ਦਿੱਤਾ CEO ਵੀ ਇੱਥੇ ਨੇ, ਅਮਲਾ ਤਾਂ ਕੋਈ ਅਲਾਂਬਾ ਨਹੀਂ ਹੁੰਦਾ, ਆਉਂਦਾ ਵੀ ਕੋਈ ਨਾ ਭਾਜੀ, ਹੁਣੇ ਖੜੇ ਇਹਨਾਂ ਨੂੰ ਦੱਸ ਦਿਓ, ਫੀਡਬੈਕ ਆਪਣਾ ਆਨਲਾਈਨ ਦਿਓ ਤੇ ਪਹੁੰਚੋ ਤੁਸੀਂ ਮਸਤਾਨੇ ਕੈਫੇ ਐਂਡ ਕਿਚਨ, 2 ਕੈਨੇਡੀ ਰੋਡ ਸਾਊਥ ਕੈਨੇਡੀ ਕੁਈਨ। ਪ੍ਰਭ ਸਰਬਜੀਤ, ਥੈਂਕ ਯੂ,
10: ਥੈਂਕ ਯੂ ਸੋ ਮਚ ਵੀਰੇ,
0: ਥੈਂਕ ਯੂ ਵੀਰੇ। ਸੋ ਆ ਜਾਓ ਫਿਰ ਟਰੱਕਾਂ ਵਾਲੇ, ਸੁਣਦੇ ਹਾਂ 2 ਕੁ ਬੋਲ।

ਬੰਦੇ ਯਾਰ ਕਮਾਲ ਦੇ ਹੁੰਦੇ ਆ, ਟਰੱਕਾਂ ਵਾਲਿਆਂ ਦੇ ਜਿੱਡੇ ਦਿਲ ਆ ਹੋਰ ਕਿਸੇ ਦੇ ਨਹੀਂ। ਟਰੱਕਾਂ ਵਾਲੇ ਜਿੰਨੀ ਮਿਹਨਤ ਕਰਦੇ ਆ ਹੋਰ ਕੋਈ ਨਹੀਂ ਕਰਦਾ। ਟਰੱਕਾਂ ਵਾਲੇ ਜਿੰਨਾ ਯਾਰ ਆਪਣੇ ਲਈ ਦੇਖੋ ਖਾਣਾ ਪੀਣਾ ਟਰੱਕਾਂ ਵਾਲੇ ਕਰਕੇ ਆ, ਜੇ ਆਪਾਂ ਨੂੰ ਕੱਪੜੇ ਕੋਈ ਮਿਲਦੇ ਆ ਟਰੱਕਾਂ ਵਾਲੇ ਕਰਕੇ ਆ, ਜੇ ਆਪਾਂ ਨੂੰ ਕੋਈ ਦਵਾਈਆਂ ਮਿਲਦੀਆਂ ਟਰੱਕਾਂ ਵਾਲੇ ਕਰਕੇ ਆ। ਸੋ ਇਹ ਜਿਹੜੀ ਆਪਣੀ ਟਰਾਂਸਪੋਰਟੇਸ਼ਨ ਇੰਡਸਟਰੀ ਇਹਦੀ ਕੋਈ ਰੀਸ ਨਹੀਂ ਹੈਗੀ, ਠੀਕ ਹੈ। ਦੇ ਡੂ ਐਵਰੀਥਿੰਗ ਫੋਰ ਅਸ, ਆਪਾਂ ਇਹਨਾਂ ਬਿਨਾਂ ਕੱਖ ਵੀ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ, 9056733337 ਓਕੇ। ਇੱਕ ਬੜੀ ਕਮਾਲ ਦੀ ਯੂਨਿਟ ਲੀਜ਼ ਲਈ ਅਵੇਲੇਬਲ ਹੈ। ਸੋ ਯੂਨਿਟ ਮਿਸਿਸ ਸਾਗਾ ਦੀ ਪ੍ਰਾਈਮ ਲੋਕੇਸ਼ਨ ਬ੍ਰਿਟੈਨੀਆ ਅਤੇ ਏਰੀਅਨ ਮਿਲਸ, ਬੱਲੇ ਬੱਲੇ ਬੱਲੇ, ਇੱਥੇ ਤਾਂ ਅਬਲਾ ਤਾਂ ਕੋਈ ਯੂਨਿਟ ਹੈ ਨਹੀਂ ਮਿਲਦੀਆਂ ਯਾਰ, ਇੰਨਾ ਬਿਜ਼ੀ ਏਰੀਆ। ਬ੍ਰਿਟੈਨੀਆ ਅਤੇ ਏਰੀਅਨ ਮਿਲਸ 'ਤੇ ਰੈਂਟ ਦੇ ਲਈ ਇੱਕ ਯੂਨਿਟ ਅਵੇਲੇਬਲ ਹੈ। ਇੱਥੇ ਚਾਹੇ ਕੋਈ ਹੇਅਰ ਸਲੋਨ ਖੋਲ੍ਹ ਲਓ, ਕੋਈ ਨੇਲ ਸਲੋਨ ਖੋਲ੍ਹ ਲਓ, ਕੋਈ ਸੈੱਲਫੋਨ ਸਟੋਰ ਖੋਲ੍ਹ ਲਓ, ਕਿਸੇ ਵੀ ਤਰ੍ਹਾਂ ਦਾ ਦਫ਼ਤਰ ਖੋਲ੍ਹ ਲਓ, ਕੁਛ ਵੀ ਕਰਨਾ, ਤਕਰੀਬਨ ਸਾਰਾ ਕੁਝ ਹੀ ਕਰ ਸਕਦੇ ਹੋ। ਬ੍ਰਿਟੈਨੀਆ ਏਰੀਅਨ ਮਿਲਸ 'ਤੇ ਇਹ ਯੂਨਿਟ 750 ਸਕੁਏਅਰ ਫੁੱਟ ਦੀ ਲੀਜ਼ ਲਈ ਅਵੇਲੇਬਲ ਹੈ। ਨੰਬਰ ਹੈ 416-993-1564 ਦੇ ਉੱਤੇ ਕਾਲ ਕਰ ਲਓ। 416-993-1564 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਭਾਅ ਜੀ ਪਰਮਜੀਤ ਹੋਣਾ ਨਾਲ ਕਰ ਸਕਦੇ ਹੋ। ਮੈਨੂੰ ਕਿਆ ਬਾਤ ਹੈ, ਹਰਪ੍ਰੀਤ ਭਾਅ ਜੀ ਸੁਣ ਰਹੇ ਵੇਕੈਂਟ ਪ੍ਰੋਪਰਟੀ ਮੈਨੇਜਮੈਂਟ ਤੋਂ। ਭਾਅ ਜੀ ਯਾਰ ਕਮਾਲ ਦੇ ਬੰਦੇ ਆ, ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈ ਤੁਸੀਂ ਉਹਨੂੰ ਰੈਂਟ 'ਤੇ ਕਰਨਾ ਚਾਹੁੰਦੇ ਹੋ ਨਾ, ਇਹ ਫੁੱਲ ਇੱਕ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਹੈ, ਖੁਦ ਰੀਅਲਟਰ ਵੀ ਨੇ, ਤੁਹਾਡੀ ਪ੍ਰੋਪਰਟੀ ਨੂੰ ਮਾਰਕੀਟ ਕਰਨਗੇ ਚੰਗੀ ਤਰ੍ਹਾਂ, ਵਧੀਆ ਟੈਨੈਂਟ ਲੱਭ ਕੇ ਦੇਣਗੇ, ਵਧੀਆ ਟੈਨੈਂਟ ਨੂੰ ਸਕਰੀਨ ਕਰਨਗੇ, ਅਤੇ ਜੇ ਤੁਸੀਂ ਬਾਅਦ ਦੇ ਵਿੱਚ ਪ੍ਰੋਪਰਟੀ ਮੈਨੇਜ ਵੀ ਕਰਾਉਣੀ ਆ ਉਹ ਵੀ ਕਰਨਗੇ। ਮੈਂ ਇਹਨਾਂ ਦੀ ਸਰਵਿਸ ਯੂਜ਼ ਕੀਤੀ ਹੈ, ਮੈਂ ਸੱਚੇ ਦਿਲੋਂ ਕਹਿੰਦਾ ਮਸਾਂ ਕੋਈ ਵਧੀਆ ਪ੍ਰੋਪਰਟੀ ਮੈਨੇਜਮੈਂਟ ਦੀ ਕੰਪਨੀ ਲੱਭੀ ਹੈ। ਸਿੱਧੀ ਜੀ ਗੱਲ ਹੈ, ਬੜਿਆਂ ਨਾਲ ਗੱਲਾਂ ਬਾਤਾਂ ਕੀਤੀਆਂ, ਬੜਿਆਂ ਨੂੰ ਟਰਾਈ ਕੀਤਾ, ਬਟ ਭਾਅ ਜੀ ਸਿਰਾ ਕਮਾਲ, ਠੀਕ ਹੈ। ਕਿਸੇ ਨੂੰ ਵੀ ਅਗਰ ਇੱਕ ਵਧੀਆ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਚਾਹੀਦੀ ਹੈ, ਪ੍ਰੋਪਰਟੀ ਰੈਂਟ ਕਰਨੀ ਹੈ, ਵਧੀਆ ਬੰਦੇ ਨਹੀਂ ਲੱਭ ਰਹੇ, 6473740010 'ਤੇ ਕਾਲ ਕਰੋ। ਜਾ ਕੇ ਪ੍ਰੋਪਰਟੀ ਦੀਆਂ ਫੋਟੋਆਂ ਖਿੱਚ ਖੁੱਚ ਕੇ ਸਾਰਾ ਐਨ ਲਿਸਟਿੰਗ ਸਾਰਾ ਕੁਛ ਤੁਸੀਂ ਉਸ ਭਾਈ ਨੂੰ ਦੱਸ ਦਿਓ ਪ੍ਰੋਪਰਟੀ ਕਿੱਥੇ ਆ। ਨੰਬਰ ਹੈ 6473740010 ਦੇ ਉੱਤੇ ਤੁਸੀਂ ਕਾਲ ਕਰੋ ਅਤੇ ਇਹਨਾਂ ਦੀ ਟੀਮ ਤੁਹਾਡੇ ਲਈ ਅਵੇਲੇਬਲ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਰਾਂ ਅਤੇ 905-673-3337 ਆਪਣਾ ਫੋਨ ਨੰਬਰ ਹੈ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ।

0: 647-716-1987. J. Gill, Canada Build Real Estate Advisors, 647-716-1987 number hai. Very good. So, program ch gallan baatan ho rahi ne, live on location vi chhod liya je program pesh kita ja reha hai, bade sade sajjan mitr pahunch vi rahe ne. Thank you, thank you, thank you thoda. GTA credit de Rekha te Nadeem ji hazir ne. Je sir karza zyade chad gaya, tension hai thonu, tension chhado. GTA credit de Rekha te Nadeem karza maaf karwaun de vich puri di puri madad kar rahe ne. GTA credit 416-650-1100 GTA credit di team de naal tusi galbaat zarur jaldi se jaldi kar lavo, tode layi bilkul available ne. Ek yaar main zarur tonu message vaise dinna hunna, tusi note karo number Rajwant Kaur da. Je tusi gaddi di insurance karoni hai, gharan di insurance karoni hai, koi commercial insurance karoni hai, tusi puchhoge Nabi sanu Rajwant nu call karan da ki fayda. ਪਹਿਲੀ ਗੱਲ ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਮੋਰ ਦੈਨ 25 ਕੰਪਨੀਜ਼ ਤੋਂ ਕੋਟ ਲੈ ਕੇ ਫਿਰ ਤੁਹਾਨੂੰ ਦੱਸਣਗੇ ਕਿ 25 ਵਿੱਚੋਂ ਇਹ ਬੈਸਟ ਕੋਟ ਹੈ, ਇਹ ਬੈਸਟ ਕਵਰੇਜ ਹੈ. ਤੁਹਾਨੂੰ ਕੋਈ ਹੋਰ ਕੰਮ ਕਰਨ ਦੀ ਲੋੜ ਨਹੀਂ, ਇਹਨਾਂ ਨੂੰ ਕਾਲ ਕੀਤੇ, ਇਹਨਾਂ ਨੇ ਸਾਰਾ ਰੀਸਰਚ ਕਰ ਲਿਆ. ਬਾਕੀ 30% ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ. ਵੈਰੀ ਐਕਸਪੀਰੀਅੰਸ ਟੀਮ, ਗੱਡੀਆਂ ਦੀ ਜਾਂ ਘਰਾਂ ਦੀ ਜਾਂ ਕੋਈ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਆ, 647-674-4735 ਤੇ ਫੋਨ ਕਮਾ ਲਓ. 647-674-4735-647-674-4735. 647-674-4735. ਜੀ 9181. ਹਾਂਜੀ ਬਾਈ
1: ਜੀ, ਨਵੀਂ ਸਤਿ ਸ਼੍ਰੀ ਅਕਾਲ.
0: ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
1: ਬਸ ਠੀਕ ਆ, ਵਾਹ ਫਸਟ ਕਲਾਸ ਆ. ਮੈਂ ਕਿਹਾ ਪਾਸੋਂ ਦੇ ਮੂੰਹ ਚ ਪਾਣੀ ਲੈ ਜਾਂਦੇ ਆ ਡਾਲਰ ਦੀਆਂ ਲਾ ਕੇ ਚੀਜ਼ਾਂ.
0: ਫਿਰ ਦੇਖੋ ਜੇ ਮੂੰਹ ਚ ਪਾਣੀ ਆ ਤਾਂ ਜਾਓ ਤੇ ਤੁਸੀਂ ਆਪਣੀ ਵਧੀਆ ਯਾਰ ਡੀਲ ਲਓ. ਦੇਖੋ ਤੁਸੀਂ ਤਾਂ ਕਰਦੇ ਹੋ ਜਿਵੇਂ ਤੁਸੀਂ ਪਿੰਡੋਂ ਦਿੱਲੀ ਜਾਣਾ ਹੁੰਦਾ.
1: ਮੈਂ ਵੀਕਐਂਡ ਤੇ ਜਾਣਾ, ਉਧਰ ਨੂੰ ਵੀਕਐਂਡ ਤੇ ਲੈ ਕੇ ਆਵਾਂਗੇ.
0: ਪਰ ਮਿਲਟਨ ਕਿੰਨੀ ਕੁ ਦੂਰ ਹੈ? ਮਿਲਟਨ ਗੱਡੀ ਚ ਬੈਠੋ ਬੰਦਾ 20 ਮਿੰਟਾਂ ਚ ਪਹੁੰਚ ਜਾਂਦਾ.
1: ਕਿਆ
0: ਬਾਤ ਹੈ, ਚਲੋ ਫਿਰ ਫਿਰ ਵਧੀਆ ਕੀਤਾ. ਹੋਰ ਸੁਣਾਓ, ਚਲੋ ਵੈਰੀ ਗੁੱਡ ਵੈਰੀ ਗੁੱਡ. ਹੋਰ ਸੁਣਾਓ,
1: ਹੋਰ ਠੀਕ ਹੈ? ਫਸਟ ਕਲਾਸ. ਦਾਤਨ ਕਰੇ ਕੁਆਰੀ ਹੇਠ ਬਰੋਟੇ ਤੇ ਬਰੋਟੇ ਥੱਲੇ.
0: ਅੱਛਾ,
1: ਦਿਦਾਰ ਸੰਧੂ ਦਾ ਗਾਣਾ, ਮੈਨੂੰ ਇਹਦਾ ਟਾਈਟਲ ਨੀ ਯਾਦ, ਪੂਰਾ ਨੀ ਯਾਦ.
0: ਦਿਦਾਰ ਸੰਧੂ ਦਾਤਨ ਕਰੇ ਕੁਆਰੀ
1: ਹੇਠ ਬਲੋਟੇ ਤੇ ਬਰੋਟੇ ਤੇ, ਮਤਲਬ ਇਹਦਾ ਗਾਣਾ ਆ, ਮਤਲਬ ਕਿ ਬੋਲੀਆਂ ਹੀ ਆ ਕਿਸਮ ਦੀਆਂ ਦੇ.
0: ਇੱਕ ਮਿੰਟ, ਅੱਛਾ ਮੈਨੂੰ ਲੱਗਦਾ ਇਹੀ, ਇੱਕ ਮਿੰਟ ਮੈਨੂੰ ਦੱਸਿਓ ਮੜਿਆ ਸੁਣਿਓ. ਇਹੀ ਆ,
1: ਇਹੀ ਆ
0: ਜੀ. ਚੱਕ ਤੇ ਫੱਟੇ ਫਿਰ?
1: ਬਿਲਕੁਲ, ਮੈਂ ਕਿਹਾ ਗੂਗਲ ਤੇ ਚੱਲਦੇ ਆ.
0: ਕਿਆ ਬਾਤ ਹੈ,

0: ਵਾਹ ਚੱਕਤੇ ਫੱਟੇ ਯਾਰ ਅਮਰ ਨੂਰੀ ਦੀਦਾਰ ਸੰਧੂ ਕਿਆ ਕਮਾਲ ਯਾਰ ਬੋਲੀਆਂ ਜੀ ਕਰਦਾ ਸੁਣੀ ਚੱਲੋ 1922 ਹੈਲੋ ਵਧੀਆ ਜੀ ਕਿਵੇਂ ਹੋ
1: ਦੀਦਾਰ
0: ਜੀ ਅੱਛਾ ਕਿਆ ਬਾਤ ਹੈ ਕਿਆ ਯਾਰ ਕਲਾ ਹੈ ਤੁਸੀਂ ਦੱਸਿਆ ਗਾਣਾ ਇਹ ਤਾਂ ਬਸ ਕਮਾਲ ਹੀ ਹੈ ਰਿਲੈਕਸ ਕੀਤਾ ਚਿਲ ਕੀਤਾ ਯਾਰਾਂ ਦੋਸਤਾਂ ਨਾਲ ਫੰਕਸ਼ਨ ਕੀਤਾ ਥੋੜਾ ਬਹੁਤਾ
2: ਆਪਣੇ
0: ਗ੍ਰੈਂਡ ਹੋਮ ਫਰਨੀਚਰ ਤੇ ਚਲੋ ਹੋਰ ਸੁਣਾਓ
2: ਵਧੀਆ ਠੀਕ ਹੈ
0: ਠੀਕ ਹੈ ਤੁਸੀਂ ਕੋਈ ਗਾਣਾ ਗੁਣਾ ਸੁਣਨਾ ਕਣੀਆਂ ਬਹੁਤ ਪਈਆਂ ਜੇ ਕਿਤੇ ਤੁਹਾਡੀ ਰੂਫ ਹੈ ਨਾ ਉਹ ਲੀਕ ਹੋ ਜਾਵੇ ਪੰਗਾ ਬਹੁਤ ਜ਼ਿਆਦਾ ਹੈ ਤੁਹਾਡੇ ਪੂਰੇ ਘਰ ਨੂੰ ਸਟਰਕਚਰਲ ਡੈਮੇਜ ਬਹੁਤ ਸਾਰਾ ਤੇ ਬਾਅਦ ਦੇ ਵਿੱਚ ਪਛਤਾਓਗੇ ਰੂਫ ਤੁਹਾਡੀ ਲੀਕ ਹੋ ਰਹੀ ਹੈ ਤੁਸੀਂ ਜਲਦੀ ਤੋਂ ਜਲਦੀ ਰਿਪੇਅਰ ਕਰਵਾਓ ਰੂਫ ਦੀ ਰਿਪੇਅਰ ਬਹੁਤ ਜ਼ਰੂਰੀ ਹੈ ਅਤੇ ਇੰਸ਼ੋਰਡ ਕੰਪਨੀ ਹੈ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਕਾਲ ਕਰੋ ਫਲੈਟ ਰੂਫ ਸ਼ਿੰਗਲ ਰੂਫ ਕੋਈ ਵੀ ਕੰਮ ਹੈ ਚਾਹੇ ਕੋਈ ਮੈਟਲ ਰੂਫ ਦੀ ਵੀ ਕੋਈ ਇਨਕੁਆਇਰੀ ਕਰਨੀ ਹੈ ਕਰੋ ਅਗਲੇ ਆਰਾਮ ਨਾਲ 20-25 ਸਾਲ ਤੁਸੀਂ ਰਿਲੈਕਸ ਹੋ ਤੁਹਾਨੂੰ ਪਤਾ ਤੁਹਾਡੀ ਰੂਫ ਵਧੀਆ ਗੁੱਡ ਕੰਡੀਸ਼ਨ ਦੇ ਵਿੱਚ ਹੈ 647-919-9913 ਨੰਬਰ ਹੈ 647-919-9413-647-919-9413 ਪੈਸ਼ਨ ਰੂਫਿੰਗ ਨਵੀਂ ਰੂਫ ਜਾਂ ਰੂਫ ਦੀ ਰਿਪੇਅਰ 647-919-9913 ਸਾਡੇ ਨਾਲ ਸਰ ਜੀ ਜੁੜ ਚੁੱਕਿਆ ਲਾਈਵ ਆਨ ਲੋਕੇਸ਼ਨ ਮਸਤਾਨੇ ਕੈਫੇ ਐਂਡ ਕਿਚਨ ਅੱਜ ਅਸੀਂ ਗ੍ਰੈਂਡ ਓਪਨਿੰਗ ਕਰਵਾ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਵਾਲਿਆਂ ਦੀ ਤੁਸੀਂ ਇੱਕ ਵਾਰ ਮਾਰੋ ਗੇੜਾ ਤੇ ਡੀਲਾਂ ਸੁਣੋ ਦੇਖੋ ਇਹ ਡੀਲ ਇਹ ਨਹੀਂ ਵੀ ਬਸ ਚੱਲਦੀਆਂ ਰਹਿਣਗੀਆਂ ਅੱਜ ਇਹ ਡੀਲ ਤਾਂ ਲੱਗੀ ਹੈ ਅੱਜ ਇਹਨਾਂ ਨੇ ਕੋਈ ਕਮਾਈ ਨਹੀਂ ਕਰਨੀ ਅੱਜ ਬਸ ਇਹਨਾਂ ਨੂੰ ਇਹ ਹੈ ਕਿ ਤੁਸੀਂ ਆਓ ਤੇ ਤੁਸੀਂ ਇਹਨਾਂ ਦਾ ਫੂਡ ਟਰਾਈ ਕਰੋ ਇੱਕ ਵਾਰ ਟਰਾਈ ਕਰ ਲਏ ਵਾਰ ਵਾਰ ਤੁਸੀਂ ਆਪੇ ਹੀ ਜਾਓਗੇ ਭਾਅ ਜੀ ਨਾਲ ਹੁਣੀ ਮੇਰੀ ਗੱਲ ਹੋਈ ਕਹਿੰਦੇ ਨਵੀਂ ਅਸੀਂ ਇੱਕ ਇੱਕ ਚੀਜ਼ ਇਨ ਹਾਊਸ ਤਿਆਰ ਕਰਦੇ ਆ ਕਹਿੰਦੇ ਸਾਡੀ ਜਿਹੜੀ ਸੌਸ ਹੈ ਉਹ ਆਈ ਨਹੀਂ ਵੀ ਗਰੋਸਰੀ ਸਟੋਰ ਤੋਂ ਸੌਸ ਅਸੀਂ ਲਿਆਉਂਦੇ ਹਾਂ ਅਸੀਂ ਆਪ ਬਣਾਉਂਦੇ ਹਾਂ ਇਹਨਾਂ ਦੀ ਜਿਹੜੀ ਪਾਪੜੀ ਹੈ ਆਈ ਨਹੀਂ ਵੀ ਗੋਲ ਗੱਪੇ ਕਿਤੋਂ ਬਾਹਰੋਂ ਚਲੋ ਲਿਆ ਕੇ ਪਾਪੜੀ ਬਣ ਗਈ ਨਹੀਂ ਪਾਪੜੀ ਵੀ ਇਨ ਹਾਊਸ ਤਿਆਰ ਹੁੰਦੀ ਹੈ ਅਤੇ ਅੱਜ ਸਿਰਫ ਵੀ ਤੁਸੀਂ ਟਰਾਈ ਕਰੋ ਟਿੱਕੀ ਚਾਟ $1 ਚ ਸਮੋਸਾ ਚਾਟ $1 ਚ ਚਾਟ ਪਾਪੜੀ $1 ਚ ਮਸਤਾਨੇ ਕੈਫੇ ਐਂਡ ਕਿਚਨ 2 Kennedy Road South Kennedy Queen ਮਸਤਾਨੇ ਕੈਫੇ ਐਂਡ ਕਿਚਨ ਤੇ ਸਰ ਜੀ ਸਾਡੇ ਨਾਲ ਨੇ ਸਰ ਜੀ ਵੈਲਕਮ
3: ਜੀ ਬਾਈ ਜੀ ਬਹੁਤ ਸ਼ੁਕਰੀਆ ਤੇ ਥੈਂਕ ਯੂ ਸੋ ਮਚ ਪਹੁੰਚੇ ਹਾਂ ਇੱਥੇ ਮਸਤਾਨੇ ਕੈਫੇ ਐਂਡ ਕਿਚਨ ਤੇ ਬੜਾ ਹੀ ਸ਼ਾਨਦਾਰ ਬਾਈ ਜੀ ਮਾਹੌਲ ਹੈ ਮੈਂ ਤੇ ਸਪੈਸ਼ਲ ਦੇਖ ਕੇ ਵੀ ਹੈਰਾਨ ਹਾਂ ਤੁਸੀਂ ਵੀ ਅਨਾਊਂਸ ਕੀਤਾ ਹੀ ਹੈ ਵੀ ਜਿਹੜੀ ਟਿੱਕੀ ਚਾਟ ਸਿਰਫ $1 ਨੂੰ ਪ੍ਰੋਵਾਈਡ ਹੋ ਰਹੀ ਹੈ ਸਮੋਸਾ ਚਾਟ $1 ਚਾਟ ਪਾਪੜੀ ਸਿਰਫ $1 ਦੇ ਵਿੱਚ ਇਹ ਗਿਫਟ ਹੀ ਹੈ ਸਾਰਿਆਂ ਦੇ ਲਈ ਇੱਕ ਜਿਹੜਾ ਸਟਾਰਟਿੰਗ ਦੇ ਵਿੱਚ ਆਪਾਂ ਕਹਿ ਲਈਏ ਪਿਆਰ ਮੁਹੱਬਤ ਵੰਡਣਾ ਤੁਸੀਂ ਆਓ ਇੱਥੇ ਪਹੁੰਚੋ ਫੂਡ ਟਰਾਈ ਕਰੋ ਗੁਲਾਬ ਜਾਮੁਨ ਪਕੌੜੇ ਵੀ ਪੂਰੇ ਸਜੇ ਹੋਏ ਆ ਤਿਆਰ ਹੈ ਲਾਈਵ ਡੀਜੇ ਚੱਲ ਰਿਹਾ ਤੇ ਬਾਈ ਜੀ ਨਾਲੋ ਨਾਲ ਫੈਮਿਲੀ ਲੈ ਕੇ ਆਓ ਤੇ ਨਾਲੇ ਫੋਟੋ ਬੂਥ ਅੰਦਰ ਆਓ ਆਪਣੀ ਫੋਟੋ ਖਿਚਾਓ $1 ਦੀਆਂ ਚੀਜ਼ਾਂ ਲੈ ਕੇ ਜਾਓ ਤੇ ਕੀ ਪਤਾ ਤੁਸੀਂ ਟੀਵੀ ਵਿਨ ਕਰ ਸਕਦੇ ਹੋ ਬੜੇ ਗਿਫਟ ਨੇ ਇੱਥੇ ਆ ਕੇ ਇੰਸਟਾਗ੍ਰਾਮ ਪੇਜ ਤੁਸੀਂ ਜਾ ਕੇ ਲਾਈਕ ਕਰੋ ਤੇ ਨਾਲ ਦੀ ਨਾਲ ਤੁਸੀਂ ਅਚੀਵ ਕਰ ਸਕਦੇ ਹੋ ਬੜਾ ਕੁਛ ਬਾਈ ਮੇਰੇ ਨਾਲ ਹੈ
0: ਆਪਣੇ ਮਾਈਕ ਦਾ ਹਲਕਾ ਜਿਹਾ ਵਾਲੀਅਮ ਡਾਊਨ ਕਰ ਲਓ ਤੇ ਤੁਸੀਂ ਸਾਰੇ ਆ ਰਹੇ ਹੋ ਇਹਨਾਂ ਨੇ ਬਹੁਤ ਹੀ ਸੋਹਣਾ ਇੱਕ ਫੋਟੋ ਬੂਥ ਵੀ ਜਿਵੇਂ ਸਰਬਜੀਤ ਨੇ ਕਿਹਾ ਲਾਇਆ ਹੋਇਆ ਯਾਰਾਂ ਦੋਸਤਾਂ ਫੈਮਿਲੀ ਨਾਲ, ਤੁਸੀਂ ਵਧੀਆ ਸੋਹਣੀ ਜਿਹੀਆਂ ਪਿਕਚਰਸ ਵੀ ਖਿਚਵਾਓ। ਐਂਡ ਸਾਰਿਆਂ ਲਈ ਚਾਹ ਪਕੌੜੇ ਗੁਲਾਬ ਜਾਮਣ ਵੈਸੇ ਹੀ ਆ, ਆਓ ਕੁਛ ਖਰੀਦਣਾ ਨਹੀਂ ਖਰੀਦਣਾ ਤੁਹਾਡੀ ਮਰਜ਼ੀ ਹੈ, ਮਾਹੌਲ ਦੇਖੋ ਤੇ ਖਾਣਾ ਪੀਣਾ ਤੇ ਚਾਹ ਇੰਜੋਏ ਕਰੋ। ਤੇ ਜੀ ਸਰਬਜੀਤ
3: ਜੀ, ਬਾਈ ਜੀ ਨਾਲੋਂ ਨਾਲ ਜਿਹੜੀ ਗੋਲੀ ਸੋਡਾ ਮੈਂ ਹੁਣੇ ਪੀ ਕੇ ਹਟਿਆ ਯਾਰ, ਨਜ਼ਾਰਾ ਹੀ ਆ ਗਿਆ ਇਹੋ ਜਿਹੇ ਗਰਮ ਮੌਸਮ ਚ।
1: ਜੇ ਤੁਸੀਂ ਗੋਲੀ ਵਾਲਾ ਬੱਤਾ ਕਹੋਗੇ ਫਿਰ ਹੋਰ ਸਵਾਦ ਲੱਗਣਾ।
3: ਹਾਏ ਹਾਏ ਹਾਏ, ਗੋਲੀ ਸੋਡਾ ਗੋਲੀ ਵਾਲਾ ਬੱਤਾ ਤੇ ਆਓ ਤੁਸੀਂ ਇੰਜੋਏ ਕਰੋ। ਜਿਹੜੇ ਮੰਡੇ ਦਾ ਨੀਲਾ ਪਨ ਹੈ ਨਾ, ਮੰਡੇ ਬਲੂਜ਼, ਉਹ ਖਤਮ ਹੁੰਦਾ ਇੱਥੇ ਆ ਕੇ, ਕਿਉਂਕਿ ਡੀਜੇ ਸਨੀ ਸੋ ਡੀਜੇ ਸਨੀ ਸ਼ਰਮਾ ਸਾਹਿਬ ਨਾਲ ਇੱਥੇ ਮਿਊਜ਼ਿਕ ਦੀ ਵਾਈਬ ਜਿਹੜੀ ਪੂਰੀ ਕਦਮਾਂ ਦੇ ਨਾਲ ਕਦਮ ਥਿਰਕ ਰਹੇ ਆ ਸਰੋਤੀ ਵੀ ਜੁੜੇ ਹੋਏ ਨੇ ਪੰਜਾਬੀ ਲਹਿਰਾਂ ਦੇ। ਜੀ ਬਾਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ?
1: ਬਹੁਤ ਵਧੀਆ ਜੀ।
3: ਹੈਲੋ
0: ਜੀ,
2: ਬੋਲੋ ਜੀ।
1: ਹੈਲੋ
0: ਹਾਂਜੀ ਜੀ,
1: ਅੱਛਾ ਅੱਛਾ,
2: ਮੈਂ ਦਿਲ ਕੀਤਾ ਮੈਂ ਵਾਕਈ ਡਿਸਟੈਂਸ ਸੀਗਾ ਮੈਂ ਭਾਜੀ ਨੂੰ ਰੇਡੀਓ ਔਨ ਕੀਤਾ ਤੇ ਮੈਂ ਨਾਲ ਹੀ ਬਸ ਮਿੰਟ ਇੱਕ ਮਿੰਟ ਲੱਗਾ ਮੈਂ ਇੱਥੇ ਆ ਗਿਆ।
3: ਗਾਣੇ ਗੀਤ ਸੰਗੀਤ ਮਿਊਜ਼ਿਕ ਫੋਟੋਆਂ, ਕਿਆ ਬਾਤ ਹੈ! ਪਹੁੰਚੋ ਮਸਤਾਨੇ ਦੀ ਗ੍ਰੈਂਡ ਓਪਨਿੰਗ। ਐਡਰੈਸ
1: ਕੈਨੇਡੀ ਰੋਡ ਸਾਊਥ, ਕੈਨੇਡੀਅਨ ਕੁਈਨ ਦਾ ਇੰਟਰਸੈਕਸ਼ਨ, ਵੱਡਾ ਸਾਰਾ ਟੈਂਡਰ ਲੱਗਿਆ, ਬਸ ਆਜੋ, ਬਸ ਭੰਗੜੇ ਪੈ ਰਹੇ ਆ, ਤੁਹਾਨੂੰ ਦੇਖ ਜਾਣੇ।
0: ਥੈਂਕ ਯੂ ਬ੍ਰਦਰਸ, ਥੈਂਕ ਯੂ ਸੋ ਮਚ। ਅੱਜ ਤਾਂ ਨਾਲੇ ਸਰਬਜੀਤ ਨਾਲੇ ਪ੍ਰਭ ਤਾਂ ਬੱਲੇ ਬੱਲੇ ਤੇ ਬਹਿਰੇ ਬਹਿਰੇ ਹੋਈ ਪਈ ਹੈ। ਸੋ ਪ੍ਰੋਗਰਾਮ ਪੰਜਾਬੀ ਦਾ, ਕਿਵੇਂ ਹੋ ਸਾਰੇ? ਠੀਕ ਠਾਕ ਹੋ? ਬੱਲੇ ਬੱਲੇ ਥੋੜੇ ਲਈ ਵੇਨਾ ਮਾਰ ਜਾਲ, ਮੈਂ ਨਾ ਥੋੜੇ ਆ ਥੋੜੇ ਲਈ ਇੱਕ ਨਵਾਂ ਗਾਣਾ ਲਾ ਦਿੰਦਾ, ਕਿਉਂਕਿ ਨਵਾਂ ਪੁਰਾਣਾ ਥੋੜੇ ਆ ਉਹ ਆਪਣਾ ਮਾਹੌਲ ਜਿਹਾ ਚੱਲਦਾ ਰਹੇ ਨਾ ਤਾਂ ਵਧੀਆ ਰਹਿੰਦਾ। ਹੁਣ ਬੈਕ ਟੂ ਬੈਕ ਦੋ ਲੈਜੈਂਡਰੀ ਜਿਹੇ ਗਾਣੇ ਲਾਤੇ, ਫਿਰ ਉਹ ਸਵਾਦ ਜਿਹਾ ਨਹੀਂ ਰਹਿੰਦਾ। ਹੁਣ ਥੋੜ੍ਹਾ ਜਿਹਾ ਤੁਹਾਨੂੰ ਚੇਂਜ ਕਰਕੇ ਨਾ ਕੁਝ ਇੱਕ ਨਵਾਂ ਵੀ ਸੁਣਾਉਂਦੇ ਹਾਂ। ਪ੍ਰੋਗਰਾਮ ਹੈ ਪੰਜਾਬੀ ਦਾ। ਇੱਕ ਮੈਸੇਜ ਲੈ ਲਈਏ ਏਰਨ ਮਿਲਸ ਐਕਿਰਾ ਦਾ, ਫਿਰ ਅਗਲੀ ਗੱਲਬਾਤ ਕਰਦੇ ਹਾਂ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਰਾ। ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਰਾ 905-825-8000 ਤੇ ਕਾਲ ਕਰੋ, ਬਿਲਕੁਲ ਕਾਲ ਕਰੋ। ਤੇ 6071, ਹੈਲੋ।
4: ਹਾਂਜੀ ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕਿਵੇਂ ਹੋ?
4: ਬਸ ਵਧੀਆ ਵੀਰੇ, ਵਧੀਆ। ਬੜੇ ਚਿਰਾਂ ਬਾਅਦ ਮੈਂ ਕਿਹਾ ਮੇਰਾ ਨੰਬਰ ਉਹ ਹੋਇਆ, ਮੈਂ ਕਿਹਾ ਬਾਈ ਨੂੰ ਫੋਨ ਕਰ ਲਈਏ।
0: ਕੀ ਬਾਤ ਹੈ, ਕਿਉਂ ਨਹੀਂ ਯਾਰ, ਆਲਵੇਜ਼ ਮੋਸਟ ਵੈਲਕਮ।
4: ਹਾਂਜੀ ਹਾਂਜੀ, ਤੁਹਾਡੀ ਆਵਾਜ਼ ਸੁਣ ਕੇ ਵਧੀਆ ਲੱਗਿਆ ਬਾਈ ਯਾਰ।
0: ਥੈਂਕ ਯੂ ਵੀਰੇ, ਕਿੱਥੇ ਰਹੇ ਹੋ ਨਜ਼ਰ?
4: ਮੈਂ ਵੀਰੇ ਇੰਡੀਆ ਗਿਆ ਹੋਇਆ ਜੀ।
0: ਇੰਡੀਆ? ਅੱਛਾ, ਕੀ ਬਾਤ, ਕਿੰਨੇ ਚਿਰ ਲਈ?
4: ਮੈਂ ਡੇਢ ਮਹੀਨਾ ਲਾ ਕੇ ਆਇਆ ਜੀ।
0: ਡੇਢ ਮਹੀਨਾ, ਕਿੱਦਾਂ ਰਿਹਾ ਤੁਹਾਡਾ ਇੰਡੀਆ ਦਾ ਸਫ਼ਰ?
4: ਵਧੀਆ ਵੀਰੇ, ਬਸ ਬੱਤੀ ਤੋਂ ਔਖੇ ਹੋ ਜਾਂਦੇ ਆ।
0: ਹੁਣ
4: ਕੱਲ ਪਰਸੋਂ ਦਾ ਕਹਿੰਦੇ ਸੀਗੇ ਬਈ 2 ਦਿਨ ਦਾ ਕੱਟ ਲੱਗਣਾ ਬੈਕ ਟੂ ਬੈਕ ਹੀ, ਪਰ ਬਚਾਅ ਹੋ ਗਿਆ ਕਿਉਂਕਿ ਉਧਰ ਸਟ੍ਰਾਈਕ ਸੀਗੀ ਉਹਨਾਂ ਦੀ ਨਾ।
0: ਅੱਛਾ ਅੱਛਾ,
4: ਤੇ ਔਖਾ ਹੋ ਜਾਂਦਾ।
0: ਨਹੀਂ, ਸਪੈਸ਼ਲੀ ਜਦੋਂ ਨਾ ਸਮਰ ਹੈ ਇੰਨੀ ਗਰਮੀ ਦੇ ਵਿੱਚ ਤਾਂ ਹੋਰ ਵੀ ਔਖਾ ਹੋ ਜਾਂਦਾ।
4: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਚਲੋ ਕੋਈ ਨਾ, ਇੱਥੇ ਆ ਗਏ, ਇੱਥੇ ਨਹੀਂ ਜਾਂਦੀ ਹੁਣ ਤੁਹਾਡੀ ਬਿਜਲੀ। ਇੱਥੇ ਨਾ ਕਿਹੜਾ, ਹੁਣ ਮੈਨੂੰ ਯਾਦ ਨਹੀਂ ਕਿਹੜੇ ਸਾਲ ਦੀ ਗੱਲ ਹੈ, ਉਦੋਂ ਯਾਰ ਮੈਂ ਵੀ ਬੜਾ ਛੋਟਾ ਸ਼ਿਮਲਾ ਦਾ, ਅੱਜ ਤੋਂ ਹੋਊ ਤਕਰੀਬਨ 20-22 ਸਾਲ ਦੀ ਗੱਲ, ਉਦੋਂ ਇੱਕ ਅੱਧੇ ਦਿਨ ਲਈ ਨਹੀਂ ਇੱਕ ਡੇਢ ਦਿਨ ਲਈ ਮੈਨੂੰ ਬਿਜਲੀ ਗਈ ਸੀ। ਉਦੋਂ ਸਾਰਿਆਂ ਨੂੰ ਭਾਜੜਾਂ ਪੈ ਗਈਆਂ, ਕੀ ਕਰਾਂਗੇ, ਕੀ ਖਾਵਾਂਗੇ, ਕੀ ਯੂਨੋ ਕਿਵੇਂ ਆਪਾਂ ਹੁਣ ਫਰਿੱਜ ਦੇ ਵਿੱਚ ਇੰਨਾ ਸਮਾਨ ਹੁੰਦਾ ਕਿਵੇਂ ਕੰਟਰੋਲ ਕਰਾਂਗੇ, ਬੜਾ ਔਖਾ ਹੋਇਆ
4: ਵੀਰੇ। ਹਾਂ ਉਹ 2013 ਦੀ ਵੀ ਗੱਲ ਹੈ ਵੀਰੇ, ਜਦੋਂ ਸਟੋਰਮ ਆਇਆ ਸੀਗਾ, ਆਈਸ ਸਟੋਰਮ ਨਾ, ਅਸੀਂ ਟੋਬੀਕੋ ਸੀਗੇ ਉਦੋਂ, ਤੇ ਉਦੋਂ ਵੀ ਡੇਢ ਪੌਣੇ ਦੋ ਕੁ ਦਿਨਾਂ ਲਈ ਲਾਈਟ ਆਈ ਨੀ ਗੀ ਵੀਰੇ।
0: ਅੱਛਾ, ਦੋ ਤਿੰਨ ਦਿਨ?
4: ਹਾਂਜੀ, ਦੋ ਦਿਨਾਂ
0: ਦੀ ਨੀ,
4: ਕਿਉਂਕਿ
0: ਸਾਰਾ ਕੁਛ ਬੰਦ ਹੋ ਗਿਆ। 55 ਮਿਲੀਅਨ ਲੋਕ ਅਫੈਕਟ ਹੋਏ ਉਦੋਂ, ਬੜਾ ਪੰਗਾ ਪਿਆ। ਆਈ ਥਿੰਕ ਸਭ ਤੋਂ ਵੱਡੀ ਆਊਟੇਜ ਸੀਗੀ ਇੰਟੀਰੀਅਰ ਦੀ, ਕਹਿੰਦੇ 4 ਦਿਨ ਆਊਟੇਜ ਰਹੀ ਹੈ, 4 ਦਿਨ।
4: ਔਖਾ ਵਿਚਾਰਾ ਆਇਆ ਮੈਨੂੰ ਲੈਣ, ਬਈ ਮੈਨੂੰ ਮੈਨੂੰ ਘਰੇ ਡ੍ਰੌਪ ਕਰ ਦੇਵੇ।
0: ਚਲੋ ਕਿਤੇ ਨਾ ਕਿਤੇ ਹੋਣਾ ਵੀ ਚਾਹੀਦਾ ਯਾਰ ਵਧੀਆ, ਥੋੜੇ ਜਿਹਾ ਫੋਨਾਂ ਤੋਂ ਇੰਟਰਨੈਟ ਤੋਂ ਡਿਸਕਨੈਕਟ ਬੰਦਾ ਹੋ ਜਾਂਦਾ। ਬਹੁਤ ਸ਼ੁਕਰੀਆ, ਖਿਆਲ ਰੱਖੋ ਆਪਣਾ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਤਾਂ ਹੀ ਤਾਂ ਯਾਰ ਕਈ ਲੋਕ ਕੈਂਪਿੰਗ ਜਾਂਦੇ ਆ, ਕਈ ਲੋਕ ਆਪਣਾ ਥੋੜ੍ਹਾ ਜਿਹਾ ਡੀਟੋਕਸ ਕਰਦੇ ਆ ਸੋਸ਼ਲ ਮੀਡੀਆ ਤੋਂ। ਸੋਸ਼ਲ ਮੀਡੀਆ ਠੀਕ ਹੈ, ਬਿਜਲੀ ਤੋਂ ਤਾਂ ਨਹੀਂ ਕਰਦੇ ਖੈਰ, ਬਟ ਜਿਹੜੇ ਕੈਂਪਿੰਗ ਕੁੰਪਿੰਗ ਜਾਂਦੇ ਉਹ ਤਾਂ ਉਹਨਾਂ ਨੂੰ ਇਹ ਹੁੰਦਾ ਕੋਈ ਬਿਜਲੀ ਨਹੀਂ, ਕੋਈ ਕੁਛ ਨਹੀਂ, ਥੋੜ੍ਹਾ ਜਿਹਾ ਵਿਲਡਰਨੈਸ ਦੇ ਵਿੱਚ ਜ਼ਿੰਦਗੀ ਜੀਏ। ਦੁਆਬਾ ਟਰੈਵਲ ਨੇ ਨਾ ਡੀਲ ਲਾਈ ਹੈ, ਦੁਆਬਾ ਟਰੈਵਲ 'ਤੇ ਪਹੁੰਚੋ ਜਿੱਥੇ ਟੋਰੋਂਟੋ ਟੂ ਲੁਧਿਆਣਾ ਇੱਕ ਸਟੋਪ ਹੈ, ਸਪਤੰਬਰ 'ਚ ਜਾਓ, ਨਵੰਬਰ 'ਚ ਮੁੜ ਆਓ। ਟੋਰੋਂਟੋ ਟੂ ਲੁਧਿਆਣਾ $1,585 ਦੇ ਵਿੱਚ, ਟੋਰੋਂਟੋ ਟੂ ਲੁਧਿਆਣਾ ਰਾਊਂਡ ਟ੍ਰਿਪ $1,585 ਇੱਕ ਸਟੋਪ ਹੈ। ਕਿਆ ਬਾਤ ਹੈ, ਕਿਆ ਡੀਲ ਹੈ। ਸੋ ਤੁਸੀਂ ਜ਼ਰੂਰ ਟਿਕਟ ਲਓ, ਦੁਆਬਾ ਟਰੈਵਲ ਵਧੀਆ ਸਰਵਿਸ, ਲੋਐਸਟ ਰੇਟ 905-796-7800 ਨੰਬਰ ਹੈ ਦੁਆਬਾ ਟਰੈਵਲ, 905-796-7800, 905-796-7800, 905-796-7800 ਦੇ ਉੱਤੇ ਤੁਸੀਂ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਜ਼ਰੂਰ ਜਲਦੀ ਤੋਂ ਜਲਦੀ ਗੱਲਬਾਤ ਕਰੋ, ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਸੋ ਚਲੋ ਅਗਲਾ ਇੱਕ ਗੀਤ ਤੁਹਾਡੇ ਲਈ ਲਾਉਣੇ ਆ, 905-673-3337 ਆਪਣਾ ਨੰਬਰ ਹੈ, 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ। ਚੀਮਾ ਵਾਈ, ਚੀਮਾ ਵਾਈ, ਚੀਮੇ ਦਾ ਇਹ ਨਹੀਂ ਮੈਂ ਗਾਣਾ ਸੁਣਾਇਆ, ਕੁਝ ਦਿਨ ਹੋ ਗਏ, ਸੁਣਦੇ ਹਾਂ।

0: ਇਹ ਬੰਦੇ ਦੀ ਗੱਲ ਸਹੀ ਹੈ ਕਿ ਗਾਣਾ ਹਜੇ ਤੱਕ ਹੋਇਆ ਨਹੀਂ ਫਲੋਪ ਮੇਰਾ, ਤੇ ਬਾਕੀ ਮੈਨੂੰ ਨਹੀਂ ਲੱਗਦਾ ਕਿ ਚੀਮੇ ਬਾਈ ਦਾ ਕੋਈ ਗਾਣਾ ਜਿਹੜਾ ਇਹਨੇ ਕੱਢਿਆ ਹਜੇ ਤੱਕ ਫਲੋਪ ਹੋਇਆ। ਸੋ ਗਾਣੇ ਯਾਰ ਚੱਲੇ ਬੜੇ ਨੇ। ਸੋ ਵਾਹ ਮੁੰਡਾ ਯਾਰ ਲਿਖਦਾ ਇੰਨਾ ਸੋਹਣਾ, ਕਿਆ ਬਾਤ ਹੈ। 3582 ਹੈਲੋ।
1: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਠੀਕ ਹੈ, ਤੁਸੀਂ ਸੁਣਾਓ ਨਵੀਂ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ ਆ।
1: ਅਸੀਂ ਉੱਥੇ ਜਾ ਰਹੇ ਹਾਂ ਕੱਲ ਗੱਡੀ ਲੈਣ, ਆਪਣਾ ਕੈਲੇਡੋਨ ਮਿਤਸੂਬਿਸ਼ੀ ਦੇ।
0: ਓ ਵਾਹ ਬਈ ਵਾਹ, ਕੀ ਬਾਤ ਹੈ, ਮੁਬਾਰਕਾਂ।
1: ਮੁਬਾਰਕਾਂ ਤੁਹਾਨੂੰ ਬਹੁਤ ਬਹੁਤ, ਸਾਨੂੰ ਵੀ ਮੁਬਾਰਕਾਂ, ਤੁਹਾਨੂੰ ਵੀ। ਤੇ ਤੁਹਾਡਾ ਨਾਂ ਅਸੀਂ ਜਰੂਰ ਲਵਾਂਗੇ ਉਹਨਾਂ ਨੂੰ। ਤੇ ਕਿਹਨਾਂ ਨੂੰ ਮਿਲਣਾ ਹੈਗਾ ਉੱਥੇ?
0: ਤੁਸੀਂ ਹਜੇ, ਅੱਛਾ ਹਜੇ ਗੱਲ ਨਹੀਂ ਹੋਈ ਉਹਨਾਂ ਨਾਲ?
1: ਨਹੀਂ ਨਹੀਂ ਨਹੀਂ ਗੱਲ ਨਹੀਂ ਹੋਈ ਬਿਲਕੁਲ। ਅਸੀਂ ਤੁਹਾਡਾ ਨਾਂ ਲੈਣਾ ਤੇ ਅਸੀਂ ਸਵੇਰੇ ਉੱਥੇ ਪਹੁੰਚ ਜਾਣਾ ਕੋਈ ਅਰਾਊਂਡ 11-12 ਵਜੇ।
0: ਓਕੇ, ਤੁਸੀਂ ਲਾਈਨ ਤੇ ਰਹੋ। ਜੀਵਨ ਹੈਲੋ।
2: ਹਾਂਜੀ, ਓਕੇ,
0: ਕਿਵੇਂ ਹੋ? ਜੀਵਨ ਜੀ ਨੇ, ਜੀਵਨ ਉੱਥੋਂ ਦੇ ਮਾਲਕ ਨੇ।
1: ਸੋ
0: ਤੁਸੀਂ ਚਲੇ ਜਾਇਓ ਤੇ ਮੈਂ ਥੋੜੀ ਗੱਲ ਵੀ ਕਰਾਂ। ਜੀਵਨ ਆਨੰਦ ਜੀ ਆਪਣੇ ਨਾਲ ਨੇ?
1: ਹਾਂਜੀ ਜੀਵਨ ਜੀ, ਮੈਂ ਤੁਹਾਨੂੰ ਮਿਲ ਰਿਹਾ ਉੱਥੇ ਕੱਲ ਕੋਈ ਅਰਾਊਂਡ 12-12:30 ਵਜੇ। ਠੀਕ ਹੈ ਜੀ ਜੀਵਨ ਜੀ?
2: ਕੋਈ ਚੱਕਰ ਨਹੀਂ ਭਾਈ, ਜੋ ਕਹੋਗੇ ਕੱਲ ਉਹ ਕਰ ਦਾਂਗੇ।
1: ਬਾਬਾ ਥੈਂਕ ਯੂ ਵੈਰੀ ਮਚ, ਰੀਅਲੀ ਅਪਰੀਸ਼ੀਏਟ ਦੈਟ। ਤੇ ਅਸੀਂ ਆ ਰਹੇ ਹਾਂ ਤੁਹਾਡੇ ਕੋਲ ਕੱਲ ਗੱਡੀ
0: ਲੈ। ਥੈਂਕ ਯੂ, ਬਹੁਤ ਸ਼ੁਕਰੀਆ। ਸੋ ਜੀਵਨ, ਇਹ ਹੋ ਗਈ ਇਹਨਾਂ ਦੀ ਗੱਲ। ਸੋ ਕੈਲੇਡਨ ਮਿਤਸੂਬਿਸ਼ੀ ਨੰਬਰ 1 ਹੈ, ਜੀਵਨ ਉੱਥੋਂ ਦੇ ਸੀਈਓ ਨੇ, ਤੇ ਨੰਬਰ ਹੈ 6476782754। ਸੋ ਜੀਵਨ ਵੈਲਕਮ ਬ੍ਰਦਰ, ਤੇ ਬਾਕੀਆਂ ਨੂੰ ਵੀ ਦਿਉੜੀ ਲਾ।
2: ਥੈਂਕ ਯੂ ਜੀ। ਸੋ ਜਿੱਦਾਂ ਤੁਸੀਂ ਕਿਹਾ ਜੀ, ਨੰਬਰ 1 ਚੱਲ ਰਹੇ ਹਾਂ। ਸੋ ਸਾਡਾ ਪ੍ਰਾਈਸ ਤੇ ਸਾਡੀ ਕਸਟਮਰ ਸਰਵਿਸ ਪੂਰੇ ਕੈਨੇਡਾ 'ਚ ਕਿਸੇ ਤੋਂ ਬੀਟ ਨਹੀਂ ਹੋਣੀ ਜੀ। ਸੋ ਜੁਲਾਈ ਦਾ ਲਾਸਟ ਵੀਕ ਰਹਿ ਗਿਆ, ਫਰਾਈਡੇ ਤੱਕ ਆਪਣਾ ਮੰਥ ਐਂਡ ਸੇਲਸ ਚੱਲ ਰਹੀਆਂ ਵਾ। ਸੋ ਵੀਕਐਂਡ ਤੇ ਵੀ ਸਾਡਾ ਬਹੁਤ ਬਿਜ਼ੀ ਵੀਕਐਂਡ ਸੀ, 2 ਦਿਨ 'ਚ ਅਸੀਂ 21 ਗੱਡੀਆਂ ਵੇਚੀਆਂ ਜੀ। ਸੋ ਕਾਫੀ ਦੂਰੋਂ ਬੰਦੇ 30,000 ਦੇ ਵਿੱਚ ਤੁਹਾਨੂੰ 5-ਸੀਟਰ ਬ੍ਰੈਂਡ ਨਿਊ SUV,
0: ਸਰੀ ਆਵਾਜ਼ ਕੱਟੀ ਸੀ, ਬ੍ਰੈਂਡ ਨਿਊ 5-ਸੀਟਰ SUV ਕਿੰਨੇ 'ਚ?
2: 25,24,998।
0: ਬੱਲੇ ਬੱਲੇ।
2: ਸੋ 10 ਸਾਲ ਦੀ ਵਾਰੰਟੀ ਹੋਊਗੀ ਜੀ, 1,60,000 ਕਿਲੋਮੀਟਰ ਦੀ, ਨਾਲ ਰੋਡ ਸਾਈਡ ਅਸਿਸਟੈਂਸ 5 ਸਾਲ ਲਈ ਫ੍ਰੀ ਹੋਊਗੀ, ਅਨਲਿਮਿਟਿਡ ਕਿਲੋਮੀਟਰ। ਤੇ ਨਾਲ ਦੀ ਨਾਲ ਇਹਦਾ ਇੰਟਰਸਟ ਰੇਟ ਜੇ ਤੁਸੀਂ 7 ਸਾਲ ਤੇ ਇਹਨੂੰ ਫਾਈਨੈਂਸ ਕਰਾਉਂਦੇ ਹੋ ਸਿਰਫ 1.99 ਹੋਊਗਾ।
0: ਕੀ ਬਾਤ ਹੈ।
2: ਸੋ ਬਾਕੀ ਪੰਜਾਬੀ ਲਹਿਰਾਂ ਦਾ ਕੋਈ ਰੈਫਰੈਂਸ ਹੋਊਗਾ ਉਹਨਾਂ ਨੂੰ, ਅਡੀਸ਼ਨਲ ਅਸੀਂ ਡਿਸਕਾਊਂਟ ਵੀ ਦੇਵਾਂਗੇ। ਵਿੰਟਰ ਟਾਇਰ ਪੈਕੇਜ ਵੀ ਅਸੀਂ ਫ੍ਰੀ ਲਾਇਆ ਹੋਇਆ, ਇਹਦੀ ਵੈਲਿਊ 2,000 ਤੱਕ ਬਣਦਾ।
0: ਵੈਰੀ ਗੁੱਡ। ਸੋ ਡੀਲਾਈਨ ਡੀਲਰ ਨੇ ਸਭ ਟੌਪ ਦੇ ਕਮਾਲ ਦੇ ਫੀਚਰ ਨੇ, ਬਹੁਤ ਹੀ ਰੀਜ਼ਨੇਬਲ ਰੇਟ ਹੈ, ਤੇ ਮਿਤਸੂਬਿਸ਼ੀ ਦੀਆਂ ਗੱਡੀਆਂ ਬੜੀ ਹਾਈ ਕੁਆਲਿਟੀ। ਤੇ ਯਾਰ 10 ਸਾਲ ਦੀ ਵਾਰੰਟੀ ਐਵੇਂ ਨਹੀਂ ਮਿਲਦੀ, 10 ਸਾਲ ਦੀ ਵਾਰੰਟੀ। ਤੇ ਨੰਬਰ ਹੈ 6476782754 ਜੀਵਨ ਹੁਣ ਦਾ। ਤੇ ਹੋਰ ਕੋਈ ਜੀਵਨ ਇਨਫੋਰਮੇਸ਼ਨ?
2: ਬਾਕੀ ਪ੍ਰਾਈਸ ਤੇ ਸਰਵਿਸ ਜਿੱਦਾਂ ਆਲਵੇਜ਼ ਕਹਿੰਦੇ ਆ ਜੀ, ਜੇ ਕੋਈ ਬੰਦਾ ਦੂਰ ਰਹਿੰਦਾ ਨਾ, ਕੋਈ ਵੀ ਮਿਤਸੂਬਿਸ਼ੀ ਦੀ ਡੀਲਰਸ਼ਿਪ ਤੇ ਜਾ ਕੇ ਚਾਹੇ ਗੱਡੀ ਚੈੱਕ ਕਰ ਲਵੇ, ਡੀਲ ਬਣਾ ਲਵੇ, ਫਿਰ ਸਾਨੂੰ ਕਾਲ ਕਰ ਲਵੇ, ਫਿਰ ਵੀ ਤਸੱਲੀ ਕਰਾ ਦਾਂਗੇ। ਉਹੀ ਨਹੀਂ, ਅਸੀਂ ਕਹਿੰਦੇ ਕਿ ਸਾਡਾ ਪ੍ਰਾਈਸ ਪੂਰੇ ਕੈਨੇਡਾ ਦੇ ਵਿੱਚ ਲੋ ਆ। ਸੋ ਬਾਕੀ ਅਸੀਂ ਟ੍ਰੇਡ ਵੀ ਕਰਦੇ ਹਾਂ, ਪੁਰਾਣੀ ਗੱਡੀ ਜਿਹੜੀ ਮਰਜ਼ੀ ਲਿਆ ਉਹਨੂੰ ਟ੍ਰੇਡ ਵੀ ਕਰਾਂਗੇ, ਮਾਰਕੀਟ 'ਚੋਂ ਬੈਟਰ ਪ੍ਰਾਈਸ ਦੇਵਾਂਗੇ, ਨਾਲ ਦੀ ਨਾਲ ਟੈਕਸ ਦੀ ਸੇਵਿੰਗ ਵੀ ਹੋਊਗੀ। ਤੇ ਜੇ ਕਿਸੇ ਨੇ ਲੈਣਾ 7-ਸੀਟਰ, 36,400 ਸ਼ੁਰੂ ਹੋ ਜਾਂਦਾ ਜੀ, ਆਪਣਾ 5 ਸਾਲ ਤੇ 0% ਲੱਗ ਗਿਆ ਸਿਰਫ ਆਹ ਵੀਕ। ਸੋ 7-ਸੀਟਰ SUV 5 ਸਾਲ ਤੇ ਤੁਹਾਨੂੰ 0% ਤੇ ਮਿਲ ਰਿਹਾ। ਕਦੇ ਵੀ ਕਾਲ ਕਰ ਲਓ, ਸੈੱਲ ਨੰਬਰ ਸਿੱਧਾ ਹੈਗਾ ਜੀ 6476782754, 647-678-2754 ਤੇ ਐਡਰੈਸ ਆਪਣਾ ਹੈਗਾ ਜੀ 3511 ਹਾਈਵੇ 9 ਇਨ ਕੈਲਡਨ।
0: ਨੰਬਰ ਇੱਕ ਕੁਇਕ ਹੈ 6476782754, 6476782754 ਜੀਵਨ, ਥੈਂਕ ਯੂ। ਤੇ ਇਹਨਾਂ ਨੂੰ ਦੇ ਦਿਓ, ਵਧੀਆ ਡੀਲ ਕਰ ਲਓ।
2: ਬਿਲਕੁਲ,
0: ਵੈਰੀ ਗੁੱਡ, ਚੱਕ ਤੇ ਫਟੇ। ਸੋ ਦੇਖਿਆ ਔਨ ਦੀ ਸਪੋਟ ਕਿਤੇ ਮਿਲਦੀ ਇੱਦਾਂ ਦੀ ਸਰਵਿਸ, ਔਨ ਦੀ ਸਪੋਟ ਗੱਡੀ ਦਵਾ ਦਿੰਦੇ ਹਾਂ, ਔਨ ਦੀ ਸਪੋਟ ਫਰਨੀਚਰ ਦਵਾ ਦਿੰਦੇ ਹਾਂ। ਸੋ ਔਨ ਦੀ ਸਪੋਟ ਬੱਲੇ ਬੱਲੇ। ਸਟੂਡੀਓ ਦਾ ਫੋਨ ਨੰਬਰ ਹੈ 905-673-3037, 9056733-3337 ਆਪਣਾ ਨੰਬਰ ਹੈ। ਤੇ ਤੁਹਾਨੂੰ ਹੁਣ ਜੋਬ ਵੀ ਦਵਾ ਦਈਏ, ਇੱਕ ਕੰਪਨੀ ਹੈ ਉਹਨਾਂ ਨੂੰ ਕੁਝ ਇੱਕ ਇੰਪਲੋਈਜ਼ ਚਾਹੀਦੇ ਨੇ ਫਰੈਸ਼ ਏਅਰ ਡਕਟ ਕਲੀਨਿੰਗ ਨੂੰ। ਸੋ ਵੀਰ ਹੁਣੇ ਸਾਡੇ ਨਾਲ ਨੇ, ਤੇ ਜੇ ਤੁਸੀਂ ਜੋਬ ਦੀ ਭਾਲ 'ਚੋਂ ਇਹਨਾਂ ਕੋਲ ਅਵੇਲੇਬਿਲਟੀ ਹੈ, ਕੁਝ ਇੱਕ ਵਰਕਰਸ ਚਾਹੀਦੇ ਆ, ਸੋ ਵੀਰ ਹੁਣੇ ਦੱਸਣਗੇ। ਹਾਂਜੀ ਵੀਰੇ, ਕੀ ਹਾਲ ਹੈ?
3: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ, ਤੇ ਧੰਨਵਾਦ ਜੋੜਨ ਲਈ ਜੀ। ਤੇ ਹਾਂਜੀ ਬਿਲਕੁਲ ਭਾਈ, ਆਪਾਂ ਨੂੰ ਰਾਈਟ ਨਾਓ ਵਰਕਰਸ ਦੀ ਲੋੜ ਆ। ਤੇ ਆਪਾਂ ਹੁਣ ਕਰੰਟਲੀ ਹਾਇਰ ਕਰ ਰਹੇ ਹਾਂ GTA ਦੇ ਵਿੱਚ ਹੀ ਆ, ਲੋਕਲ ਆਪਣਾ ਬ੍ਰੈਂਪਟਨ ਦੇ ਵਿੱਚ ਹੀ ਹਾਇਰਿੰਗ ਚੱਲ ਰਹੀ ਆ। ਆਪਾਂ ਨੂੰ ਮਤਲਬ 3 ਤੋਂ 4 ਟੈਕਨੀਸ਼ੀਅਨ ਚਾਹੀਦੇ ਜਿਹੜੇ ਕਿ ਆਪਣਾ ਡਕ ਕਲੀਨਿੰਗ ਤੇ ਨਾਲ ਕੋਈ AC ਜਿਵੇਂ ਫਰਨੈਸ ਸਾਰਾ ਕੰਮ ਕਰ ਸਕਦੇ ਹੋਣ ਜੀ। ਤੇ ਹੋਰ ਜਾਣਕਾਰੀ ਲਈ ਤੁਹਾਨੂੰ ਜਿੱਥੇ ਆਪਣਾ ਰੈਜ਼ਮੇ ਜਿਹੜਾ ਸਾਨੂੰ ਸੈਂਡ ਕਰ ਸਕਦੇ ਹੋ ਤੇ ਨੰਬਰ ਆਪਣਾ ਹੈਗਾ 4372-1267-267-1222 4372-1222 ਤੇ ਆਪਾਂ ਜੀ ਵਧੀਆ ਤੁਹਾਨੂੰ ਜਿਹੜੀਆਂ ਵੇਜਿਸ ਪੇ ਕਰਦੇ ਆ ਤੇ ਨਾਲ ਹੀ ਜਿਹੜੇ ਨੇ ਆਪਣੇ ਬੈਨੀਫਿਟਸ ਹੋ ਗਏ ਸਾਰਾ ਕੁਝ ਨਾਲ ਤੁਹਾਨੂੰ ਪੇ ਹੋਊਗਾ ਤੇ ਜਿਹੜੇ ਆ ਬਾਕੀ। ਹਾਂਜੀ ਹਾਂਜੀ, ਹੋਰ ਜਾਣਕਾਰੀ ਤੁਸੀਂ ਸਾਨੂੰ ਕਾਲ ਕਰ
0: ਤੇ ਬਾਕੀ ਤੁਸੀਂ ਟ੍ਰੇਨ ਵੀ ਕਰ ਦਿਓਗੇ?
3: ਬਿਲਕੁਲ ਬਿਲਕੁਲ ਹਾਂਜੀ, ਟ੍ਰੇਨ।
0: ਸੋ ਕਿਸ ਨੂੰ ਕੋਈ ਗੱਡੀ ਗੁੱਡੀ ਚਾਹੀਦੀ ਹੈ ਜਾਂ ਤੁਸੀਂ ਰਾਈਡ ਵੀ ਦਿਓਗੇ ਕੀ ਸਾਰਾ ਥੋੜੇ ਦੱਸੋ।
3: ਹਾਂਜੀ ਦੇਖੋ, ਜੇ ਤੁਸੀਂ ਮਤਲਬ 5-10 ਕਿਲੋਮੀਟਰ ਦੇ ਏਰੀਆ ਚ ਹੈਗਾ ਤਾਂ ਪਿਕਅਪ ਡ੍ਰੌਪ ਆਫ ਵੀ ਆਪਾਂ ਨਾਲ ਕਰਦੇ ਆ, ਤੇ ਜੇ ਨਹੀਂ ਤੁਹਾਡੇ ਕੋਲ ਗੱਡੀ ਹੈਗੀ ਤੇ ਜੇ ਤੁਹਾਡੇ ਕੋਲ ਲਾਇਸੈਂਸ ਹੈਗਾ ਜੀ ਜਾਂ ਗੱਡੀ ਹੈਗੀ ਆ ਤਾਂ ਫਿਰ ਵੀ ਆਪਾਂ ਮਤਲਬ ਤੁਹਾਨੂੰ ਜਿਹੜਾ ਵੀ ਸਾਰਾ ਜਿਹੜਾ ਟ੍ਰੈਵਲਿੰਗ ਟਾਈਮ ਵੀ ਪੇ ਕਰਦੇ ਆ, ਸਾਰਾ ਕੁਝ ਪੇ ਕਰਦੇ ਆ।
0: ਵੈਰੀ ਗੁੱਡ।
3: ਤੇ ਹੋਰ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਸ਼ੇਅਰ ਕਰ ਸਕਦੇ ਆ ਜੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਤੇ।
0: ਸੋ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ, ਤੁਹਾਨੂੰ ਟ੍ਰੇਨ ਵੀ ਕਰ ਦੇਣਗੇ। ਸੋ ਕੋਈ ਆਈ ਨਹੀਂ ਵੀ ਖਾਸ ਕੋਈ ਰਿਕੁਆਇਰਮੈਂਟ, ਬਸ ਬੰਦਾ ਕੰਮ ਕਰਨ ਵਾਲਾ ਹੋਵੇ, ਤੁਹਾਨੂੰ ਵੇਜਿਸ, ਤੁਹਾਨੂੰ ਬੈਨੀਫਿਟ ਸਾਰਾ ਕੁਝ ਮਿਲੂਗਾ। ਨੰਬਰ ਹੈ 4372-1267-1222 4372-1222 ਜੇ ਕੋਈ ਵਿਹਲਾ ਬੈਠਾ ਵੀ ਵਿਹਲੇ ਨਾ ਬੈਠੋ, ਮਿਹਨਤ ਕਰੋ, ਕੰਮ ਕਰੋ ਦੱਬ ਕੇ। ਵਧੀਆ ਟੀਮ ਹੈ, ਟ੍ਰੇਨਿੰਗ ਵੀ ਪ੍ਰੋਵਾਈਡ ਕਰ ਰਹੇ ਹੈ। 4372-1267-1222 4372-1267-1222 ਠੀਕ ਹੈ ਵੀਰੇ?
3: ਥੈਂਕ ਯੂ ਸੋ ਮਚ।
0: ਥੈਂਕ ਯੂ ਬ੍ਰਦਰ, ਵੈਰੀ ਗੁੱਡ। ਅੱਛਾ, ਸਮਾਂ ਬੱਲੇ ਬੱਲੇ ਭੱਜਿਆ ਜਾ ਰਿਹਾ ਹੈ ਨਵੀ, ਮੈਂ ਤਾਂ ਹਜੇ ਤੱਕ ਇਨਫੋਰਮੇਸ਼ਨ ਤੁਹਾਨੂੰ ਬਹੁਤ ਦੇਣੀ ਆ। ਸੋ ਚਲੋ ਕੋਈ ਗੱਲ ਨਹੀਂ, ਸਮਾਂ ਆਪਣਾ ਯਾਰ, ਹੋਰ ਕਿਹੜਾ ਕਿਸੇ ਹੋਰ ਦਾ ਚੱਕ ਦਿਆਂਗੇ ਫੱਟੇ। ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਰੋਇਲ ਆਟੋ ਸੈਂਟਰ ਦੇ ਮਿਸਟਰ ਰਾਜ, ਬਹੁਤ ਹੀ ਵਧੀਆ ਟੀਮ ਹੈ। ਇੰਜਨ, ਟ੍ਰਾਂਸਮਿਸ਼ਨ, ਓਇਲ, ਲੂਬ, ਫਿਲਟਰ, ਗੱਲ ਕੀ ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, 9057991478 ਸਟੀਲਸ ਐਂਡ ਮੈਲਨੀ 9057991478। ਮੈਂ ਨਾ ਤੁਹਾਨੂੰ ਇੱਕ ਨੰਬਰ ਦੇਣਾ, ਜੇ ਕੋਈ ਵੀ ਸਾਡੇ ਲਿਸਨਰ ਤੁਸੀਂ ਨਾ ਆਪਣਾ ਟਰੱਕ ਯਾਰਡ ਓਨ ਕਰਦੇ ਹੋ, ਇਹ ਸਪੈਸ਼ਲ ਮੈਸੇਜ ਉਹਨਾਂ ਲੋਕਾਂ ਲਈ ਹੈ ਜਿਹੜੇ ਟਰੱਕ ਯਾਰਡ ਦੇ ਮਾਲਕ ਨੇ। ਸੋ ਆਪਣੀ ਨਾ ਟਰੱਕ ਯਾਰਡ ਨੂੰ ਸਿਕਿਓਰ ਕਰਨ ਲਈ ਤੁਸੀਂ ਲਾਈਵ ਮੋਨੀਟਰਿੰਗ ਸਿਸਟਮ ਜ਼ਰੂਰ ਲਗਵਾਓ। ਹੁੰਦਾ ਕੀ ਹੈ, ਕੈਮਰੇ ਲੱਗਣਗੇ ਹਰ ਇੱਕ ਕੋਨੇ 'ਚ ਅਤੇ ਤੁਸੀਂ ਕੁਛ ਨਹੀਂ ਕਰਨਾ, ਕੋਈ ਸਿਕਿਉਰਿਟੀ ਗਾਰਡ ਹਾਇਰ ਕਰਨ ਦੀ ਲੋੜ ਨਹੀਂ। ਇਹਨਾਂ ਦੀ ਟੀਮ ਹੈ ਗੇਜ਼ਰ ਮੋਨੀਟਰਿੰਗ ਦੀ, ਇਹ ਲਾਈਵ ਇੱਕ ਇੱਕ ਚੀਜ਼ ਨੂੰ ਨਾ ਮੋਨੀਟਰ ਕਰਦੇ ਆ। ਇਹਨਾਂ ਦੇ ਬੈਕਐਂਡ 'ਤੇ ਬੰਦੇ ਬੈਠੇ ਆ, ਤੁਹਾਡੇ ਕੈਮਰੇ ਦੇਖ ਰਹੇ ਹੁੰਦੇ ਆ। ਜੇ ਤੁਹਾਡੀ ਯਾਰਡ ਦੇ ਵਿੱਚ ਕੋਈ ਮੱਖੀ ਵੀ ਬਹਿੰਦੀ ਆ, ਤੁਹਾਨੂੰ ਫੋਨ ਆਜੂ ਕਿ ਬਈ ਇਸ ਫੈਂਸ 'ਤੇ ਇਸ ਏਰੀਏ 'ਚ ਮੱਖੀ ਬੈਠੀ ਆ। ਕਹਿਣ ਦਾ ਭਾਵ ਟੋਪ ਦੀ ਸਰਵਿਸ, ਗੇਜ਼ਰ ਮੋਨੀਟਰਿੰਗ। ਸੋ ਇਹਨਾਂ ਕੋਲ ਬੜੀਆਂ ਵੱਡੀਆਂ ਤੋਂ ਵੱਡੀਆਂ ਟਰੱਕਿੰਗ ਕੰਪਨੀਜ਼ ਦੇ ਨਾਲ ਕੰਟਰੈਕਟ ਨੇ। ਸੋ ਤੁਸੀਂ ਵੀ ਇੱਕ ਵਧੀਆ ਮੋਨੀਟਰਿੰਗ ਕੰਪਨੀ ਨੂੰ ਲੱਭ ਰਹੇ ਹੋ ਤਾਂ 9055205200 ਕਹਿ ਦਿਓ ਪੰਜਾਬੀ ਲਹਿਰਾਂ ਤੋਂ, ਨਵੀਂ ਉਹਨਾਂ ਤੋਂ ਨੰਬਰ ਮਿਲਿਆ 9055205200 9055205200 ਤੇ ਕਾਲ ਕਰ ਲਓ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਨੰਬਰ 1 ਗਰੋਸਰੀ ਸਟੋਰ ਬਈ ਇੱਕ ਕੁਇਕ ਇੰਡੀਅਨ ਫਰੂਟਲੈਂਡ। ਇੰਡੀਅਨ ਫਰੂਟਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਐਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ। 10 ਪਾਊਂਡ ਸ਼ੇਰ ਦੇਸੀ ਸਟਾਈਲ ਆਟਾ 6.99, ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 ਪਾਊਂਡ 6.99, ਇੰਡੀਆ ਗੇਟ ਪ੍ਰੀਮੀਅਮ ਰਾਈਸ 10 ਪਾਊਂਡ 9.99, ਦੀਪ ਸੋਨਾ ਮਸੂਰੀ ਰਾਈਸ 20 ਪਾਊਂਡ 9.99, ਬੰਸੀ ਵਾਈਟ ਸ਼ੂਗਰ 15 ਪਾਊਂਡ 9.99, ਬਰਾੜ ਦਾ ਦੇਸੀ ਘਿਓ 1.8 ਕੇਜੀ 22.99 ਦਾ ਬੱਲੇ ਬੱਲੇ ਬੱਲੇ ਬੱਲੇ, ਬਲੈਕ ਵਾਈਟ ਚਨਾ 4 ਪਾਊਂਡ 2.99, ਸਵਰਨਾ ਸੂਜੀ 4 ਪਾਊਂਡ 2.99, ਦੀਪ ਦਾ ਬੇਸਨ 4 ਪਾਊਂਡ 2.99, ਟਮਾਟਰ 99 ਸੈਂਟ ਪਾਊਂਡ, ਹੈਪੀ ਡੇਰੀ ਪਨੀਰ 3.99। ਕਿਆ ਬਾਤ ਹੈ, ਡੀਲਾਂ ਹੀ ਡੀਲਾਂ। 25 ਸੈਂਡਲ ਰੋਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਤੇ ਡੀਲਾਂ ਨੇ ਸੈਂਡਲ ਰੋਡ ਐਂਡ ਹਰਨਟੇਰੀਓ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਸਟਫਡ ਕੁਲਚਾ 2.99 ਈਚ, ਚਨਾ ਪਟੂਰਾ 3.99। ਇਹ ਡੀਲਾਂ 25 ਸੈਂਡਲ ਰੋਡ ਪਾਰਕਵੇ ਵੈਸਟ, ਇੰਡੀਅਨ ਫਰੂਟ ਲੈਂਡ। ਵਾਹ ਵੀ ਵਾਹ, ਕਿਆ ਬਾਤ ਹੈ। ਸੋ ਨਵੀ ਜੀ ਆ ਜਾਓ, ਫਿਰ ਚੱਕ ਦਿਓ ਫੱਟੇ, ਕਰੋ ਥੋੜ੍ਹੇ ਜਿਹਾ ਕੰਮ, ਗਰਮਾ ਗਰਮ, ਬੜਾ ਗਰਮ ਨਹੀਂ, ਥੋੜ੍ਹਾ ਬਹੁਤਾ। ਅਤੇ ਦੇਖੋ ਜ਼ਿੰਦਗੀ 'ਚ ਨਾ ਗਰਮੋ ਗਰਮੀ ਵੀ ਥੋੜ੍ਹੀ ਜਿਹੀ ਜ਼ਰੂਰੀ ਹੁੰਦੀ ਹੈ।

0: ਨਾ ਡਰੀਮ, ਉਹ ਫਿਰ ਡਰੀਮ ਦੇਖਦੀ ਦੇਖਦੀ, ਅੱਜ ਕੱਲ੍ਹ ਇਹ ਨਹੀਂ ਵੀ ਮੁੰਡਾ ਸ਼ਰੀਫ ਹੋਵੇ, ਮੁੰਡਾ ਸਾਊ ਹੋਵੇ, ਅੱਜ ਕੱਲ੍ਹ ਤਾਂ ਜਿਹਦੇ ਨਾਲ ਲੜ ਗਈ ਅੱਖ ਲੜ ਗਈ। ਲੈ ਕੇ ਚੱਲਦੇ ਹਾਂ ਤੁਹਾਨੂੰ ਇੱਕ ਵਾਰ ਫਿਰ ਮਸਤਾਨੇ ਕੈਫੇ ਐਂਡ ਕਿਚਨ ਤੇ ਬਈ। ਅੱਜ ਪੰਜਾਬੀ ਲਹਿਰਾ ਲਾਈਵ ਔਨ ਲੋਕੇਸ਼ਨ ਮਸਤਾਨੇ ਕੈਫੇ ਐਂਡ ਕਿਚਨ ਤੇ ਅਸੀਂ ਕਰ ਰਹੇ ਹਾਂ। ਤੁਸੀਂ ਦੇਖੋ ਗੱਡੀਆਂ ਘੁਮਾ ਲਓ, ਅਸੀਂ ਹੁਣੇ ਉੱਥੇ ਹਾਂ। 2 ਕੈਨੇਡੀ ਰੋਡ ਸਾਊਥ, ਕੈਨੇਡੀ ਅਤੇ ਕੁਈਨ ਦੇ ਕੋਰਨਰ ਤੇ ਅਸੀਂ ਪਹੁੰਚੇ ਹੋਏ ਹਾਂ, ਜਿੱਥੇ ਡੀਲਾਂ ਡੀਲਾਂ ਡੀਲਾਂ ਡੀਲਾਂ ਮਿਲ ਰਹੀਆਂ ਨੇ। $1, ਯੈਸ ਸਹੀ ਸੁਣਿਆ, ਸਿਰਫ $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ, ਤੇ ਇਹਨਾਂ ਦੀ ਚਾਟ ਪਾਪੜੀ ਸਾਰੀ ਇਨ ਹਾਊਸ ਬਣਦੀ ਆ। ਇਹ ਨਹੀਂ ਵੀ ਕੋਈ ਬਾਹਰੋਂ ਗੋਲ ਗੱਪਿਆਂ ਦਾ ਪੈਕ ਲਿਆ ਕੇ ਬਣਾਤਾ, ਨਹੀਂ ਸਾਰਾ ਇਨ ਹਾਊਸ, ਤੇ ਇਹਨਾਂ ਦੀ ਸੌਸ ਤੱਕ ਵੀ ਇਨ ਹਾਊਸ ਬਣਦੀ ਆ। ਆਈ ਨਹੀਂ ਵੀ ਸੌਸ ਇੰਡੀਆ ਤੋਂ ਮੰਗਾ ਕੇ ਫਰੋਜ਼ਨ ਜੀ ਵਰਤੀ ਜਾਂਦੇ ਨੇ। ਭਾਜੀ ਜਿਹੜੇ ਮਾਲਕ ਨੇ ਉੱਥੇ ਨੇ, ਤੁਸੀਂ ਭਾਜੀ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਪੁੱਛੋ ਕਿ ਭਾਜੀ ਯਾਰ ਤੁਸੀਂ ਕਿਚਨ ਕੁਚਨ ਦਿਖਾਓ ਆਪਣੀ, ਕਿੰਨੀ ਸਫਾਈ, ਬਹੁਤ ਹਾਈਜੈਨਿਕ ਤਰੀਕੇ ਨਾਲ ਬੜੀ ਮਿਹਨਤ ਨਾਲ ਰੈਸਟੋਰੈਂਟ ਤਿਆਰ ਕੀਤਾ ਇਹਨਾਂ ਨੇ। $1 ਦੇ ਵਿੱਚ ਸਮਾਨ ਤਾਂ ਹੈ ਵੀ ਤੁਸੀਂ ਆਓ ਤੇ ਟਰਾਈ ਕਰੋ, ਟਰਾਈ ਕਰੋ ਤੇ ਤੁਸੀਂ ਆਪ ਕਹੋਗੇ ਬੱਲੇ ਬੱਲੇ ਕਮਾਲ ਹੀ ਆ। ਕੈਨੇਡੀ ਕੁਈਨ ਮਸਤਾਨੇ ਕੈਫੇ ਐਂਡ ਕਿਚਨ ਤੇ ਅਸੀਂ ਹੁਣੇ ਲਾਈਵਾਂ ਚੱਲਦੇ ਹਾਂ। ਸਾਡੇ ਨਾਲ ਸਰਵਜੀਤ ਤੇ ਪ੍ਰਭ ਜੁੜੇ ਨੇ ਜੀ, ਵੈਲਕਮ
1: ਜੀ। ਬਾਈ ਜੀ ਬਹੁਤ ਸ਼ੁਕਰੀਆ ਤੇ ਬੜੀ ਸ਼ਾਨਦਾਰ ਡੀਲ ਜਿਵੇਂ ਤੁਸੀਂ ਅਨਾਊਂਸ ਕਰ ਹੀ ਰਹੇ ਹੋ, ਤੇ ਬਾਈ ਜੀ ਨਾਲ ਦੀ ਨਾਲ ਸਾਰੇ ਇੰਟਾਇਰ ਮੈਨਿਊ ਤੇ 50% ਤੁਹਾਨੂੰ ਆਫ ਵੀ ਮਿਲ ਰਿਹਾ। ਤੁਸੀਂ ਇੱਥੇ ਆਓ, ਖਾਣਾ ਪੀਣਾ ਇੰਜੋਏ ਕਰੋ ਤੇ ਨਾਲ ਦੀ ਨਾਲ ਅੰਦਰ ਆਓ, ਫੋਟੋ ਖਿਚਵਾਓ ਫੈਮਿਲੀ ਦੇ ਨਾਲ, ਫੂਡ ਇੰਜੋਏ, ਸਸਤਾ ਪ੍ਰਾਈਸ, ਨਾਲੇ ਵਧੀਆ ਖਾਣਾ। ਗੋਲੀ ਸੋਡਾ ਜਾਂ ਆਪਾਂ ਗੱਲ ਕਰੀਏ ਬੱਤੇ ਵਾਲਾ ਸੋਡਾ, ਤੁਸੀਂ ਪੀਓ ਆ ਕੇ ਇੰਜੋਏ ਕਰੋ। ਤੇ ਨਾਲ ਦੀ ਨਾਲ ਮੈਂ ਦੇਖ ਕੇ ਬਾਈ ਜੀ ਹੈਰਾਨ, ਕਿਉਂਕਿ ਹੁਣ ਆਪਾਂ ਗੱਲ ਕਰ ਰਹੇ ਹਾਂ ਖਾਣ ਦੀ, ਤੇ ਮੈਨਿਊ ਬੜਾ ਸ਼ਾਨਦਾਰ ਹੈ। ਜੇ ਅਸੀਂ ਗੱਲ ਕਰੀਏ ਯਾਰ ਵੀ ਮੈਂ ਨਾ ਅੰਮ੍ਰਿਤਸਰ ਦੀ ਕੋਈ ਚੀਜ਼ ਖਾਣੀ ਹੈ ਤੇ ਮੈਨਿਊ ਦੇ ਉੱਤੇ ਆ ਸਿੱਧਾ ਅੰਮ੍ਰਿਤਸਰ ਸੇ, ਤੇ ਆਓ ਤੁਸੀਂ ਇੱਥੇ ਟਿੱਕੀ ਛੋਲੇ, ਸਮੋਸੇ ਛੋਲੇ, ਮੇਥੀ ਛੋਲੇ, ਜਾਂ ਆਪਾਂ ਗੱਲ ਕਰ ਲਈਏ ਅੰਮ੍ਰਿਤਸਰੀ ਭੁਰਜੀ, ਤੇ ਤੁਸੀਂ ਆ ਟਰਾਈ ਕਰ ਸਕਦੇ ਹੋ। ਜਾਂ ਫਿਰ ਬੰਦਾ ਕਹਿੰਦਾ ਯਾਰ ਦਿੱਲੀ ਦੇ ਚਾਂਦਨੀ ਚੌਂਕ ਵਾਲਾ ਖਾਣਾ ਵੀ ਬੜਾ ਸ਼ਾਨਦਾਰ ਹੈ, ਤੇ ਕਹਿੰਦੇ ਆ ਸਿੱਧਾ ਚਾਂਦਨੀ ਚੌਂਕ ਸੇ, ਤੇ ਉਹਦੇ ਵਿੱਚ ਵੀ ਤੁਸੀਂ ਭਰਵੇਂ ਕੁਲਚੇ, ਖੱਟੀ ਮਿੱਠੀ, ਹੋਰ ਬੜੀਆਂ ਚੀਜ਼ਾਂ, ਮੈਂ ਕਹਿੰਦਾ ਇੱਕ ਰਾਮ ਲਾਲ ਦੇ ਲੱਡੂ, ਰਾਮ ਲਾਲ ਦੇ ਲੱਡੂ ਵਿਦ ਮੂਲੀ ਐਂਡ ਗ੍ਰੀਨ ਚਟਨੀ ਪਾ ਕੇ ਬੰਦੇ ਦੇ ਕਹਿੰਦੇ ਸਾਰੀ ਮੂੰਹ ਚ ਪਾਣੀ ਆ ਜਾਂਦਾ। ਇਹ ਸਿੱਧੀ ਆਈਟਮ ਆਈ ਹੈ ਦਿੱਲੀ ਚਾਂਦਨੀ ਚੌਂਕ ਤੋਂ। ਤੁਸੀਂ ਕਹਿਣਾ ਯਾਰ ਵੀ ਯਾਰ ਹੁਣ ਨੇਪਾਲ ਦਾ ਵੀ ਹੋ ਜੇ, ਕਹਿੰਦੇ ਆ ਸਿੱਧਾ
2: ਨੇਪਾਲ ਤੋਂ,
1: ਤੇ ਨੇਪਾਲ ਤੋਂ ਵੀ ਬੜਾ ਸ਼ਾਨਦਾਰ। ਜੇ ਆਪਾਂ ਗੱਲ ਕਰੀਏ ਤੰਦੂਰੀ ਮੋਮੋਸ, ਇਹ ਤੇ ਯਾਰ ਸਾਰਿਆਂ ਦੇ ਫੇਵਰੇਟ ਆ, ਬੰਦਾ ਕਿਤੋਂ ਕਿਤੋਂ ਨਹੀਂ ਆਉਂਦਾ। ਉਹ ਵੀ ਤੰਦੂਰ ਦੇ ਬਣੇ ਹੋਣ, ਸਪਾਈਸੀ ਚਟਨੀ ਲਾਲ ਪਾਈ ਹੋਵੇ, ਹਰੇ ਪਿਆਜ ਨਾਲ, ਬੰਦਾ ਕਹਿੰਦਾ ਆਏ ਹਾਏ ਬਾਈ ਜੀ
2: ਬਣਾ ਦਿੱਤੇ ਜਾਂਦੇ।
1: ਇਹ ਹੁਣ ਆਪਾਂ ਜਾਣੇ ਅੰਦਰ ਪਹਿਲਾਂ ਹੋਟਲ,
0: ਪਰ ਕਿੰਨੀ ਵਧੀਆ ਗੱਲ ਹੈ ਯਾਰ, ਇੱਕੋ ਰੈਸਟੋਰੈਂਟ 'ਚ ਜਾਓ, ਸਿੱਧਾ ਅੰਮ੍ਰਿਤਸਰ ਤੋਂ, ਸਿੱਧਾ ਇਟਲੀ ਤੋਂ, ਸਿੱਧਾ ਨੇਪਾਲ ਤੋਂ, ਸਿੱਧਾ ਤੰਦੂਰ ਤੋਂ, ਸਿੱਧਾ ਚਾਂਦਨੀ ਚੌਂਕ ਤੋਂ। ਸੋ ਨੇਪਾਲ ਦੇ ਵਾਕੀ ਯਾਰ ਕ੍ਰਿਸਪੀ ਮੋਮੋ, ਬੈਂਗ ਬੈਂਗ ਮੋਮੋ, ਕੋਰਨ ਮੋਮੋਜ਼, ਚਿਲੀ ਮੋਮੋਜ਼, ਤੇ ਚਾਂਦਨੀ ਚੌਂਕ ਦਾ ਕੀ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਕਿ ਯਾਰ ਹਰ ਇੱਕ ਏਰੀਏ ਦੀ ਕੀ ਸਪੈਸ਼ਲਿਟੀ। ਅੱਛਾ ਭਰਵੇਂ ਕੁਲਚੇ ਚਾਂਦਨੀ ਚੌਂਕ ਦੇ, ਤੇ ਦਹੀਂ ਪੂਰੀ ਰਾਮ ਲਾਲ ਦੇ ਲੱਡੂ ਵਿਦ ਮੂਲੀ ਐਂਡ ਗ੍ਰੀਨ ਚਟਨੀ, ਬੱਲੇ ਯਾਰ ਵਰਾਇਟੀ ਬੜੀ ਹੈ।
1: ਇਹ ਤੇ ਬੜੀ ਸ਼ਾਨਦਾਰ, ਮੈਂ ਕਹਿੰਦੇ ਸਰ ਮੂੰਹ ਚ ਪਾਣੀ ਆਉਂਦਾ, ਤੇ ਤੁਸੀਂ ਜਰੂਰ। ਬਾਈ ਜੀ ਇੱਕ ਹੋਰ ਚੀਜ਼ ਰਹਿ ਗਈ, ਡਰੈਗਨ ਪਨੀਰ, ਬੰਦੇ ਨੇ ਕਹਿਣਾ ਯਾਰ ਇਹੋ ਜੀ ਕਿਹੜੀ ਸ਼ੈ ਆ, ਐਡੇ ਸ਼ਾਨਦਾਰ ਡਰੈਗਨ ਪਨੀਰ ਨੇਪਾਲੀ ਸਟਾਈਲ, ਆਓ ਤੇ ਇੱਥੇ ਇੰਜੋਏ ਕਰੋ। ਸਾਰੇ ਇੰਟਾਇਰ ਮੈਨਿਊ ਤੇ 50% ਆਫ ਹੈ, ਤੇ ਟਿੱਕੀ ਸਮੋਸਾ ਚਾਟ ਸਿਰਫ $1 ਦੇ ਵਿੱਚ, ਪਕੌੜੇ ਗੁਲਾਬ ਜਾਮੁਨ ਚਾਹ ਤੇ ਸੋਡਾ ਬੱਤੇ ਵਾਲਾ ਤੁਹਾਨੂੰ ਇਨ ਹਾਊਸ ਮਿਲ ਰਿਹਾ। ਤੁਸੀਂ ਆਓ ਟਰਾਈ ਕਰੋ, ਨਵੇਂ ਬਿਜ਼ਨਸ ਨੂੰ ਐਪਰੀਸ਼ੀਏਟ ਕਰੋ ਤੇ ਹੌਸਲਾ ਦੋ ਵੀ ਅੱਗੇ ਸਪੋਰਟ ਕਰਦੇ ਰਹੀਏ ਖਾਣਾ ਪਾ ਕੇ।
0: ਤੇ ਸਰਜੀਤ ਆਪਾਂ ਯਾਰ ਬੜੀਆਂ ਗ੍ਰੈਂਡ ਓਪਨਿੰਗਾਂ ਕੀਤੀਆਂ, ਤੇ ਅੱਜ ਦੇ ਦਿਨ ਇਹ ਹੁੰਦਾ ਕਿ ਇਹ ਨਹੀਂ ਵੀ ਅਸੀਂ ਕਮਾਈ ਕਰਨੀ ਆ, ਅੱਜ ਦੇ ਦਿਨ ਬਸ ਇਹ ਹੈ ਕਿ ਸਾਰੇ ਆਉਣ ਤੇ ਸਾਰੇ ਫਲੇਵਰ ਟਰਾਈ ਕਰਨ, ਐਕਸਪੀਰੀਅੰਸ ਕਰਨ, ਰੈਸਟੋਰੈਂਟ ਦੇਖਣ। ਸੋ ਅੱਜ ਇੱਕ ਵੀ ਡਾਲਰ ਕਮਾਇਆ ਨਹੀਂ ਜਾ ਰਿਹਾ, ਸਗਾ ਤੇ ਆਪਣੀ ਜੇਬ ਤੋਂ ਇਹ ਲਾ ਰਹੇ ਨੇ ਵੀ ਤੁਸੀਂ ਆਓ ਇਹਨਾਂ ਦਾ ਟੇਸਟ ਟਰਾਈ ਕਰੋ, ਤੁਹਾਨੂੰ ਵਧੀਆ ਲੱਗੂ, ਆਪਣੇ ਆਪ ਵਾਰ ਵਾਰ ਤਾਂ ਹੀ ਜਾਓਗੇ। ਟਿੱਕੀ ਚਾਟ $1, ਸਮੋਸਾ ਚਾਟ $1, ਚਾਟ ਪਾਪੜੀ $1, ਹਿਸਾਬ ਲਾ ਲਓ 50 ਟਿੱਕੀ ਚਾਟ ਲਓ ਸਿਰਫ $50 ਚ, ਇੰਨੀਆਂ ਜ਼ਬਰਦਸਤ ਡੀਲਾਂ ਨੇ। ਤੇ ਬਾਕੀ ਪੂਰਾ ਮੈਨਿਊ ਅੱਧੀ ਪ੍ਰਾਈਸ ਦੇ ਉੱਤੇ 50% ਆਫ, ਮਸਤਾਨੇ ਕੈਫੇ ਐਂਡ ਕਿਚਨ, 2 ਕੈਨੇਡੀ ਰੋਡ ਸਾਊਥ। ਅਸੀਂ ਰਾਤ ਦੇ 10 ਵਜੇ ਤੱਕ ਉੱਥੇ ਹੀ ਹਾਂ, ਆ ਜਾਓ ਰਾਤ ਦੇ 10 ਵਜੇ ਤੱਕ, ਕੈਨੇਡੀ ਕੁਈਨ, 2 ਕੈਨੇਡੀ ਰੋਡ ਸਾਊਥ। ਤੇ ਜਿਹੜਾ ਵੀ ਬੰਦਾ ਆ ਰਿਹਾ, ਚਾਹ ਪਕੌੜੇ ਗਰਮਾ ਗਰਮ, ਗੁਲਾਬ ਜਾਮਣਾ ਫਰੈਸ਼, ਸਾਰਾ ਫਰੀ, ਕੋਈ ਡਾਲਰ ਖਰਚਣ ਦੀ ਲੋੜ ਨਹੀਂ। ਆਓ ਸਾਨੂੰ ਮਿਲੋ, DJ ਲੱਗਿਆ, ਖਾਣਾ ਪੀਣਾ, ਡਾਂਸ ਕਰੋ ਆਪਣਾ, ਤੇ ਫੋਟੋ ਬੂਥ ਤੇ ਜਾ ਕੇ ਆਪਣੇ ਫੈਮਿਲੀ ਨਾਲ ਪਿਕਚਰ ਖਿੱਚੋ। ਤੇ ਹੋਰ ਕੋਈ ਇਨਫੋਰਮੇਸ਼ਨ?
1: ਬਸ ਇਹੀ ਹੈ ਜੀ, ਅਸੀਂ ਵੀ ਖਾ ਰਹੇ ਹਾਂ ਨਾਲ ਨਾਲ ਪ੍ਰਭ ਤੇ ਮੈਂ ਹੁਣੇ ਚਾਟ ਪਾਪੜੀ ਖਾ ਕੇ ਹਟੇ ਹਾਂ ਤੇ ਹੁਣ ਸੋਚ ਰਹੇ ਹਾਂ ਯਾਰ ਵੀ ਗੋਲੀ ਸੋਡਾ ਬੱਤੇ ਵਾਲਾ ਸੋਡਾ ਵੀ ਪੀਤਾ ਜਾਵੇ ਕਿ ਨਹੀਂ ਪ੍ਰਭ?
2: ਸਾਰਾ ਕੁਛ ਟਰਾਈ ਕਰਾਂਗੇ ਵਨ ਬਾਈ ਵਨ, ਬਸ ਸਾਹ ਆਉਣਾ ਚਾਹੀਦਾ ਕਿਉਂਕਿ ਸਵਾਦ ਹੀ ਇੰਨਾ ਹੈ ਨਵੀਂ ਵੀਰੇ ਬਈ, ਕਮਾਲ ਹੋਇਆ ਤਾਂ ਗਰਮਾ ਗਰਮ ਪਕੌੜੇ ਆ ਰਹੇ ਆ, ਫਿਰ ਜੀ ਕਰਦਾ ਕਿ ਫਿਰ ਲਾਈਨ ਚ ਲੱਗ ਜਾਈਏ ਤੇ ਪੰਜਾਬੀ ਲਹਿਰ ਨੂੰ ਪਿਆਰ ਕਰਨ ਵਾਲੇ ਸਰੋਤੇ ਵੀ ਬਹੁਤ ਆ ਰਹੇ ਆ। ਸੋ ਜਿੱਥੋਂ ਜਿੱਥੋਂ ਤੁਸੀਂ ਸਾਨੂੰ ਸੁਣ ਰਹੇ ਹੋ, ਟੂ ਕੈਨੇਡੀ ਰੋਡ ਸਾਊਥ ਕੁਈਨ ਐਂਡ ਕੈਨੇਡੀ ਦੇ ਇੰਟਰਸੈਕਸ਼ਨ ਤੇ ਸ਼ੋਪ ਡਰੱਗ ਮਾਰਟ ਦੇ ਬਿਲਕੁਲ ਸਾਹਮਣੇ ਤੁਸੀਂ ਟੈਂਟ ਲੱਗਿਆ ਵੇਖ ਲੈਣਾ, ਉੱਥੇ ਡੀ ਜੇ ਸਨੀ ਦੇ ਪਿਆਰੇ ਪਿਆਰੇ ਸੰਗੀਤ ਤੇ ਧੁਨਾਂ ਤੁਸੀਂ ਸੁਣ ਲੈਣੀਆਂ ਆ, ਤੇ ਉੱਥੇ ਮਸਤਾਨੇ ਅੱਜ ਕੈਫੇ ਐਂਡ ਕਿਚਨ ਦੀ ਗ੍ਰੈਂਡ ਓਪਨਿੰਗ ਹੋ ਗਈ ਹੈ, ਬਸ ਆ ਜਾਓ ਤੇ ਬਸ ਪਲੇਟਾਂ ਭਰ ਲਓ ਤੇ ਖਾ ਲਓ ਬਸ।
0: ਕੀ ਬਾਤ
1: ਹੈ, ਮਸਤਾਨੇ ਕੈਫੇ ਐਂਡ ਕਿਚਨ ਜੀ ਭਾਈ ਜੀ।
0: ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਾਰੇ, ਆਓ ਤੇ ਇੰਜੋਏ ਕਰੋ। 4791 ਹੈਲੋ।
3: ਹਾਂਜੀ ਭਾਜੀ, ਕਿੱਦਾਂ ਕੀ ਹਾਲ ਚਾਲ?
0: ਬਹੁਤ ਵਧੀਆ ਵੀਰੇ, ਬਹੁਤ ਵਧੀਆ, ਕਿਵੇਂ ਹੋ?
3: ਮੈਨੂੰ
0: ਨਾ ਕਈ ਵਾਰ ਕੋਈ ਬਿਜ਼ਨਸ ਕਹੋ ਭਾਜੀ ਕਿੰਨੀ ਕੁ ਵਾਰ ਬੋਲੋਗੇ, ਮੈਂ ਕਿਹਾ ਅਸੀਂ ਜਾਨ ਲਾ ਦਾਂਗੇ, ਹੋਰ ਦੱਸੋ।
3: ਨਹੀਂ ਨਹੀਂ ਵਧੀਆ ਗੱਲ ਲੱਗੇ, ਪੰਜਾਬੀ ਲਹਿਰ ਸਪੋਰਟ ਕਰਦੀ।
0: ਬਿਲਕੁਲ ਬਿਲਕੁਲ ਬਿਲਕੁਲ,
3: ਚਲੋ
0: ਵਧੀਆ। ਉਬਰ ਤਾਂ ਸਗਾ ਤੇ ਵੀਕਐਂਡ ਤੇ ਹੋਰ ਵੀ ਬਿਜ਼ੀ ਹੁੰਦੀ ਹੈ।
3: ਹਾਂਜੀ, ਜੇ ਨਾ ਘਰ ਰਹਿ ਲੈਂਦੇ ਨਾ ਫੈਮਿਲੀ ਨਾਲ, ਫਰੈਂਡ
0: ਨਾਲ ਰਾਤ ਲਾ ਲਈਦੀ ਹੈ। ਚਲੋ ਵਧੀਆ, ਨਾਲੇ ਹੁਣ ਤਾਂ ਯਾਰ ਬਿਜ਼ੀ ਹੈ ਲੋਕੀ, ਰਾਤਾਂ ਨੂੰ ਪਾਰਟੀਆਂ ਤੇ ਫੰਕਸ਼ਨਾਂ ਤੇ ਹਰੇਕ ਨੂੰ ਰਾਈਡ ਚਾਹੀਦੀ ਹੁੰਦੀ ਹੈ ਰਾਤ ਨੂੰ।
3: ਨਹੀਂ ਨਹੀਂ, ਹੁਣ ਤੇ ਭਾਜੀ ਕੰਮ ਬਹੁਤ ਖੁੱਲ ਗਿਆ ਅੱਗੇ ਨੂੰ, ਤੇ ਬਹੁਤ ਫਰਕ।
0: ਅੱਛਾ, ਨਹੀਂ ਤਾਂ ਮੈਨੂੰ ਬੜੀਆਂ ਕਾਲਾਂ ਆਉਂਦੀ ਰਹੀਆਂ ਭਾਜੀ, ਯਾਰ ਦੱਸੋ ਕਿਵੇਂ ਉਬਰ ਦਾ ਕੰਮ ਬਿਜ਼ੀ ਹੋਊਗਾ, ਪੁੱਛੋ ਲਿਸਨਰਸ ਨੂੰ ਕੀ ਕਰੀਏ।
3: ਵੈਸੇ
0: ਕੋਈ ਵੀ ਦੱਸ ਸਕਦਾ ਇੱਕ ਇੱਕ ਡਾਲਰ ਦਾ ਕਿਹੜਾ ਕੋਈ ਔਖਾ ਹੈ।
3: ਨਹੀਂ
0: ਨਹੀਂ, ਚਲੋ ਸਪੋਰਟ ਕਰਿਆ ਕਰਿਓ, ਬਿਜ਼ਨਸ ਤਾਂ ਹੀ ਚੱਲਦੀ ਆਪਣੇ ਵਰਗੇ ਜੇ ਸਪੋਰਟ ਕਰਨਗੇ ਤਾਂ। ਬਹੁਤ ਵਧੀਆ, ਕਿਵੇਂ ਹੋ?
2: ਚੜ੍ਹਦੀ ਕਲਾ, ਮੈਂ ਕਿਹਾ ਤੁਸੀਂ ਤਾਂ ਅੱਜ ਵੀਕਐਂਡ ਐਕਸਟੈਂਡ ਹੀ ਕਰਤਾ, ਤੁਹਾਡੀ ਟੀਮ ਇੰਨਾ ਕਿ ਜ਼ੋਰ ਲਾਏ ਜਾਂਦੇ, ਮੈਂ ਵੀ ਜਾਣ ਲੱਗਿਆ ਮਸਤਾਨੇ।
0: ਚਲੋ ਜਾਓ ਜਾਓ, ਨਾਲੇ ਮਿਲੋ ਇਹਨਾਂ ਨੂੰ, ਸਰਬਜੀਤ ਤੇ ਪ੍ਰਭ ਹੋਣਾ ਨੂੰ। ਮਾਲਕ ਹੁੰਦੇ ਨੂੰ ਵੀ ਹੱਲਾਸ਼ੇਰੀ ਮਿਲਦੀ ਯਾਰ ਕੇ ਲੋਕੀ ਆਏ ਆ।
2: ਨਹੀਂ ਯਾਰ, ਤੁਸੀਂ ਵੈਸੇ ਹੀ ਕਹਿ ਦਿੰਦੇ ਹੋ, ਸਾਡੀ ਵੈਸੇ ਜ਼ਿੰਮੇਵਾਰੀ ਜੀ ਬਣ ਜਾਂਦੇ ਵੀ ਹੁਣ ਭਰਾ ਨੇ ਕਿਹਾ ਜਾਣਾ ਹੀ
0: ਪੈਣਾ। ਨਹੀਂ ਨਹੀਂ, ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ, ਨਹੀਂ ਨਹੀਂ ਬਹੁਤ ਪਿਆਰ, ਬਹੁਤ ਪਿਆਰ।
2: ਮੈਂ
0: ਇੱਕ
2: ਦੋ ਗਾਣੇ ਸੁਣਿਆ, ਵਧੀਆ ਨੇ, ਡਿਫਰੈਂਟ ਜੇ ਆ, ਫਨੀ।
0: ਚਲੋ, ਇਹ ਕੁੜੀ ਵੀ ਜਿਹੜੀ ਬ੍ਰੈਬਸ ਦੇ ਵਿੱਚ ਆ, ਕਿਰਨ ਬਾਜਵਾ, ਵੀ ਬਹੁਤ ਵਧੀਆ ਗਾਉਂਦੀ ਆ,
2: ਬਹੁਤ ਸੋਹਣੀ ਆਵਾਜ਼ ਆ, ਮੈਨੂੰ, ਮੈਂ ਬਹੁਤ ਪਸੰਦ ਕੀਤਾ।
0: ਚਲ ਲਾ ਦੇਣੇ ਵੀਰੇ, ਚੱਕ ਦੇਗੇ ਫਟੇ। ਹੰਬਰ ਵੈਸਟ ਐਂਡ ਗੋਰਵੇ, ਬਿਯੋਂਡ ਆਈਵਰ, ਹੰਬਰ ਵੈਸਟ ਐਂਡ ਗੋਰਵੇ, ਰੋਮੀ ਬਾਈ ਜੀ ਨੂੰ ਯਾਦ ਰੱਖੋ, 905-793-3937, 905-793-3937, ਬਿਯੋਂਡ ਆਈਵਰ, ਬਿਯੋਂਡ ਆਈਵਰ, ਬਿਯੋਂਡ ਆਈਵਰ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਸੀਂ ਜ਼ਰੂਰ ਸੰਪਰਕ ਕਰੋ 905-793-3937, ਬਿਯੋਂਡ ਆਈਵਰ। ਫੈਸ਼ਨ ਆਈ ਕਿਊ ਦੀ ਯਾਰ ਬਹਿਰਿਆ ਬਹਿਰਿਆ ਹੋਈ ਪਈ ਆ, ਫੈਸ਼ਨ ਆਈ ਕਿਊ ਫਿਰ ਹੈ ਹੀ ਕਮਾਲ। ਫੈਸ਼ਨ ਆਈ ਕਿਊ ਤੇ ਕੁੜਤੇ ਪਜਾਮੇ, ਕੋਟ ਪੈਂਟ, ਇੱਕ ਲੋ ਦੂਜਾ 30% ਡਿਸਕਾਊਂਟ ਤੇ, ਫੈਸ਼ਨ ਆਈ ਕਿਊ ਤੇ ਪਹੁੰਚੋ, 905-453-2225, 905-453-2225, ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ ਤੇ ਲੇਡੀ ਸੂਟ ਤੇ ਲਹਿੰਗੇ ਵੀ ਇੱਕ ਲੋ ਦੂਜਾ 30% ਡਿਸਕਾਊਂਟ ਤੇ ਮਿਲ ਰਿਹਾ ਬਈ। ਚੱਲ ਪਾ ਗਾਣਿਆ ਆ ਜਾਓ।

0: ਵਾਵੇ ਨਹੀਂ ਯਾਰ, ਪਰਮੇਸ਼ਰ ਨੂੰ ਸਲੂਟ ਇੱਕ ਹੈ ਯਾਰ, ਮੁੰਡਾ ਮਿਹਨਤ ਬਹੁਤ ਕਰਦਾ, ਵੀਡੀਓ ਡਾਇਰੈਕਸ਼ਨ ਦੇ ਵਿੱਚ ਵੀ ਕਮਾਲ ਕੀਤੀ ਅਤੇ ਹੁਣ ਗਾਇਕੀ 'ਚ ਆਇਆ, ਅਤੇ ਗਾਇਕੀ ਦੇ ਵਿੱਚ ਵੀ ਭਾਵੇਂ ਐਜ਼ ਅ ਪ੍ਰੋਫੈਸ਼ਨ ਸਿੰਗਰ ਨਹੀਂ ਹੈਗਾ, ਬਟ ਵਧੀਆ ਯਾਰ, ਕਿੰਨਾ ਕੰਮ ਖਿੱਚਿਆ, ਵੈਰੀ ਗੁੱਡ। ਸੋ ਪ੍ਰੋਗਰਾਮ ਹੈ ਪੰਜਾਬੀ ਦੇਣਾ, ਨੰਬਰ ਹੈ ਆਪਣਾ 905-673-3333-37, ਆਪਣਾ ਫੋਨ ਨੰਬਰ ਹੈ 905-673-3333, ਸਟੂਡੀਓ ਦਾ ਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਦੇਣਾ ਸੁਣ ਰਹੇ ਹੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045557। ਸਾਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਾਰਾਂਸ਼ ਕਿਵੇਂ ਹੋ?
1: ਵਧੀਆ ਜੀ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਜੀ, ਤੁਸੀਂ ਦੱਸੋ ਜੀ।
0: ਬਹੁਤ ਵਧੀਆ, ਬਹੁਤ ਵਧੀਆ ਸਰਾਂਸ਼। ਸੋ ਦੱਸੋ ਯਾਰ, ਜਿਹੜੇ ਲੋਕ ਤੁਹਾਨੂੰ ਪਹਿਲੀ ਪਹਿਲੀ ਵਾਰ ਸੁਣ ਰਹੇ ਆ, ਕੀ ਕੰਮ ਕਰਦੇ ਹੋ ਤੁਸੀਂ?
1: ਹਾਂਜੀ, ਸੋ ਕੰਪਨੀ ਦਾ ਨਾਮ ਹੈਗਾ ਜੀ ਯੂਨੀ ਗਲੋਬਲ ਐਡਵਾਈਜ਼ਰੀ। 8 ਸਾਲ ਸੇ ਹਮ ਐਡੂਕੇਸ਼ਨ ਮੈਂ ਡੀਲ ਕਰਦੇ ਹਾਂ, ਐਡੂਕੇਸ਼ਨ ਕੰਸਲਟਿੰਗ ਫਰਮ ਹੈ ਹਮਾਰੀ। ਮਿਸਿਸਾਗਾ ਮੈਂ ਆਫਿਸ ਹੈ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ ਹਮ ਉਨ ਐਡੂਕੇਸ਼ਨ ਪ੍ਰੋਗਰਾਮਸ ਮੈਂ ਡੀਲ ਕਰ ਸਕਤੇ ਹੈ ਜਹਾਂ ਪੇ ਆਪਕੀ ਪਾਕਿਟ ਸੇ ਫੀਸ ਜਾਏ, ਬਟ ਨਹੀਂ ਹਮ ਉਨ ਪ੍ਰੋਗਰਾਮਸ ਮੈਂ ਡੀਲ ਕਰਤੇ ਜੋ ਗਵਰਨਮੈਂਟ ਸਪੋਂਸਰਡ ਹੈ। ਅਬ ਐਸਾ ਵੀ ਨਹੀਂ ਆਪਣੇ ਆਜ ਆਜ ਕਾਲਜ ਖੋਲਾ ਔਰ ਕੱਲ ਗਵਰਨਮੈਂਟ ਆਪਣੇ ਪ੍ਰੋਗਰਾਮ ਕੋ ਸਪੋਂਸਰ ਕਰ ਦੇਗੀ, ਕੋਈ ਕ੍ਰਾਈਟੀਰੀਆ ਹੋਤਾ ਹੈ ਜੀ ਉਸਕਾ, ਤੋ ਇਸ ਲਈ ਆਪ ਪੀਛੇ ਨਾ ਰਹੇ, 30 to 100,000 ਕੀ ਫੰਡਿੰਗ ਆਪਣੇ ਅਕਾਊਂਟ ਮੈਂ ਡਾਇਰੈਕਟ ਹਾਸਿਲ ਕਰੇ, ਸਾਥ ਮੈਂ ਸਕਿੱਲ ਸਕਿੱਲ ਸਕਿੱਲ ਹਾਸਿਲ ਕਰੇ।
0: ਵੈਰੀ ਗੁੱਡ। ਸੋ ਤੁਹਾਡੇ ਅਕਾਊਂਟ ਸਿੱਧੇ ਪੈਸੇ ਆਉਂਦੇ ਆ, ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ ਵੀ ਤੁਸੀਂ ਐਜੂਕੇਸ਼ਨ ਦੇ ਵਿੱਚ ਆਪਣਾ ਵਾਧਾ ਕਰੋ, ਐਜੂਕੇਸ਼ਨ ਪੂਰੀ ਕਰੋ, ਤੇ ਸਾਡੇ ਤੁਹਾਡੇ ਖਰਚੇ ਗਵਰਨਮੈਂਟ ਕਵਰ ਕਰ ਰਹੀ ਹੈ। ਤੇ ਇਹ ਜੋ ਸਰਾਸ਼ ਫੰਡਿੰਗ ਮਿਲ ਰਹੀ ਹੈ, ਆਪਾਂ ਇਹ ਫੰਡਿੰਗ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ? ਰੈਂਟ ਲਈ, ਕੋਈ ਮੋਰਗੇਜ ਲਈ, ਕੋਈ ਗੈਸ ਲਈ, ਕੋਈ ਹੈ ਲਿਮਿਟੇਸ਼ਨ?
1: ਇਸ ਤੇ ਕੋਈ ਰੈਸਟ੍ਰਿਕਸ਼ਨ ਹੈ, ਲਿਮਿਟੇਸ਼ਨ ਨਹੀਂ ਹੈ। ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਦੀ ਜਾ ਰਹੀ ਹੈ ਗਵਰਨਮੈਂਟ ਸੇ, ਕਿਉਂਕਿ ਆਪ ਐਜੂਕੇਸ਼ਨ ਹਾਸਿਲ ਕਰ ਰਹੇ, ਪੜ੍ਹਤੇ ਪੜ੍ਹਤੇ ਆਪ ਲਾਈਕ ਆਪਣੇ ਐਕਸਪੈਂਸਿਸ ਪੇ ਕਰ ਪਾਏ, ਉਸਕੇ ਲਈ ਆਪ ਕਿਡਸ ਪੇ ਲਗਾਏ, ਗ੍ਰੋਸਰੀ ਕਰੇ, ਕੋਈ ਰੈਸਟ੍ਰਿਕਸ਼ਨ ਨਹੀਂ ਹੈ। ਫੰਡਿੰਗ ਸੀਧਾ ਆਪਕੇ ਖਾਤੇ ਮੇ ਹੀ ਆਤੀ ਹੈ, ਆਪ ਹਮੇ ਅਭੀ ਵੀ ਕਾਲ ਕਰ ਸਕਤੇ ਹੈ, ਅਸੈਸਮੈਂਟ ਕਰਾਏ ਐਂਡ ਫੰਡਿੰਗ ਐਂਡ ਸਕਿੱਲ ਦੋਨੋਂ ਹਾਸਿਲ ਕਰੇ।
0: ਵੈਰੀ ਗੁੱਡ। ਐਂਡ ਸਰਾਸ਼, ਇੱਕ ਤੋਂ ਇਹ ਬਤਾਓ ਕਿ ਅੱਜ ਕੋਈ ਕਲਾਇੰਟ ਦਾ ਐਕਸਪੀਰੀਅੰਸ ਦੱਸੋ, ਕੋਈ ਐਕਸੈਪਸ਼ਨਲ, ਕੋਈ ਅੱਛਾ ਜਿਹਾ।
1: ਹਮਾਰੇ ਪਾਸ ਟੈਚਵੁੱਡ ਪੀਜ਼ਾ ਐਂਡ ਮਿਠਾਈ ਤੋਂ ਆਤੀ ਰਹਿਤੀ ਐਵਰੀ ਡੇ, ਓਕੇ। ਉਸ ਪੇ ਹਮ ਮੈਂ ਆਜ ਕਿਆ ਹੁਆ, ਆਜ ਇੱਕ ਕਲਾਇੰਟ ਆਏ ਤੋ ਵੋ ਬ੍ਰਿਟੇਨ ਹੋ ਗਏ, ਤੋ ਕਹਿਤੇ ਪਹਿਲੇ ਕਿਸੀ ਆਪਣੇ ਦੋਸਤ, ਉਨਕਾ ਦੋਸਤ ਉਨਕੋ ਫੋਰਸ ਕਰ ਰਹਾ ਥਾ, ਰਾਈਟ, ਵੋ ਉਨਸੇ 25% ਚਾਰਜ ਕਰ ਰਹਾ ਥਾ ਇਸ ਕਾਮ ਕਾ, ਜੋ ਹਮ 199 ਮੇਂ ਕਰਤੇ ਹੈ। ਮਤਲਬ ਲੋਕ ਸਹੀ ਕਾਮ ਗਲਤ ਜਗ੍ਹਾ ਸੇ ਕਰਾਤੇ ਹੈ, ਔਰ ਫਿਰ ਕਹਿਤੇ ਸਾਰੇ ਲੋਕ ਹੀ ਚੋਰ ਹੈ, ਔਰ ਮਿੱਠੀ ਬਾਤੋਂ ਮੈਂ ਫਸ ਜਾਤੇ ਖੁਦ ਹੀ ਔਰ ਹੋਗੀ। ਇਸ ਲਈ ਆਪ ਹਮਸੇ ਕਾਮ ਕਰਾਏ, ਟ੍ਰਾਂਸਪੇਰੈਂਸੀ ਸੇ ਹਮ ਇਤਨੇ ਲੋਕੋ ਕੋ ਐਂਡ ਟੂ ਐਂਡ ਹੈਲਪ ਕਰਤੇ ਹੈ। ਛੋਟੀ ਸੀ ਫੀਸ ਹਮਾਰੀ 199 ਵੀ ਕਾਮ ਹੋਣੇ ਕੇ ਬਾਅਦ ਲੇਤੇ ਹੈ, ਤੋ ਇਮਾਨਦਾਰੀ ਆਪਕੀ ਚੈੱਕ ਹੋਤੀ ਹੈ, ਹਮੇ ਕੋਈ ਨਜ਼ਰ ਨਹੀਂ ਆਪਕੀ ਫੰਡਿੰਗ ਪੇ, ਹਮ ਕੋਈ ਗ੍ਰੀਡੀਨੈਸ ਨਹੀਂ ਹੈ, ਕੋਈ ਚਲਾਕੀ, ਕੋਈ ਮਿੱਠੀ ਬਾਤੇ ਨਹੀਂ ਹੈ। ਇਸ ਲਈ ਆਪ ਆਫਿਸ ਆਏ, ਐਸਟੀਮੇਟ ਲੈ ਕਾਲ ਕਰੇ।
0: ਵੈਰੀ ਗੁੱਡ। ਐਂਡ ਨੰਬਰ ਹੈ ਸਨਾਸ਼ ਦਾ
1: 3175-4375. ਆਸਾਨ ਸੇ ਫੁਲੀ ਆਨਲਾਈਨ ਕੋਰਸਿਸ ਹੈ, ਕਹੀਂ ਨਹੀਂ ਜਾ ਰਹੇ ਆਪ, ਫੋਨ ਪੇ ਲੈਪਟਾਪ ਪੇ ਕਲਾਸਿਸ ਲਗਾਏ, ਐਗਜ਼ਾਮਿਨੇਸ਼ਨ ਨਹੀਂ ਹੈ, ਅਸਾਈਨਮੈਂਟ ਹੈ ਆਸਾਨ ਸੀ। ਫੰਡਿੰਗ ਆਪਕੇ ਅਕਾਊਂਟ ਮੇ 30 to 100,000 ਆਤੀ ਹੈ, ਫੈਮਿਲੀ ਆਫ 4 ਕੋ ਅਪ ਟੂ 80,000, ਫੈਮਿਲੀ ਆਫ 5 ਕੋ ਅਪ ਟੂ $100,000, ਜਿਸ ਮੇ ਸੇ ਹਾਫ ਪੋਰਸ਼ਨ $50,000, ਅਗਰ ਆਪਕੋ 5 ਰੁਪਏ ਆ ਰਹੇ ਤੋ 2.5 ਰੁਪਏ ਗ੍ਰਾਂਟ ਕਾ ਪੈਸਾ ਆਜ ਕੀ ਡੇਟ ਮੇ ਹੈ, ਕਾਲ ਕਰੇ, ਅਸੈਸਮੈਂਟ ਕਰਾਏ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਪੈਨਸ਼ਨ ਪੇ ਹੈ, ਐਲੀਜੀਬਲ ਹੈ।
0: ਵੈਰੀ ਗੁੱਡ। ਐਂਡ ਸਰ, ਤੁਹਾਨੂੰ ਕਿੰਨੇ ਕੁ ਸਾਲ ਹੋ ਗਏ ਇਸ ਬਿਜ਼ਨਸ 'ਚ?
1: ਹਾਂਜੀ, 8 ਸਾਲ ਹੋ ਗਏ ਜੀ ਪੂਰੇ।
0: ਕਿਆ ਬਾਤ ਹੈ, ਵੈਰੀ ਗੁੱਡ, ਵੈਰੀ ਗੁੱਡ। ਸੋ 8 ਸਾਲ ਹੋ ਗਏ ਨੇ, ਤੇ ਸਰਾਸ਼ ਪੂਰੇ ਇਮਾਨਦਾਰੀ ਨਾਲ ਕੰਮ ਕਰਦੇ ਆ। ਸੋ ਸਰਾਸ਼, ਐਡਰੈਸ ਵੀ ਦੇ ਦਿਓ ਆਫਿਸ ਦਾ, ਤੇ ਨੰਬਰ ਵੀ ਦੇ ਦਿਓ।
1: ਬਿਲਕੁਲ ਜੀ, ਐਂਡ ਐਡਰੈਸ ਹੈ ਜੀ 218 ਐਕਸਪੋਰਟ ਬੁਲੇਵਰਡ, ਹਰੈਂਟਾਲੀ ਡੈਰੀ ਪੇ। ਆਪ ਆਪਣੇ ਅਗਰ ਆਪ ਹਮੇ ਕਾਲ ਕਰੇ, ਕੁਇਕ ਅਸੈਸਮੈਂਟ ਹਮ ਆਪਕੀ ਕਰ ਦੇਂਗੇ ਔਨ ਦਾ ਕਾਲ ਰਾਈਟ ਨਾਓ। ਦੈਨ ਕੱਲ ਆਪਣੇ ਡਾਕੂਮੈਂਟਸ ਲੈ ਕੇ ਆਏ, ਐਨਓਏ ਲਾਈਕ ਬਰਥ ਸਰਟੀਫਿਕੇਟ, ਬੱਚੋਂ ਕੇ ਅਗਰ ਆਪਣੇ ਕਿਡਸ ਹੈ ਉਨਕੇ ਬਰਥ ਸਰਟੀਫਿਕੇਟ, ਫਿਰ ਮੈਰਿਜ ਸਰਟੀਫਿਕੇਟ, PR citizen protected person, income 2024 ke notice of assessment pe 17,000 se kam honi chahiye, hamari fees 199 499, aapka benefit 30 to $100,000, aap matlab aapka hi fayda hai isme, koi chalaki nahi hai, number 437-264-3175 437-264-3175 उड़े कॉल करो, एस्टिमेट लो 437-264-3175 437-264-3175।
0: क्या बात है, 437-264-3175 437-264-3175 437-264-3175। बहुत शुक्रिया सरांश, थैंक यू सो मच।
1: थैंक यू,
0: थैंक यू। सो ओके, मेक श्योर कर लिए सारे सारे साडे मैसेज थोड़े तक जा रहे हैं। एक बहुत ही जरूरी जरूरी मैसेज है कि यूनिट लीस लिए अवेलेबल है। सो ये जी यूनिट है ये ब्रिटानिया अते एरिन मिल्स दे उत्ते है, यूनिट लीज लिए अवेलेबल ब्रिटानिया एरिन मिल्स। इत्थे हेयर सलोन खोल लो, नेल सलोन खोल लो, सैलफोन स्टोर खोल लो, किसी भी तरह का दफ्तर खोल लो, 750 स्क्वेयर फुट की रीटेल यूनिट है। परमजीत भाजी कॉल करो, क्या लोकेशन है ब्रिटानिया एंड एरिन मिल्स, 416-993-1564 416-993-1564 416-993-1564 416-993-1564। एक तुसी ईगल ट्रक टायर एंड अलाइनमेंट सेंटर नू भी याद रखो, ट्रक दे नवे टायर, ट्रक दी अलाइनमेंट, ट्रक दा ऑयल चेंज, ट्रक दी रिपेयर। मिल्टन च नवी लोकेशन खोली है, इन्होंने भी ग्रैंड ओपनिंग दे मौके ते बड़ियां डीलां लाईयां हुई ने। स्टील्स अते जेम्स नो पार्कवे दा कोर्नर 10874 स्टील्स एवन्यू ईस्ट, स्टील्स जेम्स नो मिल्टन 401 तो उत्तर सार ईगल ट्रक 647-234-6293 इन्हों का फोन नंबर है। तो एक मैं थोड़ा मैसेज दे दूंगा जरूर, मल्ली टेंट का तुसी ना टेंट लवाना, मैं तुम्हें दसदा क्यों मल्ली टेंट को जाओ। एक तो एक्सपीरियंस है इन्हों का बहुत सारा, बाकी छोटे तो लैके वड्डे साइज तक के सारे टेंट ने। क्लीयर टेंट लैना, वाइट टेंट लैना, सारे स्टाइल के टेंट ने। तो बाकी इन्हों को टेबल, चेयर, डांस फ्लोर, लाइटा, बार, स्टेज, यानी कि वन स्टॉप शॉप है इन्हों की। कुछ भी टेंट टेबल पार्टी के रिलेटिड रेंटल समान चाहिए मल्ली टेंट 647-999-2569 मल्ली टेंट, मल्ली टेंट सर्विसेज की टीम थोड़ी सेवा दे विच बिल्कुल हाजिर ने। सो मल्ली टेंट को जाओ, इन्हों कॉल करो तो वधिया डीला लो, चक दिए फटे फिर चक्की जाने काम नू। होर तुसी की सुनने दे मूड चो, एक गाना मैं थोड़े लिए क्यू किया हो, बड़ा यार मैं कहना थोड़ा कबड्डियां पुण्य जी करे होना

$25 ਦਾ ਕੂਪਨ ਦਊਂਗਾ ਮਸਤਾਨੇ ਕੈਫੇ ਐਂਡ ਕਿਚਨ ਵੱਲੋਂ, $25 ਦਾ ਜੋ ਮਰਜ਼ੀ ਇੰਜੋਏ ਕਰੋ। ਨੰਬਰ ਹੈ ਆਪਣਾ 905-673-3337, ਕਾਲ ਕਰੋ, ਲਾਈਨ ਤੇ ਰਹੋ। 9056733337 ਆਪਣਾ ਨੰਬਰ ਹੈ। $25 ਦਾ ਕੂਪਨ ਮਸਤਾਨੇ ਕੈਫੇ ਤੇ ਜੋ ਮਰਜ਼ੀ ਖਾਓ ਪੀਓ, $25 ਮੇਰੇ ਵੱਲੋਂ ਤੁਹਾਨੂੰ ਫ੍ਰੀ। ਦੱਸ ਦੂ ਵੀ ਇਹ ਕਿਹੜਾ ਗਾਣਾ। ਨੰਬਰ ਹੈ ਆਪਣਾ 905-673-3337, 9056733337 ਆਪਣਾ ਨੰਬਰ ਹੈ।

0: ਇੰਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ
2: ਇਹ ਸਰਜਰੀ ਬਹੁਤ ਹੀ ਸੇਫ ਹੈ, ਮਿਲਦਾ 50-70 ਮਿੰਟਾਂ ਦੀ ਸਰਜਰੀ ਹੈ, ਤੁਹਾਡੀ ਵਿਜ਼ਨ, ਤੁਹਾਡੀ ਨਿਗਾਹ 20/20 ਪਰਫੈਕਟ ਹੋ ਜੂਗੀ। ਠੀਕ ਆ, ਸੋ ਤੁਸੀਂ ਕਰਵਾਓ ਇਹ ਸਰਜਰੀ। ਆਪਣੇ ਬੋਲੀ ਬੋਲਦੇ ਡਾਕਟਰ ਹੈ, ਨੰਬਰ ਹੈ 2899829597 2899829597 2899829597। ਇਹ ਗਾਣਾ ਪਤਾ ਨਹੀਂ ਕਿਸੇ ਨੂੰ ਕਿਹੜਾ ਹੈ। 4656। ਹੈਲੋ, ਇਹ ਬੱਬੂ ਮਾਨ ਦਾ ਕਿਹੜਾ ਗਾਣਾ? ਬੱਬੂ ਮਾਨ ਦਾ
3: ਗਾਣਾ
2: ਗਾਇਆ
3: ਸੀ, ਮੈਨੂੰ ਭੁੱਲਿਆ
2: ਹੋਇਆ ਗਾਣਾ। ਗਾਣੇ ਦਾ ਨਾਂ ਕੀ ਹੈ? ਪਰ
3: ਹਟ ਕਬੱਡੀ ਕਹਿੰਦਾ ਹੁੰਦਾ, ਮੈਨੂੰ ਚੇਤਾ ਭੁੱਲਿਆ ਹੋਇਆ।
2: ਅੱਛਾ, ਠੀਕ ਹੈ, ਦੇਖਦੇ ਹਾਂ। ਮੈਂ ਪੁੱਛਿਆ ਕਿ ਇਹ ਗਾਣਾ ਕਿਹੜਾ, ਜਿਹੜੇ ਮੈਨੂੰ ਪਹਿਲਾਂ ਦੱਸਣਗੇ ਪਹਿਲੇ ਬੰਦੇ, ਉਹਨਾਂ ਨੂੰ $25 ਦਾ ਖਾਣਾ ਪੀਣਾ ਮਸਤਾਨੇ ਕੈਫੇ ਐਂਡ ਕਿਚਨ ਵੱਲੋਂ ਬਿਲਕੁਲ ਮੁਫਤ, ਬਿਲਕੁਲ ਫ੍ਰੀ ਮੇਰੇ ਵੱਲੋਂ, ਮੈਂ ਕੂਪਨ ਦਊਂਗਾ। ਚਲੋ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਜਾਂ ਕਾਲ ਕਰ ਲਓ। ਨੰਬਰ ਹੈ 905-673-3337 9056733337 ਜਾਂ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN। ਗਾਣਾ ਇਹ ਹੈ, ਬਸ ਇਹ ਦੱਸ ਦਿਓ ਕਿਹੜਾ ਗਾਣਾ। ਆਹਾ, ਉਹ ਇੰਨਾ ਨਹੀਂ ਨਾ ਵੀ, ਇੰਨਾ ਨਾ ਪਲੇ ਕਰਿਆ ਕਰੋ ਯਾਰ, ਥੋੜੇ ਲਿਮਿਟਡ ਜਿਹਾ ਰੱਖੋ, ਐਵੇਂ ਨਹੀਂ ਤਾਂ ਫਿਰ ਸਾਰਿਆਂ ਨੂੰ ਝੱਟ ਪਤਾ ਲੱਗ ਜਾਣਾ। ਸੋ ਕਾਲ ਕਰ ਲਓ, ਇੰਸਟਾਗ੍ਰਾਮ 'ਤੇ ਮੈਸੇਜ ਕਰ ਲਓ, ਅਤੇ ਮੈਂ ਫਿਲਹਾਲ ਲਾਈਨ 'ਤੇ ਲੈ ਲਵਾਂ ਹਰਜਿੰਦਰ ਜੀ ਨੂੰ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ। ਹਰਜਿੰਦਰ ਜੀ, ਪਲੀਜ਼ ਵੈਲਕਮ ਸਰ, ਐਂਡ ਦਿਓ ਇਨਫੋਰਮੇਸ਼ਨ ਅਰਜੀ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਪਿਆਰੇ ਸ਼ਰੋਤਾਵਾਂ ਨੂੰ ਵੀ, ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗੱਲ ਕਰਾਂਗਾ ਪ੍ਰੀ ਪਲੈਨਿੰਗ ਦੀ, ਜਿਸ ਤਰ੍ਹਾਂ ਅੱਗੇ ਵੀ ਅਸੀਂ ਸ਼ੇਅਰ ਕਰਦੇ ਹਾਂ ਕਿ ਪ੍ਰੀ ਪਲੈਨਿੰਗ ਆਫ ਫਿਊਨਰਲ ਐਕਸਪੈਂਸਿਸ ਜਿਹੜਾ ਉਹ ਇੱਕ ਜ਼ਰੂਰਤ ਬਣਦੀ ਜਾ ਰਹੀ ਹੈ। ਜਿਸ ਤਰ੍ਹਾਂ ਸਾਡੇ ਕੋਲ ਫੈਮਿਲੀਜ਼ ਆ ਰਹੀਆਂ ਹਨ ਤੇ ਉਹ ਆਪਣੇ ਮਤਲਬ ਵਿਚਾਰ ਪ੍ਰਗਟ ਕਰਦੀਆਂ, ਤਾਂ ਉਹ ਕਹਿੰਦੇ ਜੀ ਕਿ ਪਹਿਲੇ ਅਸੀਂ ਕਿਉਂ ਨਹੀਂ ਸ਼ੁਰੂ ਕਰ ਲਿਆ। ਤੇ ਇਹ ਬੜਾ ਇੱਕ ਸਿੰਪਲ ਜਿਹਾ ਤਰੀਕਾ ਪ੍ਰੀ ਪਲੈਨਿੰਗ ਦਾ ਕਿ ਅੱਜ ਦੀ ਡੇਟ ਦੇ ਜਿਹੜੀ ਮੇਜਰ ਕੋਸਟ ਹੁੰਦੀ ਹੈ, ਦੈਟ ਇਜ਼ ਵਿਜ਼ਿਟੇਸ਼ਨ, ਜਿਹਦੇ ਵਿੱਚ ਕਾਫੀ ਕੁਝ ਕਵਰ ਹੋ ਜਾਂਦਾ, ਔਰ ਨਾਲ ਹੀ ਕੈਸਕੇਟ ਦੀ ਕੋਸਟ ਜਿਹੜੀ ਹੈ ਉਹ ਅੱਜ ਦੇ ਪ੍ਰਾਈਜ਼ 2026 ਦੇ ਲੌਕ ਹੋ ਜਾਣਗੇ ਪ੍ਰੀ ਪੇਡ ਕੰਟਰੈਕਟ ਦੇ ਵਿੱਚ। ਜਿਹੜੀ ਲੋੜ ਪਵੇ, ਮਾਲਕ ਕਰੇ 20 ਸਾਲ 30 ਸਾਲ

0: 40 ਸਾਲ ਬਾਅਦ ਵੀ ਪ੍ਰਾਈਸ ਨਹੀਂ ਚੇਂਜ ਹੋਣਗੇ। ਇਹ ਸਮਝ ਸਕਦੇ ਹਾਂ ਅਸੀਂ ਸਾਰੇ ਕਿ ਪਿਛਲੇ 10 ਸਾਲਾਂ ਚ ਅਗਰ ਇਹ ਲਗਭਗ ਡਬਲ ਹੋਏ ਪ੍ਰਾਈਸਿਸ ਤਾਂ ਅਗਲੇ ਸਾਲਾਂ ਚ ਕਿਤਨੇ ਵੱਧ ਸਕਦੇ ਹਨ। ਸੋ ਉਸ ਗੱਲ ਨੂੰ ਖਿਆਲ ਰੱਖਦੇ ਹੋਏ ਕੋਈ ਵੀ ਪ੍ਰੀ ਪਲੈਨਿੰਗ ਆਪਣੀ ਕਰਾ ਸਕਦਾ ਹੈ, ਤੇ ਇਹਦੇ ਵਿੱਚ ਪੈਸਾ ਜਿਹੜਾ ਉਹ ਕ੍ਰੇਮੇਟੋਰੀਅਮ ਕੋਲ ਜਮ੍ਹਾਂ ਨਹੀਂ ਹੋਣਾ। ਮਨੀ ਵਿਲ ਨਾਟ ਬੀ ਡਿਪੋਜ਼ਿਟਡ ਵਿਦ ਦ ਕ੍ਰੇਮੇਟੋਰੀਅਮ, ਰਾਦਰ ਇਟ ਵਿਲ ਬੀ ਡਿਪੋਜ਼ਿਟਡ ਇਨ ਏ ਗਵਰਨਮੈਂਟ ਰੈਗੂਲੇਟਡ ਟਰੱਸਟ ਆਰ ਇੰਸ਼ੋਰੈਂਸ ਕੰਪਨੀ, ਜਿੱਥੇ ਗਰੋ ਕਰਦਾ ਰਹਿੰਦਾ ਹੈ। ਲੋੜ ਪੈਣ ਤੇ ਫੈਮਿਲੀ ਨੂੰ ਬਾਦਰ ਕਰਨ ਦੀ ਲੋੜ ਨਹੀਂ ਹੁੰਦੀ, ਦੇ ਵਿਲ ਸੈਲ ਦੇ ਕੈਨ ਸੈਲੀਬ੍ਰੇਟ ਦ ਲਾਈਫ ਆਫ ਦੀਅਰ ਲਵਡ ਵਨ, ਸੋ ਆਪਣੇ ਵਿਛੜੇ ਪਿਆਰੇ ਦੀ ਮਿੱਠੀ ਯਾਦ ਮਨਾ ਸਕਦੇ ਹਨ। ਤੇ ਪੈਸੇ ਵਾਲਾ ਜਿਹੜਾ ਕੰਮ ਹੈ ਫਾਈਨੈਂਸ਼ੀਅਲ ਬਰਡਨ, ਦੈਟ ਇਜ਼ ਟੇਕਨ ਕੇਅਰ ਬਾਏ ਦੀ ਇੰਸ਼ੋਰੈਂਸ ਕੰਪਨੀ, ਜਿੱਥੋਂ ਡਾਇਰੈਕਟ ਕ੍ਰੇਮੇਟੋਰੀਅਮ ਨੂੰ ਆ ਜਾਂਦਾ ਹੈ। ਔਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਬਈ ਇਹ ਪੈਸਾ ਜਮ੍ਹਾਂ ਹੋ ਗਿਆ ਤੇ ਖਰਚ ਹੋ ਗਿਆ, ਨਹੀਂ, ਇਟਸ ਲਾਈਕ ਏ ਡਿਪੋਜ਼ਿਟ। ਕੱਲ ਨੂੰ ਕੋਈ ਇੱਥੋਂ ਸ਼ਿਫਟ ਕਰ ਜਾਂਦਾ ਹੈ, ਵੈਨਕੂਵਰ ਚਲਾ ਜਾਂਦਾ ਹੈ, ਟੋਰਾਂਟੋ ਤੋਂ ਕਿਧਰੇ ਹੋਰ ਇੰਡੀਆ ਵਾਪਿਸ ਚਲਾ ਜਾਂਦਾ, ਕਿਸੇ ਹੋਰ ਕੰਟਰੀ ਸ਼ਿਫਟ ਕਰ ਜਾਂਦਾ ਹੈ, ਤਾਂ ਉਹ ਪੈਸਾ ਵਾਪਿਸ ਹੋ ਜਾਏਗਾ ਫੈਮਿਲੀ ਨੂੰ, ਜਾਂ ਜਦੋਂ ਕੋਈ ਕੰਟਰੈਕਟ ਨੂੰ ਰਿਸਾਈਨ ਕਰਾਉਣਾ ਚਾਹੇ ਬੰਦ ਕਰਾਉਣਾ ਚਾਹੇ ਕਿਸੇ ਟਾਈਮ ਵੀ ਬੰਦ ਕਰਾ ਸਕਦਾ ਹੈ। ਇਹਦੇ ਵਿੱਚ ਪੈਸਾ ਇੱਕ ਮੁਸ਼ਤ ਨਹੀਂ ਜਮ੍ਹਾਂ ਕਰਾਉਣਾ, ਮੀਨਸ ਨਾਟ ਇਨ ਅ ਸਿੰਗਲ ਇੰਸਟਾਲਮੈਂਟ, ਇਟ ਕੈਨ ਬੀ ਪੇਡ ਓਵਰ 12 ਮੰਥਸ, 12 ਮਹੀਨੇ ਦੇ ਵਿੱਚ ਆਰਾਮ ਨਾਲ ਜਮ੍ਹਾਂ ਕਰਾਇਆ ਜਾ ਸਕਦਾ ਹੈ ਵਿਦਆਊਟ ਐਨੀ ਇੰਟਰਸਟ। ਲੰਬੇ ਟਾਈਮ ਲਈ ਵੀ ਸਕੀਮ ਲਈ ਜਾ ਸਕਦੀ ਹੈ, 2-3-4-5 ਸਾਲ ਵਿੱਚ ਵੀ ਡਿਪੋਜ਼ਿਟ ਕਰਾਇਆ ਜਾ ਸਕਦਾ ਹੈ, ਔਰ ਈਵਨ ਇੰਸ਼ੋਰੈਂਸ ਪ੍ਰੋਡਕਟ ਵੀ ਅਵੇਲੇਬਲ ਹੈ ਫੋਰ ਲੌਂਗਰ ਟਾਈਮ, 10 ਈਅਰਸ 15 ਈਅਰ 20 ਈਅਰਸ, ਇਹ ਵੈਲਿਡ ਰਹਿੰਦੀ ਹੈ ਇੰਸ਼ੋਰੈਂਸ ਟਿਲ ਦਾ ਲਾਸਟ ਬ੍ਰੈਥ, ਜੀਵਨ ਦੇ ਅੰਤ ਤੱਕ। ਪਰ ਡਿਪੋਜ਼ਿਟ ਟਰਮ ਜਿਹੜੀ ਹੈ ਉਹ 5-10-15-20 ਹੋ ਸਕਦੀ ਹੈ, ਡਿਪੈਂਡਿੰਗ ਅਪੋਨ ਦਾ ਏਜ ਐਂਡ ਸਮ ਹੈਲਥ ਕੁਐਸਚਨ, ਕੋਈ ਮੈਡੀਕਲ ਟੈਸਟ ਨਹੀਂ ਹੈ। ਸਾਡੀ ਇਹ ਐਡਵਾਈਸ ਹੁੰਦੀ ਹੈ ਕਿ ਇਸ ਬਾਰੇ ਮਿਲ ਕੇ ਬੈਠ ਕੇ ਆਪਣੀ ਕਨਵੀਨੀਅੰਸ ਤੇ ਇਸ ਬਾਰੇ ਜਾਣਕਾਰੀ ਡਿਟੇਲ ਚ ਲੈ ਸਕਦੇ ਹੋ, ਸਾਨੂੰ ਕਿਧਰੇ ਵੀ ਕਾਲ ਕਰਕੇ ਬੁਲਾ ਸਕਦੇ ਹੋ, ਘਰ ਬੁਲਾ ਸਕਦੇ ਹੋ, ਕਾਫੀ ਸ਼ਾਪ ਤੇ, ਸਾਡੇ ਕ੍ਰੇਮੇਟੋਰੀਅਮ 30 ਬ੍ਰਹਮਨ ਕੋਰਟ ਟੋਰਬ੍ਰਮ ਰੋਡ ਬ੍ਰੈਮਟਨ ਚ ਆ ਸਕਦੇ ਹੋ। ਸਾਡਾ ਫੋਨ ਨੰਬਰ ਨਵੀ ਜੀ ਆਪ ਜੀ ਵੀ ਦਿੰਦੇ ਹੁੰਦੇ ਹੋ, ਜੇ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਵੀ ਦੇ ਦਿਆਂ, 905-458-2222 ਸਾਡਾ ਆਫਿਸ ਦਾ ਨੰਬਰ ਹੈ, ਇੱਥੇ ਕਾਲ ਕਰਕੇ, ਜਾਂ ਮੇਰੇ ਪਰਸਨਲ ਨੰਬਰ ਤੇ 437-673-7555 ਤੇ ਕਾਲ ਕਰ ਸਕਦੇ ਹੋ। ਵੀ ਆਰ ਵਰਕਿੰਗ ਐਟ ਏਜੈਕਸ ਬ੍ਰੈਮਟਨ ਐਂਡ ਕਮਿੰਗ ਅਪ ਐਟ ਬਰਲਿੰਗਟਨ, ਇਹਦੇ ਨਾਲ ਨਾਲ ਇੱਕ ਛੋਟੀ ਜਿਹੀ ਪਾਲਿਸੀ ਹੈ $595 ਦੀ, ਜਿਹੜੀ ਲਾਈਫ ਟਾਈਮ ਲਈ ਹੈ, ਔਰ ਉਹ ਵੀ ਪ੍ਰੀ ਪਲੈਨਿੰਗ ਦੇ ਨਾਲ ਐਜ਼ ਅ ਰਾਈਡਰ ਥੋੜੀ ਥੋੜੀ ਕਰਕੇ ਦਿੱਤੀ ਜਾ ਸਕਦੀ ਹੈ, ਜਿਹਦੇ ਵਿੱਚ ਇੱਕ ਐਸੀ ਸਿਕਿਉਰਿਟੀ ਮਿਲ ਜਾਂਦੀ ਹੈ, ਐਸਾ ਕਵਰ ਮਿਲ ਜਾਂਦਾ ਹੈ ਕਿ ਅਸੀਂ ਕਿਧਰੇ ਵੀ ਗਏ ਹੋਈਏ ਵਰਲਡ ਓਵਰ, ਕਿਧਰੇ ਗਲੋਬ ਵਿੱਚ ਐਨੀਵੇਅਰ, ਉੱਥੇ ਮਾਲਕ ਨਾ ਕਰੇ ਕੋਈ ਐਸਾ ਪਾਣਾ ਵੱਧ ਜਾਂਦਾ ਹੈ ਤੇ ਵਾਪਿਸ ਲਿਆਉਣਾ ਪੈਂਦਾ ਬਾਡੀ ਨੂੰ, ਉਹ ਸਾਰਾ ਖਰਚਾ ਜਿਹੜਾ ਇਸ $595 ਦੀ ਪਾਲਿਸੀ ਦੇ ਨਾਲ ਕਵਰ ਕਰ ਸਕਦੇ ਹੋ। ਲਾਈਫ ਟਾਈਮ ਲਈ ਵਨ ਟਾਈਮ ਪੇਮੈਂਟ ਹੈ, ਕੈਨ ਬੀ ਪੇਡ ਇਨ ਇੰਸਟਾਲਮੈਂਟਸ ਵਿਦ ਪ੍ਰੀ ਪਲੈਨਿੰਗ।
1: ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਨੰਬਰ ਹੈ 905-458-2222, 905-458-2222, 905-458-2222। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਫੋਰ ਦ ਕਾਲ। ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਗਾਣਾ ਮੈਂ ਲਾਉਣਾ, ਤੁਸੀਂ ਬਹੁਤ ਢਿੱਲੇ ਹੋ ਯਾਰ, ਮੈਨੂੰ ਲੱਗਿਆ ਕਿ ਗਾਣਾ ਨਹੀਂ, ਵੈਸੇ ਮੈਨੂੰ 2-4 ਦੇ ਮੈਸੇਜ ਆ ਗਏ, ਬਟ ਬਹੁਤੇ ਨੂੰ ਪਤਾ ਹੀ ਨਹੀਂ ਲੱਗਿਆ ਇਹ ਗਾਣਾ ਕਿਹੜਾ ਹੈ। ਕੋਈ ਨਾ, ਮੈਂ ਲਾਉਣਾ, ਫਿਰ ਤੁਸੀਂ ਕਹੋਗੇ ਅੱਛਾ ਬੱਲੇ ਬੱਲੇ ਨਵੀਂ, ਪਤਾ ਹੀ ਨਹੀਂ ਲੱਗਿਆ ਸਾਨੂੰ, ਤਾਂ ਸੋਚ ਤਾਂ ਰਹੇ ਸੀ। ਸੋ ਸਾਡੇ ਨਾਲ ਇੱਕ ਵਾਰ ਫਿਰ ਮਸਤਾਨੇ ਕੈਫੇ ਐਂਡ ਕਿਚਨ ਤੋਂ ਸਰਬਜੀਤ ਅਤੇ ਪ੍ਰਭ ਹੁਣੇ ਜੁੜ ਚੁੱਕੇ ਆ। ਅੱਜ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਗ੍ਰੈਂਡ ਓਪਨਿੰਗ ਹੈ ਮਸਤਾਨੇ ਕੈਫੇ ਐਂਡ ਕਿਚਨ ਦੀ, ਗ੍ਰੈਂਡ ਓਪਨਿੰਗ, ਗ੍ਰੈਂਡ ਓਪਨਿੰਗ, ਗ੍ਰੈਂਡ ਓਪਨਿੰਗ। $1 ਦਾ ਖਾਣਾ ਮਿਲ ਰਿਹਾ, $1 ਦਾ। ਅੱਜ ਇਹਨਾਂ ਨੇ ਕੋਈ ਕਮਾਈ ਨਹੀਂ ਕਰਨੀ, ਬਸ ਇਹ ਹੈ ਕਿ ਤੁਸੀਂ ਆਓ, ਫੂਡ ਟਰਾਈ ਕਰੋ। $1 ਟਿੱਕੀ ਚਾਟ, $1 ਸਮੋਸਾ ਚਾਟ, $1 ਚਾਟ ਪਾਪੜੀ, ਤੇ ਪੂਰਾ ਮੈਨਿਊ ਦੀ ਪ੍ਰਾਈਸ। ਜੀ ਸਰ
2: ਜੀ, ਬਾਈ ਜੀ ਬਹੁਤ ਸ਼ੁਕਰੀਆ, ਤੇ ਸ਼ਾਨਦਾਰ ਗ੍ਰੈਂਡ ਓਪਨਿੰਗ ਅੱਜ ਹੋ ਚੁੱਕੀ ਹੈ ਮਸਤਾਨੇ ਕੈਫੇ ਐਂਡ ਕਿਚਨ ਦੀ। ਤੇ ਤੁਸੀਂ ਜਿਵੇਂ ਦੱਸ ਹੀ ਰਹੇ ਹੋ $1 ਦੇ ਵਿੱਚ ਕਿੰਨਾ ਕੁਛ ਮਿਲ ਰਿਹਾ, ਟਿੱਕੀ ਚਾਟ, ਪਾਪੜੀ ਚਾਟ, ਸਮੋਸਾ ਚਾਟ $1 ਦੇ ਵਿੱਚ, ਤੇ ਨਾਲ ਦੀ ਨਾਲ ਸਾਰੇ ਮੈਨਿਊ ਦੇ ਉੱਤੇ ਤੁਹਾਨੂੰ 50% ਦਾ ਡਿਸਕਾਊਂਟ ਮਿਲ ਰਿਹਾ। ਤੇ ਜ਼ਰੂਰ ਇੱਥੇ ਪਹੁੰਚੋ, ਫੂਡ ਟਰਾਈ ਕਰੋ। ਬੜੀ ਸ਼ਾਨਦਾਰ ਐਂਬੀਅੰਸ ਬਣੀ ਹੋਈ ਹੈ, ਮਾਹੌਲ ਪੂਰਾ ਵੇਵੀ, ਲੋਕੀ ਆ ਰਹੇ ਆ, ਸਰੋਤੇ ਆ ਰਹੇ ਆ, ਪੂਰਾ ਪਰਿਵਾਰ ਆ ਰਿਹਾ, ਫੋਟੋ ਬੂਥ ਅੱਗੇ ਫੋਟੋ ਖਿਚਾ ਰਹੇ ਆ, ਤੇ ਜਾਂਦੇ ਜਾਂਦੇ ਡੱਬੇ ਲੈ ਕੇ ਜਾ ਰਹੇ ਆ ਟਿੱਕੀ ਵਾਲੇ, $1 ਦਾ ਸਪੈਸ਼ਲ ਗਿਫਟ ਮਸਤਾਨੇ ਦੀ ਟੀਮ ਵੱਲੋਂ। ਤੇ ਜ਼ਰੂਰ ਤੁਸੀਂ ਇੱਥੇ ਪਹੁੰਚੋ, ਗ੍ਰੈਂਡ ਓਪਨਿੰਗ ਦੇ ਮੌਕੇ ਤੇ ਇੱਕ ਚੀਜ਼ ਜ਼ਰੂਰ ਯਾਦ ਰੱਖਿਓ, ਆ ਕੇ ਤੁਸੀਂ ਜਿਹੜਾ ਇੰਸਟਾਗ੍ਰਾਮ ਦੇ ਉੱਪਰ